ਆਪਣੇ ਜਿਹੜੇ ਰਾਈਟਰ ਹੁੰਦੇ ਆ ਉਹਨਾਂ ਦਾ ਵੀ ਬੜਾ ਦੌਰ ਚੱਲਦਾ ਹੈ। ਇਹ ਵੀ ਜਿਹੜੇ ਵੀਰ ਨੇ ਗਾਣਾ ਲਿਖਿਆ, ਵੀਰ ਦਾ ਕੀ ਨਾਂ ਸੀਗਾ, ਇੱਕ ਮਿੰਟ ਮੈਨੂੰ ਦਿਓ ਯਾਰ ਸੈਕਿੰਡ, ਮੈਂ ਹੁਣ ਪ੍ਰਿੰਸ ਰੱਖੜੀ ਖਨੀ ਨਾਂ ਸੀਗਾ ਵੀਰ ਦਾ, ਮੈਨੂੰ ਯਾਦ ਨਹੀਂ, ਜਗਾੜੀ ਜੱਟ ਅਤੇ ਇੱਕ ਸੈਕਿੰਡ, ਪਤਾ ਕੀ ਹੈ ਬੰਦਾ ਜਿਹਨੇ ਇੰਨਾ ਸੋਹਣਾ ਗਾਣਾ ਲਿਖਿਆ, ਨਾਮ ਤਾਂ ਲੈ ਦਈਏ, ਹਾਂਜੀ ਪ੍ਰਿੰਸ ਰੱਖੜੀ, ਅਤੇ ਮਿਊਜ਼ਿਕ ਗੁੱਪ ਸਿਰਾ। ਉਹਨਾਂ ਦਿਨਾਂ ਦੇ ਵਿੱਚ ਗੁੱਪ ਸਿਰਾ ਦਾ ਵੀ ਬੁੱਲੇ ਬੁੱਲੇ ਬੁੱਲੇ ਕਿਆ ਇੱਕ ਸਮਾਂ ਚੱਲਿਆ ਸੀ, ਐਂ ਗੁੱਪ ਸਿਰਾ ਨੇ ਇਹਦਾ ਮਿਊਜ਼ਿਕ ਕੀਤਾ, ਗੁੱਪ ਸਿਰਾ ਨੇ ਆਪਣਾ ਮਿਲਾਦਾ ਚੜ੍ਹਦੇ ਸਿਆਲ ਦਾ ਵੀ ਮਿਊਜ਼ਿਕ ਗੁੱਪ ਸਿਰਾ ਦਾ ਸੀਗਾ, ਜ਼ਿੰਦਾਬਾਦ ਯਾਰੀਆਂ, ਪੈਗ ਪੁੱਗ ਲਾ ਲਿਆ ਕਰੀ, ਅਤੇ ਹੋਰ ਬੜੇ ਯਾਰ ਕਮਾਲ ਦੇ ਗੀਤਾਂ ਦਾ ਮਿਊਜ਼ਿਕ ਕੀਤਾ ਗੁੱਪ ਸਿਰਾ ਨੇ, ਵੈਰੀ ਗੁੱਡ। ਇਹਨਾਂ ਦਾ ਸਮਾਂ ਜਿਹਾ ਬੜਾ ਇੱਕ ਚੱਲਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ, ਜਦੋਂ ਆਪਣਾ ਮਨਕੀਰਤ ਦੀ ਸ਼ੁਰੂਆਤ ਹੋਈ, ਐਮੀ ਦੀ ਸ਼ੁਰੂਆਤ ਹੋਈ, ਅਤੇ ਬਾਵਾ ਜੱਸੀ ਗਿੱਲ। ਸੋ ਵਾਹ, ਪ੍ਰੋਗਰਾਮ ਹੈ ਪੰਜਾਬੀ ਨਾਲ, ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਪ੍ਰੋਗਰਾਮ ਪੰਜਾਬੀ ਲਹਿਰਾ। ਐਂਡ ਕੁਇਕ ਇੱਕ ਮੈਸੇਜ ਲੈ ਲਈਏ ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਅਗਲੀ ਜਿਹੜੀ ਗੱਲਬਾਤ ਹੈ ਆਪਾਂ ਜ਼ਰੂਰ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਦੇ ਨਾਲ।

0: ClearDirty.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
4: ਵੈਰੀ ਗੁੱਡ ਓਕੇ ਇੱਕ ਯਾਰ ਕਾਲ ਆ ਲਈਏ ਫਿਰ ਅਗਲੀ ਗੱਲਬਾਤ ਕਰਦੇ ਹਾਂ 4398 ਹੈਲੋ
5: ਹੈਲੋ ਕਿਵੇਂ ਵੀਰੇ
4: ਠੀਕ ਹੈ ਵੀਰੇ ਕੀ ਹਾਲ
5: ਵਧੀਆ ਵਧੀਆ ਮੂਵੀ ਵਧੀਆ ਇੱਕ ਵੀਰੇ ਗਾਣਾ ਲਵਾਉਣਾ ਸੀ
4: ਹਾਂਜੀ ਦੱਸੋ
5: ਹਾਂ ਦੁੱਲੇ ਦਾ ਗਾਣਾ ਵੀਰੇ ਫੈਂਟੈਸਟਿਕ 5
4: ਫੈਂਟੈਸਟਿਕ
5: ਐਲਬਮ ਦਾ ਯਾ ਵੀਰੇ ਫੈਂਟੈਸਟਿਕ 5 ਵੀ ਐਲਬਮ ਦਾ ਨਾਮ ਆ ਤੇ ਗਾਣੇ ਦਾ ਨਾਮ ਵੀ ਫੈਂਟੈਸਟਿਕ 5 ਵੀ ਹੈ
4: ਠੀਕ ਹੈ ਵੀਰੇ ਲਾ ਦਿੰਨੇ ਆ ਫੈਂਟੈਸਟਿਕ 5 ਦੁੱਲਾ ਇਹ ਮੁੰਡਾ ਯਾਰ ਪਤਾ ਨਹੀਂ ਕਿੱਥੋਂ ਆ ਗਿਆ ਹੈ ਬਈ ਗਾਣੇ ਬੜੇ ਚੱਲ ਰਹੇ ਆ
5: ਹਾਂਜੀ ਹਾਂਜੀ ਮੁੱਲਾਂ ਦਾ ਯਾਰ ਸਾਡੇ
4: ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਤੁਹਾਡੇ ਕਿਸੇ ਤੁਹਾਡੇ ਪਿੰਡ ਦਾ ਇਹ
5: ਹਾਂਜੀ ਹਾਂਜੀ
4: ਫੈਂਟੈਸਟਿਕ 5 ਠੀਕ ਹੈ ਲਾ ਦਿੰਨੇ ਵੀਰੇ ਨੋ ਪ੍ਰੋਬਲਮ ਚੱਕ ਦੇਗੇ ਫੱਟੇ ਜ਼ਰੂਰ ਲਾ ਦਿੰਨੇ ਸਾਡੇ ਨਾਲ ਜੁੜ ਚੁੱਕੇ ਨੇ ਸਾਰਾਸ਼ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਸ਼ ਕਿਵੇਂ ਹੋ ਐਜੂਕੇਸ਼ਨ ਦੀਆਂ ਗ੍ਰਾਂਟਸ ਨੇ ਬਸ ਹੁਣ ਐਕਸਪਾਇਰ ਹੀ ਹੋ ਰਹੀਆਂ ਨੇ ਕਦੋਂ ਹੋ ਰਹੀਆਂ ਨੇ ਐਕਸਪਾਇਰ
6: ਇਤਨੇ ਸਾਲੋਂ ਸੇ ਹਮ ਆਪਕੇ ਸਾਥ ਜੁੜੇ ਹੋਏ ਹੈ ਬਹੁਤ ਲੱਕੀ ਰਹਿ ਗਏ ਵੋ ਉਨਕੋ ਮੈਸਿਵ ਗ੍ਰਾਂਟਸ ਆਏ ਹੈ ਔਰ ਜੋ ਰਹਿ ਜਾਏਂਗੇ ਵੋ ਰਹਿ ਜਾਏਂਗੇ ਕਿਉਂਕਿ ਗਵਰਨਮੈਂਟ ਇਸਕੇ ਬਾਅਦ ਪਾਲਿਸੀ ਚੇਂਜ ਕਰ ਰਹੀ ਹੈ ਕੱਲ ਕੇ ਬਾਅਦ ਗ੍ਰਾਂਟ ਨਹੀਂ ਆਏਂਗੇ ਕਿਉਂਕਿ 1 ਅਗਸਤ ਕੇ ਬਾਅਦ ਸੇ ਗਵਰਨਮੈਂਟ ਗ੍ਰਾਂਟਸ ਬੰਦ ਕਰਕੇ ਸਿਰਫ ਲੋਨ ਕਰ ਰਹੀ ਹੈ ਪਿੱਛੇ ਨਾ ਆ ਰਹੇ ਕਾਲ ਕਰੇ ਅਸੈਸਮੈਂਟ ਕਰੇ ਅਭੀ ਵੀ ਆਪਾਂ ਕਾਲ ਕਰ ਸਕਦੇ ਹਾਂ
4: ਨੰਬਰ ਹੈ ਸਨਾਜ ਦਾ 4374315 4374315
6: ਬੱਚੇ ਨੇ ਉਹਨਾਂ ਦੀ ਵੀ ਕਿੰਨੀ ਗ੍ਰਾਂਟ ਬਣੂਗੀ ਥੋੜੇ ਦੱਸੋ हाँ जी, सो फैमिली ऑफ टू है, मान के चले ओल्ड कपल है या फिर यंग मैरिड कपल है, उनकी 45,000 तक फंडिंग बनती है टोटल, उसमें से आज की रेट में $25,000 ग्रांट है, रेस्ट इज 0% पे ऑप्शनल लोन जो बच गया जो अमाउंट, राइट। फैमिली ऑफ फाइव को ऑन अदर हैंड बच्चे ज्यादा हैं, तो इसलिए फंडिंग गवर्नमेंट आपको लिविंग एक्सपेंसेस के लिए ज्यादा देती है, दैट इज $100,000, जिसमें से $50,000 तो नॉन रिफंडेबल टैक्स फ्री ग्रांट्स है, जो रेस्ट $50,000 है 0% पे ऑप्शनल लोन है, 1.5 साल बाद उस लोन को लौटाना शुरू करते हैं, नो क्रेडिट चेक, नो एज लिमिट, आसान से कोर्सेज, फंडिंग $30,000 से $100,000 हासिल करें, कॉल करें।
4: ਨੰਬਰ ਹੈ ਸਰਾਜ ਦਾ 4372643175। ਸਰਾਜ, ਇਹ ਫੰਡਿੰਗ ਆਉਣ ਨੂੰ ਟਾਈਮ ਕਿੰਨਾ ਕੁ ਲੱਗਦਾ?
6: ਜੀ 30 to 90 days ਲੱਗਦੇ ਹੈ। ਆਪ ਮਾਨ ਕੇ ਚਲੇ ਮਈ ਮੈਂ ਜਿਨਕਾ ਐਡਮਿਸ਼ਨ ਹੁਆ ਥਾ ਉਨਕੇ ਆਜ ਫੰਡਿੰਗ ਮਤਲਬ ਆਲਮੋਸਟ ਡਨ ਹੋ ਗਿਆ ਵੋ ਬੈਚ, ਬਹੁਤ ਕਮ ਲੋਗ ਰਹਿ ਗਏ ਜਿਨਕਾ ਅਪਰੂਵਲ ਅਭੀ ਆਨਾ ਹੈ, ਤੋ ਹਮ 90 days ਕਰਕੇ ਚਲਤੇ ਹੈ, ਬਟ ਯੂਜੁਅਲੀ 70-60 days ਮੈਂ ਕਾਮ ਹੋ ਜਾਂਦਾ ਲੋਗੋ ਕਾ।
4: ਠੀਕ ਹੈ, ਸੋ ਕੰਮ ਵੀ ਛੇਤੀ ਹੋ ਜਾਂਦਾ। ਸਰਾਜ, ਇਹ ਜੋ ਕੋਰਸਿਸ ਨੇ ਕਿਹੜੇ ਕਿਹੜੇ ਕੋਰਸਿਸ ਨੇ ਤੇ ਕੀ ਇਹ ਸਾਰੇ ਆਨਲਾਈਨ ਨੇ?
6: जैसे लाइक कोर्सेज वाइड वैरायटी है हमारे पास, एक है सप्लाई चेन में है, एक अकाउंटिंग में है, एक मैनेजमेंट में है, ज्यादातर क्लाइंट्स ऑनलाइन ही लाइक करते हैं कोर्सेज, तो कोविड के बाद से मिनिस्ट्री ने अलाउ कर रखा ऑनलाइन कोर्सेज के लिए, 2 to 3 hours आप क्लासेस लगाते हैं मंडे टू फ्राइडे, 2 to 3 hours a day, दैट्स इट, और फंडिंग हासिल करते हैं अपने घर के खर्चे चलाने के लिए। गवर्नमेंट आपको फंडिंग दे रही है, ग्रांट्स दे रही है आज के टाइम पे, हमारा खुद के हाथ में होता हम तो ग्रांट्स बढ़ा देते हैं आपकी ड्यूरेशन, बट गवर्नमेंट ग्रांट्स बंद कर रही है, पीछे ना रहे, कॉल करें, असेसमेंट कराएं।
4: 4372643175 नंबर है। ते थोड़ी कितनी फीस है ये भी क्लियर करो।
6: हाँ जी, फीस हमारी जी 199 या 499 है ही नहीं हमारी फीस, बताओ क्यों, पूरा कोर्स खत्म हो गया, फुल हो गया वो। हमारी फीस सिर्फ $199 है, काम होने के बाद देनी होती है। आप मानेंगे कुछ, आज एक क्लाइंट इतना सर खा रहे थे हमारा, एक ही क्वेश्चन ने 6 बार पूछा मेरे से, सर फीस कितनी, 199 199 199। मैंने कहा भी माफ करो, कोई और से करा लो, क्योंकि यकीन ही नहीं होता किसी किसी को, लाइक कभी कभी ऐसा भी होता है, राइट, क्योंकि वो और जगह पूछ के आते इतने पैसे लगते हैं। हमने कहा जी देखो कितने केस देखने हैं आपने, उनको यकीन हो गया, रिटेन हो गए। तो इसलिए PR सिटीजन प्रोटेक्टेड पर्सन है, इनकम आपकी 2024 के नोटिस ऑफ असेसमेंट पे कम है, फैमिली इनकम, कॉल करें, पीछे ना रहे, गवर्नमेंट ग्रांट्स बंद कर रही है, आपके सारे फ्रेंड्स एंड फैमिली हासिल कर चुके हैं, अच्छी चीज लोग एक दूसरे को कभी शेयर करते हैं। नंबर नोट करें 437-234-3175 4372643175 होने तो कॉल कर सकते हो। ऑफिस एड्रेस है जी 218 एक्सपर्ट बुलेवर्ड हर एंटरी डेरी पे, आप कल आ सकते हैं, ग्रांट्स बंद है कल के बाद, लाइक गेट मैसेज सिर्फ कल तक वैलिड है। 437-234-3175
4: जगदीप भल्ला ते करन शर्मा बाई नू कॉल करो 9058285800 एरिन मिल्स एक्यूरा। फ्रेश फूड सेंटर, ग्रोसरी करनी है ना, 12570 कैनेडी रोड, कैनेडी डूगल के कोर्नर से, कैनेडी मेफीड के बिल्कुल नाल, फ्रैश फूड सेंटर से जाओ तो करो अपने मनपसंद की टॉप की ग्रोसरी।
0: आस दी किरण, रे ऑफ होप, नशा छुडाओ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकता है। आस दी किरण दा मनोरथ है कि नशे दी एडिक्शन करन वाले व्यक्ति अते परिवार नू इस मानसिक बीमारी तो छुटकारा दवाउणा। आधुनिक सहूलतां नाल लैस नशा छुडाओ केंद्र आस दी किरण भारत सरकार वालों मंजूर शुदा है। तुहाडे परिवार दा कोई व्यक्ति या दोस्त नशे की एडिक्शन विच है तां जल्द इलाज लई 99-151-54-548 लखबीर सिंह संधू MD नूं कॉल करो 9915154548।
4: क्या बात है, वेरी गुड यार, तुसी जरूर याद रखो। एक डक्ट क्लीनिंग ले नंबर है, 5 Rivers डक्ट क्लीनिंग वाले ने अपनी डक्ट क्लीन जल्दी तो जल्दी करा लो, नहीं करवाते तो घर च इन्नी डस्ट है, वेंट्स दे विच मिट्टी घटा बहुत ज्यादा। सो 5 Rivers डक्ट क्लीनिंग 4376887750 4376887750 5 Rivers डक्ट क्लीनिंग की टीम के नाल तुसी गलबात कर सकते हो। एंड उस तो अलावा थोनों असी इन्फॉर्मेशन दिने ही होंने अक्सर ਕਿ ਜਿਹੜੇ ਵੀ ਸੱਜਣ ਮਿੱਤਰ ਨੇ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, ਤਾਂ ਤੁਸੀਂ ਬਈ ਫੈਸ਼ਨ ਆਈ ਕਿਊ ਤੇ ਪਹੁੰਚ ਜਾਓ ਕਿਰਾ। ਫੈਸ਼ਨ ਆਈ ਕਿਊ, ਏਅਰਪੋਰਟ, ਡੇਰੀ, ਕੁਈਨ, ਕੈਨੇਡੀ, ਮਕਵੀਨ, ਮੇਫੀਲਡ, ਫੈਸ਼ਨ ਆਈ ਕਿਊ ਤੇ ਕੋਟ ਪੈਂਟ ਜਾਂ ਕੁੜਤਾ ਪਜਾਮਾ ਇੱਕ ਲਓ, ਦੂਜਾ 30% ਡਿਸਕਾਊਂਟ ਦੇ ਉੱਤੇ ਆ ਫੈਸ਼ਨ ਆਈ ਕਿਊ। 9054532225 ਫੈਸ਼ਨ ਆਈ ਕਿਊ, 9054532225 ਫੈਸ਼ਨ ਆਈ ਕਿਊ। ਐਂਡ ਕੈਲੇਡਨ ਮਿਤਸੂਬਿਸ਼ੀ, ਇੱਕ ਵੀਰ ਨੇ ਕਾਲ ਕੀਤੀ ਸੀ ਨਾ ਕਿ ਨਵੀਂ ਯਾਰ ਮਿਤਸੂਬਿਸ਼ੀ ਦੀ ਗੱਡੀ ਮਿਲ ਗਈ, ਕਿਆ ਸਰਵੇ ਸਾਡੇ ਅੱਗੇ ਪਿੱਛੇ ਭੱਜਦੇ ਰਹੇ ਪੂਰਾ ਸਟਾਫ। ਸੋ ਤੁਸੀਂ ਵੀ ਅਗਰ ਮਿਤਸੂਬਿਸ਼ੀ ਦੀ ਕੀ ਗੱਡੀ ਲੈਣੀ ਹੈ ਤਾਂ ਕੈਲੇਡਨ ਮਿਤਸੂਬਿਸ਼ੀ 10 ਸਾਲ ਦੀ ਵਾਰੰਟੀ। 6476782754 6476782754

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4164772040 4164-2047-2040।

ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 905-673-3337

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: Get ready! GTA, are you-

0: Brampton and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ

ਸਿੰਘ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621

ਸਿੱਖ ਗੇਮਸ ਹੋ ਰਹੀਆਂ ਨੇ ਉਹਦੀ ਮੈਂ ਕੋਸ਼ਿਸ਼ ਕਰਦਾ ਜੇ ਇਨਫੋਰਮੇਸ਼ਨ ਥੋੜ੍ਹਾ ਤੱਕ ਸਾਂਝੀ ਕਰ ਲਈ ਹੈ ਅਤੇ ਬਹੁਤ ਹੀ ਯਾਰ ਵੱਡੇ ਲੈਵਲ ਦੇ ਉੱਤੇ ਕਬੱਡੀ ਕੀ ਬਾਸਕਿਟਬਾਲ ਗੱਤਕਾ ਫੀਲਡ ਹਾਕੀ ਬੜੀਆਂ ਕਮਾਲ ਦੀਆਂ ਗੇਮਾਂ ਅਤੇ ਬਹੁਤ ਹੀ ਸ਼ਾਨਦਾਰ ਸੈਟਅਪ ਦੇ ਵਿੱਚ ਬਰੈਂਪਟਨ ਸੋਕਰ ਸੈਂਟਰ ਅਤੇ ਨਾਲ ਕੈਸੀ ਕੈਂਬਲ ਜੋ ਰੈਕਰੀਏਸ਼ਨ ਸੈਂਟਰ ਹੈ ਉੱਥੇ ਸਿੱਖ ਗੇਮਸ ਕਰਵਾਈਆਂ ਜਾ ਰਹੀਆਂ ਨੇ ਅਤੇ ਸਿੱਖ ਗੇਮਸ ਦੀ ਜਾਣਕਾਰੀ ਚਲੋ ਮੈਂ ਤੁਹਾਨੂੰ ਦੇ ਦੇਣਾ ਅਤੇ ਉਹਨਾਂ ਦੇ ਪ੍ਰਬੰਧਕ ਤਾਂ ਫੋਨ ਨਹੀਂ ਫਿਲਹਾਲ ਚੱਕ ਰਹੇ ਅਤੇ ਸਿੱਖ ਗੇਮਸ ਦੀ ਓਪਨਿੰਗ ਸੈਰੇਮੋਨੀ ਜਿਹੜੀ ਹੈ ਉਹ ਸੈਟਰਡੇ ਸਵੇਰੇ 9 ਵਜੇ ਬਰੈਂਪਟਨ ਸੋਕਰ ਸੈਂਟਰ 'ਤੇ ਹੋ ਰਹੀ ਹੈ ਇਹ ਸੈਟਰਡੇ ਸਵੇਰੇ 9 ਵਜੇ ਸੋਕਰ ਸੈਂਟਰ ਤੁਸੀਂ ਸਭ ਆ ਜਿਓ ਅਤੇ ਜਿਹੜੀਆਂ ਗੇਮਾਂ ਨੇ 31 ਤਰੀਕ ਫਰਾਈਡੇ 6 ਵਜੇ ਬਾਸਕਿਟਬਾਲ ਬਰੈਂਪਟਨ ਸੋਕਰ ਸੈਂਟਰ ਅਤੇ ਫਿਰ ਸਾਰਾ ਦਿਨ ਆਪਣੇ ਸੈਟਰਡੇ ਨੂੰ ਸੋਕਰ ਸੈਂਟਰ ਵਾਲੀਬਾਲ ਸੋਕਰ ਗੱਤਕਾ ਫੀਲਡ ਹਾਕੀ ਬਾਸਕਿਟਬਾਲ ਫਿਰ ਸ਼ਾਮ ਨੂੰ ਸੋਰੀ ਬਾਸਕਿਟਬਾਲ ਹੋਵੇਗੀ ਅਤੇ ਨਾਲ ਫਿਰ ਤੁਸੀਂ 2 ਤਰੀਕ ਦੀ ਜੇ ਗੱਲ ਕਰੋ ਸਵੇਰੇ 8 ਵਜੇ 2 ਤਰੀਕ ਨੂੰ ਕੈਸੀ ਕੈਂਬਲ ਅਤੇ ਫਿਰ 8 ਵਜੇ 2 ਤਰੀਕ ਨੂੰ ਬਾਸਕਿਟਬਾਲ ਵਾਲੀਬਾਲ ਕਬੱਡੀ ਸੋਕਰ ਵੇਟ ਲਿਫਟਿੰਗ ਗੱਤਕਾ ਬਰੈਂਪਟਨ ਸੋਕਰ ਸੈਂਟਰ ਅਤੇ ਮੰਡੇ ਨੂੰ ਕਲੋਜ਼ਿੰਗ ਸੈਰੇਮਨੀ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਹੋ ਰਹੀ ਹੈ ਸੋ ਤੁਸੀਂ ਜ਼ਰੂਰ ਸਿੱਖ ਗੇਮਸ ਦੇ ਵਿੱਚ ਪਹੁੰਚਣਾ ਅਤੇ ਯਾਰ ਸਪੋਰਟ ਕਰੋ ਐਂਡ ਬੱਚੇ ਕੀ ਬਜ਼ੁਰਗ ਕੀ ਸਾਰੇ ਖੇਡਣਗੇ ਅਤੇ ਲੱਗਣਗੀਆਂ ਫਿਰ ਰੌਣਕਾਂ ਟੀ ਐੱਸ ਸੀ ਕੰਸਟਰਕਸ਼ਨ ਡਰਾਈਵ ਵੀ ਬਣਵਾਉਣਾ ਆਪਣੇ ਮਨਪਸੰਦ ਆ ਟੀ ਐੱਕ ਸੀ ਕੰਸਟਰਕਸ਼ਨ ਦੀ ਟੀਮ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਟੀ ਐੱਸ ਸੀ ਕੰਸਟਰਕਸ਼ਨ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ ਐਂਡ ਤੁਸੀਂ ਅਗਰ ਨਵਾਂ ਡਰਾਈਵ ਵੀ ਬਣਵਾਉਣਾ ਇੰਟਰਲੋਕਿੰਗ ਕਰਾਉਣੀ ਹੈ ਤਾਂ ਫੋਨ ਨੰਬਰ ਇਹਨਾਂ ਦਾ ਇੱਕੋ ਇੱਕ ਹੈ 4169304238 ਬਹੁਤ ਸੋਹਣਾ ਕੰਮ ਕਰਦੇ ਆ 4169304238 ਦੇ ਉੱਤੇ ਤੁਸੀਂ ਗੱਲਬਾਤ ਕਰੋ 905-673-3337 ਆਪਣਾ ਫੋਨ ਨੰਬਰ ਹੈ 9056733337 ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਇੱਕ ਫਿਲਹਾਲ ਤੁਹਾਡੇ ਲਈ ਗਾਣਾ ਲਾਉਂਦੇ ਹਾਂ ਵਧੀਆ ਜਿਹਾ ਅਤੇ ਫਿਰ ਵਾਪਸ ਆ ਕੇ ਤੁਹਾਡੇ ਨਾਲ ਅਗਲੀ ਗੱਲਬਾਤ ਜ਼ਰੂਰ ਕਰਦੇ ਹਾਂ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ,
1: ਬਿਲਕੁਲ ਕਰੋ। ਸਬਜ਼ੀ ਮਾਰਕੀਟ ਦੀ ਜਾਣਕਾਰੀ ਦੇਈਏ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ ਤੇ 7 ਦਿਨ ਸਬਜ਼ੀ ਮਾਰਕੀਟ ਖੁੱਲਾ ਬਈ। ਸਬਜ਼ੀ ਮਾਰਕੀਟ ਤੇ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ 1 ਕਿਲੋ 1 ਫ੍ਰੀ ਹੈ। ਸਬਜ਼ੀ ਮਾਰਕੀਟ 10 ਲੋਰਮੈਲ ਗੇਟ, ਸੈਂਡਲਵੁੱਡ ਮਕਲੋਗਲਿਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ। ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ ਤੇ ਤੁਸੀਂ ਇੱਕ ਵਾਰ ਗੇੜਾ ਮਾਰੋ, ਤੁਸੀਂ ਆਪ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਐਂਡ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹੇ ਆ, ਮੇਨ ਗੱਲ ਇਹ ਹੈ ਇਹਨਾਂ ਦੀ। ਤੁਸੀਂ ਜ਼ਰੂਰ ਇੱਕ ਵਾਰ ਇੱਥੇ ਪਹੁੰਚੋ ਐਂਡ ਤੁਹਾਡੇ ਲਈ ਅਵੇਲੇਬਲ ਨੇ। ਸੋ ਪ੍ਰੋਗਰਾਮ ਪੰਜਾਬੀ ਯਾਰ, ਨੰਬਰ ਹੈ ਆਪਣਾ 905-673-3337, ਆਪਣਾ ਫੋਨ ਨੰਬਰ ਹੈ। ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਨਾਲ ਦੀ ਨਾਲ ਜ਼ਰੂਰ ਦੇਣੀ ਚਾਹਾਂਗਾ ਮਾਸਟਰ ਜੂਲਰ ਦੀ। ਤੁਹਾਨੂੰ ਸੋਨੇ ਦੀ ਕੋਈ ਰਾਣੀ ਹਾਰ ਚਾਹੀਦੀ ਹੈ, ਕੰਗਣ, ਬੈਂਗਲਸ, ਕੋਈ ਵੀ ਸੈੱਟ ਆ ਚਾਹੀਦੇ ਹੈ, ਮਾਸਟਰ ਜੂਲਰਸ ਏਅਰਪੋਰਟ ਰੋਡ ਮੇਫੀਲਡ ਤੇ ਤੁਹਾਡੇ ਲਈ ਅਵੇਲੇਬਲ ਨੇ। ਮਾਸਟਰ ਜੂਲਰਸ ਤੇ ਜਾਓ, ਨਵੀਂ ਲੋਕੇਸ਼ਨ 3000 ਸਕੁਏਅਰ ਫੁੱਟ ਦੇ ਵਿੱਚ ਇਹਨਾਂ ਨੇ ਖੋਲ੍ਹੀ ਹੈ ਏਅਰਪੋਰਟ ਰੋਡ ਮੇਫੀਲਡ ਤੇ। ਦੇਖ ਕੇ ਕਹੋਗੇ ਬੱਲੇ ਯਾਰ ਨਵੀਂ, ਇਹਨੂੰ ਕਹਿੰਦੇ ਆ ਜੂਲਰੀ ਸਟੋਰ। ਐਂਡ ਕਿਚਨ ਨਵੀਂ ਰੈਡੀ ਕਰਾਉਣੀ ਹੈ, ਬੱਲੇ ਬੱਲੇ ਬੱਲੇ। ਕਿਚਨ ਤਾਂ ਆਪਣੇ ਘਰ ਦੀ ਸ਼ਾਨ ਹੈ ਯਾਰ, ਕਿਚਨ ਬਿਨਾ ਵਧੀਆ, ਕਿਚਨ ਬਿਨਾ ਘਰ ਆਪਣਾ ਸੁਣਨਾ ਹੀ ਹੈ। ਸੋ ਇੱਕ ਨਾ ਤੁਸੀਂ ਗੇੜਾ ਮਾਰੋ ਜਾਂ ਕਾਲ ਕਰੋ, ਤੁਹਾਡੇ ਘਰ ਇਹ ਗੇੜਾ ਮਾਰਨਗੇ ਸਾਡੇ ਜਸਪਾਲ ਰਾਏ ਭਾਅ ਜੀ। ਜਸਪਾਲ ਰਾਏ ਭਾਅ ਜੀ ਨਿਊ ਹਾਈਟਸ ਕਿਚਨ ਤੋਂ, ਨੰਬਰ ਹੈ 416-859-1920। ਬਹੁਤ ਸੋਹਣੀ ਕਿਚਨਾ, ਫਰੀ ਐਸਟੀਮੇਟ 416-859-1920 ਇਹਨਾਂ ਦਾ ਨੰਬਰ ਹੈ। ਅਤੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਵਧੀਆ ਟੋਪ ਟੋਪ ਟੋਪ ਦਾ ਪੀਜ਼ਾ ਖਾਣਾ ਤਾਂ ਡੀਲ ਫਿਰ ਦੱਸੀਏ ਤੁਹਾਨੂੰ ਜ਼ਬਰਦਸਤ ਅਤੇ ਕਮਾਲ ਦੀ। 2 ਲਾਰਜ ਪੀਜ਼ੇ, 4 4 ਟੋਪਿੰਗ, 4 ਫਰੀ ਡਿਪ, 2 ਲੀਟਰ ਕੋਕ ਫਰੀ, ਸਿਰਫ $40 'ਚ ਸਾਰਾ ਸਮਾਨ, ਠੀਕ ਹੈ। ਮਿਸਟਰ ਸਿੰਘ ਪੀਜ਼ਾ ਤੁਹਾਡੇ ਲਈ ਹਾਜ਼ਰ ਹੈ। 905-500-4000, 905-500-4000 ਮਿਸਟਰ ਸਿੰਘ ਪੀਜ਼ਾ। ਇੱਕ ਵਾਰ ਫਿਰ ਹਰਪ੍ਰੀਤ ਸੈਨ ਜੀ ਸਾਡੇ ਨਾਲ ਨੇ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ ਇੱਕ ਵਾਰ ਫਿਰ ਵੈਲਕਮ।
2: ਥੈਂਕ ਯੂ ਸੋ ਮਚ ਨਵੀ। ਸੋ ਨਵੀ, ਜਿੱਦਾਂ ਅਸੀਂ ਪਹਿਲਾਂ ਆਪਦੇ ਦੇ ਰਹੇ ਸੀਗੇ, ਸਪੈਸ਼ਲੀ ਅੱਜ ਆਪਾਂ ਗੱਲ ਕੀਤੀ ਸੀ ਜਿਹੜੇ ਕੁਛ ਸਪੈਸ਼ਲ ਪਲਾਨ ਹੈਗੇ ਆ, ਅਗਰ ਕਿਸੇ ਨੂੰ ਕੋਈ ਮੈਡੀਕਲ ਕੰਸਰਨਸ ਹੈਗੇ ਆ ਉਹਨਾਂ ਦੇ ਲਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ, ਜਾਂ ਫਿਰ ਤੁਸੀਂ ਆਪਣੇ ਪੇਰੈਂਟਸ ਦੇ ਲਈ ਕਵਰੇਜ ਲੈਣਾ ਚਾਹੁੰਦੇ ਆ ਤੇ ਉਹਨਾਂ ਦੀ ਏਜ 60 ਅਬਵ ਹੈਗੀ ਆ, ਦੋਨੋਂ ਪੇਰੈਂਟਸ ਹੈਗੇ ਆ, ਆਪਾਂ ਉਹਨਾਂ ਦੇ ਲਈ ਜੁਆਇੰਟ ਲਾਸਟ ਟੂ ਡਾਈ ਵਾਲਾ ਪਲਾਨ ਪ੍ਰਿਪੇਅਰ ਕਰ ਸਕਦੇ ਹਾਂ, ਜਿਹਦੇ ਵਿੱਚ ਵਧੀਆ ਅਮਾਊਂਟ ਦੀ ਕਵਰੇਜ ਤੇ ਘੱਟ ਪ੍ਰੀਮੀਅਮ ਦੇ ਵਿੱਚ ਮਿਲ ਸਕਦੀ ਆ। ਤੇ ਪਲੱਸ ਇਹ ਵੀ ਹੈਗਾ, ਇਹ ਜਿਹੜਾ ਪਲਾਨ ਪਰਮਾਨੈਂਟ ਇੰਸ਼ੋਰੈਂਸ ਪਲਾਨ ਹੋਊਗਾ, ਕੋਈ ਟਰਮ ਇੰਸ਼ੋਰੈਂਸ ਪਾਲਿਸੀ ਨਹੀਂ ਹੋਊਗੀ। ਸੋ ਦੋਨਾਂ ਦੀ ਕਵਰੇਜ ਜਿਹੜੀ ਹੈਗੀ ਉਹ ਲਾਈਫ ਟਾਈਮ ਤੱਕ ਚੱਲੂਗੀ। ਸੋ ਇਹਦੀ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਜਿੰਨੇ ਵੀ ਪਲਾਨਸ ਦੀ ਆਪਾਂ ਗੱਲ ਕੀਤੀ ਆ, ਨੰਬਰ ਹੈਗਾ ਜੀ ਮੇਰਾ 416-817-6500। ਸਮਰ ਦਾ ਟਾਈਮ ਆ, ਕੋਈ ਵੀ ਤੁਹਾਡੇ ਰਿਲੇਟਿਵ ਆ ਰਹੇ ਆ ਵਿਜ਼ਿਟਰ ਵੀਜ਼ਾ ਦੇ ਉੱਪਰ, ਜਾਂ ਫਿਰ ਸੁਪਰ ਵੀਜ਼ਾ ਦੇ ਉੱਪਰ ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਵਿਜ਼ਿਟ ਕਰ ਰਹੇ ਆ, ਤੁਸੀਂ ਉਹਨਾਂ ਦੀ ਐਨੂਅਲ ਪੇਮੈਂਟ ਨਹੀਂ ਦੇ ਸਕਦੇ, ਤੁਸੀਂ ਮੰਥਲੀ ਇੰਸਟਾਲਮੈਂਟ ਪਲਾਨ ਲੈ ਸਕਦੇ ਆ। ਐਂਡ ਬਹੁਤ ਸਾਰੇ ਵਿਜ਼ਿਟਰ ਇੰਸ਼ੋਰੈਂਸ ਦੇ ਪਲਾਨ ਵੀ ਸਾਡੇ ਕੋਲ ਮੰਥਲੀ ਇੰਸਟਾਲਮੈਂਟ ਦੇ ਵਿੱਚ ਅਵੇਲੇਬਲ ਹੈਗੇ ਆ। ਸੋ ਅਗਰ ਤੁਹਾਡਾ ਕੋਈ ਵੀ ਕੰਸਰਨ ਆ, ਜੇ ਉਹਨਾਂ ਦੀਆਂ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀਆਂ ਉਹਨੂੰ ਡਿਸਕਲੋਜ਼ ਕਰਕੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਕਵਰੇਜ ਵੀ ਐਡ ਆਨ ਕਰ ਸਕਦੇ ਆ। ਤੇ ਜੇ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸਟੇਬਲ ਨਹੀਂ ਸੀਗੀ, ਸਿਰਫ 7 ਦਿਨ ਦੇ ਸਟੇਬਿਲਿਟੀ ਕਲੋਜ ਦੇ ਨਾਲ ਵੀ ਸਾਡੇ ਕੋਲ ਪਲਾਨ ਅਵੇਲੇਬਲ ਹੈਗੇ ਆ। ਸੋ ਕੋਈ ਵੀ ਤੁਹਾਡਾ ਕੁਸ਼ਚਨ ਹੋਵੇ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ ਜਾਂ ਜਿੰਨੀਆਂ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਸੋ ਫਾਈਨੈਂਸ਼ੀਅਲ ਪਲੈਨਿੰਗ ਕਦੇ ਵੀ ਕੰਪਲੀਟ ਨਹੀਂ ਹੈਗੀ ਜੇ ਤੁਸੀਂ ਸਿਰਫ ਇੰਸ਼ੋਰੈਂਸ ਵੱਲ ਫੋਕਸ ਕਰਦੇ ਆ ਤੇ ਅਗਰ ਤੁਸੀਂ ਇਨਵੈਸਟਮੈਂਟਸ ਨਹੀਂ ਕਰਦੇ। ਸੋ ਦੋਨੋਂ ਚੀਜ਼ਾਂ ਨਾਲੋ ਨਾਲ ਚੱਲਦੀਆਂ ਹੈਗੀਆਂ। ਸੋ ਅਗਰ ਤੁਸੀਂ ਜਾਣਨਾ ਚਾਹੁੰਦੇ ਆ ਕਿ TFSA RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਵਿੱਚੋਂ ਕਿਹੜਾ ਪਲਾਨ ਤੁਹਾਡੇ ਲਈ ਬੈਨੀਫਿਸ਼ੀਅਲ ਹੋ ਸਕਦਾ ਆ, CRA ਵੱਲੋਂ ਕਿਹੜੇ ਕਿਹੜੇ ਬੈਨੀਫਿਟਸ ਤੁਹਾਨੂੰ ਮਿਲ ਸਕਦੇ ਆ, ਫੁੱਲ ਡਿਟੇਲ ਸਾਡੇ ਕੋਲੋਂ ਲੈ ਸਕਦੇ ਹਾਂ। ਨੰਬਰ ਹੈਗਾ ਜੀ 4168176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਆਫਿਸ ਤੇ। ਨੰਬਰ ਮੇਰਾ ਅਗੇਨ 4168176500।
1: 416-817-6500। ਹਰਪੀ ਥੈਂਕ ਯੂ। ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਅਪਲਾਈਸਿਸ ਦੀ ਰਿਪੇਅਰ 647-622

ਸਤਿ ਸ਼੍ਰੀ ਅਕਾਲ ਜੜਚਕ ਹੈ ਰੇਡੀ ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਖੂਬਸੂਰਤ ਸ਼ਾਮ ਖੂਬਸੂਰਤ ਰੇਡੀ ਪ੍ਰੋਗਰਾਮ ਔਰ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਹੈ ਠੀਕ ਠਾਕ ਹੋ ਪਰਾਂਦਾ ਤੁਸੀਂ ਇੰਜੋਏ ਕਰ ਰਹੇ ਹੋ ਆਈ ਨੋ

905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ, ਔਰ ਬਾਹਰ ਮੌਸਮ ਬੜਾ ਖੂਬਸੂਰਤ ਹੈ ਬਈ, ਹਲਕੀ ਹਲਕੀ ਮਿੱਠੀ ਮਿੱਠੀ ਹਵਾ ਚੱਲਦੀ ਪਈ, ਔਰ ਅੱਜ ਮੌਸਮ ਵਾਕਈ, ਅੱਜ ਮੈਂ ਏਅਰਪੋਰਟ 'ਤੇ ਸਿੱਧੀ ਨਜ਼ਰ ਮੇਰੀ ਜਾ ਰਹੀ ਆ ਅਤੇ ਸੋਨੇ ਦੇ ਰੰਗ ਵਰਗੀ ਸੁਨਹਿਰੀ ਹਲਕੀ ਭੂਰੀ ਸ਼ਾਮ, ਅਤੇ ਕੀ ਹਾਲ ਚਾਲ ਆ ਫਿਰ, ਕਿੱਦਾਂ ਕਰ ਰਹੇ ਹੋ ਅੱਜ ਦੀ ਸ਼ਾਮ ਨੂੰ ਇੰਜੋਏ ਤੁਸੀਂ? ਇਹ ਤਾਂ ਬੰਦਾ ਹੈ ਹੀ ਬੈਸਟ ਯਾਰ, ਜਿਹੜਾ ਮਰਜ਼ੀ ਟਰੈਕ ਸੁਣ ਲਓ, ਦਿਲਜੀਤ ਅਤੇ ਫਿਰ ਦਿਲਜੀਤ ਯਾਰ।

ਅੱਛਾ ਇਹ ਦਿਲਜੀਤ ਦੇ ਨਾ ਤੁਸੀਂ ਜਦੋਂ ਬਲੌਗ ਵੇਖੋਗੇ ਨਾ ਯਾਰ, ਉਹ ਵੀ ਬੜੇ ਇੰਟਰਟੇਨਮੈਂਟ ਵਾਲੇ ਹੁੰਦੇ ਆ, ਬਹੁਤ ਚੜ੍ਹਦੀ ਕਲਾ ਵਾਲਾ ਬੰਦਾ ਆ, ਔਰ ਤੁਸੀਂ ਸੁਣੋਗੇ ਨਾ ਇਹਦੇ ਬਲੌਗ ਸੁਣਿਓ, ਮਿਊਜ਼ਿਕ ਨਾਲੋਂ ਮੈਨੂੰ ਇਹਦੇ ਬਲੌਗ ਜ਼ਿਆਦਾ ਵਧੀਆ ਲੱਗਦੇ ਆ, ਜਿਹੜੀਆਂ ਗੱਲਾਂ ਕਰਦਾ, ਜਿਹੜੇ ਕਹਿੰਦੇ ਨਾ ਸਹਿ ਸਜਾਏ ਸਹਿ ਸਭਾਏ ਆ, ਤੁਹਾਡੇ ਮੂੰਹ 'ਚੋਂ ਨਿਕਲਣ ਜਿਹੜੀ ਗੱਲ ਆ, ਉਹ ਵੀ ਆਈ ਥਿੰਕ ਕੁਦਰਤ ਕਿਸੇ ਦੇ ਮੂੰਹ ਦੇ ਵਿੱਚ ਉਹ ਇਹ ਬਖਸ਼ੀ ਹੁੰਦੀ ਆ ਵੀ ਗੱਲ ਵੀ ਐਸੀ ਨਿਕਲੇ ਕਿ ਬੰਦੇ ਦੇ ਮੂੰਹ 'ਤੇ ਸਮਾਈਲ ਆ ਜਾਵੇ, ਯਾਰ ਕਮਾਲ।

905-673-3337 ਪੰਜਾਬੀ ਲਹਿਰਾਂ। ਅਤੇ ਕਿਵੇਂ ਹੋ ਤੁਸੀਂ? ਠੀਕ ਠਾਕ ਹੋ ਸਾਰੇ ਭਾਈ? ਅੱਜ ਕੋਈ ਹਿਲਚੁਲ ਨਹੀਂ ਹੋ ਰਹੀ ਕਿਤੇ? ਅੱਜ ਸੁਣ ਰਹੇ ਹੋ ਕਿ ਅੱਜ ਕਿਤੇ ਖੂਬਸੂਰਤ ਸ਼ਾਮ ਦਾ ਆਨੰਦ ਲੈ ਰਹੇ ਹੋ? ਕਿਤੇ ਬੈਠੇ ਹੋ? ਵੀਕਐਂਡ ਤਾਂ ਅੱਜ ਹੈ ਨਹੀਂ। ਇਹ ਤਾਂ ਉਹ ਗੱਲ ਬਣੀ ਕਿ ਗੱਡੀ ਚੱਲਦੀ ਹੈ ਤਾਰਾਂ 'ਤੇ, ਅੱਗੇ ਮਾਈਆ ਨਿੱਤ ਮਿਲਦਾ, ਹੁਣ ਮਿਲਦਾ ਕਰਾਰਾਂ 'ਤੇ, ਹੁਣ ਕਿੱਥੇ ਕਰਾਰ, ਤੁਸੀਂ ਹੋਰ ਲਾ ਲੇ ਲੱਗਦਾ ਕਿਤੇ।

ਸੋ ਬਸ ਕੁਛ ਹੀ ਸਮੇਂ ਦੇ ਵਿੱਚ ਅਸੀਂ ਖਬਰਾਂ ਨਾਲ ਜੁੜਾਂਗੇ ਪੰਜਾਬ ਦੀ ਧਰਤੀ ਤੋਂ ਅਤੇ ਫਿਰ ਖਬਰਾਂ ਤੋਂ ਬਾਅਦ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਕਚਹਿਰੀ 'ਤੇ। ਫਿਰ ਅੱਜ ਮਿਊਜ਼ੀਕਲ ਮਹਿਫਲ ਲੱਗਣੀ ਆ ਅਤੇ ਜੁੜਿਓ ਫਿਰ ਸਾਰੇ AM 530 ਦੀ ਸੁਪਰ ਹਿੱਟ ਫਰੀਕੁਐਂਸੀ 'ਤੇ। ਤੁਹਾਨੂੰ ਨਾ ਘੈਂਟ ਘੈਂਟ ਪ੍ਰੋਗਰਾਮ ਮਿਲ ਜਾਣੇ ਆ, ਘੈਂਟ ਘੈਂਟ ਗੱਲਾਂ ਬਾਤਾਂ ਮਿਲ ਜਾਣੀਆਂ ਆ, ਅਤੇ ਫਿਰ ਕਿੱਥੇ ਤੁਸੀਂ ਐਸੀ ਫਰੀਕੁਐਂਸੀ ਛੱਡ ਕੇ ਕਿੱਥੇ ਜਾ ਸਕਦੇ ਹੋ। ਸੋ 905-673-3337 ਜਿੱਥੇ ਤੁਹਾਨੂੰ ਨਗਮੇ ਵੀ ਅਸੀਂ ਐਸੇ ਐਸੇ ਸੁਣਾਉਣੇ ਆ, ਅਤੇ ਗੱਲਾਂ ਤਾਂ ਫਿਰ ਸਾਡੀਆਂ ਤੁਹਾਨੂੰ ਪਤਾ ਹੀ ਆ। ਹਾਏ ਹਾਏ ਕਿਆ ਬਾਤ ਆ, ਹੁਣ ਚਰਖਾ ਡਾਉਣ ਦਾ ਟਾਈਮ ਆ ਗਿਆ।

ਮੈਂ ਬੋਲੀ ਬੋਲੀ ਸੀ ਆਈ ਥਿੰਕ ਬੋਲੀ ਕਹਿੰਦੇ ਕਿਹਨੂੰ ਕੀ ਕਹਿੰਦੇ ਗੱਡੀ ਚੱਲਦੀ ਹੈ ਤਾਰਾਂ 'ਤੇ ਅੱਗੇ ਮਾਈਆ ਨਿੱਤ ਮਿਲਦਾ ਹੁਣ ਮਿਲਦਾ ਕਰਾਉਂਦੇ ਬਾਈ ਨੇ ਮੈਨੂੰ ਭੇਜਿਆ ਕਹਿੰਦੇ ਦੋ ਪੱਤਰ ਅਨਾਰਾਂ ਦੇ ਸਾਡੇ ਦੁੱਖ ਸੁਣ ਮਾਈਆ ਰੋਂਦੇ ਪੱਥਰ ਪਹਾੜਾਂ ਦੇ ਕਿਆ ਬਾਤ ਆ ਅੱਛਾ ਜਿਹੜੇ ਰੋਜ਼ ਸੁਣਨ ਵਾਲੇ ਨਾ ਉਹ ਬਹੁਤ ਪਿਆਰ ਕਰਦੇ ਆ ਯਾਰ ਜਿਹਨੂੰ ਤੁਸੀਂ ਰੋਜ਼ ਸੁਣਦੇ ਹੋ ਮੈਨੂੰ ਇੰਸਟਾਗ੍ਰਾਮ 'ਤੇ ਤੁਹਾਡੇ ਮੈਸੇਜ ਆਉਂਦੇ ਆ ਜਿੰਨੇ ਵੀ ਵੀਰ ਸਾਡੇ ਗੱਭਰੂ ਆ ਮੁੰਡੇ ਮੈਨੂੰ ਹਰਿਆਣੇ ਦੇ ਬੜੇ ਪਿਆਰੇ ਵੀਰ ਮੈਨੂੰ ਉਸ ਦਿਨ ਲਾਈਵ ਔਨ ਲੋਕੇਸ਼ਨ 'ਤੇ ਮਿਲੇ ਇੰਸਟਾਗ੍ਰਾਮ 'ਤੇ ਮੈਨੂੰ ਮੈਸੇਜ ਤੁਹਾਡੇ ਵੀਰੂ ਆਉਂਦੇ ਰਹਿੰਦੇ ਆ ਅਤੇ ਮੁਹੱਬਤ ਆ ਯਾਰ ਤੁਹਾਡੀ ਬਹੁਤ ਸ਼ੁਕਰੀਆ ਥੈਂਕ ਅੱਜ ਕੱਲ੍ਹ ਕਿੱਥੇ ਨਹੀਂ ਤਾਂ ਸਾਡੇ ਕੋਲ ਕਿੱਥੇ ਸਮਾਂ ਕਿਸੇ ਵਾਸਤੇ ਕਿਸੇ ਨੂੰ ਮੈਸੇਜ ਕਰਨ ਦਾ ਗੱਲਾਂ ਕਰਨ ਦਾ ਕਿਸੇ ਵਾਸਤੇ ਇੱਕ ਦੋ ਸੈਕਿੰਡ ਕੱਢ ਇਹ ਬਹੁਤ ਵੱਡੀ ਚੀਜ਼ ਆ ਕਿਸੇ ਵਾਸਤੇ ਸਮਾਂ ਕੱਢਣਾ ਨਾ ਇਹ ਬੜੀ ਵੱਡੀ ਚੀਜ਼ ਆ ਇਹ ਛੋਟੀ ਨਹੀਂ ਕਿਸੇ ਲਈ ਤੁਸੀਂ ਸਾਡੇ ਲਈ ਤੁਸੀਂ ਇੱਕ ਦੋ ਮਿੰਟ ਇੱਕ ਪਲ ਕੱਢ ਦਿਓ ਕਾਲ ਕਰ ਲਓ ਵੀ ਆਰ ਰੀਅਲੀ ਰਿਸਪੈਕਟ ਅੱਜ ਕੱਲ੍ਹ ਤਾਂ ਅਸੀਂ ਇੱਕ ਕਾਲ ਕਰਨ ਦੇ ਬਜਾਏ ਅਸੀਂ ਰਿਸ਼ਤੇਦਾਰ ਲੁਸਾ ਲੈਂਦੇ ਹਾਂ ਆਪਣੇ ਫੈਮਿਲੀ ਸੱਜਣ ਮਿੱਤਰ ਰਸਾ ਲਈਦੇ ਆ ਕਿ ਯਾਰ ਕਾਲ ਨਹੀਂ ਹੋਏਗੀ ਉਹ ਇੱਕ ਦੋ ਮਿੰਟ ਦੀ ਗੱਲ ਹੀ ਹੁੰਦੀ ਹੈ ਕਈ ਵਾਰ ਤਾਂ ਸਕਿੰਟਾਂ ਦੀ ਗੱਲ ਹੁੰਦੀ ਹੈ

ਗੁਰਜੋਤ ਭਾਈ, ਗੁਰਜੋਤ ਭਾਈ ਨੇ ਇੱਕ ਹੋਰ ਸੁੱਟ ਤੀ, ਕਹਿੰਦਾ ਇੱਦਾਂ ਨਹੀਂ ਬਾਈ, ਫਿਰ ਕਹਿੰਦਾ ਫੁੱਲਾਂ ਵੇ ਗੁਲਾਬ ਦਿਆ, ਕਿੱਥੇ ਤੈਨੂੰ ਸਾਂਭ ਰੱਖਾਂ ਮੇਰੇ ਮਾਹੀਏ ਦੇ ਬਾਗ ਦਿਆ। ਯਾਰ ਕਿਆ ਬਾਤ ਆ, ਤੁਸੀਂ ਬਾਈ ਭੰਗੜਾ ਭੁੰਗੜਾ ਪਾਉਂਦੇ ਲੱਗਦੇ ਹੋ ਜਿਹੜੇ ਇੰਨੀਆਂ ਖੂਬਸੂਰਤ ਬੋਲੀਆਂ ਭੇਜ ਰਹੇ ਹੋ। ਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਜਤਿੰਦਰ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਜਤਿੰਦਰ ਸਿੰਘ ਨਾਮ ਆ ਰਿਹਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਜਤਿੰਦਰ ਸਿੰਘ ਜੀ। ਓਕੇ, ਤੁਸੀਂ ਕੱਟ ਕੇ ਲਾ ਲਓ।

ਬਾਈ ਕਹਿੰਦਾ ਬਾਈ ਤੁਸੀਂ ਵੀ ਬੋਲੀ ਸੁਣਾਓ ਯਾਰ, ਮੈਂ ਹੁਣ ਤੂੰ ਇੰਨੀਆਂ ਸੋਹਣੀਆਂ ਸੋਹਣੀਆਂ ਬੋਲੀਆਂ ਬਾਈ ਜੀ ਤੁਸੀਂ ਭੇਜ ਰਹੇ ਹੋ, ਮੈਂ ਵੀ ਸ਼ਾਇਦ ਨਾ ਕਿਹਾ ਕਿੱਥੇ ਟੁੱਟੀਆਂ ਮਿਲਣ ਪਈਆਂ, ਕਿੱਥੇ ਟੁੱਟੀਆਂ ਮਿਲਣ ਪਈਆਂ ਜਦੋਂ ਦਾ ਤੂੰ ਗਿਆ ਸੱਜਣਾ, ਕੰਧਾਂ ਦਿਲ ਦੀਆਂ ਹਿਲਣ ਪਈਆਂ, ਪਰ ਜਾਣ ਤੁਹਾਨੂੰ ਅਸੀਂ ਦੇਣਾ ਨਹੀਂ, ਇਹ 5:30 'ਤੇ ਤੁਹਾਨੂੰ ਬੰਨ੍ਹ ਕੇ ਰੱਖਣਾ ਸੀ।

0: ਅੱਛਾ ਦੇਖੋ ਇਹ ਜਿਹੜੀ ਗਾਇਕੀ ਸੀ ਨਾ, ਦੇਖੋ ਤੁਸੀਂ ਜਿੱਦਾਂ ਜਿੱਦਾਂ ਸੁਣਦੇ ਜਾਂਦੇ ਸੀ, ਵਿਜ਼ੂਅਲਾਈਜ਼ੇਸ਼ਨਸ ਪਿਕਚਰਸ ਤੁਹਾਡੇ ਮਾਈਂਡ ਦੇ ਵਿੱਚ ਬਣਦੀਆਂ ਜਾਂਦੀਆਂ ਸੀ, ਉਦੋਂ ਦੀ ਲੇਖਕੀ ਇੱਦਾਂ ਦੀ ਸੀ, ਗਾਇਕੀ ਇੱਦਾਂ ਦੀ ਸੀ, ਮੀਨਿੰਗਫੁੱਲ ਗਾਇਕੀ ਸੀ ਅਤੇ ਗਾਣੇ ਵੀ ਜੇ ਆਪਾਂ ਵੇਖੀਏ ਤਾਂ ਤਿੰਨ ਤਿੰਨ ਮਿੰਟ, ਸਾਢੇ ਤਿੰਨ ਤਿੰਨ ਮਿੰਟ, ਚਾਰ ਚਾਰ ਮਿੰਟ, ਪੰਜ ਪੰਜ ਮਿੰਟ ਦੇ ਗਾਣੇ, ਹੁਣ ਤਾਂ ਗਾਣਾ ਹੀ ਡੇਢ ਮਿੰਟ, ਦੋ ਮਿੰਟ, ਹੱਦ ਦੋ ਮਿੰਟ, 26 ਸਕਿੰਟ, ਬਸ ਦੈਟਸ ਆਲ, ਗਾਣੀ ਖਤਮ, ਮੇਲਾ ਗਿਆ, ਆਹ ਗਿਆ ਅਤੇ ਆਹ ਗਿਆ, ਪੰਜ ਪੰਜ ਸੱਤ ਸੱਤ ਮਿੰਟ ਦੇ ਗਾਣੇ ਯਾਰ, ਕਮਾਲ ਹੁੰਦੇ ਸੀ ਸਿੰਗਰ ਹੈ ਲਾਈਵ, ਇਸ ਕਰਕੇ ਤਾਂ ਆਪਾਂ ਲਾਈਵ ਸੁਣਦੇ ਸੀ ਇਹਨਾਂ ਨੂੰ। ਨੌ ਸੌ 5 6 7 3 3 7 ਹੁਣ ਸਮਾਂ ਹੋ ਗਿਆ ਜੀ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ, ਅਤੇ ਖਬਰਾਂ ਤੋਂ ਬਾਅਦ ਫਿਰ ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ ਅਤੇ ਬਹੁਤ ਸਾਰੀ ਮਿਊਜ਼ਿਕ ਮਸਤੀ ਕਰਨੀ ਤੁਹਾਡੇ ਨਾਲ, ਅੱਜ ਅਸੀਂ ਅੱਜ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦੇ ਨਾਲ ਤੁਹਾਨੂੰ ਜੁੜਾਂਗੇ। ਸੋ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਲੈ ਕੇ ਜੁੜਾਂਗੇ। ਹੁਣ ਵੇਲਾ ਹੋ ਗਿਆ ਖਬਰਾਂ ਦੇ ਨਾਲ ਜੁੜਨ ਦਾ, ਪੰਜਾਬ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ। ਸੋ ਜੁੜਿਓ, ਸਟੇ ਟਿਊਨਡ। ਸੋ ਮਿਲਦੇ ਹਾਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ 'ਚ। ਮੈਨੂੰ ਇੱਥੇ ਦੀ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
1: ਪੰਜਾਬੀ ਲਹਿਰ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਇਹ ਅਕਾਲ ਤਖਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਲੋੜੀਂਦੀਆਂ ਸੋਧਾਂ ਕਰਨ ਲਈ ਦਿੱਤੀ ਗਈ 1 ਮਹੀਨੇ ਦੀ ਸਮਾਂ ਹੱਦ ਲੰਘੇ ਕੱਲ 29 ਜੁਲਾਈ ਨੂੰ ਮੁਕੰਮਲ ਹੋਈ ਹੈ ਤੇ ਇਸ ਦੇ ਆਖਰੀ ਦਿਨ ਯਾਨੀ ਕਿ 29 ਜੁਲਾਈ ਨੂੰ ਹੀ ਪੰਜਾਬ ਸਰਕਾਰ ਵੱਲੋਂ ਆਪਣਾ ਇੱਕ ਰਸਮੀ ਪੱਤਰ ਅਤੇ ਕਾਰਵਾਈ ਰਿਪੋਰਟ ਅਕਾਲ ਤਖਤ ਸਾਹਿਬ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਹ ਪੱਤਰ ਸਕੱਤਰੇਤ ਵਿਖੇ ਪਹੁੰਚਾਇਆ ਗਿਆ। ਇਸ ਵਿੱਚ ਸੋਧੇ ਹੋਏ ਕਾਨੂੰਨ ਅਤੇ ਹੁਣ ਤੱਕ ਕੀਤੀ ਗਈ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਪੱਤਰ ਲੈ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਾ ਕੇ ਇਹ ਪੱਤਰ ਸੌਂਪਿਆ ਗਿਆ ਅਤੇ ਨਾਲ ਇੱਕ ਖਰੜਾ ਵੀ ਦਿੱਤਾ ਗਿਆ। ਇਸ ਵਿੱਚ ਬੇਅਦਬੀ ਰੋਕੂ ਕਾਨੂੰਨ ਵਿੱਚ ਇਤਰਾਜ਼ਯੋਗ ਮੱਤਾ ਸੰਬੰਧੀ ਸਰਕਾਰ ਦੀ ਤਰਫੋਂ ਪੱਖ ਤੇ ਇੱਕ ਖਰੜਾ ਵੀ ਸ਼ਾਮਲ ਹੈ। ਇਸ ਸੰਬੰਧੀ ਜੋ ਜਾਣਕਾਰੀ ਮਿਲੀ ਉਸ ਤੋਂ ਹੀ ਪਤਾ ਲੱਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਰਕਾਰੀ ਨੁਮਾਇੰਦਿਆਂ ਨੂੰ ਆਖਿਆ ਗਿਆ ਹੈ ਕਿ ਜੋ ਵੀ ਪੱਤਰ ਅਤੇ ਖਰੜਾ ਉਹਨਾਂ ਵੱਲੋਂ ਤਖ਼ਤ ਸਾਹਿਬ ਵਿਖੇ ਭੇਜਿਆ ਗਿਆ ਹੈ ਉਸ ਨੂੰ ਭੋਖਣ ਦਾ ਸਮਾਂ ਦਿੱਤਾ ਜਾਵੇ ਅਤੇ ਬਿਨਾਂ ਨਸੀਹਤ ਦੇ ਜਾਂ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਨਿਰਦੇਸ਼ ਤੋਂ ਵਿਧਾਨ ਸਭਾ ਵਿੱਚ ਕੋਈ ਵੀ ਸੋਧਿਆ ਹੋਇਆ ਕਾਨੂੰਨ ਪਾਸ ਨਾ ਕੀਤਾ ਜਾਵੇ ਅਤੇ ਇਸ ਬਾਰੇ ਸਿੱਖ ਸੰਸਥਾ ਦੀ ਸਹਿਮਤੀ ਹੋਣਾ ਜ਼ਰੂਰੀ ਹੈ। ਕੁੱਲ 28 ਸਫ਼ਿਆਂ ਦਾ ਖਰੜਾ ਪੰਜਾਬ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ। ਆਮ ਤੌਰ ਤੇ ਇਸ ਵੇਲੇ ਇਹੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਆਉਂਦੀ 3 ਅਗਸਤ ਤੋਂ ਬੁਲਾਇਆ ਗਿਆ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਉਹ ਸੈਸ਼ਨ ਹੈ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਬੇਅਦਬੀ ਰੋਕੂ ਕਾਨੂੰਨ ਦੀਆਂ ਇਤਰਾਜ਼ਯੋਗ ਮਤਾਂ ਨੂੰ ਦਰੁਸਤ ਕੀਤਾ ਜਾ ਸਕਦਾ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਇਹ ਪੱਤਰ ਪ੍ਰਾਪਤ ਕਰਨ ਅਤੇ ਖਰੜਾ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਪ੍ਰਤੀਨਿਧਾਂ ਨੂੰ ਆਖਿਆ ਗਿਆ ਕਿ ਪਹਿਲਾਂ ਵੀ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕਾਲੀ ਕੀਤੀ ਗਈ ਸੀ ਅਤੇ ਮੁੜ ਇਸ ਮੁੱਦੇ ਤੇ ਕਾਲੀ ਨਾ ਕੀਤੀ ਜਾਵੇ। ਪ੍ਰਵਾਨਗੀ ਦੇਣ ਤੋਂ ਬਾਅਦ ਹੀ ਇਸ ਕਿਸਮ ਦੀ ਕਾਰਵਾਈ ਅੱਗੇ ਤੋਰੀ ਜਾਵੇ। ਚੇਤੇ ਕਰਾ ਦਈਏ ਕਿ ਬੀਤੀ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਹੁਕਮ ਤਹਿਤ ਸਰਕਾਰ ਨੂੰ ਬੇਅਦਬੀ ਰੋਕੂ ਕਾਨੂੰਨ ਵਿੱਚ ਸੋਧ ਕਰਨ ਲਈ 29 ਜੁਲਾਈ ਤੱਕ ਸਮਾਂ ਦਿੱਤਾ ਗਿਆ ਸੀ। ਹੁਣ ਸਰਕਾਰ ਵੱਲੋਂ ਸਮਾਬੱਧ ਤਰੀਕੇ ਨਾਲ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖਣ ਤੋਂ ਬਾਅਦ ਪੱਤਰਕਾਰ ਅਤੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਨੇ ਕਿ ਸਿੰਘ ਸਾਹਿਬਾਨ ਵੱਲੋਂ ਪੰਜਾਬ ਸਰਕਾਰ ਤੇ ਭੇਜੇ ਗਏ ਇਹ ਪੱਤਰ ਦਾ ਅਤੇ ਖਰੜੇ ਦਾ ਜਵਾਬ ਤੇ ਮੁਲਾਂਕਣ ਕਿਹੋ ਜਿਹਾ ਕੀਤਾ ਜਾਂਦਾ ਹੈ। ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਨਾਲ ਜੁੜੇ ਵਰਕਰਾਂ ਆਗੂਆਂ ਅਤੇ ਸਮਰਥਕਾਂ ਵੱਲੋਂ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸੰਗਤ ਖਾਸ ਕਰ ਨੌਜਵਾਨ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਏ, ਜਿਸ ਦੀ ਅਗਵਾਈ ਡਾਕਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਤੇ ਪਿਤਾ ਤਰਸੇਮ ਸਿੰਘ ਵੱਲੋਂ ਕੀਤੀ ਗਈ। ਇਸ ਦਰਮਿਆਨ ਵੱਡੀ ਗਿਣਤੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਆ ਰਹੇ ਇਹਨਾਂ ਨੌਜਵਾਨਾਂ ਦੇ ਮੂਹਰੇ ਪੁਲਿਸ ਨੇ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਲਾਈਆਂ ਹੋਈਆਂ ਸਨ ਅਤੇ ਚੰਡੀਗੜ੍ਹ ਸਰਹੱਦ ਤੇ ਮੋਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲਿਸ ਵੱਲੋਂ ਸਵੇਰ ਤੋਂ ਹੀ ਭਾਰੀ ਤਿਆਰੀ ਕੀਤੀ ਗਈ ਸੀ। ਇਸ ਦਰਮਿਆਨ ਸਥਿਤੀ ਉਸ ਸਮੇਂ ਥੋੜੀ ਤਣਾਅ ਵਾਲੀ ਬਣ ਗਈ ਸੀ ਜਦੋਂ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਨਾਲ ਜੁੜਿਆ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਤੈਨਾਤ ਕੀਤੀ ਗਈ ਵਾਟਰ ਕੈਨਨ ਦੀ ਗੱਡੀ ਉੱਤੇ ਜਾ ਚੜਿਆ ਤੇ ਦੇਖਦੇ ਦੋ ਤਿੰਨ ਜਾਣੇ ਹੋਰ ਵੀ ਉੱਥੇ ਪਹੁੰਚੇ। ਦਰਮਿਆਨ ਥੋੜੀ ਦੇਰ ਲਈ ਤਣਾਅ ਬਣਿਆ ਪਰ ਬਾਅਦ ਵਿੱਚ ਆਗੂਆਂ ਨੇ ਮਾਹੌਲ ਸ਼ਾਂਤ ਕਰਵਾਇਆ। ਪੰਜਾਬ ਸਰਕਾਰ ਦੀ ਤਰਫੋਂ ਮੁੱਖ ਮੰਤਰੀ ਦੇ ਸੰਯੁਕਤ ਮੁੱਖ ਸਕੱਤਰ ਨੇ ਖੁਦ ਪ੍ਰਦਰਸ਼ਨਕਾਰੀਆਂ ਕੋਲੋਂ ਆ ਕੇ ਮੰਗ ਪੱਤਰ ਹਾਸਲ ਕੀਤਾ ਤੇ ਆਗੂਆਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਮੰਗ ਪੱਤਰ ਦੇ ਲਏ ਜਾਣ ਤੋਂ ਬਾਅਦ ਰੋਸ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਕਾਂਗਰਸ ਦੀ ਖਿੱਚੋ ਤਾਣ ਚੱਲ ਰਹੀ ਹੈ। ਲੰਘੀ ਗੱਲ ਖਿੱਚੋ ਤਾਣ ਇੱਕ ਵਾਰ ਫੇਰ ਉਸ ਵੇਲੇ ਨਜ਼ਰ ਆਈ ਜਦੋਂ ਫਰੀਦਕੋਟ ਵਿਖੇ ਫਾਰਮੇਸੀ ਅਧਿਕਾਰੀ ਭਰਤੀ ਪ੍ਰੀਖਿਆ ਵਿੱਚ ਕਥਿਤ ਨਕਲ ਦੇ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਧਰਨਾ ਲਾਇਆ ਗਿਆ ਸੀ ਪਰ ਫਰੀਦਕੋਟ ਦੇ ਇਸ ਧਰਨੇ ਵਿੱਚ ਕਾਂਗਰਸ ਦੀ ਧੜੇਬੰਦੀ ਹਰ ਹੋਈ ਜਿੱਥੇ ਚੰਨੀ ਧੜੇ ਨੇ ਇਸ ਮੁੱਦੇ ਉੱਤੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਉੱਥੇ ਹੀ ਰਾਜਾ ਵੜਿੰਗ ਦੇ ਧੜੇ ਨਾਲ ਸੰਬੰਧਿਤ ਆਗੂਆਂ ਨੇ 31 ਜੁਲਾਈ ਨੂੰ ਵੱਖਰਾ ਧਰਨਾ ਰੱਖਿਆ ਹੋਇਆ। ਦਿੱਲੀ ਵਿੱਚੋਂ ਭਾਵੇਂ ਸਭ ਠੀਕ ਹੋਣ ਦੇ ਸੰਕੇਤ ਦਿੱਤੇ ਗਏ ਸੀ ਪਰ ਪੰਜਾਬ ਵਿੱਚ ਹਾਲੇ ਵੀ ਕਾਂਗਰਸੀਆਂ ਅੰਦਰ ਧੜੇਬੰਦੀ ਨਜ਼ਰ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਵੱਲੋਂ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਲਗਾਤਾਰ ਉਠਾਈ ਗਈ ਸੀ ਪਰ ਹਾਈਕਮਾਂਡ ਨੇ ਇਸ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਸੀ ਕੀਤਾ। ਪੰਜਾਬ ਕਾਂਗਰਸ ਖਿੱਚੋਤਾਣ ਵਿਚਾਲੇ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਘੇਲ ਇੱਕ ਵਾਰ ਫਿਰ ਪੰਜਾਬ ਦਾ ਦੌਰਾ ਕਰਨ ਆ ਰਹੇ ਨੇ। 9 ਦਿਨ ਉਹ ਪੰਜਾਬ ਵਿੱਚ ਰਹਿਣਗੇ ਤੇ 16 ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰਨਗੇ। ਭੁਪੇਸ਼ ਬਘੇਲ ਦਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਲਕੇ 31 ਜੁਲਾਈ ਤੋਂ ਪੰਜਾਬ ਦਾ ਦੌਰਾ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਵੱਡਾ ਸਵਾਲ ਇਹ ਹੋਵੇਗਾ ਕਿ ਭੁਪੇਸ਼ ਬਘੇਲ ਇਹਨਾਂ 9 ਦਿਨ ਦੇ ਸਮਾਗਮ ਵਿੱਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਰੋਧੀ ਧੜਾ ਸ਼ਾਮਿਲ ਕਰਵਾ ਸਕਣਗੇ ਜਾਂ ਨਹੀਂ। ਚੰਨੀ ਧੜੇ ਨੇ ਵੜਿੰਗ ਦੇ ਸਮਾਗਮਾਂ ਦਾ ਪਹਿਲਾਂ ਹੀ ਬਾਇਕਆਊਟ ਕਰਨ ਦਾ ਫੈਸਲਾ ਕੀਤਾ ਹੋਇਆ। ਪੰਜਾਬ ਅੰਦਰ ਸਫਾਈ ਸੇਵਕਾਂ ਦਾ ਮਸਲਾ ਵੀ ਲਗਾਤਾਰ ਭਖਿਆ ਪਿਆ। ਪੰਜਾਬ ਸਰਕਾਰ ਨੇ ਹਾਲਾਂਕਿ ਸਫਾਈ ਸੇਵਕਾਂ ਦੀਆਂ ਮੰਗਾਂ ਮੰਨ ਲਈਆਂ ਤਾਂ ਵੀ ਦੁੱਗਣੀਆਂ ਕਰ ਦਿੱਤੀਆਂ ਸਨ ਪਰ ਬਰਨਾਲਾ ਵਿੱਚ ਜੋ ਲਾਠੀਚਾਰਜ ਹੋਇਆ ਸੀ ਉਸ ਸੰਬੰਧੀ ਕਾਰਵਾਈ ਤੋਂ ਸੰਤੁਸ਼ਟ ਨਾ ਹੁੰਦਿਆਂ ਕਈ ਥਾਈ ਸਫਾਈ ਸੇਵਕਾਂ ਨੇ ਅੱਜ ਭਾਰਤੀ ਸਮੇਂ ਮੁਤਾਬਕ 30 ਜੁਲਾਈ ਨੂੰ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਹੋਇਆ। ਹਾਲਾਂਕਿ ਕਈ ਥਾਵਾਂ ਤੇ ਬੀਤੇ ਨੂੰ ਹੀ ਪੰਜਾਬ ਬੰਦ ਕੀਤਾ ਜਾ ਚੁੱਕਿਆ। ਅਧਿਕਾਰੀਆਂ ਜਿਨ੍ਹਾਂ ਦੀ ਮੌਜੂਦਗੀ ਵਿੱਚ ਬਰਨਾਲਾ ਵਿਖੇ ਲਾਠੀਚਾਰਜ ਹੋਇਆ ਸੀ ਉਹਨਾਂ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਹਾਲਾਂਕਿ ਉਹਨਾਂ ਨੂੰ ਮੁਅੱਤਲ ਪਹਿਲਾਂ ਹੀ ਕੀਤਾ ਜਾ ਚੁੱਕਿਆ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿ ਪੰਜਾਬ ਸਰਕਾਰ 5 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੀ ਸਫਾਈ ਕਾਮਿਆਂ ਤੇ ਸੀਵਰਮੈਨਾਂ ਨੂੰ ਪੱਕਾ ਵੀ ਕਰੇਗੀ ਅਤੇ ਕਿਹਾ ਸੀ ਕਿ ਕਰਮਚਾਰੀ ਆਗੂਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲੇ ਲਏ ਗਏ ਨੇ ਅਤੇ ਮੁੱਖ ਮੁੱਦਿਆਂ ਤੇ ਸਹਿਮਤੀ ਬਣ ਚੁੱਕੀ ਹੈ। ਹਰਜੋਤ ਬੈਂਸ ਨੇ ਮੌਨਸੂਨ ਦੇ ਮੌਸਮ ਦੌਰਾਨ ਬਿਮਾਰੀਆਂ ਤੋਂ ਬਚਾਅ ਤੇ ਆਮ ਲੋਕਾਂ ਦੇ ਭਲੇ ਨੂੰ ਮੁੱਖ ਰੱਖਦਿਆਂ ਸਾਰੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਨੂੰ ਹੜਤਾਲ ਖਤਮ ਕਰਕੇ ਤੁਰੰਤ ਆਪਣੀ ਡਿਊਟੀ ਉੱਤੇ ਪਰਤਣ ਦੀ ਅਪੀਲ ਕੀਤੀ ਹੈ। ਪੰਜਾਬ ਸਰਕਾਰ ਨੇ ਵੀ ਐਲਾਨ ਕੀਤਾ ਹੋਇਆ ਕਿ ਠੇਕੇ ਉੱਤੇ ਕੰਮ ਕਰ ਰਹੇ ਸਫਾਈ ਕਾਮਿਆਂ ਤੇ ਸੀਵਰਮੈਨਾਂ ਨੂੰ 1 ਅਗਸਤ ਨੂੰ ਤਨਖਾਹ ਵੱਧ ਕੇ ਮਿਲੇਗੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਤੇ ਕੇਂਦਰ ਸਰਕਾਰ ਦੇ ਹੱਬ ਤੇ ਸਪੋਕ ਮਾਡਲ ਤਹਿਤ ਏਅਰ ਇੰਡੀਆ ਵੱਲੋਂ ਨਵੀਂ ਤਕਨੀਕ ਵਾਲੀ ਈਜ਼ੀ ਕਨੈਕਟ ਸੇਵਾ ਦੀ ਅਧਿਕਾਰਤ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜ ਰਾਪੂ ਰਾਮ ਮੋਹਨ ਨਾਇਡੂ ਵੱਲੋਂ ਕੀਤਾ ਗਿਆ, ਜਿਸ ਨਾਲ ਪੰਜਾਬ ਦੇ ਆਸ ਪਾਸ ਦੇ ਇਲਾਕਿਆਂ ਤੋਂ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਇਸ ਨਵੇਂ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਤੋਂ ਵਿਦੇਸ਼ ਜਾਣ ਵਾਲੇ ਅੰਤਰਰਾਸ਼ਟਰੀ ਯਾਤਰੀ ਹੁਣ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਹੀ ਆਪਣੀ ਫਾਈਨਲ ਮੰਜ਼ਿਲ ਤੱਕ ਲਈ ਅਤੇ ਇਮੀਗ੍ਰੇਸ਼ਨ ਕਾਰਵਾਈਆਂ ਪੂਰੀਆਂ ਕਰ ਸਕਣਗੇ। ਇਸ ਯਾਤਰੀਆਂ ਨੂੰ ਦਿੱਲੀ ਵਿਖੇ ਟਰਮੀਨਲ ਬਦਲਣ ਜਾਂ ਸਮਾਨ ਨੂੰ ਮੁੜ ਤੋਂ ਚੈੱਕ ਇਨ ਕਰਵਾਉਣ ਦੀ ਝੰਝਟ ਤੋਂ ਛੁਟਕਾਰਾ ਮਿਲ ਗਿਆ। ਏਅਰ ਇੰਡੀਆ ਵੱਲੋਂ ਇਸ ਸੇਵਾ ਲਈ 2 ਰੋਜ਼ਾਨਾ ਉਡਾਣ ਸਵੇਰੇ 9:10 ਅਤੇ ਰਾਤ 10 ਨੂੰ ਨਿਰਧਾਰਿਤ ਕੀਤਾ ਗਿਆ। ਇਹ ਉਡਾਣਾ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਅਮੈਰੀਕਾ, ਕੈਨੇਡਾ, ਬ੍ਰਿਟੇਨ, ਯੂਰਪ, ਆਸਟ੍ਰੇਲੀਆ ਅਤੇ ਖਾੜੀ ਦੇਸ਼ਾਂ ਸਮੇਤ 27 ਪ੍ਰਮੁੱਖ ਅੰਤਰਰਾਸ਼ਟਰੀ ਮੰਜ਼ਿਲਾਂ ਨਾਲ ਜੋੜਦੀਆਂ ਨੇ। ਪੰਜਾਬ ਦੇ ਪ੍ਰਵਾਸੀ ਭਾਈਚਾਰੇ ਅਤੇ ਟਰੈਵਲ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਇਸ ਪਹਿਲਕਦਮੀ ਦਾ ਭਰਵਾਂ ਸਵਾਗਤ ਕੀਤਾ ਤੇ ਮੰਨਿਆ ਜਾ ਰਿਹਾ ਕਿ ਇਸ ਨਵੀਂ ਸਰਵਿਸ ਨਾਲ ਅੰਤਰਰਾਸ਼ਟਰੀ ਸਫ਼ਰ ਵਿੱਚ ਲੱਗਣ ਵਾਲਾ ਸਮਾਂ ਤੇ ਮੁਸ਼ਕਲਾਂ ਘੱਟ ਹੋਣਗੀਆਂ ਅਤੇ ਅੰਮ੍ਰਿਤਸਰ ਏਅਰਪੋਰਟ ਦੀ ਗਲੋਬਲ ਕਨੈਕਟੀਵਿਟੀ ਵਿੱਚ ਹੋਰ ਜ਼ਿਆਦਾ ਵਾਧਾ ਹੋਵੇਗਾ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਕੁਝ ਹੋਰ ਤਾਜ਼ਾ ਤਰੀਨ ਖ਼ਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਦੇਸ਼ ਦੀ ਪਾਰਲੀਮੈਂਟ ਵਿੱਚ ਪੇਪਰ ਲੀਕ ਉੱਤੇ ਚਰਚਾ ਸ਼ੁਰੂ ਹੋਈ ਹੈ ਤੇ ਇਸ ਸੰਬੰਧੀ ਲਗਾਤਾਰ ਗੱਲਬਾਤ ਹੋ ਰਹੀ ਹੈ। ਦਿੱਲੀ ਵਿੱਚ ਵਿਦਿਆਰਥੀਆਂ ਦੇ ਧਰਨੇ ਦੌਰਾਨ ਗੋਲੀ ਜੋ ਚਲਾਈ ਗਈ ਤੇ ਹੁਕਮ ਉੱਤੇ ਚਲਾਈ ਗਈ ਸੀ, ਇਸ ਨੂੰ ਲੈ ਕੇ ਵੀ ਪਾਰਲੀਮੈਂਟ ਵਿੱਚ ਕਾਫੀ ਰੌਲਾ ਪਿਆ। ਵਿਰੋਧੀ ਧਿਰ ਵੱਲੋਂ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਇਸ ਸੰਬੰਧੀ ਜਵਾਬਦੇਹ ਨੇ, ਜਦਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮੰਤਰੀ ਨਹੀਂ ਬਲਕਿ ਇਹੋ ਜਿਹੇ ਹੁਕਮ ਮੈਜਿਸਟਰੇਟ ਵੱਲੋਂ ਦਿੱਤੇ ਜਾਂਦੇ ਨੇ। ਇਸ ਦਰਮਿਆਨ ਪੇਪਰ ਲੀਕ ਰੋਕੂ ਬਿੱਲ ਜ਼ੁਬਾਨੀ ਵੋਟਿੰਗ ਨਾਲ ਲੋਕ ਸਭਾ ਵਿੱਚ ਪਾਸ ਹੋ ਗਿਆ ਤੇ ਅੱਜ ਇਸ ਨੂੰ ਰਾਜ ਸਭਾ ਵਿੱਚ ਵੀ ਪੇਸ਼ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ CBI ਦੀ ਕਲੋਜ਼ਰ ਰਿਪੋਰਟ ਸਵੀਕਾਰ ਕਰਦੇ ਹੋਏ ਕੋਲ ਬਲਾਕ ਵੰਡ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਅਪਰਾਧਿਕ ਮਾਮਲਾ ਬੰਦ ਕਰ ਦਿੱਤਾ ਹੈ, ਨਾਲ ਹੀ ਉਹਨਾਂ ਦੇ ਖਿਲਾਫ ਜਾਰੀ ਸੰਮਨ ਹੁਕਮ ਨੂੰ ਵੀ ਰੱਦ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਪਹਿਲੀ ਵਾਰ ਰਜਿਸਟਰ ਦੇ ਖਾਤੇ ਵਿੱਚ 1 ਅਗਸਤ ਨੂੰ ਪੈਸੇ ਆਉਣਗੇ। ਪੰਜਾਬ ਯੂਨੀਵਰਸਿਟੀ ਵਿੱਚ PhD ਸਕਾਲਰ ਲੜਕੀ ਜੋਤੀ ਦੀ ਮੌਤ ਦੇ ਮਾਮਲੇ ਵਿੱਚ 2 ਅਧਿਕਾਰੀ ਮੁਅੱਤਲ ਕੀਤੇ ਗਏ ਨੇ। ਚੇਤ ਰਹੇ ਕਿ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਕਰੰਟ ਲੱਗਣ ਕਾਰਨ ਇਸ ਸਕਾਲਰ ਦੀ ਜਾਨ ਗਈ ਸੀ, ਜਿਸ ਤੋਂ ਬਾਅਦ ਬਿਜਲੀ ਬੋਰਡ ਨਾਲ ਸੰਬੰਧਿਤ 2 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ। ਉੱਪਰੋਂ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਕਿਹਾ ਕਿ ਨੌਜਵਾਨਾਂ ਦੇ ਖਿਲਾਫ਼ ਸਾਰੇ ਮੁਕੱਦਮੇ ਵਾਪਸ ਨਾ ਲਏ ਗਏ ਤਾਂ ਉਹਨਾਂ ਦਾ ਅੰਦੋਲਨ ਦੁਬਾਰਾ ਸ਼ੁਰੂ ਹੋਣਾ ਤੈਅ ਮੰਨਿਆ ਜਾ। ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਹੋਰ ਵਿਵਾਦ ਛੇੜ ਦਿੱਤਾ ਹੈ। ਉਸਨੇ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਜੈਨ ਜ਼ੀ ਨੂੰ ਜਨਰੇਸ਼ਨ ਗਟਰ ਕਹਿ ਦਿੱਤਾ ਹੈ, ਜਿਸ ਨਾਲ ਕਾਫੀ ਆਲੋਚਨਾ ਵੀ ਹੋ ਰਹੀ ਹੈ ਤੇ ਕੰਗਨਾ ਦੇ ਇਸ ਬਿਆਨ ਉੱਤੇ ਤਿੱਖੇ ਪ੍ਰਤੀਕਰਮ ਵੀ ਆ ਰਹੇ ਨੇ। ਖੇਡਾਂ ਵਿੱਚ ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ਦੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਅਪਡੇਟ। ਜਸ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Appliances, refrigerator, dishwashers, stove, TV, built-in appliances. To see Dream Home Appliances, no yaad rakho 905-805-3000. Dream Home Appliances 905-805-3000. Visit Dream Home Appliances for the best price, best deal, and best gifts. 905-805-3000, 2915 Argentia Road, Mississauga. Dream Home Appliances.
2: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
2: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
3: ਹੱਸਦੇ, ਗਾਉਂਦੇ, ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।
4: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ, ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ। ਮੈਂ ਕਿਹਾ ਤੇਰੇ ਪੈਰਾਂ ਤੱਕ।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ
5: ਸੱਚ ਕਹੇ ਜੇ ਹੁੰਦਾ।
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏ ਐਮ 530 ਤੋਂ ਪ੍ਰਭ ਸੰਧੂ ਦੇ ਨਾਲ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਠੀਕ ਠਾਕ ਹੋ ਕੰਮਾਂ ਤੋਂ ਘਰਾਂ ਨੂੰ ਜਾ ਰਹੇ ਹੋ ਯਾ ਕਰ ਰਹੀ ਹੋ ਬੱਸਾਂ 'ਚੋਂ ਟਰੱਕਾਂ 'ਚੋਂ ਗੱਡੀਆਂ 'ਚੋਂ ਜਿੱਥੋਂ ਜਿੱਥੋਂ ਵੀ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਨੂੰ ਸੁਣ ਰਹੇ ਹੋ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਮੁਹੱਬਤ ਤੇਰੇ ਇੱਕ ਇਸ਼ਾਰੇ 'ਤੇ ਜੇ ਕੋਈ ਜ਼ਿੰਦਗੀ ਵਾਰੇ 'ਤੇ ਤੇਰੇ ਇੱਕ ਇਸ਼ਾਰੇ 'ਤੇ ਜੇ ਕੋਈ ਜ਼ਿੰਦਗੀ ਵਾਰੇ 'ਤੇ ਤੇ ਚਾਰੇ ਤੜਪੇ ਲਾਰੇ 'ਤੇ ਚੰਨ ਚਾਨਣੀ ਤਾਰੇ 'ਤੇ ਸੂਰਜ ਡੁੱਬ ਕੇ ਮਰ ਜਾਵੇਗਾ ਜੇ ਤੂੰ ਵਾਲ ਖਿਲਾਰੇ 'ਤੇ ਬੰਦੇ ਦੇ ਵਿੱਚ ਅੱਲਾ ਏ ਅਤੇ ਬੰਦਾ ਬੰਦਾ ਮਾਰੇ 'ਤੇ 14 ਤਬਕ ਸੀ ਦਿਲ ਦੇ ਅੰਦਰ ਕਬਜ਼ਾ ਕੀਤਾ ਈ ਸਾਰੇ 'ਤੇ ਅਤੇ ਦੁਨੀਆ ਪਾਗਲ ਕਹਿੰਦੀ ਏ ਸੋਚਾਂ ਦੁਨੀਆ ਬਾਰੇ 'ਤੇ ਜੇ ਸੋਚਾਂ ਦੁਨੀਆ ਬਾਰੇ 'ਤੇ ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਇਹ ਭਾਈ ਰੇਡੀਓ ਦਾ ਨੰਬਰ ਆ ਗੱਲਬਾਤ ਕਰਨੀ ਆ ਅਤੇ ਕਾਲ ਕਰ ਲਿਓ ਅਤੇ ਫਿਰ ਸ਼ਾਮ ਨੂੰ ਰਲ ਮਿਲ ਕੇ ਇੰਜੋਏ ਕਰਾਂਗੇ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ ਖੁਸ਼ ਹੋ ਅੱਛਾ ਖੁਸ਼ ਤੋਂ ਵੀ ਮੈਨੂੰ ਗੱਲ ਯਾਦ ਆਈ ਕਿ ਤੁਸੀਂ ਪਰੇਸ਼ਾਨੀਆਂ ਚਿੰਤਾਵਾਂ ਬੜੀਆਂ ਅੱਜ ਕੱਲ੍ਹ ਡਿਪਰੈਸ਼ਨ ਐਂਗਜ਼ਾਇਟੀਆਂ ਬਲਾ ਬਲਾ ਬਲਾ ਬੜਾ ਕੁਛ ਉਦਾਸ ਰਹਿੰਦੇ ਹੋ ਮਹਿਸੂਸ ਰਹਿੰਦੇ ਹੋ ਤਾਂ ਉਹਦਾ ਹੱਲ ਮੇਰੇ ਕੋਲ ਹੈਗਾ ਪਰ ਮੰਨੋਗੇ ਤਾਂ ਮੈਂ ਦੱਸ ਦੂੰਗਾ ਜੇ ਕੋਈ ਪੁੱਛੇ ਤਾਂ ਤੁਹਾਡੀਆਂ ਪਰੇਸ਼ਾਨੀਆਂ ਉਲਝਣਾਂ ਮੁਸੀਬਤਾਂ ਵੱਡੀਆਂ ਵੱਡੀਆਂ ਪਲਾਂ 'ਚ ਦੂਰ ਹੋ ਜਾਣਗੀਆਂ ਬਿਨਾਂ ਫੀਸ ਤੋਂ ਇਲਾਜ ਦੱਸੂਗਾ ਪਰ ਪੁੱਛੋਗੇ ਤਾਂ ਬਿਨਾਂ ਮੰਗਿਓਂ ਸਲਾਹ ਨਹੀਂ ਦੇਣੀ ਚਾਹੀਦੀ ਇੱਜ਼ਤ ਐਵੇਂ ਘੱਟ ਜਾਂਦੀ ਹੈ ਕਹਿੰਦੇ ਹੁੰਦੇ ਨੇ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕੀ ਹਾਲ ਚਾਲ ਆ ਕਰਨਵੀਰ ਚੜ੍ਹਦੀ ਕਲਾ ਬਾਈ ਜੀ ਕੀ ਹਾਲ ਚਾਲ ਠੀਕ ਹੋ
1: ਵਧੀਆ ਵਧੀਆ ਵਧੀਆ ਮੈਂ ਇੱਕ ਵਾਰੀ ਹਾਜ਼ਰੀ ਲਵਾ ਦਈਏ ਫੋਨ ਕਰਕੇ ਬੜੇ ਦਿਨਾਂ ਬਾਅਦ ਅੱਜ ਰੇਡੀਓ ਲਾਇਆ
0: ਤੁਹਾਡਾ ਕੀ ਬਾਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਪਹਿਲਾਂ ਕੰਮ ਥੋੜਾ ਜਲਦੀ ਫਿਨਿਸ਼ ਕਰ ਦਿੰਦਾ ਸੀ ਅੱਜ ਥੋੜਾ ਲੇਟ ਹੋ ਗਿਆ
0: ਅੱਛਾ ਨਹੀਂ ਤੁਸੀਂ ਮੈਂ ਖੁਦ ਬੜੇ ਦਿਨਾਂ ਬਾਅਦ ਆਇਆ ਮੈਂ ਫਰਾਈਡੇ ਮਾਸਟਰ ਸਲੀਮ ਜੀ ਦੇ ਸ਼ੋਅ 'ਚ ਬੀਜੀ ਸੀ ਉਦੋਂ ਪਹਿਲਾਂ ਉਹ ਬੈਕ ਟੂ ਬੈਕ ਫਿਰ ਰੰਗਲੇ ਸਰਦਾਰਾਂ ਦੇ ਵਿੱਚ ਥੋੜੇ ਜਿਹੇ ਮਸ਼ਰੂਫ ਹੋ ਗਏ ਸੋ ਬੈਕ ਟੂ ਬੈਕ ਬਿਜ਼ੀ ਪਰ ਅੱਜ ਬਹੁਤ ਪਿਆਰ ਬਹੁਤ
1: ਮਤਲਬ ਮੈਨੂੰ ਲੱਗਦਾ ਮੈਂ ਮਿਸ ਨਹੀਂ ਕੀਤਾ ਤੁਹਾਨੂੰ
0: ਹਾਂ ਚਲੋ ਅੱਜ ਗੱਲਾਂ ਬਾਤਾਂ ਕਰਦੇ ਹਾਂ ਹੁਣ ਤੁਸੀਂ ਆ ਹੀ ਗਏ ਹੋ ਮੇਰੇ ਸੂਤ ਆ ਹੀ ਗਏ ਤੇ ਹੁਣ ਮੇਰੇ ਨਾਲ ਇੱਕ ਸਲਾਹ ਕਰਕੇ ਜਾਈਏ ਆਪਾਂ
1: ਹਾਂਜੀ
0: ਆਪਾਂ ਜ਼ਿੰਦਗੀ ਦੇ ਵਿੱਚ ਸਭ ਤੋਂ ਖੂਬਸੂਰਤ ਰਿਸ਼ਤਾ ਆ ਇੱਕ ਔਰਤ ਤੇ ਮਰਦ ਦਾ ਵਿਆਹ ਬੰਧਨ ਇੱਕ ਐਸਾ ਬੰਧਨ ਜਿਹੜਾ ਦੁਨੀਆ ਨੇ ਰੀਤ ਬਣਾਈ ਆ ਤੇ ਉਸ ਦਾ ਸਕਸੈਸਫੁਲ ਹੋਣ ਦਾ ਰਾਜ ਕੀ ਆ ਦੋਨਾਂ ਜਾਣੇ ਦੇ ਰਿਸ਼ਤੇ ਨੂੰ ਜੇ ਤਾਂ ਤੁਸੀਂ ਵਿਆਹੇ ਹੋ ਫਿਰ ਤਾਂ ਤੁਸੀਂ ਥੋੜੇ ਥੋੜਾ ਆਪਣਾ ਐਕਸਪੀਰੀਅੰਸ ਹੋਣਾ ਤੇ ਜੇ ਤੁਸੀਂ ਆਪਾਂ ਆਸ ਪਾਸ ਸਮਾਜ ਦੇ ਵਿੱਚ
1: ਦੁਬਾਰਾ ਪੁੱਛੋਗੇ ਜਰਾ
0: ਓਕੇ ਸੋ ਜਿਹੜਾ ਵਿਆਹ ਆ ਜਿਹੜਾ ਬੰਧਨ ਆ ਮੀਆਂ ਬੀਬੀ ਦਾ ਰਿਸ਼ਤਾ ਆ ਹਸਬੈਂਡ ਵਾਈਫ ਦਾ ਰਿਸ਼ਤਾ ਆ ਗਰਲਫ੍ਰੈਂਡ ਮਾਫ ਕਰਨਾ ਵਹੁਟੀ ਤੇ ਘਰ ਵਾਲੇ ਦਾ ਰਿਸ਼ਤਾ ਆ ਉਹਨੂੰ ਮਜ਼ਬੂਤ ਰੱਖਣ ਵਾਸਤੇ ਕਿਹੜੀ ਚੀਜ਼ ਸਭ ਤੋਂ ਜ਼ਰੂਰੀ ਕਿਹੜੀ ਚੀਜ਼ ਆ ਜਿਹੜੀ ਦੋਨੇ ਦੇ ਰਿਸ਼ਤੇ ਨੂੰ ਮਜ਼ਬੂਤ ਪਿਆਰ ਮੁਹੱਬਤ ਦੇ ਨਾਲ ਗੜੁੱਚ ਕਰਕੇ ਰੱਖੇ ਪੂਰੀ ਉਮਰ ਉਹ ਕਿਹੜੀ ਚੀਜ਼ ਆ ਉਹ ਇੱਕ ਨੁਕਤਾ ਪੁੱਛਣਾ ਹੈ ਸਾਰਿਆਂ ਦੇ ਐਕਸਪੀਰੀਅੰਸ ਤੋਂ ਵੀ ਕਿਹੜੀ ਚੀਜ਼ ਆ ਜਿਹੜੀ ਇੱਕ ਦੂਜੇ ਨੂੰ ਜੋੜ ਕੇ ਰੱਖਦੀ ਆ
1: ਭਾਈ ਹੋ ਗਏ ਮੇਰੇ ਵਿਆਹ ਨੂੰ 2.5 ਸਾਲ ਹੋ ਗਏ ਆ ਤੇ ਮੈਨੂੰ ਲੱਗਦਾ ਵੀ ਭਾਜੀ ਟਰਸਟ
0: ਟਰਸਟ ਵਿਸ਼ਵਾਸ ਤੇ ਸੱਚ
1: ਸੱਚ ਹਾਂਜੀ ਜੋ ਵੀ ਆ ਸਭ ਕੁਛ ਤੁਹਾਨੂੰ ਸ਼ੇਅਰ ਕਰਨਾ ਚਾਹੀਦਾ ਯਾਰ ਭਾਵੇਂ ਛੋਟੀ ਜਿਹੀ ਗੱਲ ਵੀ ਆ ਨਾ ਯਾਰ ਤੇ ਉਹ ਵੀ ਸ਼ੇਅਰ ਕਈ ਵਾਰੀ ਮਤਲਬ ਕਈ ਵਾਰੀ ਮੈਂ ਦੇਖਦਾ ਕਈ ਮੁੰਡੇ ਕਹਿ ਦਿੰਦੇ ਯਾਰ ਕੀ ਸਭ ਮਾੜੀ ਮਾੜੀ ਗੱਲ ਕਰੀ ਜਾਂਦੇ ਹੋ ਬਟ ਆਈ ਥਿੰਕ ਯਾਰ ਉਹ ਚੀਜ਼ ਨਾ ਮਤਲਬ ਕਿ ਹੁਣ ਜਿੱਦਾਂ ਯਾਰ ਘਰ ਮਤਲਬ ਮੇਰੀ ਵਾਈਫ ਹਾਊਸ ਵਾਈਫ ਸਾਰਾ ਦਿਨ ਘਰ ਰਹਿਣਾ ਤੇ ਜੇ ਮਾੜੀ ਜਿਹੀ ਕੋਈ ਚੀਜ਼ ਉਹਨੂੰ ਤਾਂ ਪੁੱਛ ਲਵਾਉ ਨਾ ਫੋਨ ਕਰਕੇ ਉਹ ਕਹਿੰਦੀ ਯਾਰ ਵੀ ਥੋੜੀ ਜਿਹੀ ਵੀ ਸਲਾਹ ਕਰਨੀ ਹੁੰਦੀ ਹੈ ਅਗਲਾ ਪੁੱਛਦਾ ਆ ਤੇ ਉਹ ਚੀਜ਼ ਖੁਸ਼ ਕਰ ਦਿੰਦੀ ਮਾੜੀ ਚੀਜ਼ ਹੁਣ ਤਾਂ ਕੁਛ ਵੀ ਨਹੀਂ ਹੈ ਬਟ ਯਾਰ
0: ਸੋ ਤੁਹਾਨੂੰ ਲੱਗਦਾ ਕਿ ਸੱਚ ਤੇ ਓਨੈਸਟੀ ਤੁਸੀਂ ਕਿਹਾ ਰਾਈਟ
1: ਸੀ ਆ ਮੇਨ ਮੇਨਲੀ ਓਨੈਸਟੀ ਆ
0: ਰਿਸ਼ਤਿਆਂ ਦੇ ਵਿੱਚ ਇਮਾਨਦਾਰੀ ਤਾਂ ਹੋਣੀ ਚਾਹੀਦੀ ਹੈ
1: ਬਿਲਕੁਲ ਬਿਲਕੁਲ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਵੀਰੇ ਸੁਣੋ ਇੰਜੋਏ ਕਰੋ ਜੀ ਸੁਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਤੁਸੀਂ ਆਨਰ ਹੋ ਸਤਿ ਸ੍ਰੀ ਅਕਾਲ ਸਰ ਜੀ ਕੀ ਹਾਲ ਚਾਲ
2: ਠੀਕ ਠਾਕ ਹੋ ਜੀ ਭਾਜੀ ਤੁਹਾਡੀ ਆਵਾਜ਼ ਦੇ ਵਿੱਚ ਰਸ ਬਹੁਤ ਆ ਯਾਰ ਤੁਹਾਡੇ ਤੋਂ ਪ੍ਰੋਗਰਾਮ ਪੇਸ਼ ਕਰਨ ਦਾ ਢੰਗ ਬੜਾ ਖੂਬਸੂਰਤ ਭਾਜੀ
0: ਬਹੁਤ ਮੁਹੱਬਤ
2: ਕੁਛ ਨਾ ਕੁਛ ਕਲਾ ਤਾਂ ਤੁਹਾਡੇ ਵਿੱਚ ਯਾਰ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਪਰ ਇਹ 8x10 ਦੇ ਕਮਰੇ 'ਚ ਆ ਬਾਹਰ ਜਾ ਕੇ ਅਸੀਂ ਵੀ ਤੁਹਾਡੇ ਵਾਂਗ ਭਿੱਗੀ ਬਿੱਲੀ ਹੋ ਜਾਂਦੇ ਹਾਂ
2: ਅੱਛਾ ਜੀ ਕਲਾਕਾਰ ਮਤਲਬ ਜਿਵੇਂ ਵਾਸ਼ਰੂਮ ਤੋਂ ਗਾਉਣਾ ਸਟਾਰਟ ਕਰਦੇ ਨੇ ਹਾਂਜੀ
0: ਹਾਂ ਬਸ ਬਸ ਟਰਾਈ ਕਰੀਦਾ ਜੀ ਸਿੱਖੀ ਜਾਂਦੇ ਹਾਂ ਹੌਲੀ ਹੌਲੀ ਹੋਰ ਬਾਕੀ ਤੁਹਾਡਾ ਪਿਆਰ
2: ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ ਤੁਸੀਂ ਤੇ ਬਾਕੀ ਆ ਜ਼ਰੂਰ ਦੱਸਿਓ ਭਾਜੀ ਟੈਨਸ਼ਨ ਨਾ ਭਜਾਉਣ ਵਾਲਾ ਹੱਲ ਇਹ ਜ਼ਰੂਰ
0: ਅੱਛਾ ਇਹ ਇਹ ਮੈਂ ਦੱਸੂਗਾ ਠੀਕ ਆ ਇਹ ਅੱਛਾ ਚਿੰਤਾਵਾਂ ਤੋਂ ਮੁਕਤੀ ਹੋ ਸਕਦੀ ਆ ਪਰ ਇਹਦਾ ਹੱਲ ਬਹੁਤ ਸੌਖਾ ਹੈ ਸਾਨੂੰ ਬਹੁਤ ਸਾਡੇ ਆਸ ਪਾਸ ਆ ਪਰ ਮੈਂ ਦੱਸੂਗਾ ਮੈਂ ਇਹ ਚੀਜ਼ ਵਰਤੀ ਹੋਈ ਆ ਮੈਂ ਅੱਜ ਤੋਂ 2 ਸਾਲ ਪਹਿਲਾਂ ਮਤਲਬ ਬਹੁਤ ਨੈਗਟਿਵ ਆਪਣੇ ਆਪ ਨੂੰ ਕਹੀ ਜਾਣਾ ਕਿ ਮੈਂ ਨਹੀਂ ਇੱਦਾਂ ਨਹੀਂ ਇਹ ਮੇਰੇ ਨਾਲ ਹੋ ਗਿਆ ਮੈਂ ਵਿਚਾਰਾ ਮੈਂ ਮਾੜਾ ਇੱਦਾਂ ਕਈ ਵਾਰੀ ਅਸੀਂ ਆਪਣੇ ਆਪ ਨੂੰ ਵਿਕਟਿਮ ਬਣਾ ਲੈਂਦੇ ਹਾਂ ਕਿ ਮੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ ਸਾਰੀ ਦੁਨੀਆ ਖੁਸ਼ ਅਤੇ ਤੁਹਾਨੂੰ ਜਦੋਂ ਤੁਸੀਂ ਆਪ ਸਟ੍ਰੈਸ ਦੇ ਵਿੱਚ ਹੁੰਦੇ ਹੋ ਨਾ ਤਾਂ ਤੁਹਾਨੂੰ ਬਾਕੀ ਸਾਰੇ ਹੈਪੀ ਲੱਗਦੇ ਆ ਬੜੇ ਸੋਹਣੇ ਲੱਗਦੇ ਆ ਹੱਸਦੇ ਖੇਡਦੇ ਲੱਗਦੇ ਆ ਸੁਖੀ ਲੱਗਦੇ ਆ ਫਿਰ ਤੁਹਾਨੂੰ ਉੱਥੇ ਆਪਣੇ ਆਪ ਨੂੰ ਵਿਕਟਮ ਤੁਸੀਂ ਕਹਿੰਦੇ ਹੋ ਕਿ ਯਾਰ ਨਹੀਂ ਇਹ ਮੇਰੇ ਨਾਲ ਹੀ ਹੋ ਰਿਹਾ ਇਹ ਮੇਰੇ ਨਾਲ ਇੱਦਾਂ ਕਿਉਂ ਹੁੰਦਾ ਉਹਦਾ ਇੱਕ ਕਾਰਨ ਆ ਉਹਦਾ ਮੈਂ ਫਿਰ ਤੁਹਾਨੂੰ ਹੱਲ ਦੱਸੂਗਾ ਬੜਾ ਛੋਟਾ ਜਿਹਾ ਅਤੇ ਉਹ ਤੁਹਾਨੂੰ ਸਾਰੀਆਂ ਪਰੇਸ਼ਾਨੀਆਂ ਭਜਾ ਦੂਗਾ ਬਸ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮੈਨੂੰ ਚੇਤਾ ਕਰਾ ਦੇ ਕਈ ਵਾਰੀ ਚੇਤਾ ਭੁੱਲ ਜਾਂਦਾ ਬਹੁਤ ਸ਼ੁਕਰੀਆ ਅੱਛਾ ਯਾਦ ਭੁੱਲਣ ਵਾਲੀ ਵੀ ਇਹ ਇੱਕ ਚੀਜ਼ ਹੈ ਨਾ ਕਈ ਵਾਰੀ ਅਸੀਂ ਗੱਲਾਂ ਕਰਦੇ ਕਰਦੇ ਬਹੁਤ ਚੀਜ਼ਾਂ ਭੁੱਲ ਜਾਂਦੇ ਹਾਂ ਕਿਉਂਕਿ ਤੁਸੀਂ ਖੋ ਜਾਣਾ ਮੈਂ ਖੋ ਜਾਂਦਾ ਕਿਸੇ ਇੱਕ ਚੀਜ਼ ਦੇ ਵਿੱਚ ਨਾ ਮੈਂ ਫਿਰ ਉਹ 'ਚ ਗੜੋ 'ਚ ਹੋ ਜਾਂਦਾ ਫਿਰ ਬਾਕੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਲੱਗਦਾ ਜ਼ਮਾਨੇ ਦੀ ਪਰਵਾਹ ਨਹੀਂ ਰਹਿੰਦੀ ਫਿਰ ਜਦੋਂ ਮੈਂ ਰਹਿੰਦਾ ਇਸੇ ਕਰਕੇ ਮੈਂ ਨਾ ਕਈ ਸਪੋਂਸਰ ਗੁੱਸੇ ਹੋ ਜਾਂਦੇ ਕਹਿੰਦੇ ਤੂੰ ਸਨੀ ਐਡਾ ਨਹੀਂ ਬੋਲਦਾ ਮੈਂ ਕਿਹਾ ਯਾਰ ਮੈਨੂੰ ਖੁਦ ਨਹੀਂ ਪਤਾ ਲੱਗਦਾ ਮਾਫ਼ ਕਰਿਓ ਸੋ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ ਤੁਸੀਂ ਆਉਣੇ ਹੋ
3: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
3: ਠੀਕ ਹੈ ਜੀ ਇੱਕ ਤਾਂ ਇੱਕ ਟਰੱਸਟ ਹੈਗੀ ਹੈ ਦੂਸਰਾ ਆਪਸ ਚ ਬਹੁਤ ਜਿਆਦਾ ਅੰਡਰਸਟੈਂਡਿੰਗ ਹੋਣੀ ਚਾਹੀਦੀ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਮੇਰਾ ਕੰਮ ਨਹੀਂ ਹੈ ਤੇਰਾ ਕੰਮ ਹੈ ਤੇਰਾ ਕੰਮ ਨਹੀਂ ਹੈ ਮੇਰਾ ਕੰਮ ਹੈ
0: ਹਾਂ ਅੰਡਰਸਟੈਂਡਿੰਗ
3: ਹੋਣਾ ਚਾਹੀਦਾ ਹਾਂਜੀ
0: ਇੱਕ ਦੂਜੇ ਨੂੰ ਸਮਝਣਾ
3: ਹਾਂਜੀ ਇੱਕ ਦੂਜੇ ਨੂੰ ਸਮਝਣਾ ਤੇ ਤੀਸਰੀ ਗੱਲ ਇਹ ਕਿ ਨਾ ਤੁਸੀਂ ਉਹਨਾਂ ਦੇ ਕੁੜੀ ਦੇ ਪੇਰੈਂਟਸ ਦੀ ਕੋਈ ਜਾਂ ਫੈਮਿਲੀ ਦੀ ਕੋਈ ਬੁਰਾਈ ਕਰੋ ਤੇ ਅਗਰ ਉਹ ਤੁਹਾਡੇ ਪਰਿਵਾਰ ਨੂੰ ਸਹੀ ਰੱਖਦੀ ਹੈ ਚਾਹੇ ਉਹਦੇ ਪਰਿਵਾਰ ਕਿੰਨਾ ਵੀ ਗਲਤ ਹੋਵੇ ਤੇ ਉਹਨਾਂ ਟਰੱਸਟ ਬਣਾ ਕੇ ਰੱਖਣਾ ਕਿ ਹਾਂ ਨਹੀਂ ਠੀਕ ਹੈ ਜਿੱਦਾਂ ਤੂੰ ਕਹਿ ਰਹੀ ਹੈ ਠੀਕ ਹੈ ਸਮਝਾਉਣਾ ਹੈਗਾ ਇਹ ਕਿ ਤੁਸੀਂ ਲੁੱਟਾ ਚੁੰਨੀ ਕੱਢੋ ਉਹਦੇ ਪਰਿਵਾਰ ਦੇ ਵਿੱਚ
0: ਚਲੋ ਇਹ ਵੀ ਮੰਨ ਲੈਂਦੇ ਹਾਂ ਤੁਸੀਂ ਕਹਿੰਦੇ ਕਿ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ
3: ਹਾਂਜੀ ਹਾਂਜੀ
0: ਹਾਂ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3337 ਹਸਬੈਂਡ ਵਾਈਫ ਦੇ ਰਿਸ਼ਤੇ ਦੇ ਵਿੱਚ ਕਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਤੁਹਾਨੂੰ ਦੋਨਾਂ ਨੂੰ ਬੰਨ ਕੇ ਰੱਖਦੀ ਹੈ ਸਾਲਾਂ ਬੱਧੀ ਰਿਸ਼ਤੇ ਨੂੰ ਹੋਰ ਗੂੜਾ ਕਰਨ ਦੇ ਵਿੱਚ ਕਿਹੜੀ ਚੀਜ਼ ਸਹਾਈ ਹੁੰਦੀ ਆ ਅੰਡਰਸਟੈਂਡਿੰਗ ਵਿਸ਼ਵਾਸ ਸੱਚ ਇਮਾਨਦਾਰੀ ਬਾਕੀ ਤੁਸੀਂ ਆ ਕੇ ਦੱਸ ਦਿਓ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੀ ਹੈ ਬਹੁਤ ਸਾਰਿਆਂ ਦਾ ਤਾਂ ਐਕਸਪੀਰੀਅੰਸ ਵੀ ਹੋਣਾ ਆ ਅੱਛਾ ਜਿਨ੍ਹਾਂ ਦਾ ਅਜੇ ਨਹੀਂ ਵਿਆਹ ਹੋਇਆ ਉਹਨਾਂ ਨੂੰ ਮਾਫ਼ੀ ਆ ਅਤੇ ਬਾਕੀ ਦੱਸ ਸਕਦੇ ਆ ਕਿ ਤੁਹਾਡਾ ਰਿਸ਼ਤਾ ਕਿਵੇਂ ਮਜ਼ਬੂਤ ਰਿਹਾ ਹੋ ਸਕਦਾ ਕਿਸੇ ਨਾ ਕਿਸੇ ਦੇ ਗੱਲ ਕੰਮ ਆ ਜੀ 905-673-3337 ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ ਦਿਲਜੀਤ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਚੜ੍ਹਦੀ ਕਲਾ ਜੀ
4: ਉਹਦੇ ਆਪਣੇ ਉਹਨੂੰ ਸਪੇਸ ਦਿਓ ਪਾਰਟਨਰ ਚਾਹੇ ਉਹ ਫੀਮੇਲ ਆ ਚਾਹੇ ਮੇਲ ਆ ਵਾਈਫ ਦੇ ਵੱਲੋਂ ਵੀ ਤੇ ਹਸਬੈਂਡ ਵੱਲੋਂ ਵੀ ਸੈਕਿੰਡ ਥਿੰਗ ਇਜ਼ ਕੰਪਰੋਮਾਈਜ਼
0: ਜੀ ਕੰਪਰੋਮਾਈਜ਼
4: ਅੱਜ ਕੱਲ ਨਾ ਨੈਗੇਟਿਵ ਵੇ ਦੇ ਵਿੱਚ ਬੋਲ ਲੈਣ ਲੱਗ ਪਏ ਆ ਜਨਰੇਸ਼ਨ ਜਿਹੜੀ ਆ
0: ਜੀ
4: ਮੈਂ ਕਹਿੰਦੇ ਕੰਪਰੋਮਾਈਜ਼ ਕਰਾਂ ਮਤਲਬ ਇਹ ਨੀ ਵੀ ਕੋਈ ਤੁਹਾਨੂੰ ਮਾਰਦਾ ਕੁੱਟਦਾ ਤੁਸੀਂ ਉਹ ਚੀਜ਼ ਨਾਲ ਕੰਪਰੋਮਾਈਜ਼ ਕਰੋ ਜਾਂ ਤੁਹਾਡੀ ਚੀਟ ਕਰਦਾ ਉਸ ਚੀਜ਼ ਨਾਲ ਕੰਪਰੋਮਾਈਜ਼ ਐਵਰੀ ਸਿੰਗਲ ਡੇ ਯੂ ਆਰ ਡੂਇੰਗ ਸਮਥਿੰਗ ਐਂਡ ਯੂ ਆਰ ਕੰਪਰੋਮਾਈਜ਼ਿੰਗ ਈਚ ਅਦਰ ਐਂਡ ਰਿਸਪੈਕਟਿੰਗ ਈਚ ਅਦਰ ਡਿਸੀਜਨ
0: ਬਹੁਤ ਸ਼ੁਕਰੀਆ ਤੁਹਾਡੀ ਗੱਲ ਦੇ ਵਿੱਚ ਬਹੁਤ ਦਮ ਆ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮੱਚ 905-673-3337 ਅਸੀਂ ਆਪਣੇ ਦਾਦੇ ਦਾਦੀਆਂ ਤਾਏ ਤਾਈਆਂ ਚਾਚੀਆਂ ਬਾਪੂ ਬੇਬੇ ਦੇ ਰਿਸ਼ਤੇ ਵੇਖੇ ਅਸੀਂ ਬਹੁਤ ਕਰੀਬ ਤੋਂ ਬੜੇ ਨਜ਼ਦੀਕ ਤੋਂ ਅੱਜ ਕੱਲ੍ਹ ਰਿਸ਼ਤਿਆਂ ਨੂੰ ਰੋਜ਼ ਪ੍ਰੂਵ ਕਰਨਾ ਪੈਂਦਾ ਸਾਨੂੰ ਰੋਜ਼ ਰਿਸ਼ਤੇ ਨੂੰ ਦੱਸਣਾ ਪੈਂਦਾ ਕਿ ਮੈਂ ਤੀਰਾ ਹਾਂ ਪਹਿਲਾਂ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ ਸੀ ਨਾ ਤਾਂ ਪਿਓ ਪੁੱਤਰ ਦੇ ਵਿੱਚ ਕੋਈ ਗੱਲ ਹੋਣੀ ਨਾ ਕੋਈ ਬਹੁਤੀ ਹਸਬੈਂਡ ਵਾਈਫ 'ਚ ਗੱਲ ਹੋਣੀ ਪਰ ਰਿਸ਼ਤੇ ਮਜ਼ਬੂਤ ਸੀ ਅੱਜ ਕੱਲ੍ਹ ਸਾਨੂੰ ਪ੍ਰੂਵ ਕਰਨਾ ਪੈਂਦਾ ਪੁੱਤਰ ਨੂੰ ਪਿਓ ਵਾਸਤੇ ਪ੍ਰੂਵ ਕਰਨਾ ਪੈਂਦਾ ਅਤੇ ਪਿਓ ਨੂੰ ਪੁੱਤਰ ਵਾਸਤੇ ਕਿ ਮੈਂ ਭਾਈ ਤੇਰਾ ਸੋਚਦਾ ਹਾਂ ਅਤੇ ਹਸਬੈਂਡ ਵਾਈਫ ਤਾਂ ਸਾਨੂੰ ਮਿੰਟ ਮਿੰਟ ਪਲ ਪਲ 'ਤੇ ਪਤਾ ਨਹੀਂ ਕਿਉਂ ਰਿਸ਼ਤਿਆਂ ਦੀਆਂ ਜਿਹੜੀਆਂ ਜੜ੍ਹਾਂ ਇੰਨੀਆਂ ਖੋਖਲੀਆਂ ਕਿਉਂ ਹੋ ਗਈਆਂ ਪਰ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਦੇ ਵਿੱਚ ਬਹੁਤ ਸਾਰੇ ਤੁਹਾਡੇ ਜਵਾਬ ਆ ਰਹੇ ਆ ਬਹੁਤ ਸਾਰੀਆਂ ਹੋਰ ਵੀ ਕਾਲ ਨੇ ਆਪਾਂ ਲੈ ਲਈਏ ਹੋ ਸਕਦਾ ਕਿਸੇ ਨਾ ਕਿਸੇ ਦੇ ਨੁਕਤਾ ਕੰਮ ਆ ਜੇ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣਾ ਰਹੋ ਜੀ 5053
5: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ
5: ਬਹੁਤ ਵਧੀਆ ਜੀ
0: ਜੀ ਸਰ
5: ਮਿਊਚੁਅਲ ਰਿਸਪੈਕਟ ਆ ਨਾ ਰਿਸਪੈਕਟ ਦੇਣੀ ਵੀ ਨਾ ਦਿਓਗੇ ਤਾਂ ਤੁਹਾਡਾ ਰਿਸ਼ਤਾ ਕਦੀ ਖਰਾਬ ਹੋਏਗਾ ਹੀ ਨਹੀਂ
0: ਸੋ ਮਿਊਚੁਅਲ ਰਿਸਪੈਕਟ ਤੁਸੀਂ ਕਹਿੰਦੇ ਹੋ ਕਿ ਇੱਜ਼ਤ ਦੇਣੀ ਰਿਸ਼ਤੇ ਦੇ ਵਿੱਚ
5: ਹਾਂਜੀ ਹਾਂਜੀ ਜੇ ਨਾ ਘਰ 'ਚ ਮਿਸਤਰੀ ਖੁਸ਼ ਆ ਨਾ ਜੇ ਤੁਹਾਡਾ ਘਰ ਸਵਰਗ ਆ
0: ਜੀ
5: ਇਹ ਤੋਂ ਉੱਪਰ ਕੋਈ ਗੱਲ ਨਹੀਂ ਹੋ ਸਕਦੀ
0: ਵਾਹ
5: ਉਹ ਖੁਸ਼ ਕਿੱਦਾਂ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਜੇ ਤੁਹਾਡੀ ਅੰਡਰਸਟੈਂਡਿੰਗ ਨਹੀਂ ਬਣੀ ਨਾ ਇੱਜ਼ਤ ਦੇ ਕੇ ਦੇਖੋ ਤੁਹਾਨੂੰ ਆਪੇ ਉਹਦਾ
0: ਬਹੁਤ ਖੂਬ ਬਹੁਤ ਸ਼ੁਕਰੀਆ ਆ ਜਿਹੜੇ ਲੜਦੇ ਆ ਮੇਰੇ ਵਰਗੇ ਕਈ ਇਹਨਾਂ ਨੇ ਕਈਆਂ ਨੇ ਸੁਧਰ ਜਾਣਾ ਅੱਜ ਸੋ 905-673-3337 ਸਾਰੀਆਂ ਲਾਈਨ ਬਿਜ਼ੀ ਨੇ 3093 ਜੀ ਜੀ ਸਤਿ ਸ਼੍ਰੀ ਅਕਾਲ ਜੀ
6: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
6: ਮੈਂ ਤਾਂ ਇਹ ਸਮਝੂਗੀ ਕਿ ਜਦੋਂ ਦੂਸਰੇ ਬਲੱਡ ਨੂੰ ਤੁਸੀਂ ਆਪਦਾ ਬਲੱਡ ਸਮਝ ਲੈਂਦੇ ਹੋ ਭਾਵੇਂ ਹੇਮਾ ਭਾਵੇਂ ਸ਼ੀਆ ਸਾਡੇ ਰਿਸ਼ਤੇ ਆ ਜਿਹੜੇ ਉਹ ਇੱਕ ਮਜ਼ਬੂਤ ਹੋ ਜਾਂਦੇ ਆ ਉਹਨਾਂ ਦੇ ਪੇਰੈਂਟਸ ਵੀ ਉਹ ਕਿਉਂਕਿ ਤੁਸੀਂ ਕਦੇ ਸਮਝਦੇ ਹੀ ਨੀ ਗੇ ਵੀ ਇਹ ਸਾਡਾ ਲਹੂ ਨੀਗਾ ਜਦੋਂ ਤੁਸੀਂ ਸਮਝਦੇ ਹੋ ਵੀ ਇਹ ਸਾਡਾ ਲਹੂ ਹੈ ਇਹ ਬਗਾਨਾ

0: soccer, kabaddi, field hockey, volleyball, basketball, weightlifting, gathka. Vadhere jankari layi sikhgamescanada.ca te jao. Ja call karo 647-807-0007. Inna games di entry bilkul muft hai.
1: So, मैसेज थोड़े तक देने तो पहला मैं हरजीत सिंह सोहता साहब का वेलकम करूँगा रेडियो प्रोग्राम उड़ान। बहुत सारिया कॉल्स ने तुसी होल्ड करो, थोड़ा बड़ा प्यारा मैसेज देना है कि पहली बार सिख गेम्स कैनेडा ब्रैम्पटन में होने जा रही ने। ओंटारियो गुरद्वारा कमेटी एक बड़ा ही खूबसूरत, बड़ा ही वधिया, बड़ा ही चंगा उपराला कर रही है। साडे बच्चों एक नवी सेध जिहड़ी समय की जरूरत आ, खास करके अज के समय की जरूरत। ਅਤੇ ਅਸੀਂ ਬਹੁਤ ਧੰਨਵਾਦੀ ਹਾਂ ਓਂਟਾਰੀਓ ਗੁਰਦੁਆਰਾ ਕਮੇਟੀ ਦੇ ਜਿਨ੍ਹਾਂ ਨੇ ਇੰਨਾ ਖੂਬਸੂਰਤ ਉਪਰਾਲਾ ਕੀਤਾ। ਅਤੇ ਅਸੀਂ ਲੱਗੇ ਹੋਏ ਹਾਂ ਪਿਛਲੇ 6-7 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵੱਖ ਵੱਖ ਤਰ੍ਹਾਂ ਨਾਲ ਆਪਣੇ ਪਰਿਵਾਰਾਂ ਤੱਕ ਸੁਨੇਹਾ ਦੇਣ ਦੇ ਵਿੱਚ, ਰੇਡੀਓ ਦੇ ਜ਼ਰੀਏ ਜਿੰਨੇ ਵੀ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ। ਸੋ ਇਹ ਮੈਸੇਜ ਤੁਹਾਨੂੰ ਅਸੀਂ ਦਿੰਦੇ ਹਾਂ। ਪਹਿਲਾਂ ਮੈਂ ਭਾਅ ਜੀ ਹੁਣਾਂ ਦਾ ਵੈਲਕਮ ਕਰ ਲਾਂ। ਭਾਅ ਜੀ ਸਤਿ ਸ਼੍ਰੀ ਅਕਾਲ, ਹਰਜੀਤ ਜੀ ਤੁਸੀਂ ਓਨਰ ਹੋ, ਕੀ ਹਾਲ ਚਾਲ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਤੁਹਾਨੂੰ ਸੰਧੂ ਸਾਹਿਬ, ਤੁਹਾਨੂੰ ਸਾਰੇ ਰੇਡੀਓ ਦਾ ਦੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਥੈਂਕ ਯੂ ਤੁਹਾਡਾ ਵੀ ਤੁਸੀਂ ਸਾਨੂੰ ਟਾਈਮ ਦਿੱਤਾ, ਇਹਨੂੰ ਸੁਨੇਹਾ ਤੁਸੀਂ ਪਹੁੰਚਾਈ ਜਾਂਦੇ ਆਪਣੇ ਲੈਵਲ ਤੇ। ਤਾਂ ਸਾਨੂੰ ਬੇਨਤੀ ਹੈ ਵੀ ਸਾਰਿਆਂ ਨੂੰ ਹਮਾ ਕੇ ਓਪਨਿੰਗ ਸੈਰੇਮੋਨੀ ਤੇ ਵੀ ਆਉਣ, ਆਪਣੇ ਖੇਡਾਂ ਦਾ ਆਨੰਦ ਮਾਣੋ, ਕਲੋਜ਼ਿੰਗ ਸੈਰੇਮੋਨੀ ਤੇ ਵੀ ਆਉਣ ਜਿੱਥੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਹੋਣਾ। ਤਾਂ ਇਹ ਕਹਿ ਦਿਓ ਕਿ ਦੇਖੋ ਇਹ ਪਹਿਲਾ ਸਾਲ ਆ ਸਾਡਾ, ਸਾਡਾ ਵੀ ਹੌਸਲਾ ਵਧੂਗਾ। ਸਿਟੀ ਵਾਲੇ ਵੀ ਕਹਿ ਦਿਓ ਬਹੁਤ ਨਿਗਰਾਨੀ ਨਾਲ ਦੇਖਦੇ ਵੀ ਕਿੰਨਾ ਸਕਸੈਸਫੁਲ ਇਵੈਂਟ ਆ ਇਹ ਕਰਕੇ, ਕਿਉਂ ਇਹ ਸਾਲ ਅਸੀਂ ਲਿਮਿਟਡ ਵਲੰਟੀਅਰ ਵਾਈਜ਼ ਅਸੀਂ ਵੀ ਨੀ ਜਾਣਾ, ਕੁਛ ਕਰਨਾ ਚਾਹੁੰਦੇ ਸੀ ਨਾ, ਤੇ ਸਾਡੇ ਤੋਂ ਹੈਂਡਲ ਨਾ ਹੋ ਗਏ। ਅਸੀਂ 7 ਸਪੋਰਟਸ ਚੁਣੇ ਸੀ ਨਾ, ਆਲਰੇਡੀ ਮੈਂ ਤੁਹਾਨੂੰ ਦੱਸੂਗਾ, ਬਹੁਤ ਖੁਸ਼ੀ ਦੀ ਗੱਲ ਆ, ਘੱਟੋ ਘੱਟ 6-7 ਸਪੋਰਟ ਹੋਰ ਆਪਾਂ ਐਡ ਕਰਨੇ ਅਗਲੇ ਸਾਲ ਦੇ। ਪਰ ਓਬੀਸੀ ਫਿਰ ਉਹਦੀ ਫੈਸਿਲਿਟੀਆਂ ਹੋਰ ਚਾਹੀਦੀਆਂ। ਸੋ ਜੇ ਆਪਾਂ ਐਜ਼ ਅ ਕਮਿਊਨਿਟੀ ਸਿਟੀ ਨੂੰ ਦਿਖਾ ਸਕਦੇ ਤੇ ਦੇਖੋ ਅਸੀਂ ਵਧੀਆ ਤਰੀਕੇ ਨਾਲ ਆਰਗੇਨਾਈਜ਼ ਗੇਮ ਕਰਾ ਸਕਦੇ, ਅਸੀਂ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਵੋਲਵ ਕਰ ਸਕਦੇ, ਕਮਿਊਨਿਟੀ ਨੂੰ ਇਨਵੋਲਵ ਕਰ ਸਕਦੇ, ਉਹ ਫਿਰ ਸਾਨੂੰ ਜਿਹੜੇ ਹੋਰ ਲੋਕੇਸ਼ਨ ਆ ਉਹ ਓਪਨ ਅਪ ਹੋ ਜਾਂਦੇ।
1: ਓਕੇ, ਮੈਂ ਇੱਕ ਵਾਰ ਮੈਸੇਜ ਤੁਹਾਡੇ ਜ਼ਰੀਏ ਦਿੰਦਾ ਕਿ ਸਿੱਖ ਗੇਮਸ ਬ੍ਰੈਂਪਟਨ ਕੈਨੇਡਾ ਦੇ ਵਿੱਚ ਹੋਣ ਜਾ ਰਹੀਆਂ ਨੇ 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ, ਅਤੇ ਇਹਦੀ ਜਿਹੜੀ ਓਪਨਿੰਗ ਸੈਰੇਮਨੀ ਹੋਣੀ ਆ ਨਾ ਉਹ ਸ਼ਨੀਵਾਰ ਨੂੰ ਹੋਣੀ ਆ 9 ਵਜੇ ਸਵੇਰੇ। ਤੁਸੀਂ ਬ੍ਰੈਂਪਟਨ ਸੋਕਰ ਸੈਂਟਰ ਵਿਖੇ ਪਹੁੰਚ ਜਾਣਾ ਆ ਅਤੇ 1 ਅਗਸਤ ਨੂੰ ਜਿਹੜੀ ਇਹਦੀ ਸੈਰੇਮਨੀ ਸ਼ੁਰੂਆਤ ਹੋ ਜਾਣੀ ਆ, ਔਰ ਜਿਹੜੀ ਕਲੋਜ਼ਿੰਗ ਸੈਰੇਮਨੀ ਉਹ 3 ਅਗਸਤ ਤੱਕ ਇਹ ਗੇਮਾਂ ਚੱਲਣੀਆਂ ਆ। ਔਰ ਬਹੁਤ ਹੀ ਜਾਣਕਾਰੀ ਲਈ ਬਹੁਤ ਸਾਰੀਆਂ ਗੇਮਾਂ ਆ, ਮੈਂ ਤੁਹਾਨੂੰ ਦੱਸਾਂ ਕਿ ਸੋਕਰ ਹੋਣੀ ਆ, ਕਬੱਡੀ ਹੋਣੀ ਆ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਫਿਰ ਗੱਤਕਾ ਸਭ ਤੋਂ ਪਿਆਰੀ ਸਾਡੀ ਹਰਮਨ ਪਿਆਰੀ। ਔਰ ਮੈਂ ਇਹ ਮੈਸੇਜ ਹਰਜੀਤ ਭਾਅ ਜੀ ਮੈਂ ਇਸ ਕਰਕੇ ਦੇ ਰਿਹਾ ਕਿਉਂਕਿ ਸਾਡੀ ਕਮਿਊਨਿਟੀ ਦੇ ਬੱਚਿਆਂ ਨੂੰ ਬਹੁਤ ਲੋੜ ਹੈ। ਵੈਸੇ ਤਾਂ ਚਲੋ ਸਾਰਿਆਂ ਸਭ ਦਾ ਵੈਲਕਮ ਆ, ਅਸੀਂ ਇੱਕ ਮਲਟੀਕਲਚਰ ਕੰਟਰੀ 'ਚ ਰਹਿੰਦੇ ਹਾਂ, ਸਭ ਦਾ ਵੈਲਕਮ ਆ, ਪਰ ਬਹੁਤ ਲੋੜ ਸੀ ਅੱਜ ਇਹਨਾਂ ਚੀਜ਼ਾਂ ਦੀ। ਅੱਜ ਸਮਾਜ ਦੇ ਵਿੱਚ ਜਿਸ ਦੀਆਂ ਕ੍ਰੀਤੀਆਂ ਫੈਲੀਆਂ ਹੋਈਆਂ, ਜਿਸ ਹਿਸਾਬ ਨਾਲ ਸਮੇਂ ਦਾ ਜਿਹੜਾ ਵਰਤਾਰਾ ਚੱਲ ਰਿਹਾ, ਬਹੁਤ ਲੋੜ ਸੀ। ਸੋ ਓਂਟਾਰੀਓ ਗੁਰਦੁਆਰਾ ਕਮੇਟੀ ਦੇ ਅਸੀਂ ਬਹੁਤ ਧੰਨਵਾਦੀ ਹਾਂ, ਔਰ ਅਸੀਂ ਤਨੋ ਮਨੋ ਸੇਵਾ ਕਰ ਰਹੇ ਹਾਂ। ਸਾਨੂੰ ਲੱਗਦਾ ਕਿ ਜਿਵੇਂ ਸਾਡਾ ਕਾਰਜ ਆ, ਤੁਸੀਂ ਐਡਾ ਵੱਡਾ ਕਾਰਜ ਕਰ ਰਹੇ ਹੋ, ਇੰਨੀ ਵੱਡੀ ਸੇਵਾ ਲੈ ਰਹੇ ਹੋ, ਅਤੇ ਅਸੀਂ ਵੀ ਆਪਣਾ ਯੋਗਦਾਨ ਪਾਉਂਦੇ ਹਾਂ ਅਸੀਂ ਮੈਸੇਜ ਦੇ ਕੇ ਫੈਮਲੀਆਂ ਤੱਕ, ਪਰਿਵਾਰਾਂ ਤੱਕ, ਤਾਂ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਲੈ ਕੇ ਆਓ, ਕਿਉਂਕਿ ਤੁਸੀਂ ਆਉਣਾ, ਹੋ ਸਕਦਾ ਤੁਹਾਡੇ ਬੱਚੇ ਗੇਮਾਂ ਦੇਖਣ, ਉਹਨਾਂ ਦਾ ਇੰਟਰਸਟ ਬਣੇ, ਉਹਨਾਂ ਦੀ ਜ਼ਿੰਦਗੀ ਬਦਲ ਜੇ। ਸੋ ਬਹੁਤ ਸਾਰੀਆਂ ਐਸੀਆਂ ਗੇਮਾਂ ਹੋਣੀਆਂ। ਜੀ ਸਰ,
2: ਇਹ ਭਾਜੀ ਬਸ ਇਹ ਫੈਮਲੀ ਮਾਹੌਲ ਆਪਾਂ ਉੱਥੇ ਕ੍ਰੀਏਟ ਕਰਨਾ, ਉੱਥੇ ਕੋਈ ਵੀ ਜਿੱਦਾਂ ਐਲਕੋਹੋਲ ਸਟ੍ਰਿਕਟ ਪਾਬੰਦੀ ਕੋਈ ਵੀ ਉਹ ਚੀਜ਼ਾਂ ਤੇ ਪਾਬੰਦੀ ਆ, ਪੁਲਿਸ ਨੇ ਵੀ ਇਨਫੋਰਸ ਕਰਨਾ, ਅਸੀਂ ਵੀ ਰਿਕੁਐਸਟ ਕਰਦੇ ਤੇ ਸਿੱਖਾਂ ਦੇ ਨਾਂ ਤੇ ਗੇਮਾਂ ਹੋ ਰਹੀਆਂ ਤੇ ਅਸੀਂ ਉਹਦਾ ਜ਼ਰੂਰ ਆਪਾਂ ਜਿੰਨੇ ਵੀ ਆਪਣੇ ਵਿਊਰ, ਸਾਨੂੰ ਪਤਾ ਸਪੋਰਟਸ ਨਾਲ ਐਲਕੋਹੋਲ ਕਈ ਵਾਰੀ ਰਿਲੇਟ ਹੋ ਜਾਂਦਾ, ਪਰ ਆਪਾਂ ਟਰਾਈ ਕਰੀਏ ਜਿੰਨਾ ਵੱਧ ਤੋਂ ਵੱਧ ਹਨਾ ਆਪਾਂ ਉਸ ਟਾਈਮ ਜਿਹੜਾ ਗੇਮਾਂ ਚੱਲਦੀਆਂ ਉੱਥੇ ਕੋਈ ਇਹੋ ਜਿਹਾ ਕੰਮ ਨਾ ਹੋਵੇ ਤੇ ਸਾਨੂੰ ਕੱਲ ਨੂੰ ਸਿਟੀ ਨਾਲ ਪ੍ਰੋਬਲਮ ਆ ਜਾਵੇ। ਦੂਜੀ ਗੱਲ ਜਿਹੜੀ ਗੱਲ ਤੁਸੀਂ ਕਹੀ ਨਾ, ਅਸੀਂ ਐਜ਼ ਜਿੰਨੇ ਗੁਰਦੁਆਰਾ ਕਮੇਟੀਆਂ ਇੱਥੇ ਨਾ ਡੇ ਟੂ ਡੇ ਯੂਨੋ ਸਾਨੂੰ ਸਾਡੇ ਕੋਲ ਕਹਾਣੀ ਆ ਜਾਂਦੀ ਤੇ ਬੱਚਾ ਡਰੱਗ ਤੇ ਲੱਗਾ, ਬੱਚਾ ਆ ਕਰਦਾ, ਬੱਚਾ ਆ ਕਰਦਾ, ਫਿਰ ਅਸੀਂ ਸੋਚਿਆ ਤੇ ਯਾਰ ਫਿਰ ਆਪਾਂ ਕੁਛ ਟਰਾਈ ਕਰੀਏ ਘੱਟੋ ਘੱਟ ਤੇ ਬੱਚਿਆਂ ਨੂੰ ਕੋਈ ਯੂਨੋ ਜੇ 2-4 ਵੀ ਬੱਚੇ ਸਾਲ ਦੇ ਆਪਾਂ ਬਚਾ ਸਕਦੇ ਅਸੀਂ ਫਿਰ ਵੀ ਸਕਸੈਸ
1: ਹਨਾ।
2: ਸਾਡੇ ਕਮਿਊਨਿਟੀ ਦਾ ਇਸ ਟਾਈਮ ਆਪਾਂ ਸਿਰ ਉੱਚਾ ਕਰਕੇ ਆਪਾਂ ਤੁਰਦੇ ਫਿਰਦੇ ਸੀ ਇੱਥੇ ਓਂਟਾਰੀਓ ਦੇ ਵਿੱਚ, ਸਾਰਿਆਂ ਨਾਲ ਜ਼ਿਆਦਾ ਇੱਜ਼ਤ ਸਿੱਖਾਂ ਦੀ ਸੀ ਇੱਕ ਟਾਈਮ ਦੇ।

0: ਉਹ ਥੋੜੀ ਆ ਇਹਨੂੰ ਜਿਹੜੇ ਕਾਰਨਾਮੇ ਪਿਛਲੇ ਸਾਲ ਦੋ ਸਾਲਾਂ ਚ ਆਪਾਂ ਚਾਰ ਸਾਲਾਂ ਚ ਦੇਖ ਰਹੇ ਉਹ ਥੋੜੀ ਆ ਸਾਨੂੰ ਵੀ ਸ਼ਾਇਦ ਨੀਵਾਂ ਕਰਨਾ ਪੈਂਦਾ ਕਈ ਵਾਰੀ ਹਨਾ। ਸੋ ਅਸੀਂ ਸੋਚਿਆ ਭਾਈ ਮੁੜ ਕੇ ਆਪਾਂ ਆਪਣਾ ਸੈਰ ਉੱਚਾ ਕਰੀਏ, ਕਿੱਦਾਂ ਕਰੀਏ। ਚਲੋ ਬਹੁਤ ਚੀਜ਼ਾਂ, ਧਰਮ ਵੀ ਆਉਂਦਾ ਵਿੱਚ, ਫੈਮਿਲੀ ਟਾਈਮ ਵੀ ਆਉਂਦਾ, ਪਰ ਇੱਕ ਸਪੋਰਟਸ ਇਹੋ ਜਿਹੀ ਚੀਜ਼ ਆ ਜਿਹੜਾ ਬੰਦਾ ਭਾਜੀ ਸਪੋਰਟਸਮੈਨ ਮੇਰਾ ਐਕਸਪੀਰੀਅੰਸ ਆ ਬਣਦਾ, ਉਹ ਏਦਾਂ ਦੇ ਰਾਹ ਪੈਂਦਾ ਨੀ।
1: ਬਿਲਕੁਲ ਜੀ ਬਿਲਕੁਲ, ਤੁਸੀਂ ਆਪਣੇ ਬੱਚਿਆਂ ਨੂੰ ਅਸੀਂ ਇੱਕ ਵਧੀਆ ਜ਼ਿੰਦਗੀ ਦੀ, ਵਧੀਆ ਇੱਕ ਭਵਿੱਖ ਦੀ ਸੇਧ ਦੇਣੀ ਆ। ਤੁਸੀਂ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ, ਛੋਟੇ ਬੱਚਿਆਂ ਨੂੰ, ਟੀਨੇਜਰ ਨੂੰ, ਸਭ ਨੂੰ ਲੈ ਕੇ ਆਓ, ਕਿਉਂਕਿ ਇੱਕ ਪਰਿਵਾਰਕ ਮਾਹੌਲ ਨਾ। ਔਰ ਸਭ ਤੋਂ ਵੱਡੀ ਗੱਲ, ਫ੍ਰੀ ਫੂਡ, ਫ੍ਰੀ ਐਂਟਰੀ ਅਤੇ ਫ੍ਰੀ ਪਾਰਕਿੰਗ। ਅਤੇ ਤੁਸੀਂ ਨੰਬਰ ਮੈਂ ਭਾਅ ਜੀ ਹੁਣ ਤਾਂ ਦਿੰਦਾ, ਕਿਉਂਕਿ ਵੈਸੇ ਤਾਂ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਪੇਜ ਆ, ਤੁਹਾਨੂੰ ਰੇਡੀਓ ਉਡਾਨ, ਹਰਜਿੰਦਰ ਗਿੱਲ ਭਾਅ ਜੀ, PW ਟਾਕਸ ਅਤੇ ਜਸ ਭੁੱਲਰ, ਬਹੁਤ ਸਾਰੇ ਐਸੇ ਪੇਜ ਆ ਜਿਹੜੇ ਮੇਨ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਆ, ਉਹਨਾਂ ਦੇ ਪੇਜਾਂ ਤੋਂ ਜਾਣਕਾਰੀ ਮਿਲ ਜਾਣੀ ਆ। ਬਸ ਤੁਸੀਂ ਗੂਗਲ ਕਰ ਲਿਓ ਸਿੱਖ ਗੇਮ ਕਨੇਡਾ, 31 ਜੁਲਾਈ ਤੋਂ ਸ਼ੁਰੂ ਹੋ ਰਹੀ ਆ, ਉਹ ਤੁਹਾਨੂੰ ਆਪਣੇ ਆਪ ਸਾਰਾ ਡਾਟਾ ਨਿਕਲ ਆ ਜਾਣਾ। ਮੈਂ ਭਾਅ ਜੀ ਆਪਾਂ ਥੋੜ੍ਹਾ ਜਿਹਾ ਮੈਨੂੰ ਦੱਸੋ ਕਿ ਜਿਹੜੀਆਂ ਗੇਮਸ ਆ ਇਹ ਵੱਖ ਵੱਖ ਸਟੇਡੀਅਮਸ ਦੇ ਵਿੱਚ ਹੋਣੀਆਂ।
0: ਹਾਂਜੀ ਬਿਲਕੁਲ। ਸੋ ਜਿਹੜਾ ਮੇਨ ਹੈ ਨਾ ਕੈਸੀ ਕੈਂਬਲ ਦੇ ਵਿੱਚ ਫੀਲਡ ਹਾਕੀ ਹੋਊਗੀ ਕਰਕੇ, ਉਹੀ ਇੱਕ ਜਗ੍ਹਾ ਜਿੱਥੇ ਫੀਲਡ ਹਾਕੀ ਦਾ ਟਰਫ ਆ ਪ੍ਰੋਪਰ ਬਣਿਆ,
1: ਬਾਕੀ ਸਾਰੇ ਬ੍ਰੈਂਪਟਨ ਸੌਕਰ ਸੈਂਟਰ ਆ,
0: ਬਾਕੀ ਸਾਰੇ ਬ੍ਰੈਂਪਟਨ ਸੌਕਰ ਸੈਂਟਰ ਚ ਹੋਊਗੇ। ਇੱਕ ਥੋੜੀ ਦੋ ਹੋਰ ਇਵੈਂਟ ਹੋਣੇ ਆ ਆਪਣੇ, ਬਾਸਕਟਬਾਲ ਸੈਟਰਡੇ ਸਿਰਫ ਇੱਕ ਦਿਨ, ਉੱਥੇ ਕੈਸੀ ਕੈਂਬਲ ਇਨਡੋਰ ਹੋਊਗਾ, ਉਹ ਕੁਛ ਸਕੈਜੂਲਿੰਗ ਦੇ ਕਾਰਨ ਕਰਕੇ ਉਹ ਇੱਕ ਦਿਨ ਉਹ ਵੀ ਐਡਜਸਟ ਆਪਾਂ ਕਰ ਲਿਆ। ਇੱਕ ਆਪਾਂ ਜਿਹੜਾ 5K ਰਨ ਕਰਾ ਰਹੇ
1: ਜੀ,
0: ਉਹ ਵੀ ਕੈਸੀ ਕੈਂਬਲ ਚ ਹੋਊਗਾ 3 ਅਗਸਤ ਨੂੰ। ਫਿਰ ਇੱਕ ਖੁਸ਼ਖਬਰੀ ਆ ਸਾਡੇ ਜਿਹੜੇ ਕਹਿ ਦੋ ਕਿ ਬੈਕਬੋਨ ਆ ਕਮਿਊਨਿਟੀ ਦੇ, ਜਿਹੜੇ ਆਪਾਂ ਸਾਡੇ ਸੀਨੀਅਰ ਆ, ਬਜ਼ੁਰਗ ਆ ਸਾਡੇ ਸਤਿਕਾਰਯੋਗ ਆ, ਉਹਨਾਂ ਨੇ ਇੱਥੇ ਆ ਕੇ ਮੈਂ ਲਾਵਾਂ ਰਹੀਆਂ ਬਹੁਤ, ਉਹਨਾਂ ਦਾ ਟਾਗਾ ਬੋਰਡ ਦਾ ਮੈਚ ਹੋਣਾ ਬਜ਼ੁਰਗਾਂ ਦੇ ਆਪਸ ਵਿੱਚ
1: ਜੀ,
0: ਉਹ ਵੀ ਕੈਸੀ ਕੈਂਬਲ ਤੇ ਹੋਣਾ ਤਕਰੀਬਨ 3 ਤਰੀਕ ਨੂੰ 2 ਵਜੇ। ਸੋ ਉਹ ਵੀ ਇੱਕ ਕਹਿ ਦੋ ਭਾਈ, ਸਾਨੂੰ ਪਤਾ ਭਾਈ ਜਦ ਟਾਗਾ ਬੋਰਡ ਬਜ਼ੁਰਗਾਂ ਦਾ ਹੁੰਦਾ ਬਹੁਤ ਜਿੱਦਾਂ ਕਹਿ ਦੋ ਰੌਣਕ ਜਿਹੀ ਬਣ ਜਾਂਦੀ, ਸੋ ਉਹ ਵੀ ਗੱਲ ਆਪਾਂ ਲਿਆ ਰਹੇ। ਸੋ ਉਹ ਗੇਮਾਂ ਉੱਥੇ ਕੈਸੀ ਕੈਂਬਲ, ਬਾਕੀ ਸਾਰੀਆਂ ਤੇ ਸਾਰੀ ਗੇਮਾਂ।
1: ਹਰਜੀਤ ਭਾਜੀ ਇੱਕ ਸਵਾਲ ਹੈ ਜਿਹੜਾ ਸਾਡੇ ਵੱਲੋਂ ਬਹੁਤ, ਮੈਨੂੰ ਕਾਲਸ ਆ ਰਹੀਆਂ, ਮੈਸੇਜ ਵੀ ਆ ਰਿਹਾ, ਮੇਰੇ ਇੰਸਟਾਗ੍ਰਾਮ ਤੇ ਵੀ ਮੈਸੇਜ ਆ ਰਿਹਾ ਕਿ ਇਹਨਾਂ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ, ਟਾਈਮ ਹੈਗਾ?
0: ਦੇਖੋ ਆਲਮੋਸਟ ਜਿਹੜੇ ਟੀਮ ਸਪੋਰਟਸ ਆ
1: ਜੀ,
0: ਉਹ ਕੰਪਲੀਟਲੀ ਕਹਿ ਦੋ ਕਿ ਜੈਮ ਪੈਕਡ ਹੋ ਗਈਆਂ
1: ਜੀ।
0: ਜਿਹੜਾ ਛੋਟੇ ਬੱਚੇ ਜਿੱਦਾਂ 6 ਤੋਂ 7 ਸਾਲ 5 ਸਾਲਾਂ ਦੇ, ਜਿਹੜਾ ਸੌਕਰ ਖੇਲਣਾ ਚਾਹੁੰਦੇ ਸਵੇਰ ਨੂੰ
1: ਜੀ,
0: ਸੈਟਰਡੇ ਨੂੰ, ਉਹ ਉੱਥੇ ਆ ਜਾਣਾ ਪਲੇਅਰ ਨਾਲ, ਪੇਰੈਂਟਸ ਨਾਲ, ਉੱਥੇ ਹੀ ਆਪਾਂ ਨਿੱਕੇ ਬੱਚਿਆਂ ਦੀ ਟੀਮਾਂ ਬਣਾ ਕੇ, ਉੱਥੇ ਕੋਚ ਰੈਫਰੀ ਸਭ ਕੁਛ ਹੋਊਗਾ, ਅਸੀਂ ਇਨਡੋਰ ਉਹਨਾਂ ਦਾ ਸੌਕਰ ਕਰਾ ਦੇਣਾ।
1: ਵੈਰੀ ਗੁੱਡ।
0: ਪਰ ਜਿਹੜੇ ਬਾਕੀ ਡਿਵੀਜ਼ਨ ਆ ਜਦੋਂ ਵੱਡੇ ਨਿਆਣਿਆਂ ਦੇ ਜਾਂ ਵੱਖ ਵੱਖ ਸਪੋਰਟਾਂ ਦੇ, ਉਹ ਫੁੱਲ ਹੋ ਗਏ। ਬਾਕੀ ਵੇਟ ਲਿਫਟਿੰਗ ਚ ਜਰੂਰ ਜਗ੍ਹਾ, ਗੱਤਕਾ ਚ ਵੀ, ਕਰਕੇ ਉਹ ਇੰਡੀਵਿਜੁਅਲ ਸਪੋਰਟਸ ਆ ਨਾ, ਉਹਦੇ ਵਿੱਚ 2-4 ਬੰਦੇ ਆ ਗਏ, ਬਿਗ ਡੀਲ ਨੀ, ਉਹ ਐਡਜਸਟ ਹੋ ਜਾਂਦਾ। ਜਿੱਥੇ ਟੀਮ ਸਪੋਰਟਾਂ ਉਹਨਾਂ ਦੀ ਟਾਈਆਂ ਵੀ ਪੈ ਗਈਆਂ, ਤੁਹਾਨੂੰ ਪਤਾ ਸਪੋਰਟਸ ਵਿੱਚ ਕਾਫੀ ਹੁਲਚੁਲ ਆਪਸ ਵਿੱਚ ਹੀ ਹੁੰਦਾ ਨਾ। ਉਹ ਮੈਂ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦਊਂਗਾ ਭਾਜੀ, ਆਪਣੇ ਜਿਹੜੇ ਫੀਲਡ ਹਾਕੀ ਵਾਲੇ ਭਰਾ, ਉਹਨਾਂ ਨੇ ਸਾਰੇ ਤੇ ਸਾਰੇ ਆਪਣੇ ਕਲੱਬਾਂ ਦੇ ਨਾਂ ਭੰਗ ਕਰ ਲਏ ਇਸ ਟੂਰਨਾਮੈਂਟ ਲਈ। ਉਹਨਾਂ ਨੇ ਕੀ ਕੀਤਾ, ਉਹ ਪਰਚੀਆਂ ਪਾ ਕੇ, ਇੱਕ ਪਰਚੀ ਕਲੱਬ ਦਾ ਨਾਂ ਸੀ, ਦੂਜੇ ਪਰਚੀ ਆਪਣੇ ਪ੍ਰਾਪਤ ਜਿਹੜੇ ਸਿੱਖ ਜਰਨੈਲ ਆ ਉਹਨਾਂ ਦਾ ਕਿਸੇ ਦਾ ਨਾਂ, ਉਹ ਕੱਢ ਕੇ ਫਿਰ ਉਹ ਕਲੱਬਾਂ ਏਦਾਂ ਬਣੀਆਂ ਉਹਨਾਂ, ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਕਲੱਬ, ਜੱਸਾ ਸਿੰਘ ਰਾਮਗੜੀਆ ਕਲੱਬ। ਫਿਰ ਜਿਹੜੇ ਆਪਣੇ ਕਬੱਡੀ ਵਾਲੇ ਨੌਜਵਾਨ, ਉਹਨਾਂ ਦਾ ਰੀਸ ਕਰਕੇ ਉਹ ਕਹਿੰਦੇ ਤੇ ਅਸੀਂ ਜਿਹੜਾ ਮੌਜੂਦਾ ਸੰਘਰਸ਼ ਸਿੱਖਾਂ ਦਾ, ਅਸੀਂ ਜਿਹੜਾ ਚੱਲਿਆ 84 ਤੋਂ ਬਾਅਦ, ਉਹ ਅਸੀਂ ਉਹਨਾਂ ਦੇ ਨਾਂ ਤੇ ਟੀਮਾਂ ਬਣਾਉਣੀਆਂ, ਅਸੀਂ ਆਪਣੇ ਟੀਮਾਂ ਤੇ ਸਾਈਡ ਤੇ ਛੱਡ ਦੇਣੀਆਂ।
1: ਉਹ ਹੋ ਗਿਆ ਕਿ ਨਾਲੇ ਤਾਂ ਦੇਖੋ ਤੁਸੀਂ ਗੇਮਾਂ ਵੇਖਣੀਆਂ, ਨਾਲੇ ਤੁਹਾਡੇ ਬੱਚੇ ਇਤਿਹਾਸ ਨਾਲ ਵੀ ਜੁੜਨਗੇ, ਵੱਡੇ ਵੱਡੇ ਸੂਰਬੀਰਾਂ ਦੇ ਨਾਮ, ਸਾਡੇ ਯੋਧਿਆਂ ਦੇ ਨਾਮ, ਤੇ ਜਿਹੜੀਆਂ ਗੇਮਾਂ ਉਹਨਾਂ ਨੂੰ, ਉਹਨਾਂ ਦੇ ਜਦੋਂ ਉਹ ਗੇਮਾਂ ਦੇ ਵਿੱਚ ਵੇਖਣਗੇ, ਉਹਨਾਂ ਨੂੰ ਉਹਨਾਂ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਹੋਣੀ ਆ। ਸੋ ਇਹ ਬਹੁਤ ਵਧੀਆ ਮੌਕਾ ਆ, ਬੜਾ ਵਧੀਆ ਉਪਰਾਲਾ ਆ। ਅਸੀਂ ਤਾਂ ਦਿਲੋਂ ਸ਼ੁਕਰੀਆ ਕਰਦੇ ਹਾਂ ਕਿ ਲੰਬੇ ਸਮੇਂ ਤੋਂ ਵੇਟ ਸੀ ਪੇਰੈਂਟਸ ਨੂੰ, ਫੈਮਲੀਆਂ ਨੂੰ, ਸਾਡੀ ਕਮਿਊਨਿਟੀ ਨੂੰ, ਕਿ ਐਸਾ ਕੋਈ ਉਪਰਾਲਾ ਕਰਵਾਇਆ ਜਾਵੇ। ਸੋ ਤੁਸੀਂ ਬਹੁਤ ਹੀ ਜਾਣਕਾਰੀ ਲਈ, ਹਰਜੀਤ ਭਾਅ ਜੀ ਤੁਸੀਂ ਨੰਬਰ ਆਪਣਾ ਮੈਂਸ਼ਨ ਕਰ ਦਿਓ ਤਾਂ ਕਿ ਸਾਡੇ ਪਰਿਵਾਰ ਤੁਹਾਡਾ ਨੰਬਰ ਨੋਟ ਕਰ ਲੈਣ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਉਹਨਾਂ ਨੂੰ ਜਾਣਕਾਰੀ ਉਪਲਬਧ ਕਰਵਾ ਸਕੋ।
0: ਸ਼ੋਰ ਸੰਧੂ ਸਾਹਿਬ, ਮੇਰਾ ਨੰਬਰ ਹੈਗਾ 416-897-9625। ਤਾਂ ਆਫਕੋਰਸ ਰੇਡੀਓ ਦਾ ਸੰਧੂ ਸਾਹਿਬ ਨੂੰ ਵੀ ਤੁਸੀਂ ਫੋਨ ਕਰ ਸਕਦੇ, ਸਭ ਜਾਣਕਾਰੀ ਉਹਨਾਂ ਤੋਂ ਵੀ, ਉਹ ਵੀ ਸਾਡੇ ਟੀਮ ਦੇ ਮੈਂਬਰ ਆ। ਸੋ ਇਹ ਸਾਰੇ ਜਾਣਕਾਰੀ ਜਾਂ ਮੈਨੂੰ 416-897-9625 ਤੇ ਜਾਂ ਤੁਸੀਂ ਰੇਡੀਓ ਇਟਸੈਲਫ ਤੇ ਰੇਡੀਓ ਦਾਨ ਨੂੰ ਫੋਨ ਕਰ ਸਕਦੇ।
1: ਬਹੁਤ ਸ਼ੁਕਰੀਆ। ਤੁਸੀਂ ਹਰਜੀਤ ਸਿੰਘ ਸੋਹਤਾ ਭਾਜੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ, ਕਿਸੇ ਵੀ ਤਰ੍ਹਾਂ ਦੇ ਪਰਿਵਾਰਾਂ ਨੂੰ ਗੇਮਾਂ ਬਾਰੇ, ਸਟੇਡੀਅਮ ਬਾਰੇ, ਉਸ ਦਿਨ ਦੇ ਪ੍ਰੋਗਰਾਮ ਬਾਰੇ ਕੋਈ ਗੱਲਬਾਤ ਜਾਣਕਾਰੀ ਲੈਣੀ ਹੋਵੇ, 416-897-9625 416-897-9625 ਅਤੇ ਗੱਲਬਾਤ ਕਰ ਸਕਦੇ। ਨਾਲ ਦੀ ਨਾਲ ਤੁਹਾਨੂੰ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਹੁਣਾਂ ਦਾ ਨੰਬਰ ਦੇ ਦਈਏ, ਜੇ ਇੱਕ ਟਾਈਮ ਭਾਅ ਜੀ ਹੁਣੀ ਬਿਜ਼ੀ ਆ, ਸੋ ਦੂਜਾ ਨੰਬਰ ਤੁਸੀਂ ਟਰਾਈ ਕਰ ਸਕਦੇ ਹੋ 647-800-07 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਹਰਜੀਤ ਭਾਅ ਜੀ ਹੁਣਾਂ ਦਾ ਨੰਬਰ ਇੱਕ ਵਾਰ ਫਿਰ ਤੁਹਾਨੂੰ ਮੈਨਸ਼ਨ ਕਰਾ ਦਈਏ 416-897-9625 416-897-9625। ਸਮੇਂ ਸਮੇਂ 'ਤੇ ਤੁਹਾਨੂੰ ਸੁਨੇਹਾ ਅਸੀਂ ਦਿੰਦੇ ਰਹਾਂਗੇ। ਕੋਈ ਵੀ ਜਾਣਕਾਰੀ ਤੁਸੀਂ ਰੇਡੀਓ ਉਡਾਨ ਦੇ ਇੰਸਟਾਗ੍ਰਾਮ ਪੇਜ ਤੋਂ ਜਾਂ ਸਾਨੂੰ ਕਾਲ ਕਰਕੇ ਡਾਇਰੈਕਟਲੀ ਵੀ ਲੈ ਸਕਦੇ ਹੋ ਅਤੇ ਤੁਹਾਡੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਹਾਂ। ਜ਼ਰੂਰ ਤੁਸੀਂ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਇਹ ਮੈਸੇਜ ਨੂੰ ਤੁਸੀਂ ਅੱਗੇ, ਇਹ ਸੇਵਾ ਆ ਇੱਕ ਤਰ੍ਹਾਂ ਦੀ, ਸੋ ਇਹ ਜਿੰਨੀ ਸੇਵਾ ਤੁਸੀਂ ਲੁੱਟ ਸਕਦੇ ਹੋ ਲੁੱਟੋ। ਤੁਸੀਂ ਆਪਣੇ ਪਰਿਵਾਰਾਂ ਨੂੰ, ਫੈਮਲੀਆਂ ਨੂੰ ਵਟਸਐਪ ਰਾਹੀਂ, ਮੈਸੇਜ ਰਾਹੀਂ ਜ਼ਰੂਰ ਸੁਨੇਹਾ ਭੇਜੋ ਕਿ ਇਸ 31 ਜੁਲਾਈ ਤੋਂ 1 ਤਰੀਕ ਤੋਂ ਲੈ ਕੇ ਸਰਮਨੀ ਹੋਣੀ ਆ ਸ਼ਨੀਵਾਰ ਨੂੰ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ, ਉਸ ਤੋਂ ਬਾਅਦ ਬੈਕ ਟੂ ਬੈਕ 3 ਅਗਸਤ ਤੱਕ ਇਹ ਗੇਮਾਂ ਚੱਲਣਗੀਆਂ। ਸੋ ਆਹ ਪੂਰਾ ਵੀਕਐਂਡ ਤੁਸੀਂ ਇੰਜੋਏ ਕਰ ਸਕਦੇ ਹੋ, ਗੇਮਾਂ ਆਪਣੇ ਬੱਚਿਆਂ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਹੋ, ਬੱਚਿਆਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜੋਸ਼ ਭਰ ਸਕਦੇ ਹੋ ਅਤੇ ਨਾਲੇ ਤੁਸੀਂ ਆਪਣੇ ਰਿਲੀਜਨ ਦੇ ਨਾਲ ਉਹਨਾਂ ਨੂੰ ਜੁੜਨ ਦਾ ਮੌਕਾ ਮਿਲੂਗਾ। ਉੱਥੇ ਬਹੁਤ ਸਾਰੀਆਂ ਐਸੀਆਂ ਐਕਟੀਵਿਟੀਆਂ ਹੋਣੀਆਂ ਆ, ਔਰ ਜਿੱਥੇ ਫ੍ਰੀ ਲੰਗਰ ਅਤੇ ਫ੍ਰੀ ਫੂਡ ਹੋਣਾ ਆ, ਫ੍ਰੀ ਪਾਰਕਿੰਗ ਆ ਅਤੇ ਫ੍ਰੀ ਟਿਕਟਾਂ, ਕੋਈ ਟਿਕਟ ਨਹੀਂ ਹੈਗੀ ਗੀ। ਸੋ ਤੁਸੀਂ ਜ਼ਰੂਰ ਇਹਨਾਂ ਗੇਮਾਂ ਦਾ, ਇਹਨਾਂ ਖੇਡਾਂ ਦਾ ਹਿੱਸਾ ਬਣੋ ਅਤੇ ਆਪਾਂ ਇਹ ਸਿੱਖ ਗੇਮਸ ਨੂੰ ਇੱਕ ਵੱਡੀਆਂ ਦੁਨੀਆ ਭਰ ਦੇ ਵਿੱਚ ਇੱਕ ਐਸਾ ਆਪਾਂ ਛਾਪ ਛੱਡੀਏ ਕਿ ਤਾਂ ਕਿ ਇਹ ਗੇਮਾਂ ਸਾਨੂੰ ਅੰਟਾਰੀਓ ਵਾਈਜ਼, ਕੈਨੇਡਾ ਵਾਈਡ ਵੀ ਪਤਾ ਲੱਗੇ ਕਿ ਦੇਖੋ ਕਿੰਨਾ ਉਤਸ਼ਾਹ ਸਾਡੀ ਕਮਿਊਨਿਟੀ ਦੇ ਵਿੱਚ। ਭਾਅ ਜੀ ਹੋਰ ਜਾਂਦੇ ਜਾਂਦੇ ਕੁਛ ਐਡ ਕਰਨਾ ਚਾਹੋਗੇ?
0: ਬਸ ਮੈਂ ਇਹੀ ਐਡ ਕਰਨਾ ਚਾਹੁੰਦਾ, ਥੋੜ੍ਹੀ ਆਪਾਂ ਸਪੋਰਟਸ ਤੋਂ ਬਾਹਰ ਹਨਾ, ਜਿਹੜੇ ਕਮਿਊਨਿਟੀ ਗਰੁੱਪਸ ਆ ਵੱਖ ਵੱਖ, ਉਹਨਾਂ ਨੂੰ ਵੀ ਅਸੀਂ ਜਗ੍ਹਾ ਦਿੱਤਾ ਸੌਕਰ ਸੈਂਟਰ ਦੇ ਵਿੱਚ ਆਪਣੇ ਸਟੋਲਾਂ ਲਾਉਣ, ਜਿੱਦਾਂ ਕੁਛ ਵੀਰਾਂ ਨੇ ਪੱਗਾਂ ਬਣਾਉਣੀਆਂ, ਕੁਛ ਜਿਹੜਾ ਮੈਡੀਕਲ ਸਕੂਲ ਆਪਣੇ ਬ੍ਰੈਂਪਟਨ ਦਾ, ਉਹਨਾਂ ਨੇ ਉੱਥੇ ਟੇਬਲ ਲਾਉਣਾ, ਉੱਥੇ ਸਾਊਥ ਏਸ਼ੀਅਨ ਮੈਡੀਕਲ ਕਲੀਨਿਕ ਉਹਨਾਂ ਨੇ ਸ਼ੁਰੂ ਕਰਨਾ, ਤੇ ਜਿਹੜੇ ਬੰਦੇ ਕੋਲ ਫੈਮਿਲੀ ਡਾਕਟਰ ਹੈ ਨੀ, ਜਿਹੜੇ ਜ਼ਿਆਦਾ ਸਾਡੇ ਕਮਿਊਨਿਟੀ ਨਾਲ ਰਿਲੇਟਡ ਆ, ਉਹ ਵੀ ਉੱਥੇ ਹੋਊਗੇ, ਆਪਣੇ ਖਾਲਸਾ ਏਡ ਇਹੋ ਜਿਹੇ ਜਥੇਬੰਦੀਆਂ ਸੰਸਥਾਵਾਂ ਉੱਥੇ ਆਪਣੇ ਸਪੋਰਟਸ ਦੇ ਡਿਫਰੈਂਟ ਡਿਫਰੈਂਟ ਸਾਈਨ ਅਪ ਸ਼ੀਟਾਂ ਹੋ ਗਈਆਂ, ਜੇ ਕਿਸੇ ਨੇ ਇੰਟਰਸਟ ਹੋਵੇ ਬੱਚੇ ਨੂੰ ਕੋਈ ਗੇਮ ਚ ਪਾਉਣਾ, ਸੋ ਉਹ ਸਾਰੀਆਂ ਚੀਜ਼ਾਂ ਕਮਿਊਨਿਟੀ ਗਰੁੱਪਸ ਇੱਥੇ ਹੋਊਗੀਆਂ, ਫੂਡ ਬੈਂਕਾਂ ਵਗੈਰਾ, ਸੋ ਉਹ ਸਾਰੇ ਜਾਣਕਾਰੀ ਵਾਲੇ ਉਹ ਵੀ ਉੱਥੇ ਹੋਊਗੇ।
1: ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਸੀਂ ਸਮੇਂ ਸਮੇਂ 'ਤੇ ਇਹ ਮੈਸੇਜ ਆਪਣੇ ਸਰੋਤਿਆਂ ਨੂੰ ਦਿੰਦੇ ਰਹਾਂਗੇ, ਸੋਸ਼ਲ ਮੀਡੀਆ ਦੇ ਜ਼ਰੀਏ ਔਰ ਰੇਡੀਓ ਦੇ ਜ਼ਰੀਏ ਪਰਿਵਾਰਾਂ ਨਾਲ ਅਸੀਂ ਜੁੜਦੇ ਰਹਾਂਗੇ। ਸਿੱਖ ਗੇਮ 2026 'ਤੇ ਤੁਸੀਂ ਇਹਨਾਂ ਦਾ ਹਿੱਸਾ ਬਣੋ ਪਰਿਵਾਰਾਂ ਦੇ ਨਾਲ। 1 ਅਗਸਤ ਨੂੰ ਇਹ ਸੈਰੇਮਨੀ 9 ਵਜੇ ਸ਼ੁਰੂ ਹੋ ਜਾਣੀ ਆ, ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ ਸ਼ੁਰੂਆਤ ਹੋ ਜਾਣੀ ਆ, ਉਸ ਤੋਂ ਬਾਅਦ ਫਿਰ 3 ਅਗਸਤ ਤੱਕ ਬੈਕ ਟੂ ਬੈਕ ਇਹ ਗੇਮਾਂ ਚੱਲਣੀਆਂ ਆ। ਸੋ ਤੁਸੀਂ ਜ਼ਰੂਰ ਇਹਨਾਂ ਗੇਮਾਂ ਦਾ ਹਿੱਸਾ ਬਣਨਾ ਆ। ਸੋ ਇੱਕ ਵਾਰ ਫਿਰ ਤੁਹਾਨੂੰ ਨੰਬਰ ਦੇ ਦਈਏ 647-807-007। ਭਾਅ ਜੀ ਤੁਸੀਂ ਆਪਣਾ ਨੰਬਰ ਮੈਂ ਹੀ ਮੈਨਸ਼ਨ ਕਰ ਦੇਣਾ, 847-997-9625 ਜੀ ਬਿਲਕੁਲ 416-897-9625 'ਤੇ ਤੁਸੀਂ ਭਾਅ ਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਅੱਗੇ ਜਾ ਕੇ ਫਿਰ ਤੁਹਾਨੂੰ ਅਸੀਂ ਮੈਸੇਜ ਦੇਵਾਂਗੇ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਭਾਅ ਜੀ, ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਔਰ ਥੋੜ੍ਹਾ ਜਿਹਾ ਮਾਹੌਲ ਚੇਂਜ ਕਰੀਏ, ਚਲੋ ਕਰਦੇ ਹਾਂ।

ਫੈਸ਼ਨ ਆਈ ਕਿਊ ਦਾ ਮੈਸੇਜ ਤੁਹਾਨੂੰ ਦਈਏ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਲੈਗਿੰਗ ਸੈੱਟ ਮਿਲ ਜਾਣੇ ਤੁਹਾਨੂੰ, ਬਹੁਤ ਵੱਡੀ ਵਰਾਇਟੀ, ਨਾਲ ਦੀ ਨਾਲ ਕੁੜਤੇ ਪਜਾਮੇ, ਲਹਿੰਗੇ ਗਰਾਰੇ, ਸ਼ਰਾਰੇ, ਸ਼ੇਰਵਾਨੀਆਂ, ਕੋਟ ਪੈਂਟ, ਸੂਟ, ਬਲੇਜ਼ਰ, ਕਮਾਲ। ਮਾਸਟਰ ਸਲੀਮ ਜੀ ਨੇ ਵੇਖਿਆ ਫਿਰ ਉਦੋਂ ਸਟੇਜ ਤੋਂ ਕਿਹਾ ਨਾ ਕਿ ਫੈਸ਼ਨ ਆਈ ਕਿਊ 'ਤੇ ਮੈਂ ਡਰੈਸ ਪਾਈ ਆ, ਅਤੇ ਕਮਾਲ ਆ ਜੀ। ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ, ਆਪਣਾ ਭਾਈਚਾਰੇ ਦਾ ਆਪਣਾ ਬ੍ਰਾਂਡ ਫੈਸ਼ਨ ਆਈ ਕਿਊ। ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ, ਤੁਸੀਂ ਦੇਖਿਓ, ਤੁਸੀਂ ਕਹੋਗੇ ਵਾਹ ਅਸੀਂ ਤਾਂ ਕਿਸੇ ਵੱਡੀ ਮਾਰਕੀਟ 'ਚ ਆ ਗਏ ਇੰਡੀਆ ਦੇ 'ਚ। ਸੋ 905-453-2225 ਫੈਸ਼ਨ ਆਈ ਕਿਊ।

0: 905 673 3033 ਗੁਰਜੀਤ ਸੂਰੀ ਜੀ ਆਲ ਕਾਈਂਡ ਇੰਸ਼ੋਰੈਂਸ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਮੈਸੇਜ ਦੇਵਾਂਗੇ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਜੀ
1: ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਏ M530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ
0: ਵਾਸਤੇ ਸਤਿ ਸ਼੍ਰੀ ਅਕਾਲ ਜੀ
1: ਜੀ ਤੇ ਅੱਜ ਪ੍ਰਭ ਜੀ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ ਕੀ ਸਾਡੇ ਉਹ ਲਿਸਨਰ ਜਿਹੜੇ ਕਿ ਐਜ਼ ਅ ਸੈਲਫ ਇੰਪਲੋਇਡ ਕੰਮ ਕਰਦੇ ਆ ਸੈਲਫ ਇੰਪਲੋਇਡ ਮੀਨ ਕੀ ਹੁਣ ਕਿ ਹਰ ਇੱਕ ਦਾ ਸੁਪਨਾ ਹੁੰਦਾ ਹੈਗਾ ਕਿ ਇਨਕਮ ਅਸੀਂ ਵੱਧ ਤੋਂ ਵੱਧ ਅਰਨ ਕਰੀਏ ਤੇ ਟੈਕਸ ਅਸੀਂ ਜਿਹੜਾ ਹੈਗਾ ਕਿ ਜਿੱਥੇ ਸਾਨੂੰ ਘੱਟ ਪੇ ਕਰਨਾ ਪਵੇ ਤੇ ਬਹੁਤ ਸਾਰੇ ਸਾਡੇ ਵੀਰ ਹੈਗੇ ਆ ਕਿ ਜਿਹੜੇ ਆਪਣਾ ਕੰਮ ਕਰ ਰਹੇ ਆ ਆਪਣੀਆਂ ਕਾਰਪੋਰੇਸ਼ਨ ਓਪਨ ਕੀਤੀਆਂ ਹੋਈਆਂ ਹੈਗੀਆਂ ਉੱਥੇ ਹੁਣ ਇਹ ਹੋ ਜਾਂਦਾ ਕਿ ਅਸੀਂ ਬਿਜ਼ਨਸ ਓਨਰ ਖੁਦ ਹੈਗੇ ਆ ਕਿ ਇਨ ਕੇਸ ਕਿਤੇ ਵੀ ਕੁਛ ਹੈਪਨ ਹੁੰਦਾ ਹੈਗਾ ਸਾਡੇ ਕੋਲ ਨਾ ਕੋਈ WSIB ਦੇ ਬੈਨੀਫਿਟ ਹੈਗੇ ਆ ਨਾ ਕੋਈ ਸਾਡੇ ਇੰਪਲੋਇਰ ਵੱਲੋਂ ਬੈਨੀਫਿਟ ਹੈਗੇ ਆ ਕਿਉਂਕਿ ਅਸੀਂ ਇੰਪਲੋਇਰ ਖੁਦ ਹੈਗੇ ਆ ਖੁਦ ਸਾਡਾ ਬਿਜ਼ਨਸ ਹੈਗਾ ਉੱਥੇ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਕਿ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੀਏ ਕਿ ਇਨ ਕੇਸ ਕਿਤੇ ਕੋਈ ਇੰਜਰੀ ਹੋ ਜਾਂਦੀ ਹੈਗੀ ਹੈ ਅਸੀਂ ਕੰਮ ਤੇ ਨਹੀਂ ਜਾ ਸਕਦੇ ਉਨੇ ਮਹੀਨੇ ਸਾਨੂੰ ਇਨਕਮ ਕਿਸ ਤਰ੍ਹਾਂ ਪ੍ਰੋਵਾਈਡ ਹੋਣੀ ਆ ਤੇ ਉੱਥੇ ਤੁਹਾਡੀ ਡਿਸਬਿਲਟੀ ਦੀ ਇੰਸ਼ੋਰੈਂਸ ਕੰਮ ਆਉਂਦੀ ਹੈ ਕਿ ਜਿਹਦੇ ਵਿੱਚ ਤੁਸੀਂ ਆਪਣੀ ਇਨਕਮ ਨੂੰ 75% ਤੱਕ ਜਿਹਦੇ ਵਿੱਚ ਕਵਰ ਕਰ ਸਕਦੇ ਹੈਗੇ ਆ ਜਿੰਨੇ ਮਹੀਨੇ ਡਾਕਟਰ ਕਹਿੰਦਾ 5 ਮਹੀਨੇ 8 ਮਹੀਨੇ ਤੁਸੀਂ ਜੋਬ ਤੇ ਨਹੀਂ ਜਾ ਸਕਦੇ ਉਨੇ ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਮੰਥਲੀ ਇਨਕਮ ਪ੍ਰੋਵਾਈਡ ਹੁੰਦੀ ਹੈ ਪਲੱਸ ਇਸ ਪਲਾਨ ਦੇ ਵਿੱਚ ਇੱਕ ਚੀਜ਼ ਹੋਰ ਹੈਗੀ ਆ ਕਿ ਅਗਰ ਕਿਤੇ ਕੋਈ ਇੰਜਰੀ ਹੁੰਦੀ ਹੈ ਡਾਕਟਰ ਕੋਈ ਫਿਜ਼ੀਓ ਕਾਰੀਓ ਮਸਾਜ ਕੁਛ ਦੱਸਦਾ ਹੈਗਾ ਪਰ ਇੰਜਰੀ ਪਰ ਕਲੇਮ $10,000 ਤੱਕ ਦੇ ਉਹ ਵੀ ਐਕਸਪੈਂਸ ਇਹਦੇ ਵਿੱਚ ਕਵਰ ਹੋ ਜਾਂਦੇ ਹੈਗੇ ਆ ਜਿੰਨੇ ਵੀ ਸਾਡੇ ਟਰੈਕਿੰਗ ਵਾਲੇ ਵੀਰ ਹੈਗੇ ਆ ਲੋਕਲ ਉਹ ਡਰਾਈਵ ਕਰਦੇ ਹੈਗੇ ਆ 2000 ਮੰਥਲੀ ਬੈਨੀਫਿਟ ਵਾਲਾ ਪਲਾਨ ਲੈਂਦੇ ਆ ਤੇ ਪਲਾਨ ਜਿਹੜੇ $34 ਤੋਂ ਸਟਾਰਟ ਹੋ ਜਾਂਦੇ ਹੈਗੇ ਆ ਕੰਸਟਰਕਸ਼ਨ ਦਾ ਕੰਮ ਹੈਗਾ ਤੁਹਾਡਾ ਉਬਰ ਚਲਾਉਂਦੇ ਹੋ ਕੋਈ ਪੇਂਟ ਦਾ ਕੰਮ ਹੈਗਾ ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਵੀ US ਨੂੰ ਜਾਂਦੇ ਹੈਗੇ ਆ ਉੱਥੇ ਇਹ ਹੈਗਾ ਕਿ ਡਿਸਬਿਲਟੀ ਦੇ ਨਾਲ ਫਿਰ ਆਪਣੀ ਪ੍ਰੋਪਰ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਨੂੰ ਐਡ ਆਨ ਕਰਨਾ ਨਹੀਂ ਭੁੱਲਣਾ ਕਿਉਂਕਿ US ਦੇ ਵਿੱਚ ਸਾਡਾ ਹੈਲਥ ਕਾਰਡ ਕਵਰ ਨਹੀਂ ਕਰਦਾ ਹੈਗਾ ਤੇ US ਦੇ ਵਿੱਚ ਜਦੋਂ ਸਾਨੂੰ ਪੇ ਕਰਨਾ ਪੈਂਦਾ ਉਹ ਵੀ US ਡਾਲਰ ਦੇ ਵਿੱਚ ਕਰਨਾ ਪੈਂਦਾ ਪਰ ਜੀ ਹੁਣ ਇਹ ਹੈਗਾ ਕਿ ਸਭ ਤੋਂ ਵੱਡਾ ਬਿੱਲ ਜਦੋਂ ਆਉਂਦਾ ਹੈਗਾ ਨਾ ਜਦੋਂ ਕਿਤੇ ਏਅਰ ਐਂਬੂਲੈਂਸ ਕਰਨੀ ਪੈਂਦੀ ਹੈਗੀ ਹੈ ਇਸ ਲਈ ਮੇਕ ਸ਼ੋਰ ਕਰੋ ਕਿ ਆਪਣੀ ਡਿਸਬਿਲਟੀ ਦੇ ਨਾਲ ਪ੍ਰੋਪਰ ਟਰੈਵਲ ਇੰਸ਼ੋਰੈਂਸ ਦਾ ਪਲਾਨ ਐਡ ਆਨ ਕਰੋ ਤੇ ਅਗਰ ਤੁਹਾਡੀ ਕੋਈ ਟਰੈਕਿੰਗ ਕੰਪਨੀ ਹੈਗੀ ਹੈ ਗਰੁੱਪ ਦੇ ਵਿੱਚ ਵੀ ਆਪਣੇ ਡਰਾਈਵਰ ਦੇ ਲਈ ਤੁਸੀਂ ਹੈਲਥ ਐਂਡ ਡੈਂਟਲ ਦੇ ਡਿਸਬਿਲਟੀ ਦੇ ਬੈਨੀਫਿਟ ਲੈਣੇ ਹੈਗੇ ਆ ਗਰੁੱਪ ਦੇ ਵਿੱਚ ਤੁਹਾਨੂੰ ਡਿਸਕਾਊਂਟਡ ਰੇਟ ਤੇ ਮਿਲ ਜਾਂਦੇ ਆ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਡਿਸਬਿਲਟੀ ਇੰਸ਼ੋਰੈਂਸ ਨੂੰ ਲੈ ਕੇ ਜਾਂ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਵੀ ਕੋਂਬੋ ਪਲਾਨ ਲੈਣਾ ਹੈਗਾ ਪੇਰੈਂਟਸ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਹੈਗੇ ਆ ਜਾਂ ਬੱਚਿਆਂ ਦੇ ਲਈ ਤੁਸੀਂ ਕੋਈ ਪਲਾਨ ਲੈਣੇ ਆ ਉਹਨਾਂ ਦੇ ਲਈ ਐਜੂਕੇਸ਼ਨ ਦੇ ਲਈ ਸੇਵਿੰਗ ਕਰਨੀ ਹੈ RESP ਦਾ ਪਲਾਨ ਓਪਨ ਕਰਨਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਹੈਗਾ ਉੱਥੇ ਤੁਸੀਂ ਟੈਕਸ ਸੇਵ ਕਰਨਾ ਚਾਹੁੰਦੇ ਹੋ ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ ਉਹਦੀ ਵੀ ਕੋਈ ਜਾਣਕਾਰੀ ਲੈਣੀ ਹੈ ਤੇ ਨੰਬਰ ਜੀ 416-627-3111
0: 416-627-3111 ਤੇ ਗੱਲਬਾਤ ਕਰ ਸਕਦੇ ਹੋ।

ਆਪਾਂ ਗੱਲਬਾਤ ਕਰ ਰਹੇ ਸੀ ਕਿ ਰਿਸ਼ਤਾ ਕਿਵੇਂ ਤੁਸੀਂ ਮਜ਼ਬੂਤ ਕਰ ਸਕਦੇ ਹੋ, ਰਿਸ਼ਤੇ ਦੀ ਗੱਲਬਾਤ ਕੀਤੀ ਸੀ, ਬਹੁਤ ਸਾਰੀਆਂ ਕਾਲਸ ਆਈਆਂ, ਵਿੱਚੋਂ ਮੈਸੇਜ ਥੋੜ੍ਹਾ ਜਿਹਾ ਲੰਬਾ ਹੋ ਗਿਆ ਕਮਿਊਨਿਟੀ ਦਾ, ਸਿੱਖ ਗੇਮਸ ਦਾ, ਅਤੇ ਫਿਰ ਉਹ ਜਿਹੜੀ ਨਾ ਤਾਰ ਹੁੰਦੀ ਹੈ ਟੁੱਟ ਜਾਂਦੀ ਆ, ਅਤੇ ਇਹ ਵੀ ਮੈਸੇਜ ਜ਼ਰੂਰੀ ਸੀ। ਚਲੋ ਆਪਾਂ ਤਾਰਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਕਨੈਕਸ਼ਨ ਵੈਸੇ ਦੁਬਾਰਾ ਜੁੜਦੇ ਨਹੀਂ, ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਸ ਤੋਂ ਬਾਅਦ ਹਜੇ ਮੈਨੂੰ ਯਾਦ ਆ ਗਿਆ ਯਾਰ, ਆਪਾਂ ਚਿੰਤਾਵਾਂ ਟੈਨਸ਼ਨਾਂ ਚੋਂ ਵੀ ਬਾਹਰ ਕੱਢਣ ਦਾ ਨੁਕਤਾ ਦੱਸਣਾ ਤੁਹਾਨੂੰ।

0: 905-673-3037 ਨਾਲ ਦੀ ਨਾਲ ਤੁਸੀਂ ਵਾਓ ਈਟਸ 905-673-0090 ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਸੈਕਸ਼ਨ 'ਤੇ $3.99 ਦੇ ਵਿੱਚ, ਸਿਰਫ $3.99 ਦੇ ਵਿੱਚ ਵੈਜ ਕੀਮਾ ਮੋਮੋ ਖਾਣੇ ਹਨ, ਅਤੇ ਫਿਰ ਵਾਓ ਈਟਸ ਏਅਰਪੋਰਟ ਐਂਡ ਡੈਰੀ 905-673-0090। ਜੀ ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਓਨਰ ਜੀ?
1: ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ,
0: ਠੀਕ ਠਾਕ ਹੋ ਜੀ?
1: ਬਿਲਕੁਲ ਠੀਕ ਆ। ਮੈਂ ਕਿਹਾ ਹਰ ਰਿਸ਼ਤੇ ਦੇ ਵਿੱਚ ਫਰਜ਼ ਹੁੰਦੇ ਨੇ, ਜਿਹੜਾ ਹਰ ਫਰਜ਼ ਨੂੰ ਨਿਭਾਈ ਜਾਓ ਤੇ ਫਿਰ ਟੁੱਟਦੇ ਨਹੀਂ, ਫਰਜ਼ ਚ ਤਕਾਹੀ ਕਰ ਜਾਂਦੇ ਆ ਤੇ ਉੱਥੇ ਤੇੜ ਪੈ ਜਾਂਦੀ ਹੈ। ਮੈਂ ਇੱਕ ਮਾਂ, ਇੱਕ ਮੈਂ ਵਾਈਫ ਹਾਂ, ਇੱਕ ਮੈਂ ਦਾਦੀ ਹਾਂ, ਇੱਕ ਹਰ ਰਿਸ਼ਤੇ ਦੇ ਵਿੱਚ ਅਲੱਗ ਅਲੱਗ ਪਿਆਰ ਹੈ, ਅਲੱਗ ਅਲੱਗ ਰਿਸ਼ਤਾ,
0: ਅਲੱਗ ਅਲੱਗ ਰੋਲ ਆ, ਅਲੱਗ ਅਲੱਗ ਡਿਊਟੀਆਂ।
1: ਹਾਂਜੀ, ਉਹ ਹਰ ਹਰ ਜੇ ਮੈਂ ਮਾਂ ਤਾਂ ਮੇਰੇ ਕੋਲ ਮਾਂ ਵਾਲੇ ਗੁਣ ਹੋਣੇ ਚਾਹੀਦੇ ਨੇ। ਕਹਿੰਦੇ ਕਹਿਣ ਨਾਲ ਮਾਂ ਨੇ ਹੈਗੀ ਤਾਂ ਮਾਵਾਂ, ਤਾਂ ਬੱਚਿਆਂ ਨੂੰ ਮੈਂ ਕੇਅਰ ਨਾ ਕਰਾਂ ਫਿਰ ਮੈਂ ਕਾਹਦੀ ਮਾਂ
0: ਜੀ?
1: ਮੈਂ ਆਪਣੇ ਫਰਜ਼ੇ ਨੀ ਪੂਰੇ ਕਰਨੇ ਜੀ ਬੱਚਿਆਂ ਦੇ, ਸਿਹਤ ਜੇ ਤੁਸੀਂ ਫਰਜ਼ ਪੂਰੇ ਕਰੋਗੇ ਫਿਰ ਦੱਸਣ ਦੀ ਲੋੜ ਨੀ ਮੈਂ ਤੇਰੀ ਮਾਂ, ਜਦੋਂ ਕਰਦੇ ਨੀ ਤਾਂ ਦੱਸਣਾ ਪੈਂਦਾ
0: ਜੀ।
1: ਇੱਕ ਹਸਬੈਂਡ ਹੈ, ਉਹ ਮੇਰੇ ਲਈ ਅਲੱਗ ਫਰਜ਼ ਨੇ, ਬੱਚਿਆਂ ਲਈ ਅਲੱਗ ਨੇ, ਮਾਂ ਬਾਪ ਲਈ ਅਲੱਗ ਨੇ, ਔਰ ਸਾਰੇ ਨਿਭਾਵੋਗੇ ਚੰਗੀ ਤਰ੍ਹਾਂ।
0: ਤੁਹਾਨੂੰ ਲੱਗਦਾ ਕਿ ਰਿਸ਼ਤਾ ਜਿਹੜਾ ਆ ਉਹ ਕਿਸੇ ਇੱਕ ਚੀਜ਼ ਤੇ ਨਹੀਂ ਖੜਾ, ਵੀ ਕੱਲਾ ਯਕੀਨ ਹੋਵੇ, ਕੱਲਾ ਸੱਚ ਹੀ ਬੋਲੋ,
1: ਖੜਾ ਫਰਜ਼ਾਂ ਤੇ,
0: ਫਰਜ਼ਾਂ ਤੇ,
1: ਹਲੇ ਪਰਮਾਤਮਾ ਨਾਲ ਵੀ ਸਾਡੇ ਫਰਜ਼ ਨੇ
0: ਜੀ।
1: ਸਵੇਰੇ ਉੱਠਣਾ ਕਰਨਾ ਆਪਾਂ, ਤਾਂ ਹੀ ਆਪਾਂ ਉਹਦੇ ਨਾਲ ਤਿਆਰ ਬਣੂਗਾ
0: ਜੀ। ਬਹੁਤ ਸ਼ੁਕਰੀਆ ਆਂਟੀ ਜੀ,
1: ਅਸੀਂ ਫਰਜ਼ ਨਿਭਾਵਾਂਗੇ, ਬਾਕੀ ਕਿਹੜੀ ਗੱਲ ਕਿਹੜੇ ਵੇਲੇ ਕਹਿਣੀ ਹੈ। ਹਾਂ, ਅੰਦਰ ਵੜਨ ਥਾ ਸੋਟਾ ਮਾਰੋ ਬੰਦਾ ਥੱਕਿਆ ਆਵੇ, ਇਹ ਫਰਜ਼ ਹੈ।
0: ਅੱਛਾ, ਘਰ ਵਾਲੀ ਨੂੰ ਜਦੋਂ ਮਰਜ਼ੀ ਕੁਛ ਕਹਿ ਦੋ, ਉਹਦੇ ਵਾਸਤੇ ਕੋਈ ਟਾਈਮ ਨਹੀਂ ਹੈ, ਬਸ ਤੁਸੀਂ ਕਹਿਣਾ ਕੁਛ।
1: ਫਰਜ਼ ਨਹੀਂ ਲੋ।
0: ਬਹੁਤ ਸ਼ੁਕਰੀਆ ਜੀ,
1: ਥੈਂਕ ਯੂ
0: ਸੋ ਮਚ। ਮੇਰੇ ਸੱਸ ਨਾਲ ਅਲੱਗ
1: ਨੇ, ਮੇਰੀ ਮਾਂ ਨਾਲ ਅਲੱਗ ਨੇ, ਬੈਲੈਂਸ।
0: ਤੁਹਾਡੀ ਸੱਸ ਹੈਗੀ ਹੈ ਜੀ?
1: ਹੁਣ ਤਾਂ ਮੈਂ ਹੀ ਬਣੀ ਹੋਈ ਆ, ਮੈਂ
0: ਤੁਸੀਂ 100 ਸਾਲ ਜਿਉਂ ਜੀ ਸਾਡੀ।
1: ਮੇਰੇ ਵੀ ਦੋ ਨਹਾਨੇ ਨੇ, ਪਰ ਸਾਰੇ ਨੇ ਜੇ ਦੋਹਾਂ ਨਹਾਨੇ ਤੇ ਉਹਨਾਂ ਨੇ ਦੋਨਾਂ ਦੇ ਮੇਰੇ ਫਰਜ਼ ਹਨ ਜੀ, ਹਰ ਇੱਕ ਨਾਲ ਮੈਂ ਨਿਭਾਣਾ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
1: ਓਕੇ ਬੇਟਾ, ਥੈਂਕ ਯੂ, ਬਾਏ।
2: ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ, ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ
0: ਆ ਗਿਆ।
2: ਸੋ ਅੱਜ ਆਪਣੇ ਯਾਰਾਂ ਦੋਸਤਾਂ ਤੇ ਪਰਿਵਾਰ ਦੇ ਨਾਲ ਕੁਛ ਵਧੀਆ ਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ।
0: ਓਕੇ, ਚਲੋ ਚਿੰਗੂਜ਼ੀ ਐਂਡ ਕੁਵੀਨ ਤੇ ਤੁਸੀਂ ਪਹੁੰਚੋ, ਜਾਂ ਮੈਕਲੋਗਨ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ, ਜਾਂ 2 County Court, ਜਿੱਥੇ ਮਰਜ਼ੀ ਪਹੁੰਚ ਗਏ, ਤੁਸੀਂ ਕੁਛ ਵੀ ਬਾਏ ਕਰ ਰਹੇ ਹੋ ਤੇ ਮੇਰੇ ਵੱਲੋਂ ਡਰਿੰਕ ਤੁਹਾਨੂੰ ਫ੍ਰੀ। ਤੁਸੀਂ ਕਹਿ ਦੇਣਾ ਕਿ ਰੇਡੀਓ ਉਡਾਨ ਸੁਣ ਕੇ ਆਏ ਆ ਹੁਣੇ ਹੁਣੇ, ਤੇ ਡਰਿੰਕ ਬਾਈ ਇੱਥੇ ਰੱਖ, ਸਾਡਾ ਹੱਕ ਇੱਥੇ ਰੱਖ ਬਸ। ਨਹੀਂ ਤਾਂ ਜੇ ਉਹ ਕਹਿਣਗੇ ਨਹੀਂ ਉਨਕਾ ਜੀ ਰੇਡੀਓ ਉਡਾਨ ਤੋਂ ਪੈਸੇ 'ਚ ਖਾਤੇ ਕੱਟ ਲਿਓ, ਬਸ ਗੱਲ ਖਤਮ। ਤੁਸੀਂ 2 ਪੀਜ਼ੇ ਲੈ ਲਿਓ ਅਤੇ 2 ਡਰਿੰਕਾਂ, ਉੱਥੇ ਜਾ ਕੇ ਮੈਨੂੰ ਕਾਲ ਕਰ ਲਿਆ ਕਰੋ, ਕੁਛ ਨਾ ਕੁਛ ਤੁਹਾਡਾ ਫਾਇਦਾ ਜ਼ਰੂਰ ਕਰਵਾਊਂਗਾ। ਤੁਸੀਂ ਬਸ ਕਾਲ ਲਾ ਲਿਆ ਕਰੋ ਕਿ ਭਾਅ ਜੀ ਇੱਥੇ ਖੜ੍ਹੇ ਹਾਂ, ਡੀਲ ਲਵਾ ਦਿਓ। ਨੰਬਰ ਮੈਂ ਤੁਹਾਨੂੰ ਦੇ ਦੇਣਾ 905-840-9696, 905-840-9696। ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਐਵੇਂ ਨਹੀਂ ਕਹਿੰਦੇ, ਪੀਜ਼ਾ ਖਾ ਕੇ ਵੇਖਿਓ। ਇਹਨਾਂ ਦੇ ਸੋਇਆ ਵਿੰਗਸ, ਇਹਨਾਂ ਦੇ ਮਾਫ਼ ਕਰਨਾ ਸੋਇਆ ਚਾਪ, ਫਿਰ ਵਿੰਗਸ, ਫਿਰ ਇਹਨਾਂ ਦੀ ਤੰਦੂਰੀ ਫਿਸ਼ ਅਤੇ ਕਰੰਚੀ ਮੋਮੋ, ਵਰਲਡ ਫੇਮਸ, ਬਸ ਇਹੀ ਕਹਿਣਾ। ਨੰਬਰ 905-840-9696, 905-840-9696 'ਤੇ ਤੁਸੀਂ ਪਹੁੰਚ ਕੇ ਪੀਜ਼ਾ ਟੂ ਗੋ ਦਾ ਆਨੰਦ ਮਾਣ ਸਕਦੇ ਹੋ।
3: ਜੋਗੀ ਤੇ ਨਾਮ ਜੰਗਮ।
0: ਬਹੁਤੀਆਂ ਚਿੰਤਾਵਾਂ, ਮੁਸ਼ਕਲਾਂ, ਉਲਝਣਾਂ, ਐਂਗਜ਼ਾਇਟੀ, ਟੈਨਸ਼ਨਾਂ 'ਚ ਰਹਿੰਦੇ ਹੋ ਨਾ। ਸਮਾਂ ਘੱਟ ਹੈ, ਇੱਕ ਗੱਲ ਸੁਣਾਉਣੀ ਸੀ। ਇੱਕ ਫਕੀਰ ਸੀ ਅਤੇ ਕੋਈ ਬੜਾ ਹੀ ਉਦਾਸ ਮਾਯੂਸ ਇਨਸਾਨ ਇੱਕ ਰੁੱਖ ਥੱਲੇ ਬੈਠਾ। ਹੰਸਰਾਜ ਜੀ 2 ਮਿੰਟ ਸ਼ਾਂਤੀ। ਫਕੀਰ ਫਕੀਰ ਨੇ ਪੁੱਛਿਆ ਕਿ ਭਾਈ ਇਨਸਾਨਾ ਕਿਉਂ ਸਿਰ ਸੁੱਟ ਕੇ ਬੈਠਾ, ਕੀ ਗੱਲ ਆ? ਕਹਿੰਦਾ ਫਕੀਰ ਜੀ, ਮੈਂ ਤੰਗ ਆ ਚੁੱਕਿਆ ਦੁਨੀਆ ਤੋਂ, ਮੈਂ ਬੜਾ ਸਟ੍ਰੈਸ 'ਚ ਹਾਂ, ਮੈਂ ਬੜੀ ਚਿੰਤਾ 'ਚ ਹਾਂ, ਮੇਰਾ ਕੋਈ ਨਹੀਂ, ਸਭ ਮਤਲਬੀ, ਜੀਣ ਨੂੰ ਦਿਲ ਨਹੀਂ ਕਰਦਾ, ਮੈਨੂੰ ਲੱਗਦਾ ਕਿ ਮੈਂ ਦੁਨੀਆ ਦਾ ਸਭ ਤੋਂ ਬਦਕਿਸਮਤ ਇਨਸਾਨ ਹਾਂ, ਮੈਂ ਕੀ ਕਰਾਂ, ਮਰ ਜਾਣ ਨੂੰ ਦਿਲ ਕਰਦਾ, ਖੁਸ਼ ਰਹਿਣ ਦਾ ਕੋਈ ਮੰਤਰ ਦੇ ਦਿਓ। ਫਕੀਰ ਜੀ ਕਹਿੰਦੇ ਕਿ ਖੜਾ ਹੋ, ਪਿੱਛੇ ਦੇਖ। ਅਤੇ ਉਹ ਇਨਸਾਨ ਉੱਠਿਆ ਅਤੇ ਪਿੱਛੇ ਦੇਖਿਆ ਕਿ ਉਹ ਕਹਿੰਦਾ ਫਕੀਰ ਜੀ ਇੱਥੇ ਤਾਂ ਕੋਈ ਵੀ ਨਹੀਂ। ਅਤੇ ਉਹ ਇੱਕ ਘਣੇ ਸੰਘਣੇ ਰੁੱਖ ਦੇ ਥੱਲੇ ਬੈਠਾ ਸੀ। ਕਹਿੰਦਾ ਤੇਰੇ ਪਿੱਛੇ ਕੀ ਆ? ਉਹ ਕਹਿੰਦਾ ਜੀ ਰੁੱਖ। ਅਤੇ ਉਹ ਕਹਿੰਦਾ ਇਸ ਨਾਲ ਗੱਲਾਂ ਕਰ, ਇਹਨੂੰ ਜੱਫੀ ਪਾ। ਅਤੇ ਜਿੱਦਾਂ ਹੀ ਉਸ ਇਨਸਾਨ ਨੇ ਉਸ ਰੁੱਖ ਨਾਲ ਜੱਫੀ ਪਾਈ, ਫਕੀਰ ਜੀ ਗੱਲਾਂ ਕਰਦੇ ਰਹੇ, ਉਹ ਜੱਫੀ 'ਚ ਮਸਤ। ਉਹ ਕਹਿੰਦਾ ਜੀ ਮੇਰੇ ਤੋਂ ਹੋਰ ਗੱਲਾਂ ਨਹੀਂ ਪੁੱਛਣੀ। ਕਹਿੰਦਾ ਨਹੀਂ ਫਕੀਰ ਜੀ, ਬਸ ਤੁਸੀਂ ਬਿਨਾਂ ਲੋੜ ਤੋਂ ਮੁਸਕਰਾਓ, ਬਿਨਾਂ ਮਤਲਬ ਤੋਂ ਹੱਸੋ, ਬਿਨਾਂ ਮਤਲਬ ਤੋਂ ਖਹਿਕ ਕੇ ਨਹੀਂ ਹੁੰਦੇ, ਖਹਿਕ ਕੇ, ਬਿਨਾਂ ਮਤਲਬ ਤੋਂ ਛੋਟਿਆਂ ਛੋਟਿਆਂ ਚੁਟਕਲਿਆਂ 'ਤੇ ਵੀ ਹੱਸੋ ਜ਼ੋਰ ਜ਼ੋਰ ਦੀ, ਆਪਣੇ ਆਪ ਨੂੰ ਇੰਨਾ ਖੁਸ਼ ਕਰ ਦਿਉ ਕਿ ਚਿੰਤਾਵਾਂ ਵੀ ਕਹਿਣ ਨਹੀਂ ਬਈ ਇੱਥੇ ਨਹੀਂ ਦਾਲ ਗੱਲ ਨਹੀਂ। ਹੱਸੋ, ਮੁਸਕਰਾਓ, ਲੰਘਦੇ ਟੱਪਦਿਆਂ ਨੂੰ ਮੁਸਕਰਾਟਾਂ ਦਿਓ, ਹਾਸੇ ਵੰਡੋ, ਬਿਨਾਂ ਮਤਲਬ ਤੋਂ, ਬਿਨਾਂ ਲੋੜ ਤੋਂ ਲੋਕਾਂ ਵਾਸਤੇ ਦਰਵਾਜ਼ੇ ਖੋਲ੍ਹੋ, ਕੁਰਸੀਆਂ ਛੱਡੋ, ਦੇਖਿਓ ਚਿੰਤਾ ਨੇ ਪਤਲੀ ਗਲੀ ਵਿੱਚੋਂ ਨਿਕਲ ਜਾਣਾ। ਹਾਸੇ ਤੁਹਾਡੇ ਆਸ ਪਾਸ ਨੇ, ਖੁਸ਼ੀਆਂ ਤੁਹਾਡੇ ਆਸ ਪਾਸ ਨੇ, ਸਮਾਂ ਲੱਗੂ, ਕਰਕੇ ਦੇਖੋ, ਬਹੁਤ ਚਿੰਤਾ 'ਚੋ ਅਤੇ ਤੁਰੋ, ਜਾਂਦੇ ਜਾਂਦੇ ਸਭ ਨਾਲ ਮੁਸਕਰਾਓ, ਸਭ ਨੂੰ ਸਮਾਈਲ ਦਿਓ, ਸਭ ਨੂੰ ਫਤਿਹ ਬੁਲਾਓ, ਲੋਕਾਂ ਵਾਸਤੇ ਦਰਵਾਜ਼ੇ ਖੋਲ੍ਹੋ, ਕੁਰਸੀਆਂ ਛੱਡੋ, ਹੱਸੋ, ਚਿਹਰੇ 'ਤੇ ਸਮਾਈਲ, ਖੁਸ਼ੀਆਂ ਦੇ ਬੂਟੇ ਬੀਜ ਉੱਗਣਗੇ ਹਾਸੇ ਹੋਏ ਸੱਜਣਾ। ਸਾਡਾ ਬਾਬਾ ਵੀ ਤਾਂ ਇਹੀ ਕਹਿ ਗਿਆ ਨਾ, ਕੁਦਰਤ ਨੂੰ ਪਿਆਰ ਕਰੋ, ਠੰਡੀ ਛਾਂ 'ਚ ਬੈਠੋ, ਕੁਦਰਤ ਨਾਲ ਵੇਖੋ, ਗੱਲਾਂ ਕਰੋ, ਲਹਿਲਹਾਉਂਦੇ ਪੱਤਿਆਂ ਨਾਲ ਗੱਲਾਂ ਕਰੋ, ਬੈਠੋ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗਿਆ। ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ 'ਤੇ ਗੱਲਾਂ ਕਰ ਰਹੇ ਸੀ, ਰਿਸ਼ਤੇ ਦੇ ਵਿੱਚ ਕਿਹੜੀ ਐਸੀ ਚੀਜ਼ ਆ ਜਿਹੜੀ ਤੁਹਾਨੂੰ ਬੰਨ੍ਹ ਕੇ ਰੱਖਦੀ ਆ। ਮੈਨੂੰ ਇਹ ਲੱਗਦਾ ਕਿ ਇੱਜ਼ਤ, ਤੁਸੀਂ ਆਪਣੇ ਪਾਰਟਨਰ ਨੂੰ ਇੱਜ਼ਤ ਦਿਓ, ਸਭ ਤੋਂ ਅਹਿਮ, ਸਭ ਤੋਂ ਅਹਿਮ ਹੈ ਇੱਜ਼ਤ। ਜਿਹਦੀ ਤੁਸੀਂ ਆਪਣੇ ਪਾਰਟਨਰ ਨੂੰ ਦਿੰਦੇ ਹੋ ਨਾ, ਤਾਂ ਤੁਹਾਡੇ ਰਿਸ਼ਤੇ ਦੀ ਜਿਹੜੀ ਬੁਨਿਆਦ ਆ ਬਹੁਤ ਮਜ਼ਬੂਤ ਹੋ ਜਾਣੀ। ਜੀ ਸਾਡੇ ਨਾਲ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਅੱਜ ਦਾ ਸੁਨੇਹਾ ਬਹੁਤ ਜ਼ਰੂਰੀ ਆ, ਸਮਾਂ ਬਹੁਤ ਘੱਟ ਆ, ਇੱਕ ਦਿਨ ਲੈਫਟ ਹੋ ਗਿਆ, ਸਿਰਫ ਇੱਕ ਦਿਨ ਰਹਿ ਗਿਆ। ਜਿਨ੍ਹਾਂ ਪਰਿਵਾਰਾਂ ਨੇ ਸੋਚ ਰਹੇ ਸੀ ਫੰਡਿੰਗ ਲੈਣੀ, ਗ੍ਰਾਂਟਸ ਲੈਣੀਆਂ, ਐਜੂਕੇਸ਼ਨ ਆਪਣੀ ਸਕਿੱਲ ਡਿਵੈਲਪ ਕਰਨੇ ਆ, ਪੜ੍ਹਨਾ ਚਾਹੁੰਦੇ ਹੋ, ਗ੍ਰਾਂਟਸ ਤੁਸੀਂ ਲੈਣਾ ਚਾਹੁੰਦੇ ਹੋ, $30,000 ਤੋਂ $1,00,000 ਤੱਕ ਦਾ ਸੁਨੇਹਾ। ਨਾਗਪਾਲ ਸਰ ਆ ਜਾਓ ਜੀ।
4: ਧੰਨਵਾਦ ਜੀ, ਅੰਦਰ ਬਿਲਕੁਲ ਸਹੀ ਕਹਿ ਰਹੇ ਹਾਂ, ਸਿਰਫ ਕੱਲ੍ਹ ਕਾ ਦਿਨ ਰਹਿ ਗਿਆ ਹੈ, ਔਰ ਮਤਲਬ ਗਵਰਨਮੈਂਟ ਉਸਕੇ ਬਾਅਦ ਪਾਲਿਸੀ ਚੇਂਜ ਕਰ ਰਹੀ ਹੈ, ਗ੍ਰਾਂਟਸ ਬੰਦ ਹੋਣੇ ਜਾ ਰਹੀ ਹੈ 1 ਅਗਸਤ ਕੇ ਬਾਅਦ ਸੇ, ਤੋ ਮਤਲਬ ਅਭੀ ਵੀ ਜੋ ਕੱਲ੍ਹ ਅਪਲਾਈ ਕਰ ਲੇਂਗੇ ਦੇ ਵਿਲ ਬੀ ਐਟ ਗੁੱਡ ਸਟੇਜ, ਬਿਕੋਜ਼ ਉਨਕੋ ਗ੍ਰਾਂਟਸ ਮਿਲੇਂਗੀ ਹੀ ਮਿਲੇਂਗੀ। 30 to 100,000 ਕੀ ਫੰਡਿੰਗ ਹਾਸਿਲ ਕਰੇ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ, ਔਰ ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਔਰ ਫੰਡਿੰਗ ਆਪਣੇ ਖਾਤੇ ਮੈਂ ਆਤੀ ਹੈ, ਸਾਫ ਸੀਧਾ ਕਾਮ ਹੈ, 8 ਸਾਲ ਸੇ ਕਰ ਰਹੇ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਹਮ ਫੀਸ ਆਪਣੀ ਏਅਰ ਪੇ ਬਤਾਤੇ ਹੈ, ਯੇ ਨਹੀਂ ਕਿ ਮਿੱਠੀ ਬਾਤੇ ਕਰਕੇ ਪਹਿਲੇ ਆਫਿਸ ਬੁਲਾਏ ਜਾਂ ਫੋਨ ਪੇ ਬਤਾਏ, ਫੀਸ ਹਮਾਰੀ ਫਲੈਟ ਹੈ 199 ਕਾਮ ਹੋਣੇ ਕੇ ਬਾਅਦ, ਮਤਲਬ ਯਕੀਨ ਨਾ ਹੋ ਤਾਂ ਆਫਿਸ ਆ ਜਾਣਾ, ਦੇਖਣਾ ਜਿਸ ਤਰੀਕੇ ਸੇ ਦੇਖ ਰਹੇ, ਜਿਸਕੋ ਕਾਲ ਕਰਨੀ ਕਰ ਲੈਣਾ, ਹਮਾਰੇ ਆਫਿਸ ਆ ਕੇ ਨਾ, ਇਤਨੇ ਸਾਰੇ ਕਲਾਇੰਟ ਸਪੈਸ਼ਲਿਸਟ ਦੇ ਦੇਂਗੇ ਆਪਕੋ ਪੂਰੀ ਹਮ, ਇਸ ਲਈ ਕੋਈ ਚਾਬੀ ਨਹੀਂ ਹੈ, ਕੋਈ ਚਲਾਕੀ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ ਕੋਈ, ਕਿਉਂਕਿ ਡਾਕੂਮੈਂਟ ਅਸਲੀ ਲੱਗ ਰਹੇ ਹੈ, ਅਸਲੀ ਕਾਮ ਹੈ, ਐਨ ਓ ਏ, ਮੈਰਿਜ ਸਰਟੀਫਿਕੇਟ, ਬੱਚੋ ਕੇ ਬਰਥ ਸਰਟੀਫਿਕੇਟ, आपके सिर्फ ये सिंपल से डॉक्यूमेंट्स लगते हैं, गवर्नमेंट को जाते हैं, बैंक को थोड़ी जाते हैं, जो सेटिंग होगी यहाँ पे, तो कोई चलाकी नहीं है। पीआर सिटीजन प्रोटेक्टेड पर्सन, और आपकी इनकम 2024 के नोटिस ऑफ सिस्टम पे लेस देन $70,000 है, पीछे ना रहिए, नो एज लिमिट। ऊबर ड्राइवर, सेल्फ एम्प्लॉयड ट्रक ड्राइवर, हाउस वाइफ को ज्यादा ज्यादा ज्यादा बेनिफिट है, फंडिंग आपके खाते में आती, हमारी चीज काम होने के बाद में है।
0: सर नंबर 437-264-3175 4372643175। बहुत फैमिलिया ने फायदा ले लिया। जे तुसीं अजे भी सोच रहे स्किल डिवेलप करना, एज तुहाडी 30-40-50-60 नौ मैटर, चाहे तुसीं पेंशन भी लैने हो नौ मैटर, स्किल डिवेलप करना चाहुंदे हो, यह ग्रांट तुसीं लैनियां जिहड़ियां वापस नहीं करनियां, तो यूनी ग्लोबल एडवाइजर नूं कॉल कर लो 905-965-6941 437-264। अच्छा कहते उधर ब्रैम्पटन बेस्ट डील ना कॉल ला लिया भी सानू फंडिंग दवा दो।
4: मेरे कहे मास्टर स्लीप नंबर
0: 437-264-3175। सारे शहर को नंबर आ, बस ये है कि दिन एक रह गया, हुण इस तो बाद ये सुनेहा तुसी नहीं सुनोगे, क्योंकि जे तुसी इना गरंटी का फंडिंग का फायदा लेना तो तुसी कॉल कर लो यूनी ग्लोबल एडवाइजरी। नागपुर सर एक बार नंबर तुसी अपनी जुबान तो दे दो।
4: बिल्कुल जी, नंबर है 437-264-3175 437-264-3175। कल शायद हम एयर पे भी नहीं आएंगे इस पूरे वीक अब, क्योंकि हम जो फाइल्स ले रखी उस पे काम करेंगे
0: जी।
4: आप हमारे ऑफिस डायरेक्ट हमें कॉल करें, ऑफिस आए, तो इसलिए अब ये इस पॉलिसी चेंज हो रही है। अब हमें जो क्लाइंट ले रखे उनको सर्व करेंगे, 1 अगस्त के बाद फिर से आपके लिए हाजिर होते हैं लोन के साथ। तो इसलिए नंबर नोट करें, ग्रांट अभी भी लेनी है तो आपने जितना ज्यादा फैमिली साइज, जितनी कम कम कम इनकम, सेल्फ एम्प्लॉयड, ऊबर ड्राइवर, ट्रक ड्राइवर, नो एज लिमिट, नो क्रेडिट चेक, जीरो भी स्कोर है, आइए फंडिंग लीजिए $30,000-$100,000। इसका मेजर पोर्शन, हाफ पोर्शन, अगर आप 70,000 के हकदार हैं तो 35,000 तो ग्रांट है, उसमें गवर्नमेंट आपको दे रही है, जो गवर्नमेंट बाहर इतना पैसा बांट के जाती है आपका टैक्स पेयर का, आप पे लगा रही है, पीछे ना रही है। नंबर नोट करें 437-264-3175 437-264-3175। हमारी फीस कितनी? 199। कब काम होने के बाद? बहुत तो कोशिश कर चुके हैं, रेप्यूटेड जगह पे ऑफिस है, 7 बंदे काम कर रहे, कोई चलाकी नहीं है।
0: बहुत शुक्रिया सर, थैंक यू सो मच। एक और फिर नंबर दे दी यूनी ग्लोबल एडवाइजरी का 437-264-3175। बहुत शुक्रिया, थैंक यू सो मच सो मच सो मच यूनी ग्लोबल एडवाइजरी। और समा आपके को बहुत सीमित रह गया, जाते जाते फ्रैश हे टॉनिक का सुनेहा थानू दे दिए 647-521-5159। वाल झड़ रहे गंजे होने की कगार से, हो वाल पतले हो रहे, साड़ियाँ भैन बजुर्ग मातावान के बच्चों के वाल झड़ते क्लोरीन करके, बहुत सारे ऐसे वालों के रिगार्डिंग ऐसा बीमारियां होंगे, सारियां फ्रैश हेयर टॉनिक ठीक करेगा। ये आयुर्वैदिक आ, हर्बल आ, 21 साल के तजर्बे तो बाद बनाया गया टॉनिक आ। तुम जफर मलक होना कॉल कर लो 647-521-5159। नाल दी नाल लवाना वैलनेस स्पा, लवाना वैलनेस स्पा वाले नूं तुसीं मैसेज कर लो, ब्यूटी सर्विसिज ते बहुत सारियां होर सर्विसिज, मसाज करवाउणियां तुसीं, इहनां कोले रजिस्टर्ड थैरेपिस्ट ने।
5: रोजाना की भज दौड़ अते स्ट्रेस तो मुक्ति चाहते हो? की तुसीं लभ रहे हो एक अजिही जगह जिथे तुहाडे शरीर अते रूह नूं मिले सुकून? तां हुण इंतजार खत्म, ब्रैम्पटन विच खुल गया है लवाना वैलनेस स्पा। साढ़े तजर्बेकार अते प्रोफेशनल थेरेपिस्ट्स 100% हाइजीन एनवायरनमेंट अते एडवांस्ड इक्विपमेंट्स दे नाल तुहाडी सेवा लई हाजिर हन। साडियां खास सर्विसेज, रिलैक्सिंग अते मसाज थेरेपी, प्रीनेटल अते पोस्टनेटल, ग्लोइंग हाइड्राफेशियल, लेजर हेयर रिमूवल अते बॉडी कंटूरिंग। अते हां, इंश्योरेंस बेनिफिट्स वाले ग्राहकां लई डायरेक्ट बिलिंग दी खास सुविधा भी उपलब्ध है। ता देर किस गल दी? अज ही अपनी अपॉइंटमेंट बुक करो। पता 534 पार्कहर्स्ट स्क्वायर, ब्रैम्पटन। फोन नंबर 416-811-5385। लवाना वेलनेस स्पा, जो रखे तुहाडी सेहत अते सुंदरता दा ख्याल।
0: और नाल दी नाल थोनू एक नंबर दे दिए, जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लभ रहे सी, रेफ्रिजरेटर, डिशवॉशर, स्टोव, टीवी, बिल्ट इन अपलायंसेस, तुसी ड्रीम होम अपलायंसेस नू याद रखो 905-805-3000। ड्रीम होम अपलायंसेस 905-805-3000। 1000 visit Dream Home Appliances for the best price, best deal and best gifts. 905-805-3000 Argentia Road, Mississauga. Dream Home Appliances. ਸੋ ਬਿਲਕੁਲ ਜੀ, ਇੱਕ ਵਾਰ ਫਿਰ ਪੀਜ਼ਾ ਟੂ ਗੋ 905-840-9696 ਨਾਲ ਦੀ ਨਾਲ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦਾ ਮੈਸੇਜ ਤੁਹਾਨੂੰ ਦਈਏ 647-823-5800 ਨਾਲ ਦੀ ਨਾਲ ਤੁਸੀਂ ਗ੍ਰੈਂਡ ਹੋਮ ਫਰਨੀਚਰ 647-262-0000 ਗ੍ਰੈਂਡ ਹੋਮ ਫਰਨੀਚਰ ਫਰਨੀਚਰ ਖਰੀਦਣਾ ਤਾਂ ਇੱਕੋ ਇੱਕ ਜਗ੍ਹਾ ਗ੍ਰੈਂਡ ਹੋਮ ਫਰਨੀਚਰ ਅਤੇ ਪੇਂਟਿੰਗ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਆ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਜੀ ਨੂੰ। ਬੇਸਮੈਂਟ ਪੇਂਟ ਕਰਵਾਉਣੀ ਆ, ਕਮਰਸ਼ੀਅਲ ਯੂਨਿਟ ਘਰ, ਇੰਟੀਰੀਅਰ ਐਕਸਟੀਰੀਅਰ ਫਲੋਰਿੰਗ ਦਾ ਕੰਮ ਕਰਵਾਉਣਾ, ਰੈਨੋਵੇਸ਼ਨ ਦਾ ਕੰਮ ਕਰਵਾਉਣਾ, BDS ਹੋਮ ਪੇਂਟਿੰਗ 12 ਸਾਲਾਂ ਦੇ ਤਜਰਬੇ ਵਾਲੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ 905-965-6311। ਪੇਂਟਿੰਗ ਦੀਆਂ ਸੇਵਾਵਾਂ ਦੇ ਲਈ 905-965-6311। ਅੱਜ ਪ੍ਰੋਗਰਾਮ ਦੇ ਵਿੱਚ ਵੈਸੇ ਯਾਰ ਵਧੀਆ ਗੱਲਾਂ ਬਾਤਾਂ ਹੋਈਆਂ, ਮੈਂ ਬੜੇ ਸੋਹਣੇ ਮਿਊਜ਼ਿਕ ਤੁਹਾਡੇ ਵਾਸਤੇ ਲਿਓਨਪ ਕੀਤੇ ਹੋਏ ਸੀਗੇ, ਅਤੇ ਅੱਜ ਸਮਾਂ ਬਹੁਤ ਸੀਮਿਤ ਰਹਿ ਗਿਆ ਸਾਡੇ ਕੋਲ, ਕੱਲ੍ਹ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਫਿਰ ਗੱਲਾਂ ਬਾਤਾਂ ਰੋਜ਼ ਆਪਣੀਆਂ ਪੂਰੀਆਂ ਹੁੰਦੀਆਂ ਹੀ ਨਹੀਂ, ਤੁਹਾਡੇ ਨਾਲ ਜਿੰਨੀਆਂ ਮਰਜ਼ੀ ਗੱਲਾਂ ਕਰ ਲਈਏ ਥੋੜ੍ਹੀਆਂ ਲੱਗਦੀਆਂ। ਸੋ 905-673-3337। ਔਰ ਇੱਕ ਵਾਰ ਫਿਰ ਤੁਹਾਨੂੰ ਡਰੀਮ ਹੋਮ ਅਪਲਾਈਸਿਸ ਬਹੁਤ ਸਾਰੀ ਥੋੜ੍ਹੀ ਬੱਚਤ ਕਰਾ ਦੇਣੀ ਆ। ਜੇ ਤੁਸੀਂ ਅਪਲਾਈਸਿਸ ਲੈਣ ਜਾ ਰਹੇ ਹੋ ਤਾਂ ਡਰੀਮ ਹੋਮ ਅਪਲਾਈਸਿਸ ਪ੍ਰਾਈਜ਼ ਬੀਟ ਕਰਕੇ ਦੇਣਗੇ, ਡਿਲੀਵਰੀ ਫ੍ਰੀ ਦੇਣਗੇ, ਇੰਸਟਾਲੇਸ਼ਨ ਫ੍ਰੀ, ਪਰ ਰੇਡੀਓ ਉਡਾਣ ਦਾ ਰੈਫਰੈਂਸ ਦੇਣਾ ਪੈਣਾ। 905-805-3000 ਡਰੀਮ ਹੋਮ ਅਪਲਾਈਸਿਸ 2915 ਅਰਜੈਂਟੀਆ ਰੋਡ ਮਿਸੀਸਾਗਾ। ਅਤੇ ਸੁਣੀਏ ਫਿਰ ਆਰਨੀਤ ਨੂੰ। ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦਈਏ ਕਿ ਤੁਸੀਂ ਜੇ ਆਪਣੇ ਬਿਜ਼ਨਸ ਨੂੰ ਰੇਡੀਓ ਪ੍ਰੋਗਰਾਮ ਉਡਾਣ ਦੇ ਉੱਪਰ ਐਡਵਰਟਾਈਜ਼ ਕਰਨਾ, ਬਹੁਤ ਵਾਜਿਬ ਕੀਮਤਾਂ ਦੇ ਵਿੱਚ ਤੁਹਾਡੀ ਐਡਵਰਟਾਈਜ਼ ਕਰਾਂਗੇ ਸੋਸ਼ਲ ਮੀਡੀਆ ਉੱਪਰ ਵੀ ਔਰ ਰੇਡੀਓ ਉਡਾਣ ਉੱਪਰ ਵੀ, ਹਜ਼ਾਰਾਂ ਸੁਣਨ ਵਾਲੇ ਸਰੋਤਿਆਂ ਤੱਕ ਤੁਹਾਡੇ ਬਿਜ਼ਨਸ ਨੂੰ ਪਹੁੰਚਾਵਾਂਗੇ। ਸੋ ਤੁਸੀਂ ਕਾਲ ਕਰ ਲਓ 437-800-0001 437-870-0001। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਸ਼ੁਭ ਰਾਤਰੀ, ਗੁੱਡ ਨਾਈਟ।

ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰੋ, ਬਹੁਤ ਸਾਰੇ ਅਪਕਮਿੰਗ ਈਵੈਂਟਸ ਆ ਰਹੇ ਆ, ਤੁਹਾਨੂੰ ਉਹਦੀਆਂ ਟਿਕਟਾਂ ਗਿਵ ਅਵੇ ਕਰਾਂਗੇ। ਮੈਂ ਮਾਸਟਰ ਸਲੀਮ ਦੀਆਂ ਬਹੁਤ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ, ਅੱਗੇ ਅਪਕਮਿੰਗ ਸਾਡੇ ਕੋਲ ਹੁਸਤਿੰਦਰ ਆ ਰਿਹਾ ਨੇ, ਫਿਰ ਆਰ ਨੈਤ, ਆਏ ਹਾਏ ਹਾਏ ਆਰ ਨੇਤ ਬਾਈ, ਸਭ ਦੇ ਦਿਲਾਂ ਦੀ ਧੜਕਣ। ਔਰ ਨਾਲ ਦੀ ਨਾਲ ਫਿਰ ਹੋਰ ਬੜੇ ਅਪਕਮਿੰਗ ਸਰਪ੍ਰਾਈਜ਼ ਆ ਤੁਹਾਡੇ ਵਾਸਤੇ। ਰੰਗਲੇ ਸਰਦਾਰਾਂ ਦੀਆਂ ਟਿਕਟਾਂ ਲੈਣੀਆਂ, ਰੰਗਲੇ ਸਰਦਾਰਾਂ ਦਾ ਸ਼ੋਅ ਹੋ ਰਿਹਾ ਜੀ, ਉਹਦੀਆਂ ਟਿਕਟਾਂ ਲੈਣੀਆਂ, ਤਾਂ ਵੀ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਕਾਲ ਕਰ ਲਿਓ।

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ

ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ, ਤੇਰੇ ਦਿਲ ਵਿੱਚ ਸਾਡੇ ਲਈ ਜੇ ਚਾਹ ਨਹੀਂ, ਜਾਂ ਫਿਰ ਸਾਨੂੰ ਤੇਰੀ ਵੀ ਪਰਵਾਹ ਨਹੀਂ। ਜੇ ਤੂੰ ਸਮਝੇ ਸਾਡੇ ਬਿਨ ਨਹੀਂ ਮਰ ਚੱਲਿਆ, ਜੇ ਤੂੰ ਸਮਝੇ ਸਾਡੇ ਬਿਨ ਨਹੀਂ ਮਰ ਚੱਲਿਆ, ਸਾਨੂੰ ਕਿਹੜਾ ਆਉਂਦਾ ਚੱਲਿਆ ਰਾਹ ਨਹੀਂ। ਜੇ ਤੂੰ ਕਹਿੰਦਾ ਸਾਨੂੰ ਮਹਿੰਗਾ ਪੈਣਾ ਏ, ਜੇ ਤੂੰ ਕਹਿੰਦਾ ਸਾਨੂੰ ਮਹਿੰਗਾ ਪੈਣਾ ਏ, ਸੌਦਾ ਕਰਦਿਆਂ ਅਸੀਂ ਵੀ ਪੁੱਛਦੇ ਭਾਅ ਨਹੀਂ। ਤੇਰੇ ਲਈ ਜੇ ਆਪਾਂ ਚੀਜ਼ ਮਮੂਲੀ ਆਂ, ਤੇਰੇ ਲਈ ਜੇ ਆਪਾਂ ਚੀਜ਼ ਮਮੂਲੀ ਆਂ, ਕੱਢ ਦੇ ਵਹਿਮ ਕੇ ਤੂੰ ਵੀ ਕੋਈ ਖੁਦਾ ਨਹੀਂ। ਵੱਡੇ ਹੋਣ ਦਾ ਤੈਨੂੰ ਹੋਊ ਗਰੂਰ ਕੋਈ, ਵੱਡੇ ਹੋਣ ਦਾ ਤੈਨੂੰ ਹੋਊ ਗਰੂਰ ਕੋਈ, ਜੇ ਤੂੰ ਸਿੰਬਲ ਅਸੀਂ ਲਤਾੜੇ ਘਾ ਨਹੀਂ। ਤੇਰੇ ਵਾਂਗਰ ਅਸੀਂ ਵੀ ਪਾਸੇ ਮੋੜ ਲਏ, ਤੇਰੇ ਵਾਂਗਰ ਅਸੀਂ ਵੀ ਪਾਸੇ ਮੋੜ ਲਏ, ਸਾਡਾ ਵੀ ਹੁਣ ਤੇਰੇ ਨਾ ਕੋਈ ਵਾਹ ਨਹੀਂ, ਸਾਡਾ ਵੀ ਹੁਣ ਤੇਰੇ ਨਾ ਕੋਈ ਵਾਹ ਨਹੀਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ, ਬਹੁਤ ਪਿਆਰ ਦਿੰਦੇ ਹੋ, ਬਹੁਤ ਸਤਿਕਾਰ ਦਿੰਦੇ ਹੋ, ਬਹੁਤ ਫੀਡਬੈਕ ਦਿੰਦੇ ਹੋ। ਜੋ ਜੋ ਵੀ ਅਸੀਂ ਗੱਲਬਾਤ ਕਰਦੇ ਹਾਂ, ਬੜੇ ਪਿਆਰ ਨਾਲ ਸੁਣਦੇ ਹੋ ਅਤੇ ਰਿਸਪੋਂਡ ਵੀ ਕਰਦੇ ਹੋ। ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਨਾਲ। ਸਾਡਾ ਰੋਜ਼ ਦੀ ਤਰ੍ਹਾਂ ਪੱਕਾ ਸਟੂਡੀਓ ਦਾ ਨੰਬਰ 647-367-5353, 647-367-5353। ਹੁਣੇ ਹੁਣੇ ਤੁਸੀਂ ਸੁਣ ਕੇ ਹਟਿਓ ਰੇਡੀਓ ਪ੍ਰੋਗਰਾਮ ਉਡਾਨ 5:30 AM ਦੀ ਫ੍ਰੀਕੁਐਂਸੀ 'ਤੇ, ਜੋ ਲਗਾਤਾਰ ਸਵੇਰੇ 4 ਵਜੇ ਤੋਂ ਲੈ ਕੇ ਸਾਡੇ ਦੋਸਤ ਮਿੱਤਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਦੇਸ਼ ਵਿਦੇਸ਼ ਦੀ ਖਬਰਾਂ ਦੇ ਨਾਲ ਅਪਡੇਟ ਕਰਦੇ ਨੇ, ਪੰਜਾਬੀ ਗੀਤ ਸੰਗੀਤ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਨੇ, ਪੰਜਾਬ ਦੀਆਂ ਗੱਲਾਂ ਬਾਤਾਂ ਵੀ ਕਰਦੇ ਹੋ, ਬ੍ਰਹਮਟਨ ਦੀਆਂ ਗੱਲਾਂ ਬਾਤਾਂ ਵੀ ਕਰਦੇ ਹੋ। ਬਹੁਤ ਵਧੀਆ ਲੱਗਦਾ, ਬਹੁਤ ਐਂਟਰਟੇਨ ਤੁਹਾਨੂੰ ਕਰਦੇ ਨੇ। ਇਸ ਵੇਲੇ ਵਾਰੀ ਆਉਂਦੀ ਸਾਡੀ, ਅਤੇ ਅਸੀਂ ਆਪਣੇ ਵੱਲੋਂ ਜੋ ਤਿਲ ਫੁੱਲ ਹਿੱਸਾ ਪਾ ਸਕਦੇ ਇਸ 5:30 AM ਦੀ ਫ੍ਰੀਕੁਐਂਸੀ ਦੇ ਉੱਪਰ ਚੱਲਦੇ ਪ੍ਰੋਗਰਾਮਾਂ ਦੇ ਵਿੱਚ, ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਦੋਸਤਾਂ ਮਿੱਤਰਾਂ ਨੂੰ ਥੋੜ੍ਹਾ ਜਿਹਾ ਰਾਤ ਨੂੰ ਸੌਣ ਦਾ ਟਾਈਮ ਹੈ ਅਤੇ ਮਨ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ਜਾਣ, ਮਨ ਦੇ ਉੱਪਰ ਕੋਈ ਬੋਝ ਜਾਂ ਮਨ ਨੂੰ ਕੋਈ ਟੈਂਸ ਕਰਨ ਵਾਲੀਆਂ ਗੱਲਾਂ ਬਾਤਾਂ ਨਾ ਕੀਤੀਆਂ ਜਾਣ, ਇਹੀ ਸਾਡਾ ਮੇਨ ਪਰਪਜ਼ ਹੁੰਦਾ। ਸੋ ਸਭ ਰੰਗ ਰੇਡੀਓ ਨੂੰ ਸੁਣਦੇ ਹੋ ਤੁਸੀਂ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਨਿਕਲਦਾ, ਉਹ ਵੀ ਤੁਸੀਂ ਪੜ੍ਹ ਸਕਦੇ ਹੋ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਵੀ ਤੁਸੀਂ ਦੇਖ ਸਕਦੇ ਹੋ। IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਸਕਦੇ ਹੋ। ਨਵੀਆਂ ਪੁਰਾਣੀਆਂ ਪੰਜਾਬੀ ਫਿਲਮਾਂ ਤੁਸੀਂ ਉੱਥੇ ਦੇਖੋਗੇ। ਵਿਸ਼ਵ ਪੰਜਾਬੀ ਸਭਾ ਦੁਆਰਾ ਜੋ ਜੋ ਗਤੀਵਿਧੀਆਂ ਕਰਵਾਈਆਂ ਗਈਆਂ ਪਿਛਲੇ ਸਾਲਾਂ ਦੇ ਵਿੱਚ, ਉਹਨਾਂ ਸਾਰੀਆਂ ਦੀ ਰਿਕਾਰਡਿੰਗ ਵੀ ਅਸੀਂ ਉੱਥੇ ਚਲਾਉਂਦੇ ਰਹਿੰਦੇ ਹਾਂ। ਔਰ ਅੱਜ ਦਾ ਪ੍ਰੋਗਰਾਮ ਵੀ ਇਸ ਵੇਲੇ ਦਾ, ਜਿਹੜਾ ਸਾਡੇ ਦੋਸਤ ਮਿੱਤਰ ਕਈ ਕਿਸੇ ਰੁਝੇਵੇਂ ਦੇ ਕਾਰਨ ਸਾਡੇ ਨਾਲ ਨਹੀਂ ਜੁੜ ਸਕੇ, ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਦੇ ਉੱਪਰ। ਸੋ ਦੋਸਤੋ, ਅੱਜ 29 ਜੁਲਾਈ ਹੋ ਗਈ, ਜੁਲਾਈ ਦਾ ਮਹੀਨਾ ਬਸ 2 ਦਿਨ ਹੋਰ ਹੈ ਬੀਤ ਚੱਲਿਆ, ਅੱਜ ਦਾ ਦਿਨ ਵੀ ਬੀਤ ਗਿਆ। 29 ਜੁਲਾਈ ਦਾ ਟੈਂਪਰੇਚਰ ਤਾਂ ਚਲੋ ਹੁਣ ਤੁਹਾਨੂੰ ਦੱਸਿਆ ਨਾ ਦੱਸਿਆ ਇੱਕ ਬਰਾਬਰ ਹੀ ਹੈ। ਕੱਲ 30 ਜੁਲਾਈ ਨੂੰ ਵੀਰਵਾਰ 28 ਡਿਗਰੀ ਟੈਂਪਰੇਚਰ ਹੋਏਗਾ। 6:05 ਤੇ ਸਵੇਰੇ ਸੂਰਜ ਨੇ ਦਰਸ਼ਨ ਦੇਣੇ ਨੇ ਅਤੇ 8:44 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। ਅਤੇ ਹੁਮਸ ਜਿਹੜਾ ਨਾ, ਪਹਿਲੇ 5-7 ਦਿਨ ਪਹਿਲੇ ਜਿਹੜਾ 67-68 ਤੱਕ ਪਹੁੰਚਿਆ ਹੋਇਆ ਸੀ, 70 ਤੱਕ ਵੀ ਪਹੁੰਚਿਆ ਹੋਇਆ ਸੀ, ਇਸ ਵੇਲੇ ਬਹੁਤ ਘਟਿਆ ਹੋਇਆ। 48% ਹੁਮਸ ਹੈ, ਹਿਊਮਿਡਿਟੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਔਰ ਕੱਲ੍ਹ ਸ਼ਾਮ ਨੂੰ ਜਦੋਂ ਸੂਰਜ ਛਿਪਣਾ ਤਾਂ ਬੜਾ ਵਧੀਆ ਟੈਂਪਰੇਚਰ ਹੋ ਜਾਣਾ, 15-16 ਦੇ ਕਰੀਬ ਟੈਂਪਰੇਚਰ ਆ ਜਾਏਗਾ। ਸੋ ਗਰਮੀ ਤੋਂ ਰਾਹਤ ਮਿਲੇਗੀ, ਜੈਸਾ ਜੈਸਾ ਮੌਸਮ ਹੈ ਵੈਸੇ ਵੈਸੇ ਮੌਸਮ ਦੇ ਵਿੱਚ ਰਹਿਣ ਦਾ ਆਨੰਦ ਲਓ, ਨਜ਼ਾਰਾ ਲਓ। ਕਿਉਂਕਿ ਜਿਸ ਤਰ੍ਹਾਂ ਆਮ ਤੌਰ 'ਤੇ ਕਈ ਕਹਿੰਦੇ ਨੇ, ਉਹ ਕਹਿੰਦੇ ਵੀ ਜੈਸਾ ਕਰੋਗੇ ਵੈਸਾ ਭਰੋਗੇ,
ਜਿਸ ਤਰ੍ਹਾਂ ਦੀ ਸਾਡੀ ਸੋਚ ਹੋਏਗੀ ਉਸ ਤਰ੍ਹਾਂ ਦੀ ਹੀ ਅਸੀਂ ਉਮੀਦ ਰੱਖ ਸਕਦੇ ਹਾਂ ਕਿਸੇ ਕੰਮ ਤੋਂ। ਜਿਸ ਜਿਸ ਤਰ੍ਹਾਂ ਅਸੀਂ ਕਰਾਂਗੇ ਉਸੇ ਤਰ੍ਹਾਂ ਦੇ ਕੰਮ ਦੀ ਉਮੀਦ ਅਸੀਂ ਰੱਖ ਸਕਦੇ ਹਾਂ। ਉਹ ਕਹਿੰਦੇ ਇੱਕ ਰਾਜਾ ਸੀ ਤੇ ਉਹ ਨਾ ਆਪਣੇ ਮੰਤਰੀਆਂ ਨੂੰ ਕਹਿੰਦਾ ਕਿ ਯਾਰ ਮੇਰੀ ਨਾ ਉਹ ਇੱਜ਼ਤ ਉਹ ਮਾਣ ਉਹ ਸਤਿਕਾਰ ਪ੍ਰਜਾ ਦੇ ਵਿੱਚ ਨਹੀਂ ਹੈ ਜੋ ਮੈਂ ਐਕਸਪੈਕਟ ਕਰਦਾ ਜੋ ਮੈਂ ਚਾਹੁੰਦਾ। ਤੇ ਬਾਈ ਚਾਂਸ ਉਹਨਾਂ ਦਾ ਜਿਹੜਾ ਰਾਜਗੁਰੂ ਸੀ ਨਾ ਇੱਕ ਦਿਨ ਆਇਆ ਦਰਬਾਰ ਦੇ ਵਿੱਚ ਤੇ ਮੰਤਰੀਆਂ ਨੇ ਰਾਜੇ ਦੀ ਸਮੱਸਿਆ ਉਸ ਰਾਜਗੁਰੂ ਦੇ ਨਾਲ ਸ਼ੇਅਰ ਕੀਤੀ ਕਿ ਮਹਾਰਾਜਾ ਜੀ ਬੜੇ ਪਰੇਸ਼ਾਨ ਨੇ। ਉਹ ਕਹਿੰਦੇ ਵੀ ਮੇਰੀ ਉਹ ਇੱਜ਼ਤ ਉਹ ਮਾਣ ਸਤਿਕਾਰ ਪਬਲਿਕ ਦੇ ਵਿੱਚ ਨਹੀਂ ਹੈ ਜੋ ਮੈਂ ਚਾਹੁੰਦਾ ਤੇ ਕਾਰਨ ਕੀ ਹੈ। ਤੋ ਰਾਜਗੁਰੂ ਆਫਟਰ ਆਲ ਰਾਜਗੁਰੂ ਸੀ, ਜੇਕਰ ਰਾਜਗੁਰੂ ਦਾ ਉਹਨੂੰ ਦਰਜਾ ਮਿਲਿਆ ਤੇ ਕੋਈ ਨਾ ਕੋਈ ਸੋਚ ਸਮਝ ਹੈ ਸੀ ਨਾ। ਉਹ ਕਹਿੰਦਾ ਠੀਕ ਹੈ ਜੀ ਰਾਜਾ ਸਾਹਿਬ, ਕੱਲ੍ਹ ਆਪਾਂ ਸਵੇਰੇ ਨਾਲ ਚੱਲਣਾ ਪਹਾੜਾਂ ਦੇ ਉੱਪਰ ਡੂੰਘੀਆਂ ਡੂੰਘੀਆਂ ਵਾਦੀਆਂ ਦੇ ਵਿੱਚ ਥੋੜ੍ਹਾ ਜਿਹਾ ਆਊਟਿੰਗ ਤੇ ਮੈਂ ਤੁਹਾਨੂੰ ਲੈ ਕੇ ਜਾਣਾ। ਉੱਥੇ ਜਾ ਕੇ ਰਾਜੇ ਨੂੰ ਉਹ ਨਾਲ ਲੈ ਗਿਆ। ਸਵੇਰੇ ਸਵੇਰੇ ਗਏ ਪਹਾੜ ਦੇ ਉੱਪਰ ਵਾਦੀਆਂ ਦੇ ਵਿੱਚ, ਉੱਚੇ ਪਹਾੜ ਦੇ ਉੱਪਰ ਖੜ ਕੇ ਰਾਜੇ ਦੇ ਨਾਲ ਨਾ, ਤੇ ਰਾਜਗੁਰੂ ਰਾਜੇ ਨੂੰ ਕਹਿੰਦਾ ਉੱਚੀ ਆਵਾਜ਼ ਦੇ ਵਿੱਚ ਬੋਲੋ ਕਿ ਰਾਜਾ ਬਹੁਤ ਚੰਗਾ ਹੈ। ਤੋ ਨੈਚੁਰਲ ਹੈ ਜਦੋਂ ਪਹਾੜਾਂ ਦੇ ਵਿੱਚ ਵਾਦੀਆਂ 'ਚ ਖੜ ਕੇ ਅਸੀਂ ਜਿਸ ਤਰ੍ਹਾਂ ਦੀ ਆਵਾਜ਼ ਦੇ ਵਿੱਚ ਬੋਲਾਂਗੇ ਨਾ ਅੱਗੋਂ ਉਸੇ ਤਰ੍ਹਾਂ ਦੀ ਆਵਾਜ਼ ਰਿਫਲੈਕਟ ਹੋ ਕੇ ਨਾ ਵਾਪਸ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ। ਉਹਨੇ ਜਦੋਂ ਬੋਲਿਆ ਰਾਜਾ ਬਹੁਤ ਚੰਗਾ ਹੈ, ਅੱਗੋਂ ਆਵਾਜ਼ ਸੁਣੀ ਰਾਜਾ ਬਹੁਤ ਚੰਗਾ ਹੈ, ਕਹਿੰਦਾ ਰਾਜਨ ਹੁਣ ਇਹ ਬੋਲੋ ਕਿ ਰਾਜਾ ਬਹੁਤ ਬੁਰਾ ਹੈ। ਉਹਨੇ ਉੱਚੀ ਦੇ ਨੇ ਬੋਲਿਆ ਰਾਜਾ ਬਹੁਤ ਬੁਰਾ ਹੈ, ਤੇ ਅੱਗੋਂ ਉਹੀ ਆਵਾਜ਼ ਆਈ ਕਿ ਰਾਜਾ ਬਹੁਤ ਬੁਰਾ ਹੈ। ਉਹ ਕਹਿੰਦਾ ਵੀ ਤੇਰੇ ਸਵਾਲ ਦਾ ਇਹੀ ਜਵਾਬ ਹੈ ਕਿ ਤੂੰ ਲੋਕ ਤੈਨੂੰ ਪਿਆਰ ਕਿਉਂ ਨਹੀਂ ਕਰਦੇ, ਕਿਉਂਕਿ ਤੂੰ ਲੋਕਾਂ ਨਾਲ ਪਿਆਰ ਨਹੀਂ ਕਰਦਾ, ਕਿਉਂਕਿ ਤੂੰ ਲੋਕਾਂ ਦਾ ਸਤਿਕਾਰ ਨਹੀਂ ਕਰਦਾ। ਜੋ ਲੋਕਾਂ ਨੇ ਤੇਰੇ ਤੋਂ ਉਮੀਦ ਰੱਖੀ ਹੈ ਤੂੰ ਉਹਨਾਂ ਦੇ ਮੁਤਾਬਕ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਨਹੀਂ ਉਤਰਦਾ, ਇਸੇ ਕਰਕੇ ਲੋਕ ਤੇਰੀਆਂ ਉਮੀਦਾਂ ਤੇ ਪੂਰਾ ਨਹੀਂ ਉਤਰਦੇ। ਸੋ ਜੈਸੇ ਕੋ ਤੈਸਾ, ਜਿਸ ਤਰ੍ਹਾਂ ਦੀ ਸੋਚ ਰੱਖੋਗੇ ਨਾ ਉਸੇ ਤਰ੍ਹਾਂ ਦਾ ਹੀ ਫਲ ਪਾਉਣ ਦੀ ਇੱਛਾ ਕਰ ਸਕਦੇ ਹੋ, ਉਹਦੇ ਤੋਂ ਵੱਖਰੀ ਨਹੀਂ ਕਰ ਸਕਦੇ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੁੜੇ ਹੋ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ 647-367-5353 647-367-5353 ਤੇ ਅਜੇ ਸਾਉਣ ਦਾ ਮਹੀਨਾ ਚੱਲ ਰਿਹਾ। ਵੈਸੇ ਤੀਆਂ ਦਾ ਤਿਉਹਾਰ ਇੱਥੇ ਪਿਛਲੇ ਕਈ ਹਫ਼ਤਿਆਂ ਤੋਂ ਲੋਕਾਂ ਨੇ ਸੈਲੀਬ੍ਰੇਟ ਕਰ ਵੀ ਲਿਆ ਤੇ ਅਜੇ ਅਗਸਤ ਮਹੀਨੇ 'ਚ ਵੀ ਤੀਆਂ ਲੋਕਾਂ ਨੇ ਸੈਲੀਬ੍ਰੇਟ ਕਰੀਆਂ ਜਾਣੀਆਂ ਤੇ ਪਰ ਵੈਸੇ ਜੇ ਉਹ ਤਿਥੀ ਦੇ ਮੁਤਾਬਕ ਤਰੀਕ ਦੇ ਮੁਤਾਬਕ ਦੇਖਿਆ ਜਾਈਏ ਨਾ ਸਾਉਣ ਮਹੀਨੇ ਦੀ ਤੀਜ ਨੂੰ ਤੇ ਉਹ ਅੱਜ ਮੇਰਾ ਖਿਆਲ ਬਣਦੀ ਹੈ ਤੀਆਂ ਦਾ 29 ਜੁਲਾਈ ਨੂੰ ਬਣਦੀ ਸੀ। ਚਲੋ ਕੋਈ ਗੱਲ ਨਹੀਂ, ਇਹ ਵਰਕ ਓਰੀਐਂਟਡ ਕੰਟਰੀ ਹੈ, ਜਦੋਂ ਲੋਕਾਂ ਨੂੰ ਟਾਈਮ ਮਿਲਣਾ ਹੈ ਵੀਕਐਂਡ ਦੇ ਉੱਪਰ ਸੈਟਰਡੇ ਸੰਡੇ ਨੂੰ ਫ੍ਰੀ ਹੁੰਦੇ ਨੇ ਮਿਲ ਬੈਠ ਕੇ, ਚਲੋ ਇਹ ਵੀ ਬਹੁਤ ਅੱਛੀ ਗੱਲ ਹੈ। ਮੇਰਾ ਖਿਆਲ ਸਾਡੇ ਪੰਜਾਬ ਦੇ ਵਿੱਚ ਤਾਂ ਤੀਆਂ ਤੂਆਂ ਮਨਾਉਣ ਦਾ ਮੇਰਾ ਖਿਆਲ ਰਿਵਾਜ ਖਤਮ ਹੀ ਹੋ ਗਿਆ। ਇੱਥੇ ਫਿਰ ਇਸ ਦਿਨ ਨੂੰ ਮੁੱਖ ਰੱਖ ਕੇ ਸਾਡੀਆਂ ਬੀਬੀਆਂ ਭੈਣਾਂ ਇਕੱਠੀਆਂ ਹੋ ਜਾਂਦੀਆਂ ਨੇ, ਆਪਣੇ ਮਨ ਦੇ ਚਾਅ, ਆਪਣੀਆਂ ਮਨ ਦੀਆਂ ਭਾਵਨਾਵਾਂ, ਆਪਣੇ ਮਨ ਦੇ ਹਾਵ ਭਾਵ ਇੱਕ ਦੂਸਰੇ ਨਾਲ ਸਾਰਿਆਂ ਨੇ ਸ਼ੇਅਰ ਕਰ ਲੈਂਦੀਆਂ ਨੇ। ਸੋ ਚਲੋ ਕੋਈ ਗੱਲ ਨਹੀਂ, ਬਹੁਤ ਅੱਛਾ ਹੈ। ਜਿੰਨਾ ਵੀ ਆਪਣੇ ਸੱਭਿਆਚਾਰ ਨੂੰ ਅਸੀਂ ਜ਼ਿੰਦਾ ਰੱਖ ਸਕਦੇ ਹਾਂ ਨਾ, ਉਹ ਸਾਡੇ ਰੂਹ ਦੀ ਖੁਰਾਕ ਹੈ। ਸਾਨੂੰ ਅੱਛਾ ਲੱਗਦਾ ਉੱਥੇ ਜਾ ਕੇ ਪਾਰਟੀਸਪੇਟ ਕਰਕੇ, ਆਪਣੇ ਆਪ ਨੂੰ ਪੁਰਾਣੀਆਂ ਯਾਦਾਂ ਦੇ ਵਿੱਚ ਲਿਜਾ ਕੇ। ਚਲੋ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਇੱਦਾਂ ਜਾਰੀ ਰੱਖਾਂਗੇ। ਤੋ ਅੱਜ ਉਹ ਤਿਉਹਾਰ ਸਾਉਣ ਦੇ ਮਹੀਨੇ ਨੂੰ ਯਾਦ ਕਰਕੇ ਅਸੀਂ ਛੋਟਾ ਜਿਹਾ ਗੀਤ ਮੈਂ ਤੁਹਾਡੇ ਨਾਲ ਇੱਕ ਜ਼ਰੂਰ ਸ਼ੇਅਰ ਕਰਦਾ, ਉਸ ਤੋਂ ਬਾਅਦ ਗੱਲਬਾਤ ਨੂੰ ਅੱਗੇ ਸਿਲਸਿਲਾ ਜਾਰੀ ਰੱਖਾਂਗੇ। ਲੇਕਿਨ ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਮੈਸੇਜ ਵੀ ਤੁਹਾਡੇ ਨਾਲ ਕਿ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਕੋਈ ਤੁਹਾਨੂੰ ਗੈਸ ਸਟੇਸ਼ਨ ਦੀ ਜ਼ਰੂਰਤ ਹੈ, ਕੋਈ ਗਰੋਸਰੀ ਸਟੋਰ ਲੱਭ ਰਹੇ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਪਲਾਜ਼ਾ ਲੱਭ ਰਹੇ ਹੋ, ਕੋਈ ਟਰੱਕ ਯਾਰਡ ਲੱਭ ਰਹੇ ਹੋ, ਕੋਈ ਆਫਿਸ ਵਾਸਤੇ ਜਗ੍ਹਾ ਲੱਭ ਰਹੇ ਹੋ ਬਿਜ਼ਨਸ ਦੇ ਲਈ, ਤਾਂ ਤੁਸੀਂ ਫੋਨ ਨੰਬਰ ਯਾਦ ਰੱਖੋ 416-525-7400 416-525-7400। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਬਹੁਤ ਲੰਬਾ ਤਜ਼ਰਬਾ ਹੈ ਰੀਅਲ ਅਸਟੇਟ ਦੇ ਵਿੱਚ ਇਹਨਾਂ ਦਾ। ਇੱਕ ਹਾਊਸ ਹੈ ਇਹਨਾਂ ਦੇ ਕੋਲ, 3100 ਫੁੱਟ ਤੋਂ ਪਲੱਸ ਉਸਦੀ ਜਗ੍ਹਾ ਹੈ, ਲੀਗਲ ਬੇਸਮੈਂਟ ਬਣੀ ਹੋਈ ਹੈ, ਕੁਈਨ ਔਰ ਗੋਰਵੇ ਇੰਟਰਸੈਕਸ਼ਨ ਦੇ ਉੱਪਰ ਨਜ਼ਦੀਕ ਪੈਂਦਾ ਹੈ। ਅਗਰ ਤੁਸੀਂ ਲੈਣ ਦੇ ਵਿੱਚ ਇੰਟਰਸਟਡ ਹੋ ਤਾਂ ਇਸ ਦੇ ਬਾਰੇ ਵੀ ਤੁਸੀਂ ਇੰਦਰ ਅਰੋੜਾ ਨਾਲ ਸੰਪਰਕ ਕਰ ਸਕਦੇ ਹੋ 416-525-7400 416-525-7400। 1.3 ਮਿਲੀਅਨ ਦੇ ਆਸ ਪਾਸ ਇਹ ਮਕਾਨ ਤੁਹਾਡਾ ਹੋ ਸਕਦਾ ਹੈ।
ਸੋ ਘਰ ਨੂੰ ਰੰਗ ਰੋਗਨ ਕਰਵਾਉਣ ਦੀ ਸੋਚ ਰਹੇ ਹੋ, ਪੇਂਟ ਕਰਵਾਉਣ ਦਾ ਸੋਚ ਰਹੇ ਹੋ, ਅੱਜ ਕੱਲ੍ਹ ਦਿਨ ਨੇ ਘਰ ਨੂੰ ਨਵੀਂ ਲੁੱਕ ਦੇਣ ਦੇ, ਕਿਉਂਕਿ ਸਰਦੀਆਂ ਦੇ ਵਿੱਚ ਤਾਂ ਇੱਥੇ ਪੋਸੀਬਲ ਨਹੀਂ ਹੁੰਦਾ। ਤੋ ਨਾਮ ਯਾਦ ਰੱਖੋ ਗਿੱਲ ਪੇਂਟਿੰਗ, ਫੋਨ ਨੰਬਰ 416-473-4248, 416-473-4258। ਤੁਸੀਂ ਆਪਣੇ ਘਰ ਨੂੰ ਜਾਂ ਤੁਹਾਡਾ ਕੋਈ ਕਮਰਸ਼ੀਅਲ ਯੂਨਿਟ ਹੈ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਜਾਂ ਕਿਚਨ ਦੀ ਕੈਬਨਿਟ ਨੂੰ, ਜਾਂ ਘਰ ਦੀ ਛੱਤ ਨੂੰ ਜਿਹੜੀ ਕੋਈ ਪੌਪਕੋਰਨ ਸਟਾਈਲ ਪੁਰਾਣੇ ਸਟਾਈਲ ਦੀ ਬਣੀ ਹੋਈ, ਉਸ ਨੂੰ ਰਿਮੂਵ ਕਰਵਾ ਕੇ ਤੁਸੀਂ ਨਵੀਂ ਲੁੱਕ ਦੇਣੀ ਹੈ, ਅਤੇ ਇਹਨਾਂ ਕੋਲ ਲੇਟੈਸਟ ਟੈਕਨੀਕ ਹੈ, ਨਾ ਕੋਈ ਘੱਟਾ ਮਿੱਟੀ ਉੱਡੇਗਾ, ਨਾ ਕੋਈ ਡੈਮੇਜ ਹੋਏਗਾ ਕਿਸੇ ਕਿਸਮ ਦਾ, ਅਤੇ ਬਿਲਕੁਲ ਵਧੀਆ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਨਗੇ। ਐਸਟੀਮੇਟ ਲਗਵਾਉਣਾ ਤਾਂ ਫ੍ਰੀ ਆਫ ਕੋਸਟ ਤੁਹਾਡਾ ਐਸਟੀਮੇਟ ਵੀ ਤੁਹਾਨੂੰ ਲਗਾ ਕੇ ਦੇਣਗੇ। ਯਾਦ ਰੱਖੋ ਫੋਨ ਨੰਬਰ 416-473-4248, ਗਿੱਲ ਪੇਂਟਿੰਗ, ਅਪੁਆਇੰਟਮੈਂਟ ਕਰੋ ਬੁੱਕ ਅਤੇ ਘਰ ਦੀ ਬਦਲੋ ਲੁੱਕ।

ਮਹੀਨਾ ਏ ਤਾਂ ਗੱਲਾਂ ਬਾਤਾਂ ਸਾਡੀਆਂ ਹੋ ਗਈਆਂ, ਕਿਉਂਕਿ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਬਸ ਸਮਾਪਤੀ 'ਤੇ ਹੀ ਹੈ, ਥੋੜ੍ਹੇ ਦਿਨ ਹੀ ਉਸ 'ਤੇ ਬਾਕੀ ਨੇ। ਗੱਲਾਂ ਬਾਤਾਂ ਚਲੋ ਚੱਲਦੀਆਂ ਰਹਿਣਗੀਆਂ, ਅਜੇ ਹਫ਼ਤਾ ਕੁ ਹੋਰ ਹੈ। ਸੋ ਅੱਜ ਨਾ ਮੈਨੂੰ ਇੱਕ ਫੋਨ 'ਤੇ ਬਾਈ ਚਾਂਸ ਮੇਰੇ ਵਟਸਐਪ 'ਤੇ ਨਾ ਮੈਸੇਜ ਆਇਆ, ਉੱਧਰ ਮੇਰੇ ਕੋਲ ਇੰਡੀਆ ਵਾਲਾ ਨੰਬਰ ਵੀ ਇੱਕ ਚੱਲਦਾ ਨਾ ਇੱਥੇ, ਉਹ ਕਿਸੇ ਮੇਰੇ ਦੋਸਤ ਦੇ ਨਾਂ ਦੇ ਮੈਸੇਜ, ਦੋਸਤ ਦਾ ਮਤਲਬ ਖਾਸ ਮੇਰਾ ਦੋਸਤ ਕਾਲਜ ਦੇ ਵਿੱਚ ਮੇਰੇ ਨਾਲ ਉਹ ਜਿਹੜਾ ਪੜ੍ਹਾਉਂਦਾ ਹੁੰਦਾ ਸੀ ਨਾ, ਉਹਦਾ ਮੈਸੇਜ ਆਇਆ ਵੈਸੇ ਵੀ ਕੀ ਹਾਲ ਚਾਲ ਹੈ। ਅਤੇ ਮੈਂ ਰੂਟੀਨ ਦੇ ਵਿੱਚ ਮੈਂ ਕਿਹਾ ਵੀ ਠੀਕ ਠਾਕ ਹੈ ਬਿਲਕੁਲ, ਹੋਰ ਕੀ ਹਾਲ ਚਾਲ ਹੈ। ਮੈਂ ਕਿਹਾ ਠੀਕ ਹੈ, ਇੱਕ ਕੰਮ ਸੀ ਕਹਿੰਦਾ ਮੈਨੂੰ ਥੋੜ੍ਹਾ ਜਿਹਾ ਤੁਹਾਡੇ ਤਿੱਕਰ। ਮੈਂ ਕਿਹਾ ਦੱਸੋ, ਕੋਈ ਗੱਲ ਨਹੀਂ। ਕਹਿੰਦਾ ਯਾਰ ਮੈਨੂੰ ਨਾ 25,000 ਰੁਪਈਆ ਚਾਹੀਦਾ। ਅਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਈ, ਦੇ ਦਿਆਂਗੇ, ਕੋਈ ਐਡੀ ਗੱਲ ਨਹੀਂ। ਉਹ ਬਾਈ ਚਾਂਸ ਮੈਂ ਅੱਗੇ ਇੱਕ ਦੋ ਵਾਰੀ ਦੋਸਤਾਂ ਤੋਂ ਸੁਣਿਆ ਸੀ ਕਿ ਇੱਦਾਂ ਨਾ ਕੋਈ ਫੇਸਬੁੱਕ ਤੋਂ ਇਹ ਕਿਸੇ ਦੀ ID ਨੂੰ ਹੈਕ ਹੂਕ ਕਰਕੇ ਅਤੇ ਝੂਠੇ ਸਿੱਧੇ ਫੋਨ ਕਰਕੇ ਨਾ ਇੱਦਾਂ ਕੋਸ਼ਿਸ਼ ਕਰਦੇ ਆ ਇੱਦਾਂ ਦੀਆਂ ਗੱਲਾਂ ਬਾਤਾਂ ਕਰਨ ਦੀ। ਅਤੇ ਉਹ ਮੇਰੇ ਬਾਈ ਚਾਂਸ ਨਾ ਦਿਮਾਗ 'ਚ ਉਹ ਚੀਜ਼ ਆਈ ਕਿ ਉਹ ਜਿਹੜਾ ਦੋਸਤ ਦਾ ਬਣ ਕੇ ਫੋਨ ਮੈਨੂੰ ਉਹ ਕਰ ਰਿਹਾ ਸੀ ਨਾ, ਮੈਸੇਜ ਕਰ ਰਿਹਾ ਸੀ, ਉਹ ਦੋਸਤ ਮੇਰਾ ਬਹੁਤ ਖਾਸ ਦੋਸਤ ਸੀ। ਅਤੇ ਉਹ ਮੈਂ ਮਹਿਸੂਸ ਕੀਤਾ ਯਾਰ ਉਹ ਸਾਡੇ ਕਾਲਜ ਦੇ ਵਿੱਚ ਉਹ ਤਾਂ ਕੈਮਿਸਟਰੀ ਦਾ ਟੀਚਰ ਹੁੰਦਾ ਸੀ, ਟਿਊਸ਼ਨ ਬੜੀ ਉਹ ਕਰਦਾ ਹੁੰਦਾ ਸੀ, ਅਤੇ ਬੜਾ ਉਹ ਰੋਇਲ ਆਦਮੀ ਅਮੀਰ ਸੀ, ਉਹਨੂੰ 20-25,000 ਮੇਰੇ ਤੋਂ ਲੈਣ ਦੀ ਕਿੱਦਾਂ ਜ਼ਰੂਰਤ ਪੈ ਗਈ। ਤੋ ਮੈਂ ਬਾਈ ਚਾਂਸ ਮੈਂ ਉਸਨੂੰ ਸਿੱਧਾ ਫੋਨ ਹੀ ਕਰ ਲਿਆ ਵਟਸਐਪ 'ਤੇ ਉੱਥੇ ਇੰਡੀਆ ਦੇ ਵਿੱਚ। ਮੈਂ ਕਿਹਾ ਬਈ ਇੱਦਾਂ ਕਰਕੇ, ਅਗਰਵਾਲ ਉਹਦਾ ਨਾਮ ਸੀ, ਅਗਰਵਾਲ, ਮੈਂ ਕਿਹਾ ਅਗਰਵਾਲ ਸਾਹਿਬ ਇੱਦਾਂ ਕਰਕੇ ਤੁਹਾਡੇ ਫੋਨ ਤੋਂ ਮੈਨੂੰ ਮੈਸੇਜ ਇੱਦਾਂ ਕਰਕੇ ਆਇਆ। ਉਹ ਕਹਿੰਦਾ ਸ਼ੁਕਰ ਆ ਯਾਰ। ਇਸ ਤਰ੍ਹਾਂ ਦੇ 3-4 ਹੋਰ ਦੋਸਤਾਂ ਆਪਣਿਆਂ ਨੂੰ ਵੀ ਫੋਨ ਉਹ ਮੈਸੇਜ ਕਰੀ ਜਾਂਦਾ, ਪਤਾ ਨਹੀਂ ਕੌਣ ਉਸਨੇ ਮੇਰੀ ID ਹੈਕ ਕਰ ਲਈ, ਅਤੇ ਉਹ ਕੋਸ਼ਿਸ਼ ਕਰਦਾ ਹੈ ਕਿ ਇੱਦਾਂ ਦੀ ਕੋਈ ਗੜਬੜ ਹੋ ਜੇ। ਸੋ ਫੋਨ ਜਿੰਨੀਆਂ ਸਾਨੂੰ ਸਹੂਲਤਾਂ ਪ੍ਰੋਵਾਈਡ ਕਰਦੇ ਆ ਨਾ, ਫੋਨ ਦੀ ਸਹੂਲਤ ਬਹੁਤ ਹੈ, ਮੌਜਾਂ ਬਹੁਤ ਹੈ। ਤੁਸੀਂ ਇੱਥੇ ਬੈਠੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ, ਦਿਨ ਰਾਤ ਜਦੋਂ ਮਰਜ਼ੀ ਫੋਨ ਕਰੋ, ਜਿੰਨੀ ਦੇਰ ਮਰਜ਼ੀ ਕਰੀ ਜਾਓ, ਕੋਈ ਰੁਕਾਵਟ ਨਹੀਂ ਹੈ। ਲੇਕਿਨ ਕਈ ਵਾਰ ਸਮੱਸਿਆ ਵੀ ਇਹ ਕ੍ਰੀਏਟ ਕਰਦਾ। ਚਲੋ ਇਹ ਤਾਂ ਮੈਂ ਛੋਟਾ ਜਿਹਾ ਇੱਕ ਤੁਹਾਡੇ ਨਾਲ ਇੰਸੀਡੈਂਟ ਸ਼ੇਅਰ ਕੀਤਾ, ਲੇਕਿਨ ਜਿਹੜੀ ਗੱਲਬਾਤ ਅੱਜ ਆਪਣੀ ਕਰਨ ਦਾ ਜਿਹੜਾ ਮੁੱਦਾ ਹੈ ਨਾ, ਉਹ ਹੈ ਕਿ ਕਈ ਵਾਰ ਸਾਨੂੰ ਫੋਨ ਕਰਦਿਆਂ ਨਾ ਰੋਂਗ ਕਾਲਾਂ ਆ ਜਾਂਦੀਆਂ, ਗਲਤ ਕਾਲਾਂ ਆ ਜਾਂਦੀਆਂ। ਉਹ ਰੋਂਗ ਕਾਲ ਦੇ ਨਾਲ ਕਈ ਵਾਰ ਬੜੀ ਹਾਸੋਹੀਣੀ ਸਥਿਤੀ ਜਿਹੜੀ ਨਾ ਕ੍ਰੀਏਟ ਹੁੰਦੀ ਹੈ ਸਾਡੀ ਲਾਈਫ ਦੇ ਵਿੱਚ। ਤੁਹਾਡੀ ਲਾਈਫ ਦੇ ਵਿੱਚ ਕਦੇ ਕੋਈ ਇਸ ਤਰ੍ਹਾਂ ਹੋਇਆ, ਕਿਸੇ ਦੀ ਕੋਈ ਰੋਂਗ ਕਾਲ ਆ ਗਈ ਹੋਵੇ, ਕਿਸੇ ਦੀ ਕੋਈ ਮਿਸ ਕਾਲ ਗਲਤੀ ਨਾਲ ਆ ਗਈ ਹੋਵੇ, ਤੁਸੀਂ ਉਹਨੂੰ ਕੀਤਾ ਹੋਵੇ ਤੇ ਬੜਾ ਇੰਟਰਸਟਿੰਗ ਜਿਹਾ ਕੋਈ ਮਾਹੌਲ ਬਣ ਗਿਆ ਹੋਵੇ ਉਸ ਫੋਨ ਕਾਲ ਦੇ ਵਿੱਚ, ਤੇ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਮੈਂ ਨਾ ਕੱਲ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀ, ਮੈਂ ਤਾਂ ਹੀ ਅੱਜ ਇਹ ਵਿਸ਼ਾ ਰੱਖਿਆ। ਉਹ ਮੈਨੂੰ ਇੱਕ ਛੋਟੀ ਜਿਹੀ ਪੋਇਮ ਲੱਭੀ ਸੀ, ਉਹਦੇ ਵਿੱਚ ਵੀ ਬੜਾ ਇੰਟਰਸਟਿੰਗ ਉਹਨੇ ਇਸ ਤਰ੍ਹਾਂ ਦਾ ਪ੍ਰਸੰਗ ਬਣਾਇਆ। ਉਹ ਕਹਿੰਦਾ, ਅੱਧੀ ਰਾਤੀ ਫੋਨ ਮੇਰੇ ਦੀ ਘੰਟੀ ਸੀ ਜਦ ਖੜਕੀ, ਅੱਧੀ ਰਾਤੀ ਫੋਨ ਮੇਰੇ ਦੀ ਘੰਟੀ ਸੀ ਜਦ ਖੜਕੀ, ਸੁਣ ਕੇ ਉੱਭੜ ਵਾਹੇ ਉੱਠਿਆ, ਅੱਖ ਮੇਰੀ ਸੀ ਫੜਕੀ। ਹੌਲੀ ਹੌਲੀ ਕੀਤਾ, ਹੌਲੀ ਜਿਹੀ ਹੈਲੋ ਕੀਤਾ, ਮੂੰਹ ਸੀ ਵਿੱਚ ਰਜਾਈ, 14 ਤਬਕ ਸੀ ਰੋਸ਼ਨ ਹੋਏ, ਆਵਾਜ਼ ਜਨਾਨਾ ਆਈ। ਅੱਗੋਂ ਆਵਾਜ਼ ਜਨਾਨੀ ਆਵਾਜ਼ ਸੁਣੀ ਜਿਹੜੀ, ਤੇ ਉਹ ਬੰਦਾ ਬੜਾ ਹੋਰ ਕੌਂਸ਼ੀਅਸ ਹੋ ਗਿਆ। ਕਹਿੰਦਾ, ਹੌਲੀ ਜਿਹੀ ਹੈਲੋ ਕੀਤਾ, ਮੂੰਹ ਸੀ ਵਿੱਚ ਰਜਾਈ, 14 ਤਬਕ ਸੀ ਰੋਸ਼ਨ ਹੋਏ, ਆਵਾਜ਼ ਜਨਾਨਾ ਆਈ। ਕੱਢ ਸਰਾਣਿਓ ਥੱਲੇ, ਹੈਂਡ ਫਰੀ ਮੈਂ ਚੇਪੀ ਲਾਈ। ਸਰਾਣੇ ਥੱਲਿਓਂ ਫੋਨ ਕੱਢ ਲਿਆ, ਕੱਢ ਸਰਾਣਿਓ ਥੱਲੇ, ਹੈਂਡ ਫਰੀ ਮੈਂ ਚੇਪੀ ਲਾਈ। ਹੈਂਡ ਫਰੀ ਨੂੰ ਬੰਦ ਕਰ ਦਿੱਤਾ, ਫਿਰ ਵੀ ਜਿੰਨੀ ਘੱਟ ਸਕਦੀ ਸੀ ਉਸਦੀ ਸਾਊਂਡ ਘਟਾਈ। ਆਖਣ ਲੱਗੀ, ਜਾਨੂ ਜੀ ਮੈਂ ਬੋਲ ਰਹੀ ਹਾਂ ਸੀਜਾ। ਅੱਗੋਂ ਆਵਾਜ਼ ਆਈ, ਆਖਣ ਲੱਗੀ ਬੋਲ ਰਹੀ ਹਾਂ, ਆਖਣ ਲੱਗੀ ਜਾਨੂ ਜੀ ਮੈਂ ਬੋਲ ਰਹੀ ਹਾਂ ਸੀਜਾ, ਜੇ ਆਖੋ ਤਾਂ ਚੱਲੀਏ ਕਿਧਰੇ ਖਾਣ ਨੂੰ ਦੋਵੇਂ ਪੀਜ਼ਾ। ਪਿਆਰ ਭਰੀ ਆਵਾਜ਼ ਜਦ ਰਸ ਕੰਨਾਂ ਦੇ ਵਿੱਚ ਘੋਲੇ, ਉੱਤੋਂ ਜਾਨੂ ਜਾਨੂ ਕਹਿ ਕੇ ਮੇਰੇ ਨਾਲ ਉਹ ਬੋਲੇ।

0: ਉਹ ਬੋਲੇ ਤੇ ਮੈਂ ਵੀ ਅੱਗੋਂ ਜੀ ਜੀ ਕਰਦਾ ਜਾਵਾਂ, ਇੰਜ ਲੱਗਿਆ ਸੀ ਵਿੱਚ ਰਜਾਈ ਪੁੰਗਰ ਪਈਆਂ ਨੇ ਚਾਵਾਂ। ਕੀ ਦੱਸਾਂ ਫਿਰ ਉਸ ਰਾਤੀ ਕੀ ਅਣਹੋਣੀ ਹੋਈ, ਕੀ ਦੱਸਾਂ ਫਿਰ ਉਸੇ ਰਾਤੀ ਕੀ ਅਣਹੋਣੀ ਹੋਈ, ਰੱਬ ਕਰੇ ਇੰਜ ਮੇਰੇ ਵਾਂਗੂ ਫਸੇ ਹੋਰ ਨਾ ਕੋਈ। ਮੇਰੀ ਪਹਿਰੇਦਾਰ ਵੀ ਥੋੜੀ ਦੂਰ ਸੀ ਸੁੱਤੀ ਹੋਈ, ਮੇਰੇ ਨਾਲ ਸੀ ਉਹ ਵੀ ਇਸੇ ਬੈੱਲ ਤੇ ਉੱਠੀ ਹੋਈ। ਮੇਰੀ ਪਹਿਰੇਦਾਰ ਵੀ ਥੋੜੀ ਦੂਰ ਸੀ ਸੁੱਤੀ ਹੋਈ, ਮੇਰੇ ਨਾਲ ਸੀ ਉਹ ਵੀ ਇਸੇ ਬੈੱਲ ਤੇ ਉੱਠੀ ਹੋਈ। ਦੂਜੇ ਪਾਸੇ ਮੂੰਹ ਸੀ ਉਸਦਾ ਕੰਨ ਅਸਾਡੇ ਵੱਲੇ, ਦੂਜੇ ਪਾਸੇ ਮੂੰਹ ਸੀ ਉਸਦਾ ਕੰਨ ਅਸਾਡੇ ਵੱਲੇ, ਇੱਧਰ ਮੈਂ ਤੇ ਸੀਜਾ ਦੋਵੇਂ ਫੋਨ ਤੇ ਹੋ ਗਏ ਝੱਲੇ। ਇੰਨੀ ਦੇਰ ਵਿੱਚ ਦੂਜੇ ਕੰਨ ਤੇ ਚੰਡ ਸੀ ਮੇਰੇ ਖੜਕੀ, ਬੇਗਮ ਉੱਠ ਕੇ ਕਮਰੇ ਦੇ ਵਿੱਚ ਬਿਜਲੀ ਵਾਂਗੂ ਕੜਕੀ। ਇੰਨੀ ਦੇਰ ਨੂੰ ਦੂਜੇ ਕੰਨ ਵਿੱਚ ਚੰਡ ਸੀ ਮੇਰੇ ਖੜਕੀ, ਬੇਗਮ ਉੱਠ ਕੇ ਕਮਰੇ ਦੇ ਵਿੱਚ ਬਿਜਲੀ ਵਾਂਗੂ ਖੜਕੀ। ਝੱਟ ਮੋਬਾਈਲ ਸੀ ਖੋ ਕੇ ਉਸਨੇ ਕੀਤਾ ਔਨ ਸਪੀਕਰ, ਮੈਂ ਹੱਕਾ ਬੱਕਾ ਸੋਚ ਰਿਹਾ ਸਾਂ ਜਾਨ ਛਡਾਵਾਂ ਕੀਕਰ। ਲੱਖਾਂ ਸ਼ੁਕਰ ਗੁਜ਼ਾਰਾਂ ਜਿਨਨੇ ਮੇਰੀ ਪੱਤ ਬਚਾਈ, ਬੇਗਮ ਨੂੰ ਇਹ ਸਾਬਤ ਹੋਇਆ ਰੋਂਗ ਕਾਲ ਹੈ ਆਈ, ਬੇਗਮ ਨੂੰ ਇਹ ਸਾਬਤ ਹੋਇਆ ਰੋਂਗ ਕਾਲ ਹੈ ਆਈ। ਸੋ ਕਈ ਵਾਰ ਇਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਕ੍ਰੀਏਟ ਹੋ ਜਾਂਦੀਆਂ ਲਾਈਫ ਦੇ ਵਿੱਚ, ਕੋਈ ਰੋਂਗ ਕਾਲ ਆ ਜਾਂਦੀ ਹੈ। ਕਈ ਵਾਰ ਇਸ ਤਰ੍ਹਾਂ ਦੀ ਆਉਂਦੇ ਆ, ਅਸੀਂ ਖੁਦ ਐਂਟਰਟੇਨਮੈਂਟ ਕਰਦੇ ਆ, ਸੋ ਪਤਾ ਲੱਗ ਜਾਂਦਾ ਕੋਈ ਅਣਜਾਣ ਜਿਹਾ ਬੰਦਾ ਬੋਲ ਰਿਹਾ ਯਾਰ ਮੈਂ ਤੈਨੂੰ ਜਾਣਦਾ ਹੀ ਨਹੀਂ। ਸੋ ਕਈ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਂਟਰਟੇਨਮੈਂਟ ਕਰੀਏ ਉਹਦੇ ਨਾਲ, ਇਸ ਤਰ੍ਹਾਂ ਦੀ ਕੋਈ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ਼੍ਰੀ ਅਕਾਲ। ਰੋਂਗ ਕਾਲਾਂ ਕਈ ਤਰ੍ਹਾਂ ਦੇ ਸਿਚੁਏਸ਼ਨਾਂ ਵੀ ਕ੍ਰੀਏਟ ਕਰਦੀਆਂ, ਕਈ ਹਾਸੇ ਵਾਲੀਆਂ, ਕਈ ਡਰਾਉਣ ਵਾਲੀਆਂ, ਕਈ ਘਬਰਾਹਟ ਪਾਉਣ ਵਾਲੀਆਂ, ਏਦਾਂ ਦੀਆਂ ਸਿਚੁਏਸ਼ਨਾਂ ਕਈ ਵਾਰ ਬਣ ਜਾਂਦੀਆਂ ਰੋਂਗ ਕਾਲ ਤੇ।
1: ਅਸੀਂ ਤਾਂ ਅੱਜ ਰੋਇਲ ਬ੍ਰਿਟਾਨਿਕਾ ਉੱਥੇ ਗਏ, ਉਸਕੇ ਗਾਰਡਨ।
0: ਅੱਛਾ ਜੀ।
1: ਉੱਥੇ ਜਾ ਕੇ ਅਸੀਂ ਨੱਚ ਟੱਪ ਕੇ ਤੀਆਂ ਮਨਾਏ, ਕਾਫੀ ਲੇਡੀਜ਼ ਗਈਆਂ।
0: ਅੱਜ ਵੈਸੇ ਤੀਆਂ ਦਾ ਅੱਜ ਹੀ ਹੈ ਨਾ, ਵੈਸੇ 29 ਜੁਲਾਈ ਨੂੰ ਹੈ ਅੱਜ।
1: ਅੱਛਾ ਜੀ, ਪਤਾ ਨਹੀਂ।
0: ਹਾਂ ਨਹੀਂ ਨਹੀਂ, ਉਹ ਚਲਦੀਆਂ ਤਾਂ ਖੈਰ 2-3 ਹਫਤੇ ਚੱਲੀ ਜਾਂਦਾ, ਕਲੱਬਾਂ ਵਾਲੇ ਮਨਾਈ ਜਾਂਦੇ ਜੇ ਅਗਲੇ ਅਗਸਤ ਦੇ ਵਿੱਚ ਵੀ ਮਨਾਈ ਜਾਣੀਆਂ ਲੋਕਾਂ ਨੇ, ਪਰ ਵੈਸੇ ਤਰੀਕ ਦੇ ਮੁਤਾਬਕ ਮੇਰੇ ਖਿਆਲ 29 ਜੁਲਾਈ ਨੂੰ ਅੱਜ ਹੀ ਬਣਦੀ ਹੈ ਸਾਉਣ ਦੀ ਤੀਜ ਦੇ ਜਿਹੜੀ ਤਰੀਕ। ਉਹ ਵੇਖੋ ਭੈਣ ਜੀ, ਸਾਡੇ ਪੰਜਾਬੀਆਂ ਨੂੰ ਤਾਂ ਨਾ ਕੋਈ ਬਹਾਨਾ ਚਾਹੀਦਾ ਇਕੱਠੇ ਹੋ ਕੇ ਨੱਚਣ ਟੱਪਣ ਦਾ, ਖਾਣ ਪੀਣ ਦਾ।
1: ਉਹ ਤਾਂ ਉੱਥੇ ਪੈਸੇ ਪੂਸੇ ਕਾਫੀ ਇਕੱਠੇ ਕਰਦੇ ਆ ਟਿਕਟਾਂ ਟੁਕਟਾਂ ਦਾ।
0: ਜੀ ਜੀ ਜੀ ਜੀ।
1: ਹੁਣ ਲੇਡੀ ਦਾ ਵੀ ਇੱਥੇ ਕਈ ਹੋ ਹਟੀਆਂ, ਮੈਂ ਅਜੇ ਜਾ ਨੀ ਸਕੀ, ਹੁਣ ਜਾਵਾਂਗੇ ਕਿਸੇ ਬੇਤੀਆਂ ਤੇ।
0: ਜੀ ਜੀ।
1: ਅਸੀਂ ਆਪੇ ਕਲੱਬਾਂ ਵਿੱਚ ਜਿਵੇਂ ਮਨਾਉਂਦੇ ਆ ਨਾ, ਅਸੀਂ ਮੈਂ 25 ਸਾਫ ਕਰਾਉਂਦੀ ਸੀ, ਹੁਣ ਨੀ ਕਰਦੀ ਆਪ।
0: ਜੀ ਜੀ ਜੀ।
1: ਕਲੱਬ ਵਾਲੇ ਕਹਿੰਦੇ ਅਸੀਂ ਕਲਾ ਦੇ ਨੀ ਤਾਂ ਕਲੱਬ ਚ ਕਰਾਂਗੇ। ਅੱਜ ਅਸੀਂ ਉੱਥੋਂ ਆਏ ਨਾ ਬਟਾਨੀਆ ਗਾਰਡਨ, ਉੱਥੇ ਬੈਠੇ ਸੀ, ਮੈਂ ਕਿਹਾ ਚਲੋ
0: ਦੋਸਤੋ। 647-367-5753 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਤੁਹਾਡੇ ਦੇਖੋ, ਫੋਨ ਤਾਂ ਕੋਈ ਐਸਾ ਬੰਦਾ ਹੈ ਨੀ ਜਿਹੜਾ ਇਸਤੇਮਾਲ ਨਾ ਕਰਦਾ ਹੋਵੇ, ਹਰ ਬੰਦਾ ਕਰਦਾ ਹੈ ਫੋਨ। ਔਰ ਫੋਨ ਤੇ ਇਸ ਤਰ੍ਹਾਂ ਮਿਸਡ ਕਾਲਾਂ ਵੀ ਤਕਰੀਬਨ ਕੋਈ ਐਸਾ ਨਹੀਂ ਹੈ ਜਿਹਨੂੰ ਨਹੀਂ ਆਉਂਦੀਆਂ। ਐਸੀਆਂ ਮਿਸ ਕਾਲਾਂ ਆਉਣ ਦੇ ਵਿੱਚ, ਮਿਸ ਕਾਲ ਵਾਲੇ ਨੂੰ ਅੱਗੋਂ ਕਾਲ ਕਰਨ ਦੇ ਵਿੱਚ, ਜਾਂ ਕਈ ਵਾਰੀ ਅਚਾਨਕ ਕੋਈ ਕਾਲ ਰੋਂਗ ਨੰਬਰ ਮਿਲ ਕੇ ਤੁਹਾਨੂੰ ਕਾਲ ਆ ਜਾਂਦੀ ਹੈ, ਤੇ ਕਈ ਵਾਰ ਬੜੀ ਸਥਿਤੀ ਗੰਭੀਰ ਬਣ ਜਾਂਦੀ ਹੈ। ਮੈਂ ਅਕਸਰ ਦੇਖਦਾ ਕਿ ਮੁੰਡੇ ਖੁੰਡੇ ਜਿਹੜੇ ਹੁੰਦੇ ਨਾ, ਯੰਗ ਮੁੰਡੇ, ਉਹ ਤਾਂ ਜਦੋਂ ਕੋਈ ਐਸੀ ਕਾਲ ਆ ਜਾਏ ਨਾ ਅੱਗੋਂ ਲੜਕੀ ਬੋਲਦੀ ਹੋਵੇ, ਤਾਂ ਉਹ ਤਾਂ ਇੰਟਰਸਟ ਕ੍ਰੀਏਟ ਕਰਕੇ ਬੜੇ ਉਹਦੇ ਨਾਲ ਵਾਰਤਾਲਾਪ ਸ਼ੁਰੂ ਕਰ ਦਿੰਦੇ ਅੱਗੋਂ। ਸੋ ਏਦਾਂ ਦੀਆਂ ਕੋਈ ਤੁਹਾਡੀ ਲਾਈਫ 'ਚ ਛੋਟੀ ਮੋਟੀ ਕੋਈ ਹਾਸੋਹੀਣੀ ਜਾਂ ਕੋਈ ਘਬਰਾਹਟ ਪਾਉਣ ਵਾਲੀ ਜਾਂ ਕੋਈ ਤੁਹਾਨੂੰ ਅਚੰਭੇ ਦੇ ਵਿੱਚ ਪਾਉਣ ਵਾਲੀ ਏਦਾਂ ਦੀ ਕੋਈ ਗੱਲਬਾਤ ਹੋਈ ਹੋਵੇ ਫੋਨ ਦੇ ਜ਼ਰੀਏ, ਮੋਬਾਈਲ ਫੋਨ ਦੇ ਜ਼ਰੀਏ, ਕਿਉਂਕਿ ਮੋਬਾਈਲ ਦੇ ਫਾਇਦੇ ਵੀ ਬੇਸ਼ੁਮਾਰ ਫਾਇਦੇ ਸਾਡੇ ਹੈਗੇ ਮੋਬਾਈਲ ਦੇ, ਲੇਕਿਨ ਕਈ ਵਾਰ ਇਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਸਾਡੀਆਂ ਬਣ ਜਾਂਦੀਆਂ। ਕਈ ਵਾਰ ਹੈਕਰਾਂ ਦਾ ਅੱਜ ਕੱਲ੍ਹ ਬੜਾ ਜ਼ਮਾਨਾ ਬਣਿਆ ਹੋਇਆ ਹੈ, ਜਿਹੜੇ ਤੁਹਾਡੇ ਕੋਸ਼ਿਸ਼ ਕਰਦੇ ਨੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਅਟਰੈਕਟਿਵ ਜੇ ਮੈਸੇਜ ਭੇਜ ਕੇ ਨਾ, ਵੀ ਤੁਹਾਡਾ ਇਹ ਪ੍ਰਾਈਜ਼ ਨਿਕਲਿਆ ਜਾਂ ਤੁਹਾਨੂੰ ਇਹ ਤੁਹਾਨੂੰ ਕੈਸ਼ ਬੈਕ ਤੁਹਾਨੂੰ ਆਉਣਾ, ਤੁਸੀਂ ਆਪਣਾ ਬਸ ਇਹਨੂੰ ਕਲਿੱਕ ਕਰਨਾ, ਤੁਸੀਂ ਇਸ ਨੂੰ ਤੇ ਇਦਾਂ ਦੀਆਂ ਬੜੀਆਂ ਸਿਚੁਏਸ਼ਨਾਂ ਕ੍ਰੀਏਟ ਹੋ ਜਾਂਦੀਆਂ। ਕੋਈ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਵਾਪਰੀ ਹੋਵੇ ਜਾਂ ਤੁਹਾਡਾ ਕੋਈ ਐਕਸਪੀਰੀਅੰਸ ਹੋਵੇ ਜਾਂ ਕਿਸੇ ਦੋਸਤ ਦੇ ਨਾਲ, ਕਿਸੇ ਸੱਜਣ ਦੇ ਨਾਲ, ਕਿਸੇ ਭੈਣ ਭਰਾ ਦੇ ਨਾਲ ਕੋਈ ਐਸੀ ਗੱਲਬਾਤ ਵਾਪਰੀ ਹੋਏ, ਘਟਨਾ ਵਾਪਰੀ ਹੋਏ, ਅੱਛੀ ਜਾਂ ਮਾੜੀ, ਤੇ ਤੁਸੀਂ ਜ਼ਰੂਰ ਸ਼ੇਅਰ ਕਰੋ। ਆਪਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਆਪਾਂ ਅੱਗੇ ਜਾਰੀ ਰੱਖਾਂਗੇ। ਤੇ ਫਿਲਹਾਲ ਤੁਹਾਨੂੰ ਫਿਰ ਆਪਾਂ ਕੱਲ ਗਾਣਾ ਇੱਕ ਸ਼ੁਰੂ ਕੀਤਾ ਸੀ, ਸੁਦੀਕ ਸਾਹਿਬ ਨੂੰ ਆਪਾਂ ਲੈ ਕੇ ਆਏ ਸੀ ਮਾਈਕ ਤੇ ਉਦੋਂ ਫਿਰ ਕੋਈ ਗੱਲਬਾਤ ਹੋਰ ਚੱਲ ਪਈ ਸੀ। ਗਾਣਾ ਇੱਕ ਸੁਣੋ ਫਿਲਹਾਲ, ਤੇ ਫਿਰ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।

0: ਤੇ ਆਉਣਾ ਪੈਣਾ ਏ। ਕਿਸੇ ਦੇ ਦਿਮਾਗ 'ਚ ਹੈ ਕਿ ਆਨੇ ਵਾਲੀ ਥਾਂ ਉਹ ਕਿਹੜੀ ਹੁੰਦੀ ਹੈ ਭਾਈ? ਗਾਣੇ ਦੇ ਵਿੱਚ ਇਸਤੇਮਾਲ ਕੀਤਾ ਨਾ ਕਿ ਆਖਿਰ ਆਨੇ ਵਾਲੀ ਥਾਂ ਤੇ ਆਉਣਾ ਪੈਣਾ ਏ, ਮੇਰੇ ਸਮਝ ਤੋਂ ਬਾਹਰ ਆਇਆ। ਕਿਸੇ ਦੋਸਤ ਮਿੱਤਰ ਦੇ ਧਿਆਨ 'ਚ ਹੋਵੇ, ਬਾਈ ਚਾਂਸ ਮੈਂ ਪਹਿਲੇ ਸੋਚਿਆ ਨਹੀਂ ਸੀ ਵੀ ਗੱਲ ਪੁੱਛਣੀ, ਲੇਕਿਨ ਗਾਣਾ ਸੁਣਦਿਆਂ ਸੁਣਦਿਆਂ ਮੈਂ ਤਾਂ ਹੀ ਉੱਥੇ ਗਾਣਾ ਬੰਦ ਕੀਤਾ ਕਿ ਆਖਿਰ ਆਨੇ ਵਾਲੀ ਥਾਂ ਤੇ ਆਉਣਾ ਪੈਣਾ ਏ। ਇਹ ਆਨੇ ਵਾਲੀ ਥਾਂ ਕਿਹੜੀ ਹੈ ਕਿ ਜਿਸ ਤੇ ਉਹ ਕਹਿੰਦਾ ਵੀ ਭਾਈ ਆਉਣਾ ਹੀ ਪੈਣਾ? ਬੜੀ ਵਧੀਆ ਅੱਛੀ ਥਾਂ ਲੱਗਦੀ ਹੈ ਵੀ ਆਨੇ ਵਾਲੀ ਥਾਂ ਤੇ। ਤੇ ਕੋਈ ਦੋਸਤ ਮਿੱਤਰ ਜ਼ਰੂਰ ਸ਼ੇਅਰ ਕਰੋ ਤੇ ਗੱਲਬਾਤ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ। ਅੱਗੇ ਮੇਰੇ ਨਾਲ ਹੁਸਨੈਣ ਜੀ ਵੀ ਆ ਗਏ ਨੇ, ਬਸ ਉਹ ਤਿਆਰੀ ਤੁਰੀ ਅਜੇ ਕੰਘੀ ਕੁੰਘੀ ਕਰ ਰਹੇ ਨੇ, ਤੇ ਉਨੀ ਦੇਰ ਤੱਕ ਮੈਂ ਤੁਹਾਨੂੰ ਇੱਕ ਮੈਸੇਜ ਦੇ ਲਾਂ ਤੇ ਫਿਰ ਆਪਾਂ ਉਹਨਾਂ ਨੂੰ ਵੀ ਸ਼ਾਮਿਲ ਕਰਾਂਗੇ ਗੱਲਬਾਤ ਦੇ ਵਿੱਚ। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮਹਾਨ ਪ੍ਰਾਊਡ ਸਪੌਂਸਰ ਉਹਨੇ ਜੀ ਬ੍ਰਹਮਟਨ ਕੈਸ਼ ਐਂਡ ਕੈਰੀ। ਬ੍ਰਹਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਆਪਣੇ ਘਰ ਦੀ ਕਿਚਨ ਦੇ ਲਈ ਕੋਈ ਗਰੋਸਰੀ ਚਾਹੀਦੀ ਹੋਏ, ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਚਾਹੀਦੀ ਹੋਏ, ਘਰ ਦੇ ਲਈ ਕੋਈ ਬਰਤਨ ਚਾਹੀਦਾ ਹੋਏ ਜਾਂ ਰੈਸਟੋਰੈਂਟ ਵਾਸਤੇ ਕੋਈ ਬਰਤਨ ਚਾਹੀਦਾ ਹੋਏ, ਵੱਡੀ ਕੁਆਂਟਿਟੀ ਦਾ ਜਾਂ ਵੱਡੀ ਮਾਤਰਾ ਦਾ, ਜਾਂ ਤੁਹਾਨੂੰ ਵੱਡੀ ਕੁਆਂਟਿਟੀ ਵੱਡੀ ਮਾਤਰਾ ਦੇ ਵਿੱਚ ਬਰਤਨ ਚਾਹੀਦੇ ਹਨ, ਕੁਆਂਟਿਟੀ ਵੀ ਉਹਨਾਂ ਦੀ ਜ਼ਿਆਦਾ ਚਾਹੀਦੀ ਹੋਵੇ ਔਰ ਉਹਦੀ ਕਪੈਸਿਟੀ ਵੀ ਜਿਹੜੀ ਉਹ ਜ਼ਿਆਦਾ ਚਾਹੀਦੀ ਹੋਵੇ, ਡਿਸਪੋਜ਼ੇਬਲ ਸਮਾਨ ਚਾਹੀਦਾ ਹੋਵੇ, ਤਾਂ ਤੁਸੀਂ ਵੱਖਰੇ ਵੱਖਰੇ ਡਿਜ਼ਾਈਨ ਵੱਖਰੇ ਵੱਖਰੇ ਰੰਗ ਜਿੰਨੀ ਮਰਜ਼ੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਵੇ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ ਹੈ। ਘਰ ਦੇ ਵਿੱਚ ਕੋਈ ਛੋਟੀ ਮੋਟੀ ਦਵਾਈਆਂ ਜਿਹੜੀਆਂ ਅਸੀਂ ਇਸਤੇਮਾਲ ਕਰਦੇ ਹਾਂ ਫਸਟ ਏਡ ਦੇ ਤੌਰ ਤੇ, ਤੁਸੀਂ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਲੈ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਤੁਸੀਂ ਪੰਜਾਬੀ ਥੀਮ ਡਿਵੈਲਪ ਕਰਨਾ, ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼ ਤੁਹਾਨੂੰ ਮਿਲ ਸਕਦੀ ਹੈ। ਜਾਗੋ, ਮਹਿੰਦੀ, ਛੰਝ, ਚਾਟੀਆਂ, ਮਧਾਣੀਆਂ, ਗਿੱਧੇ ਭੰਗੜੇ ਦੇ ਡਰੈਸ, ਗਿੱਧੇ ਭੰਗੜੇ ਦੇ ਮਾਡਲ, ਜੋ ਵੀ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਚੀਜ਼ ਚਾਹੀਦੀ ਉਹ ਮਿਲ ਸਕਦੀ ਹੈ। ਘਰ ਦੇ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਜਾਂ ਘਰ ਦੇ ਵਿੱਚ ਕੋਈ ਛੋਟੀ ਮੋਟੀ ਰਿਪੇਅਰ ਕਰਨ ਦੇ ਲਈ ਜਾਂ ਹੋਰ ਕੋਈ ਕੰਮ ਕਾਰ ਕਰਨ ਦੇ ਲਈ ਕੋਈ ਔਜ਼ਾਰ ਚਾਹੀਦਾ ਹੋਏ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਜਾਂ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਬ੍ਰਹਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। 905-230-4800 ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਸਟੋਰ ਬ੍ਰਹਮਟਨ ਕੈਸ਼ ਐਂਡ ਕੈਰੀ। ਅੱਜ ਕੱਲ੍ਹ ਰੱਖੜੀਆਂ ਦੀ ਬਹੁਤ ਵੱਡੀ ਰੇਂਜ ਬ੍ਰਹਮਟਨ ਕੈਸ਼ ਐਂਡ ਕੈਰੀ ਤੇ ਤੁਹਾਨੂੰ ਮਿਲ ਸਕਦੀ ਹੈ। ਭੈਣ ਭਰਾ ਦਾ ਤਿਉਹਾਰ ਰੱਖੜੀ ਜਿਹੜਾ 28 ਅਗਸਤ ਨੂੰ ਹੈ, ਸੋ ਉਹਦੇ ਲਈ ਤੁਹਾਨੂੰ ਰੱਖੜੀਆਂ ਚਾਹੀਦੀਆਂ ਹੋਣ। ਬਹੁਤ ਖੂਬਸੂਰਤ ਬੜੇ ਬੜੇ ਵੱਖਰੇ ਵੱਖਰੇ ਕਲਰਸ ਦੀਆਂ ਵੱਖਰੇ ਵੱਖਰੇ ਡਿਜ਼ਾਈਨ ਦੀਆਂ ਵੱਖਰੀਆਂ ਵੱਖਰੀਆਂ ਉੱਤੇ ਵਰਸ਼ਨ ਲਿਖੀਆਂ ਹੋਈਆਂ ਭਰਾਵਾਂ ਦੇ ਬਾਰੇ ਬੜੀਆਂ ਖੂਬਸੂਰਤ, ਤੇ ਤੁਸੀਂ ਇੱਕ ਵਾਰ ਆਓ, ਜ਼ਰੂਰ ਦੇਖੋ, ਬਹੁਤ ਤੁਹਾਨੂੰ ਪਸੰਦ ਆਉਣਗੀਆਂ ਤੇ ਮੇਰਾ ਖਿਆਲ ਹੈ ਤੁਸੀਂ ਜ਼ਰੂਰ ਪਰਚੇਜ਼ ਕਰਕੇ ਲੈ ਕੇ ਜਾਓਗੇ। ਸੋ ਤੁਹਾਡੇ ਦੂਸਰੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ ਔਰ 6430 ਐਰਨ ਮਿਲ ਪਾਰਕ ਵੇ ਮਿਸੀ ਸਾਗਾ, ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ। ਤੁਸੀਂ ਸਟਰੀਟ ਫੂਡ ਅੱਜ ਕੱਲ੍ਹ ਇਹਨਾਂ ਦਾ ਇੰਜੋਏ ਕਰ ਸਕਦੇ ਹੋ, ਪਿੱਛੇ ਓਪਨ ਦੇ ਵਿੱਚ ਬੈਠ ਕੇ, ਵਾਣ ਦੇ ਮੰਜਿਆਂ ਦੇ ਉੱਪਰ ਬੈਠ ਕੇ ਓਪਨ ਟੇਬਲ ਲੱਗੇ ਹੋਏ ਨੇ ਉੱਥੇ, ਗਰਮਾ ਗਰਮ ਜਲੇਬੀਆਂ, ਟਿੱਕੀਆਂ, ਡੋਸੇ, ਭੱਲੇ, ਗੋਲ ਗੱਪੇ, ਤੁਸੀਂ ਆਰਾਮ ਨਾਲ ਬੈਠੋ, ਫੈਮਿਲੀ ਦੇ ਨਾਲ ਆਓ। ਕਾਰਾਂ ਪਾਰਕ ਕਰਨ ਦਾ ਵੀ ਖੁੱਲ੍ਹਾ ਡੁੱਲਾ ਉੱਥੇ ਇੰਤਜ਼ਾਮ ਹੈ, ਲਾਈਵ ਮਿਊਜ਼ਿਕ ਵੀ ਉੱਥੇ ਚੱਲਦਾ ਹੈ, ਬੁਫੇ ਇਹਨਾਂ ਦਾ ਇੰਜੋਏ ਕਰੋ, ਟਿਫਨ ਲਗਵਾਉਣਾ ਉਹ ਸਰਵਿਸਿਜ਼ ਵੀ ਇਹ ਪ੍ਰੋਵਾਈਡ ਕਰਦੇ ਨੇ, ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਲਾਈਵ ਕੇਟਰਿੰਗ ਕਰਵਾਉਣੀ ਹੈ ਉਹ ਸਰਵਿਸਿਜ਼ ਵੀ ਮਿਲ ਸਕਦੀ ਹੈ, ਕੋਈ ਹਾਲ ਬੁੱਕ ਕਰਵਾਉਣਾ 100 ਤੋਂ 125 ਆਦਮੀਆਂ ਦੇ ਲਈ ਤਾਂ ਉਹ ਵੀ ਇੰਤਜ਼ਾਮ ਹੈ, ਲਾਈਟ ਸਾਊਂਡ ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੈ। ਯਾਦ ਰੱਖੋ ਨਾਮ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6430 ਐਰਨ ਮਿਲ ਪਾਰਕ ਵੇ ਮਿਸੀ ਸਾਗਾ, ਫੋਨ ਨੰਬਰ 905-542-1333। ਹਾਂਜੀ ਸੁਨੈਣ ਜੀ, ਕੀ ਹਾਲ ਚਾਲ ਨੇ
1: ਜੀ? ਬਹੁਤ ਅੱਲਾ ਪਾਕ ਦਾ
2: ਸ਼ੁਕਰ, ਬਿਲਕੁਲ ਠੀਕ, ਫਸਟ ਕਲਾਸ।
0: ਅੱਜ ਨਾ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਈ ਵਾਰ ਨਾ ਫੋਨ ਦਾ ਫਾਇਦਾ ਬਹੁਤ ਹੈ, ਮੋਬਾਈਲ ਦਾ ਸਾਨੂੰ ਬਹੁਤ ਫਾਇਦਾ
2: ਜੀ। ਮੈਂ ਤੁਹਾਡੀਆਂ ਗੱਲਾਂ ਬਾਅਦ ਚ ਸੁਣਾਗਾ, ਲੇਕਿਨ ਮੇਰੇ ਸਾਹਮਣੇ ਸਾਹਮਣੇ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਰੱਖੜੀ ਦੀ ਤੇ ਭੈਣ ਭਰਾ ਦੀ,
0: ਜੀ ਜੀ ਜੀ ਜੀ,
2: ਤੇ ਮੈਂ ਇਸੇ ਤੁਹਾਡੇ ਗੱਲ ਨੂੰ ਲੈ ਕੇ ਨਾ ਤੇ ਮੇਰੇ ਸਾਹਮਣੇ ਇੱਕ ਚੀਜ਼ ਆ ਗਈ ਹੈ।
0: ਜੀ ਜੀ ਜੀ ਜੀ,
2: ਕਿ ਜਦੋਂ ਇਹ ਰੱਖੜੀ ਦਾ ਤੁਹਾਡਾ ਹੋਣਾ ਨਾ ਪ੍ਰੋਗਰਾਮ ਤੇ ਦਿਨ ਦਿਹਾੜ, ਮੈਂ ਉਦੋਂ ਪਾਕਿਸਤਾਨ ਆਉਣਾ।
0: ਹਾਂ, ਤੁਸੀਂ 19 ਨੂੰ ਚਲ ਜਾਣਾ ਤੇ 28 ਨੂੰ ਰੱਖ।
2: ਕਿਉਂ ਨਾ ਮੈਂ ਅੱਜ ਹੀ ਤੁਹਾਨੂੰ ਜਿਹੜਾ ਭੈਣਾਂ ਦੇ ਉੱਤੇ ਲਿਖਿਆ ਹੈ
0: ਆਉਂਦੇ ਆਉਂਦੇ
2: ਮੈਂ ਤੁਹਾਨੂੰ ਉਹ ਸੁਣਾਵਾਂ।
0: ਸੁਣਾਓ ਸੁਣਾਓ, ਜ਼ਰੂਰ ਸੁਣਾਓ, ਬਿਲਕੁਲ ਸੁਣਾਓ, ਆਉਂਦੇ।
2: ਜਿੰਨਾ ਭੈਣਾਂ ਦੇ ਵੀਰ ਨਾ ਹੋ

0: ਖੂਬਸੂਰਤ ਆਵਾਜ਼ ਤੇ ਅੱਜ ਤੁਸੀਂ ਟੌਪਿਕ ਵੀ ਬਹੁਤ ਵਧੀਆ, ਜਿਹੜਾ ਰੱਖੜੀ ਦਾ ਤਿਉਹਾਰ ਆ ਰਿਹਾ ਸਾਡੇ ਤੁਹਾਡੇ ਉਧਰ ਪਾਕਿਸਤਾਨ ਦੇ ਵਿੱਚ ਭਲਾ ਰੱਖੜੀ ਦਾ ਤਿਉਹਾਰ ਮਨਾਉਂਦੇ ਆ ਜਾਂ ਕਿ ਨਹੀਂ?
1: ਨਹੀਂ ਜੀ,
0: ਅੱਛਾ ਤੁਹਾਡੇ ਨਹੀਂ ਮਨਾਉਂਦੇ। ਸਾਡੇ ਪੰਜਾਬ ਦੇ ਵਿੱਚ ਤਾਂ ਮੇਰਾ ਖਿਆਲ ਹੈ ਕਿ ਸਾਰੇ ਹੀ ਕਮਿਊਨਿਟੀ ਦੇ ਲੋਕ ਹਨ। ਕੋਈ ਇੱਥੇ ਕਈ ਵਾਰੀ ਤਿਉਹਾਰ ਹੁੰਦਾ ਜਿਹੜਾ ਵੱਖਰੇ ਵੱਖਰੇ ਕਮਿਊਨਿਟੀਆਂ ਸੈਲੀਬ੍ਰੇਟ ਕਰਦੀਆਂ, ਤੇ ਸਾਡੇ ਪੰਜਾਬ ਦੇ ਵਿੱਚ ਤਾਂ ਸਾਰੀਆਂ ਕਮਿਊਨਿਟੀ ਦੇ ਜਿਹੜੇ ਲੋਕ ਹਨ, ਕਿਸੇ ਵੀ ਧਰਮ ਦੇ ਨਾਲ ਉਹ ਸੰਬੰਧ ਰੱਖਦੇ ਹੁਣ, ਸਾਰੇ ਹੀ ਇਸ ਨੂੰ ਸੈਲੀਬ੍ਰੇਟ ਕਰਦੇ ਬੜੇ ਵਧੀਆ ਤਰੀਕੇ ਦੇ ਨਾਲ। ਬੜੇ ਬੜੇ ਵਧੀਆ ਭੈਣਾਂ ਨੂੰ ਗਿਫਟ ਦਿੱਤੇ ਜਾਂਦੇ ਆ ਇਸ ਦਿਨ ਦੇ ਉੱਪਰ, ਤੇ ਬਹੁਤ ਵਧੀਆ ਤੁਸੀਂ ਗੱਲਬਾਤ ਜਿਹੜੀ ਕੀਤੀ। ਤੇ ਅੱਜ ਨਾ ਇੱਕ ਸਾਡੇ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੀਬੀ ਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਜੀ ਤੁਸੀਂ।
2: ਹੈਲੋ, ਮੈਂ ਤਾਂ ਇਹਨਾਂ ਨੂੰ ਬਹੁਤ ਬਹੁਤ ਅਚਨਿਆਂ ਜੀ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦੀ, ਜਿਨ੍ਹਾਂ ਨੇ ਭੈਣ ਭਰਾ ਦਾ ਪਿਆਰ ਦੱਸਿਆ, ਜੋ ਰੱਖੜੀ ਵਿੱਚ ਜੋ ਦੱਸਿਆ
0: ਜੀ ਜੀ ਜੀ,
2: ਬਹੁਤ ਸ਼ਾਬਾਸ਼ੀ ਅਕਬਰ ਬੇਗਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਇੰਨਾ ਸੋਹਣਾ ਗਾ ਕੇ ਸਾਰਿਆਂ
0: ਸੁਣਾਇਆ
2: ਭੈਣ ਪਿਆਰ ਜਿਹੜਾ ਭੈਣ ਭਰਾ ਦਾ,
0: ਸ਼ੁਕਰੀਆ ਜੀ, ਥੈਂਕ ਯੂ, ਥੈਂਕ
1: ਯੂ, ਬਹੁਤ ਸ਼ੁਕਰੀਆ।
0: ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਅੱਜ ਗੱਲਾਂ ਬਾਤਾਂ ਹੁਸੈਨ ਜੀ ਅਸੀਂ ਕਰ ਰਹੇ ਸੀ ਕਿ ਫੋਨ ਦਾ ਸਾਡੀ ਜ਼ਿੰਦਗੀ ਦੇ ਵਿੱਚ, ਮੋਬਾਈਲ ਦਾ ਨਾ ਬਹੁਤ ਫਾਇਦੇ ਨੇ, ਬਹੁਤ ਫਾਇਦੇ, ਬਹੁਤ ਫਾਇਦੇ। ਤੇ ਅੱਜ ਕੱਲ੍ਹ ਨਾ ਇੱਕ ਨਵਾਂ ਰੁਝਾਨ ਜਿਹੜਾ ਚੱਲਿਆ ਪਿਆ ਨਾ, ਕਿ ਕਈ ਵਾਰੀ ਮਿਸਡ ਕਾਲ ਆ ਜਾਣੀ ਕਿਸੇ ਨੂੰ, ਕਈ ਵਾਰੀ ਕੋਈ ਰੋਂਗ ਕਾਲ ਲੱਗ ਜਾਣੀ ਰਾਤ ਬਰਾਤੇ ਬੈਠਿਆਂ, ਤੇ ਕਈ ਵਾਰੀ ਬੜੀ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ, ਕਈ ਵਾਰੀ ਬੜੀ ਘਬਰਾਹਟ ਪੈ ਜਾਂਦੀ ਹੈ, ਉਹ ਬਾਅਦ ਚ ਪਤਾ ਲੱਗਦਾ ਕਿ ਕਾਲ ਸਾਡੀ ਤੇ ਹੈ ਹੀ ਨਹੀਂ ਸੀ, ਐਵੇਂ ਕੋਈ ਹੋਰ ਹੀ ਕੋਈ ਮੈਸੇਜ ਸਾਨੂੰ ਜਿਹੜਾ ਮਿਲ ਗਿਆ। ਸੋ ਇਸ ਗੱਲਬਾਤ ਦੇ ਉੱਪਰ ਅਸੀਂ ਅੱਜ ਜਿਹੜੀ ਵਿਚਾਰ ਚਰਚਾ ਕਰ ਰਹੇ ਸੀ ਸਾਡੇ ਢੀਂਡਸਾ ਸਾਹਿਬ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ ਰਾਜ ਸਾਹਿਬ,
0: ਕੀ ਹਾਲ ਚਾਲ ਹੈ?
3: ਹਾਲ ਚਾਲ ਵਧੀਆ। ਤੇ ਸਭ ਤੋਂ ਪਹਿਲਾਂ ਤਾਂ ਮੈਂ ਹੁਸਨੈਨ ਅਕਬਰ ਨੂੰ ਕਹਿਣਾ ਚਾਹੁੰਦਾ
0: ਜੀ
3: ਕਿ ਸਾਡਾ ਨਾ ਪਿਆਰ ਦਿਓ ਜਾ ਕੇ ਉੱਥੇ ਪਾਕਿਸਤਾਨ ਆਪਣੇ ਗੋਗਾ ਭਾਈ ਹੋਰਾਂ ਨੂੰ।
0: ਗੋਗਾ ਭਾਈ ਜਿਹੜੇ ਉਹ ਕਾਮੇਡੀ ਕਾਮੇਡੀ ਹੈ ਤੁਹਾਡੇ
1: ਗੋਗਾ?
3: ਹਾਂਜੀ ਹਾਂਜੀ,
1: ਇੱਕ ਤੇ ਸ਼ਾਇਰ ਹੋਏ ਨੇ ਗੋਗਾ।
0: ਨਹੀਂ ਨਹੀਂ
3: ਨਹੀਂ ਨਹੀਂ ਨਹੀਂ, ਗੋਗਾ ਗੋਗਾ ਪਸਰੂਰੀ ਤਲਵੇਲਾ ਟੀਵੀ, ਉਹ ਨਾ ਅਸੀਂ ਦੇਖਦੇ ਉਹਨਾਂ ਨੂੰ ਬਹੁਤ।
1: ਉਹਨਾਂ ਦਾ ਕੋਈ ਨੰਬਰ ਹੈ ਤੁਹਾਡੇ ਕੋਲ?
3: ਨਾ ਜੀ, ਨੰਬਰ ਕੋਈ ਨੀ, ਮਤਲਬ ਉਹਨਾਂ ਨੂੰ ਬਸ ਪਾਕਿਸਤਾਨ ਜਾ ਕੇ ਦੱਸ ਦਿਓ ਵੀ ਯਾਦ ਕਰਦੇ ਸੀ ਪੰਜਾਬੀ ਭਰਾ ਪੰਜਾਬ ਤੋਂ, ਚੜ੍ਹਦੇ ਪੰਜਾਬ ਤੋਂ ਬਸ, ਬਾਕੀ ਤੁਹਾਡੀ ਯਾਤਰਾ ਲਈ ਸੋਵਾ ਸ਼ਾਮਾਂ ਨੇ।
0: ਅਜੇ 19 ਨੂੰ ਜਾਣਾ ਜੀ ਇਹਨਾਂ ਨੇ, 19 ਅਗਸਤ ਨੂੰ, ਅਜੇ ਬੜੇ ਦਿਨ ਸਾਡੇ ਨਾਲ ਹੈ।
3: ਫੇਰ ਉਦੋਂ ਪਹਿਲਾਂ ਤਾਂ ਫੇਰ ਆਪਾਂ 12 ਨੂੰ ਮੇਲਾ ਦਾ ਆਪਾਂ ਮਿਲਾਂਗੇ ਉੱਥੇ ਆਪਣਾ ਤੁਹਾਡੇ ਵਿਸ਼ਵ ਪੰਜਾਬੀ ਸਭਾ ਦੇ ਉੱਥੇ, ਆਪਾਂ 12 ਨੂੰ ਆਪਣਾ ਇੱਕ ਪ੍ਰੋਗਰਾਮ ਰੱਖਿਆ ਹੋਇਆ ਆਪਾਂ ਨੇ, ਮੇਰੇ ਮਤਲਬ ਕਿ ਕਹਿ ਲਓ ਵੀ ਮੇਰੇ ਦੋਸਤ ਵੀ ਨੇ, ਮੇਰੇ ਟੀਚਰ ਵੀ ਨੇ, ਮੇਰੇ ਰਿਸ਼ਤੇਦਾਰ ਵੀ ਨੇ, ਸਭ ਕੁਛ
0: ਜੀ ਜੀ ਜੀ ਜੀ,
3: ਫੇਰ ਕਰਦੇ ਆਪਾਂ ਬਾਅਦ ਚ।
0: ਠੀਕ ਹੈ, ਠੀਕ
3: ਹੈ। ਅੱਛਾ, ਤੇ ਬਾਕੀ ਗੱਲ ਰਹੀ ਵੀ ਆਹ ਜਿਹੜਾ ਜਿਹੜਾ ਹੈਗਾ ਸੀ ਆਪਣਾ, ਤੁਸੀਂ ਕੁਐਸਚਨ ਗਾਣੇ ਚੋਂ ਕੱਢਿਆ ਸੀ,
0: ਆਨੇ ਵਾਲੀ ਥਾਂ ਤੇ, ਆਖਰ ਆਨੇ ਵਾਲੀ ਥਾਂ ਤੇ ਆਉਣਾ ਪੈਣਾ।
3: ਉਹ ਇਹ ਹੈ, ਉਹ ਇਹ ਹੈ ਵੀ ਇੱਕ ਤਾਂ ਦੇਖੋ ਹੁੰਦਾ ਜਿਵੇਂ ਆਪਾਂ ਇੱਕ ਗੱਲ ਤਾਂ ਮੈਂ ਇਹ ਲੈ ਲੈਣਾ ਵੀ ਇਹ ਤਾਂ ਅੱਡ ਗੱਲ ਹੈ ਵੀ 16 ਆਨੇ 7
0: 16 ਆਨੇ 7 ਇਹ ਵੀ ਗੱਲ ਸਹੀ ਹੈ ਕਿ ਪੂਰਾ ਕੰਪਲੀਟ।
3: ਹਾਂ, ਤੇ ਇਹ ਇਹਦਾ ਮਤਲਬ ਇਹ ਸੀ ਵੀ ਤੈਨੂੰ ਨਾ ਸੱਚੀ ਗੱਲ ਤੇ ਆਉਣਾ ਪੈਣਾ,
0: ਤੈਨੂੰ
3: ਆਖਰ ਆਨੇ ਵਾਲੀ ਥਾਂ ਤੇ ਆਉਣਾ ਪੈਣਾ, ਮਤਲਬ 16 ਆਨੇ 7 ਇਹ ਜੁੜਦੀਆਂ ਨੇ ਦੋਨੇ ਗੱਲਾਂ,
0: 16 ਆਨੇ 7 ਗੱਲ ਹੈ, ਤੇ ਜਿੱਥੋਂ ਇਹ 16 ਆਨੇ ਗੱਲ ਸ਼ੁਰੂ ਹੁੰਦੀ ਹੈ ਮਤਲਬ ਸੱਚਾਈ ਹੈ, ਤੈਨੂੰ ਉੱਥੇ ਆਉਣਾ ਪੈਣਾ ਤੇ ਮੇਰੀ ਗੱਲ ਮੰਨਣੀ ਪੈਣੀ।
3: ਇਥੋਂ ਹੈ ਵੀ ਤੇ ਹੁਣ ਅੱਗੇ ਆ ਜਾਂਦੇ ਇੱਕ ਹੋਰ ਪੁਆਇੰਟ ਅਗਲਾ
0: ਜੀ,
3: ਤੇ ਜਿਹੜੇ ਜਿਹੜੇ ਨੇੜੇ ਬੰਦੇ ਹੁੰਦੇ ਨੇ ਉਹ ਗੁੱਸੇ ਵੀ ਹੋ ਜਾਂਦੇ ਆ। ਤੇ ਹੁਣ ਤੁਸੀਂ ਉਹ ਸ਼ਰਾਬ ਉਹ ਤਾਂ ਲਾਤਾ ਜੱਟ ਹੋ ਕੇ ਸ਼ਰਾਬੀ, ਤੇ ਮੈਂ ਤੁਹਾਨੂੰ ਕੱਲ ਇੱਕ ਕਿਹਾ ਸੀ ਕਿ ਦਿਓਰ ਭਰਜਾਈ
0: ਦਾ,
3: ਦਿਓਰ ਭਰਜਾਈ ਦਾ ਇੱਕ ਲਾਰੇ ਲੱਪਿਆ ਵਾਲਾ ਗਾਣਾ ਸੀ ਮਾਮਾ ਸਦੀਕ ਦਾ, ਉਹ ਕੋਈ ਗੱਲ ਨੀ, ਉਹ ਤਾਂ ਮੈਂ ਇੱਕ ਦੇਖੋ ਜ਼ਾਹਰ ਕਰ ਰਿਹਾ, ਦੇਖੋ ਇੱਕ ਰੇਡੀਓ ਤੇ ਤੁਹਾਡੇ ਨਾਲ, ਉਹ ਵੀ ਕੌਣ ਕਰਦਾ ਹੁੰਦਾ ਜਿਹੜਾ ਆਪਦੇ ਨੇੜੇ ਹੁੰਦਾ,
0: ਨੇੜੇ ਵਾਲੇ। ਬਿਲਕੁਲ ਜੀ, ਬਿਲਕੁਲ ਬਿਲਕੁਲ, ਅਸਲੀ ਤੁਹਾਡਾ ਨਜ਼ਦੀਕੀ ਹੋ ਹੀ ਹੈ ਹੀ ਉਹ ਹੈ ਜਿਹੜਾ ਤੁਹਾਡੇ ਮੂੰਹ ਦੇ ਉੱਪਰ ਤੁਹਾਨੂੰ ਕੋਈ ਸਲਾਹ ਦੇਵੇ,
3: ਕਹਿ ਦੇਵੇ ਆ ਦੇਖੋ।
0: ਲਓ ਲਓ ਜੀ, ਲਾਰਾ ਲੱਪਾ ਢੀਂਡਸਾ ਸਾਹਿਬ ਤੁਹਾਨੂੰ ਨਾਰਾਜ਼ ਥੋੜਾ ਕਰਨਾ,
3: ਕੋਈ ਕੋਈ ਗੱਲ ਨੀ, ਬਹੁਤ ਅਸੀਂ ਖੁਸ਼, ਅਸੀਂ ਤਾਂ ਖੁਸ਼ ਹਾਂ ਜੀ, ਠੀਕ ਹੈ ਜੀ, ਹੁਸਨੈਨ ਭਾਈ ਜੀ ਫਿਰ ਮਿਲਦੇ ਆਪਾਂ, ਕੋਈ ਗੱਲ ਨੀ, ਮਿਲਦੇ ਆਪਾਂ। ਓਕੇ
0: ਚਲੋ ਦੋਸਤੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਜੁੜਦੇ ਹੋ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਹੋ ਗੱਲਾਂ ਬਾਤਾਂ ਵੀ ਇਸ ਅੰਦਾਜ਼ ਦੇ ਵਿੱਚ ਕਰਦੇ ਹੋ ਜਿਵੇਂ ਭਰਾ ਭਰਾ ਦੋਸਤ ਮਿੱਤਰ ਆਪਸ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ ਨਾ ਔਰ ਇਸ ਤਰ੍ਹਾਂ ਦੀ ਗੱਲਬਾਤ ਦੇ ਵਿੱਚ ਹੁਸਨੈਣ ਜੀ ਮਜ਼ਾ ਹੋਰ ਹੁੰਦਾ ਜਿਹੜੀ ਗੱਲ ਦੇ ਵਿੱਚ ਕੋਈ ਫਾਰਮੈਲਿਟੀ ਜੀ ਨਾ ਹੋਵੇ ਨਾ ਤੇ ਜਿਹਦੇ ਵਿੱਚ ਕੋਈ ਐਵੇਂ ਉਚੇਚਾਪਨ ਜਿਹਾ ਨਾ ਹੋਵੇ ਮੈਂ ਗੱਲ ਕਰਨੀ ਯਾਰ ਕਿੱਦਾਂ ਕਰੇ ਕਿਹੜੇ ਲਫ਼ਜ਼ ਇਸਤੇਮਾਲ ਕਰਾਂ ਜਦੋਂ ਆਮ ਦੋਸਤ ਮਿੱਤਰ ਗੱਲ ਕਰ ਬਾਤ ਕਰਦੇ ਨਾ ਤਾਂ ਬੜੀ ਸਿੱਧੀ ਸਪਸ਼ਟ ਜੀ ਗੱਲਬਾਤ ਹੁੰਦੀ ਹੈ ਕੋਈ ਲਫ਼ਜ਼ਾਂ ਦੀ ਚੋਣ ਨਹੀਂ ਹੁੰਦੀ ਤੇ ਚਲੋ ਔਨ ਏਅਰ ਜਦੋਂ ਆਪਾਂ ਕਰਦੇ ਉਦੋਂ ਥੋੜਾ ਜਿਹਾ ਸਾਨੂੰ ਸੋਚ ਸਮਝ ਕੇ ਆਪਾਂ ਤਾਂ ਬੋਲਣਾ ਪੈਂਦਾ ਭਾਈ ਪਤਾ ਇੰਨੇ ਦੋਸਤ ਮਿੱਤਰ ਸੁਣੀ ਜਾਂਦੇ ਕੋਈ ਗੱਲ ਹੀ ਛੋਟੀ ਮੋਟੀ ਹਲਕੀ ਨਿਕਲ ਜਾਂਦੀ ਹੈ ਚਲੋ ਕੋਸ਼ਿਸ਼ ਕਰੀਦੀ ਹੈ ਕਿ ਪਰ ਫਿਰ ਵੀ ਸਾਡੇ ਦੋਸਤ ਮਿੱਤਰ ਬਹੁਤ ਦਰਿਆ ਦਿਲ ਹੈ ਕਈ ਵਾਰੀ ਕੋਈ ਗੱਲਬਾਤ ਹੋ ਵੀ ਜਾਵੇ ਤੇ ਮੈਨੂੰ ਲੱਗਦਾ ਨਹੀਂ ਕਿ ਉਹ ਵੀ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦੇ ਹੋਣਗੇ ਕੋਈ ਗੱਲ ਨਹੀਂ ਜਿਸ ਤਰ੍ਹਾਂ ਮਰਜ਼ੀ ਗੱਲਬਾਤ ਕਰਿਆ ਕਰੋ ਤੁਹਾਡਾ ਕਿਹਾ ਸਿਰ ਮੱਥੇ ਤੇ ਤੁਹਾਡੀ ਸਲਾਹ ਜਿਹੜੀ ਉਹ ਸਿਰ ਮੱਥੇ ਤੇ ਸੋ ਸੁਨੈਣ ਜੀ ਤੁਸੀਂ ਜਿਹੜੀ ਕਲਾਮ ਰੋਜ਼ ਨਵਾਂ ਕੋਈ ਨਾ ਕੋਈ ਪੜ੍ਹ ਦਿੰਦੇ ਹੋ ਕਿੰਨੇ ਕੁ ਕਲਾਮਾਂ ਦੀ ਤੁਹਾਡੀ ਗਿਣਤੀ ਕਿੰਨੇ ਕੁ ਲਿਖ ਚੁੱਕੇ ਹੋ ਤੁਸੀਂ ਹੁਣ ਤੱਕ ਵੈਸੇ
1: ਮੇਰਾ ਖਿਆਲ ਹੈ ਕਿ 1100 ਦੇ ਕਰੀਬ ਹੋ ਗਏ ਹੋਣੇ
0: ਅੱਛਾ 1100 ਦੇ ਕਰੀਬ ਤੇ ਸਾਰੇ ਕੋਈ ਸੋਸ਼ਲ ਤੁਸੀਂ ਸੋਸ਼ਲ ਵੀ ਕੋਈ ਕਿਸੇ ਪ੍ਰੋਬਲਮ ਸਮਾਜ ਦੀ ਨੂੰ ਲੈ ਕੇ ਕੋਈ ਲਿਖਦੇ ਹੋ ਕਿ ਸਾਰਾ ਸੂਫੀ ਕਲਾਮ
1: ਨਹੀਂ ਨਹੀਂ ਨਹੀਂ ਮੈਂ ਤਕਰੀਬਨ ਹਰ ਮੌਜੂ ਜਿਹੜਾ ਮੈਂ ਉਹਦੇ ਤੇ ਕਲਮ ਜਿਹੜੀ ਹੈ ਉਹ
0: ਹਰ ਮੌਜੂ ਦੇ ਉੱਪਰ
1: ਕਲਮ ਲੈਣਾ ਵਾ ਜਿਹਦੇ ਵਿੱਚ ਹੁਣ ਜਿਸ ਤਰ੍ਹਾਂ ਸਾਡੇ ਆ ਭੈਣਾਂ ਉੱਤੇ ਭਰਾਵਾਂ ਉੱਤੇ ਬਾਪ ਤੇ ਮਾਂ ਤੇ ਇੰਜ ਦੇ ਰਿਸ਼ਤੇਦਾਰੀ ਆ ਗਈ ਫਿਰ ਸਾਡੇ ਦੁਨਿਆਵੀ ਮਾਮਲਾਤ ਆ ਗਏ ਫਿਰ ਸਾਡੇ ਹੁਣ ਮਿਸਾਲ ਤੌਰ ਅਸੀਂ ਪਰਦੇਸ਼ ਚ ਆਏ ਆ ਇੱਥੇ ਮੈਂ ਪਰਦੇਸੀ ਲੋਕਾਂ ਨੂੰ ਵੇਖਿਆ ਦੋਸਤਾਂ ਨੂੰ ਮੈਂ ਉਹਨਾਂ ਵਾਸਤੇ ਚੰਦ ਮਾਹੀਏ ਲਿਖੇ ਨੇ
0: ਜੀ ਜੀ ਜੀ ਜੀ
1: ਤੇ
0: ਸੁਵੇ
1: ਰੰਗ ਨੇ ਅਨਾਰਾਂ ਦੇ ਸੁਵੇ ਰੰਗ ਨੇ ਅਨਾਰ

0: ਬਹੁਤ ਵਧੀਆ ਸੁਣਿਆ ਜੀ, ਸਾਡੇ ਡਾਕਟਰ ਸਾਹਿਬ ਨੇ ਕਾਲ ਤੇ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ।
0: ਠੀਕ ਠਾਕ ਹੋ ਡਾਕਟਰ ਸਾਹਿਬ?
1: ਵਧੀਆ ਜੀ, ਵਧੀਆ।
0: ਵੈਸੇ ਇਹ ਗੱਲ ਤੁਹਾਨੂੰ ਪੁੱਛਦੇ ਆ ਤਾਂ ਸਾਨੂੰ ਅਜੀਬ ਜਿਹਾ ਲੱਗਦਾ ਜਦੋਂ ਡਾਕਟਰ ਨੂੰ ਇਹ ਪੁੱਛੀਏ ਡਾਕਟਰ ਸਾਹਿਬ ਤੁਸੀਂ ਠੀਕ ਠਾਕ ਹੋ, ਕਿਉਂਕਿ ਡਾਕਟਰ ਨੂੰ ਤਾਂ ਇਹ ਪੁੱਛਣਾ ਨਹੀਂ ਚਾਹੀਦਾ ਕਿ ਡਾਕਟਰ ਸਾਹਿਬ ਤੁਸੀਂ ਠੀਕ ਠਾਕ ਹੋ। ਡਾਕਟਰ ਸਾਹਿਬ ਨੂੰ ਤਾਂ ਦੱਸਣਾ ਪੈਂਦਾ ਕਿ ਭਾਈ ਡਾਕਟਰ ਸਾਹਿਬ ਅਸੀਂ ਠੀਕ ਠਾਕ।
1: ਠੀਕ ਹੈ ਜੀ।
0: ਚਲੋ,
1: ਜਦੋਂ ਇਹ ਆਏ ਸੀ ਸਾਡੇ ਕੋਲ, ਇਹਨਾਂ ਨੇ ਇੱਕ ਵੀਡੀਓ ਰਿਕਾਰਡ ਕਰਵਾਈ ਸੀ, ਮੇਰੇ ਬੇਟੇ ਨੇ ਕੀਤੀ ਸੀ।
0: ਅੱਛਾ ਜੀ।
1: ਤੇ ਮੈਂ ਜਿੱਥੇ ਜਿੱਥੇ ਵੀ ਭੇਜੀ ਉਹਨਾਂ ਨੇ ਬਹੁਤ ਸ਼ੁਕਰੀਆ ਕੀਤਾ ਇਹਨਾਂ ਦਾ, ਹੁਸੈਨ ਜੀ ਦਾ।
0: ਹਾਂ ਨਹੀਂ, ਹੁਸੈਨ ਜੀ ਹੈ ਹੀ ਕਾਬਲ ਤਾਰੀਫ਼। ਇਹਨਾਂ ਦੀ ਆਵਾਜ਼, ਇਹਨਾਂ ਦੀ ਕਲਮ, ਇਹਨਾਂ ਦਾ ਅੰਦਾਜ਼, ਇਹਨਾਂ ਦੀ ਖੂਬਸੂਰਤੀ, ਬਹੁਤ ਵਧੀਆ ਅੰਦਾਜ਼ ਇਹਨਾਂ ਦਾ ਗੱਲਬਾਤ ਕਰਨ ਦਾ ਵੀ।
1: ਹਾਂਜੀ ਹਾਂਜੀ ਹਾਂਜੀ।
0: ਕਿਉਂਕਿ ਇੱਕ ਲਿਖਤ ਵਧੀਆ ਹੋਏ ਤੇ ਉਸ ਨੂੰ ਪਰਫਾਰਮ ਵਧੀਆ ਕੀਤਾ ਹੋਵੇ ਤੇ ਉਹ ਸੋਨੇ ਤੇ ਸੁਹਾਗਾ ਹੋ ਹੀ ਜਾਂਦਾ। ਫਿਰ ਉਸ ਤੋਂ ਬਾਅਦ
1: ਉਸ ਦਿਨ ਇਹਨਾਂ ਦਾ ਗਲਾ ਖਰਾਬ ਸੀ ਤੇ ਫਿਰ ਇਹਨਾਂ ਦੀ ਆਵਾਜ਼ ਉਠਾਉਂਦੇ ਨਹੀਂ ਸੀ, ਪਰ ਹੁਣ ਅਗਲੇ ਦਿਨ ਫਿਰ ਜਦੋਂ ਠੀਕ ਹੋ ਗਏ ਫਿਰ ਪੂਰੀਆਂ ਬੁੱਲੀਆਂ ਪਾਉਂਦੇ ਨੇ ਜੀ।
0: ਨਹੀਂ, ਉਹ ਸਾਡੇ ਤੁਹਾਡੇ ਵਰਗੇ ਕਲਾਕਾਰਾਂ ਵਰਗਾ ਤੇ ਗਲੇ ਖਰਾਬ ਚ ਵੀ ਗਾ ਲੈਂਦੇ ਆ। ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਡਾਕਟਰ ਜਸਵੀਰ ਚੌਹਾਨ ਜੀ, ਤੁਹਾਨੂੰ ਕੋਈ ਕਿਸੇ ਕਿਸਮ ਦੀ ਕੋਈ ਸਰੀਰਕ ਸਮੱਸਿਆ ਹੋਵੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ 647-993-1484, 6479931484। ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।
1: ਥੈਂਕ ਯੂ ਜੀ, ਥੈਂਕ ਯੂ।
0: ਸੋ ਇਹ ਡਾਕਟਰ ਜਸਵੀਰ ਚੌਹਾਨ ਦਾ ਨੰਬਰ ਸੀ ਜੀ। ਤੇ ਇੱਕ ਸਾਡੇ ਕੋਲ ਤੁਹਾਡੀਆਂ ਕਾਰਾਂ, ਤੁਹਾਡੀਆਂ ਗੱਡੀਆਂ ਦੇ ਡਾਕਟਰ ਵੀ ਨੇ ਜੀ, ਡਾਕਟਰ ਆਵਾਸ। ਫੋਨ ਨੰਬਰ 905-450-3300, 905-450-3300। ਨੈਸ਼ਨਲ ਆਟੋ ਸਰਵਿਸ ਹੈ ਜੀ, 99 ਕੈਨੇਡੀ ਰੋਡ ਦੇ ਉੱਪਰ। ਤੁਹਾਡੀ ਗੱਡੀ ਕਿਸੇ ਵੀ ਕੰਪਨੀ ਦੀ ਹੋਏ, ਉਸਨੂੰ ਕੋਈ ਸਮੱਸਿਆ ਹੋਵੇ, ਕੋਈ ਉਹਦਾ ਅੱਖ, ਕੰਨ, ਨੱਕ, ਗਲਾ, ਗੋਡਾ, ਮੋਢਾ ਕੋਈ ਦਰਦ ਕਰਦਾ ਹੋਵੇ, ਕਿਉਂਕਿ ਇੱਥੇ ਤੁਹਾਨੂੰ ਪਤਾ ਗੱਡੀਆਂ ਬਿਲਕੁਲ ਟਿਪ ਟੋਪ ਰੱਖਣੀਆਂ ਬਹੁਤ ਜ਼ਰੂਰੀ ਹੈ। ਮੇਰੀ ਪਰਸਨਲ ਰਾਏ ਹੈ ਕਿ ਜਿੱਦਾਂ ਸਾਡੇ ਸਰੀਰਕ ਤੌਰ ਤੇ ਹੈ ਨਾ, ਵੀ ਸਾਨੂੰ ਛੋਟੀ ਜਿਹੀ ਮੋਈ ਕੋਈ ਸਮੱਸਿਆ, ਉਹਦਾ ਉਦੋਂ ਹੀ ਕੋਈ ਨਾ ਕੋਈ ਹੱਲ ਲੱਭ ਲਈਏ ਨਾ, ਤੇ ਵੱਡੀ ਸਮੱਸਿਆ ਤੋਂ ਬਚ ਜਾਈਦਾ। ਤੋ ਸੇਮ ਸਾਡੀਆਂ ਗੱਡੀਆਂ ਦੇ ਨਾਲ ਹੈ, ਕੋਈ ਛੋਟਾ ਜਿਹਾ ਕੋਈ ਕਿੱਲ ਕਾਬਲਾ ਵੀ ਉਹਦਾ ਹਿੱਲਿਆ ਹੈ ਨਾ, ਤੇ ਜੇਕਰ ਆਪਾਂ ਤੁਰੰਤ ਉਹਨੂੰ ਠੀਕ ਕਰਵਾ ਲਈਏ ਤਾਂ ਫਿਰ ਵੱਡੀ ਕੋਈ ਹੋਰ ਪ੍ਰੋਬਲਮ ਹੋਣ ਤੋਂ ਸਾਨੂੰ ਜਿਹੜੀ ਹੈ ਨਾ ਉਹ ਬਚਤ ਹੋ ਜਾਂਦੀ ਹੈ। ਸੋ ਯਾਦ ਰੱਖੋ, ਆਵਾਸ ਹੋਰਾਂ ਦਾ ਨੰਬਰ ਹੈ ਜੀ 905-450-3300। ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ। ਘਰ ਨੂੰ ਰੰਗ ਰੋਗਨ ਕਰਵਾਉਣਾ ਹੈ ਤਾਂ ਨਾਮ ਯਾਦ ਰੱਖੋ ਗਿੱਲ ਪੇਂਟਿੰਗ ਦਾ, 416-473-4258, 416-473-4258। ਕੋਈ ਐਸਟੀਮੇਟ ਲਗਵਾਉਣਾ ਇਹਨਾਂ ਨੂੰ ਫੋਨ ਕਰੋ, ਫ੍ਰੀ ਆਫ ਕਾਸਟ ਤੁਹਾਡੇ ਘਰ ਦੇ ਵਿੱਚ ਜੋ ਜੋ ਵੀ ਰੰਗ ਰੋਗਨ ਹੋਣਾ ਉਹਦਾ ਐਸਟੀਮੇਟ ਤੁਹਾਨੂੰ ਫ੍ਰੀ ਆਫ ਕਾਸਟ ਲਗਾ ਕੇ ਦੇਣਗੇ। ਆਪਣੇ ਪੂਰੇ ਘਰ ਨੂੰ, ਕਿਸੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਪੌਪਕੋਰਨ ਸਟਾਈਲ ਪਹਿਲਾਂ ਹੋਇਆ ਹੋਇਆ ਰੰਗ ਉਤਰਵਾ ਕੇ, ਬੜੀ ਇਹਨਾਂ ਕੋਲ ਹਾਈ ਫਾਈ ਟਕਨੀਕ ਹੈ, ਕੋਈ ਡੈਮੇਜ ਨਹੀਂ, ਕੋਈ ਘੱਟਾ ਮਿੱਟੀ ਨਹੀਂ। ਗਿੱਲ ਪੇਂਟਿੰਗ, 416-473-4258। ਇੱਕ ਵਾਰ ਇਹਨਾਂ ਤੋਂ ਰੰਗ ਰੋਗਨ ਕਰਵਾਓ ਤੇ ਜਦੋਂ ਤੁਹਾਡੇ ਦੋਸਤ ਮਿੱਤਰ ਘਰ ਆਉਣਗੇ ਨਾ ਤੇ ਤੁਹਾਨੂੰ ਘਰ ਤੇ ਤੁਹਾਡੇ ਘਰ ਨੂੰ ਜ਼ਿਆਦਾ ਦੇਖਣਗੇ। ਬਹੁਤ ਵਧੀਆ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਇਸ ਤਰ੍ਹਾਂ ਹੀ ਜਾਰੀ ਰਹੇਗਾ ਜੀ। ਤੇ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473-6753-5353। ਤੇ ਸਾਡੇ ਟਾਈਮ ਹੁਸਨੈਨ ਜੀ, ਟਾਈਮ ਤਾਂ ਅੱਜ ਰਹਿ ਗਏ 5 ਮਿੰਟ ਹੀ ਬਾਕੀ ਹੈ। ਚਲੋ ਇੱਕ ਛੋਟਾ ਜਿਹਾ ਗਾਣਾ ਸੁਣਦੇ ਹਾਂ ਤੇ ਫਿਰ ਆਖਰੀ ਮੈਸੇਜ ਦੇਵਾਂਗੇ ਤੇ ਫਿਰ ਇਜਾਜ਼ਤ ਲਵਾਂਗੇ।

0: ਅੱਧੀ ਅੱਧੀ ਰਾਤ ਤਾਈ ਅੱਖ ਲੜੇ ਮੇਰੀ ਲੱਗਦੀ ਨਾ ਐਮੀ ਵਿਰਕ ਦਾ ਗਾਣਾ ਤੁਸੀਂ ਸੁਣ ਰਹੇ ਸੀ, ਬਹੁਤ ਖੂਬਸੂਰਤ। ਤੇ ਸਾਡੇ ਪ੍ਰੋਗਰਾਮ ਦਾ ਆਖਰੀ ਟਾਈਮ ਥੋੜਾ ਜਿਹਾ ਰਹਿ ਗਿਆ, ਥੋੜਾ ਜਿਹਾ ਤੇ ਉਹਦੇ ਵਿੱਚ ਇੱਕ ਮੈਸੇਜ ਛੋਟਾ ਜਿਹਾ ਕਿ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ, ਫੋਨ ਨੰਬਰ 416-525-7400। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਚਾਹੇ ਕੋਈ ਗੈਸ ਸਟੇਸ਼ਨ, ਚਾਹੇ ਕੋਈ ਗਰੋਸਰੀ ਸਟੋਰ, ਪੀਜ਼ਾ ਸਟੇਸ਼ਨ, ਪਲਾਜ਼ਾ, ਜਾਂ ਕੋਈ ਟਰੱਕ ਯਾਰਡ ਜਾਂ ਆਫਿਸ ਚਾਹੀਦਾ ਤੁਹਾਨੂੰ, ਜਾਂ ਕੋਈ ਹੋਰ ਲੀਜ਼ 'ਤੇ ਪ੍ਰੋਪਰਟੀ ਚਾਹੀਦੀ ਹੈ, ਲੀਜ਼ 'ਤੇ ਦੇਣੀ ਹੈ, ਤਾਂ ਇਹਨਾਂ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। 416-525-7400। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਸਾਰੀ ਜਾਣਕਾਰੀ ਲੈਣ ਲਈ ਫੋਨ ਨੰਬਰ ਨੋਟ ਕਰੋ 905-399-8110, ਅਮਾਇਰਾ ਅਕੈਡਮੀ ਹੇਅਰ ਐਂਡ ਸਟੈਟਿਕਸ। ਸੋ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਦਾ ਟਾਈਮ ਹੋ ਗਿਆ ਜੀ, ਅਤੇ ਤੁਸੀਂ ਕੋਈ ਗੱਲਬਾਤ ਸਾਡੇ ਨਾਲ ਕਰਨੀ ਹੁੰਦੀ ਤਾਂ ਸਾਡਾ ਫੋਨ ਨੰਬਰ 21-647-3553-6473-6573-5353। ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਤੁਸੀਂ ਐਡ ਦੇਣਾ ਚਾਹੋ, ਸਾਡੀ ਹੈਲਪ ਕਰਨਾ ਚਾਹੋ, 647-367-5353 ਮੇਰਾ ਪਰਸਨਲ ਨੰਬਰ, 437-243-3091। ਕੱਲ ਮਿਲਾਂਗੇ, ਕੱਲ ਨੂੰ ਵੀਰਵਾਰ ਹੈ, ਕਿਸੇ ਹੋਰ ਵਿਸ਼ੇ ਦੇ ਨਾਲ ਗੱਲਬਾਤ ਕਰਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।
1: ਲਾਰਾ ਲੱਪਾ।
2: ਹਾਂ ਹਾਂ।

0: M530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
5: Get ready! GTA, are

0: ਬਰੈਂਪਟਨ ਐਂਡ ਦ ਟੋਰਾਂਟੋ ਸਟਾਰ ਸਟਾਰ ਸਟਾਰ
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987, 647-716-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਹਾਲ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਦਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ ਆਪਣੀ ਇਸ ਖੂਬਸੂਰਤ ਕਮਾਲ ਦੀ ਸ਼ਾਮ ਨੂੰ? ਅਸੀਂ ਜੁੜ ਚੁੱਕੇ ਹਾਂ ਤੇ ਸ਼ਾਮ ਨੂੰ ਹੋਰ ਵੀ ਕਮਾਲ ਦੀ ਬਣਾਉਣੇ ਹਾਂ ਤੇ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਤੇ ਆ ਸੋਹਣੇ ਆਵੇ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਮੇਲੇ।

ਸਟੂਡੀਓ ਦਾ ਇੱਕ ਫੋਨ ਨੰਬਰ ਹੈ ਆਪਣਾ 905-673-3337 905-673-3337 ਤੇ ਗੀਤ ਸੰਗੀਤ ਤੁਹਾਡੇ ਲਈ ਅਸੀਂ ਲਾ ਹੀ ਦੇਣਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਗੱਲਾਂ ਬਾਤਾਂ ਹਰ ਰੋਜ਼ ਦੇ ਵਾਂਗ ਬਹੁਤ ਸਾਰੀਆਂ ਤੁਹਾਡੇ ਨਾਲ ਕਰਾਂਗੇ ਤੇ ਬਸ ਤੁਸੀਂ ਜੁੜ ਚੁੱਕੇ ਹੋ, ਅਸੀਂ ਤੁਹਾਡੇ ਨਾਲ ਹਾਂ ਤੇ ਹੁਣ ਗੱਡੀਆਂ ਨੂੰ ਕਰ ਲਓ ਥੋੜ੍ਹੇ ਜਿਹਾ ਸਲੋ ਤੇ ਸਲੋਲੀ ਸਲੋਲੀ ਜਿੱਥੇ ਜਾਣਾ ਜਾਓ ਅਸੀਂ ਪੂਰੀ ਐਂ ਤੁਹਾਡੀ ਇੱਕ ਇੰਟਰਟੇਨਮੈਂਟ ਕਰਾਂਗੇ। ਬੜੇ ਲੋਕ ਕਹਿੰਦੇ ਨਵੀਂ ਯਾਰ ਕੰਮ ਛੱਡਿਆ ਪਰ ਹੁਣ ਕੰਮ ਦੀ ਦੂਜੀ ਸ਼ਿਫਟ ਤੁਹਾਡੇ ਨਾਲ ਸ਼ੁਰੂ ਕਰ ਲਈ। ਚਲੋ ਇਹੀ ਯਾਰ ਤਾਂ ਗੱਲਾਂ ਨੇ, ਜਦੋਂ ਤੁਹਾਨੂੰ ਇਹ ਪਤਾ ਕਿ ਅਗਲੇ 3 ਘੰਟੇ ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਟੈਨਸ਼ਨ ਹੀ ਨਹੀਂ ਯਾਰ ਕਿ ਕੰਮ ਕੁੰਮ ਸਾਨੂੰ ਕਰਨਾ ਪਵੇ ਭਾਵੇਂ ਹੋਰ ਓਵਰ ਟਾਈਮ ਲਾਉਣਾ ਪਵੇ, ਨੋ ਪ੍ਰੋਬਲਮ, ਹੁਣ ਇੰਜੋਏ ਕਰਾਂਗੇ। ਸੋ ਵੰਸ ਅਗੇਨ ਸਟੂਡੀਓ ਦਾ ਨੰਬਰ ਇੱਕੋ ਇੱਕ ਆਪਣਾ ਰਹਿੰਦਾ 905-673-3337 ਗਰਮੀ ਹੈ, ਵਧੀਆ ਯਾਰ ਸੋਹਣਾ ਮੌਸਮ ਹੈ, ਹਲਕੀ ਫੁਲਕੀ ਹਿਊਮਿਡਿਟੀ ਵੀ ਜ਼ਰੂਰ ਮੈਂ ਨਹੀਂ ਕਹੂੰਗਾ ਲੋੜ ਤੋਂ ਵੱਧ ਪਰ ਮਹਿਸੂਸ ਹੋ ਰਹੀ ਹੈ। ਕਹਿੰਦੇ ਹੁੰਦੇ ਆ ਇੰਗਲਿਸ਼ ਦੇ ਵਿੱਚ ਵੀ ਮੱਗੀ ਜਿਹਾ ਮੌਸਮ ਹੋਇਆ ਹੋਇਆ, ਹੁਣ ਪੰਜਾਬੀ 'ਚ ਪਤਾ ਨਹੀਂ ਕੀ ਕਹਿੰਦੇ ਆ ਬਟ ਫੀਲਸ ਲਾਈਕ 31 ਤੇ ਸੋਹਣਾ ਦਿਨ ਹੈ ਵੈਸੇ, ਬਾਹਰ ਨਿਕਲੋ ਵਾਕ ਵੂਕ ਲੈ ਜਾਓ, ਵਧੀਆ ਯਾਰ। ਦੇਖੋ ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਕਹਿੰਦੇ ਨਵੀਂ ਬਸ ਸਮਰ ਡਨ ਹੈ, ਜਿੰਨੇ ਫੁੱਲ ਬੂਟੇ ਲਾ ਲਏ ਠੀਕ ਹੈ ਹੁਣ ਅਗਲੇ ਸਾਲ ਤੱਕ। ਮੈਂ ਕਿਹਾ ਐਂ ਨਾ ਕਰਿਆ ਕਰੀ ਯਾਰ, ਮਹੀਨਾ ਪੂਰਾ ਪਿਆ ਆਪਣੇ ਕੋਲ, ਪਹਿਲਾਂ ਹੀ ਤੁਸੀਂ ਸਮਰ ਨੂੰ ਡਨ ਕਰੀ ਜਾਂਦੇ ਹੋ। ਕਈ ਲੋਕ ਨਾ ਥੋੜ੍ਹੇ ਜਿਹਾ ਅਪਸੈਟ ਜ਼ਿਆਦਾ ਛੇਤੀ ਹੋ ਜਾਂਦੇ ਵੀ ਯਾਰ ਹੁਣ ਠੰਡਾ ਮੌਸਮ ਆਉਣਾ, ਹੁਣ ਯੂ ਨੋ ਸਮਰ ਖਤਮ ਹੈ, ਖਤਮ ਖਤਮ ਕੁਛ ਨਹੀਂ, ਮਹੀਨਾ ਬਹੁਤ ਚਿਰ ਹੁੰਦਾ, ਮਹੀਨੇ 'ਚ ਤੁਸੀਂ ਖੁੱਲ੍ਹ ਕੇ ਇੰਜੋਏ ਕਰੋ, ਜਿੱਥੇ ਜਾਣਾ ਜਾਓ, ਟੋਰੋਂਟੋ ਘੁੰਮੋ ਫਿਰੋ, ਆਪਣੇ ਹੋਰ ਕਿਤੇ ਤੁਸੀਂ ਮਸਕੋਕਾ ਜਾਣਾ ਉੱਥੇ ਜਾਓ, ਹਾਰਬਰ ਫਰੰਟ ਜਾਣਾ ਉੱਥੇ ਜਾਓ, ਜਿੱਥੇ ਜਾਣਾ ਜਾਓ, ਐਂਡ ਇਹ ਅਖੀਰਲਾ ਮੰਥ ਪੂਰਾ ਮੈਮੋਰੇਬਲ ਬਣਾਓ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਨਾਲ। ਸੋ ਇੱਕ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਬੜੀ ਵਧੀਆ ਇੱਕ ਨਾ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ, ਜੇ ਕਿਸੇ ਨੇ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰਨਾ, ਤੁਸੀਂ ਕੋਈ ਹੇਅਰ ਸਲੋਨ ਖੋਲ੍ਹਣਾ, ਕੋਈ ਤੁਸੀਂ ਨੇਲ ਸਲੋਨ ਖੋਲ੍ਹਣਾ, ਕੋਈ ਸੈੱਲਫੋਨ ਸਟੋਰ ਖੋਲ੍ਹਣਾ, ਕਿਸੇ ਵੀ ਕਿਸਮ ਦਾ ਦਫ਼ਤਰ ਖੋਲ੍ਹਣਾ, ਤਾਂ ਮਿਸਿਸਾਗਾ ਦੇ ਵਿੱਚ ਬ੍ਰਿਟੈਨੀਆ ਅਤੇ ਏਰਨ ਮਿਲਸ, ਬ੍ਰਿਟੈਨੀਆ ਅਤੇ ਏਰਨ ਮਿਲਸ ਦੇ ਕੋਰਨਰ 'ਤੇ ਇੱਕ 750 ਸਕੁਏਅਰ ਫੁੱਟ ਦਾ ਯੂਨਿਟ ਅਵੇਲੇਬਲ ਹੈ ਫੋਰ ਰੈਂਟ। ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਵਧੀਆ ਇੱਕ ਸੋਹਣੀ ਯੂਨਿਟ ਤੁਸੀਂ ਰੈਂਟ ਕਰੋ, ਆਪਣਾ ਕੰਮ ਦੱਬ ਕੇ ਉੱਥੋਂ ਕਰੋ, ਬ੍ਰਿਟੈਨੀਆ ਐਂਡ ਏਰੀਅਨ ਮਿਲਸ, ਬਹੁਤ ਪ੍ਰਾਈਮ, ਬੜੀ ਬਿਜ਼ੀ ਲੋਕੇਸ਼ਨ, ਬੜਾ ਅੱਛਾ ਪਲਾਜ਼ਾ, ਅਤੇ ਨੰਬਰ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੋਂ ਦੇ ਦਿੰਦੇ ਹਾਂ, ਤੁਸੀਂ ਯਾਦ ਰੱਖੋ, ਪਰਮਜੀਤ ਭਾਅ ਜੀ ਨਾਲ ਤੁਸੀਂ ਗੱਲਬਾਤ ਕਰੋ, 416-993-1564 'ਤੇ ਕਾਲ ਕਰੋ, ਅਤੇ ਬੜੀ ਵਧੀਆ ਇੱਕ 750 ਸਕੁਏਅਰ ਫੁੱਟ ਦੀ ਖੁੱਲ੍ਹੀ ਡੁੱਲੀ ਯੂਨਿਟ, ਦਫ਼ਤਰ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਹੋਰ ਸਟੋਰ ਖੋਲ੍ਹ ਲਓ, ਕੋਈ ਆਪਣਾ ਹੇਅਰ ਸਲੋਨ, ਨੇਲ ਸਲੋਨ, ਸਪਾ ਕੋਈ ਕਰਨਾ ਉੱਥੇ ਕੰਮ, ਉੱਥੇ ਕਰ ਲਓ, ਅਤੇ ਕਾਲ ਕਰੋ 416-993-1564। ਸੋ ਕੀ ਸੁਣਾਈਏ ਤੁਹਾਨੂੰ ਅੱਜ, ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਹੈ, ਤੁਹਾਡੇ ਦਿਲਾਂ 'ਤੇ ਸਾਡਾ ਯਾਰ ਨੰਬਰ ਲਿਖਿਆ ਹੁੰਦਾ, ਬਟ ਜੇ ਕਿਸੇ ਨੂੰ ਨਹੀਂ ਚੇਤੇ ਤਾਂ 905-673-3337 905-673-3337 905-673-3337 ਫੋਨ ਨੰਬਰ ਹੈ ਆਪਣਾ।

0: ਵਾਹ ਵਾਹ ਬੜਾ ਯਾਰ ਕਿਆ ਮਿਊਜ਼ਿਕ ਹੈ ਚਰਨਜੀਤ ਅਹੂਜਾ ਸਾਹਿਬ ਦਾ ਹੈ ਲੈਜੈਂਡ ਤਾਂ ਫਿਰ ਲੈਜੈਂਡ ਹੀ ਨੇ ਅਹੂਜਾ ਸਾਹਿਬ ਦਾ ਮਿਊਜ਼ਿਕ ਤੁਸੀਂ ਕੋਈ ਵੀ ਸੁਣ ਲਓ ਨਾ ਤਾਂ ਤੁਹਾਨੂੰ ਪਤਾ ਕਿ ਯਾਰ ਵਾਕਈ ਕਮਾਲ ਹੀ ਹੈ ਐਂਡ ਮਿਊਜ਼ਿਕ ਅਹੂਜਾ ਸਾਹਿਬ ਦਾ ਐਸਾ ਹੁੰਦਾ ਸੀਗਾ ਕਿ ਉਹ ਮਿਊਜ਼ਿਕ ਭਾਵੇਂ ਸੁਣੀ ਚੱਲੋ ਕਈ ਵਾਰ ਨਾ ਬੰਦਾ ਕਹਿੰਦਾ ਬਸ ਮਿਊਜ਼ਿਕ ਹੀ ਚੱਲੀ ਜਾਵੇ ਮਿਊਜ਼ਿਕ ਹੀ ਚੱਲੀ ਜਾਵੇ ਆਪਾਂ ਕਿੰਨੇ ਗਾਣੇ ਲਾਉਣੇ ਆ ਜਗ ਜਿਉਂਦਿਆਂ ਦੇ ਮੇਲੇ ਦਾ ਕਿਆ ਮਿਊਜ਼ਿਕ ਹੈ ਨੱਚੀ ਜੋ ਸਾਡੇ ਨਾਲ ਦਾ ਕਿਆ ਮਿਊਜ਼ਿਕ ਹੈ ਮੈਂ ਦੋ ਚਾਰ ਵਾਰ ਜ਼ਿਕਰ ਕੀਤਾ ਮਿੱਤਰਾਂ ਨੂੰ ਮਾਰ ਗਿਆ ਨਹੀਂ ਤੇਰਾ ਨਖਰਾ ਸੋ ਉਹਨਾਂ ਸਮਿਆਂ ਦੇ ਵਿੱਚ ਮਿਊਜ਼ਿਕ ਦੇ ਉੱਤੇ ਨਾ ਬੜਾ ਇੱਕ ਫੋਕਸ ਜ਼ਰੂਰ ਕੀਤਾ ਜਾਂਦਾ ਸੀ ਅਤੇ ਵਾਹ ਅਮੇਜ਼ਿੰਗ ਸੋ 905-673-3337 ਆਪਣਾ ਨੰਬਰ ਹੈ 9056733337 ਤੁਸੀਂ ਕੀ ਸੁਣਨ ਦੇ ਮੂਡ ਦੇ ਵਿੱਚੋਂ ਸਾਡੇ ਨਾਲ ਸ਼ੇਅਰ ਕਰੋ ਤੁਹਾਡੇ ਲਈ ਲਾਉਣੇ ਆ ਜੋ ਵੀ ਤੁਸੀਂ ਕਹੋਗੇ ਅਤੇ ਸਟੂਡੀਓ ਦਾ ਨੰਬਰ 9056733337 ਸੋ ਬੜੀਆਂ ਰਿਕੁਐਸਟਾਂ ਤੁਹਾਡੀਆਂ ਆਉਂਦੀਆਂ ਰਹਿੰਦੀਆਂ ਇੰਸਟਾਗ੍ਰਾਮ 'ਤੇ ਜਦੋਂ ਪ੍ਰੋਗਰਾਮ ਸ਼ੁਰੂ ਕਰੀਦਾ ਤਾਂ ਠਾ ਠਾ ਕਰਕੇ ਸਾਡੇ ਕੋਲ ਇੱਕ ਸੱਜਣ ਮਿੱਤਰ ਮੈਸੇਜ ਭੇਜ ਦਿੰਦੇ ਆ ਨਵੀਂ ਆਹ ਵੀ ਲਾ ਦਿਓ ਨਵੀਂ ਉਹ ਵੀ ਲਾ ਦਿਓ ਅਤੇ ਕੱਲ੍ਹ ਵੀ ਤੁਹਾਡੀਆਂ ਕੁਝ ਰਿਕੁਐਸਟਾਂ ਲੱਗੀ ਅੱਜ ਵੀ ਹੁਣ ਲਾ ਦਿੰਦੇ ਹਾਂ ਤੁਸੀਂ ਟੈਨਸ਼ਨ ਨਹੀਂ ਲੈਣੀ ਜਿਵੇਂ ਤੁਸੀਂ ਕਹੋਗੇ ਸਾਡਾ ਤਾਂ ਦੇਖੋ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਜਿਵੇਂ ਤੁਸੀਂ ਕਹਿਣਾ ਉਵੇਂ ਅਸੀਂ ਚੱਲਣਾ ਠੀਕ ਹੈ ਸੋ ਆਲਵੇਸ ਐਨੀ ਟਾਈਮ ਕਾਲ ਕਰ ਸਕਦੇ ਹੋ ਜਾਂ ਤੁਹਾਡਾ ਕਾਲ ਕਰਨ ਨੂੰ ਨਹੀਂ ਜੀ ਕਰਦਾ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJABILEHRAN PUNJABILEHRAN ਇੰਸਟਾਗ੍ਰਾਮ ਪੰਜਾਬੀ ਲਹਿਰਾਂ G2587 ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ
1: ਤੁਸੀਂ
0: ਆਰਨੇ ਦੇ ਬੜੇ ਫੈਨ ਹੋ ਹੈ ਦੂਜਾ ਸਾਡੂ ਆ ਠੀਕ ਹੈ ਆਰਨੇ ਦਾ ਕਿਹੜਾ ਕਿਹਾ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਕੀ ਬਣਿਆ ਉਹ ਵਾਹ ਬਈ ਵਾਹ ਕਿਆ ਬਾਤ ਹੈ ਛਾ ਗਏ ਫਿਰ ਤਾਂ ਸਦਾ ਬਹਾਰ ਨੇ ਇਹਨਾਂ ਨੂੰ ਇਹ ਕਦੇ ਪੁਰਾਣੇ ਨੀ ਹੁੰਦੇ ਗਾਣੇ ਕਿ ਨਹੀਂ ਬਹੁਤ ਸ਼ੁਕਰੀਆ ਤੁਹਾਡਾ ਤੇ ਹਰਭਜਨ ਮਾਨ ਸਾਹਿਬ ਲੈਜੈਂਡ ਦੇ ਲੈਜੈਂਡ ਨੇ ਤੇ ਹੁਣੇ ਹਰਭਜਨ ਮਾਨ ਜੀ ਦਾ ਯੂਰਪ ਟੂਰ ਹੋਇਆ ਬੜਾ ਸਕਸੈਸਫੁਲ ਬੜੇ ਵੱਖਰੇ ਵੱਖਰੇ ਸ਼ਹਿਰਾਂ ਜਿੱਥੇ ਮੈਂ ਸੋਚਿਆ ਨਹੀਂ ਸੀ ਕਿ ਪੰਜਾਬੀ ਹੈਗੇ ਵੈਸੇ ਪੰਜਾਬੀ ਥਾਂ ਥਾਂ ਤੇ ਤੁਹਾਨੂੰ ਮਿਲ ਜਾਂਦੇ ਆ ਹਾਸਲੀ ਗੱਲ ਨਹੀਂ ਕਹਿੰਦੇ ਹੁੰਦੇ ਕਿ ਆਲੂ ਤੇ ਪੰਜਾਬੀ ਤੁਹਾਨੂੰ ਹਰ ਥਾਂ ਮਿਲ ਜਾਣਗੇ ਮੈਂ ਬੜਾ ਹੈਰਾਨ ਹੋਇਆ ਯਾਰ ਮੈਂ ਯੂਰਪ ਘੁੰਮਿਆ ਜਦੋਂ ਮੈਂ ਆਪਣੇ ਕਿਸੇ ਵੀ ਯੂਰਪ ਦੇ ਕੰਟਰੀ 'ਚ ਗਿਆ ਪੰਜਾਬੀ ਮਿਲੇ ਜ਼ਰੂਰ ਬੜੇ ਚਾਵਾਂ ਨਾਲ ਮਿਲੇ ਬਾਰਸਲੋਨਾ ਤਾਂ ਚਲੋ ਬਹੁਤ ਸਾਰੇ ਨੇ ਪੈਰਿਸ ਵੀ ਬੜੇ ਮਿਲੇ ਆਪਣੇ ਗ੍ਰੀਸ ਵੀ ਬੜੇ ਮਿਲੇ ਫਰਾਂਸ ਦੇ ਹੋਰ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਮਿਲੇ ਅਤੇ ਉਹਨਾਂ ਨੂੰ ਵੀ ਚਾਅ ਚੜ੍ਹ ਦਿੰਦਾ ਵੀ ਜਦੋਂ ਕੋਈ ਪੰਜਾਬੀ ਬੰਦਾ ਮਿਲਦਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਕਿਸੇ ਦੇ ਸਿਰ ਕਰਜ਼ਾ ਚੜ੍ਹ ਗਿਆ ਕਰਜ਼ਾ ਜ਼ਿਆਦਾ ਹੈ ਟੈਨਸ਼ਨ 'ਚੋਂ ਟੈਨਸ਼ਨ ਲੈਣੀ ਛੱਡੋ ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਇੱਕ ਵਾਰ ਫੋਨ ਕਰ ਲਓ ਤੁਹਾਡੇ ਲਈ ਹਾਜ਼ਰ ਨੇ ਐਂਡ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ ਐਂਡ ਤੁਹਾਡੇ ਲਈ ਅਵੇਲੇਬਲ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ 2825 ਹੈਲੋ
2: ਹੈਲੋ ਨਵੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਹਾਂਜੀ ਠੀਕ ਹੈ ਗੁੱਡ ਈਵਨਿੰਗ
0: ਗੁੱਡ ਈਵਨਿੰਗ ਓ ਬੱਲੇ ਗੁੱਡ ਈਵਨਿੰਗ ਤੁਹਾਨੂੰ ਦੇਖੋ ਜਦੋਂ ਕਹੀਦਾ ਗੁੱਡ ਈਵਨਿੰਗ ਤੁਸੀਂ ਹੁੰਦੇ ਹੋ ਨਾ ਪੂਰਾ ਬੂਸਟ ਕਿ ਨਹੀਂ
2: ਬਿਲਕੁਲ ਕਿਉਂਕਿ ਹੁਣ ਜਦੋਂ ਪਤਾ ਨੀ ਨੇਚਰ ਹੁੰਦਾ ਬੰਦੇ ਦਾ, ਜਦੋਂ ਇਹ ਆਪਾਂ ਕਹਿ ਦਿੰਦੇ ਆ ਵੀ ਸ਼ਾਮ ਡਾਰਕ ਹੋ ਗਈ ਆ, ਦਿਨ ਛੋਟੇ ਸ਼ੁਰੂ ਹੋ ਗਏ, ਬਟ ਮੈਨੂੰ ਓਦਾਂ ਵਧੀਆ ਲੱਗਦਾ ਹੁੰਦਾ ਜਿੱਦਾਂ ਹੁਣ ਸਤੰਬਰ ਦਾ ਮਹੀਨਾ, ਦਿਨ ਕਾਫੀ ਛੋਟੇ ਹੋ ਜਾਂਦੇ ਆ, ਹਨਾ।
0: ਅੱਛਾ, ਤੁਹਾਨੂੰ ਵਧੀਆ ਲੱਗਦਾ?

0: ਨਾਲ ਸ਼ੁਰੂ ਕਰਨੇ
1: ਆ। ਅੱਛਾ
0: ਅੱਛਾ, ਕਹਿਣ ਦਾ ਮਤਲਬ ਪੁਰਾਣੀ ਯਾਦਾਂ ਇੰਨੇ ਜਾਣੀ ਕਿ ਉਹ ਮੈਨੂੰ ਤਾਂ ਵਧੀਆ ਲੱਗਦਾ ਆਪਣੇ, ਮੈਂ ਜਿੱਦਾਂ ਡਾਰਕ ਨੂੰ ਵਧੀਆ ਮੰਨਦਾ ਜਦੋਂ ਸ਼ਾਮ ਨੂੰ ਜਦੋਂ ਆਪਣਾ ਹਨੇਰਾ ਹੋ ਜਾਂਦਾ।
1: ਤੁਸੀਂ ਇਹ ਨਾ ਕਹਿ ਦਿਓ ਵੀ ਤੁਹਾਨੂੰ ਕਰੋਨਾ ਦਾ ਸਮਾਂ ਵੀ ਬੜਾ ਵਧੀਆ ਲੱਗਦਾ ਸੀਗਾ। ਜ਼ਿੰਦਗੀ ਚ ਦੇਖ ਤਾਂ ਲਿਆ ਬਟ ਸਮਾਂ ਬੜਾ ਖਤਰਨਾਕ ਸੀਗਾ ਉਹ।
0: ਹਾਂ ਹਾਂ, ਯਾਦ ਰੱਖਣ ਵਾਲਾ ਉਹਦੇ ਵਿੱਚ ਦੇਖੋ, ਆਪਣੇ ਤੋਂ ਬੰਦੇ ਸਾਥ ਛੱਡ ਗਏ ਸੀਗੇ, ਜਿੱਦਾਂ ਹੁਣ ਜਿਨ੍ਹਾਂ ਦੀਆਂ ਕੋਈ ਡੈਥਾਂ ਹੋਈਆਂ ਸੀਗੀਆਂ ਉਹਨਾਂ ਨੂੰ ਬੰਦੇ ਹੱਥ ਤੱਕ ਨਹੀਂ ਸੀ ਲਾਉਂਦੇ, ਹੈ ਨਾ।
1: ਉਹੀ ਤਾਂ ਹੈ, ਤੁਸੀਂ ਦੇਖੋ ਭਾਜੀ, ਆਪਾਂ ਬ੍ਰੈਂਪਟਨ ਟੱਪ ਕੇ ਮਿਸਿਸ ਹੈਗਾ ਜਾਣ ਜੋਗੇ ਨਹੀਂ ਸੀ ਰਹੇ। ਬੜਾ ਸਮਾਂ ਉਹ ਖਤਰਨਾਕ ਸੀਗਾ।
0: ਹਾਂਜੀ ਹਾਂਜੀ ਹਾਂਜੀ, ਬਹੁਤ ਡਰਾਇਆ ਸਾਰੇ, ਜਿੱਦਾਂ ਅੰਦਰ ਹੀ ਵੜ ਗਏ ਸੀ, ਸਕੂਲ ਦਫ਼ਤਰ ਕਾਲਜ ਜਿੰਨਾ ਵੀ ਸਾਰਾ ਕੁਝ ਏ ਟੂ ਜ਼ੈਡ ਬੰਦ ਹੋ ਗਿਆ ਸੀ ਨਾ,
1: ਸਾਰਾ ਕੁਝ ਹੀ ਸਾਰਾ ਕੁਝ ਹੀ। ਚਲੋ ਕਾਸ਼ ਉਹ ਸਮਾਂ ਨਾ ਆਵੇ। ਚਲੋ ਉਸ ਸਮੇਂ ਨੇ ਬੜਾ ਕੁਝ ਲੋਕਾਂ ਨੂੰ ਸਿਖਾਇਆ ਵੀ ਹੈ, ਬਟ ਔਖਾ ਟਾਈਮ ਸੀਗਾ।
0: ਹਾਂ ਹਾਂ, ਤੇ ਬਾਕੀ ਮੈਂ ਕਿਹਾ ਤੁਸੀਂ ਪੁੱਛਦੇ ਸੀਗੇ ਵੀ ਦੱਸੋ ਸਟਾਰਟਿੰਗ ਕਿਹੜੀ ਕਰੀਏ, ਤੇ ਟਾਈਮ ਲੱਗਿਆ, ਮੈਂ ਕਿਹਾ ਅੱਜ ਬਿੰਦਰਖੀਆ ਵੀ ਸੁਣ ਲੈਣੇ ਆ।
1: ਬਿੰਦਰਖੀ ਕੋਈ ਗੱਲ ਨੀ, ਦੱਸੋ ਕੀ ਕਿਹੜਾ ਸੁਣਨਾ ਬਿੰਦਰਖੀ ਸਾਹਿਬ?
0: ਦੁਪੱਟਾ ਸੱਤ ਰੰਗ ਵਾਲਾ ਸੁਣ ਲੈਣੇ ਆ।
1: ਸੱਤ ਰੰਗ ਤੱਕ? ਵਾਹ, ਮੈਂ ਬਿੰਦਰਖੀ ਸਾਹਿਬ ਦਾ ਲਾਇ ਨੀ, ਕੋਈ ਬਹੁਤ ਚਿਰ ਹੋ ਗਿਆ।
0: ਹਾਂ ਚਿਰ ਹੋ ਗਿਆ।
1: ਮੋਢੇ ਤੋਂ ਤਿਲਕਦਾ ਜਾਵੇ 17 ਵਲ ਖਾਵੇ ਹੈ।
0: ਆਪਣੇ ਅੱਖਾਂ ਦਾ ਜਿਹੜਾ ਸਟਾਈਲ ਸੀਗਾ ਇਹ ਅਜੀਬੋ ਗਰੀਬ ਸੀ, ਹੋਰ ਮੈਂ ਨੀ ਦੇਖਿਆ ਹੋਰ ਕਿਤੇ ਕਲਾਕਾਰ ਦਾ।
1: ਅੱਖਾਂ
0: ਨੂੰ ਬਹੁਤ ਮਟਕਾਉਣ ਵਾਲਾ ਕੰਮ, ਬਹੁਤ ਵਧੀਆ।
1: ਜਿਹੜੀ ਹੇਕ ਫਿਰ ਬਿੰਦਰਖੀਏ ਸਾਹਿਬ ਲਾਉਂਦੇ ਸੀ ਉਹ ਨੀ ਕਿਸੇ ਨੇ ਲਾਈ ਬਾਅਦ ਚੋਂ?
2: ਅਸੀਂ
1: ਦੇਖੋ, ਮੈਂ ਹਮੇਸ਼ਾ ਇਹੀ ਕਹਿੰਦਾ ਕਿ ਅਸੀਂ ਤਾਂ ਇੱਥੇ ਹੀ ਹੁੰਦੇ, ਹੁਣ ਤੁਸੀਂ ਕਾਲ ਕਰਦੇ ਹੋ ਫੋਨ ਕਰਨ ਵਾਲੀ। ਗੁਆਚ ਗਏ? ਅੱਛਾ, ਫਿਰ ਕਿਹਨੇ ਲੱਭਿਆ ਤੁਹਾਨੂੰ? ਕੀ ਹੋ ਗਿਆ?
2: ਮੈਂ ਕਿਹਾ ਇੱਦਾਂ ਘੁੰਮਦੇ ਫਿਰਦੇ ਫਿਰ ਆ ਗਏ।
1: ਅੱਛਾ ਅੱਛਾ ਅੱਛਾ ਅੱਛਾ, ਘੁੰਮਦੇ ਫਿਰਦੇ। ਦੇਖੋ ਜਿਹੜਾ ਘਰ ਹੁੰਦਾ ਨਾ, ਐਵੇਂ ਨੀ ਗੱਲਾਂ ਬਣੀਆਂ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਕ ਨਾ ਬੁਖਾਰੇ। ਹੋਰ ਕਿਤੇ ਮਰਜ਼ੀ ਬੰਦਾ ਜਾ ਆਵੇ, ਬੰਦਾ ਮੁੜ ਕੇ ਘਰ ਹੀ ਆਉਂਦਾ। ਕੋਈ ਗੱਲ ਨੀ, ਹੋਰ ਸੁਣਾਓ, ਠੀਕ ਠਾਕ ਹੋ?
2: ਹੋਰ ਜੀ ਬਸ ਵਧੀਆ। ਭਾਜੀ ਕਹਿੰਦੇ ਸੀ ਕਿ ਸ਼ਾਮ ਨੂੰ ਜਿੱਦਾਂ ਹਨੇਰਾ ਜਾ ਹੋਣਾ ਪੈਂਦਾ, ਵਧੀਆ ਨਾ ਹੁਣ ਤੇ ਦਿਨ ਜਿਹੜਾ ਰਹਿੰਦਾ ਬੰਦੇ ਨੇ ਕੋਈ ਆਪਣਾ ਫੰਕਸ਼ਨ ਵੀ ਕਰਨਾ, ਠੀਕ ਹੈ? ਨਹੀਂ ਮਾੜੀ ਸ਼ਾਮ ਜੇ ਪੈਂਦੀ 6 ਵਜੇ ਫਿਰ ਪਤਾ ਆਪਣਾ।
1: ਅੱਛਾ, ਬੰਦੇ ਦਾ ਦੁਪਹਿਰ ਨੂੰ ਫੰਕਸ਼ਨ ਕਰਨ ਨੂੰ ਜੀ ਨੀ ਕਰਦਾ ਹੈ,
2: ਉਹ ਫਿਰ ਦਿਨ ਜਿਹਾ ਲੱਗਦਾ ਰਹਿੰਦਾ ਕਿ ਹਾਲੇ ਤਾਂ ਯਾਰ ਦੇਣਾ ਹੀ ਆ, ਮਾੜੀ ਜਿਹੀ ਸ਼ਾਮ ਕਹਿੰਦੇ ਨੀ, ਸ਼ਾਮਾਂ ਪੈ ਲੈਂਦੇ, ਸ਼ਾਮ ਨੂੰ ਕਰਦੇ ਆ।
1: ਕਿਹੜਾ ਉਹ ਕਿਹੜਾ ਗਾਣਾ ਸੀ ਇੱਕ ਬੜਾ ਵਧੀਆ, ਸ਼ਾਮਾਂ ਪਈਆਂ ਤੇਰੇ ਬਿਨਾ ਤੂੰ ਗਰਿਆ ਡੋਲਣਾ, ਉਹ ਲਾਉਂਦੇ ਥੋੜੇ ਲਈ ਅੱਜ।
2: ਲਓ ਜੀ ਲਓ ਲਓ, ਮੈਂ ਮੱਛੀ ਲੈ ਕੇ ਆਇਆ।
1: ਮੱਛੀ ਕਿਆ ਪਤਾ ਖਾਓ, ਮੱਛੀ ਤੇ ਕੀ ਪੀ ਰਹੇ ਹੋ ਮੱਛੀ ਦੇ ਨਾਲ?
2: ਭਾਜੀ ਆਪਣਾ ਤਾਂ ਫਿਰ ਪੱਕੀ ਮੋਲਸਨ ਹੀ ਆ ਜੀ।
1: ਤੁਸੀਂ ਮੋਲਸਨ, ਤੁਸੀਂ ਪਹਿਲਾਂ ਵੀ ਮੋਲਸਨ ਦੀ ਗੱਲ ਕੀਤੀ ਸੀਗੀ ਹੈ?
2: ਮੋਲਸਨ ਪਤਾ ਨੀ ਕੀ ਆ, ਇਹਦਾ ਜਿਹੜਾ ਟੇਸਟ ਆ ਨਾ ਉਹ ਇਹਦਾ ਲੱਗਦਾ। ਕਈ ਲੋਕ ਕਹਿੰਦੇ ਕਿ ਚੀਪ ਆ, ਇਹ ਦੇਸਾ ਡੋਮੈਸਟਿਕ ਆ, ਬਟ ਮੋਲਸਨ ਦਾ ਟੇਸਟ ਆ ਨਾ ਬਾਕੀਆਂ ਨਾਲ ਕੰਪੇਅਰ ਨਹੀਂ ਹੁੰਦਾ।
1: ਚਲੋ ਨਹੀਂ, ਕਈ ਹੈਗੇ ਆ ਲੋਕ ਆ ਜਿਹੜੇ ਜਦੋਂ ਨਾ ਆਦਤ ਪੈ ਜਾਂਦੀ ਹੈ ਫਿਰ ਬੰਦਾ ਕਹਿੰਦਾ ਨਹੀਂ ਸਾਨੂੰ ਤਾਂ ਇਹੀ ਸੂਟ ਕਰਦੀ ਆ। ਰੌਣਕਾਂ ਲੱਗਦੀਆਂ, ਕੱਲੇ ਬੰਦੇ ਦਾ ਕਿੱਥੇ ਜੀ ਲੱਗਦਾ ਯਾਰ, ਸਿੱਧੀ ਜੀ ਗੱਲ ਹੈ। ਇੱਕ ਤੁਸੀਂ ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ, ਮੱਲੀ ਟੈਂਟ ਦੇ ਜਦੋਂ ਟੈਂਟ ਲੱਗ ਜਾਂਦੇ ਆ ਨਾ, ਤੁਹਾਡਾ ਘਰ ਬੈਂਕਟ ਹਾਲ ਹੀ ਬਣ ਜਾਂਦਾ। ਮੱਲੀ ਟੈਂਟ ਸਰਵਿਸਿਜ਼

ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਤੇ ਨੇ। ਸੋ ਮੱਲੀ ਟੈਂਟ ਨੂੰ ਤੁਸੀਂ ਯਾਦ ਰੱਖਣਾ, ਤੇ ਮੱਲੀ ਟੈਂਟ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਹੋਰ ਕੀ ਮੱਲੀ ਟੈਂਟ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ ਵੀ ਨੇ ਇਹਨਾਂ ਕੋਲ। ਬਾਕੀ ਇਹਨਾਂ ਕੋਲ ਪੋਰਟੇਬਲ ਲਗਜ਼ਰੀ ਵਾਸ਼ਰੂਮ ਵੀ ਨੇ, ਬਾਰ ਵੀ ਨੇ, ਲਾਈਟਾਂ ਵੀ ਨੇ, ਸਾਰਾ ਕੁਛ ਹੈ ਮੱਲੀ ਮੱਲੀ ਮੱਲੀ ਟੈਂਟ। ਸੋ ਮੱਲੀ ਟੈਂਟ ਸਰਵਿਸਿਸ ਦੀ ਟੀਮ ਦਾ ਫੋਨ ਨੰਬਰ ਤੁਸੀਂ ਯਾਦ ਰੱਖੋ, 6479992569। ਤੁਹਾਡਾ ਅਗਰ ਕੋਈ ਫੰਕਸ਼ਨ ਹੈ ਆ ਰਿਹਾ, ਕੋਈ ਵਿਆਹ ਸ਼ਾਦੀ ਮੰਗਣਾ ਆਦਾ, ਤਾਂ ਮੱਲੀ ਟੈਂਟ ਸਰਵਿਸਿਸ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ, 6479992569, 6479992569, 6479992569 ਮੱਲੀ ਟੈਂਟ। ਤੇ ਗਿੱਲ ਫਾਰਮ ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪੂਰੀਆਂ ਫਰੈਸ਼ ਤੇ ਡੇਲੀ ਪਿਕ ਕਰਦੇ ਆ ਆਪਣੀਆਂ ਵੈਜੀਟੇਬਲਸ ਨੂੰ, ਚੱਪਣ ਕੱਦੂ, ਗ੍ਰੀਨ ਕੱਦੂ, ਆਪਣਾ ਬੈਂਗਣ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ, ਹੋਰ ਬੜਾ ਕੁਝ। ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ 14085 ਡਿਕਸੀ ਰੋਡ, ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਟਰਾਈ ਕਰੋਗੇ, ਕਹੋਗੇ ਵਾਹ ਵਾਹ ਵਾਹ ਵਾਹ ਕਿਆ ਸਵਾਦ ਹੈ। ਤੇ ਦੇਸੀ ਆਂਡੇ, ਦੇਸੀ ਸ਼ਹਿਦ, 905-925-2300, 905-925-2300। ਆ ਜਾਓ ਫਿਰ ਜੱਗ ਜਿਉਂਦਿਆਂ ਦੇ ਮੇਲੇ, ਬਹੁਤ ਹੀ ਖੂਬਸੂਰਤ ਗੀਤ ਤੇ ਜੱਗ ਤਾਂ ਜਿਉਂਦਿਆਂ ਦੇ ਮੇਲੇ ਆ ਸਰਦਾਰਾ ਦਰਗਾਹੀ ਜਾ ਕੇ ਕੌਣ ਮਿਲਦਾ।

ਵਾਹ ਬਈ ਵਾਹ ਨਹੀਂ ਨਹੀਂ ਸਾ ਪ੍ਰੋਗਰਾਮ ਪੰਜਾਬੀ ਰਾ 905-673-3337 ਆਪਣਾ ਨੰਬਰ ਹੈ 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਸੋ ਓਕੇ ਇੱਕ ਤੁਹਾਨੂੰ ਅਸੀਂ ਸਿੱਖ ਗੇਮਸ ਦੀ ਜਾਣਕਾਰੀ ਦੇ ਦਈਏ ਇਸ ਵੀਕਐਂਡ ਸਿੱਖ ਗੇਮਸ ਸ਼ੁਰੂ ਹੋ ਰਹੀਆਂ ਨੇ ਤੇ ਸਿੱਖ ਗੇਮਸ ਦੀ ਸ਼ੁਰੂਆਤ 31 ਤਾਰੀਕ ਤੋਂ ਸ਼ੁਰੂ ਹੈ ਤੇ ਜਿਹੜੀ ਓਪਨਿੰਗ ਸੈਰੇਮੋਨੀ ਹੈ ਉਹ ਨਾ ਸੈਟਰਡੇ 1 ਤਰੀਕ ਨੂੰ ਹੈ ਸੈਟਰਡੇ 1 ਤਰੀਕ ਫਰੀ ਫੂਡ ਫਰੀ ਪਾਰਕਿੰਗ ਫਰੀ ਐਂਟਰੀ ਬਰੈਂਪਟਨ ਦੇ ਸੋਕਰ ਸੈਂਟਰ ਤੁਸੀਂ ਪਹੁੰਚ ਸਕਦੇ ਹੋ ਤੇ ਸਿੱਖ ਗੇਮਸ ਦੇ ਵਿੱਚ ਵਾਲੀਬਾਲ ਕੀ ਹਾਕੀ ਕੀ ਵੇਟ ਲਿਫਟਿੰਗ ਬਾਸਕਟਬਾਲ ਸੋਕਰ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾਣਗੀਆਂ ਤੇ ਇਸ 31 ਤਰੀਕ ਨੂੰ 6 ਵਜੇ ਬਰੈਂਪਟਨ ਸੋਕਰ ਸੈਂਟਰ ਤੇ 8 ਵਜੇ ਆਪਣੀ 1 ਤਰੀਕ ਨੂੰ ਸਵੇਰੇ ਵਾਲੀਬਾਲ ਬਰੈਂਪਟਨ ਸੋਕਰ ਸੈਂਟਰ ਤੇ ਫਿਰ 9:30 ਓਪਨਿੰਗ ਸੈਰੇਮੋਨੀ 1 ਨੂੰ ਫਿਰ ਵਾਲੀਬਾਲ ਸੋਕਰ ਗੱਤਕਾ ਫੀਲਡ ਹਾਕੀ ਬਾਸਕਟਬਾਲ ਸੋ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਤੇ ਗੇਟ ਰੈਡੀ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਸਿੱਖ ਗੇਮਸ ਇਸ ਵੀਕਐਂਡ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ।

0: locations in GTA. For more information, visit rajdhanisweets.ca.
1: Very good. Rajdhani Sweets, te gaddi da koi kam hon wala. ਤਾਂ ਰੋਇਲ ਆਟੋ ਸੈਂਟਰ ਦੇ ਰਾਜਪਾਲ ਜੀ ਤੁਹਾਡੇ ਲਈ ਹਾਜ਼ਰ ਨੇ ਉਬਰ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-1499-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1598-1598-1598-1598-1598-1598-1598-1598-1598-1598-1598-1598-1598-1 ਅਗਰ ਗੱਡੀ ਦਾ ਕੋਈ ਵੀ ਕੰਮ ਹੈ, ਉਬਰ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਮਿਸਟਰ ਰਾਜ ਭਾਜੀ ਦੇ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਅਤੇ ਸਟੀਲਸ ਅਤੇ ਮੈਲਨੀ ਦੇ ਕੋਰਨਰ 'ਤੇ ਨੇ, ਬੜੀ ਓਨੈਸਟ ਅਫੋਰਡੇਬਲ ਅਤੇ ਰਿਲਾਇਬਲ ਸਰਵਿਸ ਉਹਨੂੰ ਦਿੰਦੇ ਆ, ਅਤੇ ਰਾਜ ਭਾਜੀ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਜ਼ਰੂਰ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਕਾਫੀ ਸਾਰੀਆਂ ਤੁਹਾਡੀਆਂ ਰਿਕੁਐਸਟਾਂ ਅੱਜ ਯਾਰ ਗੱਲਬਾਤ ਤੁਹਾਡੇ ਨਾਲ ਕਰਨੀ ਹੈ, ਅਤੇ ਮੈਨੂੰ ਹੈਗਾ ਕਿ ਉਹ ਜਿਹੜੀ ਗੱਲਬਾਤ ਹੈ ਆਪਣੀ ਆਪਾਂ ਉਸ ਦੀ ਸ਼ੁਰੂਆਤ ਕਰ ਲਈ ਹੈ। ਅਤੇ ਕੱਲ੍ਹ ਸਵੇਰੇ ਅਸੀਂ ਹੋਰ ਡਿਸਕਸ਼ਨ ਕਰ ਰਹੇ ਸੀ ਬੜੀ, ਦੇਖੋ ਅਸੀਂ ਉੱਦਾਂ ਦੀਆਂ ਡਿਸਕਸ਼ਨਾਂ ਬਹੁਤ ਘੱਟ ਕਰਦੇ ਹਾਂ, ਬਟ ਮੈਨੂੰ ਨਾ ਮੈਂ ਸੱਚੀ ਕਹਿ ਰਿਹਾ ਕਿ ਕਿਸੇ ਦੀ ਈਮੇਲ ਆਈ ਤਾਂ ਮੈਂ ਉਹ ਜਿਹੜੀ ਡਿਸਕਸ਼ਨ ਹੈ ਉਹ ਥੋੜ੍ਹਾ ਤੱਕ ਲੈ ਕੇ ਆਉਣਾ ਚਾਹੁੰਦਾ, ਅਤੇ ਸਵੇਰੇ ਵੀ ਚਲੋ ਕੁਝ ਕੁ ਲੋਕਾਂ ਨੇ ਆਪਣੇ ਵਿਚਾਰ ਦਿੱਤੇ, ਹੁਣ ਵੀ ਆਪਾਂ ਲੈ ਲੈਂਦੇ ਹਾਂ। ਤੁਸੀਂ ਇੱਕ ਤਾਂ ਪੀ ਐਂਡ ਜੇ ਰੈਨੋਵੇਸ਼ਨ ਨੂੰ ਵੀ ਯਾਦ ਰੱਖੋ, ਕਿਸੇ ਨੇ ਵੀ ਅਗਰ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਲੀਗਲ ਬੇਸਮੈਂਟ ਦੇ ਨਾਲ ਨਾਲ ਤੁਸੀਂ ਆਪਣੀ ਕੋਈ ਵੀ ਵਾਸ਼ਰੂਮਸ ਦੀ ਰੈਨੋਵੇਸ਼ਨ ਕਰਾਉਣੀ ਹੈ, ਫਲੋਰ ਨਵੇਂ ਪਵਾਉਣੇ ਨੇ, ਕੋਈ ਵੀ ਘਰ ਦੀ ਨਿੱਕੀ ਮੋਟੀ ਰਿਪੇਅਰ ਹੈ ਨਾ, ਤਾਂ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਕੰਪਨੀ ਹੈ, ਸੋਲਿਡ ਕੰਮ ਹੈ, ਕੋਈ ਸ਼ੋਰਟਕੱਟ ਨਹੀਂ, ਫ੍ਰੀ ਐਸਟੀਮੇਟ ਵੰਸ ਅਗੈਨ। ਅਤੇ ਨੰਬਰ ਹੈ 4373180400, 4373180400, 437-318-0400, 437-318-0400 'ਤੇ ਕਾਲ ਕਰੋ, ਅਤੇ ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਜ਼ਰੂਰ ਅਵੇਲੇਬਲ ਨੇ। ਰਾਜਵੰਤ ਕੌਰ ਨੇ ਜਦੋਂ ਨਾ ਤੁਹਾਡੀ ਇੰਸ਼ੋਰੈਂਸ ਕਰਤੀ, ਤੁਸੀਂ ਦੇਖੋਗੇ ਕਿ ਡਿਸਕਾਊਂਟ ਕਿਹਨੂੰ ਕਹਿੰਦੇ ਆ, ਤੁਸੀਂ ਆਪ ਕਹੋਗੇ ਕਿ ਨਵੀਂ ਬੱਲੇ ਬੱਲੇ ਬੱਲੇ ਕਿਆ ਯਾਰ ਸਾਨੂੰ ਡਿਸਕਾਊਂਟ ਰਾਜਵੰਤ ਨੇ ਦਵਾਤਾ। ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਕਮਾਲ ਦਾ ਡਿਸਕਾਊਂਟ ਤੁਸੀਂ ਚਾਹੁੰਦੇ ਹੋ ਤਾਂ ਰਾਜਵੰਤ ਰਾਜਵੰਤ ਰਾਜਵੰਤ ਕੌਰ। ਕਾਰਨ ਕੀ ਹੈ ਕਿ ਇਹ ਡਿਸਕਾਊਂਟ ਤੁਹਾਨੂੰ ਦਵਾ ਰਹੇ ਨੇ, ਦੋ ਤਿੰਨ ਚੀਜ਼ਾਂ ਨੇ। ਪਹਿਲੀ ਗੱਲ, ਇਹ ਤਕਰੀਬਨ 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ, ਸੋ 25 ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਇਹ ਡਿਸਕਾਊਂਟ ਲੈ ਕੇ ਦੇ ਰਹੇ ਨੇ, ਅਤੇ ਉਸ ਦੇ ਨਾਲ ਨਾਲ ਇਹ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਸੋ 25 ਕੰਪਨੀਆਂ ਤੋਂ ਕੋਟ ਅਤੇ 30% ਤੱਕ ਦਾ ਡਿਸਕਾਊਂਟ। ਸੋ ਰਾਜਵੰਤ ਕੌਰ ਨੂੰ ਤੁਸੀਂ ਕਾਲ ਕਰ ਲਓ, ਅਤੇ ਰਾਜਵੰਤ ਦਾ ਫੋਨ ਨੰਬਰ ਹੈ 6477447735, 6476744735, 6476744735 ਦੇ ਉੱਤੇ ਤੁਸੀਂ ਰਾਜਵੰਤ ਦੇ ਨਾਲ ਕਰੋ ਗੱਲਬਾਤ, ਅਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ। ਐਂਡ 6476744735 ਫੋਨ ਨੰਬਰ ਹੈ। ਸੋ ਤੁਹਾਡੇ ਲਈ ਮੈਂ ਇੱਕ ਹੋਰ ਮੇ ਬੀ ਗੀਤ ਪਲੇ ਕਰ ਦਿੰਦਾ, ਅਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਬਾਕੀ ਦੀਆਂ ਕਰਾਂਗੇ। ਇੱਕ ਵੀਰ ਨੇ ਕਿਹੜਾ ਮੈਨੂੰ ਕਿਹਾ ਸੀਗਾ ਗੀਤ ਯਾਰ, ਮੈਂ ਭੁੱਲ ਹੀ ਗਿਆ। ਇੱਕ ਤਾਂ ਜਗ ਜੀ ਹੁੰਦਿਆਂ ਦੇ ਮੇਲੇ ਤਾਂ ਚਲੋ ਮੈਂ ਲਾ ਹੀ ਦਿੱਤਾ, ਅਤੇ ਕਿਹਾ ਯਾਦਾਸ਼ਤ ਨਾ ਵੀ ਥੋੜ੍ਹੀ ਜਿਹੀ ਕਾਇਮ ਰੱਖਿਆ ਕਰੋ ਇੰਨੀ ਛੇਤੀ ਨਾ ਤੁਸੀਂ ਆਪਣੀ ਕਹਿੰਦੇ ਹੁੰਦੇ ਆ ਕਿ ਮੈਮਰੀ ਨੂੰ ਗਵਾਓ, ਅਜੇ ਤਾਂ ਯੰਗ ਆ ਆਪਾਂ ਯਾਰ, ਇਹ ਤਾਂ ਬੜਾ ਕੁਝ ਕਰਨਾ। ਸੋ ਮੈਂ ਲੱਭ ਲਵਾਂ ਅਤੇ ਫਿਰ ਤੁਹਾਡੇ ਲਈ ਗੀਤ ਵੀ ਲਾਉਂਦੇ ਹਾਂ। ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਹੈ ਅਗਲੇ ਹਫ਼ਤੇ। GTA

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਵੈਰੀ ਗੁੱਡ ਸੋ ਕੇ ਮੈਂ ਨਾ ਤੁਹਾਡੇ ਲਈ ਗਾਣਾ ਪਲੇ ਕਰਦਾ ਸੀ ਪਤਾ ਨਹੀਂ ਕਦੇ ਸੁਣਿਆ ਵੀ ਹੈ ਜਾਂ ਨਹੀਂ ਬਟ ਬਹੁਤ ਚਿਰ ਹੋ ਗਿਆ ਹੋਊਗਾ ਸੁਣਿਆ ਨੂੰ ਅਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ ਥੋੜ੍ਹਾ ਸੈਡ ਗਾਣਾ ਬਟ ਸੁਣਿਓ ਕਿਹਾ ਇਹ ਗਾਣਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਮਿਸਟਰ ਸਿੰਘ ਪੀਜ਼ੇ ਦੇ ਵੱਲੋਂ ਸੋ ਮਿਸਟਰ ਸਿੰਘ ਪੀਜ਼ੇ ਦੀ ਜਦੋਂ ਡੀਲ ਸੁਣ ਲਈ ਤੁਸੀਂ ਮੱਲੋ ਮੱਲੀ ਕਾਲ ਕਰਕੇ ਡੀਲ ਲਓਗੇ ਮਿਸਟਰ ਸਿੰਘ ਪੀਜ਼ਾ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਡਿਪ ਫਰੀ 2 ਲੀਟਰ ਕੋਕ ਦੀ ਬੋਤਲ ਫਰੀ ਸਿਰਫ $40 ਮਿਸਟਰ ਸਿੰਘ ਪੀਜ਼ਾ 30 ਲੋਕੇਸ਼ਨਾਂ ਤੋਂ ਸਰਵ ਕਰਦੇ ਆ 905-504-4000 905-504-4000 ਮਿਸਟਰ ਸਿੰਘ ਪੀਜ਼ਾ ਨੂੰ ਯਾਦ ਤੁਸੀਂ ਰੱਖੋ ਆਜੋ ਜੀ ਚੀਮਾ ਹਰਦੀਪ ਚੀਮਾ ਇੱਕ ਮਿੰਟ ਚੀਮਾ ਸਾਹਿਬ

0: ਵਾਹ ਸੁਣਿਆ ਕਦੇ ਯਾਰ ਕਿਸੇ ਨੇ ਗਾਣਾ ਬੜਾ ਯਾਰ ਖੂਬਸੂਰਤ ਹੈ ਤੇ ਸੈਡ ਗਾਣੇ ਉਹਨਾਂ ਵੀ ਨਾ ਲਾਓ ਕਈ ਵਿਚਾਰੇ ਖਬਰਾਂ ਕਿਹੜੀਆਂ ਕਹਿੰਦੇ ਹੁੰਦੇ ਆ ਕਿ ਮੁਸ਼ਕਲਾਂ ਦੇ ਵਿੱਚੋਂ ਲੰਘੇ ਹੋਣਗੇ ਮਸਾਂ ਭੁੱਲ ਜਾਂਦੇ ਹੋ ਕਿਸੇ ਨੂੰ ਤੇ ਗਾਣਾ ਗੁਣਾ ਲਾ ਕੇ ਅਸੀਂ ਫਿਰ ਯਾਦ ਕਰਾ ਦੇਣੇ ਹੈ ਓਕੇ ਗਰਮੀ ਬੜੀ ਹੈ ਏ ਸੀ ਤੁਹਾਡਾ ਜੇ ਖਰਾਬ ਹੋ ਗਿਆ ਤਾਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ ਏ ਸੀ ਰਿਪੇਅਰ ਦੇ ਮਾਹਰ ਬੰਦੇ ਨੇ ਮਾਹਰ ਠੀਕ ਹੈ ਤੇ ਫਰਨਿਸ ਏ ਸੀ ਮੈਂ ਤਾਂ ਕਹਿੰਦਾ ਨਵਾਂ ਲਵਾ ਲਓ ਫਰਨਿਸ ਏ ਸੀ ਬ੍ਰੈਂਡ ਨਿਊ ਲਵਾ ਕੇ ਤੁਹਾਨੂੰ $1800 ਦਾ ਰੀਬੇਟ ਮਿਲ ਰਿਹਾ $1800 ਵਾਪਸ ਤੁਹਾਡੀ ਜੇਬ ਦੇ ਵਿੱਚ ਆ ਰਿਹਾ ਸੋ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ 9057909080 ਗਲੋਬਲ ਕੰਫਰਟ ਏਅਰ ਸੋ ਕੇ ਕੱਲ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਕ ਤੇ ਉਹ ਗੱਲ ਇਹ ਸੀ ਮੈਨੂੰ ਨਾ ਕਿਸੇ ਸਾਡੇ ਲਿਸਨਰ ਦੀ ਈਮੇਲ ਆਈ ਤੜਕੇ 4:30 ਦੀ ਗੱਲ ਹੈ ਤੇ ਉਹ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣਦਿਆਂ ਨੂੰ ਆਪਣਾ ਬੜਾ ਚਿਰ ਹੋ ਗਿਆ ਤੇ ਕਹਿੰਦੇ ਮੇਰੀ ਜਿਹੜੀ ਯੂਨੋ ਮੇਰਾ ਸਿਚੁਏਸ਼ਨ ਹੈ ਉਹ ਬੜਾ ਕਹਿ ਲਓ ਕਿ ਖਤਰਨਾਕ ਹੈ ਉਹਨਾਂ ਨੇ ਇਹ ਨਹੀਂ ਕਿਹਾ ਬਟ ਮੈਨੂੰ ਲੱਗਿਆ ਖਤਰਨਾਕ ਹੈ ਇੱਦਾਂ ਦੀਆਂ ਗੱਲਾਂ ਆਪਾਂ ਬਹੁਤ ਘੱਟ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ ਤੁਹਾਨੂੰ ਪਤਾ ਬਟ ਮੈਂ ਜਸਟ ਬਿਕੋਜ਼ ਮੈਨੂੰ ਇੱਕ ਪਹਿਲੀ ਵਾਰ ਇੱਦਾਂ ਦੀ ਈਮੇਲ ਆਈ ਮੈਂ ਕਿਹਾ ਚਲੋ ਸਾਰਿਆਂ ਦੇ ਵਿਊਜ਼ ਲੈ ਲੈਂਦੇ ਆਪਾਂ ਕਿਹੜਾ ਕਿਸੇ ਦਾ ਨਾਂ ਤਾਂ ਆਪਾਂ ਨਾਂ ਲੈਣਾ ਕਿਸੇ ਦਾ ਨਾਂ ਕਿਸੇ ਨੂੰ ਆਪਾਂ ਡਿਸਕਲੋਜ਼ ਕਰ ਰਹੇ ਹਾਂ ਇੱਕ ਮੁੰਡਾ ਮੈਨੂੰ 4 ਦਿਨ ਹੋ ਗਈ 24 ਤਰੀਕ ਸਵੇਰੇ 4:19 'ਤੇ ਇਹਨਾਂ ਦੀ ਈਮੇਲ ਆਈ ਕਹਿੰਦੇ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੈਂ ਆਪਣੀ ਸਿਸਟਰ ਇਨ ਲਾਅ ਦੇ ਨਾਲ ਅਫੇਅਰ ਦੇ ਵਿੱਚ ਸੀਗਾ ਤੇ ਕਹਿੰਦੇ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਮੇਰੇ ਮੁੰਡੇ ਨਾਲ ਤੇ ਚਲੋ ਬੱਚੇ ਨੂੰ ਉਹਨੇ ਜਨਮ ਦਿੱਤਾ ਤੇ ਉਹ ਫਿਰ ਕਹਿੰਦਾ ਕਿ ਸਾਰਿਆਂ ਨੂੰ ਉਹਨੇ ਦੱਸ ਦਿੱਤਾ ਵੀ ਜਿਹੜਾ ਇਹ ਬੱਚੇ ਦਾ ਬਾਪ ਹੈ ਉਹ ਮੇਰਾ ਕੋਈ ਐਕਸ ਬੋਏਫ੍ਰੈਂਡ ਸੀਗਾ ਉਹ ਹੁਣ ਹੈ ਨਹੀਂ ਗਾ ਉਹ ਤਾਂ ਭੱਜ ਗਿਆ ਤੇ ਉਹ ਹੁਣ ਪਿਕਚਰ ਦੇ ਵਿੱਚ ਹੈ ਨਹੀਂ ਗਾ ਤੇ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਸੀਗੀ ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਵੀ ਉਹ ਮੇਰਾ ਮੁੰਡਾ ਉਹ 5 ਸਾਲ ਦਾ ਹੁਣ ਹੋ ਗਿਆ ਤੇ ਕਹਿੰਦੇ ਕਿ ਮੇਰੀ ਸਿਸਟਰ ਲਾ ਹੁਣ ਮੈਨੂੰ ਕਹਿ ਰਹੀ ਹੈ ਕਿ ਯਾਰ ਮੇਰੀ ਹੈਲਪ ਕਰ ਮੇਰੇ ਤੋਂ ਇਕੱਲੀ ਤੋਂ ਸਾਰਾ ਕੁਛ ਹੋ ਨਹੀਂ ਰਿਹਾ ਇਹ ਕਹਿੰਦਾ ਚੱਲ ਮੈਂ ਪੈਸੇ ਪੂਸੇ ਵੀ ਦਿੰਦਾ ਮੈਂ ਵੀਕਐਂਡ 'ਤੇ ਜਾ ਕੇ ਜਿੰਨੀ ਹੈਲਪ ਕਰ ਸਕਦਾ ਹੈਲਪ ਵੀ ਕਰਦਾ ਕਹਿੰਦਾ ਪਰ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਤਾਂ ਉਹ ਨਾਲੇ ਤਾਂ ਮੈਨੂੰ ਛੱਡ ਜੂਗੀ ਨਾਲੇ ਡਿਵੋਰਸ ਕਰ ਦੂਗੀ ਤੇ ਕਹਿੰਦੇ ਕਿ ਮੇਰੇ 2 ਬੇਟੀਆਂ ਨੇ ਮੇਰੀ ਵਾਈਫ ਦੇ ਨਾਲ ਇੱਕ 3 ਸਾਲ ਦੀ ਇੱਕ 7 ਮਹੀਨੇ ਦੀ ਆ ਨਾਲੇ ਮੁੰਡਾ ਕਹਿੰਦਾ ਕਿ ਮੈਂ 32 ਸਾਲ ਦੀ ਉਮਰ ਦਾ ਕੈਨੇਡੀਅਨ ਬੋਰਨ ਆ ਮੇਰੇ ਕੋਲ ਇੱਥੇ ਬਰੈਂਪਟਨ ਦੇ ਵਿੱਚ ਘਰ ਵੀ ਹੈ ਮੈਂ ਛੋਟੇ ਹੁੰਦਿਆਂ ਬੜੀਆਂ ਗਲਤੀਆਂ ਕੀਤੀਆਂ ਬਟ ਹੁਣ ਮੈਂ ਸੁਧਰ ਰਿਹਾ ਤੇ ਮੇਰੀ ਵਾਈਫ ਨੂੰ ਤਾਂ ਲੱਗਦਾ ਕਿ ਯਾਰ ਇਹਦੇ ਵਰਗਾ ਹੈ ਹੀ ਕੋਈ ਨਹੀਂ ਬੜਾ ਲੋਇਲ ਆ ਇਹ ਯੇ ਵੋ ਤੇ ਕਹਿੰਦਾ ਕਿ ਮੈਂ ਹੁਣ ਕਰਾਂ ਕੀ ਮੈਨੂੰ ਬੜੀ ਸਟ੍ਰੈਸ ਹੈ ਮੈਂ ਵੀਕਐਂਡ 'ਤੇ ਉੱਧਰ ਜਾਂਦਾ ਮੁੰਡੇ ਦੀ ਹੈਲਪ ਕਰਦਾ ਮੈਂ ਉਹਨੂੰ ਪੈਸੇ ਵੀ ਦੇ ਰਿਹਾ ਬੰਦਾ ਇੱਥੇ ਤੱਕ ਵੀ ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਬੈਂਕ ਅਕਾਊਂਟ ਹੈ ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਇੱਕ ਸਕੋਸ਼ੀਆ ਦਾ ਵੀ ਹੈਗਾ ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ ਮਹੀਨੇ ਦਾ 5500 ਕਮਾਉਣਾ ਬਟ ਮੈਂ 7000 ਤੋਂ ਵੱਧ ਕਮਾਉਣਾ ਮਹੀਨੇ ਦਾ ਸੋ ਇਹ ਕਹਿ ਰਿਹਾ ਮੈਂ ਆਪਣੇ ਤੁਹਾਡੇ ਲਿਸਨਰਸ ਦੇ ਓਪੀਨੀਅਨ ਜਾਣਨਾ ਚਾਹੁੰਦਾ ਕਿਉਂਕਿ ਮੈਨੂੰ ਬੜੀ ਸਟ੍ਰੈਸ ਹੈ ਵੀ ਮੈਂ ਕਰਾਂ ਕੀ ਲਿਖਿਆ ਕਿ ਸੀਕ੍ਰੇਟ ਮੈਨੂੰ ਜੋ ਇਹ ਮੈਂ ਲੁਕੋ ਰੱਖ ਰਿਹਾ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਇੱਕ ਤਾਂ ਇੱਕ ਪਾਸੇ ਮੈਂ ਆਪਣੀ ਵਾਈਫ 2 ਬਹੁਤ ਹੀ ਪਿਆਰੀਆਂ ਬੱਚੀਆਂ ਨੇ ਜੇ ਮੈਂ ਜੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਤਾਂ ਛੱਡ ਦੇਣਾ ਬਟ ਇਹ ਨਾਲੇ ਕਹਿੰਦਾ ਕਿ ਹੁਣ ਉੱਧਰੋਂ ਵੀ ਪ੍ਰੈਸ਼ਰ ਆ ਰਿਹਾ ਵੀ ਤੂੰ ਮੇਰੀ ਵੀ ਮਦਦ ਕਰ ਸੋ ਵੀਰ ਕਹਿ ਰਿਹਾ ਕਿ ਮੈਂ ਹੁਣ ਕਰਾਂ ਕੀ ਸੋ ਪਰਸੋਂ ਚੌਥੇ ਅਸੀਂ ਸਵੇਰੇ ਗੱਲਾਂ ਕਰ ਰਹੇ ਸੀ ਕੁਝ ਲਿਸਨਰਸ ਨਾਲ ਕਈ ਕਹਿੰਦੇ ਯਾਰ ਕੋਈ ਗੱਲ ਨਹੀਂ ਆਪਣੀ ਵਾਈਫ ਨੂੰ ਸਮਝਾ ਦੇਵੇ ਉਹ ਸਮਝ ਜੂਗੀ ਤੇ ਨਾਲੇ ਉਹ ਯੂਨੋ ਉਹਦੀ ਸਿਸਟਰ ਹੈ ਉਹ ਕਿਤੇ ਨਾ ਕਿਤੇ ਇਹ ਵੀ ਸੋਚੂਗੀ ਵੀ ਚੱਲ ਯਾਰ ਹੁਣ ਆਪਾਂ ਕਾਹਨੂੰ ਐਵੇਂ ਪੰਗਿਆਂ 'ਚ ਪੈਣਾ ਵੀ ਇਕੱਠੇ ਜਿਵੇਂ ਹੈਗਾ ਆਪਾਂ ਸਾਰ ਲੈਂਦੇ ਹਾਂ ਪਰ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਯਾਰ ਇਹ ਤਾਂ ਪੰਗਾ ਹੀ ਬਹੁਤ ਵੱਡਾ ਜੇ ਕਿਤੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਨਾਲੇ ਤਾਂ ਆਪਣੀ ਸਿਸਟਰ ਨੂੰ ਕੱਟ ਆਫ ਕਰ ਦੇਣਾ ਨਾਲੇ ਇਹਨੂੰ ਤਾਂ ਡਿਵੋਰਸ ਕਰੂਗੀ ਕਰੂਗੀ ਸੋ ਤੁਹਾਡਾ ਓਪੀਨੀਅਨ ਕੀ ਹੈ ਹੁਣ ਚਲੋ ਮੈਂ ਤਾਂ ਕੋਈ ਰਾਏ ਦੇ ਨਹੀਂ ਸਕਦਾ ਯਾਰ ਬੜਾ ਮੈਨੂੰ ਤਾਂ ਇੱਕ ਡਿਫਰੈਂਟ ਜਿਹਾ ਅਤੇ ਮੈਂ ਤਾਂ ਪਹਿਲਾਂ ਕਰਨੀ ਨਹੀਂ ਸੀ ਲੱਗਿਆ ਗੱਲ ਯਾਰ 'ਤੇ ਬਟ ਮੈਂ ਕਿਹਾ ਜਦੋਂ ਬੰਦੇ ਨੇ ਇੰਨਾ ਲੰਬਾ ਚੌੜਾ ਸਾਰਾ ਕੁਛ ਲਿਖ ਕੇ ਭੇਜਿਆ ਚਲੋ ਵਿਊਜ਼ ਤਾਂ ਆਪਾਂ ਲੈ ਹੀ ਸਕਦੇ ਹਾਂ, ਆਪਾਂ ਨਾ ਕਿਸੇ ਦਾ ਨਾਂ ਦੱਸਦੇ ਹੋਏ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਹੋਏ। ਸੋ 905-673-3337 ਆਪਣਾ ਨੰਬਰ ਹੈ, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਇੱਕ ਤੁਸੀਂ ਯਾਦ ਰੱਖੋ ਰੋਇਲ ਪਰਫਿਊਮਸ ਨੂੰ ਜ਼ਰੂਰ, ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਜ਼ਦੀਕ। ਜਿਹੜੇ ਮਾਰਕੀਟ ਦੇ ਵਿੱਚ ਬ੍ਰੈਂਡਡ ਪਰਫਿਊਮ ਤੁਹਾਨੂੰ $4,000-$5,500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਲੌਂਗ ਲਾਸਟਿੰਗ ਕੁਆਲਿਟੀ ਦੇ ਪਰਫਿਊਮ ਤੁਹਾਨੂੰ ਸਿਰਫ $50 ਚ ਮਿਲਣਗੇ। ਰੋਇਲ ਪਰਫਿਊਮਸ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਇਸੇ ਕਰਕੇ ਇਹਨਾਂ ਦੇ ਪਰਫਿਊਮ ਬਹੁਤ ਲੰਬਾ ਸਮਾਂ ਉਹਨਾਂ ਦਾ ਅਸਰ ਰਹਿੰਦਾ। ਤੇ ਸਾਡਾ ਰੈਫਰੈਂਸ ਦੇ ਦਿਓ, 2 ਪਰਫਿਊਮ ਖਰੀਦੋ ਤੇ 1 ਬਿਲਕੁਲ ਫ੍ਰੀ ਹੈ। ਇਹਨਾਂ ਕੋਲ ਦੁਬਈ ਦੇ ਊਦ ਤੇ ਇਤਰ ਵੀ ਅਵੇਲੇਬਲ ਨੇ। royalperfumes.co ਕੈਨੇਡਾ US ਡਿਲੀਵਰੀ ਵੀ ਕਰਦੇ ਨੇ। ਨੰਬਰ ਹੈ 4373150701, 4373150701, 4373150701, 437-315-0701. ਸੌਰਭ ਜੀ ਮੈਂ ਤੁਹਾਨੂੰ ਕਾਲ ਬੈਕ ਕਰਦਾ ਸਰ। ਸੋ 4791, ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ, ਕੀ ਹਾਲ?
0: ਠੀਕ ਹੈ ਵੀਰੇ, ਠੀਕ ਹੈ, ਕਿਵੇਂ ਹੋ?
1: ਵਧੀਆ ਵਧੀਆ ਵਧੀਆ, ਹੋਰ ਕੀ ਕਰੀ ਜਾਂਦੇ?
0: ਵਧੀਆ ਵੀਰੇ, ਵਧੀਆ
1: ਜਾਂਦੇ ਰੇਡੀਓ। ਅੱਛਾ ਯਾਰ, ਆਪਣਾ ਕੀ ਕਹਿੰਦੇ ਨੇ, ਮੇਰੀ ਨਾ ਪਰਸੋਂ ਤੋਂ ਤੁਹਾਡੇ ਨਾਲ ਗੱਲ ਹੋਈ ਸੀਗੀ, ਮੈਂ ਨਾ ਇੱਕ ਚੀਜ਼ ਤੋਂ ਬੜਾ ਹੈਰਾਨ ਹੋਇਆ, ਮੈਂ ਤਾਂ ਤੁਹਾਨੂੰ
0: ਵੀਰੇ, ਮੈਂ ਨਾ ਪਲੀਜ਼ ਸਿਰਫ ਜਿਹੜੀ ਡਿਸਕਸ਼ਨ ਹੋ ਰਹੀ ਹੈ ਇਹਦੇ ਤੇ ਗੱਲ ਕਰੀਏ, ਨਹੀਂ ਤਾਂ ਫਿਰ ਗੱਲਬਾਤ ਬੜੀ ਡੀਰੇਲ ਹੋ ਜਾਂਦੀ ਹੈ। ਇਹ ਤੇ ਸਟਿਕ ਰਹੀਏ, ਇਹ ਤੇ ਵਿਚਾਰ ਦੇਣੇ ਦੇ ਦਿਓ, ਬਾਕੀ ਗੱਲ ਆਪਾਂ ਬਾਅਦ ਚੋਂ ਕਰ ਲਾਂਗੇ।
1: ਆਹੀ ਗੱਲ ਆ ਭਾਜੀ,
0: ਹਾਂਜੀ
1: ਇਹਦੇ ਗੱਲ ਦੇ ਉੱਤੇ ਹੀ ਕਿ ਉਦਣ ਯਾਰ ਕਈ ਲੋਕੀ ਜਿੱਦਾਂ ਆਏ ਨਾ, ਉਦਾਂ ਕਈ ਲੋਕੀ ਕਹਿ ਰਹੇ ਸੀ ਵੀ ਇਹ ਛੋਟੀ ਜਿਹੀ ਗੱਲ ਆ। ਯਾਰ ਮੈਨੂੰ ਉਹ ਚੀਜ਼ ਬੜੀ ਉਹ ਲੱਗੀ ਯਾਰ, ਵੀ ਛੋਟੀ ਜਿਹੀ ਗੱਲ ਤੇ ਨਹੀਂ ਹੈਗੀ, ਵੀ ਆਪਣਾ ਵੀ ਦੱਸ ਦੇਵੇ ਵੀ ਕੋਈ ਗੱਲ ਨੀ, ਛੋਟੀ ਜਿਹੀ ਗੱਲ ਆ, ਕੋਈ ਗੱਲ ਨਹੀਂ ਹੈਗੀ।
0: ਹਾਂਜੀ, ਮੈਂ ਵੀ, ਮੈਨੂੰ ਵੀ ਲੱਗਿਆ ਯਾਰ, ਬੜੇ ਲੋਕ ਕਹਿੰਦੇ ਫੇਰ ਕੀ ਹੋ ਗਿਆ, ਏਡਾ ਕੀ ਹੋ ਗਿਆ, ਮੈਂ ਕਿਹਾ ਏਡਾ ਹੁਣ ਕੁੜੀ ਨੂੰ ਪੁੱਛ ਕੇ ਦੇਖੋ ਏਡਾ ਕੀ ਹੈ।
1: ਮੈਂ ਉਹੀ ਕਰਨੀ ਸੀ, ਮੈਂ ਤੇ ਉਹੀ ਗੱਲ ਕਰਨੀ ਸੀ, ਹੋਰ ਤੇ ਨਹੀਂ।
0: ਓਕੇ, ਠੀਕ ਹੈ।
1: ਮੈਂ ਤੁਹਾਨੂੰ ਤਾਂ ਫੋਨ ਲਾਇਆ ਸੀ, ਮੈਂ ਕਿਹਾ ਯਾਰ ਉਦਣ ਮੈਨੂੰ ਬੜੀ ਉਹ ਅਜੀਬ ਜਿਹੀ ਗੱਲ ਲੱਗੀ, ਉਦਣ ਸ਼ਾਇਦ ਟਾਈਮ ਵੀ ਘੱਟ ਸੀਗਾ, ਫਿਰ ਮੈਂ ਲਾਣਾ ਸੀਗਾ ਫੋਨ, ਫਿਰ ਉਹ ਫੇਰ ਹੋ ਗਏ ਸੀ ਤੁਸੀਂ, ਤੇ ਮੈਂ ਤਾਂ ਕਰਕੇ ਮੈਂ ਕਿਹਾ ਇੱਕ ਵਾਰੀ ਬਾਈ ਨੂੰ ਕਹੂੰਗਾ ਜਰੂਰ। ਆਪਣਾ ਕਈ ਲੋਕਾਂ ਨੂੰ ਇੱਦਾਂ ਲੱਗਦਾ ਬਹੁਤ ਛੋਟੀ ਜਿਹੀ ਗੱਲ ਹੈ ਯਾਰ, ਜੇ ਆਹੀ ਚੀਜ਼ ਤੁਸੀਂ ਮਤਲਬ ਹਨਾ ਵੀ ਉਹਦੇ ਉੱਤੇ ਆਪਣੀ ਵਾਈਫ ਮਤਲਬ ਕਿ ਇੱਦਾਂ ਕਿਸੇ ਦੀ ਵਾਈਫ ਕਰੇ ਤੇ ਉਹ ਚੀਜ਼ ਕਿਸੇ ਨੂੰ ਟੋਲਰੇਟ ਨਹੀਂ ਹੁੰਦੀ ਹਨਾ, ਤੇ
0: ਛੋਟੀ ਗੱਲ ਤੇ
1: ਕਿੱਥੇ ਆ ਭਾਜੀ। ਹੁਣ ਅਗਰ ਮੰਨ ਲਓ ਸਪੋਜ਼ ਕਰੋ ਕੋਈ ਸਾਡੀ ਵਾਈਫ ਇੱਦਾਂ ਦਾ ਕੰਮ ਕਰਦੇ, ਅਸੀਂ ਟੋਲਰੇਟ ਕਰਾਂਗੇ ਯਾਰ? ਕਦੇ ਵੀ ਨੀ ਕਰਾਂਗੇ, ਤੇ ਨੋਟ ਸਮਾਲ ਇਸ਼ੂ ਯਾਰ, ਬਹੁਤ ਵੱਡਾ ਇਸ਼ੂ।
0: ਚਲੋ ਦੇਖਦੇ ਹਾਂ ਬਾਕੀ ਕੀ ਕਹਿੰਦੇ। ਥੈਂਕ ਯੂ ਵੀਰੇ, ਥੈਂਕ ਯੂ। 7367, ਹੈਲੋ,
2: ਹਾਂਜੀ ਬੇਟਾ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਬੇਟਾ ਸਤਿ ਸ੍ਰੀ ਅਕਾਲ। ਦੇਖੋ ਇਹਨੂੰ ਇੰਨਾ ਲਾਈਟ ਨਹੀਂ ਲੈਣਾ ਚਾਹੀਦਾ,
0: ਬਿਲਕੁਲ
2: ਇਹਦੇ ਵਾਸਤੇ ਇਹਨਾਂ ਦੋਨਾਂ ਨੂੰ ਜਿਹੜੇ ਮੈਰਿਜ ਕਾਉਂਸਲਰ ਨੇ ਨਾ, ਉਹਨਾਂ ਕੋਲ ਜਾਣਾ ਚਾਹੀਦਾ, ਔਰ ਉਹਨਾਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਨੂੰ ਕਿਵੇਂ ਸੁਧਾਰਨਾ। ਮੈਂ ਤੁਹਾਨੂੰ ਕਹਿ ਦਵਾਂ, ਆਏ ਕਰੋ ਆਏ ਕਰੋ, ਨਹੀਂ ਮੈਂ ਕੋਈ ਮੈਰਿਜ ਕਾਉਂਸਲਰ ਨਹੀਂ ਹੈਗਾ, ਉਹਨਾਂ ਨੇ ਕੋਰਸ ਕੀਤੇ ਹੁੰਦੇ ਆ ਮੈਰਿਜ ਕਾਉਂਸਲਰਾਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਫੈਮਿਲੀਆਂ ਨੂੰ ਕਿੱਦਾਂ ਜੋੜਨਾ ਨਾ ਕਿ ਤੋੜਨਾ। ਇਸ ਕਰਕੇ ਇੱਕ ਕਿਸੇ ਮੈਰਿਜ ਕਾਉਂਸਲਰ ਦੇ ਕੋਲ ਜਾਣ, ਔਰ ਠੱਗ ਮੈਰਿਜ ਕਾਉਂਸਲਰ ਵੀ ਇੱਥੇ ਬਹੁਤ ਨੇ, ਉਹਨਾਂ ਕੋਲ ਨਾ ਜਾਣ, ਸਹੀ ਜਿਹੜੇ ਮੈਰਿਜ ਕਾਉਂਸਲਰ ਨੇ ਉਹਨਾਂ ਕੋਲ ਜਾਣ, ਉਹ ਚੰਗੀ ਸਲਾਹ ਦੇਣਗੇ ਔਰ ਇਹਨਾਂ ਦਾ ਫੈਸਲਾ ਹੋ ਜਾਊਗਾ।
0: ਨਹੀਂ ਤੁਹਾਨੂੰ ਲੱਗਦਾ ਕਿ ਚਲੋ ਜੋ ਵੀ ਪ੍ਰੋਬਲਮ ਹੈ ਉਹ ਠੀਕ ਕੀਤੀ ਜਾ ਸਕਦੀ ਹੈ?
2: ਹਾਂ ਕੀਤੀ ਜਾ ਸਕਦੀ, ਕਿਉਂ ਨੀ ਕੀਤੀ ਜਾ ਸਕਦੀ, ਪਰ ਸਹੀ ਜਿੱਦਾਂ ਮੈਂ ਕਹਿੰਦਾ ਠੱਗ ਮੈਰਿਜ ਕਾਉਂਸਲਰ ਕੋਲ ਨਾ ਜਾ।
0: ਚਲੋ ਉਹ ਤਾਂ ਠੀਕ ਹੈ, ਮੈਰਿਜ ਕਾਉਂਸਲਰ ਦੀ ਤਾਂ ਗੱਲ ਹੋ ਗਈ, ਬਟ ਗੱਲ ਇਹ ਹੈ ਹੁਣ ਬੜਿਆਂ ਨੂੰ ਲੱਗਦਾ ਕਿ ਠੀਕ ਹੈ ਇਸ਼ੂ ਰਿਜ਼ੋਲਵ ਹੋ ਜੂ, ਬਟ ਕਿੱਡਾ ਵੱਡਾ ਇਸ਼ੂ ਹੈ ਰਿਜ਼ੋਲਵ ਹੋਣ ਵਾਲਾ ਵੀ ਹੈ ਜਾਂ ਨਹੀਂ? ਥੈਂਕ ਯੂ, ਲੈਟਸ ਸੀ। ਸੋ ਨੰਬਰ ਹੈ ਆਪਣਾ 905-673-3337, 9056733337, 9056733337। ਪਤਾ ਕੀ ਹੈ, ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਕੋਈ ਸਲੂਸ਼ਨ ਹੀ ਨਹੀਂ ਹੁੰਦੀ, ਸਿੱਧੀ ਜੀ ਗੱਲ ਹੈ। ਹੁਣ ਮੈਂ ਨਹੀਂ ਕਹਿੰਦਾ ਵੀ ਇਹ ਇੱਦਾਂ ਦਾ ਇਸ਼ੂ ਹੈ, ਡਿਪੈਂਡ ਕਰਦਾ ਹਰ ਇੱਕ ਦੇ ਸੁਭਾਅ ਤੇ, ਜਿਹੜਾ ਵੀ ਬੰਦਾ ਗੋ ਥਰੂ ਕਰ ਰਿਹਾ ਉਹਨੂੰ ਪਤਾ ਕਿ ਉਹਦੀ ਵਾਈਫ ਦਾ ਕੀ ਸੁਭਾਅ ਹੈ ਤੇ ਉਹਦਾ ਕੀ ਮਾਈਂਡ ਸੈਟ ਹੋਵੇਗਾ, ਬਟ ਲੈਟਸ ਸੀ, ਥੋੜੀਆਂ ਕੁਝ ਕਾਲਸ ਲੈ ਲੈਂਦੇ ਹਾਂ, ਮੈਂ ਆਪਣਾ ਓਪੀਨੀਅਨ ਜਿੰਨਾ ਹੈ ਬਾਅਦ ਚੋਂ ਦੇ ਦੂੰਗਾ। 905-6737337 ਆਪਣਾ ਨੰਬਰ ਹੈ, 905-6733337 ਤੇ ਕਾਲ ਤੁਹਾਡੀ ਆ ਸਕਦੀ ਹੈ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਵਾਲੇ ਨੇ ਮੈਨੂੰ ਬੜੀਆਂ ਕਮਾਲ ਦੀਆਂ ਡੀਲਾਂ ਭੇਜੀਆਂ। ਦੁਆਬਾ ਟਰੈਵਲ ਟੋਰੋਂਟੋ ਟੂ ਲੁਧਿਆਣਾ ਦੀ ਟਿਕਟ ਹੈ, ਵਨ ਸਟੋਪ ਹੈ, ਰਾਊਂਡ ਟ੍ਰਿਪ ਹੈ, ਸਪਤੰਬਰ ਚ ਜਾਓ ਨਵੰਬਰ ਚ ਮੁੜ ਆਓ। ਟੋਰੋਂਟੋ ਟੂ ਲੁਧਿਆਣਾ $1585 ਦੀ ਟਿਕਟ ਹੈ, $1585 ਦੀ। ਮੈਨੂੰ ਪਤਾ ਹੀ ਨਹੀਂ ਸੀ ਕਿ ਲੁਧਿਆਣੇ ਦੀ ਵੀ ਫਲਾਈਟ ਸ਼ੁਰੂ ਹੋ ਗਿਆ ਹੈ। ਸੋ ਦੁਆਬਾ ਟਰੈਵਲ 905-796-7800 3636 ਹਾਂਜੀ
3: ਦੂਸਰੀ ਗੱਲ ਕਿ ਜਿਹੜਾ ਤੁਹਾਡਾ ਟੋਪਿਕ ਹੈਗਾ ਨਾ, ਜਿਹੜਾ ਹਸਬੈਂਡ ਨੂੰ ਘਰ ਕਹਿ ਰਿਹਾ ਆਪਣੀ ਵਾਈਫ ਵਾਸਤੇ, ਉਹਨੂੰ ਭਰਾ ਨੂੰ ਕਹੋ ਵਿਚਾਰੇ ਨੂੰ ਕਿ ਇੱਥੇ ਹਰ ਘਰ ਚ ਇਹੋ ਕੰਮ ਹੁੰਦੇ ਨੇ, ਰਾਜੇ ਆਰਾਮ ਨਾਲ ਰੋਟੀ ਖਾ, ਆਰਾਮ ਨਾਲ ਰਹਿ, ਮੋਜਾਂ ਕਰ।
0: ਨਹੀਂ ਪਰ ਭਾਜੀ ਕਿਹੜੇ ਘਰਾਂ ਚ ਹੁੰਦੇ ਆ, ਹਰ ਘਰ ਚ ਕਿਵੇਂ ਏਦਾਂ ਦੇ ਕੰਮ ਹੁੰਦੇ ਆ?
3: ਸਰ ਹਰ ਘਰ ਚ ਹੁੰਦੀਆਂ ਇੱਥੇ, ਮਤਲਬ ਕਿ ਲੇਡੀਜ਼ ਉਹ ਇੰਡੀਆ ਵਾਲਾ ਹਿਸਾਬ ਨੀ, ਐਕਚੁਅਲ ਕੀ ਹੁੰਦਾ ਇੰਡੀਆ ਚ ਕੀ ਹੁੰਦਾ, ਨੌਕਰ ਚੱਕਰ ਰੱਖੇ ਹੁੰਦੇ, ਇੱਥੇ ਲੇਡੀਜ਼ ਨੂੰ ਕੰਮ ਖੁਦ ਕਰਨਾ ਪੈਂਦਾ, ਉਹ ਇਸ ਕਰਕੇ ਇਰੀਟੇਟ ਹੋ ਜਾਂਦੀ ਹੈ ਬਾਰ ਬਾਰ ਕੰਮ ਕਰ ਕਰ।
0: ਨਹੀਂ ਪਰ ਇਹ ਗੱਲਬਾਤ ਦਾ ਕੰਮ ਦੇ ਨਾਲ ਕੀ ਲੈਣਾ ਦੇਣਾ
3: ਭਾਜੀ? ਤੁਸੀਂ ਇਹ ਗੱਲ ਮੰਨੋ ਨਾ ਮੰਨੋ, ਇਹ ਕੰਮ ਦੇ ਨਾਲ ਹੀ ਲੈਣਾ ਦੇਣਾ ਹੁੰਦਾ ਭਾਜੀ, ਇਹ ਤੁਸੀਂ ਗੱਲ ਮੰਨੋ ਨਾ ਮੰਨੋ।
0: ਨਹੀਂ ਪਰ ਬੰਦੇ ਨੇ ਗਲਤੀ ਕੀਤੀ ਆ, ਬੰਦੇ ਦਾ ਫੇਰ ਚੱਲ ਰਿਹਾ ਸੀ, ਇਹ ਕੁੜੀ ਦਾ ਕੀ ਇਸ਼ੂ ਹੈ?
3: ਉਹ ਭਾਜੀ ਹਰ ਘਰ ਚ ਕੰਮ ਹੈ, ਮੇਰੇ ਘਰ ਚ ਵੀ ਹੁੰਦਾ ਹੈ, ਮੇਰੀ ਵਾਈਫ ਕਹਿੰਦੀ ਤੁਹਾਨੂੰ ਇੰਨੀ ਤਨਖਾਹ ਮਿਲਦੀ ਕਿੱਥੇ ਜਾਂਦੀ ਹੈ, ਹੁਣ ਰੋਟੀ ਘਰ ਨਹੀਂ ਬਣੇਗੀ ਤੇ ਬਾਹਰੋਂ ਲੈ ਕੇ ਆਵਾਂਗੇ, ਖਰਚਾ ਨਹੀਂ ਹੋਏਗਾ।
0: ਨਹੀਂ ਪਰ ਤੁਹਾਡੀ ਤਨਖਾਹ ਫਿਰ ਕਿੱਥੇ ਜਾਂਦੀ ਆ?
3: ਸਰ ਮੈਂ ਕਹਿੰਦਾ ਮੇਰੀ, ਤੁਸੀਂ ਮੇਰੇ ਖਰਚੇ ਦੇਖੋਗੇ, ਤੁਸੀਂ ਦੇਖ ਕੇ ਤੰਗ ਰਹਿ ਜਾਓਗੇ, ਤੁਸੀਂ ਕਹੋਗੇ ਕੀ ਹੋ ਰਿਹਾ ਤੁਹਾਡੇ ਘਰ?
0: ਨਹੀਂ ਤੁਸੀਂ ਕਿਸੇ ਹੋਰ ਤੇ ਖਰਚੇ ਕਰ ਰਹੇ ਹੋ।
3: ਉਹ ਨਹੀਂ ਜੀ, ਮੈਂ ਕੰਮ ਹੀ ਨਹੀਂ ਗਲਤ ਕਰਦਾ ਹੁੰਦਾ, ਗੰਦੇ ਕੰਮਾਂ ਤੋਂ ਦੂਰ ਹੀ ਰਹਿੰਦਾ।
0: ਨਹੀਂ ਫਿਰ ਤੁਸੀਂ ਨਾਲੇ ਤਾਂ ਕਹਿ ਰਹੇ ਵੀ ਹਰ ਘਰ ਚ ਇੱਦਾਂ ਦੇ ਕੰਮ ਹੁੰਦੇ,
3: ਮਤਲਬ ਕਿ ਖਰਚੇ ਦੀ ਗੱਲ ਹੋ ਰਹੀ ਨਾ, ਕਿ ਉਹ ਕਹਿੰਦਾ ਜੀ ਮੇਰੀ ਵਾਈਫ ਕਹਿੰਦੀ ਜੀ ਤੁਹਾਡੀ ਤਨਖਾਹ ਆਉਂਦੀ ਹੈ ਕਿ ਕਿੱਥੇ ਜਾਂਦੀ ਹੈ।
0: ਨਹੀਂ ਨਹੀਂ ਤੁਹਾਨੂੰ ਮਿਸ ਅੰਡਰਸਟੈਂਡਿੰਗ ਹੈ, ਮੈਂ ਉਹ ਗੱਲ ਨਹੀਂ ਕਹੀ। ਚਲੋ ਪਹਿਲੇ ਤੁਸੀਂ ਆਪਣਾ ਪਰਫਿਊਮ ਲੈ ਕੇ ਆਓ, ਠੀਕ ਹੈ? ਪਰਫਿਊਮ ਲੈ, ਤੁਸੀਂ ਗੱਲ ਹੀ ਨੀ ਸਮਝੇ ਕੀ ਹੋ ਰਹੀ ਆ। 9976 ਹੈਲੋ ਜ਼ਰੂਰੀ ਹੁੰਦੀਆਂ ਨੇ
4: ਸਰ ਭਾਜੀ, ਇਹ ਪੁਰਾਣਾ ਜਮਾਨਾ ਤਾਂ ਹੈ ਨੀ, ਹੁਣ ਨਵਾਂ ਜਮਾਨੇ ਦੀ ਗੱਲ ਆ, ਰਾਈਟ? ਅੱਜ ਕੱਲ ਦਾ ਫੋਨ ਦੇ ਵਿੱਚ ਤੁਹਾਡੇ ਟੈਕਸ ਮਿਲ ਜਾਵੇ, ਤੁਹਾਡੀ ਵਾਈਫ ਤੁਹਾਨੂੰ ਤਾਂ ਡਿਵੋਰਸ ਦੇ ਕੇ ਚੱਲ ਜਾਂਦੀ ਕਿ ਇਹਦੇ ਦਿਮਾਗ ਚ ਕੀ ਚੱਲ ਰਿਹਾ, ਵਾਹ ਕੀ ਸੋਚ ਰਿਹਾ, ਲਾਈਕ ਉਹ ਦੇ ਦਿੰਦੇ ਆ, ਗੱਲ ਹੀ ਨੀ ਵੱਡੀ ਹੈ ਹਨਾ। ਤੇ ਆਪਾਂ ਹੁਣ ਸਾਰੇ ਸੋਚਣਾ ਕਿ ਆਪਾਂ ਫਿਗਰ ਆਊਟ ਕਿੱਦਾਂ ਕਰਾਂਗੇ, ਪਰ ਲੁਕਾਉਣ ਦੇ ਨਾਲ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਓਵਰ ਦਾ ਟਾਈਮ, ਇਹ ਗੱਲ ਕਿਤੇ ਨਾ ਕਿਤੇ ਬਾਹਰ ਆਉਣੀ ਆ, ਜਿੰਨੀ ਲੇਟ ਬਾਹਰ ਆਊਗੀ ਉਨੀ ਜ਼ਿਆਦਾ ਵੱਡੀ ਪ੍ਰੋਬਲਮ ਹੋਏਗੀ। ਆਈ ਥਿੰਕ ਦੇ ਸ਼ੁਡ ਸਿਟ ਡਾਊਨ ਐਂਡ ਟਾਕ ਟੂ ਥੈਮਸੈਲਵਸ, ਦੈਨ ਓਪਨ ਇਟ ਅਪ, ਯੂ ਨੋ, ਐਂਡ ਦੈਨ ਫਿਰ ਉਹ ਸਿੰਕ ਇਨ ਕਰੂਗੇ ਥੋੜੇ ਜਿਹਾ ਕੀ ਹੋਇਆ, ਪ੍ਰੋਸੈਸ ਕਰੂਗੇ ਕੀ ਹੋ ਰਿਹਾ ਵਾ, ਕੀ ਐਕਸ਼ਨ ਲੈਣਾ, ਕੀ ਆਪਣੇ ਸਾਡੇ ਬੱਚਿਆਂ ਲਈ ਕੀ ਚੰਗੇ ਸਟੈਪ ਹੋਊਗੇ, ਕਿਹੜੇ ਪਾਸੇ ਨੂੰ ਜਾਣਾ ਚਾਹੀਦਾ ਵਾ, ਐਂਡ ਦੈਨ ਫਰੋਮ ਦੇਅਰ ਉਹਨਾਂ ਨੂੰ ਸੋਚਣਾ ਚਾਹੀਦਾ ਵਾ। ਬਟ ਇਹ ਉਹਨਾਂ ਨੂੰ ਗੱਲਬਾਤ ਆਪਸ ਚ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਵਾਰ, ਕਿਉਂਕਿ ਬਾਅਦ ਵਿੱਚ ਤਾਂ ਫਿਰ ਚਾਈਲਡ ਸਪੋਰਟ ਦੇ ਖਰਚੇ, ਕਿਸੇ ਨੇ ਕੁਛ ਕਹਿਤਾ, ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ, ਪੇਰੈਂਟਸ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ, ਮਾਂ ਬੱਚੇ ਨੂੰ ਨਹੀਂ ਅਫੋਰਡ ਕਰ ਪਾ ਰਹੀ ਖਰਚੇ, ਪੇਰੈਂਟਸ ਨਹੀਂ ਕਰ ਰਹੇ, ਬੱਚਾ ਦੇਖੂਗਾ ਆਪਣੇ ਪਿਓ ਬਾਰੇ ਯੇ ਵੋ ਦਿਸ ਦੈਟ।
5: ਪੰਜਾਬੀ ਲਹਿਰਾਂ,
6: ਪੰਜਾਬੀ,
5: ਦਿਸ ਇਜ਼ AM 530 CHLO AM, ਸਰਵਿੰਗ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਦ GTA ਐਂਡ ਦ ਵਰਲਡ ਐਟ AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादां दे संतोई सफर दा हम सफर सांझा विरसा
2: गीत संगीत देश दुनिया दियां ताजा तरीन जानकारियां नाल लबरेज महकां दी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते प्रसार लई संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवाने ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251 416-930-1251
1: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल टू लोकेशन टू सर्व यू 2575 स्टील्स एवेन्यू ईस्ट ब्रैम्पटन 9057900560 6 Marconi Code Bolton 9059519394 Stephen Furniture ki dhamake dar festival season se
2: Sanjay Birsa program sunn va
3: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
4: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
5: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
4: 416-717-2929
5: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
6: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
7: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
6: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
7: 647-706-6640
8: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
9: ਹਾਈ ਗਾਇਜ਼ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦ ਲਈ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
10: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ

0: 5799 8877 sofastudio.ca। थैंक यू जी।
1: ਓਏ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
3: ਨਾਲੇ ਚੋਪੜੀਆਂ ਨਾਲੇ ਦੋ ਦੋ।
4: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
5: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
4: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
5: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 Queen Street, East Brampton, Major Intersection, Queen and Bramley.
4: Call Gagan or Gurinder at 905-286-9257.
6: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-5594-7 8355-2944 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਆਦਮੀ ਦਾ ਜ਼ੋਰ ਹੈ ਜ਼ਮੀਨਾਂ ਅਤੇ ਮਕਾਨਾਂ ਤੱਕ, ਆਦਮੀ ਦਾ ਜ਼ੋਰ ਹੈ ਜ਼ਮੀਨਾਂ ਅਤੇ ਮਕਾਨਾਂ ਤੱਕ, ਆਖਰੀ ਪੜਾਅ ਹੈ ਕਬਰ ਵਿੱਚ ਮਸਾਨਾਂ ਤੱਕ, ਪੈਂਡਾ ਬਹੁਤ ਲੰਮਾ ਹੈ ਨੇਕੀ ਦੇ ਕਾਰੋਬਾਰਾਂ ਦਾ, ਪਰ ਦੌੜ ਸਭ ਦੀ ਸੀਮਤ ਹੈ ਦੁਕਾਨਾਂ ਤੱਕ। ਮਾਇਆ ਨੇ ਪਾਇਆ ਗਲਬਾ ਐਸਾ ਬੰਦੇ ਨੂੰ, ਵਿਕੀਆਂ ਜ਼ਮੀਰਾਂ ਵੀ ਹਿੱਲੀਆਂ ਜਵਾਨਾਂ ਤੱਕ, ਬੰਜਰ ਹੋ ਗਈ ਧਰਤੀ ਵਿੱਚ ਵਿਛੋੜੇ ਦੇ, ਪਹੁੰਚਾ ਦਿਓ ਇਹ ਸੰਦੇਸ਼ਾ ਨੌਜਵਾਨਾਂ ਤੱਕ। ਕਹਿੰਦਾ ਉਹ ਦਿਲ ਦੇ ਬਦਲੇ ਮੰਗਦੇ ਨੇ, ਦਿਲ ਜਦੋਂ ਬਾਹਰ ਦਿੰਦੇ ਨੇ ਆਸ਼ਕ ਆਪਣੀਆਂ ਜਾਨਾਂ ਤੱਕ, ਨੰਗਾ ਦੇਖਣਾ ਚਾਹੁੰਦਾ ਹੈ ਮੈਨੂੰ ਹਰ ਕੋਈ, ਜਜ਼ਬਾਤਾਂ ਤੋਂ ਲੈ ਕੇ ਅੱਜ ਅਰਮਾਨਾਂ ਤੱਕ, ਖੇਡ ਲਿਆ ਮਦਹੋਸ਼ ਬਥੇਰਾ ਮੌਜਾਂ ਨਾਲ, ਪਹੁੰਚਾ ਦਿਓ ਮੇਰੀ ਕਿਸ਼ਤੀ ਹੁਣ ਤੂਫਾਨਾਂ ਤੱਕ। ਇੱਕ ਕਮਰਾ ਹੁੰਦਾ ਸੀ ਸਾਡੇ ਜਿਹਦੇ 'ਚ ਅਸੀਂ ਪੰਜ ਜਣੇ ਰਹਿੰਦੇ ਰਹੇ ਹਾਂ। ਔਕਾਤ ਕੀ ਹੈ ਸਾਡੀ, ਇਹ ਗੱਲ ਮੇਰੇ ਖੁਦ ਦੇ ਚਾਚੇ ਤਾਏ ਕਹਿੰਦੇ ਰਹੇ ਆ। ਨਾ ਭੁੱਲ ਸਕਿਆ ਮੈਂ ਉਹ ਮਾੜਾ ਸਮਾਂ, ਨਾ ਕਿਸੇ ਨੇ ਦਿੱਤਾ ਸਾਡਾ ਉਦੋਂ ਸਾਥ ਆ। ਕੌਣ ਕਹਿੰਦਾ ਟਾਈਮ ਨਾਲ ਸਭ ਭੁੱਲ ਜਾਂਦਾ, ਮੈਨੂੰ ਤਾਂ ਅੱਜ ਵੀ ਇਕੱਲੇ ਦਾ ਮਿਹਣਾ ਯਾਦ ਆ। ਕਹਿੰਦਾ ਭਾਵੇਂ ਲੰਘ ਗਿਆ ਅੱਜ ਉਹ ਮਾੜਾ ਸਮਾਂ, ਅਸੀਂ ਜਦੋਂ ਮਿੰਨਤਾਂ ਲੋਕਾਂ ਦੀਆਂ ਕਰਦੇ ਰਹੇ ਹਾਂ, ਕਿਸੇ ਚਾਚੇ ਤਾਏ ਨੇ ਸਾਡੀ ਸਾਰ ਨਹੀਂ ਪੁੱਛੀ, ਅਤੇ ਅਸੀਂ ਮੀਂਹ 'ਚ ਚੁੰਦੀ ਛੱਤ ਹੇਠਾਂ ਭਾਂਡੇ ਧਰਦੇ ਰਹੇ।

0: ਗੋਲ ਬਣਾ ਕੇ ਦੁਨੀਆਂ ਰੱਬਾ ਭੇਦ ਬੜੇ ਤੂੰ ਛੱਡ ਗਿਆ। ਕਹਿੰਦਾ ਗੋਲ ਬਣਾ ਕੇ ਦੁਨੀਆਂ ਰੱਬਾ ਭੇਦ ਬੜੇ ਤੂੰ ਛੱਡ ਗਿਆ, ਜਿਹਦੇ 'ਤੇ ਵਿਸ਼ਵਾਸ ਕੀਤਾ ਉਹ ਮਤਲਬ ਕੱਢ ਕੇ ਭੱਜ ਗਿਆ। ਭੋਰੇ ਰੰਗਲੀ ਤੇਰੀ ਦੁਨੀਆਂ ਵਿੱਚ ਹੁਣ ਫੇਸ ਪਛਾਣੇ ਜਾਂਦੇ ਨਹੀਂ, ਕੋਈ ਸਾਡਾ ਤੰਬੂ ਪਾੜ ਗਿਆ ਅਤੇ ਆਪਣੇ ਝੰਡੇ ਕੱਢ ਗਿਆ ਅਤੇ ਆਪਣੇ ਝੰਡੇ ਕੱਢ ਗਿਆ। ਇਹਨਾਂ ਸਤਰਾਂ ਤੁਸੀਂ ਉਹਨਾਂ ਨੂੰ ਪ੍ਰੋਗਰਾਮ ਸਾਂਝਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ, ਸਾਰੇ ਸਰੋਤਿਆਂ ਨੂੰ ਪਿਆਰ ਪਏ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਵੀਰਵਾਰ, ਜੂਨੀਅਰ ਫਰਾਈਡੇ ਲੈ ਲਿਆ ਕੰਮ ਗੇੜ 'ਚ, ਬਣ ਗਈ ਗੱਲ, ਲੱਗ ਗਏ ਨੇੜੇ, ਲੌਂਗ ਵੀਕਐਂਡ ਆਉਂਦਾ ਮੂਹਰੇ। 30 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝੇ ਵਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਵੈਦਰ ਟੈਂਪਰੇਚਰ ਦੀ ਗੱਲਬਾਤ ਕਰੀਏ, ਇਸ ਵਕਤ 16 ਟੈਂਪਰੇਚਰ ਆ, ਬ੍ਰੈਂਪਟਨ 'ਚ ਨਹੀਂ ਹੈਗਾ ਪਰ ਆਪਾਂ ਮਿਸਿਜ ਹੈਗਾ ਮਾਲਟਨ 'ਚ, ਇੰਨਾ ਕੁ ਬ੍ਰੈਂਪਟਨ 'ਚ ਹੋਣਾ ਇਕੱਠੇ 'ਚ ਹੀ ਆ, ਕਿਹੜਾ ਉੱਧਰਲੇ ਪਾਸੇ ਰੱਬ ਕੋਈ ਹੋਰ ਆ ਵੀ ਗੱਭੇ ਬਾਰਡਰ ਲੱਗਿਆ ਹੋਇਆ, ਇੰਨਾ ਕੁ ਲੱਗਦਾ ਅਤੇ ਫੀਲ ਹੈ ਕਿ 13 ਭਾਈ, ਥੋੜ੍ਹੀ ਜਿਹੀ ਠੰਡ। 26 ਹੈਗਾ ਦੁਪਹਿਰ ਨੂੰ ਅਤੇ 28 ਹੈਗਾ ਸ਼ਾਮ ਨੂੰ ਅਤੇ ਰਾਤ ਨੂੰ 23 ਟੈਂਪਰੇਚਰ ਆ। 6:05 ਦੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ ਅਤੇ 8:44 ਦੇ ਸ਼ਾਮ ਨੂੰ ਅਲੋਕ ਹੋ ਜਾਣਗੇ। ਸਟੂਡੀਓ 'ਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-600-7333-37, 905-600-7333-37, ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਹੈ, ਬਿਲਕੁਲ ਜੀ ਹਾਈਵੇ 50 'ਤੇ ਚੱਲਦੀ ਹੈ। ਕੱਲ੍ਹ ਵੀ ਆਪਾਂ ਗੱਲ ਕੀਤੀ ਆ, ਅੱਜ ਮੇਰਾ ਫਰੈਂਡ ਸੀ ਨਵਲ, ਉਹ ਕਹਿੰਦੇ ਵੀ ਭਾਅ ਜੀ ਦੇਖ ਲਓ ਵੀ ਇੱਥੇ ਕਿੰਨੇ ਛੇਤੀ ਇਹਨਾਂ ਨੇ ਕੰਸਟਰਕਸ਼ਨ ਪੂਰੀ ਕਰਤੀ ਤਕਰੀਬਨ ਹੋਣੇ ਵਾਲੀ ਇੱਕ ਅੱਧੇ ਦਿਨ 'ਚ, ਵੀ ਆਹ ਵਿਲੀਅਮ ਏਅਰਪੋਰਟ 'ਤੇ ਇਹਨਾਂ ਨੇ 2-3 ਸਾਲ ਲਾਤੇ ਹੈ ਨਾ, ਅਤੇ ਮੈਂ ਕਿਹਾ ਵੀ ਫਿਰ ਕਹਿ ਤਾਂ ਕੁਛ ਨਹੀਂ ਸਕਦੇ, ਪਰ ਇੱਧਰ ਕੰਮ ਜ਼ਿਆਦਾ ਸੀਗਾ, ਉੱਧਰ ਚਲੋ ਪ੍ਰੀਮਿਕਸ ਪਾਇਆ ਪਰ ਇੱਧਰ ਕੰਮ ਜ਼ਿਆਦਾ ਸੀ ਕਿਉਂਕਿ ਪੱਟ ਪਟਿਆ ਬਹੁਤ, ਸੀਵਰੇਜ ਪਾਇਆ, ਉਹ ਜਿਹੜਾ ਪਲਾਂਟ ਜਿਹਾ ਖੂੰਜੇ 'ਤੇ ਬਣਨਾ ਉਹਨਾਂ ਦਾ ਵੇਅਰ ਹਾਊਸ ਜਿਹਾ ਕੋਈ ਨਵਾਂ 2.5 ਬਿਲਡਿੰਗ ਉੱਤੇ। ਚਲੋ ਜਿੰਨੀ ਛੇਤੀ ਹੋ ਸਕੇ ਬਣ ਜਾ ਕਰਨ ਦਾ ਚੰਗੀ ਗੱਲ, ਟ੍ਰੈਫਿਕ 'ਚ ਵਿਘਨ ਬਹੁਤ ਪੈਂਦਾ। 905-600-7333-37 ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ, ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਅਤੇ ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ, ਵੱਖ ਵੱਖ ਹੋਰ ਐਪਾਂ ਬਹੁਤ ਨੇ ਉਹਨਾਂ 'ਤੇ ਵੀ ਤੁਸੀਂ ਜਾ ਕੇ 530 ਦੇ ਨਾਲ ਜਿੰਨੇ ਪ੍ਰੋਗਰਾਮ ਸਾਰਾ ਦਿਨ 24 ਘੰਟੇ 7 ਦਿਨ ਚੱਲਦੇ ਆ ਉਹ ਪ੍ਰੋਗਰਾਮਾਂ ਦਾ ਵੱਖ ਵੱਖ ਟਾਈਮਾਂ 'ਤੇ ਤੁਸੀਂ ਆਪਣੇ ਹਿਸਾਬ ਨਾਲ ਆਨੰਦ ਮਾਣ ਸਕਦੇ ਹੋ। ਪ੍ਰੋਗਰਾਮ ਨੂੰ ਫੋਨ ਮੈਸੇਜ ਪਾਉਣਾ ਕੋਈ 647-835-5594 6478-3552-94 ਮੇਰਾ ਪਰਸਨਲ ਨੰਬਰ, ਆਪਣੇ ਦਿਲ ਦੀਆਂ ਡਾਇਰੀਆਂ 'ਤੇ ਨੋਟ ਕਰਕੇ ਰੱਖੋ, ਕਦੇ ਵੀ ਲੋੜ ਪੈ ਸਕਦੀ ਆ, ਅਤੇ ਪਰਮਾਤਮਾ ਸੁੱਖ ਰੱਖੇ। ਕਿਸੇ ਸਪੋਂਸਰ ਦਾ ਤੁਸੀਂ ਨਾਂ ਪੁੱਛ ਸਕਦੇ ਹੋ, ਫੋਨ ਪੁੱਛ ਸਕਦੇ ਹੋ, ਕਿਸੇ ਦਾ ਵੀ ਕਦੇ ਹੋ ਜਾਂਦਾ ਨਾ, ਅਤੇ ਫਿਰ ਇਸ ਕਰਕੇ ਭਾਈ ਤਾਂ ਮੈਂ ਕਹਿੰਦਾ ਨਾ ਮੇਰਾ ਨੰਬਰ ਤੁਸੀਂ ਲੱਖ ਲਓ, ਜੇ ਬਾਈ ਦਾ ਫਿਰ ਨਹੀਂ ਮੇਰੇ ਤੋਂ ਚੱਕ ਹੁੰਦਾ ਤਾਂ ਤੁਸੀਂ ਮੈਸੇਜ ਮੈਨੂੰ ਜ਼ਰੂਰ ਪਾ ਦਿਆ ਕਰੋ, ਕਿਉਂਕਿ ਮੈਂ ਸੱਚੀ ਕਹਿੰਦਾ ਇੱਥੋਂ ਜਾ ਕੇ ਸੱਚੀ ਕੀ ਸੌ ਸੱਚੀ ਹੋ ਸੱਚੀ ਹਾਂ, ਬਸ ਇੱਥੋਂ ਜਾ ਕੇ ਸੌ ਜਾਂਦਾ, ਫਿਰ ਮੈਂ 1:30 ਵਜੇ ਉੱਠਦਾ ਹੁੰਦਾ, ਅਤੇ ਉਹਦੇ ਵਿੱਚ ਜੇ ਤੁਹਾਨੂੰ ਐਮਰਜੈਂਸੀ ਹੋਵੇ ਤਾਂ ਐਨੀ ਟਾਈਮ, ਕੋਈ ਚੱਕਰ ਨਹੀਂ, ਇੱਕ ਵਾਰ ਨਾ ਚੈੱਕ ਹੋਊਗਾ ਚਲੋ ਪਤਾ ਨਹੀਂ ਲੱਗਦਾ, ਤਾਂ ਦੂਜੀ ਵਾਰ ਰਾਈਟ ਪਏ, ਤੀਜੀ ਵਾਰ ਚੌਥੀ ਵਾਰ ਫੇਰ ਬੈਲ ਮਾਰ ਲਓ ਜੇ ਐਮਰਜੈਂਸੀ ਹੈ, ਰੱਬ ਨਾ ਕਰੇ ਕਿਸੇ ਨੂੰ ਹੋਵੇ ਇੱਦਾਂ ਦੇ। ਪਰ ਜੇ ਤੁਸੀਂ ਉੱਦਾਂ ਹੀ ਕਿਸੇ ਦਾ ਨੰਬਰ ਲੈਣਾ ਜਾਂ ਉੱਦਾਂ ਹੀ ਗੱਲਬਾਤ ਕਰਨੀ ਆ, ਤਾਂ ਫਿਰ ਭਾਈ ਸ਼ਾਮ ਨੂੰ 4 ਵਜੇ ਤੋਂ ਬਾਅਦ ਜਦ ਮਰਜ਼ੀ ਗੱਲ ਕਰੋ, ਫਿਰ ਖੁੱਲ੍ਹਾ ਹੀ ਹੁੰਦਾ ਆਪਣੇ ਕੋਲ ਟਾਈਮ, 4 ਵਜੇ ਸਾਰੀ ਰਾਤ ਹੀ, ਠੀਕ ਆ। 647-835-5552 ਚੱਲਣ, ਬਿਲਕੁਲ ਜੀ, ਜਿੱਦਾਂ ਆਪਾਂ ਪਿਛਲੇ ਤਕਰੀਬਨ ਕਈ ਦਿਨਾਂ ਤੋਂ ਹੀ ਦੱਸਦੇ ਆ ਰਹੇ ਹਾਂ ਵੀ ਪਿਕਨਿਕ ਆਪਣੀ ਆ ਰਹੀ ਆ, ਬਸ ਉਹਦੀ ਇਨਕੁਆਇਰੀਆਂ ਬੜੀਆਂ ਹੋ ਰਹੀਆਂ, ਬਹੁਤ ਇਨਕੁਆਇਰੀਆਂ ਹੋ ਰਹੀਆਂ ਨੇ, ਅਤੇ ਫੇਸਬੁੱਕ 'ਤੇ ਵੀ ਜਿੱਦਾਂ ਪਾਇਆ, ਹੋਰ ਇੰਸਟਾ 'ਤੇ ਸਾਰੇ ਹੈ ਨਾ ਉਹਦੇ 'ਤੇ ਪਾਇਆ, ਯੂਟਿਊਬ 'ਤੇ ਵੀ, ਇੱਧਰ ਟਿਕਟੋਕ 'ਤੇ ਵੀ ਪਾਇਆ, ਅੱਜ ਵੀ ਪਾ ਲੈਣੀ ਇੱਕ ਵੀਡੀਓ, ਅਤੇ ਉਹਦੀ ਬੜੀ ਇਨਕੁਆਇਰੀ ਆ, ਕੋਈ ਕਹਿੰਦਾ ਵੀ ਟਿਕਟਾਂ ਕਿੰਨੀਆਂ, ਉੱਥੇ ਟਿਕਟ ਦਾ ਕੀ ਰੇਟ ਆ ਜੀ, ਕੋਈ ਕਹਿੰਦਾ ਫੂਡ ਫਲਾਨਾ ਦਵਾਂਗਾ, ਅਸੀਂ ਆਪਣਾ ਲੈ ਕੇ ਆ ਸਕਦੇ, ਬਿਲਕੁਲ ਜੀ, ਮੈਂ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਫੂਡ ਆਪਣਾ ਲੈ ਕੇ ਆਓ, ਲੈ ਕੇ ਵੀ ਆ ਸਕਦੇ ਹੋ, ਉੱਥੇ ਰੈਸਟੋਰੈਂਟ ਵੀ ਹੈਗਾ, ਤੁਸੀਂ ਉੱਥੋਂ ਸਾਗ ਮੱਕੀ ਦੀ ਰੋਟੀ ਖਾ ਸਕਦੇ ਹੋ ਲੈ ਕੇ, ਹੈ ਨਾ ਮੁੱਲ, ਅਤੇ ਜਾਂ ਤੁਸੀਂ ਆਪਣਾ ਪਰੌਂਠੇ ਖਾ ਸਕਦੇ ਹੋ, ਲੱਸੀ ਪੀ ਸਕਦੇ ਹੋ, ਹੋਰ ਜਿਹੜੇ ਵੀ ਆਈਟਮਾਂ ਉੱਥੇ ਹੋਣਗੀਆਂ ਉਹਨਾਂ ਦੇ ਬਣਦੇ ਉਸ ਦਿਨ, ਅਤੇ ਬਾਕੀ ਸਟਾਲ ਆਪਾਂ ਕੋਈ ਲਗਾ ਰਹੇ ਹਾਂ ਜਿਹੜੇ ਅਜੇ ਤੱਕ 1-2 ਕਨਫਰਮ ਹੋ ਗਏ ਆ, ਜੇ ਤੁਸੀਂ ਕਿਸੇ ਨਾਲ ਸਟਾਲ ਲਾਉਣਾ ਚਾਹੁੰਦੇ ਹੋ ਕਿਸੇ ਪ੍ਰਕਾਰ ਦਾ ਵੀ ਤਾਂ ਇੱਕ ਵਾਰ ਮੇਰੇ ਨਾਲ ਗੱਲਬਾਤ ਕਰ ਲਿਓ, ਅਤੇ ਫਿਰ ਆਪਾਂ ਉੱਥੇ ਸਟਾਲ ਵੀ ਲੱਗ ਸਕਦੇ ਆ। ਬੱਚਿਆਂ ਲਈ ਮੈਂ ਗੇਮਾਂ ਦਾ ਪ੍ਰਬੰਧ ਵੀ ਕਰ ਰਿਹਾ, ਸ਼ਾਇਦ ਬਾਬਾ ਜੀ ਦੀ ਜੇ ਕਿਰਪਾ ਰਹੀ ਆਸ਼ੀਰਵਾਦ ਰਿਹਾ, 1-2 ਗੇਮਾਂ ਗੁੰਮਾਂ ਦਾ ਬੱਚਿਆਂ ਦਾ ਵੀ ਪ੍ਰਬੰਧ ਕਰਦੇ ਹਾਂ ਆਪਾਂ, ਤੁਹਾਡੇ ਮਨ ਦੇ ਵਿੱਚ ਕਦੇ ਕੋਈ ਕੁਐਸਚਨ ਆਉਂਦਾ ਜ਼ਰੂਰ ਮੈਨੂੰ ਦੱਸ ਦਿਆ ਕਰੋ, ਜਾਂ ਮੇਰੇ ਨਾਲ ਸਲਾਹ ਕਰ ਲਓ। ਜੇ ਤੁਸੀਂ ਕਰ ਸਕਦੇ ਹੋ ਤੁਸੀਂ ਕਰ ਲਓ, ਨਹੀਂ ਸਾਨੂੰ ਦੱਸ ਦਿਓ, ਆਪਾਂ ਕਰ ਲਾਂਗੇ, ਹੈ ਨਾ। ਕਈ ਵਾਰ ਵਿਚਾਰ ਆਉਂਦਾ ਵੀ ਆਪਾਂ ਕੀ ਕਰ ਸਕਦੇ ਹਾਂ, ਕਿਉਂਕਿ ਇਕੱਲਾ ਬੰਦਾ ਇਕੱਲਾ ਹੀ ਹੁੰਦਾ, ਹੈ ਨਾ। ਅਤੇ ਬੇਸ਼ੱਕ ਟੀਮ ਸਾਰੇ ਆਪਾਂ ਹੈਗੀ ਹੈ, ਇੱਕ ਦੂਜੇ ਨਾਲ ਜੁੜੇ ਹੋਏ, ਪਰ ਐਂ ਆ ਵੀ ਫਿਰ ਬੰਦਾ ਕਹਿੰਦਾ ਯਾਰ ਉਹ ਫਲਾਨਾ ਚੀਜ਼ ਕਰ ਲੈਣੀ ਸੀ, ਉਹ ਫਲਾਨਾ ਨਹੀਂ ਕੀਤਾ, ਯਾਰ ਉਹ ਕਰ ਲੈਣਾ ਸੀ। ਅਤੇ ਮੈਂ ਤਾਂ ਹੀ ਅਜੇ ਆਪਣੇ ਕੋਲ 20-25 ਦਿਨ ਪਏ ਆ, ਬੇਨਤੀ ਕਰਦਾ ਵੀ ਜੇ ਤੁਹਾਡੇ ਮਨ ਦੇ ਵਿੱਚ ਕਦੇ ਵੀ ਕੋਈ ਕੁਐਸਚਨ ਆਉਂਦਾ ਜ਼ਰੂਰ ਮੇਰੇ ਨਾਲ ਸ਼ੇਅਰ ਕਰ ਲਿਓ, ਬਾਅਦ ਦੇ ਵਿੱਚ ਗੱਲਾਂ ਕਰਨ ਨਾਲੋਂ ਵੀ ਯਾਰ ਉੱਥੇ ਆਹ ਨਹੀਂ ਸੀ, ਐਂ ਨਹੀਂ ਸੀ, ਉਹ ਨਹੀਂ ਸੀ। ਅਤੇ ਕਿਉਂਕਿ ਇੱਕ ਨਹੀਂ ਸਾਰਾ ਕੁਛ ਸੋਚ ਸਕਦਾ ਬੰਦਾ, ਹੈ ਨਾ। ਕੰਮ ਵੀ ਕਰਨਾ, ਦਿਹਾੜੀ ਵੀ ਲਾਉਣੀ ਆ, ਰੋਟੀ ਵੀ ਖਾਣੀ ਆ, ਕਿਸ਼ਤਾਂ ਵੀ ਦੇਣੀ ਆ, ਠੀਕ ਹੈ। ਅਤੇ ਫਿਰ ਸਮਝਦੇ ਤੁਸੀਂ ਗੱਲ ਮੇਰੇ ਨੂੰ, ਅਤੇ ਬਸ ਇੰਨਾ ਕਿ ਹੱਥ ਜੋੜ ਕੇ ਬੇਨਤੀ ਵੀ ਸਾਰੀ ਵਿਦ ਫੈਮਲੀਆਂ ਆਇਓ, ਭੈਣਾਂ ਲਈ, ਆਂਟੀਆਂ ਲਈ, ਆਪਾਂ ਨੱਚਣ ਟੱਪਣ ਦਾ ਪ੍ਰਬੰਧ ਕਿੱਦੇ ਦਾ ਇਹਨਾਂ ਦਾ ਕਰਤਾ। ਕੱਲ੍ਹ ਭੈਣ ਜੀ ਨਾਲ ਗੱਲ ਹੋ ਗਈ ਮੇਰੀ, ਅਤੇ ਉਹ ਕਹਿੰਦੇ ਵੀ ਮੈਂ ਪੂਰੀਆਂ ਉਹ ਕਰਦੇ ਆ ਸਟੇਜਾਂ 'ਤੇ ਇੱਦਾਂ, ਹੈ ਨਾ, ਬੋਲੀਆਂ ਗਿੱਧਾ ਪਾਉਂਦੇ ਆ, ਅਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਗਾ। ਅਤੇ ਵੱਖ ਵੱਖ ਜਾਣੇ ਮੈਂ ਇੱਦਾਂ ਕੰਮ ਵੰਡਣ ਦੀ ਸੋਚਦਾ ਵੀ ਵੱਖ ਹਰੇਕ ਬੰਦੇ ਦਾ ਆਪਣਾ ਆਪਣਾ ਕੰਮ ਹੋਵੇ। ਅਤੇ ਜੇ ਤੁਹਾਡੇ 'ਚ ਕੋਈ ਹੁਨਰ ਹੈਗਾ ਜ਼ਰੂਰ ਤੁਸੀਂ ਵੀ ਗਾ ਸਕਦੇ ਹੋ, ਕੋਈ ਚੁਟਕਲੇ ਸੁਣਾ ਸਕਦੇ ਹੋ, ਕੋਈ ਗੀਤ ਸੰਗੀਤ ਸੁਣਾ ਸਕਦੇ ਹੋ। ਅਤੇ ਜੇ ਤੁਸੀਂ ਕੋਈ ਕਮਾਂਡ ਉੱਥੇ ਕਰਨੀ ਆ ਕੋਈ ਕਿਸੇ ਚੀਜ਼ ਦੀ, ਵੀ ਹਾਂ ਵੀ ਅਸੀਂ ਆਹ ਜੀ ਡਿਊਟੀ ਸਾਂਭ ਸਕਦੇ, ਉਹ ਵੀ ਤੁਸੀਂ ਕਰ ਸਕਦੇ। ਜੇ ਘਰੋਂ ਫੂਡ ਲੈ ਕੇ ਆਉਣਾ ਤੁਸੀਂ ਉਹ ਵੀ ਬਣਾ ਕੇ ਲੈ ਕੇ ਆ ਸਕਦੇ ਹੋ। ਮੈਂ ਤਾਂ ਫੇਸਬੁੱਕ 'ਤੇ 2-3 ਨੂੰ ਲਿਖਿਆ, ਮੈਂ ਕਿਹਾ ਲਿਆਓ ਨਾਲੇ ਮੈਂ ਵੀ ਟੇਸਟ ਕਰੂੰਗਾ, ਹੈ ਨਾ। ਅਤੇ ਜੇ ਹੋ ਸਕੇ ਤਾਂ ਤੁਸੀਂ ਕਿਹੜੀਆਂ ਆਪਣੀਆਂ ਪਿਕਨਿਕ ਦੀਆਂ ਚੇਅਰਾਂ ਜਿਹੀਆਂ ਹੁੰਦੀਆਂ ਬੀਚ ਵਾਲੀਆਂ ਚੇਅਰਾਂ, ਉਹ ਜਿਹੜੀਆਂ ਦੂਜੀਆਂ ਹੁੰਦੀਆਂ ਕਿਤੇ ਲੈ ਜਾਂਦੇ ਆਪਾਂ ਢੂਹੀ 'ਤੇ ਟੰਗ ਕੇ, ਜੇ ਹੋ ਸਕੇ ਤਾਂ ਤੁਸੀਂ ਉਹ ਵੀ ਲਿਆ ਸਕਦੇ ਹੋ, ਹੈ ਨਾ। ਅਤੇ ਆਪਾਂ ਵੀ ਕੁਛ ਚੇਅਰਾਂ ਲਾਉਣੀਆਂ ਉੱਥੇ ਕਰਨੀਆਂ, ਅਤੇ ਪਰ ਫਿਰ ਵੀ ਚਲੋ ਆਪਣਾ ਪੰਜਾਬੀ 'ਚ ਕਹਿੰਦੇ ਆਪਣਾ ਸੰਦ ਹੋਵੇ ਤਾਂ ਵਧੀਆ ਗੱਲ ਆ, ਹੈ ਨਾ। ਅਤੇ ਫਿਰ ਜਿੱਥੇ ਮਰਜ਼ੀ ਫਿਰ ਬਹਿ ਜਾਓ ਤੁਸੀਂ, ਹੈ ਨਾ। ਅਤੇ ਬਸ ਇਹੀ ਆ ਵੀ ਆਪਾਂ ਸਾਰਿਆਂ ਨੇ ਇੱਕਾ ਕਰਕੇ ਰੱਖਾਂਗੇ ਉਮੀਦ ਆ, ਕਿਉਂਕਿ ਐਤਕੀ ਗਿਣਤੀ ਜ਼ਿਆਦਾ ਹੋ ਜਾਣੀ ਆ ਉੱਥੇ, ਅਤੇ ਵੱਖ ਵੱਖ ਲੋਕ ਹੋ ਸਕਦੇ ਆ, ਹੈ ਨਾ। ਅਤੇ ਫਿਰ ਬਸ ਸਾਰਿਆਂ ਦੀ ਜ਼ਿੰਮੇਵਾਰੀ ਹੋਊਗੀ ਇਹੀ ਆ ਵੀ, ਹੈ ਨਾ, ਕਿਉਂਕਿ ਆਪਣੀ ਪਿਕਨਿਕ ਆ, ਉਹ ਆਪਾਂ ਹੀ ਕਰਨਾ ਸਭ ਕੁਛ, ਹੈ ਨਾ। ਅਤੇ ਬਸ ਕੋਈ ਕਹੇ ਨਾ ਕਿ ਵੀ ਯਾਰ ਖਰਾਬ ਹੋ ਗਿਆ ਕੰਮ, ਬਸ ਇੰਨੀ ਕੁ ਬੇਨਤੀ ਹੈ। ਅਤੇ ਚਲੋ ਆ ਜਾਓ ਫਿਰ 23 ਤਰੀਕ ਨੂੰ ਆਪਾਂ ਸਾਰਿਆਂ ਨੇ ਮਿਲਣਾ। ਇੱਕ ਮੈਨੂੰ ਥੋੜ੍ਹਾ ਜਿਹਾ ਰੁੱਸਾ ਥੋੜ੍ਹਾ ਜਿਹਾ ਵੀ ਆਪਣੀਆਂ ਆਂਟੀਆਂ ਜਾਂ ਭੈਣ ਜੀ ਹੋਣੀ ਕੋਈ ਨਹੀਂ ਆਈਆਂ ਉੱਦਣ ਦੀਆਂ, ਕਿਸੇ ਨੇ ਨਹੀਂ ਕਿਹਾ ਵੀ ਅਸੀਂ ਆਉਣਾ, ਹੈ ਨਾ। ਅਤੇ ਵੀ ਅਸੀਂ ਆਪਣੀ ਫੈਮਿਲੀ ਲੈ ਕੇ ਆਵਾਂਗੇ, ਹੁਣ ਜਾਣਦੀਆਂ ਤਾਂ ਆਪਾਂ ਨੂੰ ਸਾਰੀਆਂ ਨੇ, ਕਈ ਵਾਰ ਵੇਲੇ ਕੁ ਵੇਲੇ ਕਾਲ ਕਰਦੀਆਂ ਨੇ, ਹੈ ਨਾ। ਚਲੋ ਮੈਂ ਨਾਮ ਅੱਜ ਕਿਸੇ ਦਾ ਨਹੀਂ ਲਊਂਗਾ, ਪਰ ਜੇ ਤੁਸੀਂ ਅੱਜ ਆ ਕੇ ਕਹੋ ਵੀ ਹਾਂ ਅਸੀਂ ਆਉਣਾ, ਤਾਂ ਸੱਚੀ ਮੈਨੂੰ ਹੌਸਲਾ ਬਹੁਤ ਹੋਊਗਾ, ਮੈਨੂੰ ਵੀ ਲੱਗੂਗਾ ਵੀ ਹਾਂ ਵੀ ਬਣਦਾ ਤਾਂ ਹੈਗਾ, ਹੈ ਨਾ। ਅਤੇ ਦੇਖਦੇ ਹਾਂ, ਹੁਣ ਪਏ ਆ ਆਪਣੇ ਕੋਲ 40 ਮਿੰਟ, 905-673-3337। ਨਹੀਂ ਫਿਰ ਬਾਸੀ ਸਾਹਿਬ ਤਾਂ ਮੂਹਰੇ ਹੈਗੇ ਹੀ ਆ। ਬਾਸੀ ਸਾਹਿਬ ਨਾਲ ਕਿਹਾ, ਸਤਿ ਸ਼੍ਰੀ ਅਕਾਲ ਜੀ ਨੂੰ।
1: ਪਿਆਰੇ ਜੁਜੂਆ ਜੀ, ਬਹੁਤ ਪਿਆਰੇ ਰਮਨ ਜੀ, ਅਤੇ ਸਤਿਕਾਰ ਪਰਵਿੰਦਰ ਜੀ, ਸੋਚੋ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਭ ਤੋਂ ਪਹਿਲਾਂ ਤਾਂ ਦੋ ਕਵੀ ਹੈ ਤੁਹਾਡੇ ਕੋਲ, ਨਾਂ ਲਿਖਾਉਣੇ ਹੈ ਉਹ ਲਿਖ ਲਓ, ਉਹਦੇ ਬਾਅਦ ਬੱਚਿਆਂ ਨੂੰ ਜਿਹੜੇ ਖੇਡਾਂ ਉਹਦੀ ਲਿਸਟ ਮੈਂ ਤੁਹਾਨੂੰ ਕੱਲ ਨੂੰ ਭੇਜੂਗਾ ਫਲਾਇਰ, ਤੇ ਜਿਹੜੇ ਪ੍ਰਾਈਜ ਦੇਣੇ ਬੱਚਿਆਂ ਨੂੰ ਜਿਹੜੇ ਪਾਰਟੀਸਪੇਟ ਕਰਦੇ ਉਹਨਾਂ ਦੇਣੇ, ਮਾਸੀ ਭੁੱਪੀ ਦੇ ਬੁੱਢਿਆਂ ਨੂੰ ਨੀ ਦੇਣੇ ਹੈਗੇ,
0: ਸਿੱਧੇ ਜੀ ਗੱਲ
1: ਦੇਣੇ, ਅੱਗੇ ਵਾਂਗੂ ਪੜ੍ਹਦੇ ਚੁਪਰੇ ਪੜ੍ਹਦੇ ਗਲੀਆਂ ਦੇਣੀਆਂ ਘੜੀਆਂ,
0: ਠੀਕ ਆ।
1: ਨਵੇਂ ਨਾਮ ਤਾਂ ਜਿਹੜਾ ਜੇ ਚੰਗਾ ਕੰਮ ਕਰੇਗਾ, ਜੇ ਵੀ ਰੌਲਾ ਪਾ ਗਿਆ ਫਿਰ ਨੀ ਮਿਲਣਾ ਤੈਨੂੰ ਵੀ।
0: ਸਹੀ ਗੱਲ, ਸਹੀ ਗੱਲ।
1: ਜਿਉਂਦੇ ਰੋਜ ਚੜ੍ਹਦੀ ਕਲਾ ਚੋ ਥੋੜੀ ਐਡਵਰਟਾਈਜ਼ਮੈਂਟ ਤੇ ਤੋਂ ਵੱਧ ਕਰ ਰਿਹਾ।
0: ਵੈਰੀ ਗੁੱਡ, ਵੈਰੀ ਗੁੱਡ।
1: ਕੋਈ ਹੁਕਮ ਲਾਉਣਾ ਉਹ ਲਾ ਦੇ, ਉਹ ਵੀ ਕਰਾਂਗੇ ਪੂਰਾ।
0: ਚਲੋ ਥੈਂਕ ਯੂ ਸੋ ਮਚ, ਕਰ ਦਿੰਦੇ ਹਾਂ ਜੀ ਗੱਲ।
1: ਮੈਂ ਤੁਹਾਨੂੰ ਬੁਲਾਵਾਂਗਾ 25 ਤਰੀਕ ਨੂੰ, ਬਹੁਤ ਵਧੀਆ ਪ੍ਰੋਗਰਾਮ ਹੈ, ਉਹ ਸਿਰਫ ਤੁਹਾਨੂੰ ਦਿਖਾਉਣਾ ਹੀ ਹੈ ਕਿ ਇਹ ਆਈਟਮ ਆਪਾਂ ਆਪਣੇ ਪ੍ਰੋਗਰਾਮ ਚ ਪਾ ਲਈਏ ਨਾ ਪਾਈਏ, ਉਹ ਮਤਲਬ ਟਾਈਮ ਵਗੈਰਾ ਦੇ ਦੂੰਗਾ, ਜਗ੍ਹਾ ਦੱਸ ਦੂੰਗਾ, ਉਹ ਵੀ ਫੰਕਸ਼ਨ ਬਹੁਤ ਵਧੀਆ, ਉਹਦੇ ਜਿਹੜੇ ਆਈਟਮ ਹੈ ਉਹੀ ਦੇਖਣ ਵਾਲੇ ਹੈ, ਹੋਰ ਕੋਈ ਖਾਸ ਮੈਂ ਕਹਿ ਨਹੀਂ ਸਕਦਾ, ਉਹ ਆਪਾਂ ਉਹਦੇ ਚ ਆਪਣੇ ਪਿਕਨਿਕ ਐਡ ਕਰ ਲਾਂਗੇ ਜੇ ਤੁਸੀਂ ਅਲਾਉ ਕਰਿਆ।
0: ਚਲੋ
1: ਚੜ੍ਹਦੀ ਕਲਾ ਚ ਰਹੋ, ਨਾਨਕ ਰਾਮ ਚੜ੍ਹਦੀ ਕਲਾ,
0: ਤੇਰੇ ਪਾਸ। ਥੈਂਕ ਯੂ ਸਰ, ਥੈਂਕ ਯੂ। ਸੰਧੂ ਸਾਹਿਬ ਜੀ ਆਨੂੰ ਸਤਿ ਸ਼੍ਰੀ ਅਕਾਲ, ਹੰਗੇ ਹੋ?
2: ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਜੇ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
2: ਵਧੀਆ ਸਰ, ਵਧਾਈਆਂ ਤੁਹਾਨੂੰ ਪਿਕਨਿਕ ਦੇ, ਪਰਮਾਤਮਾ ਕਰੇ ਖੂਬਸੂਰਤ ਪਿਕਨਿਕ ਹੋਵੇ ਤੇ ਹੋ ਵੀ ਜਾਣੀ ਹੈ, ਤੇ ਬਾਕੀ ਤੁਸੀਂ ਸਾਨੂੰ ਜੋ ਹੁਕਮ ਲਾਉਣਾ ਲਾ ਦਿਓ।
0: ਦਿਨ ਚ ਮਿਲਦੇ ਹੈ ਨੀ, ਫੋਨ ਚੱਕਦੇ ਨੀ, ਹੁਕਮ ਗੱਲਾਂ ਨਾ ਲੱਗ ਜਾਓ।
2: ਮੈਂ ਇਹ ਪੁੱਛਾਂ ਜੋ ਹੁਕਮ ਲਾਉਣਾ ਲਾ ਦਿਓ,
0: ਪੂਰਾ ਹੋਵੇ ਨਾ ਹੋਵੇ ਬੈਠ ਨੀ ਆਪਣੀ ਲੱਗਦੀ, ਮੈਨੂੰ ਇੰਨਾ ਪਤਾ ਸਰੋਤਾਂ ਦੇ ਸਿਰ ਤੇ। ਸੰਧੂ ਸਾਹਿਬ ਹਾਜ਼ਰੀ ਲਾਏ ਗਏ, ਇਹਨਾਂ ਦਾ ਵੀ ਮੈਸੇਜ ਹੈ। ਅਤੇ ਸਤਨਾਮ ਭਾਅ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਅਤੇ 34 ਤੋਂ ਅਮਰਜੀਤ ਮੁਲਤਾਨੀ ਭਾਅ ਜੀ ਕਹਿੰਦੇ, ਪਰਮਾਤਮਾ ਆਪ ਜੀ ਨੂੰ ਚੰਗੀ ਸਿਹਤ ਅਤੇ ਪਰਿਵਾਰ 'ਚ ਸੁੱਖ ਸ਼ਾਂਤੀ ਅਤੇ ਢੇਰ ਖੁਸ਼ੀਆਂ ਦੇਵੇ। ਥੈਂਕ ਯੂ। ਕੁਮਾਰੀ ਆਂਟੀ ਜੀ ਕਹਿੰਦੇ, ਜੰਜਵਾ ਜੀ ਗੁੱਡ ਮੋਰਨਿੰਗ, ਆਈ ਐਮ ਕਮਿੰਗ ਟੂ ਪਿਕਨਿਕ ਵਿਦ ਮਾਈ ਫਰੈਂਡਸ ਸਪੈਸ਼ਲੀ ਟੂ ਸੀ ਯੂ। ਨੋ ਪ੍ਰੋਬਲਮ ਆਂਟੀ, ਥੈਂਕ ਯੂ ਸੋ ਮਚ। ਬਿਲਕੁਲ ਬਿਲਕੁਲ, ਕੱਲ੍ਹ ਮੈਨੂੰ ਨਾ ਕਿਸੇ ਨੇ ਇੱਦਾਂ ਫੇਸਬੁੱਕ 'ਤੇ ਲਿਖਿਆ ਸੀ ਵੀ ਅਸੀਂ ਫੂਡ ਲੈ ਕੇ ਆ ਸਕਦੇ ਹਾਂ ਘਰੋਂ। ਮੈਂ ਕਿਹਾ ਜੀ ਜ਼ਰੂਰ ਲੈ ਕੇ ਆਉਣ ਵਾਲੇ, ਮੈਂ ਕਿਹਾ ਮੈਨੂੰ ਟੇਸਟ ਕਰਾਇਓ ਹੈ ਨਾ। ਅਤੇ ਵਧੀਆ ਲੱਗਿਆ ਮੈਨੂੰ ਵੀ, ਪਤਾ ਨਹੀਂ ਕੌਣ ਸੀਗੀ, ਲੇਡੀ ਸੀ ਕੋਈ ਆਂਟੀ। ਤਾਂ ਅਤੇ ਫਿਰ ਮੈਂ ਕਿਹਾ ਵੀ ਚੰਗੀ ਗੱਲ ਆ ਭਾਈ, ਲੈ ਕੇ ਆਇਓ ਜੇ ਲਿਆ ਸਕਦੇ ਹੋ, ਕੋਈ ਐਡੀ ਗੱਲ ਨਹੀਂ। ਚੰਗਾ ਸਮਾਂ 'ਤੇ ਕੰਟੇਨਰ ਭਰ ਕੇ ਲਿਆਓ, ਅਤੇ ਹੋਰ ਵੀ ਕਿਸੇ ਨਾ ਕਿਸੇ ਦੇ ਮੂੰਹ 'ਚ ਕੋਈ ਦਾਣੇ ਪੈ ਜਾਣਗੇ। ਅਤੇ ਚਲੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਅਤੇ ਗੱਲਾਂ ਬਾਤਾਂ ਇਹ ਆ ਵੀ ਤੁਸੀਂ ਕੋਈ ਟਰੱਕਾਂ ਦਾ, ਆਪਾਂ ਇਹਨਾਂ ਤੋਂ ਵੀ ਕੂਪਨ ਜੇ ਪਿਛਲੇ ਸਾਲ ਵੀ ਕਢਾਏ ਸੀ, ਅਤੇ ਐਤਕੀ ਮੈਂ ਕੋਸ਼ਿਸ਼ ਕਰਦਾ ਕਿ ਜਾ ਕੇ ਆਉਣਾ ਪਰਸੋਂ ਨੂੰ ਇਹਨਾਂ ਤੋਂ, 5-4 ਕੂਪਨ ਲੈ ਕੇ ਆਉਣਾ ਅਲਾਈਨਮੈਂਟਾਂ ਦੇ, ਵੀ ਕੱਢੋ ਅਲਾਈਨਮੈਂਟਾਂ ਵੀ ਕੱਢਣਾ। ਗਿਫਟ ਸੱਚੀ ਉੱਥੇ ਬਹੁਤ ਨਿਕਲਣੇ ਆ, ਸ਼ਾਮ ਤੱਕ ਬੈਠਿਓ ਜਿੰਨੇ ਵੀ ਸਟਾਲ ਜੇ ਹੋਏ, 2-4-5-4, ਆਪਾਂ ਨੂੰ ਕਿਹੜਾ ਬਲਦ ਸਪੋਂਸਰ ਜਾਣਦੇ ਆ, ਅਤੇ ਆਪਾਂ ਕਿਹੜਾ ਉੱਥੇ ਵੀ ਸਪੋਂਸਰਾਂ ਦੀਆਂ ਲਾਈਨਾਂ ਲੱਗ ਜਾਣੀਆਂ ਆਪਣੇ, ਨਹੀਂ ਆਪਣਾ ਤਾਂ ਤੁਹਾਡੇ ਨਾਲ ਪਿਆਰ ਆ ਬਸ, ਤਾਂ ਹੀ ਉਹ ਕਰਨਾ ਹੈ ਨਾ। ਅਤੇ ਜਿੰਨੇ ਕੁ ਵੀ ਹੋਣਗੇ ਤਾਂ ਸਾਰਿਆਂ ਤੋਂ ਆਪਾਂ ਕੁਛ ਨਾ ਕੁਛ ਇਨਾਮ ਕਢਾਵਾਂਗੇ। ਬੁਸ਼ਿੰਗ ਦਾ ਅਲਾਈਨਮੈਂਟ ਦਾ, ਕਿੰਗ ਪੈਨ ਦਾ, ਗ੍ਰੈਵਲ ਦਾ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ, ਟਰੱਕਾਂ ਦੇ ਹੈ ਨਾ ਅਲਾਈਨਮੈਂਟ ਦਾ ਕੰਮ ਕਰਨਾ, ਅਤੇ ਜੇ ਐਂਡ ਗੈਰੀ ਭਾਈ ਨਾਲ ਕਰ ਲਿਓ ਸੰਪਰਕ, 5330 ਬ੍ਰੈਡਕੋ ਬੁਲੇਵਰਡ ਮਿਸਿਸਾਗਾ, ਡਿਕਸੀ ਐਂਡ ਮੈਥਡਸ ਦਾ ਏਰੀਆ,

0: 58 ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਡੀਜੇ ਤੁਸੀਂ ਲਗਾਉਣਾ, ਟੈਂਟ ਲਗਾਉਣਾ ਚਾਹੁੰਦੇ ਹੋ, ਆਪਣੇ ਵੀ ਟੈਂਟ ਦੀਆਂ ਸੇਵਾਵਾਂ ਪਿਕਨਿਕ ਤਾਂ ਇਹਨਾਂ ਦੀਆਂ ਹੋਣਗੀਆਂ, 416-930-1251 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਚਾਹੁੰਦੇ ਹੋ, 7171 ਟੋਰਬਰਾਉਨ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ, 905-956-2111 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਦੂਜੀ ਲੋਕੇਸ਼ਨ ਹੈਗੀ ਮਕਲਾਗਨ ਐਂਡ ਕੁਈਨ ਦੇ ਏਰੀਏ ਦੇ ਵਿੱਚ, ਅਤੇ ਤੀਜੀ ਔਰੰਜਵੈਲ ਦੇ ਵਿੱਚ, ਚੌਥੀ ਹੈਗੀ ਡੈਰੀ ਰੋਡ ਬੈਸਟ ਚਰਚਲ ਵੈਸਟਰਨ ਚਰਚਲ ਐਂਡ 401 ਦਾ ਏਰੀਆ, ਹੈ ਕਹਿ ਲਓ ਉੱਧਰਲਾ ਏਰੀਆ ਹੈ ਨਾ। ਅਤੇ ਨੰਬਰ ਲੈ ਲਓ ਕਿਸੇ ਵੀ ਲੋਕੇਸ਼ਨ ਦਾ, 905-956-2111 'ਤੇ ਗੱਲਬਾਤ ਕਰਕੇ। ਅਤੇ ਨਾਲ ਦੀ ਨਾਲ ਕੁਆਲਿਟੀ ਲੋਜਿਸਟਿਕਿੰਗ ਵਾਲੇ ਵੀ ਪਿਕਨਿਕ ਨੂੰ ਬਹੁਤ ਵੱਡੀ ਸਪੋਰਟ ਕਰ ਰਹੇ ਆ, ਅਤੇ ਗੁਰਬਖਸ਼ ਭਾਅ ਜੀ ਉਹਨਾਂ ਦੀ ਗੱਲਬਾਤ ਹੋ ਜਾਂਦੀ ਆ। ਅਤੇ 416-417-2929 'ਤੇ ਜਸਵੀਰ ਭਾਅ ਜੀ ਉਹਨਾਂ ਨਾਲ ਤੁਸੀਂ ਕਰ ਲਿਓ ਸੰਪਰਕ। ਅਤੇ ਜਗਤਾਰ ਸਿੰਘ ਚੱਠਾ ਸਾਹਿਬ 416-455-9311 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ, 416-717-2929 416-455-9311 ਸਟੀਫਨ ਫਰਨੀਚਰ 905-790-0560 'ਤੇ ਜਸਵੀਰ ਭਾਅ ਜੀ ਨਾਲ ਸੰਪਰਕ ਕਰ ਲਿਓ। ਸਟੀਲ ਐਂਡ ਟੋਰ ਬ੍ਰਹਮ ਦਾ ਏਰੀਆ। ਅਤੇ ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜਾ ਕੇ ਆਇਓ। ਦਾਣਾ ਮੰਡੀ ਸੁਪਰ ਮਾਰਕੀਟ ਵਾਲੇ ਕਹਿੰਦੇ ਕੀ ਆ, ਉਹ ਕਹਿੰਦੇ ਨੇ ਵੀ ਤੁਸੀਂ ਬ੍ਰਹਮਲੀ ਐਂਡ ਕੁਈਨ 'ਤੇ ਆ ਜਾਓ, ਖੁੰਜਾ ਹੀ ਆ, ਅਤੇ ਫਿਰ ਬਹੁਤ ਢੇਰ ਸਾਰੇ ਪੈਸਿਆਂ ਦੀ ਸੇਵਿੰਗ ਕਰਕੇ ਲੈ ਕੇ ਜਾਓ। ਗਰੋਸਰੀ ਉੱਥੋਂ ਕਿਸੇ ਪ੍ਰਕਾਰ ਦੀ ਵੀ ਤੁਸੀਂ ਲੈ ਸਕਦੇ ਹੋ, ਕਿਸੇ ਪ੍ਰਕਾਰ ਦੀ ਵੀ, ਕੋਈ ਨੋਨ ਵੈਜ ਖਾਣਾ ਖਾਣਾ ਉੱਥੇ ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਤੁਸੀਂ ਚਿਕਨ ਲੈਣਾ ਉੱਥੋਂ ਕੱਚਾ, ਠੀਕ ਹੈ ਨਹੀਂ, ਫਿਸ਼ ਲੈਣੀ ਆ, ਗੋਟ ਮੀਟ ਲੈਣਾ ਚਾਹੁੰਦੇ ਹੋ, ਤਾਂ ਵੀ ਤੁਸੀਂ 905-286-9957-1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਦੇ ਵਿੱਚ ਨੇ ਦਾਣਾ ਮੰਡੀ ਸੁਪਰ ਮਾਰਕੀਟ ਵਾਲੇ ਦੇ। ਆਹ ਦੱਸਿਓ ਮਾੜਾ ਜਿਹਾ ਕਿੱਦਾਂ ਲੱਗਿਆ ਵੈੱਜ ਕੋਕ ਕਿਹੜਾ ਹੁੰਦਾ ਯਾਰ, ਮੈਂ ਪਹਿਲੀ ਵਾਰ ਸੁਣਿਆ ਵੈੱਜ ਕੋਕ ਕੀ ਹੁੰਦਾ। ਚਲੋ ਡਾਕਟਰ ਸਾਹਿਬ ਨਾਲ ਗੱਲਾਂ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
1: ਸਤਿ ਸ਼੍ਰੀ ਅਕਾਲ ਜੀ
0: ਡਾਕਟਰ ਸਾਹਿਬ, ਕਿੱਦਾਂ ਸਿਹਤ ਆ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ।
0: ਆਹ ਕਿਰਪਾ ਬੱਲੇ ਬੱਲੇ ਪੂਰੀ ਕਿੱਥੇ ਲੋਕ ਆਸਰੋਤੇ ਆ ਸਕਦੇ ਆ, ਜੇ ਜਿਹੜੇ ਕੋਈ ਪ੍ਰੋਬਲਮ ਚ ਕੋਈ ਪਰੇਸ਼ਾਨੀ ਚ?
1: ਮਹਾਰਾਜ ਜੀ ਇੰਨੀ ਕਿਰਪਾ ਹੋ ਗਈ ਜੀ, ਸਾਡੇ ਕੋਲ ਦੂਜੀ ਮੇਰੇ ਖਿਆਲ ਦੂਜੀ ਵਾਰ ਆਉਣ ਦੀ ਲੋੜ ਨੀ ਪੈਂਦੀ।
0: ਪਹਿਲਾਂ ਤੁਸੀਂ ਇੱਕ ਗੱਲ ਦੱਸੋ ਮੈਨੂੰ ਵੀ ਤੁਸੀਂ ਸਰਟੀਫਾਈਡ ਹੋ ਇੱਥੇ ਕੈਨੇਡਾ ਤੇ, ਡਿਪਲੋਮਾ ਜਾਂ ਕੋਰਸ ਜਾਂ ਕੋਈ ਸਰਟੀਫਿਕੇਟ ਕਲਾਸਾਂ ਲਾਈਆਂ ਹੋਈਆਂ ਤੁਸੀਂ?
1: ਸਰਟੀਫਾਈਡ ਮੈਂ ਰਜਿਸਟਰਡ ਆ ਜੀ ਇੱਥੋਂ ਦਾ।
0: ਓਕੇ, ਜਾਨੀ ਸਰਕਾਰ ਨੇ ਤੁਹਾਨੂੰ ਮਾਨਤਾ ਦਿੱਤੀ ਹੋਈ ਆ?
1: ਤੁਸੀਂ ਆਣ ਕੇ ਦੇਖਿਆ ਹੀ ਆ ਜੀ?
0: ਨਹੀਂ ਮੈਂ ਤਾਂ ਦੇਖਿਆ, ਮੈਂ ਕਿਹਾ ਸਰੋਤਿਆਂ ਨੂੰ ਵੀ ਦੱਸ ਦਿੰਦੇ ਆ, ਸਰਕਾਰ ਨੇ ਮਾਨਤਾ ਦਿੱਤੀ ਹੋਈ ਆ, ਕੋਈ ਤੁਹਾਨੂੰ ਚੈਲੰਜ ਨਹੀਂ ਕਰ ਸਕਦਾ। ਮਤਲਬ ਹੀ ਨੀ ਕੋਈ, ਬਾਕੀ ਸਿੱਧੀ ਉਹ ਗੱਲ ਆ ਵੀ ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ ਹੁੰਦੇ ਹੀ, ਏਦਾਂ ਮਾੜਾ ਮੋਟਾ ਤਾਂ
1: ਨਹੀਂ ਜੀ। ਹੁਣ ਸਵਾਦੀ ਕਰਦੇ ਸਾਰਿਆਂ ਦੇ।
0: ਅੱਛਾ, ਸਵਾਦੀ ਕਰਦੇ, ਹੁਣ ਲੂਣ ਜ਼ਿਆਦਾ ਪਾਤਾ?
1: ਬੰਦਾ ਜਿਹੜਾ ਮਰਜ਼ੀ ਫੜ ਕੇ ਲਿਆਓ।
0: ਅੱਛਾ,
1: 15 ਸਾਲ ਤੋਂ ਲੈ ਕੇ 90 ਸਾਲ ਤੱਕ ਦਾ।
0: ਹਾਂ ਚੱਕ,
1: ਠੀਕ ਕਰਕੇ ਲੈ ਜਾਓ।
0: ਹਾਂ ਚੱਕ,
1: ਨਾਲ ਹੀ
0: ਲੈ ਵੀ, ਸੁਣ ਲਓ ਕੰਨ ਖੋਲ ਕੇ, ਕੱਲ ਵਾਲੇ ਪਰਸੋਂ ਵਾਲੇ ਹੈਗੇ ਨੇ ਕਈ ਬੰਦੇ ਆਪਣੇ ਪਿਆਰ ਜ਼ਿਆਦਾ ਕਰਦੇ,
1: ਨਾਲ ਹੀ ਲੈ ਜਾਓ ਜਿਹਨਾਂ ਦੀ ਕੰਪਲੇਂਟ ਹੈ, ਨਾਲ ਹੀ ਠੀਕ ਹੋ ਕੇ ਲੈ ਜਾਓ ਨਾਲ ਹੀ।
0: ਅੱਛਾ, ਅਗਲਾ ਦੱਸ ਕੇ ਤੁਰੂ, ਨਾਲੇ ਵੀਡੀਓ ਬਣਾ ਕਰੋ ਡਾਕਟਰ ਸਾਹਿਬ, ਮੈਂ ਕਹਿੰਦਾ ਹਰੇਕ ਦੀ।
1: ਮੈਂ ਤਾਂ ਦੱਸਦਾ ਚੱਲ, ਉਹ ਵੀਡੀਓ ਤੇ ਛੋਟੀ ਮੋਟੀ ਚੀਜ਼ਾਂ ਜੀ, ਤੁਹਾਨੂੰ ਐਡੀ ਵੱਡੀ ਚੀਜ਼ ਭਰਾ ਨੂੰ ਗਿਆ ਤੇ ਫਿਰ ਨਾਲ ਹੀ ਠੀਕ ਕਰਕੇ ਲੈ ਜਾਓ।
0: ਨਾ ਚੱਕ, ਗੱਲ ਤਾਂ ਸਹੀ ਆ। ਚਲੋ ਦੱਸੋ
1: ਜਿਉਂ ਜਿਉਂ ਦੀਪ ਤੁਸੀਂ ਖੁੱਬਦੇ ਜਾਂਦੇ ਨਾ ਪੜ੍ਹਾਈ ਚ, ਨਵੀਆਂ ਨਵੀਆਂ ਚੀਜ਼ਾਂ ਬਹੁਤ ਲੱਭ ਗਈਆਂ।
0: ਅੱਛਾ,
1: ਤਾਹੀਓ ਕਹਿ ਰਿਹਾ ਨਾ। ਉੱਤੋਂ ਫਸਟ ਰੇਬ ਆ, ਉਹ 5 ਮਿੰਟ ਲੱਗਦੇ ਸੈੱਟ ਕਰ ਦੋ, ਸਾਰਾ ਬੋਡੀ 1 ਮਿੰਟ ਸੈੱਟ ਹੋਣ ਲੱਗ ਪਿਆ।
0: ਲੈ,
1: ਤਾਹੀਓ ਕਿਹਾ ਜੀ, ਚੜੀਆਂ ਚੀਜ਼ਾਂ ਆ ਨਾ
0: ਉੱਪਰ ਵਾਲੀਆਂ, ਬੇਸਟਾ ਕਰਨੀਆਂ ਚਾਹੀਦੀਆਂ ਬੰਦੇ ਨੂੰ ਤੁਹਾਡੇ ਕੋਲ ਘੱਟੋ ਘੱਟ।
1: ਮੈਂ ਤੇ ਪਹਿਲੀ ਚ ਰਿਜ਼ਲਟ ਦੇ ਦਵਾਂ ਜੀ, ਹੋ ਸਕਦਾ ਦੂਜੀ ਚ ਲੋੜ ਹੀ ਨਾ ਪਵੇ। ਜੋ ਤੋਂ ਜੇ ਲੋੜ ਪਊ ਦੇਖੋ, ਹੋਰ ਹੋ ਜਾਣੀ ਤੇ ਨਹੀਂ ਲੋੜ ਹੀ ਕੀ ਕਰੂੰਗਾ ਇੱਥੇ।
0: ਚਲੋ ਦੱਸੋ ਐਡਰੈਸ, ਟਾਈਮਿੰਗ ਦੱਸੋ, ਏਰੀਆ ਦੱਸੋ।
1: 15 ਸਟੇਲਮਨ ਡਰਾਈਵ ਬ੍ਰੈਂਪਟਨ, ਤੇ ਵਿਲੀਅਮ ਪਾਰਕ ਵਿੱਚ ਚੰਕੂ ਜੀ। ਦਰਦ ਜਿੰਨੀ ਮਰਜ਼ੀ ਆ, ਦਰਦ ਠੀਕ ਕਰਕੇ ਰਾਈਟ ਵੇ ਬੈਟਰ ਹੋ ਜਾਵੇ। ਬਾਕੀ ਕਈ ਵਾਰ ਕੋਈ ਮੈਨਿਸਕਸ ਟੀਅਰ ਹੋਈ ਹੁੰਦੀ ਆ, ਲਿਗਾਮੈਂਟ ਟੀਅਰ ਹੋਇਆ, ਉਹ ਸੈਪਰੇਟ ਚੀਜ਼ ਆ ਜਿਹਦੇ ਵਿੱਚ

0: और अर्थराइटिस से आप वो काफी चीजें राइट पे बेटर हो जाएंगी। डिस्क हर्निएट हो जाती है वो भी जो सेट होगी काफी बेटर हो जाएगी राइट पे, मुड़के कोई चीजें होती है रेस्ट करना ठीक होती है।
1: बिल्कुल बिल्कुल,
0: रिपेयर होने टाइम चाहिए ना टिश्यू नु,
1: कोई शक नहीं।
0: बाकी जे कोई एहो जा आवे मैं ठीक नहीं होना जा किसे नु अगले नु चैलेंज करी जा ओ गल डिफरेंट है। ਸਿੰਸੀਅਰ ਬੰਦਾ ਹੈ ਜਿਹਨੂੰ ਪਤਾ ਵੀ ਮੈਨੂੰ ਰਿਜ਼ਲਟ ਮਿਲਿਆ ਉਹਨੂੰ ਰਿਜ਼ਲਟ ਵਧੀਆ ਮਿਲੂ ਜਿੱਥੇ ਮਰਜ਼ੀ ਜਾ ਕੇ ਉਹਦਾ ਐਕਸਰੇ ਕਰਾ ਲਿਆ ਐਮ ਆਰ ਆਈ ਕਰਾ ਲਿਆ
1: ਕਿਆ ਬਾਤ ਹੈ ਵੈਰੀ ਗੁੱਡ ਸ਼ਾਬਾਸ਼ ਬੋਲੋ ਨੰਬਰ
0: 416-884-5886 ਗੋਡਿਆਂ ਦੀ ਜਿਨ੍ਹਾਂ ਨੂੰ ਖਾਸ ਕਰ ਗੋਡਿਆਂ ਦੀ ਪੇਨ ਹੈ ਨਾ ਉਹਨਾਂ ਨੂੰ ਬਹੁਤ ਹੈਲਪ ਮਿਲੂਗੀ ਬਹੁਤ ਜ਼ਿਆਦਾ ਹੈਲਪ
1: ਮਿਲੂਗੀ
0: ਘਰਾਂ ਚ ਬਜ਼ੁਰਗ ਆ ਵਿਚਾਰੇ ਬਾਹਰ ਅੰਦਰ ਵਾਸ਼ਰੂਮ ਜਾਣ ਤੱਕ ਔਖੇ ਆ ਉਹ ਇੱਕਦਮ ਮੱਚ ਬੈਟਰ ਹੋ ਜਾਣਗੇ
1: ਬਿਲਕੁਲ
0: ਅੱਗੇ ਅੱਧੀ ਟੈਨਸ਼ਨ ਘੱਟ ਦਿਓ ਜੀ
1: 416-884-5886 ਵਿਲੀਅਮ ਐਂਡ ਚੰਗੂਜੀ ਦਾ ਏਰੀਆ ਬਣਦਾ ਡਾਕਟਰ ਸਾਹਿਬ ਦਾ 416-884-5886 ਮੈਂ ਤੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ ਡਾਕਟਰ ਸਾਹਿਬ ਥੈਂਕ ਯੂ ਸੋ ਮਚ
0: ਥੈਂਕ ਯੂ
1: ਲਵ ਜੀ ਥੈਂਕ ਯੂ ਬਿਲਕੁਲ ਜੀ ਅਤੇ ਬੈਜ ਕੋਕ ਸਲਾਮ ਤੁਹਾਨੂੰ ਨਾਲੇ ਮੈਂ ਪਰਮਿੰਦਰ ਨੂੰ ਜੋੜ ਲੈਂਦਾ ਹੈ ਨਾ ਸੁਣਿਆ ਫਿਰ ਹੋਲਡ ਰੱਖਿਓ।

0: पर हुन थोनू कार लेन ली रेडी करेंगे। मॉर्गेज द किंग गिरीश शर्मा।
1: रेजिडेंशियल, कमर्शियल, रीफाइनेंसिंग, डेट कंसोलिडेशन, सेकंड थर्ड मॉर्गेजेस, प्राइवेट फंड्स,
0: सब ले। याद रखो, गिरीश शर्मा प्री अप्रूवल ही नहीं, क्लोजिंग तक देंगे पूरा साथ। डीलिंग विद ऑल बैंक।
1: कॉल 6476068110
0: और विजिट शर्मा मॉर्गेजेस डॉट कॉम।
2: क्या बात है, अमिशन तुसी अपने ट्रकां दा करवाना चाहुंदे हो? सर्टिफाइड अमिशन इंस्पेक्टर ने शिव सिद्धू साहब 647-919-9946 647-919-9946 ਤੇ ਸੰਪਰਕ ਕਰ ਲਓ। ਆਪਣੇ ਜੜ ਦੇ ਵਿੱਚ ਸੱਦ ਲਓ ਤੁਸੀਂ ਉਹਨਾਂ ਨੂੰ। ਇੱਕ ਟਰੱਕ ਆ ਤੁਹਾਡੇ ਕੋਲ, 2-4-5-7-10-20 ਟਰੱਕ ਨੇ, ਅਤੇ ਕਿਤੇ ਜਾਣ ਦੀ ਟਰੱਕਾਂ ਦੀ ਲੋੜ ਨਹੀਂ, ਨਾਲੇ ਤੇਲ ਫੂਕਣ ਦੀ ਲੋੜ ਨਹੀਂ, ਉਹਨਾਂ ਨੇ ਆਪ ਹੀ ਆ ਜਾਣਾ ਤੁਹਾਡੇ ਕੋਲ ਟਰੱਕਾਂ ਕੋਲ। 647-919-9946 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਕਹਿੰਦਾ ਨਵੇਂ ਅਲਵਾਟਾ ਕਨੇਡਾ ਸਮਝੌਤੇ ਤਹਿਤ ਹਾਊਸਿੰਗ ਪ੍ਰੋਜੈਕਟਾਂ ਨੂੰ ਮਿਲੇਗੀ ਰਫ਼ਤਾਰ। ਪੇਂਡੂ ਅਤੇ ਮੂਲ ਨਿਵਾਸੀ ਭਾਈਚਾਰਿਆਂ ਲਈ ਵੀ ਘੱਟੋ ਘੱਟ 100 ਮਿਲੀਅਨ ਰਾਖਵੇਂ ਰੱਖ ਲਏ। ਫੈਡਰਲ ਸਰਕਾਰ ਅਤੇ ਅਲਵਾਟਾ ਸਰਕਾਰ ਨੇ ਇੱਕ ਨਵਾਂ ਸਮਝੌਤਾ ਕੀਤਾ ਕਿ ਜਿਸ ਤਹਿਤ ਸੂਬੇ ਦੀਆਂ ਮਿਊਂਸਪੈਲਿਟੀਆਂ ਨੂੰ ਪਾਣੀ ਦੇ ਬੁਨਿਆਦੀ ਢਾਂਚੇ ਵਿੱਚ ਹਾਊਸਿੰਗ ਵਿਕਾਸ ਦੇ ਪ੍ਰੋਜੈਕਟਾਂ ਲਈ ਵੱਡੀ ਵਿੱਤੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਲਵਾਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਰੈੱਡ ਡੀਅਰ ਵਿੱਚ ਕਨੇਡਾ ਅਲਵਾਟਾ ਹਾਊਸਿੰਗ ਇਨਫਰਾਸਟ੍ਰਕਚਰ ਹੈ ਨਾ, ਕੀ ਕਹਿੰਦੇ ਹੁੰਦੇ ਆ, ਫੰਡ ਸਮਝੌਤੇ ਦਾ ਐਲਾਨ ਕੀਤਾ। ਚਲੋ ਵਧੀਆ ਗੱਲ ਹੈ, ਚੱਕ ਦੋ ਫੱਟੇ, ਦੱਬ ਦੋ ਕਿੱਲੀ, ਆਹ ਚੱਕ। ਅਤੇ ਇੱਧਰੋਂ ਆਪਣੇ ਸਿੱਖ ਭਾਈਚਾਰਾ ਜੀ ਫੇ ਆ ਗਿਆ ਮੂਹਰੇ, ਸਰਦਾਰ ਜੀ ਆਪਣੇ ਭਾਜੀ, ਛੋਟੇ ਆ ਕਿ ਵੱਡੇ ਆ ਪਤਾ ਨਹੀਂ। ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕਨੇਡਾ ਦਾ ਮੁਖੀ ਲਾਉਣ ਦੀ ਤਿਆਰੀ। NDP ਵੱਲੋਂ ਜਾਣੀ ਆਪਣੇ ਕਨੇਡਾ ਸਰਕਾਰ ਜਗਮੀਤ ਸਿੰਘ ਸਾਹਿਬ ਨੂੰ ਡੈਸਟੀਨੇਸ਼ਨ ਕਨੇਡਾ ਦਾ ਮੁਖੀ ਲਾਉਣ ਦੀ ਤਿਆਰੀ ਕਰ ਰਹੀ ਆ। ਵਾਹ, ਕਨੇਡਾ ਵਾਲਿਆਂ ਦੇ ਗੇੜੇ ਘਟਣ ਕਰਕੇ ਅਮਰੀਕਾ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਗਿਆ। ਗੇੜਿਆਂ ਦੀ ਗੱਲ ਜੇ ਕਰੀਏ, ਗੇੜੇ ਤਾਂ ਆਪਾਂ ਪਿੰਡਾਂ 'ਚ ਵੀ ਮਾਰਦੇ ਹੁੰਦੇ ਹਾਂ, ਅਤੇ ਪਿੰਡਾਂ ਦੇ ਵਿੱਚ ਫਿਰ ਪਹਿਰੇ ਵੀ ਲੱਗਦੇ ਹੁੰਦੇ, ਚੋਰ ਚੱਕੇ ਬਹੁਤ ਆ ਜਾਂਦੇ ਪਿੰਡਾਂ 'ਚ, ਹੈ ਨਾ। ਹੁਣ ਤਾਂ ਚਲੋ ਨਸ਼ੇ ਨੁਸ਼ਿਆਂ ਵਾਲੇ ਬਹੁਤ ਚੱਲ ਪਏ, ਅੱਗੇ ਤਾਂ ਕਾਲੇ ਕੱਛਿਆਂ ਵਾਲੇ ਬਹੁਤ ਹੁੰਦੇ ਸੀ। ਕੋਠਿਆਂ 'ਤੇ ਲੋਕਾਂ ਨੇ 5-5-7-7 ਜਣਿਆਂ ਨੇ ਬਹਿ ਜਾਣਾ, ਕਿਰਪਾਨਾਂ ਰੱਖ ਕੇ, ਗੜਾਸੀਆਂ ਰੱਖ ਕੇ, ਵੱਟੇ ਰੱਖ ਕੇ, ਅਤੇ ਫਿਰ ਛੋਟੇ ਪਿੰਡਾਂ 'ਚ 2-2-4-4 ਜਣੇ, 5-5 ਜਣੇ ਹੁੰਦੇ ਸੀ, ਹੈ ਨਾ, ਪਹਿਰੇ ਲੱਗਦੇ ਸੀ। ਗੀਤ ਸੁਣਾ ਮੈਂ ਤੁਹਾਨੂੰ, ਹੁਣ ਰੱਖਿਓ ਇੱਕ ਮਿੰਟ ਲਈ, ਦੁੱਖ ਬੋਲ। ਨਾਲੇ ਬਾਸੀ ਸਭ ਖੁਸ਼ ਹੋ ਜਾਣਗੇ।

0: ਬਾਤ ਆ ਪਰਮਿੰਦਰ ਡੰਗਾ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਆ
1: ਜੀ ਹਰਜੀਤ ਜੀ ਸਾਂਝਾ ਵਿਰਸਾ ਦੀ ਸਾਰੀ ਟੀਮ ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਪਿਆਰ ਭਰੀ ਸਤਿ ਸ੍ਰੀ ਅਕਾਲ ਅੱਗੇ ਚੇਤਾ ਤੁਹਾਨੂੰ ਪਿੰਡਾਂ ਚ ਪੈਰੇ ਲੱਗ ਜਾਂਦੇ ਜੀ ਤੁਸੀਂ ਵੀ ਲਾਏ ਹੋਣੇ ਆ ਬਹੁਤ ਪੈਰੇ ਲੱਗਦੇ ਜੀ ਚੌਂਕੀਦਾਰ ਨੂੰ 20 ਰੁਪਏ ਦੇ ਦੇਣੇ ਵੀ ਚੱਲ ਯਾਰ ਤੂੰ ਲਾ ਦੇ ਸਾਡੀ
1: ਜਗ੍ਹਾ ਹਰਜੀਤ ਜੀ ਕਈ ਪਰਿਵਾਰਾਂ ਦੇ ਜਿਹੜੇ ਉੱਪਰਲੇ ਕੰਮ ਕਰਨ ਵਾਲੇ ਬੰਦੇ ਹੁੰਦੇ ਆ ਨਾ ਮੈਂ ਉੱਪਰਲੇ ਹੀ ਕੰਮ ਕਰਨੇ ਸਾਰੇ ਉਹ ਬੜੇ ਮਤਲਬ ਤੇਜ਼ ਹੁੰਦੇ ਸੀ ਕਾਲੇ ਹੁੰਦੇ ਸੀ ਉਹਨਾਂ ਨੇ ਕਹਿਣਾ ਕੋਈ ਨੀ ਮੈਂ ਆਪੇ ਚੱਲ ਜਾਊਗਾ ਉਹ ਉਹਨਾਂ ਦਾ ਪੱਕਾ ਹੀ ਹੁੰਦਾ ਸੀਗਾ ਵੀ ਮੈਂ ਜਾਣਾ ਜੀ
0: ਅੱਛਾ ਜਿਹੜੇ ਸਰਕਾਰ ਦੇ ਹੁੰਦੇ ਆ ਕੋਈ ਵੀ ਨੁਮਾਇੰਦੇ ਚਾਹੇ MLA MP ਕੋਈ ਹੋ ਗਏ ਜੇ ਜਿਵੇਂ ਘਰ ਦਾ ਮੁਖੀ ਲਾ ਲਓ ਜਾਂ ਘਰ ਦੇ ਮੈਂਬਰ ਜਿਵੇਂ ਹੁਣ ਤੁਸੀਂ ਕਿਹਾ ਵੀ ਉੱਪਰਲੇ ਬੰਦੇ ਆ ਘਰ ਦੇ ਮੈਂਬਰ ਹੋਣ ਸਰਕਾਰ ਦੇ ਮੈਂਬਰ ਹੋਣ ਕਿਸੇ ਦੇ ਤੇ ਫਿਰ ਉਹ ਕਹਿਣ ਵੀ ਸਾਡੇ ਘਰ 'ਚ ਨਹੀਂ ਵੀ ਚੋਰੀ ਰੁਕ ਸਕਦੀ ਅਸੀਂ ਤਾਂ ਆਪਣੇ ਘਰ 'ਚ ਪਹਿਰਾ ਵੱਖਰਾ ਲਾਉਣਾ ਜਾਂ ਤੁਸੀਂ ਪਰਮਿੰਦਰ ਜੀ ਆਪਣੇ ਪਿੰਡ 'ਚ ਪਹਿਰਾ ਵੱਖਰਾ ਲਾ ਲਓ ਵੀ ਨਿਗਾਹ ਰੱਖੋ ਚੋਰ ਚੱਕੇ ਆ ਸਕਦੇ ਆ ਨਸ਼ੇ ਵਾਲੇ ਆ ਸਕਦੇ ਆ ਲੁਟੇਰੇ ਆ ਸਕਦੇ ਆ ਕੋਈ ਹੋਰ ਵੀ ਆ ਸਕਦਾ ਵੀ ਆਪਣੇ ਪਿੰਡ ਦੀ ਭਾਈ ਰੱਖੋ ਜ਼ਿੰਮੇਵਾਰੀ ਵੀ ਸਾਡੀ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੋਊਗਾ ਇਹਦੇ 'ਚ ਕੀ ਕਹਿਣਾ ਚਾਹੁੰਦੇ ਹੋ ਸੰਤ ਸੀਚੇ ਵਾਲੇ ਕਹਿੰਦੇ MP ਤਾਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ
1: ਬਿਲਕੁਲ ਜੇ ਆਪਣੀ ਹੀ ਸਰਕਾਰ ਹੋਵੇ ਆਪਣੀ ਹੀ ਪੁਲਿਸ ਹੋਵੇ ਤੇ ਆਪੇ ਹੀ ਸਾਨੂੰ ਆਪਣੇ ਆਪ ਆਪਣੇ ਪਿੰਡ ਬਚਾਉਣ ਲਈ ਪਹਿਰੇ ਲਾਉਣੇ ਪੈਣ ਮੈਨੂੰ ਲੱਗਦਾ ਕਿ ਇਹ ਤਾਂ ਫਿਰ ਅੰਦਰਲੀ ਬਾਹਰ ਆ ਜਾਂਦੀ ਗੱਲ ਸੋ ਇਹ ਮਾਮਲਾ ਜੀ ਲਗਾਤਾਰ ਦੂਜੀ ਵਾਰ ਸਾਹਮਣੇ ਆਇਆ ਜਦੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇਕਲੌਤੇ 1.25 ਲੱਖ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਹੁਣ ਮੈਨੂੰ ਲੱਗਦਾ ਕਿ ਆਪਣੀ ਹੀ ਭਗਵੰਤ ਮਾਨ ਸਰਕਾਰ ਵਾਹਣੀ ਪਾ ਲਈ ਆ ਅਸਲ ਦੇ ਵਿੱਚ ਉਹਨਾਂ ਨੇ ਪਹਿਲਾਂ 2-3 ਦਿਨ ਪਹਿਲਾਂ ਆਪਾਂ ਖਬਰ ਕਰਕੇ ਗਏ ਸੀ ਕਿ ਦੁਆਬੇ ਦੇ ਜਲੰਧਰ ਸੁਲਤਾਨਪੁਰ ਲੋਧੀ ਜਾਂ ਹੋਰ ਕਸਬਿਆਂ ਪਿੰਡਾਂ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਚੋਰੀਆਂ ਡਾਕੇ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ ਉਹਨਾਂ ਸਾਰਿਆਂ ਤੋਂ ਖਫਾ ਹੋ ਕੇ DGP ਪੰਜਾਬ ਪੁਲਿਸ ਨੇ ਇੱਕ ਚਿੱਠੀ ਲਿਖੀ ਸੀ ਸੋ ਉਹਨਾਂ ਨੇ ਚਿੱਠੀ 'ਚ ਲਿਖਿਆ ਸੀ ਕਿ ਮੇਰੇ ਕੋਲ ਭਾਈ 6 ਗਨਮੈਨ ਆ ਜੇ ਤੁਹਾਡੇ ਕੋਲ ਥਾਣਿਆਂ 'ਚ ਨਫਰੀ ਹੈ ਨੀ ਨਾਕੇ ਲਾਉਣ ਲਈ ਨਫਰੀ ਹੈ ਨੀ ਤਾਂ ਮੇਰੇ 6 ਗਨਮੈਨ ਲੈ ਲਓ ਘੱਟੋ ਘੱਟ ਲੋਕਾਂ ਨੂੰ ਮਾੜਾ ਮੋਟਾ ਆਸਰਾ ਤਾਂ ਹੋ ਜਾਵੇ ਕੋਈ ਆਪਾਂ ਭਰੋਸਾ ਤਾਂ ਦੇ ਸਕੀਏ ਪਰ ਮੈਨੂੰ ਲੱਗਦਾ ਕਿ ਸਰਕਾਰ ਨੇ ਉਹਨਾਂ ਦੀ ਨਹੀਂ ਸੁਣੀ ਔਰ ਅੱਜ ਸੰਤ ਸੀਚੇਵਾਲ ਨੇ ਇੱਕ ਨਵਾਂ ਹੀ ਝੰਡਾ ਗੱਡਤਾ ਉਹਨਾਂ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਤੀ ਹਰਜੀਤ ਜੀ ਆਪਣਾ ਪਿੰਡ ਸੰਭਾਲੋ ਸੋ ਹੁਣ ਮਤਲਬ ਕਹਿਣ ਦਾ ਮਤਲਬ ਉਹਨਾਂ ਨੇ ਇਹ ਕਹਿਤਾ ਕਿ ਸਵਾਰੀ ਹੁਣ ਆਪਣੇ ਸਮਾਨ ਦੀ ਆਪੇ ਜ਼ਿੰਮੇਵਾਰੀ ਆ ਦੁਆਬੇ ਦੇ ਵਿੱਚ ਉਹਨਾਂ ਨੇ ਨੌਜਵਾਨਾਂ ਦੇ ਠੀਕਰੀ ਪਹਿਰੇ ਲਾਉਣੇ ਸ਼ੁਰੂ ਕਰਤੇ ਨੇ ਜਿਵੇਂ ਤੁਸੀਂ ਗੀਤ ਲਾ ਕੇ ਪਰ ਇਸ ਸਾਰੇ ਨਾਲ ਇੱਕ ਗੱਲ ਜ਼ਰੂਰ ਸਾਹਮਣੇ ਆ ਰਹੀ ਆ ਕਿ ਆਮ ਆਦਮੀ ਪਾਰਟੀ ਹੋਵੇ ਭਗਵੰਤ ਮਾਨ ਸਰਕਾਰ ਹੋਵੇ ਜਾਂ ਉਹਦੇ MLA MP ਵਿਧਾਇਕ ਹੋਣ ਆਮ ਲੋਕਾਂ ਦੀ ਗੱਲ ਆਪਾਂ ਛੱਡ ਦਿੰਦੇ ਹਾਂ ਉਹਨਾਂ ਦੇ ਵਿੱਚ ਕੋਈ ਆਪਸੀ ਤਾਲਮੇਲ ਨਹੀਂ ਆ ਕਿਉਂਕਿ MP ਨੇ ਇਕੱਲੇ ਰਹਿ ਗਏ ਨੇ 6 ਤਾਂ ਪਹਿਲਾਂ ਹੀ ਆਪਣਾ ਪੱਤਰਾ ਵਾਜ ਗਿਆ ਸੀ ਸੋ ਵਿਦਨ ਪਾਰਟੀ ਨੂੰ ਲੱਗਦਾ ਕੋਈ ਤਾਲਮੇਲ ਦੀ ਕਮੀ ਸਾਫ਼ ਨਜ਼ਰ ਆ ਰਹੀ ਆ ਬਾਕੀ ਹੁਣ ਦੇਖਦੇ ਹਾਂ ਕਿ ਨੌਜਵਾਨਾਂ ਦਾ ਪਹਿਰਾ ਲਾਉਣਾ ਸ਼ੁਰੂ ਕਰਤਾ ਭਗਵੰਤ ਮਾਨ ਸਰਕਾਰ ਕਦੋਂ ਜਾਗੂਗੀ ਜਾਂ ਸੰਤ ਸੀਚੇਵਾਲ ਨੂੰ ਮਨਾਇਆ ਜਾਊਗਾ ਜਾਂ ਇਹ ਵੀ ਆਪਣਾ ਹੁਣ ਕੋਈ ਹੋਰ ਨਵਾਂ ਪਿੰਡ ਵਸਾਉਣ ਜਾ ਰਹੇ ਨੇ ਜੀ
0: ਬਿਲਕੁਲ ਜੀ ਤੇ ਇੱਕ ਸਿੱਖ ਗੇਮਜ਼ ਕੈਨੇਡਾ ਵੱਲੋਂ ਆਪਣੇ ਬ੍ਰੈਂਪਟਨ ਦੇ ਵਿੱਚ ਸਿੱਖ ਗੇਮਾਂ ਹੋ ਰਹੀਆਂ ਨੇ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਕੱਲ੍ਹ ਸ਼ਾਮ ਨੂੰ ਇੱਕ ਮੈਚ ਆ 6 ਵਜੇ ਬਾਸਕਟਬਾਲ ਦਾ ਸੋਕਰ ਗਰਾਊਂਡ ਦੇ ਵਿੱਚ ਆ ਸੋਕਰ ਜਿਹੜਾ ਪਾਵਰੇਡ ਸੈਂਟਰ ਪਾਵਰੇਡ ਨਹੀਂ ਸੋਰੀ ਸੋਕਰੇ ਵਜੇ ਤਾਂ ਉਹ ਕੀ ਉਹਨੂੰ ਕਹਿੰਦੇ ਹੁੰਦੇ ਨਾਂ ਚੇਂਜ ਕੀਤਾ ਸੀ ਹੁਣ ਤਾਂ ਹਨਾ ਸੇਮੈਕਸ ਹਾਂ ਸੇਮੈਕਸ ਸੋਕਰ ਸੈਂਟਰ ਹੁਣ ਤਾਂ ਨਾਂ ਚੇਂਜ ਹੋ ਗਿਆ ਸੈਂਟਰਲ ਬੋਰਡ ਐਂਡ ਡਿਕਸੀ ਅਤੇ ਡਿਕਸੀ ਹੈ ਆਹੋ ਡਿਕਸੀ ਸੈਂਟਰਲ ਬੋਰਡ ਡਿਕਸੀ ਅਤੇ ਕਰਿਓ ਤੁਸੀਂ ਜਾ ਕੇ ਆਇਓ ਸ਼ਨੀਵਾਰ ਨੂੰ ਉਹਦੀ ਓਪਨਿੰਗ ਹੋਣੀ ਆ ਓਪਨਿੰਗ ਸੈਰਾਮਨੀ ਆ ਸਵੇਰੇ 9 ਵਜੇ ਅਤੇ 1 ਤਰੀਕ ਸ਼ਨੀਵਾਰ ਐਤਵਾਰ 2 ਤਰੀਕ ਸੋਮਵਾਰ 3 ਤਰੀਕ ਬਾਸਕਟਬਾਲ ਕਬੱਡੀ ਵਾਲੀਬਾਲ ਗੱਤਕਾ ਹੋਰ ਤੁਸੀਂ ਜਿਹੜੀਆਂ ਮਰਜ਼ੀ ਗੇਮਾਂ ਦੇ ਨਾਮ ਲੈ ਲਓ ਸਾਰੀਆਂ ਗੇਮਾਂ ਹੋਣੀਆਂ ਦੌੜਾਂ ਵੀ ਹੋਣੀਆਂ ਉੱਥੇ ਵਾਕ ਵੀ ਹੋਣੀ ਆ ਹੈ ਨਾ ਅਤੇ ਸਾਰੇ ਦਿਨਾਂ ਦੇ ਵਿੱਚ ਫਰੀ ਫੂਡ ਫਰੀ ਪਾਰਕਿੰਗ ਫਰੀ ਐਂਟਰੀ ਆ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ 647-3-07 'ਤੇ ਤੁਸੀਂ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਸਾਹਿਬ ਨਾਲ ਸੰਪਰਕ ਕਰ ਲਿਓ 647-3-07 ਅਤੇ ਹੋਰ ਕੋਈ ਜਾਣਕਾਰੀ ਲੈਣੀ ਹੈ ਹੈ ਨਾ ਅਤੇ ਤੁਸੀਂ ਜਾ ਕੇ ਆਇਓ ਇੱਕ ਵਾਰ, ਸ਼ਾਮ ਤੱਕ ਹੁੰਦਾ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ 3 ਦਿਨ ਰਹਿਣਾ, ਅਤੇ ਨਾਲੇ ਸ਼ੌਂਕ ਮੇਲਾ ਸ਼ੁਕਰ ਮੇਲਾ ਸੀ ਵੀ ਕੀ ਕਰਦੇ ਨੇ ਉੱਥੇ, ਕਿਵੇਂ ਖੇਡਦੇ ਆ, ਹੋ ਸਕਦਾ ਕੋਈ ਵਧੀਆ ਪਰਮਾਤਮਾ ਨੇ ਜਾਹੋ ਜਲਾਲ ਉਹਨਾਂ ਦਾ ਦਿਖਾਉਣਾ ਹੋਵੇ ਆਪਾਂ ਨੂੰ ਕੋਈ ਵਧੀਆ ਤਰੀਕੇ ਨਾਲ। ਚਲੋ ਕਰਦੇ ਹਾਂ ਗੱਲਬਾਤ। ਸਰਦਾਰ ਜੀ ਆਉਂਦੇ ਨੇ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਦੋਹਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ
2: ਅਕਾਲ ਪਰਮਿੰਦਰ ਜੀ। ਮੈਨੂੰ ਲੱਗਦਾ ਕਿ 29 'ਚ ਬੀਜੇਪੀ ਦਾ ਹਾਲ ਬੁਰਾ ਹੀ ਹੋਣਾ।
0: ਕਿਉਂ?
2: ਦੇਖੋ, ਇਹਨਾਂ ਦੀਆਂ ਕੁੜੀਆਂ ਨੇ, ਇੱਕ ਆਸਾਮ ਦੇ ਮਿਨਿਸਟਰ ਦੀ ਕੁੜੀ ਤੇ ਇੱਕ ਹੈਗੀ ਮਹਾਰਾਸ਼ਟਰ ਦੇ, ਇੱਕ ਹੋਰ, ਤਿੰਨਾਂ ਕੁੜੀਆਂ ਨੇ ਪੋਸਟਾਂ ਪਾਈਆਂ ਕਾਂਗਰਸ ਦੇ ਪਿੱਛੇ ਉਹਨਾਂ ਦੇ ਹੱਕ 'ਚ। ਇਹਨਾਂ ਨੇ ਜ਼ੋਰ ਲਾ ਲਿਆ ਵੀ ਲਾ ਦਿਓ ਤੁਸੀਂ ਪੋਸਟਾਂ, ਉਹਨਾਂ ਨੇ ਨਹੀਂ ਲਾਈਆਂ। ਤੇ ਇਹਨਾਂ ਨੇ ਇੱਕ ਹੁਣ ਜਿਹੜਾ ਨਵਾਂ ਆਹ ਬਣਾਇਆ ਆਪਣਾ ਸਿੱਖਿਆ ਮੰਤਰੀ, ਉਹਦੇ ਤੇ ਵੀ ਕਹਿੰਦੇ ਬਹੁਤ ਕਲੇਸ਼ ਪੈ ਗਿਆ, ਇਹਨਾਂ ਨੇ ਬਹੁਤ ਕੁਛ ਕਿਹਾ ਕਾਂਗਰਸ ਨੇ, ਉਹਦੇ ਬਾਰੇ ਦੱਸੋਗੇ ਸਰ?
0: ਗੱਲ ਕੀਤੀ ਤਾਂ ਸੀ ਆਪਾਂ ਗੱਲਬਾਤ ਇਹ। ਮਤਲਬ ਹੈਗੀ ਅਪਡੇਟ, ਤੁਸੀਂ ਕੱਲ ਸੁਣਿਆ ਨੀ ਜਾਂ ਇਹਨਾਂ ਨੇ ਜਾਂ ਕੀ ਪਤਾ ਨੀ ਹੁਣ ਕਿੱਥੇ ਸੀ?
1: ਬਿਲਕੁਲ, ਪ੍ਰਿੰਸੀਪਲ ਸਾਹਿਬ ਨੇ ਕੱਲ ਸੁਣੀ ਨੀ ਕਿ ਨਵੇਂ ਸਿੱਖਿਆ ਮੰਤਰੀ ਜਿਹੜੇ ਪ੍ਰਹਲਾਦ ਜੋਸ਼ੀ ਨੇ, ਉਹਨਾਂ ਤੇ ਵੀ ਇਲਜ਼ਾਮ ਵੈਸੇ ਹੁਣਦੇ ਨੀ ਹੈ 2002 ਤੋਂ ਲੈ ਕੇ, ਕਿਉਂਕਿ 2002 ਦੇ ਵਿੱਚ ਜਦੋਂ ਗੁਜਰਾਤ ਵਿੱਚ ਦੰਗੇ ਹੋਏ ਸੀ ਤਾਂ ਇੱਕ ਮੁਸਲਿਮ 21 ਸਾਲਾ ਮੁਸਲਿਮ ਪ੍ਰੈਗਨੈਂਟ ਲੇਡੀ ਨਾਲ ਗੈਂਗਰੇਪ ਹੋਇਆ ਸੀ ਜਿਹਦਾ ਨਾਂ ਬਿਲਕਿਸ ਬਾਨੋ, ਬੜਾ ਮਸ਼ਹੂਰ ਮੁਕੱਦਮਾ ਹੋਇਆ ਹੈ ਭਾਰਤ ਦੇ ਵਿੱਚ, ਔਰ ਬਿਲਕਿਸ ਬਾਨੋ ਦੇ ਜਿਹੜੇ ਅਪਰਾਧੀ ਨੇ, ਔਰ ਨਾਲ ਦੀ ਨਾਲ ਹਜੀਤ ਜੀ ਬਿਲਕਿਸ ਬਾਨੋ ਦੇ ਪਰਿਵਾਰ ਦੇ 11 ਮੈਂਬਰਾਂ ਨੂੰ ਜਿਉਂਦੇ ਸਾੜਤਾ ਸੀ ਦੰਗਾ ਕਰਨ ਵਾਲਿਆਂ ਨੇ। ਸੋ ਉਸ ਮਾਮਲੇ ਦੇ ਵਿੱਚ ਜਿਹੜੇ ਦਰਜਨਾਂ ਦੇ ਕਰੀਬ ਗੈਂਗ ਰੇਪ ਦੇ ਮੁਲਜ਼ਮ ਸੀ ਉਹਨਾਂ ਨੂੰ ਸਜ਼ਾਵਾਂ ਹੋਈਆਂ ਸੀ, ਪਰ ਗੁਜਰਾਤ ਦੀ ਸਰਕਾਰ ਨੇ ਆਪਣੇ ਆਪ ਉਹਨਾਂ ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ ਸੀ, ਔਰ ਉਹਨਾਂ ਮੁਲਜ਼ਮਾਂ ਦੇ ਜਦੋਂ ਜੇਲ੍ਹ ਤੋਂ ਬਾਹਰ ਆਏ ਸੀ ਤਾਂ ਉਹਨਾਂ ਦੇ ਗਲਾਂ 'ਚ ਹਾਰ ਪਾਉਣ ਵਾਲਿਆਂ 'ਚ ਹੁਣੇ ਬਣੇ ਪੰਜਾਬ ਦੇ ਭਾਰਤ ਦੇ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਵੀ ਸੀ, ਉਹਨਾਂ ਨੇ ਕਿਹਾ ਸੀ ਬਹੁਤ ਵਧੀਆ ਕੰਮ ਹੋ ਗਿਆ। ਸੋ ਇਹ ਹੁਣ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਵਾਦ ਆ ਕਿ ਬਲਾਤਕਾਰੀਆਂ ਨੂੰ ਸ਼ਹਿ ਦੇਣ ਵਾਲੇ ਕੀ ਹੁਣ ਸਾਡੇ ਨਿਆਣਿਆਂ ਨੂੰ ਕੀ ਐਜੂਕੇਸ਼ਨ ਦੇਣਗੇ, ਇਹ ਬਹੁਤ ਵੱਡਾ ਸਵਾਲ ਆ। ਵੈਸੇ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ 'ਚ ਹੁਣ ਕੋਈ ਇੱਦਾਂ ਦਾ ਤਾਂ ਹੈ ਹੀ ਨਹੀਂ ਜਿਹਨੂੰ ਉਹ ਲਾ ਕੇ ਕੋਈ ਸੋਭਾ ਖੜ ਸਕਣ, ਕੋਈ ਬਲਾਤਕਾਰੀ ਆ, ਕੋਈ ਕਤਲਾਂ ਦੇ ਮਾਮਲੇ 'ਚ ਆ ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਔਰ ਸਾਰਿਆਂ ਦੀ ਪਿੱਠ ਭੂਮੀ ਜਿਹੜੀ RSS ਨਾਲ ਵੀ ਜੁੜਦੀ, ਔਰ RSS ਦੇ ਬੁਲਾਰੇ ਆਪਾਂ ਖਬਰ ਕਰਕੇ ਗਏ ਸੀ ਕਿ ਉਹ ਕਿਹੜਾ ਕੱਟ ਨੇ, ਕੇਰਲ ਤੋਂ TG ਮੋਹਨਦਾਸ ਨਾਂ ਦੇ ਇੱਕ RSS ਦੇ ਆਗੂ ਨੇ, ਉਹ ਪਤਾ ਕੀ ਕਹਿ ਰਹੇ ਨੇ ਹਰਜੀਤ ਜੀ, ਉਹ ਕਹਿ ਰਹੇ ਨੇ ਕਿ ਜੰਤਰ ਮੰਤਰ ਜਾਂ ਇੱਦਾਂ ਦੀਆਂ ਥਾਵਾਂ ਤੇ ਜਿਹੜੇ ਰੋਸ ਪ੍ਰਦਰਸ਼ਨ 'ਚ ਕੁੜੀਆਂ ਸ਼ਾਮਿਲ ਹੁੰਦੀਆਂ ਨੇ ਉਹ ਗੈਂਗ ਰੇਪ ਦੀਆਂ ਆਦੀ ਹੁੰਦੀਆਂ ਨੇ, ਉਹਨਾਂ ਨੂੰ ਗੈਂਗ ਰੇਪ ਤੋਂ ਕੋਈ ਪਰਹੇਜ਼ ਨਹੀਂ ਆ। ਕਹਿਣ ਦਾ ਮਤਲਬ ਹੁਣ RSS ਦੀ ਪਿੱਠ ਭੂਮੀ 'ਚ ਆਉਣ ਵਾਲੇ ਜਿਹੜੇ ਆਗੂ ਨੇ ਉਹ ਇੱਦਾਂ ਨਹੀਂ, ਆਪਾਂ ਜਿੱਦਾਂ ਹੀ ਕੋਕੋ ਉੱਦਾਂ ਦੇ ਬੱਚੇ ਹੋਣੇ ਨੇ। ਸੋ ਇੱਕ ਨਵਾਂ ਵਿਵਾਦ ਛਿੜ ਗਿਆ, ਦੇਖਦੇ ਹਾਂ ਕਿ ਵਿਵਾਦ ਦਾ ਅੰਤ ਕਿਵੇਂ ਹੁੰਦਾ। ਜੀ
0: ਬਿਲਕੁਲ ਜੀ, 16 ਕਰ ਤੋਂ ਲਖਵਿੰਦਰ ਮਲਤਾਨੀ ਭਾਜੀ ਸੁਣਦੇ ਮੈਸੇਜ ਪ੍ਰੋਗਰਾਮ, ਗੁੱਡ ਮਾਰਨਿੰਗ ਭੇਜਦੇ, ਥੈਂਕ ਯੂ। ਅਤੇ ਹਰਮਨ ਭਾਅ ਜੀ 44-67 ਤੋਂ ਉਹ ਵੀ ਭੇਜੀਆਂ ਹੋਈਆਂ ਲਾਈਨਾਂ ਪੜ੍ਹੀਆਂ ਆਪਾਂ, 84-75 ਤੋਂ ਢੱਡ ਸਾਹਿਬ ਦਾ ਵੀ ਮੈਸੇਜ ਆ ਗਿਆ ਭਾਈ, ਥੈਂਕ ਯੂ ਸੋ ਮੱਚ, ਰਿਸਪੈਕਟ, ਗੁੱਡ ਸ਼ੋ, ਗੁੱਡ ਮਾਰਨਿੰਗ ਕਹਿੰਦੇ। ਅਰਸ਼ਵੀਰ ਸਿੱਖੋਂ ਆਈਡੀਆ, ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਨੂੰ
3: ਸਤਿ
0: ਸ਼੍ਰੀ ਅਕਾਲ ਜੀ, ਮਾੜੀ ਜੀ ਕਰ ਸਕਦੇ ਲੋੜ ਲਈ?
3: ਹਾਂਜੀ ਹੁਣ ਠੀਕ ਹੈ।
0: ਹਾਂ ਹੁਣ ਠੀਕ ਹੈ। ਹਾਂਜੀ
3: ਹਾਂਜੀ, ਮੈਂ ਕਿਹਾ ਮੈਂ ਆਪਣਾ ਬਸ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ, ਲਾਈਕ ਮੈਨੂੰ ਮੌਕਾ ਮਿਲਿਆ ਸੀਗਾ ਆਪਣੇ ਡਾਕਟਰ ਸਾਹਿਬ ਦੇ ਜਾਣ ਦਾ।
0: ਕਿਹੜੇ ਡਾਕਟਰ ਸਾਹਿਬ?
3: ਹਾਂਜੀ
0: ਕਿਹੜੇ ਡਾਕਟਰ ਸਾਹਿਬ ਕੋ?
3: ਆਪਣੇ ਜਿਹੜੇ ਉਹ ਥੋੜੇ ਅਗਰ ਤੁਹਾਨੂੰ ਬੈਕ ਪ੍ਰੋਬਲਮ ਆ।
0: ਅੱਛਾ ਅੱਛਾ, ਗਰਾਇਆ ਸਾਹਿਬ ਕੋ?
3: ਹਾਂਜੀ ਹਾਂਜੀ।
0: ਅੱਛਾ ਹਾਂਜੀ,
3: ਤੇ ਮੈਂ ਕੱਲ ਵੀ ਆਈ ਥਿੰਕ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ ਸੀਗਾ। ਗੱਲ ਇਹ ਹੁੰਦੀ ਆ ਵੀ ਜਿਨ ਚਿਰ ਆਪਾਂ ਖੁਦ ਆਪ ਸਟੱਡੀ ਨੀ ਨਾ ਕਰਦੇ ਥੋੜਾ ਜਿਹਾ ਆਪਣੀ ਪ੍ਰੋਬਲਮ ਨੂੰ, ਜਿਵੇਂ ਕਿ ਮੈਨੂੰ ਵੀ ਥੋੜਾ ਜਿਹਾ ਇਸ਼ੂ ਸੀਗਾ ਤੇ ਉਹਦੇ ਰਿਲੇਟਡ ਆਪ ਨੂੰ ਵੀ ਥੋੜੀ ਜਾਣੀ ਕਿ ਮੈਨੂੰ ਸਮਝ ਸੀਗੀ ਵੀ ਮੇਰੀ ਪ੍ਰੋਬਲਮ ਹੈ ਕੀ ਹੈ ਕਿਵੇਂ ਨਹੀਂ। ਕਈ ਵਾਰ ਐਵੇਂ ਪ੍ਰੋਬਲਮ ਹੁੰਦੀਆਂ ਨੇ ਜਿਵੇਂ ਆਪਣੇ, ਮੈਂ ਤੁਹਾਨੂੰ ਥੋੜਾ ਡਿਫਰੈਂਟ ਤਰੀਕੇ ਨਾਲ ਸਮਝਾਉਣਾ, ਜਿਵੇਂ ਆਪਣੇ ਹੁਣ ਟਰੱਕ ਦੇ ਵਿੱਚ ਵੀ ਸੈਂਸਰਸ ਹੁੰਦੇ ਨੇ, ਰਾਈਟ? ਉਹ ਸੈਂਸਰਸ ਕਿਉਂਕਿ ਕੋਈ ਕਿਤੇ ਪਾਸੇ ਪ੍ਰੋਬਲਮ ਆਉਂਦੀ ਹੈ ਜਾਂ ਕਿਤੇ ਵੀ ਐਨੀ ਇੰਜਨ ਦੇ ਵਿੱਚ ਜਾਂ ਦਿਸ ਐਂਡ ਦੈਟ, ਉਵੇਂ ਜਾਂ ਜੋ ਮਸਲਸ ਨੇ ਉਹ ਨਾ ਆਪਣਾ ਬ੍ਰੇਨ ਆਪਣੇ ਨੂੰ ਥੋੜੀ ਜਿਹੀ ਉਹ ਜਦੋਂ ਕੋਈ ਮਸਲ ਪੁੱਲ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਉਹ ਸੇਫਟੀ ਮੋਡ ਚ ਚਲੇ ਜਾਂਦਾ ਵੀ ਉਹਨੂੰ ਹੋਰ ਮਸਲ ਨੂੰ ਸਿਕਿਓਰ ਕਰ ਲੈਂਦਾ ਵੀ ਇਹਨੂੰ ਹੋਰ ਫਰਦਰ ਡੈਮੇਜ ਨਾ ਹੋਵੇ। ਸੋ ਐਵੇਂ ਹੀ ਸਮਥਿੰਗ ਲਾਈਕ ਦੈਟ ਮੇਰਾ 2 ਹਫ਼ਤੇ ਮੈਨੂੰ ਹੋ ਗਿਆ, ਮੇਰੀ ਮਸਲ ਪੁੱਲ ਹੋ ਗਈ ਸੀ। ਸੋ ਉਵੇਂ ਐਂਗਜ਼ਾਇਟੀ ਵੱਧ ਜਾਂਦੀ ਹੈ ਬੰਦੇ ਨੂੰ, ਹੋਰ ਹੋ ਜਾਂਦਾ ਵੀ ਹੁਣ ਜ਼ਿਆਦਾ ਪ੍ਰੋਬਲਮ ਨਾ ਹੋ ਜਾਵੇ, ਅੰਡਰਸਟੈਂਡ ਦੈਟ। ਸੋ ਮੈਨੂੰ ਰਾਈਟ ਵੇ ਉਹਨਾਂ ਕੋਲ ਜਾਣਾ ਪਿਆ। ਤੋ ਉਹਨਾਂ ਨੇ ਵੀ ਲਾਈਕ ਉਹਨਾਂ ਨੇ ਵੀ ਸਮਝਾਇਆ, ਮੇਰਾ ਐਮ ਆਰ ਆਈ ਵਗੈਰਾ ਦੇਖਿਆ ਕਿਉਂਕਿ ਮੇਰੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀ। ਸੋ ਐਟਲੀਸਟ ਉਹਨਾਂ ਨੇ ਮੇਰੀ ਪ੍ਰੋਬਲਮ ਨੂੰ ਫਰਦਰ ਯਾਨੀ ਕਿ ਹੋਰ ਵਧਣ ਤੋਂ ਉਹਨਾਂ ਨੇ ਪ੍ਰਿਵੈਂਟ ਕਰ ਲਿਆ। ਲਾਈਕ ਹਰੇਕ ਦਾ ਆਪਣਾ ਆਪਣਾ ਢੰਗ ਹੁੰਦਾ, ਇਲਾਜ ਹੁੰਦਾ। ਮੈਂ ਥੈਰੇਪੀ ਵੀ ਜਾਂਦਾ ਵਾ ਮੈਨੇਜਮੈਂਟ ਲਈ, ਕਿਉਂਕਿ ਮੇਰੀ ਫੈਮਿਲੀ ਡਾਕਟਰ ਰੈਕਮੈਂਡ ਕਰਦਾ, ਕਿਉਂਕਿ ਜਿਸ ਤਰ੍ਹਾਂ ਦੀ ਜੋਬ ਹੁੰਦੀ ਹੈ ਹਰੇਕ ਬੰਦੇ ਦੀ, ਕਿਉਂਕਿ ਜਿਹੜੀ ਪ੍ਰੋਬਲਮ ਆਉਂਦੀ ਹੈ ਸਰੀਰ ਨੂੰ ਇੱਕਦਮ ਨਹੀਂ ਆਉਂਦੀ, ਉਹ ਹੌਲੀ ਹੌਲੀ ਸਰੀਰ ਤੁਹਾਨੂੰ ਵਾਰਨਿੰਗ ਸਾਈਨ ਦਿੰਦਾ, ਪਰ ਆਪਾਂ ਅਵੋਇਡ ਕਰ ਲੈਂਦੇ ਹਾਂ। ਅਗਲੇ ਬੰਦੇ ਨੂੰ ਨਹੀਂ ਇਲਾਜ ਆਉਂਦਾ ਯਾਨੀ ਕਿ ਨਹੀਂ ਆਰਾਮ ਆਇਆ ਜਾਂ ਜੋ ਕੁਛ ਨਹੀਂ ਆਇਆ, ਪਰ ਐਟਲੀਸਟ ਹੈਵ ਸਮ ਪੇਸ਼ੈਂਸ ਟੂ ਗੋ ਟੂ ਅ ਡਿਫਰੈਂਟ ਪ੍ਰੋਵਾਈਡਰ ਰਾਈਟ, ਜਾਂ ਕਿਸੇ ਹੋਰ ਪਾਸੇ ਟਰਾਈ ਕਰ ਲਓ। ਮੈਨੂੰ ਲਾਈਕ ਆਈ ਹੈਵ ਬੀਨ ਟੂ ਸੋ ਮੈਨੀ, ਮੈਂ 10 ਸਾਲ ਤੋਂ ਇਵਨ ਮੇਰੀ ਹੈਗੀ ਆ ਪੋਜੀਸ਼ਨ ਰਾਈਟ। ਸੋ ਟਾਈਮ ਟੂ ਟਾਈਮ ਲਾਈਕ ਤੁਸੀਂ ਐਟਲੀਸਟ ਨੈਗੇਟਿਵਲੀ ਯਾਨੀ ਕਿ ਇਹ ਨਾ ਕਹੋ, ਹਰੇਕ ਬੰਦੇ ਦੀ ਆਪਦੀ ਪ੍ਰੋਫੈਸ਼ਨ ਡਿਗਰੀ ਹੈਗੀ ਆ, ਸੋ ਐਂਡ ਸੋ ਦੇ ਸਟੱਡੀ। ਜੇ ਤੁਹਾਡਾ ਨਹੀਂ ਲਾਈਕ ਜੇ ਮੈਨੂੰ ਉੱਥੇ ਨਹੀਂ ਫਰਕ ਪਊਗਾ, ਮੈਂ ਅੱਗੇ ਨਹੀਂ ਜਾਊਂਗਾ, ਦੈਟਸ ਇਟ। ਬਟ ਐਵੇਂ ਨੈਗੇਟਿਵਲੀ ਔਨ ਏਅਰ ਬੋਲਣਾ, ਇਟਸ ਆਈ ਥਿੰਕ
0: ਬੰਦੇ ਹੈਗੇ ਏਦਾਂ ਦੇ ਨੇ, ਉਹਨਾਂ ਨੇ ਕਰਨਾ ਹੀ ਹੁੰਦਾ, ਉਹਨਾਂ ਨੂੰ ਖੁੱਲੀ ਛੁੱਟੀ ਆ। ਉਹ ਉਹਨਾਂ ਦਾ ਮਾਨਸਿਕ ਮਨ ਉਹਨਾਂ ਦਾ ਦਿਮਾਗੀ ਇੰਨਾ ਕੀ ਹੈ ਬਸ, ਵੀ ਉਹਨਾਂ ਨੇ ਕੋਈ ਨਾ ਕੋਈ ਨੈਗੇਟਿਵ 5-4 ਮਹੀਨੇ ਬਾਅਦ ਕੀੜਾ ਉੜਦਾ ਹੁੰਦਾ ਉਹਨਾਂ ਦੇ।
3: ਪਰ ਓਕੇ ਦੇਖੋ, ਜੇ ਉਹ ਆਪ ਜਿਹੜੇ ਉਹ 2-3 ਬੰਦੇ ਨੇ, ਜੇ ਉਹ ਆਪ ਕਿਸੇ ਵੀ ਕੋਈ ਕੰਮ ਕਰਦੇ, ਕੋਈ ਵੀ ਕਿਸੇ ਵੀ ਟਾਈਪ ਦੀ ਜੋਬ ਕਰਦੇ ਆ, ਜੇ ਉਹਨਾਂ ਨੂੰ ਵੀ ਕੋਈ ਆ ਕੇ ਕਹੇ ਵੀ ਨਹੀਂ ਤੁਸੀਂ ਐਵੇਂ ਨਹੀਂ,
0: ਉਹਨਾਂ ਦਾ ਉਹਨਾਂ ਦੇ ਘਰ ਦੇ ਰੋਜ਼ ਕਹਿੰਦੇ ਆ ਵੀ ਪੰਗੇ ਨਾ ਲਓ, ਹਟ ਜਾਓ, ਉਹ ਕਿਹੜਾ ਸੁਣਦੇ ਕਿਸੇ ਦੀ, ਕਿਉਂਕਿ ਵਿਹਲੇ ਨੇ ਟਰੱਕ ਤੇ, ਟਰੱਕ ਵਾਲਾ ਹਮੇਸ਼ਾ ਹੀ ਬੰਦਾ ਵਿਹਲਾ ਹੁੰਦਾ, ਨਾਲੇ ਖਾਸ ਕਰਕੇ ਲੌਂਗ ਰੋਡ ਤੇ ਚੱਲਣ ਵਾਲੇ।
3: ਦੇਖੋ ਜੇ ਮੈਂ ਹੁਣ ਮੈਂ ਆਪਦੀ ਜੋਬ ਮੈਂ ਕਰਦਾ ਸਹੀ ਕਰਦਾ ਹਾਂ ਨਾ, ਮੈਂ ਪਰ ਫਿਰ ਵੀ ਮੈਨੂੰ ਕੋਈ ਕਹਿ ਦੇਵੇ
0: ਨਹੀਂ, ਉਹਨਾਂ ਨੇ ਤਾਂ ਬਸ ਪਾਣੀ ਚ ਵਧਾਣੀ ਪਾ ਕੇ ਰੱਖਣੀ ਹੁੰਦੀ ਹੈ ਮਾੜੀ ਮੋਟੀ। ਉਹ ਚਰਚਾ ਦਾ ਵਿਸ਼ਾ ਰਹਿਣਾ ਚਾਹੀਦਾ ਨਾ, ਫਲਾਨਾ ਹੈਗਾ ਫਲਾਨਾ ਹੈਗਾ, ਉਹ ਆਪਣੇ ਆਪ ਨੂੰ ਜਾਣੀ ਉਹ ਬਣਦੇ ਨਾ ਫਿਲੋਸਫਰ ਚੰਗੇ, ਵੀ ਕੈਨੇਡਾ ਅਮਰੀਕਾ ਸਾਡੇ ਸਿਰ ਤੇ ਚੱਲਦਾ, ਉਹ ਹੈਗੇ 2 ਜਾਣੇ।
3: ਤੁਸੀਂ ਮੈਂ ਇੱਕ ਹੋਰ ਪ੍ਰੋਫੈਸ਼ਨਲ ਕੋਲੇ ਗਿਆ, ਲਾਈਕ ਉਹਦੇ ਕੋਲ ਆਪਣਾ ਹੈਗਾ ਵਾ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਦੈਟ ਵਾਸ ਲਾਈਕ 10 ਈਅਰਸ ਅਗੋ। ਉਹਨੇ ਮੈਨੂੰ ਉਹਨੇ ਮੇਰੀ ਪ੍ਰੋਬਲਮ ਹੈਗੀ ਆ ਲੋਅਰ ਬੈਕ ਚ, ਉਹ ਕਹਿੰਦਾ ਨਾ ਅੱਖਾਂ ਦੀ ਐਕਸਰਸਾਈਜ਼ ਕਰਨੀ ਆ। ਮੈਂ ਕਿਹਾ ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਲਾਈਕ ਕਹਿੰਦਾ ਮੈਂ ਹੁਣੇ ਨਵੀਂ ਸਟੱਡੀ ਅਸੀਂ ਸਟੱਡੀ ਕਰਦੇ ਹਾਂ, ਹਜੇ ਵੀ ਕੰਡਕਟ ਕਰ ਰਹੇ ਹਾਂ, ਚੱਲ ਰਹੀ ਆ ਹਜੇ ਹਾਈ ਲੈਵਲ ਤੇ, ਇਟ ਹੈਜ਼ ਟੂ ਸਮ ਕਈ ਮਸਲਸ ਦੇ ਆਰ ਰਿਲੇਟਿਡ ਟੂ ਯੋਰ ਤੁਹਾਡੇ ਸੈਂਸਰੀ ਇਸ਼ੂਜ਼, ਕਿਉਂਕਿ ਆਪਣੇ ਬ੍ਰੇਨ ਦੇ ਨਾਲ ਸਭ ਤੋਂ ਦਿਮਾਗ ਦੇ ਨੇੜੇ ਕਿਹੜੀਆਂ ਜੋ ਚੀਜ਼ਾਂ ਹੈਗੀਆਂ ਜਿਹੜੀਆਂ ਜੁੜਦੀਆਂ ਨੇ ਉਹ ਅੱਖਾਂ ਵਾ। ਸੋ ਉਹ ਕਹਿੰਦੇ ਵੀ ਲਾਈਕ
0: ਟਰੱਕ ਚਲਾ ਚਲਾ ਕੇ ਅਸੀਂ ਵੀ ਪੜਾ ਕੇ ਕਿਤੇ ਕੱਢਣੀ ਹੁੰਦੀ ਆ, ਕੋਈ ਗੱਲ ਨੀ। ਥੈਂਕ ਯੂ ਲਵ ਯੂ ਅਰਸ਼ਦੀਪ, ਥੈਂਕ ਯੂ ਵੀਰੇ, ਥੈਂਕ ਯੂ, ਕਰਿਓ ਮੈਨੂੰ ਬਾਅਦ ਚ ਕਾਲ, ਥੈਂਕ ਯੂ, ਕਰਦੇ ਆ ਗੱਲਬਾਤ, ਲਵ ਯੂ। 71-72 ਤੋਂ ਰਾਜ ਭਾਜੀ ਦਾ ਵੀ ਮੈਸੇਜ ਆ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਕੁਮਾਰੀ ਆਂਟੀ ਜੀ ਕੀ ਕਹਿੰਦੇ, ਕੁਛ ਤੋਂ ਲੋਕ ਕਹੇਗੇ, ਲੋਕੋਂ ਕਾ ਕਾਮ ਹੈ ਕਹਿਣਾ, ਡੂ ਨਾਟ ਬੀ ਅਪਸੈਟ। ਬਿਲਕੁਲ ਆਂਟੀ, ਆਪਾਂ ਨਹੀਂ ਹੁੰਦੇ ਅਪਸੈਟ, ਵਧੀਆ ਸਮਾਂ ਤੇ ਰੌਣਕ ਮੇਲਾ ਲੱਗਿਆ ਰਹਿੰਦਾ। ਚਲੋ ਪਰਮਿੰਦਰ ਜੀ, ਇੱਕ ਖਬਰ ਤੁਹਾਡੇ ਨਾਲ ਕਰੀਏ, ਅੱਜ ਬੰਦ ਦੀ ਗੱਲ ਦੱਸੋ ਯਾਰ, ਕਿੰਨਾ ਕੁ ਬੰਦ ਬੁੰਦ ਪੰਜਾਬ, ਕਹਿੰਦੇ ਸਾਰੇ ਹੀ ਬੰਦ ਕੀਤਾ ਹੋਇਆ।
1: ਬਿਲਕੁਲ ਜੀ, ਸਫਾਈ ਕਰਮਚਾਰੀਆਂ
0: ਕਹਿੰਦੇ ਲੋਕ, ਮੈਂ ਤਾਂ ਸੁਣਿਆ ਸਾਡੇ ਵੱਲੋਂ ਵੀ ਮੇਰੀ ਗੱਲ ਹੋਈ, ਉਹ ਕਹਿੰਦੇ ਡਰ ਲੱਗਦਾ ਯਾਰ ਦੁਕਾਨ ਖੋਲਣ ਤੋਂ। ਮੈਂ ਕਿਹਾ ਕਿਉਂ? ਕਹਿੰਦੇ ਇਹਨਾਂ ਦਾ ਕੀ ਭਰੋਸਾ ਦੁਕਾਨ ਦੇ ਮੂਹਰੇ, ਜੇ ਘਰ ਦੇ ਮੂਹਰੇ ਆ ਕੇ ਕੂੜਾ ਸੁੱਟ ਦੇਣਗੇ, ਚੱਕੂ ਕਹਿੰਦੇ ਕੌਣ?
1: ਬਿਲਕੁਲ ਬਿਲਕੁਲ ਬਿਲਕੁਲ। ਵੱਖ ਵੱਖ ਥਾਵਾਂ ਤੋਂ ਰਿਪੋਰਟਾਂ ਆ ਰਹੀਆਂ ਨੇ ਕਾਫੀ, ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਉਹ ਤਾਂ ਆਲਮੋਸਟ ਬੰਦ ਨੇ ਸਾਰੀਆਂ, ਕਿਉਂਕਿ ਵਿਦਿਆਰਥੀ ਜਾਂ ਉਹਨਾਂ ਦੇ ਮਾਪੇ ਨਹੀਂ ਭੇਜਣਾ ਚਾਹੁੰਦੇ। ਸੜਕੀ ਆਵਾਜਾਈ ਵੀ ਪ੍ਰਭਾਵਿਤ ਆ, ਬਾਜ਼ਾਰਾਂ ਦੇ ਵਿੱਚ ਵੀ ਕਾਫੀ ਜਗ੍ਹਾ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ। ਪਰ ਇਸ ਮਾਮਲੇ ਤੇ ਜਿਹੜੀ ਸਫਾਈ ਕਰਮਚਾਰੀਆਂ ਤੇ ਬਰਨਾਲਾ 'ਚ ਲਾਠੀਚਾਰਜ ਹੋਇਆ, ਦੋ ਪਾਸੇ ਆਪਾਂ ਖਬਰਾਂ ਦੇਖ ਰਹੇ ਹਾਂ। ਇੱਕ ਤਾਂ ਭਾਰਤ ਦੇ ਜਿਹੜੇ ਘੱਟ ਗਿਣਤੀ ਕਮਿਸ਼ਨ ਆ, ਉਹਨਾਂ ਨੇ ਸਰਕਾਰ ਨੂੰ ਨੋਟਿਸ ਭੇਜਤਾ ਕਿ SC ST ਐਕਟ ਤਹਿਤ ਜਿਹੜੀਆਂ ਇਹ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿਹਨਾਂ ਬੰਦਿਆਂ ਨੇ ਲਾਠੀਚਾਰਜ ਕੀਤਾ। ਨੰਬਰ ਦੋ ਦੇ ਉੱਪਰ ਜਿਹੜਾ ਪੰਜਾਬ ਵਾਲੇ ਪਾਸੇ ਖਬਰ ਆ ਰਹੀ ਹੈ ਕਿ ਹਰਜੋਤ ਬੈਂਸ ਕੁਝ ਦੇਰ ਪਹਿਲਾਂ ਅਨਾਊਂਸ ਕਰਕੇ ਗਏ ਨੇ ਕਿ ਸਫਾਈ ਕਰਮਚਾਰੀ ਜਿਹੜੇ ਕੱਚੇ ਸੀ ਉਹਨਾਂ ਦੀਆਂ ਤਨਖਾਹਾਂ 10 to 50,000 ਤੱਕ ਵਧਾ ਦਿੱਤੀਆਂ ਜਾਣਗੀਆਂ। ਸੋ ਸਰਕਾਰ ਡੈਮੇਜ ਕੰਟਰੋਲ ਤੇ ਲੱਗੀ ਹੋਈ ਆ। ਦੇਖਦੇ ਹਾਂ ਭਾਈ, ਹੁਣ ਪੇਚਾ ਤਾਂ ਪੈ ਗਿਆ, ਔਰ ਪੇਚਾ ਵੀ ਜਿਵੇਂ ਤੁਸੀਂ ਦੱਸਿਆ ਬੜੇ ਕਸੂਤੇ ਸਾਹਿਬ ਪਿਆ। ਸੋ ਦੇਖਦੇ ਹਾਂ ਕਿ ਹੁਣ ਨਿੱਤਰੂ ਬੜੇ ਮਿਖਾਣੇ।
0: ਸਨੀ ਭਾਈ ਨਾਲ ਕਰ ਲਿਆ ਸੰਪਰਕ, ਗਰਾਜ ਦੀ ਡੋਰ ਦਾ ਰਿਪੇਅਰ ਦਾ ਕੋਈ ਕੰਮ ਹੋਣ ਵਾਲਾ, ਓਪਨਰ ਨਵਾਂ ਲਗਾਉਣਾ ਚਾਹੁੰਦੇ ਹੋ, ਅਤੇ 647-412-1245 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪੰਜਾਬੀ ਵਿਰਸਾ ਭਾਈ 9 ਅਗਸਤ ਨੂੰ ਹੋਣਾ, ਹੁਣ 9 ਅਗਸਤ ਦਾ ਦਿਨ ਚੇਤਾ ਰੱਖਿਓ, 6 ਵਜੇ ਡੋਰਾਂ ਓਪਨ ਹੋ ਗਏ, 7 ਵਜੇ ਸਟਾਰਟ ਹੋ ਜਾਣਾ। ਬਾਰਸ ਭਰਾਵਾਂ ਦੀ ਜੋੜੀ ਨੇ, ਤਿੰਨਾਂ ਨੇ, ਤਿੱਕੜੀ ਨੇ, 7 ਵਜੇ ਆ ਜਾਣਾ, ਕੁੜਤੇ ਚਾਦਰੇ ਲਾ ਕੇ ਖੜ ਜਾਣਾ ਪੂਰਾ। ਟਿਕਟਾਂ ਲੈ ਲਓ, 647-462-463-3443-44। ਹਾਂ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੁਬਾਰਾ ਆ ਜਾਓ।
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਸੀ ਇੱਕ ਤਾਂ ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਆਪਣੇ ਭਰਾ ਨੂੰ ਕੁਝ ਗਿਫਟ ਦੇਣਾ ਚਾਹੁੰਦਾ ਅੱਜ।
0: ਕਿਆ ਬਾਤ ਆ,
4: ਇੱਕ ਬੰਦਾ ਜਿਹੜਾ ਕੋਈ ਜਿੰਨਾ ਮਰਜ਼ੀ ਵਿਗੜਿਆ ਹੋਇਆ ਜਲਾਇਓ ਨਾਲ, ਅੱਜ ਠੀਕ ਕਰਾ ਕੇ ਲੈ
0: ਜਾ। ਹਾਂ ਚੱਕ, ਮੈਂ ਉਹੀ ਲਿਆਉਣਾ ਜਿਹੜਾ ਦਿਮਾਗੀ ਹਾਲਾਤ ਉਹਦੇ।
4: ਮੈਂ ਤਾਂ ਹੀ ਕਹਿ ਤੂੰ ਲੈ ਕੇ ਆਓ ਅੱਜ ਹੀ ਨਾਲ ਠੀਕ ਕਰਾ ਕੇ ਲੈ ਜਾ।
0: ਆਹੋ, ਅੱਜ ਹੀ ਉਹਦਾ ਦਿਮਾਗ ਠੀਕ ਕਰਾ ਦੇਣਾ। ਉਹਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਜੇ ਸੁਣਦਾ ਤਾਂ ਹੈਗਾ ਪ੍ਰੋਗਰਾਮ ਇਸ ਵੇਲੇ, ਉਹ ਵੀ ਦੋ ਜਣੇ ਆ, ਤੇ ਉਹਨਾਂ ਨੂੰ ਬੇਨਤੀ ਆ ਵੀ ਡਾਕਟਰ ਸਾਹਿਬ ਕੋਲ ਸੱਚੀ ਤੁਸੀਂ ਜਾਇਆ ਹੋ, ਅੱਜ ਕੋਈ ਤੁਹਾਡੇ ਤੋਂ ਫੀਸ ਨਹੀਂ ਲਈ ਜਾਊਗੀ।
4: ਮੈਂ ਕਿਹਾ ਉਹ ਤੇ ਵੀਡੀਓ ਬਣਾਉਣੀ ਆ।
0: ਹਾਂ, ਫੀਸ ਵੀ ਨਹੀਂ ਕੋਈ ਲੈਣੀ ਡਾਕਟਰ ਸਾਹਿਬ ਉਹਨਾਂ ਤੋਂ ਅੱਜ,
4: ਫੀਸ ਵੀ ਲੈਣੀ, ਵੀਡੀਓ ਬਣਾਉਣੀ ਆ,
0: ਵੀਡੀਓ ਬਣਾਉਣੀ ਉਹਨਾਂ ਦੀ ਤੰਦਰੁਸਤ ਕਰਕੇ।
4: ਹਾਂ, ਤੰਦਰੁਸਤ ਕਰਕੇ ਤਾਂ ਕਿ ਆਖਣ ਵੀ ਭਾਈ ਮੈਂ ਠੀਕ ਆ।
0: ਹਾਂ ਚੱਕ, ਲਵ ਯੂ, ਥੈਂਕ ਯੂ,
4: ਓਕੇ,
0: ਥੈਂਕ ਯੂ। ਡਾਕਟਰ ਜਿੰਦਰ ਗਰਾਇਆ ਸਾਹਿਬ ਕਰ ਲਿਓ ਸੰਪਰਕ, ਭਰਾਵੋ ਸੁਣ ਲਓ, ਕਾਹਨੂੰ ਕੋ ਕਰਨਾ, ਸ਼ਾਇਦ ਤੁਸੀਂ ਠੀਕ ਹੋ ਜਾਓ। ਕਦੇ ਇੱਕ ਪਰਮਿੰਦਰ, ਇੱਕ ਤੇ ਜੇ ਤੁਸੀਂ ਮੰਨਦੇ ਹੋ ਜਦ ਬੰਦਾ ਕੋਈ, ਚਲੋ ਮੈਂ ਲਾ ਲਓ ਆਪਣੇ 'ਤੇ ਲਾ ਲਓ, ਕੋਈ ਬੰਦਾ ਮੈਂਟਲੀ ਅਪਸੈਟ ਹੋ ਜਾਂਦਾ, ਕੋਈ ਹੋਰ, ਤਾਂ ਉਹ ਆਪਣੇ ਆਪ ਨੂੰ ਤਾਂ ਕਦੇ ਕੋਈ ਕਹਿੰਦਾ ਹੀ ਨਹੀਂ ਹੁੰਦਾ, ਉਹ ਤਾਂ ਦੂਜੇ ਕਹਿੰਦੇ ਨੇ ਲੋਕ।
1: ਚੁਟਕਲਾ ਯਾਦ ਆ ਜਾਂਦਾ ਤੁਹਾਡੀ, ਸਾਡੀਆਂ ਗੱਲਾਂ ਚੁਟਕਲੇ ਮੈਨੂੰ ਲੱਗਦਾ ਮੇਰੇ ਜਿਉਂਦੇ ਕਰ ਦਿੰਦੀਆਂ। ਆਪਣੇ ਪੰਜਾਬ 'ਚ ਪਿੰਡਾਂ 'ਚ ਹੁੰਦੇ ਸੀ ਨਾ ਘਰਾਂ 'ਚ ਬਜ਼ੁਰਗ, ਤੇ ਉਹ ਇੰਨਾ ਕੁ ਹੋ ਜਾਂਦਾ ਸੀ ਕਿ ਉਹਨਾਂ ਨੂੰ ਥੋੜਾ ਜਿਹਾ ਸਾਈਡ ਤੇ ਰੱਖਣਾ ਪੈਂਦਾ ਸੀ। ਕਿਸੇ ਬੰਦੇ ਦੀ ਬਰਾਤ 'ਚ ਆਉਣ ਲੱਗੀ, ਉਹ ਬਜ਼ੁਰਗ ਬੜਾ ਆੜ ਸੀ, ਸੋ ਉਹਨੂੰ ਬਜ਼ੁਰਗ ਨੂੰ ਬੰਦ ਕਰਤਾ, ਕਹਿੰਦੇ ਜੇ ਬਰਾਤ ਇੰਨੇ ਸਿਰੇ ਨੀ ਚੜ੍ਹਨ ਦੇਣਾ ਸਾਡਾ ਕੰਮ। ਪਰ ਉਹ ਬਜ਼ੁਰਗ ਕਿੱਥੇ ਟੰਡ ਵਾਲਾ ਸੀ, ਉਹ ਅੰਦਰੋਂ ਅੰਦਰੋਂ ਉੱਠਿਆ, ਉਹ ਰੋਸ਼ਨਦਾਨ ਦੇ ਵਿੱਚੋਂ ਕਹਿੰਦਾ ਉਹ ਸਿਹਰਿਆਂ ਨੂੰ ਤਾਂ ਅੱਗ ਲਾ ਲਓ, ਮੈਨੂੰ ਲੱਗਦਾ ਇਹ ਵੀ ਸਿਹਰਿਆਂ ਨੂੰ ਅੱਗ ਲਾਉਣ ਵਾਲੇ ਹੁੰਦੇ ਆ।
0: ਤੁਸੀਂ ਰਿਕਾਰਡ ਕਰੋ ਇੱਕ ਖਬਰ, ਮੈਂ ਸੁਣਾਉਂਦਾ ਤੁਹਾਨੂੰ, ਖਬਰ ਰਿਕਾਰਡ ਕਰਿਓ, ਰਿਕਾਰਡਿੰਗ ਤੇ ਲਾ ਲਓ ਫੋਨ, ਇਹ ਮੈਨੂੰ ਭੇਜੋ ਕਲਿੱਪ ਕੱਟ ਕੇ ਬਾਅਦ 'ਚ। ਪਰਸੋਂ ਜਿੱਥੇ ਆਪਾਂ ਖਬਰ ਕੀਤੀ ਸੀਗੀ, ਸ਼ਾਇਦ ਜੇ ਮੈਂ ਰੋਂਗ ਨਾ, ਮੈਂ ਮੰਡੇ ਟਿਊਜ਼ਡੇ ਦੀ ਸੀਗੀ, ਵੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਗੋਬਿੰਦਪੁਰਾ ਪਿੰਡ ਪੈਂਦਾ, ਜਿੱਥੇ ਕੁੱਤੀ ਨੇ ਕਤੂਰੇ ਦਿੱਤੇ ਸੀ 10-12, ਆਪਾਂ ਖਬਰ ਕੀਤੀ ਸੀ, ਤੁਹਾਨੂੰ ਚੇਤਾ ਹੋਣਾ ਇਹ ਗੱਲ ਦਾ ਨਾ, ਵੀ ਉਹ ਬੰਦਿਆਂ ਨੇ ਨਸਾਂ ਦੇ ਵਿੱਚੋਂ, ਕੁੱਤਿਆਂ ਦੇ ਜਾਣੀ ਬਲੱਡ ਕੱਢ ਕੇ ਆਪਣੀਆਂ ਨਸਾਂ 'ਚ ਲਾਇਆ, ਇੱਦਾਂ ਹੀ ਸੀ ਨਾ ਖਬਰ ਆਪਾਂ ਕੀਤੀ, ਰਾਈਟ? ਅੱਛਾ, ਉਹ ਕੱਲ੍ਹ ਮੈਨੂੰ, ਚਲੋ ਮੇਰੇ ਮਿੱਤਰ ਕੰਮ ਦੇ ਨਾਲ, ਉਹ ਮੁੰਡਾ ਕਹਿੰਦਾ ਵੀ ਭਾਅ ਜੀ ਮੇਰੇ ਤਾਂ ਪਿੰਡ ਦਾ ਹੈ ਨਾ, ਪਿੰਡ ਆ ਵੀ ਇਹੋ ਜਿਹੀ, ਤਾਂ ਉੱਥੇ ਸਾਡੇ ਕੋਈ ਗੱਲੇ ਬਾਤੇ ਨਹੀਂ, ਅਤੇ ਵੀ ਸਰਪੰਚ ਨੂੰ ਤੁਸੀਂ ਗੱਲ ਕਰੋ। ਮੈਂ ਹੁਣ ਕੰਮ ਤੋਂ ਜਾਂ ਛੱਡਿਆ, ਕੰਮ ਤਾਂ ਘਰ ਨੂੰ ਜਾ ਰਿਹਾ ਸੀ, ਮੈਂ ਉਹ ਸਰਪੰਚ, ਉਹਦਾ ਫਾਦਰ ਸਾਹਿਬ ਸੀ ਮੁੰਡਾ, ਕਹਿੰਦਾ ਮੇਰੇ ਫਾਦਰ ਸਾਹਿਬ ਸੀ ਸਰਪੰਚ ਪਿਛਲੀ ਟਰਮ 'ਚ, ਅਤੇ ਉਹ ਕਹਿੰਦਾ ਭਾਅ ਜੀ ਗੱਲ ਇੱਦਾਂ ਹੋਈ ਵੀ ਜਿਵੇਂ ਪਿੰਡਾਂ ਦੇ ਵਿੱਚ ਪੱਤਰਕਾਰ ਵੱਖ ਵੱਖ ਚੈਨਲਾਂ ਦੇ ਰਿਵਿਊ ਨਹੀਂ ਲੈਂਦੇ ਫਿਰਦੇ, ਵੀ ਤੁਸੀਂ ਵੋਟ ਕਿਹਨੂੰ ਪਾਉਣੀ, ਅਕਾਲੀ ਦਲ ਨੂੰ ਪਾਉਣੀ ਆ ਕਿ ਕਾਂਗਰਸ ਨੂੰ ਪਾਉਣੀ ਆ, ਕਾਮ ਨੂੰ ਪਾਉਣੀ ਆ, ਕੰਮ ਤੁਹਾਡੇ ਪਿੰਡਾਂ 'ਚ ਕਿਹਨੇ ਵੱਧ ਕੀਤੇ, ਹੈ ਨਾ? ਉਹ ਕਹਿੰਦਾ ਇੱਦਾਂ ਹੀ ਸਾਡੇ ਪਿੰਡ ਨਹਿਰ ਲੱਗਦੇ ਅਤੇ ਨਾਲੇ ਸੂਗਾ ਲੱਗਦਾ, ਨਹਿਰ ਦੇ ਨਾਲ ਹੀ ਸੂਗਾ, ਉੱਥੇ ਕਹਿੰਦਾ 5-4 ਬੰਦੇ ਤਾਸ਼ ਖੇਡਦੇ ਸੀ ਜਾਂ ਉੱਦਾਂ ਬੈਠੇ ਸੀ, ਅਤੇ ਪੱਤਰਕਾਰ ਇਹਨਾਂ ਕੋਲ ਮੁੰਡੇ ਲੰਘੇ ਜਾਂਦੇ ਸੀ, ਚਲੋ ਪਿੰਡਾਂ 'ਚ ਪਤਾ ਹੀ ਹੁੰਦਾ ਏਰੀਏ ਦੇ ਪੱਤਰਕਾਰ ਹੁੰਦੇ ਆ। ਕਹਿੰਦਾ ਉੱਥੇ ਇੱਕ ਸਾਡੇ ਪਿੰਡ ਦਾ ਅਪਸੈਟ ਜਿਹਾ ਮੁੰਡਾ ਫਿਰਦਾ, ਸਭ ਨੂੰ ਪਤਾ, ਕਹਿੰਦਾ ਵੀ ਉਹ ਥੋੜ੍ਹਾ ਜਿਹਾ ਮੈਂਟਲੀ ਅਪਸੈਟ ਆ। ਕਹਿੰਦਾ ਉਹਨੂੰ ਵੀ ਨਾਲ ਪੁੱਛ ਲਿਆ ਵੀ ਤੂੰ ਵੋਟ ਕਰਕੇ ਕਿਹਨੂੰ ਪਾਉਣੀ ਆ, ਉਹ ਕਹਿੰਦਾ ਮੈਂ ਵੋਟ ਕਿਹਨੂੰ ਪਾਉਣੀ ਆ, ਅਤੇ ਉਹਦਾ ਨਸ਼ਾ ਹੀ ਬਹੁਤ ਵਿਕਦਾ, ਜਿਵੇਂ ਹੋਰੇ ਤਰ੍ਹਾਂ ਕਹਿੰਦੇ ਉਹਨੇ ਮੂੰਹ ਜਿਹਾ ਬਣਾ ਕੇ ਗੱਲ ਕਰਤੀ। ਉਹ ਕਹਿੰਦਾ ਵੀ ਨਸ਼ਾ ਵਿਕਦਾ ਕਿੱਦਾਂ? ਉਹ ਕਹਿੰਦਾ ਸਾਡੇ ਤਾਂ ਇੱਥੇ ਕਤੂਰੇ ਭਾਈ ਇੱਥੇ ਸੀ, ਉਹਨਾਂ ਨੇ ਮੁੰਡਿਆਂ ਨੇ ਨਸ਼ਾ ਲਾ ਲਿਆ, ਕਰ ਲਿਆ ਉਹ ਬਲੱਡ ਕੱਢ ਕੇ ਉਹਨਾਂ ਦਾ ਆਪਣੇ ਨਸ਼ਾ 'ਚ ਲਾ ਲਿਆ, ਹੈ ਨਾ? ਉਹ ਭਾਈ ਖਬਰ ਫੈਲ ਗਈ, ਖਬਰ ਫੈਲੀ, ਦੇਖੋ ਆਪਾਂ ਵੀ ਖਬਰ ਕੀਤੀ, ਜੇ ਖਬਰ ਕਿਤੋਂ ਤਾਂ ਆਈ ਆਪਾਂ ਤਾਂ ਵੀ ਕੀਤੀ, ਪਰ ਉਹ ਬੰਦੇ ਨੇ ਤਾਂ ਸਰਸਰੀ ਕਹਿੰਦੇ ਉਹ ਅਪਸੈਟ ਸੀ ਦਿਮਾਗੀ ਥੋੜ੍ਹਾ ਜਿਹਾ, ਉਹ ਪੱਤਰਕਾਰਾਂ ਨੂੰ ਹੋ ਗਿਆ, ਉਹਨਾਂ ਨੂੰ ਕੀ ਪਤਾ ਲੱਗਿਆ ਵੀ ਇਹ ਕੀ ਆ, ਉਹ ਤਾਂ ਚੱਕ ਕੇ ਖਬਰ ਠੋਕਤੀ ਉਹਨਾਂ ਨੇ, ਉਹ ਮੁੜ ਕੇ ਖਬਰ ਇਹੋ ਜਿਹੀ ਫੈਲੀ, ਹੁਣ ਉਹਦਾ ਸਪਸ਼ਟੀਕਰਨ ਹੋਇਆ ਵੀ ਇਹੋ ਜਿਹੀ ਕੋਈ ਉਸ ਪਿੰਡ 'ਚ ਜਾਂ ਉਹ ਜੰਗਲ ਪੈਂਦਾ ਉਸ ਪਿੰਡ ਨੂੰ ਨਾਲ, ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈਗੀ, ਮੈਂ ਵੀ ਅੱਜ ਗੱਲਬਾਤ ਕਰਕੇ ਹਟਾਂ ਉੱਥੇ ਦੇ ਮੁੰਡੇ ਨੇ, ਕਾਲੂ ਆ ਸ਼ਾਇਦ ਉਹਦਾ ਨਾਂ, ਮੈਨੂੰ ਕੀ ਦੱਸਿਆ ਸੀ, ਅਤੇ ਡੀਲਰੀ ਕਰਦੇ ਆ ਉਹ, ਅਤੇ ਉਹ ਕਹਿੰਦੇ ਵੀ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਸਾਡਾ, ਵੀ ਸਾਡੇ ਪਿੰਡ 'ਚ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ, ਅਤੇ ਇਹ ਸੀ ਦੇਖੋ ਇੱਦਾਂ ਵੀ ਖਬਰਾਂ ਫੈਲ ਜਾਂਦੀਆਂ, ਖਬਰ ਤਾਂ ਫਿਰ ਨਾਲੇ ਮੈਂਟਲੀ ਥੋੜ੍ਹੇ ਵੀ ਬੰਦੇ ਦੀ ਤਾਂ ਫੈਲਣੀਆਂ ਹੁੰਦੀਆਂ, ਕਰਿਆ ਕੀ ਜਾਵੇ, ਰੋਕ ਸਕਦਾ ਨਹੀਂ ਕੋਈ।
1: ਜੀ ਬਿਲਕੁਲ, ਔਰ ਇਸੇ ਕਰਕੇ ਤਾਂ ਕਹਿੰਦੇ ਆ ਕਿ ਸਾਂਝਾ ਵਿਰਸਾ ਰੇਡੀਓ ਸੁਣਿਆ ਜਾ ਕਰੋ, ਇੱਥੇ ਬਿਲਕੁਲ ਖਬਰ ਦੀ ਖਬਰ ਆਉਂਦੀ ਆ,
0: ਖਬਰ ਦੀ ਖਬਰ,
1: ਬਹੁਤ ਸਾਰਾ ਸਾਡੇ ਕੋਲ ਕੂੜਾ ਕਵਾੜ ਵੀ ਆ ਜਾਂਦਾ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਹੀ ਖਬਰ ਪੇਸ਼।
0: ਚਲੋ ਆਜੋ ਫਿਰ, ਹੈਡਲਾਈਨ ਵੀ ਨਹੀਂ ਮੈਨੂੰ ਤਾਂ ਲੱਗਦਾ ਹੋਣੀ ਆਉਣੀ, ਪਰਵਿੰਦਰ ਛੱਡੋ ਪਰ ਹੁਣ ਖੇੜਾ, ਓਕੇ ਬਾਏ, ਸਤਿ ਸ਼੍ਰੀ ਅਕਾਲ, ਲਵ ਜੋ ਮਿਲਦੇ ਕੱਲ ਨੂੰ, ਬਹੁਤ ਬਹੁਤ ਥੈਂਕ ਯੂ। ਬਿਲਕੁਲ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵਾਧਾ ਘਾਟਾ ਬੋਲਿਆ ਗਿਆ, ਕਰਦੇ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਗਰੁੱਪਾਂ ਦੇ ਵਿੱਚ ਜਾ ਕੇ ਖਬਰਾਂ ਸੁਣ ਲਿਓ, ਪੜ੍ਹ ਲਿਓ, ਅਤੇ 2000 ਸ਼ੰਮੀ ਭੱਠਾ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
0: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਇਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
3: 9054595533
1: 9054595533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: Doppelsad, jobb, asas, glasas, hebbises, nadet, hosi, bises, bole, soni, hal, sasil, kal.
1: Ontario Gurdwaras Committee pesh karde ne Sikh Games Canada. July 31 to 10 August tak. Opening ceremony Saturday, August 1st, subhere 9 baje Brampton Soccer Centre vikhe. Soccer, kabaddi, field hockey, volleyball, basketball, weightlifting, gatka. Vadhere jankari layi sikhgamescanada.ca te jao. Ja call karo 647-807-0007. Bina games di entry bilkul muft hai.
2: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
3: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ।
4: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
5: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
4: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

जी हाँ, वेरी वेरी गुड मॉर्निंग जी, हैप्पी थर्सडे। अपना तुहाडा प्रोग्राम सजरी सवेर विद शम्मी पठल लैके तुहाडी कचहरी दे विच हाजिर है, 6 बजे तक तुहाडा साडा साथ रहेगा। सो बहुत बहुत धन्यवाद जिहड़े तुहाडे मैसेजेस आ जांदे ने, कई बार कुछ इहो जिहियां जिहड़ियां वीडियोस पहुंचा दिंदे ने जिन्हां ते आपां गल्लबात भी करदे आ। तुसीं सारे ही बड़े वधाई दे पात्र हो, जो असीं आले दुआले देखदे आ, जो कोई इशू है जिहड़ा समाजिक तुसीं चाहुंदे हो भी जिस ते गल कीती जावे, जदों तुसीं ओह विचार अपने मेरे तक पहुंचाने हो ते फिर मैं भी उदे ते काम करके जो इत्थे गलबात करा, बड़ी ही उसारू साड़ी जिहड़ी आ ओह गलबात हुंदी है, डिबेट हुंदी है। इस सब दे तुसी वधाई दे पात्र हो, क्योंकि तुसी बड़े ही जागरूक हो, सुचेत हो भी की कुछ साडे आले दुआले वापर आ। यही एक नरोया समाज है जिहड़ा सिरज सकदा। दोस्तो स्टूडियो दे विच सांझ पा सकदे हो, स्टूडियो दे विच कोई भी जानकारी, न्यूज व्यूज, कोई अपडेट देना चाहते हो जां फिर ट्रैफिक बाबत कोई भी रुकावट देखते पे हो, कोई भी अपडेट या फिर कोई जानकारी देनी है तो तुसी स्टूडियो च सांझ पाने वास्ते नंबर 905-673-3337 ते साडे नाल सांझ पाई जा सकती है। बहुत वड्डी तादाद दे विच मैं हमेशा कहना साइलेंट लिसनरशिप है जिहड़ी प्रोग्राम नूं सुणदी है। मैं भी एक टाइम है जिहड़ा इदां ही सीगा, सुणदा सीगा, बड़ी देर बाद मेरी भी हिम्मत पई प्रोग्राम दे विच कॉल करके अपने विचारां दी सांझ पाउण नूं। पर जिन्ने भी आ तुसी कॉल करदे हो, मैं तुहाडी दलेरी दी दात दिन्ना भी तुसी आ जिहड़ा एक्चुअल दे विच जिहड़े भी मुद्दे विषय है उहदे च बेबाकी दे नाल अपने विचारां दी सांझ पाउंदे हो। सो बहुत बहुत सारिआं दा धन्नवाद। ते जिहड़े साडे वीर भैण झिझकदे ने स्टूडियो दे विच कॉल करन वास्ते, उहनां नूं मैं हमेशा मोटीवेट इंस्पायर करदा भी कॉल करिआ करो। तुहाडा अपना एक परिवारिक है जिहड़ा असीं प्रोग्राम इह लै के आउंदे आ, हर एक वर्ग नूं प्रोग्राम दे विच जोड़न दी असीं कोशिश करदे आ। सो स्टूडियो दा नंबर 905-673-3337 ते आ जिहड़ा ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਆਓ ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। 18 ਡਿਗਰੀ ਸੈਲਸੀਅਸ ਪੀਅਰਸਨ ਏਅਰਪੋਰਟ 'ਤੇ ਆ ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਅਤੇ ਫੀਲ ਲਾਈਕ 31 ਡਿਗਰੀ ਆ ਜਿਹੜਾ ਉਹ ਫੀਲ ਕੀਤਾ ਜਾਵੇਗਾ। ਕਹਿੰਦੇ ਕਈ ਵਾਰ ਹਾਲਾਤਾਂ ਦੇ ਨਾਲ ਲੜਨਾ ਪੈਂਦਾ, ਬਿਨ ਮੰਜ਼ਿਲ ਦੇ ਰਾਹਾਂ ਉੱਤੇ ਖੜਨਾ ਪੈਂਦਾ, ਜਦੋਂ ਪੱਲੇ ਥੋੜੇ ਤੇ ਜ਼ਿੰਮੇਵਾਰੀਆਂ ਭਾਰੀ ਹੋਣ ਤਾਂ ਖੁਸ਼ੀਆਂ ਦਾ ਗਲਾ ਘੁੱਟ ਕੇ ਸਬਰ ਕਰਨਾ ਪੈਂਦਾ, ਬਚਪਨ ਦੀਆਂ ਖੇਡਾਂ ਜਦੋਂ ਕੰਮ ਵਿੱਚ ਬਦਲ ਜਾਂਦੀਆਂ ਤਾਂ ਮਾਸੂਮ ਅੱਖਾਂ ਵੀ ਸਮਝਦਾਰ ਹੋ ਜਾਂਦੀਆਂ, ਕੌਣ ਪੁੱਛਦਾ ਹੈ ਅੰਦਰੋਂ ਟੁੱਟੇ ਹੋਏ ਦਿਲ ਨੂੰ, ਜਦੋਂ ਚੁਫੇਰੇ ਹਾਲਾਤਾਂ ਦੀਆਂ ਕੰਧਾਂ ਖੜੀਆਂ ਹੋ ਜਾਂਦੀਆਂ ਫਿਰ ਵੀ ਹਿੰਮਤ ਨਹੀਂ ਹਾਰੀ, ਅਸੀਂ ਤੁਰਦੇ ਜਾਣਾ ਹੈ ਜ਼ਿੰਦਗੀ ਦੇ ਇਸ ਮੁਸ਼ਕਿਲ ਸਫ਼ਰ ਨੂੰ ਪੂਰਾ ਕਰ ਦਿਖਾਉਣਾ ਹੈ। ਕਿਆ ਬਾਤ ਹੈ, ਕਹਿੰਦੇ ਇਹੋ ਜਿਹੇ ਬੰਦਿਆਂ ਨੂੰ ਕਦੇ ਵੀ ਹਲਕੇ ਦੇ ਵਿੱਚ ਨਾ ਲਓ, ਜੋ ਖਾਮੋਸ਼ ਰਹਿੰਦਾ ਉਸ ਦਾ ਦਿਮਾਗ ਹੈ ਜਿਹੜਾ ਸਭ ਤੋਂ ਵੱਧ ਤੇਜ਼ ਚੱਲਦਾ, ਜੋ ਘੱਟ ਦਿਖਾਵਾ ਕਰਦਾ ਉਸ ਦੀ ਤਾਕਤ ਉਸ ਦੇ ਕਰਮ ਦੇ ਵਿੱਚ ਹੁੰਦੀ ਹੈ, ਸ਼ਬਦਾਂ ਦੇ ਵਿੱਚ ਨਹੀਂ। ਜੋ ਮੁਸੀਬਤ ਵਿੱਚ ਵੀ ਮੁਸਕਰਾਉਂਦਾ ਹੈ ਉਹ ਅੰਦਰੋਂ ਸਭ ਤੋਂ ਮਜ਼ਬੂਤ ਇਨਸਾਨ ਹੁੰਦਾ ਹੈ, ਜੋ ਆਪਣੀ ਹਾਰ ਮੰਨ ਕੇ ਵੀ ਸਿੱਖਦਾ ਹੈ ਉਹੀ ਅਸਲੀ ਜਿੱਤਣ ਵਾਲਾ ਬਣਦਾ ਹੈ, ਜੋ ਸਭ ਦੀ ਇੱਜ਼ਤ ਕਰਦਾ ਹੈ ਉਹ ਅੰਦਰੋਂ ਖੁਦ ਦੀ ਕੀਮਤ ਜਾਣਦਾ ਹੈ, ਜੋ ਮਿਹਨਤ ਦੇ ਵਿੱਚ ਯਕੀਨ ਰੱਖਦਾ ਉਸ ਦਾ ਸਮਾਂ ਆਉਣ ਤੇ ਸਭ ਨੂੰ ਹੈਰਾਨ ਕਰ ਦਿੰਦਾ ਹੈ, ਜੋ ਆਪਣੇ ਦਰਦ ਨੂੰ ਛੁਪਾ ਲੈਂਦਾ ਹੈ ਉਹੀ ਦੂਜਿਆਂ ਨੂੰ ਸੰਭਾਲਣ ਦੀ ਤਾਕਤ ਮਿੱਤਰੋ ਰੱਖਦਾ ਹੈ। ਲੋਕ ਜਿਵੇਂ ਕਰਦੇ ਹਨ ਉਹ ਉਹਨਾਂ ਬਾਰੇ ਦੱਸਦਾ ਹੈ, ਉਹ ਤੁਹਾਡੇ ਬਾਰੇ ਨਹੀਂ। ਮਾੜੇ ਵਿਵਹਾਰ ਨੂੰ ਬਸ ਦੇਖੋ, ਉਸ ਨੂੰ ਆਪਣੇ ਅੰਦਰ ਨਾ ਆਣ ਦਿਓ, ਹਰ ਕੋਈ ਤੁਹਾਨੂੰ ਪਸੰਦ ਨਹੀਂ ਕਰੇਗਾ, ਇਹ ਠੀਕ ਹੈ। ਆਪਣੀ ਸ਼ਾਂਤੀ ਬਚਾਓ, ਜੋ ਹੋਇਆ ਉਸ ਨੂੰ ਜਾਣ ਦਿਓ, ਜੋ ਤੁਹਾਡੀ ਬੁਰਾਈ ਕਰੇ ਉਹ ਖੁਦ ਇਨਸਕਿਓਰ ਹੈ, ਅਸੁਰੱਖਿਅਤ ਹੈ। ਚੁੱਪ ਰਹਿਣਾ ਹਮੇਸ਼ਾ ਗਲਤ ਨਹੀਂ ਹੁੰਦਾ, ਲੋਕ ਕੀ ਸੋਚਦੇ ਹਨ ਇਹ ਤੁਹਾਡੀ ਚਿੰਤਾ ਨਹੀਂ ਹੈ। ਕਿਆ ਬਾਤ ਹੈ। ਸੋ ਬਹੁਤ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਦੋਸਤੋ ਇੱਕ ਵਾਰ ਇੱਕ ਅਧਿਆਪਕ ਨੇ ਇੱਕ ਹਾਲ ਦੇ ਵਿੱਚ ਜਿਹੜੇ ਵੱਖੋ ਵੱਖ ਬੱਚੇ ਆ ਜਿਹੜੇ ਇੱਕ ਹਾਲ ਦੇ ਵਿੱਚ ਪਹਿਲਾਂ ਇਕੱਠੇ ਕਰ ਲਏ ਅਤੇ ਉਹਨਾਂ ਦੇ ਹੱਥ ਜਿਹੜਾ ਪਕਾਨਾ ਜਾਂ ਗੁਬਾਰਾ ਜਿਹੜਾ ਉਹ ਫੜਾ ਦਿੱਤਾ ਅਤੇ ਸਾਰਿਆਂ ਨੂੰ ਕਿਹਾ ਵੀ ਗੁਬਾਰਾ ਜਿਹੜਾ ਫੁਲਾਓ, ਅਤੇ ਫੁਲਾ ਕੇ ਫਿਰ ਟੀਚਰ ਨੇ ਕਿਹਾ ਵੀ ਇਹਨਾਂ ਗੁਬਾਰਿਆਂ ਦੇ ਉੱਤੇ ਆ ਜਿਹੜਾ ਆਪੋ ਆਪਣਾ ਨਾਮ ਲਿਖ ਦਿਓ। ਲਿਖ ਦਿੱਤਾ, ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਜਿਹੜਾ
ਇਹਨਾਂ ਸਾਰੇ ਗੁਬਾਰਾਂ ਨੂੰ ਆ ਜਿਹੜਾ ਫਲੋਰ ਤੇ ਸਿੱਟ ਦਿਓ। ਜਦੋਂ ਸਿੱਟ ਦਿੱਤਾ ਤੇ ਟੀਚਰ ਨੇ ਉਸ ਅਧਿਆਪਕ ਨੇ ਉਹ ਸਾਰੇ ਗੁਬਾਰੇ ਜਿਹੜੇ ਸੀਗੇ ਉਹਨਾਂ ਨੂੰ ਮਿਕਸ ਕਰ ਦਿੱਤਾ। ਫਿਰ ਟੀਚਰ ਨੇ ਕਿਹਾ ਵੀ ਮੈਂ ਤੁਹਾਨੂੰ ਆ ਜਿਹੜਾ 3 ਮਿੰਟ ਦਾ ਸਮਾਂ ਦਿੰਨੀ ਆ ਵੀ ਤੁਸੀਂ ਇਹਨਾਂ 3 ਮਿੰਟਾਂ ਦੇ ਵਿੱਚ ਆਪਣਾ ਗੁਬਾਰਾ ਜਿਹੜਾ ਆ ਉਹ ਲੱਭਣਾ। ਚਲੋ ਟਾਈਮ ਸਟਾਰਟ ਹੋਇਆ, ਇੱਕ ਦੁੱਕਾ ਨੂੰ ਛੱਡ ਕੇ ਬਾਕੀ ਕਿਸੇ ਤੋਂ ਵੀ ਆ ਜਿਹੜਾ ਆਪਣਾ ਗੁਬਾਰਾ ਜਿਹੜਾ ਉਹ ਨਹੀਂ ਲੱਭ ਹੋਇਆ। ਹੁਣ ਟੀਚਰ ਨੇ ਕਿਹਾ ਆਪਾਂ ਥੋੜ੍ਹਾ ਜਿਹਾ ਟਵਿਸਟ ਲੈ ਕੇ ਆਉਂਦੇ ਹਾਂ, ਜਿਹਦਾ ਗੁਬਾਰਾ ਜੋ ਵੀ ਗੁਬਾਰਾ ਤੁਹਾਡੇ ਅੱਗੇ ਆਉਂਦਾ ਉਹ ਤੁਸੀਂ ਚੱਕ ਲਓ ਅਤੇ ਜਿਹਦਾ ਉੱਤੇ ਨਾਮ ਲਿਖਿਆ ਹੋਇਆ ਬੱਚੇ ਦਾ ਉਸ ਬੱਚੇ ਨੂੰ ਆ ਜਿਹੜਾ ਉਹ ਜਿਹੜਾ ਗੁਬਾਰਾ ਆ ਜਿਹੜਾ ਦੇ ਦਿਓ। ਕਹਿੰਦੇ 2-2.5 ਮਿੰਟ ਦੇ ਵਿੱਚ ਸਾਰਿਆਂ ਕੋਲ ਆ ਜਿਹੜਾ ਆਪੋ ਆਪਣਾ ਗੁਬਾਰਾ ਸੀਗਾ। ਅਧਿਆਪਕ ਨੇ ਬੜੀ ਖੂਬਸੂਰਤ ਗੱਲ ਕੀਤੀ, ਕਹਿੰਦਾ ਵੀ ਇਹ ਪਕਾਨੇ ਇਹ ਗੁਬਾਰੇ ਆ ਜਿਹੜੇ ਇਹ ਖੁਸ਼ੀਆਂ ਦੀ ਤਰ੍ਹਾਂ ਹੈ। ਜੇ ਅਸੀਂ ਸਿਰਫ ਆਪਣੇ ਬਾਰੇ ਲੱਭਾਂਗੇ ਅਸੀਂ ਕਦੇ ਵੀ ਆ ਜਿਹੜੀ ਉਹ ਖੁਸ਼ੀ ਆ ਜਿਹੜੀ ਅੰਦਰੂਨੀ ਖੁਸ਼ੀ ਨਹੀਂ ਲੱਭ ਸਕਾਂਗੇ। ਜਦੋਂ ਅਸੀਂ ਦੂਸਰਿਆਂ ਦੀਆਂ ਖੁਸ਼ੀਆਂ ਦੀ ਪਰਵਾਹ ਕਰਾਂਗੇ ਤੇ ਸਾਨੂੰ ਆਪਣੇ ਆਪ ਪਰਮਾਤਮਾ ਜਿਹੜਾ ਆ ਖੁਸ਼ੀਆਂ ਦੇ ਭੰਡਾਰ ਆ ਜਿਹੜਾ ਉਹ ਲਾ ਦੇਵੇਗਾ। ਕਿਆ ਬਾਤ ਹੈ ਸੀ, ਬਹੁਤ ਬਹੁਤ ਧੰਨਵਾਦ। ਅੱਜ ਦੋਸਤੋ ਜਿੱਦੇ 30 ਜੁਲਾਈ ਹੈ, 30 ਜੁਲਾਈ ਦਾ ਇਤਿਹਾਸ ਹੈ ਜਿਹੜਾ ਅੱਜ ਦਾ ਦਿਨ ਆ ਜਿਹੜਾ ਇਤਿਹਾਸਿਕ ਘਟਨਾਵਾਂ ਕੀ ਸਮੋਈ ਬੈਠਾ। ਕਹਿੰਦੇ 30 ਜੁਲਾਈ ਨੂੰ 1857 ਦੇ ਵਿੱਚ ਮੀਆਂ ਮੀਰ ਲਾਹੌਰ ਦੇ ਵਿੱਚ 26ਵੀਂ ਨੇਟਿਵ ਇਨਫੈਂਟਰੀ ਦੀ ਬਗਾਵਤ ਦੌਰਾਨ ਦੇਸ਼ ਭਗਤ ਪ੍ਰਕਾਸ਼ ਪਾਂਡੇ ਵੱਲੋਂ ਅੰਗਰੇਜ਼ ਅਫਸਰ ਮੇਜਰ ਸਪੈਂਸਰ ਦਾ ਕਤਲ ਕੀਤਾ ਗਿਆ ਸੀ ਤੇ 30 ਜੁਲਾਈ 1873 ਨੂੰ ਅੰਮ੍ਰਿਤਸਰ ਦੇ ਗੁਰੂ ਬਾਗ ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਲਈ ਮੀਟਿੰਗ ਕੀਤੀ ਗਈ ਸੀ। 30 ਜੁਲਾਈ 1822 ਨੂੰ ਫੁਲਕੀਆਂ ਸਿੱਖ ਰਿਆਸਤਾਂ ਵਿੱਚੋਂ ਜੀਂਦ ਰਿਆਸਤ ਵਿੱਚ ਰਾਜਾ ਫਤਿਹ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਨਾਬਾਲਕ ਪੁੱਤਰ ਸੰਗਤ ਸਿੰਘ ਦੀ ਗੱਦੀ ਨਸ਼ੀਨੀ ਜੀਂਦ ਵਿਖੇ ਹੋਈ ਸੀ ਤੇ ਅੱਜ ਦੇ ਦਿਨ ਯਾਨੀ ਕਿ 30 ਜੁਲਾਈ 1930 ਨੂੰ ਉਰੂਗਵੇ ਨੇ ਮੋਂਟੇ ਵੀਡੀਓ ਦੇ ਵਿੱਚ ਅਰਜਨਟੀਨਾ ਨੂੰ 4-2 ਨਾਲ ਹਰਾ ਕੇ ਪਹਿਲਾ ਫੀਫਾ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਸੀਗਾ। ਵਾਹ ਜੀ ਵਾਹ, ਕਿਆ ਬਾਤ ਹੈ। ਕੁਛ ਕੁ ਜਿਹੜੇ ਤੁਹਾਡੇ ਮੈਸੇਜਸ ਆਏ ਨੇ, ਅਮਨਦੀਪ ਜੀ ਬਹੁਤ ਬਹੁਤ ਧੰਨਵਾਦ, ਲਖਵਿੰਦਰ ਭਾਜੀ ਗੁੱਡ ਮੋਰਨਿੰਗ ਸਰ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਬਿਨ ਆਗਾ ਜਿਹੜਾ ਸਾਡੇ ਤੱਕ ਹੈ ਜਿਹੜੇ ਮੈਸੇਜ ਪਹੁੰਚਾਉਂਦੇ ਹੋ ਅਤੇ ਨਾਲ ਦੀ ਨਾਲ ਜੋ ਹੁਣ ਇੱਕ ਸਿਹਤ ਬਾਬਤ ਹੈ ਜਿਹੜੀ ਤੁਸੀਂ ਇੱਕ ਉਪਰਾਲਾ ਜਿਹੜਾ ਕੀਤਾ ਆ, ਮੈਂ ਜਿੰਨੇ ਵੀ ਹੈ ਮੈਨੂੰ ਹੁਣ ਇੰਨਾ ਨਹੀਂ ਯਾਦ ਕਿੰਨੇ ਜਣਿਆਂ ਨੇ ਆ ਜਿਹੜਾ ਲਖਵਿੰਦਰ ਭਾਜੀ ਹੁਣਾਂ ਦੀ ਡਾਇਟ ਪਲਾਨ ਹੈ ਜਿਹੜਾ ਉਹ ਮੈਥੋਂ ਮੰਗਾਏ ਅਤੇ ਮੈਂ ਕਿੰਨੇ ਹੀ ਤੁਹਾਨੂੰ ਆ ਜਿਹੜੇ ਉਹ ਸੈਂਡ ਕਰ ਚੁੱਕਾ। ਤੁਸੀਂ ਉਹ ਦੇਖੋ ਹੁਣ ਇਹਨਾਂ ਦੇ ਮੈਨੂੰ ਤਕਰੀਬਨ ਰੋਜ਼ਾਨਾ ਜਿਹੜਾ ਆ ਅਪਡੇਟ ਆ ਜਾਂਦਾ ਅਤੇ ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਇੱਕ ਗਰੁੱਪ ਹੀ ਬਣਾ ਲਈਏ ਜਿਹਦੇ ਵਿੱਚ ਲਖਵਿੰਦਰ ਭਾਜੀ ਹੈ ਜਿਹੜਾ ਆਪਣੀ ਡਾਇਟ ਬਾਬਤ ਹੈ ਜਿਹੜਾ ਹਰ ਦਿਨ ਦੀ ਹੈ ਕੀ ਖੁਰਾਕ ਰੱਖਦੇ ਪਏ ਉਹ ਤੁਹਾਨੂੰ ਸਾਂਝੀ ਕਰਦਿਆ ਕਰਨ, ਕਿਉਂਕਿ ਇੱਦਾਂ ਦੇ ਉਪਰਾਲੇ ਵਧੀਆ ਆ ਜਿੱਥੇ ਤੁਹਾਡਾ ਜੇ ਵਧੀਆ ਪੌਸ਼ਟਿਕ ਆਹਾਰ ਖਾਂਦੇ ਹੋ ਸਰੀਰ ਤੁਹਾਡਾ ਰਿਸ਼ਟ ਪੁਸ਼ਟ ਰਹਿੰਦਾ ਅਤੇ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ। ਇੱਕ ਤਾਂ ਡਾਇਟ ਹੋ ਗਈ ਅਤੇ ਜੇ ਨਾਲ ਹਲਕੀ ਹਲਕੀ ਜਿਹੜੀ ਕਸਰਤ ਹੋ ਜਾਵੇ ਸੋਨੇ ਅਤੇ ਸੁਹਾਗੇ ਵਾਲੀ ਦੋਸਤੋ ਉਹ ਗੱਲ ਹੋ ਜਾਂਦੀ ਹੈ। ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਧੰਨਵਾਦ। ਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਜੀ। ਦਿਲਬਾਗ ਜੀ ਗੁੱਡ ਮੋਰਨਿੰਗ ਸਰ। ਗਗਨ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਾਹਿਲ ਜੀ ਗੁੱਡ ਮੋਰਨਿੰਗ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸਰ, ਥੈਂਕ ਯੂ। ਹਰਮਨ ਜੀ, ਹਰਮਨ ਜੀ ਹੁਣਾਂ ਨੇ ਆ ਜਿਹੜੇ ਕੁਛ ਕੁ ਮੈਸੇਜਸ ਭੇਜੇ, ਕਹਿੰਦੇ ਜ਼ਿੰਦਗੀ ਦੇ ਵਿੱਚ ਕੁਦਰਤ ਵੱਲੋਂ ਬਖਸ਼ੀਸ਼ ਹੋਈਆਂ ਚੀਜ਼ਾਂ ਦਾ ਸ਼ੁਕਰਗੁਜ਼ਾਰ ਹੋਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਜਿਉਂਦੇ ਰਹਿਣ ਲਈ ਸਾਹਾਂ ਦਾ ਚੱਲਣਾ ਹੈ ਜੀ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ। ਬਹੁਤ ਬਹੁਤ ਧੰਨਵਾਦ। ਏ ਸੀ ਬਿਨਾਂ ਪੈ ਨਹੀਂ ਸਕਦੇ, ਮੋਬਾਈਲ ਬਿਨਾਂ ਰਹਿ ਨਹੀਂ ਸਕਦੇ, ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ, ਸਬਰ ਹੁਣ ਰੱਖ ਨਹੀਂ ਸਕਦੇ, ਕਰਜ਼ੇ ਤੋਂ ਹੁਣ ਬਚ ਨਹੀਂ ਸਕਦੇ, ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ, ਵਿਸ਼ਵਾਸ ਕਿਸੇ 'ਤੇ ਕਰ ਨਹੀਂ ਸਕਦੇ, ਚਿਹਰਾ ਕਿਸੇ ਦਾ ਪੜ੍ਹ ਨਹੀਂ ਸਕਦੇ, ਇਲਜ਼ਾਮ ਕਿਸੇ 'ਤੇ ਧਰ ਨਹੀਂ ਸਕਦੇ, ਪੈਦਲ ਕਿਤੇ ਹੁਣ ਜਾ ਨਹੀਂ ਸਕਦੇ, ਸਾਦਾ ਸਸਤਾ ਪਾ ਨਹੀਂ ਸਕਦੇ, ਇਕੱਲਾ ਸੋਚ ਵਿਚਾਰੀ ਜਾਨਾ, ਜਿੰਨਾ ਸਰਦਾ ਸਾਰੀ ਜਾਨਾ, ਮੈਂ ਰਿਸ਼ਤਿਆਂ ਨੂੰ ਸਾਂਭਣ ਖਾਤਰ ਆਪਣੇ ਆਪ ਤੋਂ ਹਾਰੀ ਜਾਨਾ। ਕਿਆ ਬਾਤ ਹਰਮਨ ਜੀ, ਬਹੁਤ ਬਹੁਤ ਸਰ ਧੰਨਵਾਦ। ਅਤੇ ਵਟਸਐਪ ਮੈਸੇਜ ਵੀ ਆਏ ਨੇ, ਮੁਲਤਾਨੀ ਸਾਹਿਬ ਗੁੱਡ ਮੋਰਨਿੰਗ ਭਾਜੀ। ਰੇਸ਼ਮ ਭਾਜੀ ਹੁਣਾਂ ਨੇ ਭੇਜਿਆ, ਕਹਿੰਦੇ ਗੁੱਡ ਮੋਰਨਿੰਗ, ਮੇ ਦਿਸ ਥਰਸਡੇ ਬੀ ਏ ਵੰਡਰਫੁਲ ਡੇ ਫਿਲਡ ਵਿਦ ਗੋਡਸ ਡਿਵਾਈਨ ਬਲੈਸਿੰਗਸ ਫੋਰ ਯੂ ਐਂਡ ਯੋਰ ਲਵਡ ਵਨਸ, ਹੈਵ ਏ ਬਲੈਸਡ ਥਰਸਡੇ ਜੀ। ਬਹੁਤ ਬਹੁਤ ਧੰਨਵਾਦ। ਅਤੇ ਇਹ ਮੈਸੇਜ ਆਇਆ,
I won't be able to do it tomorrow. I have picked some. Oh, ਇਹ ਤਾਂ ਬਲਵੀਰ ਕੌਰ, ਅੱਛਾ ਬਲਵੀਰ ਕੌਰ ਜੀ ਕਹਿੰਦੇ ਵੀ ਅੱਜ ਉਹਨਾਂ ਨੂੰ ਏਅਰਪੋਰਟ 'ਤੇ ਜਾਣਾ ਪੈਣਾ ਅਤੇ ਇਸ ਕਰਕੇ ਆ ਜਿਹੜਾ ਉਹ ਅੱਜ ਦੇ ਸੈਗਮੈਂਟ ਦੇ ਵਿੱਚ ਹਾਜ਼ਰੀ ਨਹੀਂ ਲਵਾ ਸਕਦੇ। ਚਲੋ ਓਕੇ, ਬਲਵੀਰ ਕੌਰ ਜੀ ਸਮਾਈਲਸ ਔਨ ਵੀਲਸ ਬਾਬਤ ਹੈ ਦੋਸਤੋ, ਅਸੀਂ ਤੁਹਾਨੂੰ ਸਮੇਂ ਸਮੇਂ ਸਿਰ ਜਿਹੜਾ ਅਪਡੇਟ ਦਿੰਦੇ ਹਾਂ। ਇਹ ਵੀ ਸਿਹਤ ਦੇ ਨਾਲ ਇੱਕ ਜੁੜੀ ਬਹੁਤ ਵੱਡੀ ਚੀਜ਼ ਹੈ, ਨਿਆਮਤ ਹੈ ਮੂੰਹ ਸਾਡਾ, ਜਿਹਦੇ ਵਿੱਚ ਦੰਦ ਜੀਭ ਹੈ ਜਿਹੜੀ ਕਹਿੰਦੇ ਜਿਹੜੀ ਜੀਭ ਹੈ ਇਸਨੇ ਇਹਦੇ ਵਿੱਚ ਕੋਈ ਹੱਡੀ ਨਹੀਂ ਹੁੰਦੀ, ਪਰ ਜੇ ਇਹਦਾ ਗਲਤ ਇਸਤੇਮਾਲ ਹੋਵੇ ਇਹ 206 ਹੱਡੀਆਂ ਜਿਹੜੀਆਂ ਬੰਦੇ ਦੀਆਂ ਉਹ ਤੁੜਵਾ ਸਕਦੀ ਹੈ, ਇੰਨੀ ਤਾਕਤ ਹੈ। ਸੋ ਉੱਦਾਂ ਤਾਂ ਦੰਦ ਜੀਭ ਓਰਲ ਹੈਲਥ ਬਾਬਤ ਅਸੀਂ ਸਮੇਂ ਸਮੇਂ ਸਿਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਇਹਨਾਂ ਦੀ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ, ਨਿੱਕੇ ਨਿੱਕੇ ਟਿਪਸ ਹੈ ਬਲਵੀਰ ਕੌਰ ਜੀ ਹੁਣੀ ਲੈ ਕੇ ਹਾਜ਼ਰ ਹੁੰਦੇ ਨੇ। ਮੈਂ ਵੀ ਆ ਜਿਹੜਾ ਆਪਣੇ ਰੋਜ਼ਾਨਾ ਰੂਟੀਨ ਦੇ ਵਿੱਚ ਆ ਜਿਹੜਾ ਚੇਂਜ ਪਾਈ, ਅਤੇ ਮੈਂ ਤਕਰੀਬਨ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਅਤੇ ਮੈਂ ਉਹ ਚੀਜ਼ ਆ ਜਿਹੜਾ ਮਹਿਸੂਸ ਕਰ ਰਿਹਾ, ਮੈਂ ਆਪਣੀ ਡੇਲੀ ਲਾਈਫ 'ਚ ਉਹ ਚੀਜ਼ ਆ ਜਿਹੜੀ ਮਹਿਸੂਸ ਕੀਤੀ ਹੈ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਿਹੜੀਆਂ ਬਹੁਤ ਵੱਡੀਆਂ ਦੋਸਤੋ ਕਈ ਵਾਰ ਚੇਂਜਸ ਲਿਆ ਦਿੰਦੀਆਂ ਨੇ। ਸੋ ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਬਲਵੀਰ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਓਰਲ ਹੈਲਥ ਬਾਬਤ। ਖਾਸੀਅਤ ਇਹਨਾਂ ਦੀ ਇਹ ਹੈ ਤੁਸੀਂ ਕਾਲ ਕਰਨੀ ਹੈ, ਕਈ ਵਾਰ ਆਪਾਂ ਇਸ ਕਰਕੇ ਕਾਲ ਕਰ ਜਾਂਦੇ ਹਾਂ ਵੀ ਕਿੱਥੇ ਜਾਵਾਂਗੇ, ਕਿੱਥੇ ਸਾਡਾ ਡੈਂਟਲ ਹੈਗਾ ਆ, ਫਿਰ ਉਹਦੇ 'ਤੇ ਭਰੋਸਾ ਆਪਾਂ ਕਿੱਦਾਂ ਕਰਾਂਗੇ, ਹੈ ਨਾ ਜੀ। ਸੋ ਇਹ ਜਾਣਿਆ ਪਹਿਚਾਣਿਆ ਨਾਮ ਹੈ ਬਲਵੀਰ ਕੌਰ ਜੀ ਹੁਣਾਂ ਦਾ, ਅਤੇ ਖਾਸੀਅਤ ਇਹ ਹੈ ਕਈ ਵਾਰ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਜਿਹੜੇ ਕਮਿਊਟ ਨਹੀਂ ਕਰ ਸਕਦੇ। ਸੋ ਹਰ ਇੱਕ ਫੈਸਿਲਿਟੀਜ਼ ਹੈ ਜਿਹੜੀ ਸਮਾਈਲਸ ਔਨ ਵੀਲਸ ਦੇ ਬਲਵੀਰ ਕੌਰ ਜੀ ਹੋਣੀ ਆ ਜਿਹੜੇ ਪ੍ਰੋਵਾਈਡ ਕਰਦੇ ਆ ਤੁਹਾਡੇ, ਤੁਸੀਂ ਕਾਲ ਕਰਕੇ ਬਸ ਇੱਕ ਅਪੁਆਇੰਟਮੈਂਟ ਬੁੱਕ ਕਰਨੀ ਹੈ। ਇਹਨਾਂ ਨੇ ਉੱਥੇ ਆਪਣਾ ਮੋਬਾਈਲ ਡੈਂਟਲ ਟਰੱਕ ਹੈ ਜਿਹੜਾ ਲੈ ਕੇ ਆ ਜਾਣਾ, ਫਿਰ ਤੁਸੀਂ ਆਪਣੇ ਦੰਦਾਂ ਦੀ ਮਸੂੜਿਆਂ ਦੀ ਸਾਂਭ ਸੰਭਾਲ ਦਾ ਜਿਹੜਾ ਉਪਰਾਲਾ ਕਰਵਾ ਸਕਦੇ ਹੋ। ਸੋ ਨੰਬਰ ਹੈ ਜੀ ਅਪੁਆਇੰਟਮੈਂਟ ਵਾਸਤੇ ਸਮਾਈਲਸ ਔਨ ਵੀਲਸ ਨੂੰ ਆ ਜਿਹੜਾ ਤੁਸੀਂ ਆ ਜਿਹੜਾ ਗੂਗਲ ਤੋਂ ਵੀ ਨੰਬਰ ਲੈ ਸਕਦੇ ਹੋ, ਜਾਂ ਫਿਰ ਆ ਜਿਹੜਾ ਤੁਹਾਡੇ ਕੋਲ ਕਈ ਵਾਰ ਤੁਸੀਂ ਡਰਾਈਵ ਕਰਦੇ ਪਏ ਹੋ ਨਹੀਂ ਨੰਬਰ ਨੋਟ ਹੋਇਆ, ਤਾਂ ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਤੋਂ ਇਹ ਨੰਬਰ ਲੈ ਸਕਦੇ ਹੋ 6479609008 6479609008 'ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਆਓ ਫਿਰ ਕੁਝ ਕੁ ਜਿਹੜੀਆਂ ਹੈਡਲਾਈਨਸ ਆ ਉਹਨਾਂ ਵੱਲ ਚੱਲਦੇ ਹਾਂ, ਜਾਂ ਇੱਕ ਦੋ ਸਟੋਰੀਜ਼ ਹੈ ਜਿਹੜੀਆਂ ਮੈਂ ਉਹ ਕਵਰ ਕਰਨ ਜਾ ਰਿਹਾ, ਅਤੇ ਉਹਦੇ 'ਤੇ ਵੀ ਮੈਨੂੰ ਆਸ ਹੈ ਤੁਸੀਂ ਆ ਜਿਹੜਾ ਆਪੋ ਆਪਣੇ ਵਿਚਾਰ ਦਿਓ, ਕਿਉਂਕਿ ਉਹ ਜਿਹੜੀਆਂ ਇੱਥੇ ਜੋ ਵੀ ਮੈਂ ਸਟੋਰੀਜ਼ ਲੈ ਕੇ ਆਉਂਦਾ ਹਾਂ ਉਹ ਸਾਡੇ ਨਾਲ ਹੈ ਜਿਹੜਾ ਭਾਵੇਂ ਸਿੱਧਾ ਕਹਿ ਲਓ ਭਾਵੇਂ ਅਸਿੱਧਾ ਕਹਿ ਲਓ ਵਾਹ ਵਾਸਤਾ ਰੱਖਦੀ ਆ, ਉੱਦਾਂ ਤਾਂ ਜ਼ਿਆਦਾਤਰ ਸਿੱਧੇ ਹੀ ਵਾਹ ਵਾਸਤਾ ਰੱਖਦੀਆਂ ਨੇ, ਪਰ ਜਿਹੜੇ ਤੁਹਾਡੇ ਵਿਚਾਰ ਹੁੰਦੇ ਆ ਜਦੋਂ ਵੀ ਕੋਈ ਇਹੋ ਜਿਹਾ ਆਪਾਂ ਡਿਬੇਟ ਲੈ ਕੇ ਆਉਂਦੇ ਹਾਂ, ਤੁਸੀਂ ਇਹ ਦੇਖਿਓ ਵੀ ਉਸੇ ਦਿਨ ਉਸ ਖਬਰ ਬਾਬਤ ਕੋਈ ਨਾ ਕੋਈ ਜਿਹੜੀ ਅਪਡੇਟ ਹੈ ਜਿਹੜੀ ਜ਼ਰੂਰ ਆਈ ਹੁੰਦੀ ਹੈ, ਜਾਂ ਉਸ ਦਿਨ ਜਾਂ ਉਸ ਤੋਂ ਅਗਲੇ ਦਿਨ। ਸੋ ਸਟੂਡੀਓ ਦਾ ਨੰਬਰ 905-673-3337। ਸੋ ਜਦੋਂ ਵੀ ਕਈ ਵਾਰ ਆਪਾਂ ਟ੍ਰਿਪ ਪਲੈਨ ਕਰਦੇ ਹਾਂ, ਇੱਕ ਤਾਂ ਮੈਂ ਕਹਿੰਦਾ ਹੁੰਦਾ ਟਰੈਵਲ ਇੰਸ਼ੋਰੈਂਸ ਜੇ ਕਰਵਾ ਲਓ ਵਧੀਆ ਗੱਲ ਹੈ, ਪੀਸ ਆਫ ਮਾਇੰਡ ਹੈ ਜਿਹੜਾ ਤੁਹਾਨੂੰ ਰਹਿੰਦਾ, ਤੁਸੀਂ ਆ ਜਿਹੜਾ ਓਨਟਾਰੀਓ ਤੋਂ ਬਾਹਰ ਟਰੈਵਲ ਕਰ ਰਹੇ ਹੋ, ਸਾਡੇ ਖਾਸ ਤੌਰ 'ਤੇ ਜਿਹੜੇ ਟਰੱਕਾਂ ਵਾਲੇ ਵੀਰ ਹੈ ਉਹਨਾਂ ਵਾਸਤੇ ਆ ਜਿਹੜੀ ਇਹ ਚੀਜ਼ ਬਹੁਤ ਜ਼ਰੂਰੀ ਹੈ, ਜਿਹੜਾ ਕ੍ਰੋਸ ਬਾਰਡਰ ਵੀ ਜਿਹੜਾ ਬਾਰਡਰ ਕ੍ਰੋਸ ਵੀ ਕਰਦੇ ਆ ਜਾਂ ਪ੍ਰੋਵਿੰਸ਼ਲ ਕ੍ਰੋਸ ਵੀ ਕਰਦੇ ਆ। ਸੋ ਇਹਨਾਂ ਲਈ ਆ ਜਿਹੜਾ ਕਿਉਂਕਿ ਸੈਲਫ ਇੰਪਲੋਇਮੈਂਟ ਹੈ ਕਿਤੇ ਹੋਰ ਉਹ ਪਾਸਿਓ ਕਵਰੇਜ ਨਹੀਂ ਹੁੰਦੀ, ਉੱਦਾਂ ਤਾਂ ਜਿਹੜੇ ਪੇਰੋਲ ਵਾਲੇ ਵੀ ਹੁੰਦੇ ਆ ਉਹਨਾਂ ਨੂੰ ਵੀ ਪਤਾ, ਜਿਹੜੀ ਉਹਨਾਂ ਨੂੰ ਕਵਰੇਜ ਹੈ ਜਿਹੜੀ ਆ ਜ਼ਿਆਦਾਤਰ ਕੰਪਨੀਆਂ ਪ੍ਰੋਵਾਈਡ ਕਰਦੀਆਂ, ਬੜੀਆਂ ਸੀਮਤ ਪ੍ਰੋਵਾਈਡ ਕਰਦੀਆਂ ਨੇ। ਸੋ ਇਸ ਕਰਕੇ ਜਿਹੜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਲਾਨ ਹੋ ਗਏ, ਡਿਸਬਿਲਟੀ ਕ੍ਰੈਡਿਟ ਡਿਸਬਿਲਟੀ ਇੰਸ਼ੋਰੈਂਸ ਹੋ ਗਏ, ਸੋ ਇਹ ਹੈ ਜਿਹੜੇ ਤੁਸੀਂ ਇੱਦਾਂ ਦੇ ਪਲਾਨ ਹੈ ਜਿਹੜਾ ਲੈ ਸਕਦੇ ਹੋ, ਜਿੰਨੀ ਜਲਦੀ ਲੈ ਲੂੰਗੇ ਉਨਾ ਘੱਟ ਜਿਹੜਾ ਪ੍ਰੀਮੀਅਮ 'ਤੇ ਤੁਹਾਨੂੰ ਪਲਾਨ ਮਿਲ ਜਾਂਦੇ ਆ। ਕਈ ਵਾਰ ਜਿਹੜਾ ਤੁਹਾਡੇ ਕੋਲ ਪਲਾਨ ਹੁੰਦੇ ਨੇ ਜਾਂ ਫਿਰ ਤੁਸੀਂ ਪੋਲਿਸੀਜ਼ ਲਿੱਤੀਆਂ, ਮੇਰੇ ਕੋਲ ਕਈ ਇਹੋ ਜਿਹੇ ਪਰਿਵਾਰ ਜਿਹੜੇ ਮਿਲਣ ਆਉਂਦੇ ਨੇ ਜਾਂ

ਸਕਦੇ ਹੋ। ਡਿਵਰਸੀਫਾਈ ਮੈਂ ਹਮੇਸ਼ਾ ਕਰਨਾ, ਆਪਣਾ ਪੋਰਟਫੋਲੀਓ ਜ਼ਰੂਰ ਰੱਖੋ। ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਵਾਸਤੇ, ਕ੍ਰਿਟੀਕਲ ਡਿਸੇਬਿਲਟੀ ਜਾਂ ਫਿਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਤੁਸੀਂ ਟਰੈਵਲ ਕਰ ਰਹੇ ਹੋ ਕੈਨੇਡਾ ਤੋਂ ਬਾਹਰ ਜਾਂ ਫਿਰ ਪ੍ਰੋਵਿੰਸ ਤੋਂ ਬਾਅਦ ਜਾਂ ਫਿਰ ਕਿਤੇ ਜਾ ਰਹੇ ਹੋ, ਤਾਂ ਵੀ ਤੁਸੀਂ ਆ ਜਿਹੜਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-916-7763-416-917-7763 'ਤੇ ਤੁਸੀਂ ਮੇਰੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਹਮਿਲਟਨ ਦੇ ਰਹਿਣ ਵਾਲੇ ਇੱਕ ਮਾਲੀ ਮੁੰਮਾ ਨੇ ਦੋਸ਼ ਲਗਾਇਆ ਕਿ ਆਪਣੀ ਗਰਲਫ੍ਰੈਂਡ ਦੇ ਜਨਮ ਦਿਨ 'ਤੇ ਇਹਨਾਂ ਨੇ ਡੋਮੀਨੀਅਨ ਰਿਪਬਲਿਕ ਦੇ ਪਿਉਂਟਾ ਕਾਨਾ ਦੇ ਵਿੱਚ 7 ਦਿਨਾਂ ਦੀ ਵਕੇਸ਼ਨ ਹੈ ਜਿਹੜੀ ਉਹ ਬੁੱਕ ਕਰਾਈ ਸੀਗੀ, ਅਤੇ ਉਹਦੇ ਵਾਸਤੇ ਇਹਨਾਂ ਨੇ ਜਿਹੜਾ ਹੁਣ ਕਈ ਵਾਰ ਏਅਰਲਾਈਨਸ ਦਿੰਦੀਆਂ ਹੁੰਦੀਆਂ ਨਾ ਵੀ ਤੁਹਾਨੂੰ ਪੈਕੇਜ ਜਾਂ ਜਿਹੜੇ ਦਿੱਤੇ ਜਾਂਦੇ ਆ ਜਾਂ ਫਿਰ ਵੱਖ ਵੱਖ ਜਿਹੜੀਆਂ ਕਹਿ ਲਓ ਵੀ ਟੂਰ ਐਂਡ ਟਰੈਵਲ ਵਾਲੇ ਹੁੰਦੇ ਆ ਉਹ ਪੈਕੇਜਸ ਕੱਢਦੇ ਆ, ਸੋ ਇਹਨਾਂ ਨੇ $3,500 ਦਾ ਜਿਹੜਾ ਆ ਸਨ ਵਿੰਗ ਦੇ ਨਾਲ ਜਿਹੜਾ ਇੱਕ ਪੈਕੇਜ ਲਿਆ ਸੀਗਾ, ਪਰ ਉਹ ਵਕੇਸ਼ਨ ਨਾ ਹੋ ਕੇ ਇੱਕ ਇਹਨਾਂ ਦਾ ਨਾਈਟਮੇਅਰ ਸਾਬਿਤ ਹੋ ਗਿਆ। ਡਰਾਉਣਾ ਤਜਰਬੇ ਵਿੱਚ ਉਹ ਚੀਜ਼ ਬਦਲ ਗਈ, ਕਿਉਂ? ਇਹਨਾਂ ਦੇ ਮੁਤਾਬਕ ਜਿਸ ਰਿਜ਼ੋਰਟ ਦੇ ਵਿੱਚ ਇਹ ਗਏ ਸੀ ਉੱਥੇ 2 ਦਿਨ ਤੱਕ ਕਹਿੰਦੇ ਪਾਣੀ ਨਹੀਂ ਸੀਗਾ, ਏਅਰ ਕੰਡੀਸ਼ਨਰ ਨਹੀਂ ਸੀਗਾ, ਫੋਨ ਉੱਥੇ ਖਰਾਬ ਸੀਗੇ, ਜਿਹੜੇ ਵਾਸ਼ਰੂਮ ਸੀਗੇ ਬੜੇ ਹੀ ਗੰਦੇ ਸੀ, ਮਹਿਮਾਨਾਂ ਨੂੰ ਨਹਾਉਣ ਵਾਸਤੇ ਕਹਿੰਦੇ ਪਾਣੀ ਦੀਆਂ ਬੋਤਲਾਂ ਵਰਤਣੀਆਂ ਪਈਆਂ। ਛੁੱਟੀਆਂ ਤੋਂ ਵਾਪਸ ਆਉਣ ਮਗਰੋਂ ਮੁੰਮਾ ਹੋਣਾਂ ਨੇ ਸਨਵਿੰਗ ਅਤੇ ਰਿਜ਼ੋਰਟ ਕੋਲ ਪੂਰੇ ਰੀਫੰਡ ਦੀ ਮੰਗ ਕੀਤੀ। ਓਕੇ, ਚਲੋ ਹੈਗਾ ਤਾਂ ਸੀਰੀਅਸ ਹੈ ਕਿ ਹਾਸਾ ਜਾਂਦਾ, ਰਿਫੰਡ ਦੀ ਮੰਗ ਕੀਤੀ ਅਤੇ ਸਨਵਿੰਗ ਨੇ ਸਿਰਫ 2 ਰਾਤਾਂ ਦਾ ਰਿਫੰਡ ਦੇਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਹਨਾਂ ਨੇ ਅਸਵੀਕਾਰ ਕੀਤਾ। ਕਹਿੰਦੇ ਨਹੀਂ, 2 ਕਾਹਤੋਂ ਹੈ, ਸਾਡਾ ਜਿਹੜਾ ਆ ਇੱਕ ਅਸੀਂ ਵਕੇਸ਼ਨ ਜਿਹੜਾ ਆ ਇੰਨੀਆਂ ਸੱਧਰਾਂ ਦੇ ਨਾਲ ਉੱਥੇ ਗਏ ਸੀਗੇ ਅਤੇ ਉਹ ਤਾਂ ਸਾਡੀਆਂ ਜਿਹੜੀਆਂ ਸਾਰੀਆਂ ਹੀ ਸੱਧਰਾਂ ਮਾਰੀ ਗਈਆਂ, ਅਤੇ ਉਹਨਾਂ ਨੇ ਸਵੀਕਾਰ ਨਹੀਂ ਕੀਤਾ। ਅਤੇ ਉਹਨਾਂ ਨੇ ਜਿਹੜਾ ਆਪਣੇ ਕੋਲ ਵੀਡੀਓ ਜਿਹੜੀ ਮੌਜੂਦ ਆ ਉਹਨਾਂ ਸਬੂਤਾਂ ਦੇ ਆਧਾਰ 'ਤੇ ਮਾਮਲਾ ਜਿਹੜਾ ਆ ਸਮਾਲ ਕਲੇਮਸ ਕੋਰਟ ਵਿੱਚ ਲੈ ਜਾਣ ਦੀ ਆ ਜਿਹੜੀ ਤਿਆਰੀ ਕਰ ਲਈ ਹੈ। ਸਿਟੀ ਨਿਊਜ਼ ਵੱਲੋਂ ਵੀ ਸੰਪਰਕ ਕਰਨ ਦੇ ਬਾਵਜੂਦ ਸਨਵਿੰਗ ਅਤੇ ਰਿਜ਼ੋਰਟ ਵੱਲੋਂ ਆ ਜਿਹੜਾ ਹਾਲੇ ਕੋਈ ਵੀ ਆ ਜਿਹੜਾ ਉਸਦਾ ਸਪਸ਼ਟ ਜਵਾਬ ਹੈ ਜਿਹੜਾ ਉਹ ਦੋਸਤੋ ਨਹੀਂ ਦਿੱਤਾ ਗਿਆ। ਚਲੋ, ਅਗਲੀ ਆ ਜਿਹੜੀ ਇੱਕ ਸਟੋਰੀ ਆ ਜਿਹੜੀ ਉਹ ਮੈਂ ਕਵਰ ਕਰ ਲੈਂਦਾ, ਉਸ ਤੋਂ ਬਾਅਦ ਇਹਦੇ 'ਤੇ ਮੈਂ ਚਾਹੁੰਦਾ ਵੀ ਤੁਸੀਂ ਆਪਣੇ ਵਿਚਾਰ ਦਿਓ। ਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਹੁਤ ਵੱਡਾ ਫਰਕ ਪੈ ਗਿਆ ਭਾਜੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਨਾਈਸ ਆਫ ਯੂ ਜੀ ਭਾਜੀ ਮਿਲਦੀ ਹੈ। ਜੋ ਤੁਸੀਂ ਏਅਰ ਤੇ ਆ ਕੇ ਫੀਡਬੈਕ ਦਿੰਦੇ ਹੋ ਤੁਹਾਡਾ ਬਹੁਤ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਮਨਵੀਰ ਸਿੰਘ ਉਹਨਾਂ ਦੀ ਜੇ ਇਹਨਾਂ ਨੇ ਗੱਲ ਕੀਤੀ ਹੈ, ਹੋਮ ਆਟੋ ਇੰਸ਼ੋਰੈਂਸ ਹੈ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋ, ਤੁਹਾਡੀ ਰਿਨਿਊਲ ਆ ਰਹੀ ਹੈ ਕੋਈ, ਤਾਂ ਤੁਸੀਂ ਆ ਜਿਹੜਾ ਸ਼ੋਪ ਰਾਊਂਡ ਮੈਂ ਕਹਿੰਦਾ ਕਰ ਲਓ, ਇੱਕ ਵਾਰ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਗੱਲ ਕਰ ਲਓ, ਫਿਰ ਇਹਨਾਂ ਦਾ ਕਮਾਲ ਦੇਖ ਲਿਓ ਕੀ ਤੁਹਾਡੀ ਆ ਜਿਹੜੀ ਬੱਚਤ ਹੁੰਦੀ ਪਈ ਆ, ਤਾਂ ਹੀ ਬੰਦਾ ਸਵਿੱਚ ਕਰਦਾ, ਕਿਉਂਕਿ ਅੱਜ ਕੱਲ੍ਹ ਹਰ ਆਪਾਂ ਚਾਹੁੰਦੇ ਹਾਂ ਵੀ ਜਿੱਥੋਂ ਕੋਸਟ ਘੱਟ ਹੋ ਜਾਵੇ, ਖਾਸ ਤੌਰ 'ਤੇ ਇੰਸ਼ੋਰੈਂਸ ਜਿੱਥੇ ਮੇਰੀ ਆ ਜਿਹੜੀ ਘੱਟ ਹੋ ਜਾਵੇ ਮੈਂ ਉੱਥੇ ਹੀ ਜਾਵਾਂ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ, ਕਾਰਪੋਰੇਟ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਆ ਜਿਹੜਾ ਮਹਾਰਤ ਰੱਖਦੇ ਨੇ। ਸੋ ਮਨਵੀਰ ਸਿੰਘ ਹੋਣਾ ਦਾ ਨੰਬਰ 647-219-2870 6472192870 'ਤੇ ਆ ਜਿਹੜਾ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਆਓ ਜਿਹੜੀ ਹੈ ਮੈਂ ਇੱਕ ਖਬਰ ਹੈ ਜਿਹੜੀ ਉਹ ਸਾਂਝੀ ਕਰਨ ਲੱਗਾ, ਅਤੇ ਇਸ ਖਬਰ 'ਤੇ ਜਿਹੜਾ ਤੁਸੀਂ ਫਿਰ ਆਪਣੇ ਵਿਚਾਰ ਆ ਜਿਹੜੇ ਉਹਨਾਂ ਦੀ ਸਾਂਝ ਆ ਜਿਹੜੀ ਉਹ ਪਾ ਸਕਦੇ ਹੋ। ਸੋ ਖਬਰ ਆ ਜਿਹੜੀ ਇਸ ਤਰ੍ਹਾਂ ਆ, ਇਹ ਸਾਡੇ ਕੈਨੇਡਾ ਦੀ ਓਬੀਅਸਲੀ ਹੈ, ਸਾਡੇ ਇੱਥੇ ਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਨੇ ਕਿਹਾ ਵੀ ਉਹ ਅਮਰੀਕਾ ਦੇ ਨਾਲ ਚੱਲ ਰਹੇ ਵਪਾਰਕ ਵਿਵਾਦ ਵਿੱਚ ਕੈਨੇਡਾ ਦੇ ਜਿਹੜੇ ਐਨਰਜੀ ਰਿਸੋਰਸਸ ਹੈ, ਤੇਲ ਹੋ ਗਿਆ ਜਾਂ ਫਿਰ ਹੋਰ ਐਨਰਜੀ ਰਿਸੋਰਸਸ ਹੈ, ਉਹਨਾਂ ਨੂੰ ਦਬਾਅ ਬਣਾਉਣ ਦੇ ਹਥਿਆਰ ਵਜੋਂ ਵਰਤਣ ਦੇ ਹੱਕ ਦੇ ਵਿੱਚ ਨਹੀਂ ਹਨ। ਸਿਆਣੀ ਇਹ ਗੱਲ ਹੈ ਉੱਦਾਂ ਉਹਨਾਂ ਦੀ। ਉਹਨਾਂ ਦਾ ਕਹਿਣਾ ਹੈ ਵੀ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਵੀ ਇੱਕ ਭਰੋਸੇਯੋਗ ਸਪਲਾਇਰ ਹੋਣਾ ਹੈ, ਅਤੇ ਇਸ ਭਰੋਸੇ ਨੂੰ ਨੁਕਸਾਨ ਪਹੁੰਚਾਉਣਾ ਦੇਸ਼ ਦੇ ਲੰਬੇ ਸਮੇਂ ਦੇ ਹਿੱਤ ਵਿੱਚ ਇਹ ਬਿਲਕੁਲ ਹਰਗਿਜ਼ ਨਹੀਂ ਹੋਵੇਗਾ। ਕਾਰਨੀ ਸਾਹਿਬ ਨੇ ਇਹ ਵੀ ਕਿਹਾ ਵੀ

0: ਜਦੋਂ ਕੋਈ ਦੇਸ਼ ਮਹੱਤਵਪੂਰਨ ਵਸਤੂਆਂ ਦੀ ਸਪਲਾਈ ਕਰਦਾ ਤੇ ਸਪਲਾਈ ਰੋਕਣ ਜਾਂ ਘਟਾਉਣ ਵਰਗੇ ਕਦਮ ਬੜੇ ਸੋਚ ਵਿਚਾਰ ਤੋਂ ਬਾਅਦ ਹੀ ਚੁੱਕੇ ਜਾਣੇ ਚਾਹੀਦੇ ਆ। ਇਸ ਮਾਮਲੇ ਤੇ ਅਲਬਰਟਾ ਸਰਕਾਰ ਵੀ ਹੈ ਜਿਹੜੀ ਉਹ ਤੇਲ ਦੀ ਸਪਲਾਈ ਤੇ ਪਾਬੰਦੀ ਲਗਾਉਣ ਦੇ ਵਿਰੁੱਧ ਹੈ ਕਿਉਂਕਿ ਉਹ ਕਹਿ ਕਿਉਂਕਿ ਆਪਣੇ ਕੋਲ 3 ਹਫ਼ਤੇ ਹੋਰ ਰਹਿ ਗਏ ਆ ਜਿਹੜਾ ਅਮੈਰੀਕਾ ਨੇ ਕਿਹਾ ਵੀ ਟੈਰਿਫ ਹੈ ਜਿਹੜਾ ਅਸੀਂ ਕੈਨੇਡਾ 'ਤੇ ਲਾਇਆ। ਪਰ ਇਸ ਟਾਈਮ ਹੈ ਜਿਹੜੇ ਆਪਣੇ ਕਹਿ ਲਓ ਵੀ ਕਈ ਮੰਤਰੀ ਹੈ ਜਿਹੜੇ ਉਹ ਵਾਸ਼ਿੰਗਟਨ ਪਹੁੰਚੇ ਹੋਏ ਨੇ ਟਰੇਡ ਦੇ ਉੱਤੇ ਜਿਹੜੀ ਗੱਲਬਾਤ ਹੈ ਜਿਹੜੀ ਫਿਲਹਾਲ ਹੈ ਜਿਹੜੀ ਉੱਥੇ ਚੱਲ ਰਹੀ ਹੈ ਨੈਗੋਸ਼ੀਏਸ਼ਨਸ ਹੈ ਜਿਹੜੀਆਂ ਉਹ ਚੱਲ ਰਹੀਆਂ ਨੇ। ਹਾਲਾਂਕਿ ਅਮਰੀਕਾ ਵੱਲੋਂ ਟੈਰਿਫਾਂ ਦਾ ਦਬਾਅ ਜਾਰੀ ਹੈ ਅਤੇ ਕੈਨੇਡਾ ਵਪਾਰਕ ਗੱਲਬਾਤ ਕਰ ਰਿਹਾ ਹੈ ਪਰ ਕਾਰਨੀ ਸਾਹਿਬ ਨੇ ਇਹ ਸੰਕੇਤ ਦਿੱਤਾ ਕਿ ਕੈਨੇਡਾ ਆਪਣੀ ਭਰੋਸੇਯੋਗ ਛਵੀ ਨੂੰ ਕਾਇਮ ਰੱਖਦੇ ਹੋਏ ਆਪਣੇ ਹਿੱਤਾਂ ਦੀ ਹੈ ਜਿਹੜੀ ਉਹ ਰੱਖਿਆ ਕਰੇਗਾ। ਸੋ ਦੋਸਤੋ ਇਹ ਜਿਹੜੀ ਜੋ ਹੈ ਇਹਨਾਂ ਦੀ ਕੱਲ੍ਹ ਸਟੇਟਮੈਂਟ ਆਈ ਹੈ ਰੈੱਡ ਡੀਅਰ ਉੱਥੇ ਆਪਣੇ ਅਲਬਰਟਾ ਦੇ ਵਿੱਚ ਗਏ ਹੋਏ ਸੀਗੇ ਅਤੇ ਉਦੋਂ ਇਹਨਾਂ ਨੂੰ ਸੰਬੰਧ ਹੈ ਇਹਨਾਂ ਨੂੰ ਇਮੀਗ੍ਰੇਸ਼ਨ ਬਾਬਤ ਵੀ ਹੈ ਜਿਹੜੇ ਉੱਥੇ ਸਵਾਲ ਕੀਤੇ ਗਏ ਸੀਗੇ ਉਹ ਵੀ ਮੈਂ ਖਬਰ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਕਰਦਾ। ਪਰ ਇੱਥੇ ਹੈ ਜਿਹੜਾ ਕਈ ਜਿੱਦਾਂ ਹੁਣ ਉੱਥੇ ਟੈਰਿਫ ਉਹ ਕਹਿ ਦਿੰਦੇ ਆ ਅਤੇ ਕਈ ਸਾਡੇ ਇੱਥੇ ਹੈ ਜਿਹੜੇ ਜਾਂ ਸਾਡੇ ਪ੍ਰੀਮੀਅਰ ਸਾਹਿਬ ਹੈ ਜਿਹੜੇ ਉਹ ਵੀ ਬੜੇ ਤੱਤੇ ਚੱਲਦੇ ਆ ਉਹ ਵੀ ਕਹਿ ਦਿੰਦੇ ਆ ਵੀ ਜੇ ਉਹ ਟੈਰਿਫ ਲਾ ਰਿਹਾ ਤਾਂ ਟਿੱਟ ਫੋਰ ਟੈਟ ਹੈ ਜਿਹੜਾ ਜਵਾਬ ਹੈ ਜਿਹੜਾ ਉਹ ਦੇਣਾ ਪਵੇਗਾ। ਕੀ ਕੈਨੇਡਾ ਨੂੰ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਦੇ ਵਿੱਚ ਕੀ ਤੁਸੀਂ ਇਹ ਮੰਨਦੇ ਹੋ ਵੀ ਜਿਹੜੇ ਸਾਡੇ ਐਨਰਜੀ ਰਿਸੋਰਸਸ ਹੈ ਜਿਹੜਾ ਕੈਨੇਡਾ ਅਮਰੀਕਾ ਨੂੰ ਸਪਲਾਈ ਕਰਦਾ ਆ ਉਹਨਾਂ ਨੂੰ ਦਬਾਅ ਦੇ ਹਥਿਆਰ ਵਜੋਂ ਹੈ ਜਿਹੜਾ ਵਰਤਣਾ ਚਾਹੀਦਾ? ਕੀ ਤੁਸੀਂ ਇਸ ਚੀਜ਼ ਦੇ ਹੱਕ ਦੇ ਵਿੱਚ ਹੋ? ਤੁਹਾਨੂੰ ਲੱਗਦਾ ਹੈ ਤੁਹਾਡੇ ਵਿਚਾਰ ਦੇ ਵਿੱਚ ਜੇ ਭਰੋਸੇਯੋਗ ਵਪਾਰਕ ਸਾਥੀ ਹੈ ਜਿਹੜੇ ਬਣੇ ਰਹਿਣਾ ਜ਼ਿਆਦਾ ਮਹੱਤਵਪੂਰਨ ਹੈ ਜਾਂ ਤੁਹਾਨੂੰ ਲੱਗਦਾ ਵੀ ਸਖ਼ਤ ਰੁੱਖ ਹੈ ਜਿਹੜਾ ਅਮਰੀਕਾ ਦੇ ਖਿਲਾਫ਼ ਹੈ ਜਿਹੜਾ ਕੈਨੇਡਾ ਨੂੰ ਅਪਣਾਉਣਾ ਚਾਹੀਦਾ ਹੈ? ਅਤੇ ਇੱਕ ਇਹ ਲਾ ਲਓ ਵੀ ਜੇ ਅਮਰੀਕਾ ਵੱਲੋਂ ਟੈਰਿਫ ਹੋਰ ਵਧਾਏ ਜਾਂਦੇ ਨੇ ਤਾਂ ਕੈਨੇਡਾ ਨੂੰ ਅਗਲਾ ਕਦਮ ਹੈ ਜਿਹੜਾ ਕੀ ਚੁੱਕਣਾ ਚਾਹੀਦਾ ਹੈ? ਸੋ ਇਹ ਕੁਝ ਕੁ ਜਿਹੜੇ ਇਸ ਰਿਪੋਰਟ ਦੇ ਨਾਲ ਇਸ ਖਬਰ ਦੇ ਨਾਲ ਹੈ ਜਿਹੜੇ ਇਹ ਸਵਾਲ ਆ ਰਹੇ ਨੇ। ਸੋ ਤੁਸੀਂ ਆ ਜਿਹੜਾ ਇਹਨਾਂ ਦੇ ਉੱਤੇ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਆਪਣੇ ਵਿਚਾਰ, ਕਿਉਂਕਿ ਜੀਓ ਪੋਲੀਟਿਕਸ ਆਪਾਂ ਸਾਰੇ ਬੜੇ ਗੌਹ ਦੇ ਨਾਲ ਦੇਖ ਰਹੇ ਹਾਂ ਭਾਵੇਂ ਉਹ ਮਿਡਲ ਈਸਟ ਦੇ ਵਿੱਚ ਕੀ ਕੁਝ ਹੋ ਰਿਹਾ ਜਾਂ ਫਿਰ ਸਾਡੇ ਇੱਥੇ ਕੀ ਕੁਝ ਹੋ ਰਿਹਾ ਜਾਂ ਦੀਨ ਦੁਨੀਆ ਦੇ ਵਿੱਚ ਕਿਤੇ ਵੀ ਹੋ ਰਿਹਾ, ਸਾਨੂੰ ਪਤਾ ਵੀ ਉਹ ਸਾਡੇ 'ਤੇ ਜਾਂ ਸਿੱਧਾ ਜਾਂ ਫਿਰ ਅਸਿੱਧੇ ਤਰੀਕੇ ਦੇ ਨਾਲ ਹੈ ਜਿਹੜਾ ਜਿੱਤੇ ਵੀ ਹੈ ਕੋਈ ਵੀ ਜੀਓ ਪੋਲੀਟੀਕਲ ਡਿਸਟਰਬੈਂਸ ਹੁੰਦੀ ਹੈ ਉਹ ਇਫੈਕਟ ਹੈ ਜਿਹੜਾ ਵਰਲਡ ਵਾਈਡ ਉਹਦਾ ਦੇਖਣ ਨੂੰ ਮਿਲਦਾ। ਸੋ ਤੁਸੀਂ ਹੈ ਜਿਹੜਾ ਕੱਲ੍ਹ ਜੋ ਕਾਰਨੀ ਸਾਹਿਬ ਦਾ ਬਿਆਨ ਆਇਆ ਵੀ ਨਹੀਂ ਅਸੀਂ ਐਨਰਜੀ ਰਿਸੋਰਸਿਸ ਨੂੰ ਹੈ ਜਿਹੜਾ ਹਥਿਆਰ ਵਜੋਂ ਹੈ ਜਿਹੜਾ ਨਹੀਂ ਵਰਤਾਂਗੇ ਆਪਣੀ ਨੈਗੋਸ਼ੀਏਸ਼ਨਸ ਦੇ ਵਿੱਚ, ਕੀ ਤੁਹਾਨੂੰ ਉਹਨਾਂ ਦੀ ਜਿਹੜੀ ਇਹ ਸਟੇਟਮੈਂਟ ਹੈ ਜਿਹੜੀ ਇਹ ਜਾਇਜ਼ ਲੱਗਦੀ ਪਈ ਹੈ? ਜਾਂ ਫਿਰ ਇਹ ਕਹਿ ਲਓ ਵੀ ਜੇ ਅਮਰੀਕਾ ਵੱਲੋਂ ਟੈਰਿਫ ਹੈ ਜਿਹੜੇ ਹੋਰ ਵਧਾਏ ਜਾਂਦੇ ਆ ਤਾਂ ਤੁਹਾਡੇ ਹਿਸਾਬ ਦੇ ਨਾਲ ਕੈਨੇਡਾ ਨੂੰ ਹੈ ਜਿਹੜਾ ਕੀ ਕਦਮ ਚੁੱਕਣਾ ਚਾਹੀਦਾ? ਸਖ਼ਤ ਸਟੈਂਡ ਲੈਣਾ ਚਾਹੀਦਾ ਆ ਜਾਂ ਫਿਰ ਜਿਹੜੀ ਇਹ ਟਰੇਡ ਟਾਕ ਨੈਗੋਸ਼ੀਏਸ਼ਨ ਜਿਹੜੀ ਚੱਲ ਰਹੀ ਹੈ ਉਹੀ ਗੱਲਬਾਤ ਨੂੰ ਹੈ ਜਿਹੜਾ ਜਾਰੀ ਰੱਖਣਾ ਚਾਹੀਦਾ ਹੈ? ਸੋ ਤੁਸੀਂ ਹੈ ਜਿਹੜਾ ਇਹਦੇ 'ਤੇ ਵਿਚਾਰ ਦੇਣ ਵਾਸਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905-673-3337 9056733337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ, ਕਿਉਂਕਿ ਕੈਨੇਡਾ ਦੇ ਕੋਲ ਨੋ ਡਾਊਟ ਐਨਰਜੀ ਰਿਸੋਰਸਿਸ ਦੇ ਭੰਡਾਰ ਨੇ। ਹਾਂਜੀ, ਸੋ ਇਹ ਗੱਲ ਹੈ ਜਿਹੜੀ ਗਾਹੇ ਬਗਾਹੇ ਆ ਅਲਬਰਟਾ 'ਤੇ ਵੀ ਹੈ ਜਿਹੜਾ ਉੱਥੇ ਦੇ ਪ੍ਰੀਮੀਅਰ ਹੈ ਉਹਨਾਂ 'ਤੇ ਵੀ ਹੈ ਜਿਹੜਾ ਇਹ ਦੋਸ਼ ਲੱਗਦੇ ਰਹੇ ਨੇ ਵੀ ਭਾਈ ਉਹ ਕੈਨੇਡਾ ਦੇ ਨਾਲ ਰਲ ਕੇ ਨਹੀਂ, ਉਹ ਕੈਨੇਡਾ ਤੋਂ ਹੈ ਜਿਹੜਾ ਥੋੜ੍ਹਾ ਉਲਟ ਆਪਣੇ ਵਿਚਾਰ ਰੱਖਦੇ ਨੇ। ਉਹ ਕਹਿੰਦੇ ਵੀ ਨਹੀਂ, ਅਸੀਂ ਐਨਰਜੀ ਰਿਸੋਰਸਿਸ ਹੈ ਜੇ ਅਮਰੀਕਾ ਨੂੰ ਦੇ ਰਿਹਾ, ਇਹਦੇ ਵਿੱਚ ਕੋਈ ਵੀ ਵਿਘਨ ਨਹੀਂ ਆਉਣਾ ਚਾਹੀਦਾ। ਉਹਨਾਂ ਦਾ ਤਰਕ ਇਹ ਹੈ ਵੀ ਇੱਦਾਂ ਜੇ ਅਸੀਂ ਵਿਘਨ ਪਾਉਂਦੇ ਹਾਂ ਤਾਂ ਸਾਡੇ ਇੱਥੇ ਜੋਬ ਲੋਸਿਸ ਹੋਊਗਾ, ਸਾਡੇ ਇੱਥੇ ਅਨਇੰਪਲੋਇਮੈਂਟ ਹੈ ਜਿਹੜਾ ਉਹ ਵਧੂਗਾ। ਸੋ ਉਹਨਾਂ ਦਾ ਇਹ ਵਰਜਨ ਹੈ। ਹਾਂਜੀ, ਸੋ ਇਸ ਕਰਕੇ ਜਿਹੜੇ ਕਈ ਆ ਜਿਹੜੇ ਇਹਨਾਂ ਵਿਚਾਰਾਂ ਦੇ ਵਿੱਚ ਆ ਜਿਹੜੇ ਵੰਡੇ ਪਏ ਆ, ਪਰ ਤੁਸੀਂ ਕੀ ਵਿਚਾਰ ਰੱਖਦੇ ਪਏ ਹੋ ਕਿ ਐਨਰਜੀ ਰਿਸੋਰਸਿਸ ਨੂੰ ਆ ਜਿਹੜਾ ਇੱਕ ਹਥਿਆਰ ਵਜੋਂ ਵਰਤਣਾ ਚਾਹੀਦਾ ਆ ਨੈਗੋਸ਼ੀਏਸ਼ਨਸ ਦੇ ਵਿੱਚ ਦਬਾਅ ਪਾਉਣ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਨਹੀਂ, ਜਾਂ ਫਿਰ ਇੱਕ ਡਿਪਲੋਮੈਟਿਕ ਜਿਹੜਾ ਵੇ ਆ ਜਿਹੜਾ ਉਹ ਚੁਣਨਾ ਚਾਹੀਦਾ? ਸਟੂਡੀਓ ਨੰਬਰ 905-673-3337 ਲਾਈਨਸ ਆ ਜਿਹੜੀਆਂ ਫਲੈਸ਼ ਕਰਨ ਲੱਗ ਪਈਆਂ। ਉਸ ਤੋਂ ਪਹਿਲਾਂ ਇੱਕ ਆਹ ਜਿਹੜੀ ਖਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦੇਣਾ, ਇਹ ਕੈਨੇਡਾ ਦੇ ਵਿੱਚ ਮੈਂ ਇਹ ਖਬਰ ਤਾਂ ਸਾਂਝੀ ਕਰਨ ਲੱਗਾ ਕਿਉਂਕਿ ਮੈਂ ਦੇਖੋ ਸਾਡੇ ਜਿਹੜੇ ਪੁਰਖ ਸੀਗੇ ਜਿਹੜੇ ਸਾਡੇ ਜਿਹੜੇ ਵਡੇਰੇ ਸੀਗੇ ਉਹ ਆ ਜਿਹੜਾ ਇਸ ਤਰੀਕੇ ਦੇ ਨਾਲ ਖੇਤੀ ਕਰਦੇ ਸੀਗੇ, ਪਰ ਇੱਥੇ ਕੈਨੇਡਾ ਦੇ ਵਿੱਚ ਉੱਦਾਂ ਦੀ ਹਜੇ ਸਟੱਡੀਜ਼ ਹੋ ਰਹੀਆਂ, ਖੋਜਾਂ ਹੋ ਰਹੀਆਂ ਨੇ, ਪਰ ਸਾਡੇ ਜਿਹੜੇ ਆ ਸਿਆਣੇ ਆ ਸਾਡੇ ਵਡੇਰੇ ਆ ਇਹ ਚੀਜ਼ਾਂ ਕਰ ਚੁੱਕੇ ਨੇ। ਅੱਛਾ, ਇਹ ਖਬਰ ਦੇ ਵਿੱਚ ਇਹ ਹੈ ਵੀ ਕੈਨੇਡਾ ਦੇ ਕੁਝ ਆਲੂ ਉਗਾਉਣ ਵਾਲੇ ਕਿਸਾਨ ਆ ਜਿਹੜੇ ਆਪਣੀ ਜ਼ਮੀਨ ਦੀ ਸਿਹਤ ਸੁਧਾਰਨ ਲਈ ਉਹਨਾਂ ਨੇ ਇੱਕ ਕਹਿੰਦੇ ਨਵਾਂ ਤਰੀਕਾ ਲੱਭਿਆ। ਪਰ ਸਾਡੇ ਪੰਜਾਬ ਜਾ ਕੇ ਪੁੱਛ ਲਓ, ਇਹ ਤਰੀਕਾ ਤਾਂ ਕਾਫੀ ਪੁਰਾਣਾ ਹੋ ਚੁੱਕਾ। ਇਹਨੂੰ ਤਾਂ ਉੱਥੇ ਦੇ ਲੋਕ ਹੈ ਜਿਹੜੇ ਵਸਾਰ ਵੀ ਚੁੱਕੇ ਆ, ਵਸਾਰ ਮਤਲਬ ਭੁੱਲ ਚੁੱਕੇ ਆ। ਸੋ ਇਹ ਨਵਾਂ ਤਰੀਕਾ ਕੀ ਹੈ, ਉਹ ਆਲੂ ਬੀਜਣ ਤੋਂ ਪਹਿਲਾਂ ਕਹਿੰਦੇ ਆਪਣੇ ਖੇਤਾਂ ਦੇ ਵਿੱਚ ਗਾਵਾਂ ਨੂੰ ਆ ਜਿਹੜਾ ਚਰਾਉਂਦੇ ਹਨ, ਤਾਂ ਜੋ ਉਹਨਾਂ ਦੇ ਪੈਰਾਂ ਦੇ ਨਾਲ ਮਿੱਟੀ ਦੇ ਵਿੱਚ ਜੋ ਪਦਾਰਥ ਨੇ, ਜਿਹੜੇ ਮਿੱਟੀ ਦੇ ਵਿੱਚ ਜੈਵਿਕ ਪਦਾਰਥ ਨੇ ਮਿਲ ਜਾਣ, ਅਤੇ ਜਿਹੜਾ ਗਾਵਾਂ ਦਾ ਗੋਬਰ ਹੈ ਉਹ ਕੁਦਰਤੀ ਖਾਦ ਵਜੋਂ ਕੰਮ ਕਰੇ। ਇਸ ਨਾਲ ਮਿੱਟੀ ਦੀ ਕਹਿੰਦੇ ਬਣਤਰ, ਉਹਦੇ ਵਿੱਚ ਜਿਹੜੀ ਨਮੀ ਸੰਭਾਲਣ ਦੀ ਸਮਰੱਥਾ ਅਤੇ ਸੂਖਮ ਜੀਵਾਂ ਦੀ ਜਿਹੜੀ ਗਿਣਤੀ ਹੈ ਉਹ ਵਧਣ ਦੀ ਜਿਹੜੀ ਜ਼ਿਆਦਾ ਉਮੀਦ ਹੁੰਦੀ ਹੈ। ਹਾਲਾਂਕਿ ਵਿਗਿਆਨੀ ਕਹਿੰਦੇ ਹਨ ਕਿ ਇਹ ਇੱਕ ਤਰੀਕਾ ਉਮੀਦਜਨਕ ਹੈ, ਆਸ਼ਾਵਾਦੀ ਹੈ, ਪਰ ਇਹ ਸਾਬਤ ਕਰਨ ਲਈ ਹਜੇ ਹੋਰ ਖੋਜ ਦੀ ਲੋੜ ਹੈ ਕਿ ਇਸ ਨਾਲ ਵਾਕਈ ਹੀ ਆਲੂਆਂ ਦੀ ਜਿਹੜੀ ਪੈਦਾਵਾਰ ਹੈ ਅਤੇ ਗੁਣਵੱਤਾ ਆ ਵਿੱਚ ਲੰਬੇ ਸਮੇਂ ਲਈ ਆ ਜਿਹੜਾ ਵਾਸਤਵ ਦੇ ਵਿੱਚ ਆ ਜਿਹੜਾ ਸੁਧਾਰ ਹੈ ਜਿਹੜਾ ਉਹ ਹੁੰਦਾ ਆ। ਸੋ ਤੁਹਾਡੀਆਂ ਜਿਹੜੀਆਂ ਕਾਲਸ ਲੈਂਦੇ ਹਾਂ, ਜੋ ਮੈਂ ਇੱਕ ਸਟੋਰੀ ਹੈ ਜਿਹੜੀ ਸਾਂਝੀ ਕੀਤੀ ਹੈ, ਉਸ ਤੋਂ ਬਾਅਦ ਇੱਕ ਹੋਰ ਵੀ ਹੈਗੀ ਆ ਸਟੋਰੀ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ। ਲੈਟ ਸਟਾਰਟ ਤੁਹਾਡੀਆਂ ਕਾਲ ਆਪਣੇ ਨਾਲ। ਗੋਸਲ ਸਾਹਿਬ ਆ ਗਏ। ਗੋਸਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ।
1: ਜੀ ਕੱਲ ਉੱਠ ਨਹੀਂ ਹੋਇਆ, ਅੱਜ ਮੈਂ ਕਿਹਾ ਉੱਠਦਾ ਤੁਹਾਡਾ ਮਜ਼ਾ ਜਿਹਾ ਆਉਂਦਾ ਗੱਲ ਕਰਕੇ।
0: ਜੀ ਜੀ ਧੰਨਵਾਦ ਸਰ, ਧੰਨਵਾਦ।
1: ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਨਾ, ਸੱਚੀ ਗੱਲ ਕਰਦੇ ਆ
0: ਜੀ।
1: ਭਾਜੀ ਦੇਖੋ, ਇਹਨੇ ਸਟੀਲ ਤੇ ਅਲਮੀਨੀਅਮ ਤੇ 50% ਲਾਇਆ, ਆਪਾਂ ਅੱਗੇ ਵੀ ਗੱਲ ਕੀਤੀ 25 ਲਾਤਾ, ਜਦੋਂ ਅਮਰੀਕਾ ਚ ਚੀਕਾਂ ਪਈਆਂ ਘਟਾ ਕੇ 15 ਕਰਤਾ ਹਨਾ। ਆ ਵੀ ਤੁਸੀਂ ਦੇਖੋ 19 ਤਰੀਕ ਤੱਕ ਇਹਨੇ ਲੈ ਆਉਣਾ 15-20% ਤੇ ਆ ਜਾਣਾ ਹਨਾ, ਕਿਉਂਕਿ ਇੱਧਰ ਵੀ ਮੈਂ ਗੱਲ ਕਰਦਾ ਰਹਿੰਦਾ ਗੋਰਿਆਂ ਨਾ, ਉਹ ਕਹਿੰਦੇ ਕਾਫੀ ਚੀਜ਼ਾਂ ਦੀ ਪ੍ਰਾਈਜ਼ ਹੁਣ ਵਧਣ, ਹੁਣ ਅਸਰ ਪੈਣਾ ਸ਼ੁਰੂ ਹੋਇਆ ਇੱਧਰ ਅਮਰੀਕਾ ਚ, ਪਹਿਲਾਂ ਨੀ ਪਿਆ ਸੀ, ਹੁਣ ਚੀਜ਼ਾਂ ਪ੍ਰਾਈਜ਼ ਵੱਧ ਰਹੀ ਆ, ਕਿਉਂਕਿ ਮਸੀਕੋ ਨਾ ਵੀ ਇਹ ਵਿਗਾੜ ਕੇ ਬੈਠਾ। ਕੱਲ ਵੀ ਕਹਿੰਦਾ ਮੈਨੂੰ ਕੋਈ ਕੇਅਰ ਨੀ ਹੈਗੀ ਹਨਾ, ਕਿਉਂਕਿ ਇੱਥੇ ਵੀ ਅੱਜ $5.5 ਨੂੰ ਗੇਲਣ ਹੋ ਗਿਆ ਤੇਲ ਹਨਾ
0: ਜੀ।
1: ਮੈਂ ਭਰਾ ਕੇ ਹਟਿਆ ਇੱਥੋਂ ਦੇ ਵਿੱਚੋਂ। ਤੇ ਜਿਹੜੀ ਤੁਸੀਂ ਗੱਲ ਕਰਦੀ ਕਰਨੀ ਸਾਹਿਬ, ਬਹੁਤ ਸਿਆਣੇ ਇਨਸਾਨ ਆ, ਬਹੁਤ ਜ਼ਿਆਦਾ ਪੜ੍ਹੇ ਲਿਖੇ ਆ, ਉਹ ਫੂਕ ਫੂਕ ਕੇ ਪੈਰ ਰੱਖਦੇ ਆ, ਉਹਨਾਂ ਨੂੰ ਪਤਾ ਇੱਦਾਂ ਦੇ ਬੰਦੇ ਨਾਲ ਕਿੱਦਾਂ ਡੀਲ ਕਰਨੀ ਆ। ਜਿਹੜਾ ਡੱਗ ਫੋੜਿਆ ਨਾ ਭਾਜੀ, ਉਹ ਅੱਗੇ ਜਾਣਾ ਚਾਹੁੰਦਾ ਆ ਕਿ ਪੋਲੀਵਾਰ ਦੀ ਜਗ੍ਹਾ ਤੇ ਮੈਂ ਜਾਵਾਂ, ਮੈਂ ਡੀਲ ਨਾਲ ਇਹਦੀ ਸਿਰੇ ਚੜ੍ਹ ਦਵਾਂ। ਦੇਖੋ ਪਹਿਲਾਂ 10% ਤੇ ਡੀਲ ਸਾਈਨ ਹੋਣ ਲੱਗੀ, ਇਹਨੇ ਲੱਤ ਅੜਾ ਤੇ, ਫੇਰ ਬਿਜਲੀ ਦੇ ਟੈਰਿਫ ਲਾ ਤੇ ਹਨਾ, ਹੁਣ ਫੇਰ ਕਹੀ ਜਾਂਦਾ 50% ਲਾ ਦੋ। ਭਾਜੀ ਸਾਡੀ ਅਮਰੀਕਾ ਨੇ ਕੋਈ ਚੀਜ਼ ਨੀ ਬੰਦ ਕੀਤੀ, ਸਾਨੂੰ ਵੀ ਹਨਾ ਵਾਈਨ ਤੇ ਸ਼ਰਾਬ ਖੋਲ ਦੇਣੀ ਚਾਹੀਦੀ ਆ, ਕਿਉਂਕਿ ਇਹ ਕੰਪਨੀਆਂ ਦੇ ਲੋਡ ਬਹੁਤ ਖਰਾਬ ਹੋ ਗਏ ਭਾਜੀ। ਕੈਲੀਫੋਰਨੀਆ ਤੋਂ ਹਨਾ ਜਿਹੜੀ ਵਾਈਨ ਆਉਂਦੀ 100-100 ਲੋਡ ਆਉਂਦਾ ਸੀ ਮਹੀਨੇ ਚ ਅੰਟਾਰੀਓ ਚ, ਕਿਊਬਕ ਚ, ਉਹ ਸਾਰਾ ਬੰਦ ਪਿਆ। ਜਿੰਨੀ ਬੀਅਰ ਸ਼ਰਾਬ ਅੰਟਾਰੀਓ ਚ ਆਉਂਦੀ ਸਾਰੀ ਬੰਦ ਪਈ ਆ
0: ਭਾਈ। ਮਿਲੀਅਨਸ ਆਫ ਡਾਲਰ ਲੱਗ ਗਏ ਉਹਨਾਂ ਦੀ ਸੰਭਾਲ ਵਾਸਤੇ, ਜਾਂ ਫਿਰ ਜਿਹੜੀ ਖਰਾਬ ਹੋ ਰਹੀ ਹੈ ਐਕਸਪਾਇਰੀ।
1: ਕੀ ਫਾਇਦਾ ਹੋਇਆ? ਠੀਕ ਹੈ ਤੁਸੀਂ ਬੈਗ ਟੇਬਲ ਤੇ ਗੱਲ ਕਰ ਲਓ, ਪਰ ਤੁਸੀਂ ਟ੍ਰੇਡ ਨਾ ਬੰਦ ਕਰੋ, ਸ਼ਰਾਬ ਨਾ ਬੰਦ ਕਰੋ, ਕਿਉਂਕਿ ਇਹਦਾ ਨੁਕਸਾਨ ਹੀ ਟਰੱਕਿੰਗ ਕੰਪਨੀਆਂ ਨੂੰ ਆ ਸਾਰਾ। ਉਹੀ ਲੋਡ ਚ ਪੈਸੇ ਚਾਰ ਵੱਜਣੇ ਹੁੰਦੇ ਕੰਪਨੀਆਂ ਨੂੰ ਹਨਾ, ਜਿਹੜੇ ਹੁਣ ਲੋਕੀ ਇਹ ਲੋਡ ਖਿੱਚਦੇ ਸੀ, ਉਹ ਤਾਂ ਇਸ ਵੇਲੇ ਵਿਹਲੇ ਬੈਠੇ ਆ
0: ਜੀ। ਬਿਲਕੁਲ ਹਨਾ,
1: ਇਹ ਪਤਾ ਨੀ ਡੱਗ ਫੋਰਡ ਭਾਜੀ ਕੀ ਸੋਚਦਾ ਕੀ ਨਹੀਂ। ਅੰਟਾਰੀਓ ਚ ਜਿਹੜੇ ਕੰਮ ਕਰਨੇ ਵਾਲੇ ਉਹ ਕਰੇ, ਉਹ ਉਹਨਾਂ ਦਾ ਫੈਡਰਲ ਗਵਰਨਮੈਂਟ ਦਾ ਇਸ਼ੂ ਆ। ਕਰਨੀ ਸਾਹਿਬ ਬਹੁਤ ਵਧੀਆ ਇਨਸਾਨ ਆ, ਕਿਉਂਕਿ ਬਹੁਤ ਲੰਮਾ ਟਾਈਮ ਉਹਨਾਂ ਨੇ ਇੰਗਲੈਂਡ ਚ ਵੀ ਕੰਮ ਕੀਤਾ, ਇੱਥੇ ਹਰਪਰ ਦੇ ਟਾਈਮ ਵੀ ਅਸੀਂ ਦੇਖਿਆ ਨਾ, ਉਹਨਾਂ ਨੇ ਕੀਤਾ ਸਾਰਾ ਵਧੀਆ ਕਰ ਰਹੇ ਭਾਜੀ, ਜੋ ਕਰ ਰਹੇ ਚੰਗਾ ਹਨਾ
0: ਜੀ। ਜੀ ਥੈਂਕ ਯੂ,
1: ਥੈਂਕ ਯੂ ਭਾਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਆਪਣਾ ਭਾਜੀ।
0: ਧੰਨਵਾਦ ਸਰ, ਧੰਨਵਾਦ, ਬਹੁਤ ਬਹੁਤ ਧੰਨਵਾਦ ਭਾਜੀ। ਅਗਲੀ ਕਾਲ ਲੈਣਾ ਕਮਲਜੀਤ ਭਾਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੇਖੋ ਆਪਣਾ ਪੈਟ੍ਰਿਕ ਬਰਾਊਨ ਜਿਹੜਾ ਜੀ, ਉਹ ਫਿਰ ਆਪਣੇ ਸਟੇਟ ਤੇ ਜਾਣ ਨੂੰ ਫਿਰਦਾ, ਡੱਗਫੋਰ ਰਾਮ ਹੋਣੀ ਪੌਲੀਵਾਲ ਦੇ ਜਾਣ ਤੇ ਫਿਰਦੇ ਆ, ਮਾਰਕ ਕਾਨੀ ਹੋਣੀ 47 million ਦੇ ਦਿੱਤਾ ਪਾਕਿਸਤਾਨ ਨੂੰ, ਹਾਂਜੀ। ਉਹ ਤੋਂ ਬਾਅਦ 26.7 billion ਡਾਲਰ ਦੇ ਦਿੱਤੇ ਯੂਕਰੇਨ ਨੂੰ, ਤੇ ਡੀਲਾਂ ਜਾ ਕੇ ਇੰਡੀਆ ਨਾਲ ਹੁੰਦੀਆਂ ਆ, ਕਦੀ ਚਾਈਨਾ ਚਲ ਗਏ, ਕਦੀ ਉੱਥੇ ਚਲ ਗਿਆ ਮੋਦੀ ਵਾਂਗੂ, ਇੱਥੇ ਲੈ ਕੇ ਕੀ ਆਉਂਦਾ ਇਹਨਾਂ ਨੇ? ਕੁਛ ਨੀ ਆ, ਆਪਣਾ ਭਾਈ ਸਾਹਿਬ ਇਹ ਕੰਮ ਕਰੀ ਜਾਂਦੇ, ਨਾਲ ਦੀ ਨਾਲ ਆਪਦਾ ਜਿਹੜਾ ਪਲਾਨ ਬੀ ਸੀਗਾ ਉਹਦੇ ਹਿਸਾਬ ਨਾਲ ਕਰੀ ਜਾਂਦੇ,
0: ਹਾਂਜੀ।
2: ਤੇ ਉਹ ਤੋਂ ਬਾਅਦ ਦੇ ਵਿੱਚ ਆਉਂਦਾ ਇੱਥੇ ਪਤਾ ਨੀ ਲੱਗ ਰਿਹਾ ਵੀ ਹੋ ਕੀ ਰਿਹਾ ਇੱਥੇ, ਹਰ ਬੰਦਾ ਇੱਕ ਦੂਜੇ ਉੱਧਰ ਨੂੰ ਜਾਣ ਨੂੰ ਫਿਰਦਾ, ਉੱਧਰ ਨੂੰ ਜਾਣੇ ਪਤਾ ਇੱਥੇ ਕਿਵੇਂ ਰਹਿਣਾ? ਬੋਨੀ ਕਰੋਂਬੀ ਵੀ ਗਈ ਸੀ, ਮੁੜ ਕੇ ਫੇਰ ਆ ਗਈ ਹੁਣ,
0: ਹਾਂਜੀ,
2: ਵਾਪਸ ਉਹ ਮੇਅਰ ਦੇ ਲਈ। ਸੋ ਮਸਲਾ ਇਹ ਹੈ ਜੀ, ਆ ਬ੍ਰੈਂਪਟਨ ਦੇ ਪੇ ਦੇ ਲਓ, ਹੁਣ ਹਾਲ ਕੀ ਆ, ਇਹਨਾਂ ਦੇ ਕੋਲ $125 million ਡਾਲਰ ਵੀ ਇਕੱਠੇ ਹੋ ਗਏ। ਕੱਲ ਰਾਘਵ ਧੀ ਹੁਣੀ ਨੇ ਇੱਕ ਆਪਣੀ ਪੋਸਟ ਦੇ ਵਿੱਚ ਸਾਰੇ ਇਕੱਠੇ ਚਿੱਠੇ ਖੋਲੇ ਇਹਨਾਂ ਦੇ, ਔਰ ਪੈਸਾ ਇਹਨਾਂ ਦੇ ਕੋਲ ਆ, ਹੌਸਪੀਟਲ ਸਾਨੂੰ ਮਿਲ ਨਹੀਂ ਰਿਹਾ, ਤੇ ਅਸੀਂ ਯੂਕਰੇਨ ਨੂੰ ਕਾਹਨੂੰ ਪੈਸਾ ਦੇ ਦਿੱਤਾ? ਚਾਹੇ ਉਹ ਡੱਗ ਬੋਰਡ ਦਾ ਕਸੂਰ ਹੈ, ਚਾਹੇ ਉਹ ਮਾਰਕ ਕਾਨੀ ਦਾ, ਬਾਕੀ ਭਾਈ ਸਾਹਿਬ ਟੂਡੋ ਦੇ ਟਾਈਮ ਤੇ ਵੀ ਮਾਰਕ ਕਾਨੀ ਸਾਹਿਬ ਇਹਨਾਂ ਦੇ ਐਡਵਾਈਜ਼ਰ ਰਹੇ ਆ, 10 ਸਾਲ ਤੇ ਕੈਨੇਡਾ ਕਿੱਥੇ ਦੀ ਕਿੱਥਾ ਕਿੱਥੇ ਦੀ ਕਿੱਥੇ ਪਹੁੰਚ ਗਿਆ। ਇਹ ਜਿਹੜੀਆਂ ਗੱਲਾਂ ਬਾਤਾਂ ਨੇ ਨਾ ਇਹ ਬਹੁਤ ਕੁਛ ਮਤਲਬ ਭੰਬਲ ਭੂਸੇ ਚ ਲੋਕਾਂ ਨੂੰ ਪਾ ਰਿਹਾ। ਇੱਕ ਗੱਲ ਮੈਂ ਇਹਦੇ ਚ ਇਹੀ ਕਹਿਣੀ ਚਾਹੁੰਦਾ, ਉਂਗਲੀ ਲਾਉਣ ਵਾਲੇ ਤੋਂ ਬਚੋ ਭਾਈ ਵੀਰੋ।
0: ਅੱਛਾ ਜੀ,
2: ਮਿਹਰਬਾਨੀ, ਥੈਂਕ ਯੂ।
0: ਮੈਂ ਕਹਿੰਦਾ ਵੀ ਤੁਸੀਂ ਜਿਹੜਾ ਇਹ ਕਹਿੰਦੇ ਹੋ ਵੀ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੋ, ਹਨਾ? ਤੁਸੀਂ ਇਹ ਤੁਹਾਡੇ ਇਹੀ ਹੈ, ਨਿਚੋੜ ਇਹੀ ਹੈ ਤੁਹਾਡਾ,
2: ਤੁਹਾਡੇ ਸਾਹਮਣੇ ਹੀ ਆ ਸਰ, ਤੁਹਾਡੇ ਸਾਹਮਣੇ ਆ। ਹੁਣ ਜੇ ਆਪਾਂ ਇਹਦਾ ਜਵਾਬ ਇਹ ਨਹੀਂ ਹੈ ਜੀ, ਨਹੀਂ ਜੀ ਯੂਨਾਈਟਿਡ ਨੇਸ਼ਨ ਦੇ ਵਿੱਚ ਏਦਾਂ, ਯੂਨਾਈਟਿਡ ਨੇਸ਼ਨ ਦੇ ਵਿੱਚ ਏਦਾਂ, ਪਰ ਯੂਨਾਈਟਿਡ ਨੇਸ਼ਨ ਨੂੰ ਕਹਿ ਦਿਓ ਭਾਈ ਸਾਡਾ ਤਾਂ ਆਪਦਾ ਨੀ ਸਰਦਾ, ਅਸੀਂ ਤੁਹਾਨੂੰ ਕਿੱਥੋਂ ਦੇਵੀਏ। ਹੁਣ ਵੈਲਟਨ ਦੇ ਵਿੱਚ ਯੂਨੀਵਰਸਿਟੀ ਕਹਿੰਦੇ ਨੀ ਆਈ, ਉਹਨਾਂ ਬੱਚਿਆਂ ਨੂੰ ਪੁੱਛੋ ਜਿਹਨਾਂ ਦੇ ਨਿਆਣੇ ਕਿਸੇ ਨੇ ਜਾ ਕੇ ਹੈਮਿਲਟਨ ਪੜ੍ਹਾਏ ਆ, ਕਿਸੇ ਨੇ ਕਿੱਥੇ ਪੜ੍ਹਾਏ ਆ, ਫਿਰ 25-30 ਹਜ਼ਾਰ ਦਾ ਅਪਾਰਟਮੈਂਟਾਂ ਦੇ ਖਰਚੇ ਹੀ ਆ ਕਿਰਾਏ ਦੇ।
0: ਜੀ ਜੀ ਬਿਲਕੁਲ,
2: ਉਹ ਕਿੱਥੋਂ ਬੰਦੇ ਅਫੋਰਡ ਕਰਨਗੇ? ਪੱਟਾ ਤੁਹਾਡੀ ਇਕੋਨਮੀ ਦਾ ਬੈਠਾ ਪਿਆ, ਤੁਹਾਡਾ ਪੇਟ ਤੁਹਾਡੇ ਨੂੰ ਕਿਤੇ ਗੱਲਬਾਤ ਕੋਈ ਹੋ ਨੀ। ਹੁਣ ਮੈਂ ਤਾਂ ਰੂਟ ਲੱਭਦਾ ਵੀ ਅਮਰੀਕਾ ਇੰਡੀਆ ਆਪਣੇ ਇੰਡੀਆ ਨੂੰ ਕਿਹੜਾ ਲੈ ਕੇ ਜਾਇਆ ਕਰਨਾ, ਕਿਉਂਕਿ ਮੋਦੀ ਸਾਹਿਬ ਨਾਲ ਡੀਲ ਤਾਂ ਹੋਈ ਆ ਬੜਾ, ਉੱਥੇ ਲਾਮ ਲਕਸ਼ਨ ਲੈ ਕੇ ਗਏ ਸੀ, ਲੈ ਕੇ ਕੀ ਆਉਂਦਾ ਉੱਥੇ ਕੁਛ ਆਇਆ ਕੁਛ? ਦੇਖੀ ਤੁਹਾਡਾ ਟਾਈਮ ਦੇਣ ਦਾ ਜੀ,
0: ਧੰਨਵਾਦ। ਧੰਨਵਾਦ ਕਮਲ ਜੀ, ਬਹੁਤ ਬਹੁਤ ਧੰਨਵਾਦ। ਸੋਰੀ ਇੱਕ ਕਾਲ ਡਰੋਪ ਹੋ ਗਈ, ਪਲੀਜ਼ ਤੁਸੀਂ ਦੁਬਾਰਾ ਕਾਲ ਕਰ ਲਿਓ, ਮੈਂ ਨੰਬਰ ਨਹੀਂ ਪੜ੍ਹ ਸਕਿਆ, ਮੈਂ ਕਰਨੀ ਸੀ। ਅਗਲੀ ਗੁਰਤੇਜ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ
0: ਜੀ, ਵੈਰੀ ਗੁੱਡ ਮਾਰਨਿੰਗ।
3: ਬਿਲਕੁਲ ਯਾਰ, ਵਿਗਾੜ ਨਹੀਂ ਚਾਹੀਦੀ ਇਹਨਾਂ ਨੂੰ ਅਮਰੀਕਾ ਦੇ ਨਾਲ, ਅਮਰੀਕਾ ਤੋਂ ਬਿਨਾਂ ਮੰਨਣਾ ਪੈਣਾ ਆ, ਜੋ ਮਰਜ਼ੀ ਬੜਕਾ ਮਾਰੀ ਚੱਲੋ, ਅਮਰੀਕਾ ਤੋਂ ਬਿਨਾਂ ਆਪਾਂ ਕੁਛ ਨਹੀਂ ਹੈਗੇ ਕੈਨੇਡਾ, ਰਾਈਟ? ਭਾਜੀ 3 ਟ੍ਰਿਲੀਅਨ ਦਾ ਲੈਣ ਦੇਣ ਆ, ਅਮਰੀਕਾ ਨੀ ਸਾਰੀ ਦੁਨੀਆਂ ਨੂੰ ਭਾਵੇਂ ਡੀਲ ਕਰ ਲਵੇ, ਜਿਹੜੀ ਅਮਰੀਕਾ ਨਾਲ ਡੀਲ ਹੈ ਉਹਦੇ ਹਾਫ ਦੇ ਵਿੱਚ ਵੀ ਨੀ ਪਹੁੰਚ ਸਕਦਾ,
0: ਠੀਕ
3: ਹੈ ਨਾ ਜੀ? ਅਗਲਾ ਇੱਕ ਘੂਰ ਵੱਢਦਾ, ਕੰਪਨੀਆਂ ਰਾਈਟ ਵੀ ਆਪਣਾ ਗੱਡੀ ਡੋਰਾ ਇਕੱਠਾ ਕਰਦੀਆਂ, ਅਮਰੀਕਾ ਨੂੰ ਮੂੰਹ ਚੱਕ ਲੈਂਦੀਆਂ, ਰਾਈਟ ਜੀ? ਇਹਨਾਂ ਕੋਲ ਆਪਣਾ ਹੈ ਕੀ ਆ, ਰਾਈਟ? ਕੋਈ ਭਾਜੀ ਲੈਂਡ ਫਿਲ ਤਾਂ ਇਹਨਾਂ ਕੋਲੋਂ ਆਪਣੀ ਬਣੀ ਨਾ, ਇੱਕ ਸਾਰ ਨੀ ਆ, ਗਾਰਬੇਜ ਤਾਂ ਸਾਰਾ ਅਮਰੀਕਾ ਹੋਲਡ ਕਰਦਾ ਸਾਡਾ, ਠੀਕ ਹੈ ਨਾ ਜੀ? ਸਵੇਰ ਨੂੰ ਦੇਖੋ ਤਾਂ ਸਹੀ ਕਿੰਨਾ ਗਾਰਬੇਜ ਉੱਥੇ ਜਾਂਦਾ ਆਪਣਾ,
0: ਹਨਾ?
3: ਰਿਫਾਈਨਰੀ ਇਹਨਾਂ ਕੋਲੋਂ ਨੀ ਇੱਕ ਵੀ ਲੱਗੀ, ਰਾਈਟ? ਯੂਕਰੇਨ ਨੂੰ ਪੈਸੇ ਦਿੱਤੇ, ਤੁਸੀਂ ਰਿਫਾਈਨਰੀ ਇੱਕ ਲਾ ਲਓ, ਰਾਈਟ? ਇਨਫਰਾਸਟ੍ਰਕਚਰ ਕਾਹਦਾ ਹੋ ਰਿਹਾ? ਕੁਛ ਇੰਨਾ ਇਨਫਰਾਸਟ੍ਰਕਚਰ ਤਾਂ ਯਾਰ ਸਾਰੀ ਦੁਨੀਆਂ ਚ ਹੀ ਹੋ ਰਿਹਾ, ਜਿੰਨਾ ਕੀ ਆ ਕੰਸਟ੍ਰਕਸ਼ਨ ਮਾਫੀਆ ਇਹਨਾਂ ਕੋਲੋਂ ਨੀ ਸਾਂਭ ਹੁੰਦਾ, ਰਾਈਟ? ਉਹ ਜਿੱਥੇ ਇੱਕ ਵਾਰ ਭਾਜੀ ਪਾਇਲਟ ਰੱਖ ਦਿੰਦੇ ਚੱਕ ਲੈਂਦੇ, ਚੱਕਦੇ ਨੀ ਉਹ 10-10 ਸਾਲ, ਠੀਕ ਹੈ ਨਾ ਭਾਜੀ? ਅਮਰੀਕਾ ਦੀਆਂ ਕੰਪਨੀ ਆ ਭਾਜੀ, ਰਾਤੋਂ ਰਾਤ ਅਗਲੇ ਬ੍ਰਿਜ ਖੜੇ ਕਰ ਦਿੰਦੇ ਆ, ਹੁਣ ਜਿਹੜੇ ਮੇਰੇ ਭਰਾ ਅਮਰੀਕਾ ਨੂੰ ਚੱਲਦੇ ਆ ਉਹਨਾਂ ਨੂੰ ਪਤਾ, ਦੇਖਣਾ ਠੈਰੀਓਨ ਕੋਸਟ ਟੂ, ਕਿ ਜਦੋਂ ਅਸੀਂ ਸਵੇਰ ਨੂੰ ਸਮ ਟਾਈਮ ਲੰਘਦੇ ਆ, ਜਦੋਂ ਸ਼ਾਮ ਨੂੰ ਵਾਪਸ ਆਈਦਾ, ਸੇਮ ਰੂਟ ਤੇ ਭਾਜੀ ਨਵਾਂ ਹਾਈਵੇ ਬਣਿਆ ਹੁੰਦਾ, ਹਨਾ? ਉਹ ਇੰਨੀ ਫਾਸਟ ਕੰਸਟਰਕਸ਼ਨ ਆ, ਇੰਨਾ ਸਾਰਾ ਕੁਛ ਵਧੀਆ ਆ,
0: ਸੋਮਵਾਰ ਨੂੰ ਸੀਗਾ ਬਠਿੰਡਾ ਲੈ ਕੇ ਆਇਆ ਸੀਗਾ ਪ੍ਰੋਗਰਾਮ, ਉਹਦੇ ਵਿੱਚ ਤੁਸੀਂ ਦੇਖੋ ਵੀ ਉੱਥੇ ਜਿਹੜੇ ਆ ਬਠਿੰਡੇ ਆ ਜਿਹੜੀ ਇੱਕ ਰਿਫਾਇਨਰੀ ਹੈ, ਹਨਾ? ਕੈਨੇਡਾ ਦੀ ਵੀ ਏਦਾਂ ਦਾ ਇਨਫਰਾਸਟ੍ਰਕਚਰ ਦੇ ਉੱਤੇ ਉੱਦਾਂ ਦਾ ਕਾਰਨੀ ਸਾਹਿਬ ਕਹਿ ਰਹੇ ਆ ਵੀ ਇਨਫਰਾਸਟ੍ਰਕਚਰ ਦੇ ਉੱਤੇ ਆ ਜਿਹੜਾ ਅਸੀਂ ਬਹੁਤ ਇਨਵੈਸਟਮੈਂਟ ਕਰ ਰਹੇ ਹਾਂ, ਉਹਨਾਂ ਦਾ ਜਦੋਂ ਸਵਾਲ ਉਹਨਾਂ ਦਾ ਇਹੀ ਸੀਗਾ, ਕਹਿੰਦਾ ਵੀ ਸਾਰੇ ਜਿਹੜੀ ਦੁਨੀਆ ਜਿਹੜੀ ਆ ਉਹ ਕੈਨੇਡਾ ਦੇ ਨਾਲ ਆਪਣਾ ਵਪਾਰ ਵਧਾ ਰਹੇ ਨੇ, ਐਕਸੈਪਟ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਐਕਸੈਪਟ, ਉਹਨਾਂ ਨੇ ਇਹ ਕਿਹਾ ਨਾਨਾ ਜੀ। ਸੋ ਇਹਦੇ ਨਾਲ ਹੀ ਹੈ ਜਿਹੜੀ ਇੱਕ ਹੋਰ ਖਬਰ ਹੈ, ਉਹ ਵੀ ਮੈਂ ਅੱਗੇ ਨਾਲ ਤੁਹਾਡੇ ਸਾਂਝੀ ਕਰਦਾ ਹਾਂ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਤੁਸੀਂ ਆ ਜਿਹੜਾ ਗੁਰਪ੍ਰੀਤ ਭਾਜੀ ਹੋਣਾ ਅਤੇ ਇਹਨਾਂ ਦੀ ਮਹਾਰਤ ਟੀਮ ਨੂੰ ਸੰਪਰਕ ਕਰ ਸਕਦੇ ਹੋ ਦੋਸਤੋ। ਹਮੇਸ਼ਾ ਸਾਡੇ ਜਿਹੜਾ ਇੱਥੇ ਭਾਈਚਾਰਾ ਆ, ਮੈਂ ਕਹਿੰਦਾ 90% ਆ ਜਿਹੜਾ ਲੋਜਿਸਟਿਕ ਦੇ ਨਾਲ ਜੁੜਿਆ ਹੋਇਆ, ਓਨਰ ਓਪਰੇਟਰ ਜਾਂ ਡਰਾਈਵਰ ਦੇ ਤੌਰ 'ਤੇ, ਹਾਂਜੀ, ਜੋ ਕੰਮ ਕਰਦੇ ਆ ਟਰੱਕਾਂ ਦੇ ਵਿੱਚ, ਕੋਈ ਵੀ ਮਕੈਨੀਕਲ ਕੋਈ ਵੀ ਕੋਈ ਨੁਕਸ ਹੈ ਜਿਹੜਾ ਆਏ ਰਹਿੰਦਾ, ਕਿਉਂਕਿ ਇਹਨਾਂ ਦੀ ਚਲਾਈ ਬਹੁਤ ਹੁੰਦੀ ਹੈ, ਬੰਦਾ ਇਹ ਭਾਲਦਾ ਇੱਕ ਭਰੋਸੇਯੋਗ ਆ ਜਿਹੜਾ ਮਕੈਨਿਕ ਹੋਵੇ। ਤਾਂ ਤੁਸੀਂ ਆ ਜਿਹੜਾ ਇੱਕ ਵਾਰ ਭਾਜੀ ਹੁਣਾਂ ਨਾਲ ਤੁਸੀਂ ਸੰਪਰਕ ਕਰਿਓ, ਮੇਰੇ ਕੋਲ ਫੀਡਬੈਕ ਆਇਆ, ਫੀਡਬੈਕ ਤਾਂ ਉੱਦਾਂ ਵੀ ਮੈਂ ਤੁਹਾਨੂੰ ਦੱਸਦਾ, ਕੰਜ਼ਿਊਮਰ ਚੋਇਸ ਅਵਾਰਡ ਲਗਾਤਾਰ ਜਿੱਤਦੇ ਆ ਰਹੇ ਨੇ, ਅਤੇ ਜਿੰਨੀ ਕੁ ਕੀਮਤ ਦੇ ਵਿੱਚ ਇਹ ਮੁਰੰਮਤ ਕਰਦੇ ਨੇ, ਹਾਂਜੀ, ਇੱਕ ਕੁਆਲਿਟੀ ਵਰਕ ਹੈ, ਇੱਕ ਕੀ ਜਿਹੜੀ ਇਹ ਹੁੰਦਾ ਵੀ ਯਾਰ ਉਹ ਜਿਹੜਾ ਮੁਰੰਮਤ ਹੋ ਜਾਵੇ, ਇੱਕ ਬਜਟ ਫਰੈਂਡਲੀ ਹੋ ਜਾਵੇ, ਇੱਕ ਵਾਰ ਇਹਨਾਂ ਨੂੰ ਮੌਕਾ ਦੇਖ ਕੇ ਦੇਖਿਓ, ਤੁਸੀਂ ਆਪ ਜਿਹੜਾ ਸਰਪ੍ਰਾਈਜ਼ ਹੋ ਜਾਓਗੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਕੁਛ ਵੀ ਹੈ ਜਿਹੜਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਤੁਸੀਂ ਕੰਮ ਕਰਾਉਣਾ, ਟਾਇਰ ਨਵੇਂ ਪਵਾਉਣੇ ਆ ਜਾਂ ਫਿਰ ਕੋਈ ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਬਹੁਤ ਘੱਟ ਹੈ ਜਿਹੜੇ ਇਹੋ ਜਿਹੇ ਮਕੈਨਿਕਸ ਨੇ ਜਿਹੜੇ ਕਾਰ ਹੌਲ ਕਰਦੇ ਨੇ, ਉਹਨਾਂ ਵਿੱਚ ਸਪੈਸ਼ਲਾਈਜ਼ ਕਰਦੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ 519-409-0615-1499-4901 ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਇਹਨਾਂ ਨੂੰ ਵਿਜ਼ਿਟ ਕਰ ਸਕਦੇ। 24 ਆਵਰ ਆ ਜਿਹੜਾ ਸਿਕਿਓਰਡ ਆ ਜਿਹੜਾ ਇਹ ਯਾਰਡ ਹੈ ਜੀ। 6643 ਜੀ ਸਵਾਗਤ ਹੈ ਜੀ, ਭਾਈ ਸਤਿ ਸ਼੍ਰੀ ਅਕਾਲ।
4: ਹਾਂਜੀ ਸ਼ਮੀ ਭਾਈ ਤੁਹਾਨੂੰ ਤੁਹਾਡੇ ਭਾਈ ਸੁੱਤੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕਰਦੀ ਕਲਾ ਜੀ
0: ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਕੁਲਦੀਪ ਜੀ
4: ਸ਼ਮੀ ਭਾਈ ਦੇਖ ਲਓ ਜੇ ਮੈਂ ਗਲਤ ਨਹੀਂ ਤਾਂ ਕਿਉਂਕਿ ਗੁਆਂਢੀ ਨਾਲ ਪਹਿਲੀ ਗੱਲ ਤਾਂ ਕਰੇ ਤੁਹਾਡੀ ਵਿਗਾੜ ਕੇ ਕੰਮ ਚੱਲਦਾ ਨੀ ਹੁੰਦਾ ਤੇ ਦੂਜੀ ਗੱਲ ਹੁਣ ਕਰਨੀ ਸਾਹਿਬ ਨੂੰ ਕਿ ਸਾਰੇ ਆਪਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਚਾਨਣ ਹੋ ਗਿਆ ਵੀ ਅਮਰੀਕਾ ਬਿਨਾਂ ਸਰਨਾ ਤਾਂ ਆਪਣਾ ਹੈ ਨੀ ਕਿਉਂ ਜਿਵੇਂ ਹੁਣ ਕਹਿ ਗਏ ਨੇ ਪਿਛਲੇ ਕੱਲ ਮਾੜੇ ਇੱਕ ਬਿਆਨ ਦਿੰਦੇ ਆ ਟਰੰਪ ਸਾਹਿਬ ਤੇ ਕੰਪਨੀਆਂ ਸਾਰਾ ਕੁਛ ਉੱਥੇ ਸਮੇਟ ਕੇ ਬਹਿ ਜਾਂਦੀਆਂ ਨੇ ਮਤਲਬ ਬੜੀ ਸਿਆਣਪ ਨਾਲ ਵੀਰ ਭਾਈ ਨੇ ਜਿੱਦਾਂ ਕਹਿੰਦੇ ਨੇ ਮਿੱਠੇ ਪੈਰੇ ਜੋ ਕੇ ਡੀਲ ਕੋਈ ਵਿਚਾਲੀ ਜੀ ਡੀਲ ਉਹਨਾਂ ਨੇ ਬਣਾਉਣੀ ਹੀ ਪੈਣੀ ਆ ਉਹਨਾਂ ਨੂੰ ਲੀਡਰ ਚਾਹੇ ਨੁਕਸਾਨ ਕਰਕੇ ਬਣਾ ਦੇਣ ਹੁਣ ਡੱਗ ਫੋਰਡ ਸਾਹਿਬ ਦਾ ਪਤਾ ਨੀ ਕੀ ਮਤਲਬ ਪਹਿਲੀ ਗੱਲ ਤਾਂ ਜੇ ਦੇਖਿਆ ਜਾਵੇ ਇਹ ਪ੍ਰੋਵੈਂਸ ਦੇ ਜ਼ਿੰਮੇਵਾਰ ਨੇ ਕਿ ਪੰਗੇ ਕਿਉਂ ਲੈਂਦੇ ਆ ਉੱਪਰ ਜਾ ਕੇ ਫੈਡਰਲ ਨਾਲ ਡੀਲ ਫੈਡਰਲ ਨੇ ਬਣਾਉਣੀ ਆ ਹਾਂ ਇਹ ਕਰਨੀ ਸਾਹਿਬ ਨਾਲ ਸਲਾਹ ਮਸ਼ਵਰਾ ਕਰ ਸਕਦੇ ਆ ਆਪਣਾ ਆਈਡੀਆ ਦੇ ਸਕਦੇ ਆ
0: ਜੀ ਜੀ ਜੀ
4: ਪਰ ਉਹਨਾਂ ਨੂੰ ਕੱਟ ਕੇ ਮੂਹਰੇ ਜਾ ਕੇ ਜਿੱਦਾਂ ਮਤਲਬ ਅੱਗੇ ਇੱਕ ਦੋ ਇਹਨਾਂ ਨੇ ਐਡ ਚਲਾਈ ਉਹਨਾਂ ਦੀ ਦੇਖ ਲਓ ਬਈ ਬਿਜਲੀ ਰੋਕਣ ਲਈ ਧਮਕੀ ਮਾਰੀ ਦਾਰੂ ਰੱਖੀ ਹੋਈ ਆ ਉਹ ਦਾਰੂ ਦੇ ਪੈਸੇ ਲੱਗੇ ਆ ਉਹਨੂੰ ਵੇਚ ਲਓ ਚਾਰ ਪੈਸੇ ਆਉਣਗੇ
0: ਬਿਲਕੁਲ
4: ਤੇ ਉਹ ਮਤਲਬ ਜਾਣ ਬੁੱਝ ਕੇ ਪੰਗੇ ਲੈਣ ਵਾਲੀ ਦਬਕੇ ਮਾਰਨ ਵਾਲੀ ਦਬਕਾ ਉਹ ਝੱਲਦਾ ਕਿਤੇ ਉਹਨੇ ਕਿਸੇ ਦਾ ਨੀ ਦਬਕਾ ਝੱਲਦਾ ਦੁਨੀਆਂ ਚ ਇਹ ਆਪਦਾ ਹੋਰ ਖਰਾਬ ਹੀ ਕਰਨਗੇ ਲੋਕਾਂ ਦਾ ਜੇ ਇੱਦਾਂ ਕਰਨਗੇ ਉਹ ਸਗਾਂ ਤੇ ਟੇਬਲ ਤੇ ਬਹਿ ਕੇ ਉਹਦੇ ਨਾਲ ਮਤਲਬ ਡਿਸਕਸ ਕਰਕੇ ਕੋਈ ਵਧੀਆ ਡੀਲ ਬਣਾ ਲੈਣ ਤਾਂ ਕੰਮ ਚੱਲਦਾ
0: ਰਹੂਗਾ
4: ਚਲੋ ਲੋਕਾਂ ਦਾ ਵੀ ਠੀਕ ਹੋਵੇ ਮਾੜਾ ਮੋਟਾ ਪ੍ਰੋਗਰਾਮ ਆਲਵੇਜ ਵਧੀਆ ਜੀ
0: ਤੇ
4: ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਰੱਖਣ
0: ਥੈਂਕ ਯੂ ਭਾਜੀ ਸੋ ਨਾਈਸ ਆਫ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਖੂਬਸੂਰਤ ਵਿਚਾਰਾਂ ਦਾ ਤੇ ਦੋਸਤੋ ਤੁਸੀਂ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਜਿਹੜਾ ਭੰਗੜਾ ਗਿੱਧਾ ਜਾਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ ਮੈਂ ਹਮੇਸ਼ਾ ਕਹਿੰਦਾ ਸਿਰਫ ਇਹ ਇੱਕ ਡਾਂਸ ਨਹੀਂ ਹੈਗਾ ਇਹ ਸਾਡਾ ਵਿਰਸਾ ਵੀ ਹੈਗਾ ਅਤੇ ਨਾਲ ਬੱਚਿਆਂ ਦੀ ਜਿਹੜੀ ਹੈ ਗਰੋਥ ਹੁੰਦੀ ਹੈ ਉਹਦੇ 'ਤੇ ਬਹੁਤ ਵੱਡਾ ਅਸਰ ਪਾਉਂਦਾ ਉਹਨਾਂ ਅੰਦਰ ਆ ਜਿਹੜਾ ਇੱਕ ਲੀਡਰਸ਼ਿਪ ਕੁਆਲਿਟੀਜ਼ ਆ ਜਿਹੜੀਆਂ ਬਿਲਡ ਕਰਦਾ ਪਰ ਸ਼ਰਤ ਇਹ ਹੈ ਵੀ ਜਿੱਥੇ ਤੁਸੀਂ ਬੱਚੇ ਪਾ ਰਹੇ ਹੋ ਉਹ ਤੁਹਾਨੂੰ ਪਤਾ ਹੋਵੇ ਵੀ ਉਹ ਕਿਹੋ ਜਿਹੀ ਅਕੈਡਮੀ ਹੈ ਸਿਰਫ ਉੱਥੇ ਸਿਰਫ ਹੈ ਜਿਹੜਾ ਬਸ ਇਹੀ ਤਾਂ ਨਹੀਂ ਵੀ ਖਾਨਾ ਪੂਰਤੀ ਕਰਨ ਜਾਂਦੇ ਹੋ ਉੱਥੇ ਨਾਲ ਨਾਲ ਭੰਗੜੇ ਦੇ ਨਾਲ ਨਾਲ ਹੋਰ ਵੀ ਕੋਈ ਆ ਜਿਹੜੀ ਜਾਣਕਾਰੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਇਹ ਹਰਜੋਤ ਹੋਣੀ ਆ ਜਿਹੜੇ ਜਿੰਨੇ ਵੀ ਉੱਥੇ ਇੰਸਟਰਕਟਰ ਕੰਮ ਕਰਦੇ ਨੇ ਕੋਈ ਲਾਅ ਦੇ ਵਿੱਚ ਕਰਦਾ ਪਿਆ ਸਟੱਡੀ ਜਾਂ ਕੰਮ ਕਰ ਰਿਹਾ ਕਿਸੇ ਨੇ ਆ ਜਿਹੜੀ ਪੀ ਐੱਚ ਡੀ ਆ ਜਿਹੜਾ ਕੋਈ ਉਹ ਕਰ ਰਿਹਾ ਆ ਕੋਈ ਇੰਜੀਨੀਅਰ ਹੈ ਸੋ ਵੱਖ ਵੱਖ ਵੱਡੇ ਅਹੁਦਿਆਂ 'ਤੇ ਆ ਜਿਹੜੇ ਸਾਰੇ ਬੱਚੇ ਲੱਗੇ ਹੋਏ ਨੇ ਅਤੇ ਅੱਗੇ ਬੱਚਿਆਂ ਦਾ ਮਾਰਗ ਦਰਸ਼ਨ ਕਰ ਰਹੇ ਨੇ ਬਹੁਤ ਵਧੀਆ ਚੀਜ਼ ਹੈ ਜੀ ਸੋ ਇੱਦਾਂ ਦੀ ਸੰਗਤ ਹੈ ਬੱਚਿਆਂ ਨੂੰ ਜ਼ਰੂਰ ਕਰਾਓ ਸੋ ਤੁਸੀਂ ਆ ਜਿਹੜਾ ਬੱਚਿਆਂ ਨੂੰ ਆ ਜਿਹੜਾ ਇਨਰੋਲ ਕਰਾਉਣਾ ਚਾਹੁੰਦੇ ਹੋ ਜਾਂ ਭੰਗੜੇ ਦੇ ਵਿੱਚ ਜਾਂ ਗਿੱਧੇ ਵਿੱਚ ਜਾਂ ਤੁਸੀਂ ਆਪ ਵੀ ਆ ਜਿਹੜਾ ਚਾਹੁੰਦੇ ਹੋ ਵੀ ਥੋੜ੍ਹਾ ਜਿਹਾ ਪਾ ਲਿਆ ਕਰੀਏ ਕਸਰਤ ਵਧੀਆ ਹੋ ਜਾਂਦੀ ਹੈ ਤਾਂ ਫਿਰ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਵਿਲੀਅਮ ਤੇ ਏਅਰਪੋਰਟ 'ਤੇ ਜਿਹੜੇ ਅਕੈਡਮੀ ਹੈ 647-7772 ਇਹ ਤਜਰਬਾ ਆ ਭਾਵੇਂ ਅਸੀਂ ਘਰ ਦੇ ਵਿੱਚ ਲੱਖ ਸਿਆਣੇ ਹੋਈਏ ਨਿਆਣੇ ਆ ਨਾ ਜਿਹੜੇ ਘਰ ਦਾ ਜਿਹੜਾ ਜੋਗੀ ਜੋਗੜਾ ਬਾਹਰਲਾ ਜਿਹੜਾ ਹੁੰਦਾ ਜਿਹੜਾ ਜੋਗੀ ਸਿੱਧ ਹੁੰਦਾ ਉਹ ਗੱਲ ਹੁੰਦੀ ਹੈ ਅਗਲੇ ਦੀ ਗੱਲ ਹੈ ਜਿਹੜੀ ਉਹ ਗੋਹ ਨਾਲ ਸੁਣਦੇ ਆ ਉਨੀ ਗੋਹ ਦੇ ਨਾਲ ਪੇਰੈਂਟਸ ਦੀ ਗੱਲ ਨਹੀਂ ਉਹ ਬੱਚੇ ਕਈ ਵਾਰ ਸੌਂਦੇ ਸੀ ਸੋ ਅਗਲੀ ਕਾਲ 'ਤੇ ਚੱਲਦਾ ਭੁਪਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ
5: ਓਹਦੀ ਅੱਧੀ ਦੁਨੀਆ ਚ ਦਹਿਸ਼ਤ ਹੈ ਓਹਦੇ ਨਾਲ ਮਿਲ ਕੇ ਚੱਲਣ ਚ ਭਲਾਈ ਆ
0: ਬਿਲਕੁਲ
5: ਓਹਦਾ ਕੀ ਵਿਗਾੜ ਲਓਗੇ ਉਹ ਤਾਂ ਸਭ ਕੁਝ ਵਿਗਾੜ ਸਕਦਾ
0: ਬਿਲਕੁਲ
5: ਜੇ ਹੱਡਾਂ ਜਾਨ ਨਾ ਹੋਵੇ ਲੱਤਾਂ ਕੰਬਦੀਆਂ ਹੁਣ ਭਾਰਨਾ ਚੱਲਦੀਆਂ ਹੋਣ ਫਿਰ ਉਹ ਸਿਰ ਨੀਵਾਂ ਕਰਕੇ ਚੱਲਣ ਚ ਬਿਹਤਰੀ ਹੁੰਦੀ ਆ ਨਹੀਂ ਤਾਂ ਆਪਣੀਆਂ ਜਾਬਾਂ ਜੁਬਾਂ ਬਾਹਰ ਕਢਾ ਲਓਗੇ ਤੇ ਹੁਣ ਗੱਲ ਇਹ ਆ ਵੀ ਹੁਣ ਬਹੁਤ ਸਾਰੇ ਲੋਕ ਕਹਿੰਦੇ ਨੇ ਵੋਟਾਂ ਪਾਓ ਲੋਕਤੰਤਰ ਹੈ ਫਲਾਨਾ ਤੰਤਰ ਤੁਹਾਨੂੰ ਸੁਣਦਾ ਕੌਣ ਹੈ ਇੱਕ ਦਿਨ ਤੁਸੀਂ ਵੋਟ ਪਾਉਣੇ ਉਸ ਦਿਨ ਤੁਹਾਡੀ ਮਾੜੀ ਜਿਹੀ ਪੁੱਛ ਗਿੱਛ ਹੁੰਦੀ ਹੈ ਤੁਹਾਨੂੰ ਘਰੋਂ ਵੀ ਲੈ ਜਾਂਦੇ ਨੇ ਉਹ ਡੱਬੇ ਚ ਪਰਚੀ ਪਵਾਉਣ ਬਾਅਦ ਚ ਤੁਹਾਨੂੰ ਕੋਈ ਡੇਲਿਆਂ ਵੱਟੇ ਨੀ ਸਿਆਣਦਾ ਹੈ ਨਾ ਤੇ ਇਹ ਵੋਟ ਦਾ ਵੋਟ ਨਾਲ ਤੁਸੀਂ ਨਾ ਲੁੱਟ ਨੀ ਬੰਦ ਕਰ ਸਕਦੇ ਲੁੱਟਣ ਵਾਲਾ ਬਦਲ ਸਕਦੇ ਹੋ ਬਸ
0: ਅੱਛਾ
5: ਹਾਲ ਤੁਹਾਡਾ ਉਹੀ ਰਹਿਣਾ 19 21 ਦਾ ਫਰਕ ਭਾਵੇਂ ਪੈ ਜਾਏ ਬਹੁਤਾ ਨਹੀਂ ਪੈਂਦਾ, ਬਿਲਕੁਲ ਨਹੀਂ ਪੈਂਦਾ। ਉਹਦੇ ਬਾਅਦ ਲੌਬੀ ਨੇ ਕੰਮ ਕਰਨਾ, ਸਰਮਾਏਦਾਰੀ ਨੇ ਕੰਮ ਕਰਨਾ, ਤੁਹਾਡਾ ਤੇ ਇੱਕ ਦਿਨ ਦਾ ਤੁਹਾਡਾ ਵਾਧੂ ਮਤਲਬ ਹੈ, ਉਹ ਤੁਹਾਨੂੰ ਕੱਢ ਕੇ ਖਤਮ। ਤੁਸੀਂ ਵੋਟ ਪਾਓ, ਚਾਹੇ ਤੁਸੀਂ 100% ਲੋਕ ਪਾ ਦਿਓ, ਚਾਹੇ 20 ਪਾ ਦਿਓ, ਚਾਹੇ 5 ਪਾ ਦਿਓ, ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਬਹੁਤ ਮਿਹਰਬਾਨੀ,
0: ਥੈਂਕ ਯੂ ਸਰ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਭੁਪਿੰਦਰ ਭਾਈ ਹੋਣਾ ਦੇ ਵਿਚਾਰ ਸੀਗੇ, ਸੋ ਮੈਂ ਅਗਲੀ ਕਾਲ ਤੇ ਚੱਲਦਾ। 5005 ਭਾਜੀ ਸਤਿ ਸ਼੍ਰੀ ਅਕਾਲ
6: ਜੀ, ਸਤਿ ਸ਼੍ਰੀ ਅਕਾਲ ਜੀ ਭੁੱਟੋ ਸਾਹਿਬ
0: ਜੀ, ਸਤਿ ਸ਼੍ਰੀ ਅਕਾਲ ਭਾਜੀ।
6: ਆਪਾਂ ਗੱਲ ਕਰਦੇ ਆ ਜੀ ਆਪਣੀ ਟ੍ਰੇਡ ਦੀ ਅਮੈਰੀਕਾ ਦੇ ਨਾਲ, ਰਾਈਟ? ਉਹਦੇ ਵਿੱਚ ਇੱਦਾਂ ਜੀ ਕਿ ਆਪਾਂ ਨੂੰ ਉਹ ਵੀ ਪਤਾ ਹੀ ਆ ਕਿ ਟ੍ਰੇਡ ਅਮੈਰੀਕਾ ਦੇ ਨਾਲ ਆਪਾਂ ਨੂੰ ਕਰਨਾ ਹੀ ਪੈਣਾ, ਪਰ ਆਪਣੇ ਕੋਲ ਆਪਸ਼ਨ ਦੂਸਰੇ ਵੀ ਜ਼ਰੂਰ ਨਾਲ ਚਾਹੀਦੇ ਆ ਨਾ, ਕਾਰਨ ਸਾਹਿਬ ਦੂਸਰੀ ਕੰਟਰੀਆਂ ਵਿੱਚ ਜਾ ਰਹੇ ਟ੍ਰੇਡ ਕਰ ਰਹੇ ਆ
0: ਜੀ ਜੀ,
6: ਜਿਵੇਂ ਆਪਣੇ ਇੰਡੀਆ ਵਿੱਚ ਜਾ ਕੇ ਉਹਨਾਂ ਨੇ ਇੰਡੀਆ ਨੂੰ ਯੂਰੇਨੀਅਮ ਵੇਚਿਆ ਉਹਨਾਂ ਨੇ,
0: ਨੈਚੁਰਲ ਗੈਸ ਦੇ ਕੰਟੇਨਰ ਹੈ ਜੀ, ਜਾਂਦੇ ਪਏ ਆ ਯੂਰਪ ਜਾਂ ਹੋਰ ਦੇਸ਼ਾਂ ਨੂੰ।
6: ਹਾਂਜੀ ਹਾਂਜੀ, ਉਹਦੇ ਵਿੱਚ ਚਾਹੀਦਾ ਆਪਣੇ ਆਪਸ਼ਨ ਆਪਣੇ ਕੋਲ ਹੋਰ ਵੀ ਚਾਹੀਦੇ ਆ, ਜੇ ਆਪਾਂ ਅਮੈਰੀਕਾ ਵਾਲਿਆਂ ਨੂੰ ਫੁਰ ਗਿਆ ਆਪਾਂ ਉਹਨਾਂ ਨਾਲ ਡੀਲ ਤਾਂ ਆਪਾਂ ਨੂੰ ਕਰਨੀ ਪੈਣੀ ਆ, ਪਰ ਜੇ ਹੁਣ ਅਮੈਰੀਕਾ ਵਾਲਿਆਂ ਨੂੰ ਆਪਾਂ ਕਹੀਏ ਵੀ ਸਾਡੇ ਕੋਲ ਹੋਰ ਵੀ ਆਪਸ਼ਨ ਹੈਗੇ ਆ, ਰਾਈਟ? ਤਾਂ ਫਿਰ ਉਹ ਵੀ ਥੋੜਾ ਬਹੁਤ ਸੋਚਣਗੇ, ਜੇ ਆਪਾਂ ਹੁਣ ਹੋਰ ਕੁਛ ਨਾ ਕਰੀਏ, ਆਪਾਂ ਕਹੀਏ ਵੀ ਉਹਨਾਂ ਅਮੈਰੀਕਾ ਨੇ ਕੱਲੀ ਡੀਲ ਕਰਨੀ ਹੋਰ ਕਿਸੇ ਕੰਟਰੀ ਨਾਲ ਆਪਾਂ ਟ੍ਰੇਡ ਹੀ ਨੀ ਕਰਨਾ, ਰਾਈਟ? ਫਿਰ ਤਾਂ ਅਮੈਰੀਕਾ ਦੇ ਹੋਰ ਵੀ ਆਪਣੇ ਉੱਤੇ ਭਾਰੀ ਹੋ ਜਾਣਗੇ, ਉਹ ਇਹਨਾਂ ਕੋਲ ਹੋਰ ਕੋਈ ਆਪਸ਼ਨ ਜੀ ਹੈ ਨੀ ਉਹਦਾ, ਰਾਈਟ? ਬਾਕੀ ਅਮੈਰੀਕਾ ਨੂੰ ਵੀ ਆਪਣੀਆਂ ਚੀਜ਼ਾਂ ਦੀ ਬਹੁਤ ਲੋੜ ਹੈਗੀ ਹੈ, ਜੇ ਤਾਂ ਨੀ ਕਿ ਅਮੈਰੀਕਾ ਨੂੰ ਆਪਣੇ ਤੋਂ ਬਗੈਰ ਅਮੈਰੀਕਾ ਦਾ ਸਰ ਜੂਗਾ, ਉਹਨਾਂ ਨੂੰ ਵੀ ਸਰਨਾ ਆਪਣੇ ਤੇ।
0: ਬਿਲਕੁਲ ਬਿਲਕੁਲ,
6: ਬਹੁਤ ਚੀਜ਼ਾਂ ਆਪਾਂ ਉਹਨਾਂ ਨੂੰ ਐਕਸਪੋਰਟ ਕਰਦੇ ਹਾਂ
0: ਜੀ ਜੀ,
6: ਆਪਾਂ ਨੂੰ ਉਹਨਾਂ ਦੀ ਜ਼ਰੂਰਤ ਹੈ, ਉਹਨਾਂ ਨੂੰ ਆਪਣੀ ਵੀ ਜ਼ਰੂਰਤ ਹੈਗੀ ਹੈ ਨਾ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਭਾਜੀ ਜੀ, ਥੈਂਕ ਯੂ ਸਰ, ਥੈਂਕ ਯੂ ਤੁਹਾਡੇ ਖੂਬਸੂਰਤ ਵਿਚਾਰਾਂ ਵਾਸਤੇ। ਦੋਸਤੋ ਨਾਲ ਦੀ ਨਾਲ ਮੈਂ ਇੱਕ ਖਬਰ ਸਾਂਝੀ ਕਰ ਲੈਂਦਾ, ਫਿਰ ਉਸ ਤੋਂ ਬਾਅਦ ਜਿਹੜੀ ਤੁਹਾਡੇ ਨਾਲ ਹੀ ਇਸੇ ਤਰ੍ਹਾਂ ਸਿਲਸਿਲਾ ਆਪਾਂ ਕਰਦੇ ਹਾਂ। ਇਹਦੇ ਨਾਲ ਹੀ ਆ ਜਿਹੜਾ ਉੱਥੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਅਤੇ ਮਾਰਕ ਕਾਰਨੀ ਸਾਹਿਬ ਨੇ ਕਿਹਾ, ਕਿਉਂਕਿ ਇਮੀਗ੍ਰੇਸ਼ਨ ਬਾਬਤ ਵੀ ਉਹਨਾਂ ਨੂੰ ਸਵਾਲ ਕੀਤਾ ਗਿਆ, ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਸਰਕਾਰ ਨੇ ਇਮੀਗ੍ਰੇਸ਼ਨ ਪ੍ਰਣਾਲੀ ਉੱਤੇ ਮੁੜ ਕੰਟਰੋਲ ਆ ਜਿਹੜਾ ਉਹ ਕਾਇਮ ਕਰ ਲਿਆ। ਉਹਨਾਂ ਦੇ ਅਨੁਸਾਰ ਜਦੋਂ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਸ ਵੇਲੇ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਹੈ ਜਿਹੜੀ ਬਹੁਤ ਵੱਧ ਗਈ ਸੀ ਅਤੇ ਸਿਸਟਮ ਦੇ ਉੱਤੇ ਹੈ ਜਿਹੜਾ ਅਣਚਾਹਾ ਜਿਹੜਾ ਦਬਾਅ ਸੀ। ਕਾਰਨੀ ਸਾਹਿਬ ਨੇ ਦਾਅਵਾ ਕੀਤਾ ਵੀ ਅਸਾਈਲਮ ਵਾਲੇ ਆ ਉਹਨਾਂ ਦੀ ਹੁਣ ਆਮਦ ਹੈ ਜਿਹੜੀ ਇੱਕ ਤਿਹਾਈ ਘੱਟ ਗਈ ਹੈ, ਜਿਹੜੇ ਟੈਂਪਰੇਰੀ ਵਰਕਰਸ ਹੈ ਉਹਨਾਂ ਦੀ ਗਿਣਤੀ ਹੈ ਜਿਹੜੀ ਅੱਧੀ ਰਹਿ ਗਈ ਹੈ, ਅਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੈ ਉਹਨਾਂ ਦੀ ਆਮਦ ਦੇ ਵਿੱਚ ਵੀ ਹੈ 2/3 ਦੇ ਹਿਸਾਬ ਦੇ ਨਾਲ ਕਮੀ ਆਈ ਹੈ। ਇਹ ਬਿਆਨ ਜਿਹੜੇ ਉਸ ਵਕਤ ਆਇਆ ਜਦੋਂ ਅਲਬਰਟਾ ਦੇ ਵਿੱਚ ਇੱਕ ਰੈਫਰੈਂਡਮ ਰਾਹੀਂ ਲੋਕਾਂ ਤੋਂ ਪੁੱਛਿਆ ਜਾਣਾ ਆ ਵੀ ਸੂਬੇ ਨੂੰ ਇਮੀਗ੍ਰੇਸ਼ਨ ਉੱਤੇ ਹੋਰ ਅਧਿਕਾਰ ਹੈ ਜਿਹੜੇ ਮਿਲਣੇ ਚਾਹੀਦੇ ਨੇ, ਜਾਂ ਫਿਰ ਕੀ ਜਿਹੜੀਆਂ ਉਹਦੇ ਵਿੱਚ ਰੈਫਰੈਂਡਮ ਦੇ ਵਿੱਚ ਇਹ ਵੀ ਸਵਾਲ ਹੋਵੇਗਾ ਕਿ ਜਿਹੜੀਆਂ ਕੁਝ ਸਰਕਾਰੀ ਸੇਵਾਵਾਂ ਤੱਕ ਜਿਹੜੀ ਪਹੁੰਚ ਹੈ ਉਹ ਸਿਰਫ ਜਿਹੜੀ ਨਾਗਰਿਕਾਂ ਦੀ ਹੋਵੇ, ਜਾਂ ਫਿਰ ਜਿਹੜੇ ਉੱਥੇ ਦੇ ਸਥਾਈ ਨਿਵਾਸੀ ਹੈ ਉੱਥੇ ਦੇ ਰਹਿਣ ਵਾਲੇ ਹੈ, ਜਾਂ ਫਿਰ ਅਲਬਰਟਾ ਦੁਆਰਾ ਮਨਜ਼ੂਰ ਇਮੀਗ੍ਰੇਸ਼ਨ ਦਰਜਿਆਂ ਵਾਲੇ ਲੋਕਾਂ ਤੱਕ ਜਿਹੜੀ ਸੀਮਤ ਹੋਵੇ। ਸੋ ਬੜਾ ਹੀ ਇੱਕ ਰੈਫਰੈਂਡਮ ਹੈ ਜਿਹੜਾ ਇੱਕ ਰੇਸਿਸਟ ਵੀ ਹੈ ਜਿਹੜਾ ਇਹ ਸਾਊਂਡ ਕਰਦਾ ਆ, ਪਰ ਇਹਦੇ ਨਾਲ ਮੇਰਾ ਸਵਾਲ ਤੇ ਨਾਲ ਇਹੀ ਆਉਂਦਾ ਵੀ ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਜਿਹੜੀਆਂ ਆ, ਤੁਹਾਨੂੰ ਲੱਗਦਾ ਵੀ ਉਹ ਸਹੀ ਦਿਸ਼ਾ ਵੱਲ ਹਨ, ਉਹ ਸਹੀ ਦਿਸ਼ਾ ਵੱਲ ਕਦਮ ਹੈ? ਕੀ ਤੁਹਾਨੂੰ ਇਹ ਲੱਗਦਾ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਫਿਰ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਹੈ ਉਹਨਾਂ ਦੀ ਗਿਣਤੀ ਘਟਾਉਣ ਨਾਲ ਕੈਨੇਡਾ ਦੀ ਅਰਥ ਵਿਵਸਥਾ ਜਿਹੜੀ ਆ ਤੁਹਾਨੂੰ ਲੱਗਦਾ ਪ੍ਰਭਾਵਿਤ ਹੋ ਰਹੀ ਹੈ, ਵੱਧ ਹੋ ਰਹੀ ਹੈ ਜਾਂ ਘੱਟ ਹੋ ਰਹੀ ਹੈ? ਇਹਦੇ ਨਾਲ ਹੈ ਜਿਹੜੇ ਇਹ ਦੋ ਸਵਾਲ ਹੈ ਜਿਹੜੇ ਆ ਰਹੇ, ਇਹਦੇ 'ਤੇ ਵੀ ਜੇ ਤੁਸੀਂ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 'ਤੇ ਤੁਸੀਂ ਸਾਡੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ ਆਪਣੇ ਵਿਚਾਰ ਦੇਣ ਵਾਸਤੇ। ਅਤੇ ਉੱਥੇ ਹੀ ਡ੍ਰੀਮ ਹੋਮ ਅਪਲਾਇੰਸਿਸ 'ਤੇ ਕੋਈ ਵੀ ਅਪਲਾਇੰਸਿਸ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਕਮਾਲ ਦੀ ਸ਼ੋਰੂਮ ਹੈ, ਤੁਸੀਂ ਕੋਈ ਵੀ ਅਪਲਾਇੰਸ ਬਾਏ ਕਰਦੇ, ਕਹਿੰਦੇ ਅਸੀਂ ਡੀਲ ਹੈ ਜਿਹੜੀ ਇਹ ਬੀਟ ਕਰਦੇ ਹਾਂ, ਮੈਚ ਨਹੀਂ ਕਰਦੇ। ਸੋ ਡ੍ਰੀਮ ਹੋਮ ਅਪਲਾਇੰਸਿਸ 3915 ਅਰਜਨਟੀਆ ਰੋਡ ਯੂਨਿਟ ਨੰਬਰ 2, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਪਹਿਲਾਂ ਡੀਲ ਬਣਾ ਲਿਓ, ਫਿਰ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਫਿਰ ਦੇਖਿਓ ਕਮਾਲ। ਸੋ ਡ੍ਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਮਰੀਕ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂੰ ਜੀ
7: ਸ਼ਮੀ ਭਾਈ ਸਤਿ ਸ਼੍ਰੀ ਅਕਾਲ, ਬਹੁਤ ਸੋਹਣੇ ਵਿਚਾਰ ਹੈ ਆਪਣੇ ਜਿੰਨੇ ਸਾਰੇ ਸਰੋਤੇ ਸੁਣਦੇ ਆ
0: ਜੀ, ਧੰਨਵਾਦ।
7: ਸ਼ਮੀ ਸਾਹਿਬ ਦੇਖੋ, ਭੁਪਿੰਦਰ ਭਾਜੀ ਵੀ ਕਹਿ ਗਿਆ ਵੀ ਜਿਹੜੇ ਗਿੱਦੜਿਆਂ ਨੂੰ ਹਮੇਸ਼ਾ ਲੱਤਾਂ ਕੰਮ ਦੇ ਆਉਂਦੀਆਂ, ਕਿਉਂਕਿ ਭਲਵਾਨ ਦੋਨੇ ਘੁਲਦੇ ਆ, ਇੱਕ ਨੇ ਟਹਿਣਾ ਇੱਕ ਨੇ ਢਾ ਲੈਣਾ। ਆਪਾਂ ਤਾਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਵੀ ਇਹ ਸਮਝੌਤਾ ਕਰ ਲੈਣੇ ਤੇ ਸਾਡੇ ਵਾਲੇ ਜਿਹੜੇ ਗਰੀਬ ਬੰਦੇ ਉਹ ਮਰ ਜਾਣੇ ਭਾਜੀ।
0: ਆਮ ਬੰਦਾ ਹੀ ਰਗੜਿਆ ਜਾਣਾ ਭਾਜੀ, ਬਿਲਕੁਲ
7: ਆਮ ਹੀ ਬੰਦਾ ਭਾਜੀ ਰਗੜਿਆ ਜਾਣਾ। ਹੁਣ ਦੇਖੋ ਜਿਹਨਾਂ ਬੰਦਿਆਂ ਨੇ ਵਿਚਾਰਿਆਂ ਨੇ ਟਰੱਕ ਲਾਇਆ, ਬੰਦਿਆਂ ਨੇ ਕਿਸ਼ਤਾਂ ਦੇਣੀਆਂ, ਜੇ ਉਹਨਾਂ ਨੇ ਵਿਚਾਰੀ ਰੋਜ਼ਗਾਰ ਹੀ ਖੜ ਗਿਆ ਭਾਜੀ। ਇੱਕ ਦਿਨ ਭਾਜੀ ਤੁਸੀਂ ਏਦਾਂ ਕਰਿਓ, ਆਪਾਂ ਕਹਿੰਦੇ ਸੀਗੇ ਨਾ ਵੀ ਜਿੰਨੇ ਵੀ ਮੁੰਡੇ ਆਪਣੇ ਵੈਨਕੋਵਰ ਤੋਂ ਅਮੈਰੀਕਾ ਨੂੰ ਚੱਲਦੇ ਜਾਂ ਅਮੈਰੀਕਾ ਜੋ ਜੋ ਵੀ ਆਉਂਦਾ ਟਰੱਕ ਆਉਂਦਾ, ਉਹਨਾਂ ਨੂੰ ਭਾਜੀ ਪੁੱਛ ਕੇ ਦੇਖਿਓ ਵੀ ਕੀ ਅਮੈਰੀਕਾ ਤੋਂ ਬਿਨਾਂ ਸਾਡਾ ਕੈਨੇਡਾ ਦਾ ਸਰ ਸਕਦਾ। ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਭਾਜੀ। ਮੈਂ ਭਾਈ ਅੱਗੇ ਵੀ ਗੱਲ ਕੀਤੀ ਸੀ, ਜਿੰਨਾ ਪ੍ਰੋਡਿਊਸ ਜਿੰਨਾ ਭਾਈ ਰੀਫਰ ਸਾਰਾ ਗਰੋਸਰੀ ਦਾ ਸਾਰਾ ਸਮਾਨ ਭਾਜੀ ਉਤਰੋਂ ਆਉਂਦਾ
0: ਜੀ।
7: ਤੁਸੀਂ ਮੁੰਡੇ ਨੂੰ ਭਾਈ ਪੁੱਛ ਕੇ ਦੇਖੋ, ਸਮੀ ਸਾਹਿਬ ਕਿਸੇ ਬੰਦੇ ਪੁੱਛ ਕੇ ਦੇਖੋ
0: ਆਪਾਂ ਕਰ ਲਾਂਗੇ ਜੀ।
7: ਦੱਸਦਾ ਮੈਂ
0: ਜੀ, ਬਿਲਕੁਲ ਬਿਲਕੁਲ
7: ਦੇਖਿਓ।
0: ਹਾਂਜੀ,
7: ਬਾਕੀ ਆਪਾਂ ਇਹ ਕਹਿੰਦੇ ਵੀ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਦੋਨਾਂ ਦੇਸ਼ਾਂ ਦਾ ਭਾਜੀ ਇਹ ਸਮਝੌਤਾ ਹੋ ਜਾਵੇ। ਪਰ ਉਹਦੇ ਨਾਲ ਪੰਗਾ ਲੈਣਗੇ ਤਾਂ ਭਾਜੀ ਨਾ ਇਹ ਘਾਟੇ ਹੀ ਜਾਣਗੇ।
0: ਬਿਲਕੁਲ,
7: ਇਹ ਤਾਂ ਬੈਠ ਕੇ ਸਮਝੌਤਾ ਕਰਨ ਤੇ ਮੈਂ ਕਹਿੰਦਾ ਕੰਮ ਚੱਲ ਪਊਗਾ, ਨਹੀਂ ਤਾਂ ਭਾਜੀ ਫਿਰ ਕੰਮ ਖਰਾਬ ਹੈ ਜੋ ਹਾਲਾਤ ਆ। ਪਹਿਲੀ ਗੱਲ ਤਾਂ ਜਦੋਂ ਦੇ ਸਟੂਡੈਂਟ ਬੰਦ ਹੋਣਗੇ, ਚਲੋ ਮੈਂ ਇਹ ਨੀ ਕਹਿੰਦਾ ਵੀ ਉਹਨਾਂ ਨੇ ਕਈ ਬੰਦੇ ਸਟੂਡੈਂਟ ਚੰਗੇ ਸੀ, ਜਦੋਂ ਦਾ ਸਟੂਡੈਂਟ ਬੰਦ ਹੋ ਗਿਆ ਕੈਨੇਡਾ ਡੰਡੇ ਵਜਾਉਣ ਲੱਗ ਪਿਆ ਜੀ। ਆ ਬੱਸਾਂ ਦੇਖੋ ਸਾਰੀਆਂ ਖਾਲੀ ਆਉਂਦੀਆਂ ਭਾਜੀ।
0: ਬਿਲਕੁਲ, ਬਹੁਤ ਫਰਕ ਪਿਆ,
7: ਕਿਉਂਕਿ ਜਿੰਨਾ ਜਿੰਨਾ ਬਿਜ਼ਨਸ ਸੀ, ਜਿੰਨਾ ਆਪਣਾ ਉਹ ਇੱਥੇ ਟੈਕਸ ਪੇ ਕਰਦੇ ਜਾਂ ਕੁਛ ਵੀ ਦਿੰਦੇ ਸੀ ਨਾ, ਉਹ ਸਾਰਾ ਕੁਝ ਹੀ ਹਟ ਗਿਆ ਭਾਜੀ। ਇਹਨਾਂ ਦਾ ਬੇਸਮੈਂਟਾਂ ਖਾਲੀ ਹੋਈਆਂ ਪਈਆਂ, ਲੋਕੀ ਬਾਲ ਪੱਟਦੇ
0: ਜੀ ਜੀ।
7: ਠੀਕ ਆ ਭਾਜੀ, ਬਾਕੀ ਤੁਸੀਂ ਪੁੱਛੋ ਕਹਿੰਦੇ ਮੰਡੇ ਨੂੰ ਭਾਈ ਇਹ ਗੱਲ ਕਰਿਓ ਵੀ ਕਿੱਦਾਂ ਜਿੰਨਾ ਵੀ ਪ੍ਰੋਡਿਊਸ ਜਿੰਨਾ ਵੀ ਰੀਫਰ ਆਉਂਦਾ ਵੀ ਕਿੰਨਾ ਕੁ ਆਉਂਦਾ ਸਮਾਨ ਕਿੰਨਾ ਕੁ ਨਹੀਂ ਆਉਂਦਾ, ਤੁਹਾਨੂੰ ਸਾਰਾ ਪਤਾ ਲੱਗ ਜਾਊ ਵੀ ਅਮਰੀਕਾ ਤੋਂ ਬਿਨਾਂ ਇਹਦੀ ਗਤੀ ਚੱਲ ਸਕਦੀ ਹੈ ਭਾਜੀ।
0: ਜ਼ਰੂਰ ਜ਼ਰੂਰ, ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਸੋ ਮੈਂ ਕੋਸ਼ਿਸ਼ ਕਰਦਾ ਸਾਰੀਆਂ ਕਾਲ ਸੇਅਰ ਲੈਣ ਦੀ, ਸ਼ਾਰਟ ਰੱਖਿਓ, ਆਪਾਂ ਸ਼ਾਰਟ ਸ਼ਾਰਟ ਕਰਕੇ ਸਾਰਿਆਂ ਦੇ ਵਿਚਾਰ ਲੈਂਦੇ ਹਾਂ। ਅਮਨਦੀਪ ਜੀ ਸਤਿ ਸ਼੍ਰੀ ਅਕਾਲ।
8: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਜੀ।
8: ਹਾਂਜੀ ਭਾਈ, ਆਪਾਂ ਦੇਖੋ ਸਾਰਿਆਂ ਨੇ ਸੁਣਿਆ ਇਹਨੂੰ ਟ੍ਰੇਡ ਵਾਰ ਕਹਿੰਦੇ ਆ, ਕਿਉਂਕਿ ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਸਭ ਪਤਾ ਕਿ ਕੈਨੇਡਾ ਤੋਂ ਕਿੰਨਾ ਸਮਾਨ ਕਿਹੜੀ ਚੀਜ਼ ਆ ਰਹੀ ਆ
0: ਜੀ।
8: ਹੁਣ ਜਦੋਂ ਆਪਾਂ ਕਿਸੇ ਕੰਟਰੀ ਨਾਲ ਫਾਈਟ ਕਰਨਾ, ਆਪਾਂ ਕੈਪੇਬਲ ਤਾਂ ਚਾਹੀਦੇ ਆ ਨਾ।
0: ਬਿਲਕੁਲ,
8: ਹੁਣ ਮੈਨੂੰ ਇੱਥੇ ਆਏ ਨੂੰ 35 ਸਾਲ ਹੋ ਗਏ, ਕੈਨੇਡਾ ਇੱਕ ਵੇਅਰ ਹਾਊਸ ਆ ਤੇ ਇੱਥੇ ਮੈਨੂਫੈਕਚਰਿੰਗ ਹੈ ਨੀ। ਤੁਸੀਂ ਦੱਸੋ ਕਿ ਇਹ ਕਿਹੜੀ ਚੀਜ਼ ਬਣਾਉਂਦੇ ਆ, ਕੋਈ ਕਾਰ ਵੀ ਬਣਾਈ ਇੰਨੇ ਸਾਲਾਂ ਚ, ਕਿਉਂਕਿ ਬਣਦਾ ਤਾਂ ਕੁਛ ਹੈ ਹੀ ਨੀ
0: ਜੀ,
8: ਹਨਾ ਹਰ ਚੀਜ਼। ਇਹ ਤਾਂ ਹੁਣ ਵੀਰ ਕਹਿ ਕੇ ਗਿਆ ਇੰਟਰਨੈਸ਼ਨਲ ਸਟੂਡੈਂਟਾਂ ਨਾਲ ਕੰਟਰੀ ਨੀ ਚੱਲਦੇ ਹੁੰਦੇ, ਉਹ ਤਾਂ ਲਿਮਿਟਡ ਟਾਈਮ ਹੁੰਦਾ ਹਨਾ। ਸੋ ਤੁਹਾਨੂੰ ਆਪਦੀ ਉਹਨਾਂ ਸਿਸਟਮ ਵੀ ਖੜਾ ਕਰਨਾ ਪਊਗਾ। ਇਹਨਾਂ ਕੋਲ ਕੈਨੇਡਾ ਕੋਲੇ ਨੈਚੁਰਲ ਰਿਸੋਰਸਿਸ ਨੇ, ਆਪਣੇ ਆਪ ਯੂਜ਼ ਕਰਨ। ਜਦੋਂ ਨੈਕਸਟ ਗੌਰਮੈਂਟ ਆਉਂਦੀ ਆ ਗਾਂਹ ਚਲੇ ਜਾਂਦੇ ਆ। ਹੁਣ ਤੁਸੀਂ ਤੁਹਾਨੂੰ ਲਾਸਟ ਵਾਲੀ ਚੀਜ਼ ਦੇਖੋ, ਫੀਫਾ ਹੋਇਆ ਆਪਣੇ, ਕਿੰਨੇ ਇੱਥੇ ਆਪਣਾ ਕਿੰਨਾ ਰੌਲਾ ਪਿਆ ਵੀ ਆ ਫੀਫਾ ਆ ਰਿਹਾ, ਕਿੰਨੇ ਕਿੰਨੇ ਆਪਾਂ ਨੂੰ ਇਹਨਾਂ ਨੇ ਮੈਚ ਦਿੱਤੇ ਇੱਥੇ, ਮੈਚ ਦੇਣ ਕਿਉਂ? ਫੀਫਾ ਵੀ ਤਾਂ ਦੇਖ ਰਿਹਾ ਕਿ ਕੰਟਰੀ ਕਿਹੜਾ ਕੈਪੇਬਲ ਆ। ਹੁਣ ਅਮਰੀਕਾ ਚ ਤਾਂ ਲੱਖ ਲੱਖ ਡਾਲਰ ਦੀ, ਲੱਖ ਲੱਖ ਲੋਕਾਂ ਦੀ ਕਪੈਸਿਟੀ ਦੇ
0: ਸਟੇਡੀਅਮ ਹੈ, ਵੱਡੇ ਸਟੇਡੀਅਮ। ਬਿਲਕੁਲ ਬਿਲਕੁਲ ਬਿਲਕੁਲ,
8: ਇੱਥੇ ਆਪਣੇ ਕੋਈ 2-3 ਨੇ ਸਾਰੇ ਕੈਨੇਡਾ ਚ ਜਿਨ੍ਹਾਂ ਦੀ 40-45 ਜਾਂ ਮੈਕਸੀਮਮ 50,000 ਆ ਨਾ।
0: ਅਗਲੇ ਨੇ ਤਾਂ ਬਿਜ਼ਨਸ ਦੇਖਣਾ ਭਾਜੀ, ਕਿੱਥੋਂ ਉਹਨਾਂ ਨੂੰ ਮੁਨਾਫਾ ਹੋ ਰਿਹਾ। ਨੋ ਡਾਊਟ, ਬਿਲਕੁਲ ਸਹੀ ਗੱਲ ਕੀਤੀ।
8: ਕੰਟਰੀ ਤਾਂ ਹੀ ਚੱਲੂਗਾ ਨਾ ਜੇ ਤੁਸੀਂ ਉਹਦੇ ਬਰਾਬਰ ਦੀ ਚੀਜ਼ ਦਊਗੇ। ਹੁਣ ਮੈਚ ਉੱਥੇ ਤਕਰੀਬਨ ਸਾਰੇ ਵੱਡੇ ਮੈਚ, ਤੁਸੀਂ ਕਿੰਨੀ ਇਕਾਨਮੀ ਚੱਲਣੀ ਸੀ ਲੋਕਾਂ ਨੇ ਬਾਹਰ, ਆਪਾਂ ਦੇਖਿਆ ਹੀ ਆ ਕਿੰਨਾ ਰੈਸਟੋਰੈਂਟ ਬਿਜ਼ੀ ਹੋਇਆ ਨਾ।
0: ਜੀ ਜੀ ਬਿਲਕੁਲ,
8: ਐਂਡ ਆਫ ਦਾ ਡੇ ਤੁਹਾਨੂੰ ਉਹ ਚੀਜ਼ ਕੈਪੇਬਲ ਹੋਣਾ ਪਊਗਾ, ਤੁਸੀਂ ਦੂਜੇ ਕੰਟਰੀਆਂ ਤੇ ਨਿਰਭਰ ਹੋ ਕੇ ਨਹੀਂ ਚੱਲ ਸਕਦੇ।
0: ਧੰਨਵਾਦ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਸੋ ਨਾਈਸ ਆਫ ਯੂ। ਦਲਜੀਤ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
9: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
9: ਮੈਂ ਵੀ ਜਿਵੇਂ ਯੂਰਪ ਦੇ ਵਿੱਚ ਬਹੁਤ ਛੋਟੀਆਂ ਕੰਟਰੀਆਂ ਨੇ ਜੀ, ਜਿਹਨਾਂ ਵਿੱਚ ਆਪਣੀ ਜਿੰਨੀ ਪਾਪੂਲੇਸ਼ਨ ਆ ਆਪਣੇ ਨਾਲ ਸੋਰਸ ਬੜੇ ਘੱਟ ਆ, ਉਹ ਵੀ ਡਿਪੈਂਡੈਂਟ ਆ ਜੀ ਆਪਦੇ ਆਪ ਤੇ। ਹੋਣਾ ਚਾਹੀਦਾ, ਕੈਨੇਡਾ ਨੂੰ ਛੱਡਣਾ ਚਾਹੀਦਾ ਇਹਨਾਂ ਦਾ ਖੇਡਾ ਜੀ।
0: ਜੀ ਜੀ,
9: ਕਰ ਸਕਦੇ, ਬੜੇ ਸੋਰਸ ਨੇ ਜੀ ਇਹਨਾਂ ਕੋਲੇ।
0: ਬਿਲਕੁਲ, ਇੱਛਾ ਸ਼ਕਤੀ ਚਾਹੀਦੀ
9: ਹੈ, ਡਿਪੈਂਡਿੰਗ ਵੀ ਛੱਡਣੀ ਚਾਹੀਦੀ ਹੈ ਜੀ।
0: ਬਿਲਕੁਲ ਬਿਲਕੁਲ ਜੀ, ਥੈਂਕ ਯੂ ਦਲਜੀਤ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਸੋਰੀ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੁਰਿੰਦਰ ਜੀ, ਸੈਕਿੰਡ ਹੀ ਹੈ ਕੁਛ, ਪਲੀਜ਼।
10: ਹਾਂਜੀ ਹਾਂਜੀ, ਮੈਂ ਛੇਤੀ ਨਿਬੇੜ ਦੂੰਗਾ ਜੀ। ਬਾਕੀ ਗੱਲ ਏਦਾਂ ਜੀ, ਆਪਣਾ ਜਿੱਦਾਂ ਅਮਰੀਕਾ ਤੋਂ ਬਗੈਰ ਗੁਜ਼ਾਰਾ ਤੇ ਹੈ ਨੀ, ਪਰ ਬਿਲਕੁਲ ਉਹਦੇ ਉੱਤੇ 100% ਡਿਪੈਂਡ ਵੀ ਨੀ ਰਹਿਣਾ ਚਾਹੀਦਾ। ਇਹ ਕੰਮ ਇਹਨਾਂ ਨੂੰ ਅੱਜ ਤੋਂ 10-12 ਸਾਲ ਪਹਿਲਾਂ ਕਰ ਦੇਣਾ
0: ਚਾਹੀਦਾ। ਸਹੀ ਗੱਲ ਹੈ।
10: ਦੂਜੀ ਗੱਲ ਇਹ ਆ ਜੀ, ਜਿਹੜਾ ਕਾਰਨੀ ਆ ਬਾਹਰ ਪੈਸੇ ਵੰਡੀ ਜਾ ਰਿਹਾ, ਬਹੁਤ ਮਾੜੀ ਗੱਲ ਆ। ਇਹ ਕਮ ਸੇ ਕਮ ਡੀਜ਼ਲ ਤਾਂ ਸਸਤਾ ਕਰ ਦੇਣ, ਪਰ ਟੱਕਾ ਦੇ ਸਾਡੇ ਭਾਅ ਬਾਕੀ ਰੌਲਾ ਪਾਈ ਜਾਂਦੇ ਆ, ਲੋੜ ਹੈ ਨੀ ਬੀਰਾਂ ਸ਼ੀਰਾਂ ਦੇ ਜੇ।
11: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ। ਜੀ ਐਨ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀ ਗੱਲਬਾਤ ਕਰੀ ਅਸੀਂ ਤੁਹਾਡੇ ਨਾਲ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ 530 AM ਡਾਇਲ ਤੇ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਸ਼ਮੀ ਭੱਠਲ ਸਾਹਿਬ ਹੁਣੇ ਪ੍ਰੋਗਰਾਮ ਕਰਕੇ ਗਏ ਹਨ, ਹੁਣ ਸਾਡੀ ਵਾਰੀ ਆ ਗਈ ਆ, ਵਿਰਾਸਤ ਟੀਵੀ ਦੀ ਵਾਰੀ ਆ ਗਈ ਹੈਗੀ ਹੈ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ। 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ। ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ 416-837-1515 ਤੇ 416 ਮਾਫ ਕਰਨਾ 8371515 416-837-1515 ਸਟੂਡੀਓ ਦਾ ਨੰਬਰ ਹੁੰਦਾ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 ਤੇ ਤੁਸੀਂ ਕਰ ਸਕਦੇ ਹੋ। 416-451-2222 ਸਾਡੇ ਸਟੂਡੀਓ ਦੇ ਨੰਬਰ ਹੁੰਦੇ ਆ। ਸੋ ਜੀ ਐਨ ਨੂੰ ਕਾਫੀ ਸਾਰੀਆਂ ਗੱਲਾਂ ਪਤਾ ਕਰਨੀਆਂ ਤੁਹਾਡੇ ਨਾਲ। ਮਿਊਨਿਸਪਲ ਇਲੈਕਸ਼ਨ ਆ ਰਹੇ ਹਨ, ਉਹਨਾਂ ਦੀ ਵੀ ਗੱਲਬਾਤ ਕਰਾਂਗੇ। ਕੱਲ੍ਹ ਇੱਕ ਵੀਡੀਓ ਪਾਈ ਸੀ, ਤੁਸੀਂ ਕਾਫੀ ਪਸੰਦ ਕੀਤੀ ਆ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਧੰਨਵਾਦ ਤੁਹਾਡਾ, ਖਬਰਾਂ ਲੈ ਕੇ ਬੈਠੇ ਹਾਂ, ਤੁਹਾਡੇ ਵਿਚਾਰਾਂ ਦੀ ਸਾਂਝ ਕਰਨ ਵਾਸਤੇ ਬੈਠੇ ਹਾਂ। ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਹੋ, ਸੋਚ ਸਮਝ ਕੇ ਰਿਸਪੈਕਟ ਦੇ ਨਾਲ ਕਰਿਆ ਕਰੋ। ਆਪਣੀ ਕਮਿਊਨਿਟੀ ਅਸੀਂ ਬਿਲਡ ਕਰਨੀ ਆ, ਇੱਕ ਦੂਸਰੇ ਨੂੰ ਮਿਲਣਾ ਹੈਗਾ ਆ। ਪਰ ਹਾਂ, ਕ੍ਰਿਟੀਸਾਈਜ਼ ਕਰਨਾ ਜ਼ਰੂਰੀ ਹੁੰਦਾ ਜੇ ਕੋਈ ਕੰਮ ਗਲਤ ਹੋ ਰਿਹਾ। ਜੇ ਨਹੀਂ ਕਰਾਂਗੇ ਕੱਖ ਨਹੀਂ ਬਣਨਾ, ਜੇ ਕਰਾਂਗੇ ਨਾ ਕੁਛ ਨਹੀਂ ਬਣਨਾ ਹੈਗਾ। ਨਹੀਂ ਤਾਂ ਲੱਗੇ ਰਹੋ ਕੰਬਰ, ਜੋ ਕਰਦੇ ਕਰੀ ਜਾਣ ਦਿਉ। ਪਰ ਇਹ ਵੀ ਕੰਮ ਜ਼ਰੂਰੀ ਹੁੰਦੇ ਆ ਜਦੋਂ ਇਲੈਕਸ਼ਨ ਆਉਂਦੀਆਂ। ਮਿਊਨਿਸਪਲ ਕੋਈ ਵੀ ਇਲੈਕਸ਼ਨ ਆਉਂਦੀ, ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ, ਕੀ ਤੁਸੀਂ ਸਮਝਦੇ ਹੋ ਠੀਕ ਆ, ਕੀ ਗਲਤ ਆ, ਕੀ ਚੰਗਾ ਲੱਗਦਾ, ਕੀ ਮਾੜਾ ਲੱਗਦਾ, ਕੀ ਚੇਂਜ ਆਉਣੀ ਚਾਹੀਦੀ ਆ। ਜੇ ਲਿਆਉਂਗੇ ਕਦੇ ਨਾ ਸੋਚੋ ਵੀ ਸਾਡਾ ਸਵਾਲ ਜਿਹੜਾ ਹੈ ਵੀ ਚੰਗਾ ਨਹੀਂ ਹੋਊਗਾ। ਸਟੂਪਿਡ ਨੋ ਕੁਐਸਚਨ ਇਜ਼ ਸਟੂਪਿਡ ਕੁਐਸਚਨ। ਹਰੇਕ ਕੁਐਸਚਨ ਦੇ ਜਵਾਬ ਮਿਲਣੇ ਚਾਹੀਦੇ, ਮਿਲਣੇ ਵੀ ਚਾਹੀਦੇ ਹਨ। ਹਰ ਇੱਕ ਦੀ ਵੱਖਰੀ ਵੱਖਰੀ ਸੋਚ ਹੁੰਦੀ ਆ। ਸੋ ਅਸੀਂ ਤੁਹਾਡੇ ਲਈ ਬੈਠੇ ਹੈਗੇ ਇੱਥੇ ਰੇਡੀਓ ਦੇ ਉੱਪਰ, ਖਬਰਾਂ ਲੈ ਕੇ, ਲੋਕਲ ਕਨੇਡੀਅਨ ਅਤੇ ਨੌਰਥ ਅਮਰੀਕਾ ਦੀਆਂ ਖਬਰਾਂ ਅਤੇ ਇੰਟਰਨੈਸ਼ਨਲ ਖਬਰ ਹੁੰਦੀ ਆ, ਉਹਦੀ ਵੀ ਸਾਂਝ ਪਾ ਦਿੱਤੀ ਹੈਗੀ ਆ। ਪਰ ਮੋਸਟਲੀ ਆਪਾਂ ਕੈਨੇਡਾ ਦੀਆਂ ਹੀ ਗੱਲਾਂ ਬਾਤਾਂ ਕਰਨੀਆਂ। ਯਾਰ ਮੈਂ ਉੱਥੇ ਕੀ ਕਰਨਾ, ਉਹ ਬੰਦੇ ਨੇ ਕੀ ਕੀਤਾ ਅਤੇ ਹੁਣ ਕੀ ਕੀਤਾ, ਜੋ ਮਰਜ਼ੀ ਕਰੀ ਜਾਣਾ। ਨਾ ਉੱਥੇ ਆਪਾਂ ਰਹਿਣਾ, ਜਾਣਾ ਵੀ ਬਹੁਤ ਘੱਟ ਹੈਗਾ ਫਿਊਚਰ ਦੇ ਵਿੱਚ। ਤੁਸੀਂ ਸਮਝਦੇ ਹੋ ਤੁਹਾਡੇ ਬੱਚੇ ਕਿੰਨੇ ਕੁ ਜਾਂਦੇ ਹਨ। ਇੱਥੇ ਹੀ ਜ਼ਿੰਦਗੀ ਕੱਟਣੀ, ਇੱਥੇ ਬਾਰੇ ਵੱਧ ਸੋਚਿਆ ਕਰੋ, ਤੁਹਾਡਾ ਕੁਝ ਨਾ ਕੁਝ ਬਣ ਜਾਵੇ, ਕੁਝ ਨਾ ਕੁਝ ਗੇਨ ਕਰਨ ਦੀ ਆਪਾਂ ਕੋਸ਼ਿਸ਼ ਕਰੀਏ। ਮੌਸਮ ਦਾ ਹਾਲ ਚਾਲ ਜਿਹੜਾ ਹੈਗਾ ਜੀ, ਕਾਫੀ ਗਰਮੀ ਪੈਂਦੀ ਆ ਰਹੀ ਹੈਗੀ ਆ, ਫਿਰ ਪੈਣੀ ਹੈਗੀ ਆ। 25 ਤੋਂ ਲੈ ਕੇ 27-28 ਡਿਗਰੀ ਤੱਕ ਟੈਂਪਰੇਚਰ ਅੱਜ ਰਹਿਣਾ ਹੈਗਾ ਆ। ਧੁੱਪ ਰਹੇਗੀ, ਕਿਤੇ ਕਿਤੇ ਬੱਦਲ ਆ ਜਾਣਗੇ, ਪਰ ਇਟਸ ਅ ਗੁੱਡ ਡੇ ਟੂ ਗੋ ਆਊਟਸਾਈਡ ਐਂਡ ਇੰਜੋਏ, ਕਰਨਾ ਵੀ ਚਾਹੀਦਾ ਹੈਗਾ ਆ। ਲਓ ਜੀ, ਮੈਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦਵਾਂ। ਫਿਰ ਸਾਡੇ ਗੈਸਟ ਪਹੁੰਚੇ ਹੋ ਸਟੂਡੀਓ ਵਿੱਚ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨੀਆਂ। ਪਰ ਉਹ ਸਪੋਂਸਰ ਕਰਦੇ ਹਨ ਇੰਡੀਆ ਬਾਜ਼ਾਰ ਵਾਲੇ ਕੈਨੇਡੀ ਰੋਡ 'ਤੇ ਹਨ, ਅਤੇ ਨਾਲ ਨਾਲ ਰੈਕਸਟਿਲ ਵਿੱਚ ਅਥੋਬਕੋ ਕਹਿ ਲਵੋ, ਇਜ਼ਰਲ ਰੋਡ 'ਤੇ ਉੱਥੇ ਵੀ ਹਨ, ਦੋ ਇਹਨਾਂ ਦੇ ਗਰੋਸਰੀ ਦੇ ਸਟੋਰ ਹਨ। ਅਤੇ ਜੇ ਤੁਸੀਂ ਟੇਕ ਆਊਟ ਸਰਵਿਸ ਲੈਣੀ ਹੈ ਫੂਡ ਦੀ, ਉਹ ਵੀ ਲੈ ਸਕਦੇ, ਬੈਠ ਕੇ ਖਾਣਾ ਵੀ ਛੱਕ ਸਕਦੇ ਹੋ। ਬਰੈਂਪਟਨ ਦੇ ਵਿੱਚ ਮੀਟ ਦੀਆਂ ਸੇਵਾਵਾਂ ਵੀ ਮਿਲਦੀਆਂ ਹਨ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਹਨ। ਚੈਨ ਸਿੰਘ ਬੋਲਾ ਦੀ ਮਿਹਨਤ ਨੇ ਬਣਾਏ ਗਏ ਸਟੋਰ, ਪਰਿਵਾਰਕ ਫੈਮਿਲੀ ਰਨ ਸਟੋਰ ਹਨ। ਸੋ ਇੰਡੀਆ ਬਾਜ਼ਾਰ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਕਰ ਸਕਦੇ ਹੋ। ਨੰਬਰ 905-840-1116 ਪਰ ਤੁਸੀਂ ਬਰੈਂਪਟਨ ਵਿੱਚ ਪਹੁੰਚਣਾ, ਨੌਰਥ ਆਫ ਬਵੇੜ, ਸਾਊਥ ਆਫ ਸੈਂਡਲਵੁੱਡ, ਅਤੇ ਔਨ ਕੈਂਡੀ ਰੋਡ 'ਤੇ ਰੈਕਸਡੇਲ ਦੇ ਵਿੱਚ, ਇਜ਼ਲਿੰਗਟਨ ਐਂਡ ਰੈਕਸਡੇਲ 'ਤੇ ਹਨ, ਔਨ ਇਜ਼ਲਿੰਗਟਨ। ਅਵੀ ਧਾਲੀਵਾਲ ਜੀ, ਜੇ ਤੁਸੀਂ ਆਪਣੀ ਬਿਜ਼ਨਸ ਮੂਵ ਕਰਨਾ ਚਾਹੁੰਦੇ ਹੋ ਅਮੈਰੀਕਾ ਦੇ ਵਿੱਚ, ਤੁਹਾਡੀ ਹੈਲਪ ਕਰਦੇ ਹਨ। ਇੱਥੇ ਬਿਜ਼ਨਸ ਚੱਲਦੀ, ਅਮੈਰੀਕਾ ਵਿੱਚ ਵੀ ਚੱਲਦੀ ਆ। 416-882-1200 ਇਹਨਾਂ ਦਾ ਨੰਬਰ ਹੈਗਾ ਆ। ਸੋ ਵੈਸਟ ਜੈਟ ਕੁਡ ਗੋ ਔਨ ਸਟ੍ਰਾਈਕ, ਅਤੇ ਜੇ ਇਹਨਾਂ ਨੇ ਇਹਨਾਂ ਦੇ ਕੌਂਟਰੈਕਟ ਨੈਗੋਸੀਏਸ਼ਨ ਨਹੀਂ ਸਹੀ ਹੋਈਆਂ, ਅਤੇ ਦੇ ਕੁਡ ਗੋ ਔਨ ਸਟ੍ਰਾਈਕ। ਕਹਿੰਦੇ 35 ਘੰਟੇ ਆਪਾਂ ਮਹੀਨੇ ਵਿੱਚ ਫਰੀ ਕੰਮ ਕਰਦੇ ਹਾਂ, ਸਾਡੇ ਘੰਟੇ ਕਾਊਂਟ ਨਹੀਂ ਹੁੰਦੇ। ਸੋ ਆਵਾਜ਼ ਉਠਾ ਰਹੇ ਹਨ। ਸੋ 72 ਘੰਟੇ ਦਾ ਲੋਕਆਊਟ ਨੋਟਿਸ ਦੇ ਦਿੱਤਾ ਇਹਨਾਂ ਨੇ। ਤੁਸੀਂ ਕਿਤੇ ਜਾ ਰਹੇ ਹੋ, ਵੈਸਟ ਫਲਾਈਟ ਕਨੈਕਟਿੰਗ ਫਲਾਈਟ ਹੈਗੀ ਆ, ਤਾਂ ਧਿਆਨ ਰੱਖਣਾ। ਜੇ ਕਿਸੇ ਹੋਰ ਫਲਾਈਟ ਬੁਕਿੰਗ ਬਾਰੇ ਸੋਚਦੇ, ਪਹਿਲੇ ਕਰ ਲਿਓ, ਕਿਉਂਕਿ ਟਿਕਟਾਂ ਫਿਰ ਔਖੀਆਂ ਮਿਲਣੀਆਂ। ਵਿਆਹ ਸ਼ਾਦੀਆਂ, ਅਫਸੋਸ ਅਤੇ ਖੁਸ਼ੀ 'ਤੇ ਜਾਣਾ ਪੈਂਦਾ, ਦੂਰ ਦੂਰ ਘੁੰਮਣ ਫਿਰਨ ਜਾਣਾ ਪੈਂਦਾ। ਕਈ ਵਾਰੀ ਇੱਦਾਂ ਦੇ ਜਿਹੜੇ ਕੰਮ ਹਨ, ਤੁਹਾਨੂੰ ਤੁਹਾਡਾ ਰੂਟ ਚੇਂਜ ਕਰ, ਤੁਹਾਡਾ ਟਾਈਮ ਚੇਂਜ ਕਰ ਦਿੰਦੇ ਹਨ। ਸੋ ਜੇ ਵੈਸਟ ਸਟ੍ਰਾਈਕ 'ਤੇ ਚਲ ਗਿਆ, ਸਿਰਫ ਇਹਨਾਂ ਦੇ ਤਾਂ ਪ੍ਰੋਬਲਮ ਆਉਣੀ ਆ, ਬਾਕੀ ਏਅਰਲਾਈਨ ਵਿੱਚ ਪ੍ਰੋਬਲਮ ਆ ਜਾਂਦੀ ਹੈਗੀ। ਨਵੇਂ ਰੂਟ, ਨਵੇਂ ਪਲੇਨ ਲੈ ਕੇ ਆਉਣੇ ਪੈਂਦੇ ਆ, ਅਤੇ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਹਨ। ਪਹਿਲੇ ਬੁੱਕ ਕਰ ਲਵੋ ਜੇ ਕਿਤੇ ਜਾਣਾ ਹੋਵੇ। ਸ਼ੇਰ ਆਟਾ ਮੇਰ ਫਰੈਸ਼ਨ ਕਹਿਣ ਦਾ, ਸ਼ੇਰ ਆਟਾ ਇੱਥੇ ਹੀ ਬਣਦਾ ਵਿਨਾ ਪੈਕ ਦੇ ਵਿੱਚ, ਨਾਲ ਦੀ ਨਾਲ ਐਵਰਸਪੋਰਟ ਦੇ ਵਿੱਚ ਬਣਦਾ 6-8 ਤੁਸੀਂ ਪਸੰਦ ਕਰਿਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦਿਨਾਂ ਦੇ ਵਿੱਚ ਪਹੁੰਚ ਜਾਂਦਾ ਸਟੋਰਾਂ ਦੇ ਵਿੱਚ, ਸਾਲ ਮਹੀਨੇ ਨਹੀਂ ਲੱਗਦੇ ਕੰਟੇਨਰਾਂ ਦੇ ਵਿੱਚ, ਫਰੈਸ਼ ਬਣ ਕੇ ਆਫ ਦਾ ਲਾਈਨ ਕੈਨੇਡੀਅਨ ਵੀਟ ਆ ਅਤੇ ਕੈਨੇਡੀਅਨ ਵਰਕਰਸ ਆ, ਅਤੇ ਤੁਸੀਂ 6-8 ਛੱਕ ਸਕਦੇ ਹੋ, ਛੱਕਦੇ ਹੋ, ਧੰਨਵਾਦ ਤੁਹਾਡਾ। ਅਤੇ ਮਲਟੀਗ੍ਰੇਨ ਆਟਾ, ਇਹਨਾਂ ਦਾ ਦੇਗ ਆਟਾ, ਪ੍ਰਸ਼ਾਦ ਆਟਾ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ, ਤੁਸੀਂ ਉਹ ਵੀ ਟਰਾਈ ਕਰ ਸਕਦੇ ਹੋ। ਕਈ ਵਾਰੀ ਆਪਾਂ ਡੋਨੇਟ ਕਰਦੇ ਹਾਂ, ਸੇਵਾ ਕਰਦੇ ਹਾਂ, ਸੇਵਾ ਕਰਨੀ ਬੜੀ ਜ਼ਰੂਰੀ ਹੁੰਦੀ ਆ, ਤਾਂ ਤੁਸੀਂ ਦੇਗ ਆਟਾ ਵੀ ਗੁਰੂ ਘਰ ਡੋਨੇਟ ਕਰ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਹਨ, 1136 ਮੈਥਸਨ ਬੁਲਾਵਾਰਡ 'ਤੇ ਹਨ। ਡਰਾਈਵ ਥਰੂ ਆਲ ਚੇਂਜ ਆ, ਬ੍ਰੇਕ ਰਿਪੇਅਰ ਸਰਵਿਸ, ਏ ਸੀ ਸਰਵਿਸ, ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਟਰੱਕਾਂ ਦੀ ਟਾਇਰ, ਇੰਜਨ, ਐਗਜ਼ੋਸਟ ਅਤੇ ਡਾਇਮੰਡ ਟਰੱਕ ਪਾਰਟਸ ਜਿਹਨਾਂ ਕੋਲ ਹੁੰਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਪਸ, ਤੁਸੀਂ ਸਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰਨੀ ਹੈ, 905-212-9200 ਇਹਦਾ ਨੰਬਰ ਹੈਗਾ। ਪ੍ਰਾਈਸ ਬਹੁਤ ਵਾਜਬ ਹਨ, ਤੁਸੀਂ ਟਰੱਕਾਂ ਦੇ ਪਾਰਟ ਲੈਣੇ ਹਨ ਤਾਂ ਡਾਇਮੰਡ ਟਰੱਕ ਪਾਰਟ ਸਰਜੀਤ ਜਾਂ ਬਲਕਾਰ ਕੋਲੋਂ ਲੈ ਸਕਦੇ ਹੋ। ਲਾਈਨਾਂ ਮੇਰੀਆਂ, ਚਲੋ ਲਾਈਨ ਵੀ ਟੈਸਟ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਚਾਲ ਵੀਰੇ?
1: ਠੀਕ ਆ ਜੀ, ਠੀਕ ਆ, ਤੁਸੀਂ ਸੁਣਾਓ?
0: ਬਸ ਠੀਕ ਠਾਕ ਜੀ, ਕੀ ਕਹਿਣਾ ਚਾਹੁੰਦੇ ਹੋ?
1: ਹਾਂਜੀ, ਆਪਣੇ ਆਪਣੇ ਆਪਣੇ ਗੱਲ ਭਾਜੀ ਡਰਾਈਵਰਾਂ ਬਾਰੇ ਵੀ ਕਰਿਆ ਕਰੋ ਗੱਲ, ਤੇ ਹੁਣ 23-24-25 ਦਾ ਉਹ ਪਿਛਲੇ ਕੱਢ ਕੱਢ, ਹੁਣ ਮੈਂ 16,000
0: ਜੀ, ਮੈਂ ਸੁਣ ਰਿਹਾ ਤੁਹਾਡੀ ਗੱਲ, ਤੁਸੀਂ ਆਪਣੀ ਗੱਲ ਨਾ ਸੁਣੋ ਰੇਡੀਓ ਤੇ, ਪਹਿਲਾਂ ਮੇਰੇ ਨਾਲ ਗੱਲ ਕਰ ਲਓ ਪਲੀਜ਼।
1: 16,000 ਮੈਂ 23 ਦੇ ਵਿੱਚ ਭਰਿਆ, ਤੇ ਹੁਣ ਮੇਰੇ ਵੱਲ 32-33,000 ਹੋਰ ਕੱਢੀ ਫਿਰਦੇ ਆ, 23 ਦੇ ਵਿੱਚ ਉਹ ਸੁੱਤੇ ਹੋਏ ਸੀਗੇ
0: ਜੀ, ਟੈਕਸ ਵਾਲੇ ਕੱਢੀ ਫਿਰਦੇ ਆ।
1: ਹਾਂਜੀ, ਟੈਕਸ ਬਾਰੇ
0: ਕਰਾਂਗੇ ਗੱਲ, ਮੈਂ ਪਾਲ ਮਾਂਗਰ ਸਾਹਿਬ ਲੈ ਕੇ ਆਵਾਂਗਾ, ਧੰਨਵਾਦ ਤੁਹਾਡਾ ਵੀਰੇ, ਮੈਂ ਲੈ ਕੇ ਆਵਾਂਗਾ ਜ਼ਰੂਰ। ਸੋ ਟੈਕਸ ਕਈ ਵਾਰੀ ਇੱਦਾਂ ਚੱਲਦੇ ਨਾ, ਕਈ ਵਾਰੀ ਨਾ ਜੋ ਟੈਕਸ ਫਾਈਲ ਕਰਦੇ ਆ, ਤੁਹਾਨੂੰ ਦੋ ਤਿੰਨਾਂ ਦੇ ਵਿੱਚ ਰਿਟਰਨ ਵੀ ਆ ਜਾਂਦਾ ਹੈਗਾ ਆ, ਉਹ ਪੈਸੇ ਦੇ ਦਿੰਦੇ ਹਨ। ਫਿਰ ਜਿੱਦਾਂ ਵਾਰੀ ਆਉਂਦੀ ਹੈ ਖੋਜਣ ਦੀ, ਫਿਰ 1x1 ਉਹ ਖੋਜਣ ਲੱਗ ਪੈਂਦੇ ਹਨ। ਜੇ ਤਾਂ ਸੋਫਟਵੇਅਰ ਨੂੰ ਠੀਕ ਲੱਗਦਾ ਆ, ਠੀਕ ਆ, ਤੁਹਾਨੂੰ ਪੈਸੇ ਮਿਲ ਗਏ, ਜੇ ਕੋਈ ਸ਼ੱਕ ਹੈਗੀ ਉਹਨੂੰ ਵਾਰਨਿੰਗ ਸਾਈਨ ਪਾ ਦੇਣਾ ਅਤੇ ਬੰਦਾ ਟੈਸਟ ਕਰੂਗਾ। ਜੇ ਲੱਗਦਾ ਕਿਤੇ ਉਹਨੂੰ ਸ਼ੱਕ ਹੈਗੀ ਆ, ਫਿਰ ਉਹ ਸ਼ੱਕ ਦੂਰ ਕਰਨ ਲਈ ਆਪਣਾ ਸਿਸਟਮ ਵਰਤਦੇ ਆ, ਅਤੇ ਫਿਰ ਪੁਰਾਣੇ ਸਿਸਟਮ ਚੈੱਕ ਕਰਦੇ ਆ, ਫਿਰ ਤੁਹਾਨੂੰ ਜੀ ਬਿੱਲ ਭੇਜ ਦਿੰਦੇ, ਤੁਸੀਂ ਇੰਨੇ ਉਹ ਕਰਦੇ ਹਨ। ਪਰ ਤੁਹਾਡਾ ਰਾਈਟ ਹੁੰਦਾ, ਯੂ ਕੈਨ ਆਸ ਦੈਮ, ਯੂ ਕੈਨ ਫਾਈਟ ਬੈਕ ਵੀ ਇਹ ਪਹਿਲਾਂ ਕਿਉਂ ਨਹੀਂ ਇੱਦਾਂ ਕੀਤਾ, ਹੁਣ ਕੱਲ੍ਹ ਕੀਤਾ ਹੈਗਾ ਆ। ਸੋ ਮੈਨੂੰ ਇਹ ਨਹੀਂ ਪਤਾ ਵੀ ਕਿਸ ਕਾਰਨ ਤੁਹਾਨੂੰ ਇਹਨਾਂ ਨੇ ਚਾਰਜ ਕੀਤਾ, ਪਹਿਲਾਂ 16,000 ਫਿਰ ਹੁਣ 32,000 ਰੁਪਏ, ਸੋ ਆਨ ਐਂਡ ਸੋ ਆਨ। ਆਪਾਂ ਜਦ ਤੱਕ ਪੇਪਰ ਨਹੀਂ ਦੇਖਦੇ ਕੁਝ ਕਹਿ ਨਹੀਂ ਸਕਦੇ, ਜਾਂ ਸਾਡੇ ਜਿਹੜੇ ਮਾਹਰ ਹਨ ਪੇਪਰ ਨਹੀਂ ਦੇਖਦੇ, ਉਹੀ ਸਭ ਕੁਝ ਦੱਸ ਸਕਦੇ ਹਨ। ਕਈ ਵਾਰੀ ਪੁਰਾਣਾ ਸਮਾਨ ਵੀ ਕੱਢ ਲੈਂਦੇ ਹਨ। ਤੁਹਾਨੂੰ ਦੱਸ ਦੇਵਾਂ, ਇੱਕ ਮੇਰੇ ਦੋਸਤ ਦੀ ਆਡਿਟ ਹੋਈ ਸੀਗੀ, ਅਤੇ 7 ਦਿਨ ਦੀ ਆਡਿਟ ਚੱਲੀ, ਕੰਪਿਊਟਰ ਲੋਕ ਕਰਤੇ ਸਭ ਕੁਛ A-to-Z, ਕੰਮ ਬੜਾ ਔਖਾ ਹੁੰਦਾ ਆ, ਜਦੋਂ ਘਰ ਬਣ ਗਿਆ ਨਾ ਉਹ ਛੱਡਦੇ ਨਹੀਂ ਬਿਜ਼ਨਸ ਵਿੱਚ। ਤੋ ਇੱਕ ਵਾਰੀ ਰੋਜ਼ ਕਹਿੰਦੇ ਚਲੋ ਲੰਚ ਚਲੇ, ਚਲੋ ਲੰਚ 'ਤੇ ਲੈ ਗਿਆ, ਜੋ ਲੰਚ 'ਤੇ ਗਿਆ ਉਹਨੂੰ ਕੈਸ਼ ਪੈਸੇ ਦੇ ਦਿੱਤੇ, ਉਹਨੂੰ ਮੁੜ ਕੇ ਜਦੋਂ ਵਾਪਸ ਨਾ ਆਏ ਆਫਿਸ ਵਿੱਚ, ਉਹਨੂੰ ਕਹਿੰਦੇ ਆ ਜਿਹੜੇ ਤੁਸੀਂ ਲੰਚ ਵੇਲੇ ਕੈਸ਼ ਪੈਸੇ ਦਿੱਤੇ ਕਿੱਥੋਂ ਆਏ ਆ? ਉਹ ਕਹਿੰਦਾ ਯਾਰ ਮੇਰੀ ਜੇਬ 'ਚ ਸੀਗੇ, ਮੇਰੇ ਪੈਸੇ ਆ। ਕਹਿੰਦੇ ਸਾਨੂੰ ਪਤਾ ਤੇਰੇ ਪੈਸੇ, ਇਹ 10 ਦਿਨ ਆਏ ਕਿੱਥੋਂ ਆ? ਜਿਹੜਾ $400-500 ਦਾ ਬਿੱਲ ਭਰਿਆ ਕੈਸ਼, ਇਹਦੀ ਟਰੇਸਬਿਲਟੀ ਦੇ। ਸੋ ਉਹ ਜਦੋਂ ਇੱਕ ਵਾਰੀ ਮਗਰ ਪੈ ਜਾਣ, ਸਾਰਾ ਚੈੱਕ ਕਰਦੇ ਕਿ ਕਦੋਂ ਕਢਾਏ ਸੀ, ਕਿੱਥੇ ਕਢਾਏ ਸੀ, ਕਿੰਨੇ ਪੈਸੇ ਕਿੱਥੋਂ ਆਏ ਸੀਗੇ। ਸੋ ਇਸ ਨਾਲ ਸਮਾਲ ਓਪਰੇਸ਼ਨ, ਗਵਰਨਮੈਂਟ ਦੀ ਜੋਬ ਹੈਗੀ ਆ, ਅਤੇ ਤੁਹਾਨੂੰ ਕੱਲ੍ਹ ਇੰਨੇ ਟੈਕਸ ਲੱਗ ਪਏ ਹਨ, ਟਰੱਕਾਂ ਨੂੰ ਕੱਲ੍ਹ ਇੰਨੇ ਪੈਸੇ ਵਾਪਸ ਦੇਣੇ ਪੈ ਰਹੇ ਹਨ, ਉਹ ਤਾਂ ਹੁਣ ਤੁਹਾਡਾ ਪੇਪਰ ਵਰਕ ਜਾਂ ਇੱਕ ਜਿਹੜਾ ਟੈਕਸ ਭਰਦਾ ਟੈਕਸਮੈਨ ਉਹੀ ਦੱਸ ਸਕਦਾ ਹੈਗਾ ਆ। ਸੋ ਚਲੋ ਮਾੜੀ ਗੱਲ ਹੈਗੀ ਆ, ਜਦੋਂ ਬੰਦੇ ਨੇ ਨੋਟਿਸ ਆ ਜਾਂਦਾ ਹੈਗਾ ਆ। ਧੰਨਵਾਦ ਕਾਲ ਕਰਨ ਦਾ, ਲਾਈਨ ਵੀ ਟੈਸਟ ਹੋ ਗਈ ਹੈਗੀ ਆ। 416-837-1515 ਸਾਡੇ ਸਟੂਡੀਓ ਨੰਬਰ ਹੁੰਦਾ ਹੈ, 416-451-2222 'ਤੇ ਮੇਰੇ ਨਾਲ ਬਾਅਦ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ। ਕਾਫੀ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ, ਸਟੂਡੀਓ ਵਿੱਚ ਸਾਡੇ ਗੈਸਟ ਪਹੁੰਚੇ ਹੋਏ ਹਨ, ਉਹਨਾਂ ਨਾਲ ਮੈਂ ਗੱਲ ਕਰਾਂ। ਇੱਕ ਵਾਰ ਛੋਟੀ ਜਿਹੀ ਬ੍ਰੇਕ ਲਵਾਂ, ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਫੀ ਸਾਰੀਆਂ ਖਬਰਾਂ ਵੀ ਲੈ ਕੇ ਆਉਣੀਆਂ, ਖਬਰਾਂ ਦੇ ਨਾਲ ਨਾਲ ਅਸੀਂ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਹੈਗੀ ਹੈ ਜ਼ਰੂਰ। ਇੱਕ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
2: ਇੰਡੀਅਨ ਪੰਜਾਬੀ ਬਸਾ, 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਸਾ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਅਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਿਠਾਈਆਂ ਅਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
3: IIM Swiss Corp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers directly from customers' own software in the form of precise text messages. IIM Swiss Corp, we make tracking easy.
4: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
5: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
4: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
6: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
7: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision

0: समोसा एंड स्वीट फैक्टरी जिथे भाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुन तीन लोकेशंस तो सर्व कर देने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1150 416-213-1165।
1: ओहो, सर्दी च हीट नहीं चलती ते गर्मी च एसी।
2: ले आपा हुने करदे आ संधू साहब ना गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6840।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: प्रोग्राम दे विच जी आयां नूं विरासत रेडियो तुसी सुन रहे हो ते विरासत टीवी तुसी देख रहे हो। धन्यवाद थोड़ा कॉलां करन दा। ते कॉलां हजे होर ते रखो। सतपाल जौल साहब दी लाइन जुड़ गई हैगी आ, रीजनल कौंसली सीट वास्ते खड़े हन वार्ड 9 अते 10 दे विच। काफ़ी लंबे समय तो जिथे मीडिया दी सेवावां पेश करदे आ रहे हन ते नाल दी नाल कम्यूनिटी विच काफ़ी जागृत रहिंदे हन, बड़ी निम्रता दे नाल ही तुरे होए हन ते काफ़ी कुछ सीखण नूं मिलदा इहनां दे कोलों। बड़ियां आवाज़ां उठाईयां सीगियां जदों इह स्कूल बोर्ड विच सीगे ते कह रहे सीगे वी बच्चियां नूं सैलफोन ना देवो लोड़ नहीं हैगी, पैसे ना देवो लोड़ नहीं हैगी, अपना ब्राउन बैग लै के आ, लंच लै के आ, स्कूलों बाहर ना जान, स्कूल दे विच ही लंच खा के अपनी पढ़ाई करन। सो वख वख आवाज बन के लई तुहाडे वास्ते काफ़ी सारी जानकारी लैके आते रहे आ। ते मेरे स्टूडियो विच आजाद गोयट जी भी हन जिहड़े सिटी काउंसल वास्ते खड़े आ वार्ड 9 अते 10 विच। 9 अते 10 बड़ा हॉट वार्ड हैगा। सतपाल जौल साहब, सत श्री अकाल जी, जी आयां नूं प्रोग्राम दे विच। धन्यवाद थोड़ा, थोड़ा वेलकम करते हैं। तो स्टूडियो में गोइट आजाद भी पहुँच गए हैं तो इन्होंने भी सत श्री अकाल। थोड़े पार्टनर ही कह सकता हूँ तो मैं, क्योंकि एक रीजनल काउंसल वास्ते खड़ा, दूसरा सिटी काउंसल वर्ड वार्ड सेम है, सेम है, कदम मिलते भी होंगे रास्ते में।
8: बिलकुल जी, क्यों नहीं मुलाकात होंगी। असी कोई ये थोड़ी भी एक दूसरे के, देखो पहली गल तो एक मैं सिटी काउंसलर ते ये रीजनल काउंसलर ते, इलेक्शन का मतलब नहीं है तंबर साहब, ये तो इंसानियत है। कोई भी इंसान मिलता है सत्कार नाल उसका स्वागत करना चाहिए।
7: वेरी वेल सर। सतपाल जौल साहब, बार रिस्पॉन्स किस तरह का मिल रहा है, फिर मैं आजाद ना गलबात कर लवांगा ठहर के, ये भी दस देने कि किस तरह रिस्पोंस इन्हों नूं मिल रहा है। लोग चेंज चाहते हैं तो चेंज के नाल नाल की दस रहे हैं या पुछ रहे हैं भी सानूं इत्थे मुश्किल आ, इत्थे साडा वधिया चल रहा है, भी सिटी ठीक काम कर रही हैगी कि नहीं रही, तुसीं दस देवो। सो कैंपे थोड़ी किस तरह चल रही हैगी?
9: देखो तंबर साहब, जिस तरह असीं 1 मई नूं नॉमीनेशन फाइल कीती सी, पर ओह फाइल करन तों पहलां जिहड़ी अजे असीं फीडबैक लई सी कि पिछली साडी जिहड़ी परफॉर्मेंस है, कारगुजारी है, कि लोग उस तों किस तरह महसूस कर रहे आ, ते कुल मिला के वधी तादाद विच लोकां दे कोलों उहनां दी फीडबैक गैदर करन तों बाद फिर इह मन बणिआ सी कि हुण ਇਹ ਜਿਹੜਾ ਸਾਡਾ ਡਿਸੀਜਨ ਆ ਜੀ ਕਿ ਇਹ ਲੋਕਾਂ ਦੀ ਆਸ ਦੇ ਅਨੁਸਾਰ ਠੀਕ ਤੇ ਟੁਕਮਾ ਹੈਗਾ। ਇਸੇ ਕਰਕੇ ਸ਼ਾਇਦ ਜਦੋਂ ਅਸੀਂ ਡੋਰ ਟੂ ਡੋਰ ਹੁਣ ਜਾਂਦੇ ਹਾਂ ਤੇ ਪਿਛਲੇ ਸਮੇਂ ਦੇ ਕੀਤੇ ਹੋਏ ਕੰਮ ਜਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਕੁੱਝ ਕੁ ਤੁਸੀਂ ਰੈਫਰ ਵੀ ਕੀਤੇ ਆ, ਇਹ ਸਾਰੇ ਕੰਮ ਅੱਜ ਤੱਕ ਨਹੀਂ ਸੀ ਹੋਏ। ਸਾਨੂੰ ਉੱਥੇ ਜਾਣ ਦੀ ਅਪਰਚੁਨਿਟੀ ਭੈਣ ਭਰਾਵਾਂ ਨੇ ਦਿੱਤੀ, ਚੇਂਜ ਲਿਆਂਦੀ ਤੇ ਫਿਰ ਇਹ ਨਵੀਆਂ ਚੇਂਜਸ ਆਈਆਂ। ਸੋ ਚੇਂਜ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰ ਇਲੈਕਸ਼ਨ ਚ ਸੁਣਨ ਨੂੰ ਤੇ ਬਹੁਤ ਮਿਲਦੀ ਆ, ਪਰ ਚੇਂਜ ਤੁਸੀਂ ਕਿਸ ਤਰ੍ਹਾਂ ਦੀ ਲੈ ਕੇ ਆਉਣੇ ਚਾਹੁੰਦੇ ਆ, ਤੇ ਤੁਹਾਨੂੰ ਉਸ ਤਰ੍ਹਾਂ ਦੇ ਨੁਮਾਇੰਦੇ ਰਿਪ੍ਰੈਜੈਂਟੇਟਿਵ ਦੀ ਲੋੜ ਹੁੰਦੀ ਚੋਣ ਕੇ ਭੇਜਣ ਦੀ, ਜਿਹੜਾ ਕਿ ਜਿੱਥੇ ਉੱਥੇ ਜਾ ਕੇ ਆਪਣੇ ਐਜੂਕੇਸ਼ਨ, ਆਪਣੇ ਬੈਕਗ੍ਰਾਉਂਡ, ਆਪਣੇ ਤਜਰਬੇ ਦੇ ਲਿਹਾਜ਼ ਦੇ ਨਾਲ, ਆਪਣੀ ਸਮਝ ਦੇ ਵਿੱਚੋਂ ਕੁੱਝ ਇਸ ਤਰ੍ਹਾਂ ਦੇ ਆਈਡੀਆਜ਼ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਪੈਦਾ ਕਰ ਸਕੇ, ਤੇ ਫਿਰ ਜਿਹੜਾ ਜਿੱਥੇ ਉਹ ਲੋਕਾਂ ਦੇ ਇਹ ਘੁੰਮਣ ਘੇਰੀ ਦੇ ਵਿੱਚ ਘਿਰੇ ਹੋਏ ਜੀਵਨ ਨੂੰ ਜਿਹੜਾ ਜਿੱਥੇ ਆਸਾਨ ਕਰਨ ਦੇ ਵਿੱਚ ਸਹਾਈ ਹੋ ਸਕੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਕਈ ਵਾਰੀ ਹਰ ਇਲੈਕਸ਼ਨ ਚ ਲਗਭਗ ਸੁਣਨ ਨੂੰ ਮਿਲਦਾ ਵੀ ਕਿਤੇ ਦੇ ਜੰਮੇ ਹੋਣੇ ਚਾਹੀਦੇ, ਕਿਤੇ ਦੇ ਪੜ੍ਹੇ ਹੋਣੇ ਚਾਹੀਦੇ। ਮੈਨੂੰ ਲੱਗਦਾ ਵੀ ਉਹ ਸਮਝਦਾਰ ਹੋਣੇ ਚਾਹੀਦੇ ਆ, ਤਜਰਬੇਕਾਰ ਹੋਣੇ ਚਾਹੀਦੇ ਆ, ਨੌਲੇਜੇਬਲ ਹੋਣੇ ਚਾਹੀਦੇ ਆ, ਤੇ ਕਮਿਊਨਿਟੀ ਦੇ ਇਸ਼ੂਜ਼ ਉਹਨਾਂ ਦੇ ਫਿੰਗਰ ਟਿਪਸ ਤੇ ਹੋਣੇ ਚਾਹੀਦੇ ਆ, ਤੇ ਉਹਨਾਂ ਨੂੰਕਿਸੇ ਨਾ ਕਿਸੇ ਤਰ੍ਹਾਂ ਹਰ ਪੱਖੋਂ ਮਤਲਬ ਜੋਬ ਦੀ ਭਾਲ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਪਬਲਿਕ ਇੰਟਰਸਟ ਦੇ ਵਿੱਚ ਪਬਲਿਕ ਡਿਸੀਜਨ ਦਾ ਜਿਹੜੇ ਬਣਾਉਣ ਦੀ ਉਹ ਸਮਝ ਹੋਣੀ ਚਾਹੀਦੀ ਆ। ਸੋ ਸਾਡਾ ਜਿਹੜਾ ਤਜਰਬਾ ਇਹ ਰਿਫਲੈਕਟ ਕਰਦਾ ਹੋਣ ਕਰਕੇ ਸਾਰਾ ਕੁਝ। ਤੰਬਰ ਜੀ, ਜਦੋਂ ਅਸੀਂ ਹੁਣ ਡੋਰ ਟੂ ਡੋਰ ਜਾਂਦੇ ਹਾਂ, ਜਦੋਂ ਅਸੀਂ ਰਾਹਾਂ ਦੇ ਵਿੱਚ ਜਾਂ ਪਲਾਜ਼ਾਸ ਦੇ ਵਿੱਚ ਕਿਤੇ ਵੀ ਭੈਣ ਭਰਾਵਾਂ ਨੂੰ ਮਿਲਦੇ ਹਾਂ, ਤੇ ਮੈਨੂੰ ਅੱਜ ਤੱਕ ਕਦੀ ਕਿਸੇ ਭੈਣ ਭਰਾ ਨੇ ਕੋਈ ਸਵਾਲ ਨਹੀਂ ਕੀਤਾ। ਸਿੱਧੀ ਗੱਲ ਹੈ, ਬੜਾ ਰਿਸਪੈਕਟਫੁਲ ਜਿਹੜਾ ਜਿਵੇਂ ਪੇਸ਼ ਆਇਆ ਜਾਂਦਾ, ਕਿਉਂਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਲੋਕ ਕਿਤੇ ਨਾ ਕਿਤੇ ਜਦੋਂ ਉਹਨਾਂ ਦੀ ਅੱਖ ਦੇ ਵਿੱਚ ਚਮਕ ਆ ਜਾਂਦੀ ਹੈ ਸਾਨੂੰ ਦੇਖ ਕੇ, ਵੀ ਉਹ ਸਮਝਦੇ ਆ ਵੀ ਸਾਡਾ ਪੋਟੈਂਸ਼ੀਅਲ ਕੀ ਆ। ਸੋ ਉਸ ਲਿਹਾਜ਼ ਨਾਲ ਭੈਣ ਭਰਾਵਾਂ ਦਾ ਤੁਹਾਡਾ ਤੁਹਾਡੀ ਸੋਚ ਕੀ ਹੁੰਦਾ? ਵਿਕੰਬਰ ਸਾਹਿਬ ਬਹੁਤ ਧੰਨਵਾਦ ਕਰਦੇ ਹਾਂ ਜੀ।
7: ਸਤਪਾਲ ਜੌਹਲ ਸਾਹਿਬ, ਜੇ ਦੇਖਿਆ ਜਾਵੇ ਤੁਸੀਂ ਵੀ ਖੁਦ ਵੱਖ ਵੱਖ ਮੀਡੀਆ ਵਿੱਚ ਨਾਲ ਜੁੜੇ ਰਹਿੰਦੇ ਹੋ, ਹੌਸਪੀਟਲ ਦਾ ਬਹੁਤ ਵੱਡਾ ਇਸ਼ੂ ਹੈਗਾ, ਟ੍ਰੈਫਿਕ ਦਾ ਬਹੁਤ ਵੱਡਾ ਇਸ਼ੂ ਹੈਗਾ, ਸੇਫਟੀ ਦੇ ਬਹੁਤ ਕੰਸਰਨ ਹੈਗੀ ਆ, ਕਈ ਵਾਰੀ ਪ੍ਰੋਵਿੰਸ਼ੀਅਲ ਮੁੱਦੇ ਫੈਡਰਲ ਮੁੱਦੇ ਦੇ ਵਿੱਚ ਲੈ ਕੇ ਆ ਜਾਂਦੇ, ਭਾਵੇਂ ਸਿਟੀ ਦਾ ਕੋਈ ਲੈਣਾ ਦੇਣਾ ਨਾ ਹੋਵੇ, ਪਰ ਸਾਰੇ ਕੰਮ ਰਲ ਮਿਲ ਕੇ ਹੁੰਦੇ ਹਨ। ਅਤੇ ਨਾਲ ਦੀ ਨਾਲ ਜਿਸ ਹਿਸਾਬ ਨਾਲ ਸਿਟੀ ਕਹਿੰਦੇ ਪੈਸੇ ਖਰਚ ਰਹੀ ਹੈ, ਰਿਜ਼ਰਵ ਫੰਡ ਵੀ ਆਲਮੋਸਟ ਮੁੱਕ ਚੱਲਾ ਹੈਗਾ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਟੋਪਿਕ ਦੇ ਉੱਪਰ?
9: ਬਿਲਕੁਲ ਜੀ, ਇਹ ਟੋਪਿਕਸ ਬੜੇ ਇੰਪੋਰਟੈਂਟ ਹੈਗੇ ਜਿੰਨੇ ਵੀ ਤੁਸੀਂ ਦੱਸੇ ਆ, ਸਾਰੇ ਟੋਪਿਕਸ ਹੀ ਵੈਸੇ ਸਿਟੀ ਬ੍ਰੈਂਟਨ ਦੇ ਜਿਹੜੇ ਆਨ ਗੋਇੰਗ ਆਪਾਂ ਰਿਲੀਜਨ ਦੇ ਵਿੱਚ ਸੁਣਦੇ ਹਾਂ ਵੀ ਉਹ ਬਰਨਿੰਗ ਹੀ ਹੁੰਦੇ ਆ, ਪਰ ਉਹਦੇ ਵਿੱਚ ਜਿਹੜੇ ਲੋਕਾਂ ਦੀਆਂ ਫਿੰਗਰ ਟਿਪਸ ਤੇ ਅੱਜ ਕੱਲ੍ਹ ਅਸੀਂ ਡੋਰ ਟੂ ਡੋਰ ਸੁਣ ਰਹੇ ਹਾਂ, ਉਹ ਇਹ ਇਸ਼ੂ ਵੀ ਹੈ ਕਿ ਜਿਹੜਾ ਜੀਪੀ ਸਿਟੀ ਦੀਆਂ ਰੋਡਸ ਹੈਗੀਆਂ ਉੱਥੇ ਉਹਨਾਂ ਨੂੰ ਗੱਡੀ ਪਾਰਕ ਕਰਨੀ ਪੈਂਦੀ ਆ, ਤੇ ਫਿਰ ਕਿਤੇ ਨਾ ਕਿਤੇ ਝਾਤੀਆਂ ਮਾਰਦੇ ਰਹਿਣਾ ਪੈਂਦਾ ਵੀ ਟਿਕਟ ਲੱਗ ਤਾਂ ਨਹੀਂ ਗਈ, ਤੇ ਜਿਹੜੀਆਂ ਉਹ ਪਾਰਕਿੰਗ ਸਪੇਸਿਸ ਆ ਘਰਾਂ ਦੇ ਵਿੱਚ ਡਰਾਈਵੇਜ਼ ਦੇ ਵਿੱਚ ਇਨਾਫ ਨਾ ਹੋਣ ਕਰਕੇ, ਤੇ ਉਹ ਪਲੈਨਿੰਗ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਨੁਕਸ ਰਹੇ ਹੋਣ ਕਰਕੇ ਵੀ ਉੱਥੇ ਲੋਕਾਂ ਦਾ ਜੀਵਨ ਕਈ ਸਾਰੀਆਂ ਸਟਰੀਟਸ ਕਈ ਸਬ ਡਿਵੀਜ਼ਨਸ ਦੇ ਵਿੱਚ ਕਾਫੀ ਔਖਾ ਹੋਇਆ ਹੋਇਆ ਜੀ। ਸੋ ਇਸ ਇਸ਼ੂ ਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਟੈਕਲ ਕਰਨ ਦੀ ਲੋੜ ਆ, ਵੀ ਕਿਸ ਤਰ੍ਹਾਂ ਕੋਈ ਹੋਰ ਐਡੀਸ਼ਨਲ ਆਪਸ਼ਨ ਜਿਹੜੀ ਆ ਰੈਜੀਡੈਂਟਸ ਕੋਲ ਹੋ ਸਕਦੀ ਆ, ਵੀ ਇਹ ਠੀਕ ਆ ਵੀ ਆਪਾਂ ਉਸ ਵੇਲੇ ਪਲੈਨਿੰਗ ਕੀਤੀ, ਉਸ ਵੇਲੇ ਕਿ ਮਾਡਲ ਲੈ ਕੇ ਆਉਂਦਾ ਵੀ ਆਪਾਂ ਜਿਹੜਾ ਘਰ ਦਾ ਲੋਟ ਛੋਟਾ ਕਰ ਲੈਣਾ, ਆਪਾਂ ਡਰਾਈਵੇ ਛੋਟਾ ਕਰ ਲੈਣਾ, ਤੇ ਇਸ ਤਰ੍ਹਾਂ ਦੇ ਜਿਹੜੇ ਘਰ ਬਣਾ ਕੇ ਉਹ ਮਾਰਕੀਟ ਦੇ ਵਿੱਚ ਲੈ ਕੇ ਆਉਣੇ ਆ, ਤੇ ਬਾਈ ਕਰ ਲਏ ਤੇ ਇਹਦਾ ਮਤਲਬ ਵੀ ਜਿਸ ਤਰ੍ਹਾਂ ਦਾ ਵੀ ਉਹ ਮਾਡਲ ਸੀਗਾ ਉਹਨਾਂ ਨੂੰ ਐਕਸੈਪਟੇਬਲ ਆ, ਤੇ ਇੰਨੀ ਡਰਾਈਵ ਇੰਨੀ ਪਾਰਕਿੰਗ ਸਪੇਸ ਦੇ ਵਿੱਚ ਉਹ ਆਪਣੀ ਜ਼ਿੰਦਗੀ ਜਿਹੜੀ ਉਹ ਚਲਾ ਲੈਣਗੇ, ਪਰ ਜੇ ਫਿਰ ਉਹ ਬਾਈਲਾ ਕੋਲ ਉਹਨਾਂ ਕੀਤਾ ਤੇ ਫਾਈਨ ਹੋ ਜਾਣਾ। ਸੋ ਮੈਨੂੰ ਇਹ ਲੱਗਦਾ ਵੀ ਉਸ ਵੇਲੇ ਜਿਹੜਾ ਜੀ ਵੀ ਇਸ ਆਉਣ ਵਾਲੇ ਫਿਊਚਰ ਦੇ ਬਾਰੇ ਚ ਇੰਨਾ ਹੀ ਸੋਚਿਆ ਗਿਆ ਵੀ ਆਪਾਂ ਪਾਪੂਲੇਸ਼ਨ ਵੀ ਵਧਾਉਣੀ ਹੈ, ਤੇ ਜੇ ਪਾਪੂਲੇਸ਼ਨ ਇਸ ਤਰੀਕੇ ਨਾਲ ਉਗੜ ਦੁਗੜੀ ਵਧਾਉਣੀ ਸੀ ਤੇ ਨੈਚੁਰਲੀ ਅੱਜ ਕੱਲ੍ਹ ਦਾ ਪ੍ਰੈਸ਼ਰ ਆ ਜਿਹੜਾ ਸਬ ਡਿਵੀਜ਼ਨ ਦੇ ਉੱਤੇ ਪੈਣਾ ਸੀਗਾ, ਸਰਵਿਸ ਦੇ ਉੱਤੇ ਪੈਣਾ ਸੀਗਾ, ਜਿਹਦੇ ਵਿੱਚ ਕਿਸੇ ਘਟੀ ਹੋਈ ਸਪੇਸ ਆ ਜਿਹੜੀ ਪਾਰਕਿੰਗ ਦੀ, ਤੇ ਉਹਦੀ ਹੋਰ ਕੋਈ ਆਪਸ਼ਨ ਨਾ ਹੋਣ ਕਰਕੇ ਲੋਕਾਂ ਨੂੰ ਵੀ ਭੈਣ ਭਰਾ ਵੱਲੋਂ ਵੀ ਸਮਝ ਨਹੀਂ ਆਉਂਦੀ ਵੀ ਹੁਣ ਗੱਡੀ ਅਸੀਂ ਲਾਈਏ ਕਿੱਥੇ, ਕਿਉਂਕਿ ਗੱਡੀਆਂ ਲੋੜ ਆ ਜੀ ਇੱਥੇ, ਜਿੱਦਾਂ ਹੁਣ ਮੋਟਰਸਾਈਕਲ ਤੇ ਚਲੋ ਇਸ ਮੁਲਕ ਵਿੱਚ ਲੋੜ ਨਹੀਂ ਹੈ, ਪਰ ਕੰਮਾਂ ਕਾਰਾਂ ਤੇ ਜਾਣਾ ਹੈ ਤੇ ਗੱਡੀ ਕਿਉਂਕਿ ਟ੍ਰਾਂਸਿਟ ਸਾਡੇ ਕੋਲ ਉਹਨਾਂ ਦੀ ਗੱਲ ਹੈ ਨਹੀਂ ਹੈ, ਤੇ ਇਸ ਕਰਕੇ ਗੱਡੀ ਜਿਹੜੀ ਨੈਸੈਸਿਟੀ ਹੋਣ ਕਰਕੇ ਅਸੀਂ ਇਹ ਬਰਡਨ ਇਸ ਤਰੀਕੇ ਦੇ ਨਾਲ ਭੈਣ ਭਰਾਵਾਂ ਤੇ ਨਹੀਂ ਪਾ ਸਕਦੇ। ਇੱਕ ਪਾਸੇ ਤੇ ਉਹਨਾਂ ਨੂੰ ਪਾਰਕਿੰਗ ਦੀ ਆਪਸ਼ਨ ਨਹੀਂ ਦਿੱਤੀ ਗਈ, ਤੇ ਦੂਸਰਾ ਉਹਨਾਂ ਨੂੰ ਜਿਹੜਾ ਜੀ ਇਹ ਫਾਈਨ ਤੇ ਫਾਈਨ ਲਗਾ ਜਾ ਰਹੇ। ਮੈਨੂੰ ਲੱਗਦਾ ਜੀ ਇਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਟੀ ਦੇ ਨਾਲ ਬੈਟਰ ਟੈਕਲ ਕੀਤਾ ਜਾਣਾ ਚਾਹੀਦਾ ਇਸ ਇਸ਼ੂ ਨੂੰ।
7: ਜੌਹਲ ਸਾਹਿਬ, ਸੇਮ ਸਿਸਟਮ ਉਹੀ ਹੋਇਆ ਜਦੋਂ ਇਹਨਾਂ ਨੂੰ ਆਪਾਂ ਕਿਹਾ ਸੀਗਾ ਵੀ ਇੱਕ ਦੋ ਦੋ ਕਮਰੇ ਵਿੱਚ ਤੁਸੀਂ 2,000 ਸਟੂਡੈਂਟ ਰਜਿਸਟਰ ਕਰ ਦਿੱਤੇ ਆ, ਤੇ ਉਹਨਾਂ ਨੇ ਰਹਿਣਾ ਸਹਿਣਾ ਕਿੱਥੇ ਆ, ਫਿਰ ਇਹਨਾਂ ਨੇ ਅਲਾਓ ਕਰ ਦਿੱਤੀ ਆ, ਮੈਂ ਕਹਿੰਦਾ ਹੈਗਾ ਅਲਾਓ ਕਰ ਦਿੱਤੀ ਹੈ, ਕਿਉਂਕਿ ਉਸ ਵੇਲੇ ਇਹ ਟਿਕਟਾਂ ਦੇਣ ਲੱਗ ਪੈਂਦੇ ਅਲੀਗਲ ਬੇਸਮੈਂਟ ਹਨ, ਤਾਂ ਸ਼ਾਇਦ ਠੱਲ ਪੈ ਜਾਂਦੀ ਤਾਂ ਸਰਕਾਰ ਨੂੰ ਕਹਿੰਦੇ ਵੀ ਨਾ ਇੰਨੇ ਜਿਹੜੇ ਸਟੂਡੈਂਟ ਆ ਇੱਥੇ ਰਜਿਸਟਰ ਹੋਣ, ਪਰ ਇਹਨਾਂ ਨੇ ਵੀ ਨਹੀਂ ਕੁਛ ਵੀ ਕੀਤਾ। ਉਸ ਵੇਲੇ ਲੋਕ ਘਰ ਤੇ ਬੇਸਮੈਂਟ ਰੈਂਟ ਤੇ ਦੇਣ ਲੱਗ ਪਏ, ਫਿਰ ਕਾਰਾਂ ਦੀ ਪ੍ਰੋਬਲਮ ਆ ਗਈ, ਰਹਿਣ ਦੀ ਪ੍ਰੋਬਲਮ ਆ ਗਈ, ਐਟੀ ਐਂਡ ਸਿਟੀ ਨੇ ਸਭ ਕੁਝ ਇਨਫਰਾਸਟ੍ਰਕਚਰ ਨੈਗਲੈਕਟ ਕੀਤਾ।
9: ਦੇਖੋ, ਮੈਂ ਇਹ ਸਾਰਾ ਜੋ ਕੁਝ ਵਾਪਰਿਆ ਪਿਛਲੇ 8 ਸਾਲਾਂ ਦੇ ਦੌਰਾਨ, ਉਹਦੇ ਵਿੱਚ ਫੈਡਰਲ, ਪ੍ਰੋਵਿੰਸ਼ੀਅਲ, ਮਿਊਂਸੀਪਲ ਸਾਰੀ ਤਰ੍ਹਾਂ ਦੀਆਂ ਸਰਕਾਰਾਂ ਦੀ ਜਿਹੜੀ ਚੁੱਪੀ ਆ ਨਾ ਜੀ, ਮੈਨੂੰ ਲੱਗਦਾ ਵੀ ਉੱਥੇ ਬਹੁਤ ਵੱਡਾ ਕਿੰਤੂ ਪਰੰਤੂ ਕੀਤਾ ਜਾ ਸਕਦਾ ਵੀ ਉਸ ਵੇਲੇ ਐਨ ਕੰਨਾਂ ਚ ਰੂਮ ਲੈ ਕੇ ਤਿੰਨੇ ਤਰ੍ਹਾਂ ਦੀਆਂ ਸਰਕਾਰਾਂ ਜਦੋਂ ਵੀ ਅਸੀਂ ਚਿੱਠੀਆਂ ਭੇਜਦੇ ਸੀ, ਈਮੇਲਾਂ ਕਰਦੇ ਸੀ, ਪੁੱਛਦੇ ਸੀ ਇਨ ਪਰਸਨ ਮੁਲਾਕਾਤਾਂ ਦੇ ਦੌਰਾਨ ਵੀ ਉਦੋਂ ਜਾਣੀ ਕਿ ਕੰਨ ਘੇਸਲ ਜਿਹਾ ਮਾਰਿਆ ਜਾਂਦਾ ਸੀਗਾ ਕੋਈ ਜਹਾਜ਼ ਭਰ ਕੇ ਇੱਧਰੋਂ ਜਹਾਜ਼ ਭਰ ਕੇ ਉੱਧਰੋਂ ਇਹ ਪਾਪੂਲੇਸ਼ਨ ਅਸੀਂ ਵਧਾਉਣ ਦੇ ਲਈ ਇਸ ਇਮੀਗ੍ਰੇਸ਼ਨ ਨੂੰ ਆਪਣਾ ਇੰਡਸਟਰੀ ਬਣਾਉਣ ਦੇ ਲਈ ਇਹ ਸਟੱਡੀ ਪਰਮਿਟ ਨੂੰ ਬਿਜ਼ਨਸ ਬਣਾਉਣ ਦੇ ਲਈ ਜਿਹੜਾ ਜੀ ਇਸ ਤਰੀਕੇ ਦੇ ਨਾਲ ਤਿੰਨੇ ਕਿਸਮ ਦੀਆਂ ਜਿਹੜੀਆਂ ਸਰਕਾਰਾਂ ਨੇ ਇਹ ਕੰਨਾਂ ਚ ਰੋਣ ਲਿਆ। ਮੈਂ ਇਸ ਤੇ ਬੜਾ ਸਖ਼ਤ ਕਿੰਤੂ ਪਰੰਤੂ ਕਰਦਾ ਇਹ ਸਰਕਾਰਾਂ ਦੀ ਘੇਸਲ ਕਰਕੇ ਸਿਚੁਏਸ਼ਨ ਜਿਹੜੀ ਆ ਇਸ ਵੇਲੇ ਕੈਨੇਡਾ ਦੇਸ਼ ਦਾ ਚਾਰੇ ਪਾਸੇ ਆਪਾਂ ਦੇਖਦੇ ਹਾਂ ਸਤਿਆਨਾਸ਼ ਜਿਹਾ ਹੋਇਆ ਫਿਰਦਾ ਸੋਸ਼ਲ ਲਾਈਫ ਦਾ, ਤੇ ਉਹਦੇ ਵਿੱਚ ਤਿੰਨੇ ਸਰਕਾਰਾਂ ਜਿਹੜੀਆਂ ਚੁੱਪ ਰਹਿਣ ਕਰਕੇ, ਪੁਲਿਸਾਂ ਵੀ ਸਾਰੀਆਂ ਚੁੱਪ ਰਹਿਣ ਕਰਕੇ ਅੱਜ ਆਪਾਂ ਕਹਿੰਦੇ ਹਾਂ ਭਰਤੀ ਹੋਰ ਕਰਨੇ ਆ ਜੀ, ਅੱਜ ਆਪਾਂ ਕਹਿੰਦੇ ਹਾਂ ਵੀ ਮੀਟਿੰਗ ਕਰ ਰਹੇ ਹਾਂ ਚੋਰੀ ਘਟਾਉਣੀ ਆ ਜੀ, ਪਰ ਜਦੋਂ ਇਹ ਸਭ ਕੁਝ ਵੱਧ ਰਿਹਾ ਸੀਗਾ ਉਦੋਂ ਕੰਨਾਂ ਚੋਂ ਲਿਆ ਸੀਗਾ। ਸੋ ਮੈਨੂੰ ਲੱਗਦਾ ਵੀ ਉਸ ਸਮੇਂ ਦੇ ਦੌਰਾਨ ਜਿਹੜਾ ਪ੍ਰੋਪਰਲੀ ਆਪਾਂ ਕਹਿੰਦੇ ਸੀ ਆਪਣੇ ਇੱਥੇ ਆਉਣ ਤੋਂ ਪਹਿਲਾਂ ਕਈ ਵਾਰੀ ਸੁਣਦੇ ਹੁੰਦੇ ਸੀ ਵੀ 50-50, 100-100 ਸਾਲ ਦੀ ਅੱਗੇ ਦੀ ਸੋਚਦੇ ਆ ਜੀ, ਪਲੈਨਿੰਗ ਬਹੁਤ ਕਮਾਲ ਦੀ ਆ ਜੀ ਉੱਥੇ, ਹੁਣ ਆਪਣੇ ਸਾਹਮਣੇ ਹੀ ਆ ਸਾਰਾ ਕੁਛ, ਤੇ 5 ਸਾਲ ਅੱਗੇ ਨਾ ਸੋਚ ਸਕੇ। ਸੋ ਕਾਫੀ ਕੁਝ ਜਿਹੜਾ ਜਿਹੜੇ ਨੁਕਸਦਾਰ ਚੱਲਿਆ ਹੋਣ ਕਰਕੇ ਇਸ ਸਥਿਤੀ ਤੇ ਆਪਾਂ ਸਾਰੇ ਪਹੁੰਚੇ ਹਾਂ।
7: ਜੋ ਸਾਹਿਬ ਮੈਂ ਹੋਰ ਵੀ ਕਾਲਾਂ ਲੈਣੀਆਂ ਤੇ ਇਜਾਜ਼ ਸਾਹਿਬ ਨੂੰ ਏਅਰ ਤੇ ਪਾਣਾ ਬੈਠੇ ਆ ਸਾਡੇ ਸਟੂਡੀਓ ਦੇ ਵਿੱਚ, ਤੇ ਇੱਕ ਕਾਲ ਮੈਂ ਲੈਣਾ। ਕਮਲਜੀਤ ਸਿੰਘ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
3: ਹਾਂਜੀ ਡੰਬਰ ਸਾਹਿਬ, ਪਹਿਲਾਂ ਤਾਂ ਮੈਨੂੰ ਦੱਸੋ ਨਵੇਂ ਹਸਪੀਟਲ ਤੁਸੀਂ ਗਏ ਸੀਗੇ ਕੱਲ ਜਾਂ ਪਰਸੋਂ, ਕਿਵੇਂ ਰਿਹਾ ਤੁਹਾਡਾ ਵਿਜ਼ਿਟ ਉੱਥੇ ਦਾ?
7: ਵੀਡੀਓ ਤੁਸੀਂ
3: ਦੇਖੀ, ਸੱਟ ਲੱਗ ਗਈ ਸੀ ਨਾ?
7: ਦੇਖੀ ਹੋਣੀ ਆ। ਦੇਖੋ ਜੀ ਉੱਥੇ ਮੈਂ ਤਾਂ ਨਾ ਪਤਾ ਲੱਗ ਗਿਆ ਸੀ ਜਿਹੜਾ ਹੌਸਪਿਟਲ ਹੈ ਨਾ ਸਤਵਾਲ ਜੋਲ ਸਾਹਿਬ ਅੰਡਰਗਰਾਊਂਡ ਬਣਾਉਣ ਲੱਗੇ ਹੋ, ਤੇ ਫਿਰ ਮੈਂ ਉਹਦੇ ਘਾਹ ਦੇ ਉੱਪਰ ਲੰਮਾ ਪੈ ਕੇ ਸੁਣਦਾ ਸੀਗਾ ਵੀ ਸੱਚੀ ਅੰਡਰਗਰਾਊਂਡ ਹੌਸਪਿਟਲ ਬਣਦਾ ਬਈ, ਕਿਉਂਕਿ ਬਾਹਰ ਤਾਂ ਕੋਈ ਦਿਸਦਾ ਹੈ ਨਹੀਂ। ਪਰ ਉੱਥੇ ਅਵੀ ਧਾਲੀਵਾਲ ਆ ਗਿਆ, ਅਵੀ ਧਾਲੀਵਾਲ ਕਹਿੰਦੇ ਤੰਬੜ ਤੂੰ ਗਰਾਊਂਡ 'ਤੇ ਪਏ, ਮੈਂ ਸੋਚਿਆ ਸੱਟ ਲੱਗੀ। ਮੈਂ ਕਿਹਾ ਸੱਟ ਨਹੀਂ ਲੱਗੀ ਵੀ ਥੱਲੇ ਅੰਡਰਗਰਾਊਂਡ ਹੌਸਪਿਟਲ ਬਣਾਉਣ ਲੱਗੇ ਆ, ਬਟਨ ਦੱਬੂਗੇ ਉੱਪਰ ਨੂੰ ਆ ਜਾਵੇਗਾ। ਸੋ ਕਾਫੀ ਡਿਲੇ ਕਰ ਦਿੱਤੀ ਹੈਗੀ ਆ। ਤੁਸੀਂ ਬਿਲੀਵ ਵੀ ਕਰਨਾ ਸਤਪਾਲ ਜੋਲ ਸਾਹਿਬ ਜਿੱਥੇ ਆਪਾਂ ਸੀਗੇ ਨਾ, ਸਾਡੇ ਜਿੱਥੇ ਉਹ ਵੀਡੀਓ ਰਿਕਾਰਡ ਕੀਤੀ ਗਈ ਉਸੇ ਸਟਰੀਟ ਦੇ ਉੱਪਰ ਐਡਾ ਵੱਡਾ ਦਰਖਤ, ਇੱਕ ਬੁਸ਼ ਖੜੀ ਆ, ਉਹਨੂੰ ਐਨੀ ਸਾਲ ਹੋ ਗਏ ਹਨ ਗਰੋ ਹੁੰਦੀ ਨੂੰ।

0: ਸਿੰਘ ਜੀ ਆ ਜਾਓ। ਨੈਕਸਟ ਲਾਈਨ ਹੈਗੀ ਆ 8731, ਤੁਸੀਂ ਵੀ ਆ ਜਾਓ ਜੀ।
1: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਦਵਿੰਦਰ ਪੌਰ ਬੋਲਦਾ ਜੀ।
0: ਪੌਰ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ।
0: ਤੁਸੀਂ ਬਰੈਂਪਟਨ ਚ ਰਹਿੰਦੇ ਕਿ ਹੋਰ ਸਿਟੀ ਚ?
1: ਅਸੀਂ ਰਹਿੰਦੇ ਜੀ ਓਕਵੈਲ ਚ।
0: ਓਕਵੈਲ ਚ, ਤਾਂ ਹੀ ਖੁਸ਼ ਆ, ਕਦੇ ਕਦੇ ਬੋਲਦੇ। ਆਪਣੀਆਂ ਸੇਵਾਵਾਂ ਬਾਰੇ ਦੱਸ ਦੇਵੋ। ਪਹਿਲਾਂ ਤੁਸੀਂ ਲਾਈਨ ਹੋਰ ਤੇ ਰੱਖੋ, ਮੈਂ ਸਤਪਾਲ ਜੋਲ ਸਾਹਿਬ ਨੂੰ ਕਹਿਣ ਦਾ ਕੁਛ ਹੋਰ ਕੁਛ ਕਹਿਣਾ ਚਾਹੁੰਦੇ। ਜੋਲ ਸਾਹਿਬ
1: ਬਹੁਤ ਧੰਨਵਾਦ। ਦਵਿੰਦਰ ਪਵਾਰ ਜੀ, ਤੁਹਾਡੀ ਆਵਾਜ਼ ਸੁਣੀ ਤੇ ਇਸ ਦੇ ਨਾਲ ਹੀ ਸਾਡੇ ਬਲਜਿੰਦਰ ਕੰਬਰ ਜੀ, ਭੈਣ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਤੇ ਆਪਾਂ ਨੂੰ ਨਾ ਇਲੈਕਸ਼ਨ ਦੇ ਮੌਕੇ ਯੂਨਾਈਟਿਡ ਹੋ ਕੇ ਤੇ ਇਹ ਨਹੀਂ ਪਰਵਾਹ ਕਰਨੀ ਚਾਹੀਦੀ ਕਿ ਕੈਂਡੀਡੇਟਸ ਦਾ ਆਪਸ ਵਿੱਚ ਮੁਕਾਬਲਾ ਸਖ਼ਤ ਆ ਜਾਂ ਨਹੀਂ ਸਖ਼ਤ ਆ, ਇਹ ਕਰਨੀ ਚਾਹੀਦੀ ਆ ਵੀ ਬੈਲਟ ਪੇਪਰ ਤੇ ਜਿਹੜੇ 5-7 ਨਾਂ ਆਏ ਆ ਨਾ, ਇਹਨਾਂ ਦੇ ਵਿੱਚੋਂ ਸਾਡੀਆਂ ਮੁਸ਼ਕਲਾਂ ਹੱਲ ਕਰਕੇ ਜੀਵਨ ਆਸਾਨ ਕਰਨ ਦੇ ਸਮਰੱਥ ਕੈਂਡੀਡੇਟ ਕਿਹੜਾ ਆ ਤੇ ਉਹਦੀ ਬੈਕਗਰਾਉਂਡ ਤੇ ਉਹਦਾ ਪਿਛਲਾ ਰੈਕਰਡ ਕੀ ਆ ਵੀ ਜੇ ਇਲੈਕਟ ਕਰਕੇ ਭੇਜਿਆ ਸੀ ਤੇ ਅਸੀਂ ਉਸ ਕਰਕੇ ਸਤਪਾਲ ਸਿੰਘ ਜੌਲ ਦੇ ਇਸ ਪੋਟੈਂਸ਼ੀਅਲ ਤੇ ਕਣਕਾ ਮੈਨੂੰ ਪੂਰਾ ਯਕੀਨ ਆ ਕਿ ਯਕੀਨ ਰੱਖੂਗੇ ਤੇ 26 ਅਕਤੂਬਰ ਨੂੰ ਇਲੈਕਟ ਕਰਕੇ ਕਾਮਯਾਬ ਕਰਨਗੇ ਤੇ ਮੈਂ ਤੇ ਜਿਸ ਤਰ੍ਹਾਂ ਜਦੋਂ ਇਲੈਕਟ ਹੋ ਜਾਈਦਾ, ਪਿਛਲੀ ਵਾਰੀ ਵੀ ਪਿਛਲੇ ਦਿਨ ਤੋਂ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੀ ਦਾ, ਇਲੈਕਟ ਹੋਣ ਤੋਂ ਬਿਨਾਂ ਵੀ 24 ਘੰਟੇ ਹਾਜ਼ਰ ਰਹੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹਾਜ਼ਰ ਰਹਾਂਗੇ। ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ, ਬੈਸਟ ਆਫ ਲੱਕ। ਅਸੀਂ ਸਾਰਿਆਂ ਨੂੰ ਮੈਸੇਜ ਦਿੰਦੇ ਹਨ ਤੁਸੀਂ ਸਾਡੇ ਟੀਵੀ ਰੇਡੀਓ 'ਤੇ ਆਉਣਾ ਚਾਹੁੰਦੇ ਹੋ, ਸੋ ਪਹਿਲੇ ਇੱਕ ਦੋ ਇੰਟਰਵਿਊ ਆਪਾਂ ਫਿਰ ਫਰੀ ਵਿੱਚ ਕਰ ਲਈ, ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਸਿਟੀ ਵਾਸਤੇ ਸਾਡੇ ਜਿਹੜੇ ਨਵੇਂ ਇੱਕ ਬੰਦੇ ਖੜ੍ਹੇ ਹਨ ਜਾਂ ਤੁਹਾਡੇ ਵਾਸਤੇ ਕੰਮ ਕਰਨਾ ਚਾਹੀਦਾ ਜਾਂ ਪੁਰਾਣੇ ਵੀ ਹਨ, ਆ ਕੇ ਆਪਣੀ ਆਵਾਜ਼ ਛੱਡ ਕੁਝ ਨਾ ਕੁਝ ਸਾਂਝਾ ਕਰਨ। ਜਸਵੀਰ ਸਿੰਘ ਲਾਈਨ ਹੋਲਡ 'ਤੇ ਰੱਖੋ, 2232 ਲਾਈਨ ਹੋਲਡ 'ਤੇ ਰੱਖੋ ਅਤੇ ਪਹਿਲਾਂ ਮੈਂ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲੈਂਦਾ। ਅਕਾਲ ਮੋਰਗੇਜ ਨਾਲ ਕੰਮ ਕਰਦੇ ਨੇ, ਮੋਰਗੇਜ ਜਿਸ ਕਾਫੀ ਡਿਕਲਾਈਨ ਹੋ ਰਹੇ ਹਨ। ਦਵਿੰਦਰ ਸਿੰਘ ਜੀ, ਕੀ ਹਾਲ ਚਾਲ?
1: ਬਹੁਤ ਬਹੁਤ ਧੰਨਵਾਦ ਭਾਜੀ, ਤੇ ਬਿਲਕੁਲ ਜੀ, ਮੋਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਵੀ ਭੈਣ ਭਰਾ ਦਾ, ਤੁਸੀਂ ਐਨੀ ਟਾਈਮ ਮੇਰੇ ਨਾਲ ਗੱਲਬਾਤ ਕਰ ਸਕਦੇ ਹਾਂ ਜੀ। ਕਾਲ ਕਾਲੇ ਨੰਬਰ ਹੈ 6479888731। ਬਹੁਤ ਸਾਰੇ ਭੈਣ ਭਰਾ ਦੀਆਂ ਕਾਲਸ ਆਉਂਦੀਆਂ ਜੀ, ਜਿਹੜੀ ਮਾਰਕੀਟ ਦੀ ਸਥਿਤੀ ਹੈ ਇੱਦਾਂ ਹੀ ਰਹਿਣੀ ਹੈ ਜਾਂ ਚੇਂਜ ਵੀ ਹੋ ਸਕਦੀ ਹੈ? ਦੇਖੋ ਜੀ, ਮਾਰਕੀਟ ਦੀ ਸਥਿਤੀ ਹਮੇਸ਼ਾ ਚੇਂਜ ਹੁੰਦੀ ਹੈ, ਜਿਹੜੇ ਅੱਜ ਦੇ ਆਹ ਦਿਨ ਹੈ ਇਹ ਉਹ ਨਹੀਂ ਰਹਿਣੇ ਤੇ ਉਹ ਦਿਨ ਜਿਹੜੇ ਲੰਘ ਗਏ ਉਹ ਨਹੀਂ ਰਹੇ
0: ਜੀ।
1: ਇਸ ਕਰਕੇ ਜਿਹੜੇ ਆਉਣ ਵਾਲੇ ਦਿਨ ਹੈ ਹੋ ਸਕਦਾ ਬਹੁਤ ਅੱਛੇ ਆਉਣਗੇ ਸਾਡੇ ਵਾਸਤੇ, ਕਿਉਂਕਿ ਜਿਹੜੀ ਜਨਵਰੀ ਤੋਂ ਗਵਰਨਮੈਂਟ ਨੇ ਆਪਣਾ ਫੋਰਨ ਬਾਇਨ ਬੰਦ ਕੀਤਾ ਹੋਇਆ ਸੀ, ਉਹ ਖੁੱਲ ਜਾਣਾ ਕਿਉਂਕਿ 5 ਸਾਲ ਇਹਨਾਂ ਦੇ ਪੂਰੇ ਹੋ ਜਾਣੇ ਆ
0: ਜੀ।
1: ਉਸ ਤੋਂ ਬਾਅਦ ਮਾਰਕੀਟ ਦੀ ਸਥਿਤੀ ਕਾਫੀ ਹਾਲਤ ਜਿਹੜੀ ਆ ਸੁਧਰ ਸਕਦੀ ਹੈ ਜੀ। ਅਗਰ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਪਰਚੇਜ ਕਰਨੀ ਚਾਹ ਰਹੇ ਆ ਜਾਂ ਪਰਚੇਜ ਕੀਤੀ ਹੋਈ ਉਹਦੀ ਕਲੋਜਿੰਗ ਆ ਰਹੀ ਆ ਜਾਂ ਰੀਫਾਈਨਾਂਸ ਕਰਨੀ ਚਾਹ ਰਿਹਾ ਤਾਂ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਲਓ। ਜਿਹੜਾ ਅੱਜ ਦਾ ਰੇਟ ਹੈ ਹੋਲਡ ਕਰਾਂਗੇ ਅਸੀਂ, ਤੁਹਾਡਾ 120 ਦਿਨਾਂ ਲਈ ਵੈਲਿਡ ਰਹੂਗਾ, ਕੱਲ ਨੂੰ ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤੁਹਾਨੂੰ ਹੋਲਡ ਕੀਤਾ ਰੇਟ ਹੀ ਮਿਲੂਗਾ ਜੀ।
0: ਸੋ 120 ਦਿਨ ਹੁੰਦੇ ਆ, ਰੇਟ ਪਤਾ ਕਰ ਲਵੋ, ਤੁਹਾਨੂੰ ਰੇਟ 120 ਦਿਨਾਂ ਵਿੱਚ ਜਿਹੜਾ ਸਸਤੇ ਤੋਂ ਸਸਤਾ ਉਹੀ ਮਿਲੇਗਾ। ਤੇ ਦਵਿੰਦਰ ਸਿੰਘ ਪਰਿਵਾਰ ਸਾਹਿਬ ਨਾਲ ਸੰਪਰਕ ਕਰਨਾ, ਪਰਿਵਾਰ ਸਾਹਿਬ ਹੋਰ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ?
1: ਤੇ ਬਿਲਕੁਲ ਜੀ, ਇਸ ਤੋਂ ਇਲਾਵਾ ਹੋਰ ਵੀ ਕੋਈ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਫਾਈਨੈਂਸਿੰਗ ਆਪਸ਼ਨ ਹੈ ਤੁਹਾਡੀ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਕੋਈ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਜਾਂ ਬਿਜ਼ਨਸ ਲੋਨ ਲੈਣਾ ਚਾਹੁੰਦੇ ਆ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਬਿਜ਼ਨਸ ਹੈਗਾ, ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਜਾਂ ਘਰ ਦੇ ਉੱਤੇ ਵੀ ਹੋਮ ਇਕੁਇਟੀ ਲਾਈਨ ਲੈਣੀ ਆ, ਜਿੰਨੀ ਤੇ ਜਦੋਂ ਯੂਜ਼ ਕਰੋਗੇ ਉਹਦੇ ਇੰਟਰਸਟ ਪੇ ਕਰੋਗੇ, ਤੇ ਉਹਦੀ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 6479888731, 6479788731, 6479888731, 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਇੱਕ ਗੱਲ ਕਹਿ ਦੀਏ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀਦਾ ਜੀ। ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ। ਕੀਪ ਅਪ ਦਾ ਗੁੱਡ ਵਰਕ। ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹਨ। ਆਜ਼ਾਦ ਗੋਇਲ ਸਾਹਿਬ ਜੀ ਬੈਠੇ ਹਨ ਸਟੂਡੀਓ ਵਿੱਚ, ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪਹਿਲਾਂ ਲਾਈਨਾਂ ਕਲੀਅਰ ਕਰ ਦੇਵਾਂ, ਫਿਰ ਆਪਾਂ ਇਹਨਾਂ ਦੇ ਵਿਚਾਰ ਸੁਣਾਂਗੇ, ਇਹਨਾਂ ਨੂੰ ਕਿਸ ਹਿਸਾਬ ਨਾਲ ਰਿਸਪੌਂਸ ਮਿਲਣਾ ਹੈਗਾ। ਕਮਲਜੀਤ ਸਿੰਘ ਤੁਸੀਂ ਆ ਜਾਓ, ਫਿਰ ਜਸਵੀਰ ਸਿੰਘ, ਫਿਰ 2232।
2: ਹਾਂਜੀ ਸਤੰਬਰ ਸਾਹਿਬ, ਸੋਰੀ ਪਹਿਲਾਂ ਫੋਨ ਕੱਟਿਆ ਗਿਆ ਕਿਸੇ ਵਜ੍ਹਾ ਕਰਕੇ, ਤੇ ਯਾਦ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ। ਦੇਖੋ ਸਰ, ਕੱਲ ਆਪਣੇ ਰਾਘਵ ਧੀਰ ਹੋਣੀ ਜਿਹੜੇ ਕਿ 4-6 ਦੇ ਵਿੱਚੋਂ ਜਿਹੜੇ ਕੌਂਸਲਰ ਲਈ ਖੜੇ ਨੇ, ਸੋਰੀ 2-6, ਉਹਦੇ ਵਿੱਚ ਦੇਖੋ ਉਹਨਾਂ ਨੇ ਕਿੰਨੇ ਖੁਲਾਸੇ ਕੀਤੇ ਆ ਵੀ ਸਿਟੀ ਦੇ ਕੋਲ ਪੈਸਾ 125 ਮਿਲੀਅਨ ਤੇ ਇਹਨਾਂ ਨੇ ਹਾਕੀ ਦੀਆਂ ਗੇਮਾਂ ਤੋਂ ਕਰਕ ਦਾ ਕੇ ਸਾਰਾ ਉਹ ਦੂਜਾ ਕ੍ਰੋਸ ਕੀਤਾ, ਉਹਦਾ ਰਾਹ ਇਕੱਠਾ ਕਰ ਲਿਆ, ਪਰ ਉਹ ਰਿਜ਼ਰਵ ਫੰਡ ਵੀ ਵਰਤ ਲਏ ਆ। ਦੇਖੋ ਇਹ ਬੰਦੇ ਉਹ ਨੇ ਜਿਹੜੇ ਸਿਟੀ ਦੇ ਪੁਰਾਣੇ ਜਿਹੜੇ ਕੰਮ ਕਾਰ ਕਾਲੇ ਧੰਦੇ ਕੱਢ ਕੇ ਜਿਹਨਾਂ ਨੇ ਬਾਹਰ ਲਿਆਂਦੇ ਆ, ਇਹ ਲੋਕਾਂ ਨੂੰ ਇਲੈਕਟ ਕਰਨਾ ਬਹੁਤ ਜ਼ਰੂਰੀ ਆ। ਯਾਦ ਸਾਹਿਬ ਹੋਣੀ ਵੀ ਦੇਖੋ ਕੈਮਰਿਆਂ ਦੇ ਮੁੱਦੇ ਦੇ ਉੱਤੇ ਵੀ ਕਿੱਦਾਂ ਇਹਨਾਂ ਨੇ ਉਦੋਂ ਵੀ ਇਸ਼ੂ ਚੁੱਕਿਆ ਸੀਗਾ, ਉਸ ਸਿਟੀ ਦੇ ਵਿੱਚ ਬਿਲਡਿੰਗ ਦਾ ਧੰਦਾ ਜਿਹੜਾ ਸੀਗਾ, ਪ੍ਰੇਮ ਗਿੱਲ ਹੋਣੀ ਵੀ ਨਾਲ ਸੀਗੇ, ਧਾਰੀਵਾਲ ਸਾਹਿਬ ਹੋਣੀ ਆਪਣੇ ਐਮ ਏ ਧਾਰੀਵਾਲ ਦੇ ਨੀਅਰ ਦੇ ਕੈਂਡੀਡੇਟ

0: ਉਹਨਾਂ ਨੇ ਵੀ ਕਿੰਨੇ ਸਾਰੇ ਖੁਲਾਸੇ ਇਹਨਾਂ ਦੇ ਕੀਤੇ ਆ ਤੇ ਬ੍ਰੈਂਪਟਨ ਵਾਲੇ ਬੰਦਿਆਂ ਨੂੰ ਇਹ ਗੱਲ ਕਹਿ ਰਿਹਾ ਭਾਈ ਵੀਰੋ ਘਰਾਂ ਤੋਂ ਨਿਕਲੋ, ਘਰ ਤਾਂ ਅੱਗੇ ਨੀ ਵੜਨ ਦੇ ਰਿਹਾ ਸਾਨੂੰ ਇਹ, ਕਿਉਂਕਿ 12-12, 14-14 ਘੰਟੇ ਕੰਮ ਕਰੀਏ, 2-2 ਘੰਟੇ ਆਉਣ ਜਾਣ ਲੱਗ ਜਾਂਦੇ ਆ ਤੇ ਘਰ ਤਾਂ ਅਸੀਂ ਹੱਥ ਲਾ ਕੇ ਨਹਾਉਣ ਹੀ ਜਾਈਦਾ, ਨਾ ਕੱਪੜੇ ਬਦਲ ਕੇ ਫੇਰ ਆਈਦਾ ਆ, ਕਈ ਵਾਰੀ ਰੋਟੀ ਖਾਂਦੇ ਆ ਦੁਕਾਨ ਤੋਂ ਟਰੱਕ ਤੇ ਬਹਿ ਕੇ ਵੱਜਦਾ ਦਾਦੀ ਦਾਦੀ ਦਾ। ਤੋ ਇਸ ਕਰਕੇ ਜੇ ਟੈਕਸ ਦੇ ਪੈਸੇ ਆਪਾਂ ਕਮਾ ਕਮਾ ਕੇ ਇਹਨਾਂ ਦੀਆਂ ਜੇਬਾਂ ਚ ਪਾਈ ਜਾਣੇ ਆ ਤਾਂ ਫਿਰ ਤੁਹਾਡੀ ਮਰਜ਼ੀ ਆ, ਫਿਰ 5 ਸਾਲ ਫਿਰ ਆਪਾਂ ਨੂੰ ਰੋਈ ਜਾਣਾ। ਕੰਪਲੇਂਟ ਨਹੀਂ ਕਰਨੀ, ਸਲੂਸ਼ਨ ਇਹਦਾ ਕੀ ਆ ਉਹ ਕੱਢੋ, ਸਲੂਸ਼ਨ ਇਹ ਆ ਚੇਂਜ ਦਾ ਹੋਲ ਸਲੇਟ, ਪੈਟਰਿਕ ਐਂਡ ਬਰਾਊਨ ਕੰਪਨੀ ਜਿਹੜੀ ਵੀ ਹੈ ਸਾਰੀ ਫੇਲ ਹੋ, ਤੁਸੀਂ ਯੂ ਡੂ ਗੁੱਡ ਇਨਫ ਜਾਬ ਫੋਰ ਬ੍ਰੈਂਪਟਨ, ਥੈਂਕ ਯੂ ਵੈਰੀ ਮੱਚ, ਗੋ ਫੋਰ ਫੈਡਰਲ, ਗੋ ਫੋਰ ਪ੍ਰੋਵਿੰਸ ਲੈਵਲ, ਬ੍ਰੈਂਪਟਨ ਇਜ਼ ਨਾਟ ਫੋਰ ਐਨੀ ਮੋਰ ਫੋਰ ਯੂ, ਥੈਂਕ ਯੂ ਸਰ।
1: ਥੈਂਕ ਯੂ, ਤੁਹਾਡੇ ਵਿਚਾਰ ਇਹ ਤੇ ਚੱਲ ਗਏ ਹਨ, ਅਸੀਂ ਨਿਊਟਰਲ ਹੋ ਕੇ ਇੱਥੇ ਬੈਠੇ ਹਨ, ਵੋਟ ਜਿਹਨੂੰ ਮਰਜ਼ੀ ਪਾ ਦਿਓ ਤੇ ਤੁਸੀਂ ਵਿਚਾਰ ਸੁਣ ਸਕਦੇ ਹੋ, ਸੁਣ ਰਹੇ ਹੋ ਵੀ ਕੀ ਕੁਝ ਹੋ ਰਿਹਾ ਹੈਗਾ। ਜਸਵੀਰ ਸਿੰਘ ਤੁਸੀਂ ਆ ਜਾਓ ਫਿਰ 22।
2: ਕਮਲ ਸਾਹਿਬ ਸਤਿ ਸ੍ਰੀ ਅਕਾਲ, ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਕਮਲ ਸਾਹਿਬ ਦੇਖੋ, ਜਿਹੜਾ 40 ਮਿਲੀਅਨ ਦਾ ਐਮਰਜੈਂਸੀ ਫੰਡ ਸੀ ਉਹ 9 ਮਿਲੀਅਨ ਰਹਿ ਗਿਆ, ਉਹ ਧਾਰ ਮਾਰ ਗਿਆ। ਜਿਹੜੇ ਹੁਣ ਦੇ ਨੇਤਾ ਸਾਡੇ ਬਣੇ ਵਾ ਇਹਨਾਂ ਦੀਆਂ 2 ਟਰਮਾਂ ਦੇ ਵਿੱਚ ਦੇਖ ਲਓ ਸਾਡੀ ਮਨੀ ਕਿੱਥੇ ਜਾ ਰਹੀ ਆ। ਕਮਲ ਸਾਹਿਬ ਸਾਡਾ ਟੈਕਸ ਇੰਨਾ ਵੱਧ ਰਿਹਾ ਆ, ਕਹਿੰਦਾ ਮਤਲਬ ਉਹ ਇਨਕਮ ਕਿੱਥੇ ਜਾ ਰਹੀ ਆ। ਫਿਰ ਦੇਖ ਲਓ ਆ ਜਿਹੜਾ ਬੱਸਾਂ ਦਾ ਟੋਇੰਗ ਦਾ ਕੰਟਰੈਕਟ ਆ ਉਹ ਕਿਹੜੇ ਕੋਲ ਆ, ਉਹ ਇਹਨਾਂ ਦੇ ਚੇਤਿਆਂ ਕੋਲ ਆ, ਉਹ ਵੀ ਪਤਾ ਹੋਣਾ ਚਾਹੀਦਾ ਆ। ਕਮਲ ਸਾਹਿਬ ਸਾਡਾ ਇਸ ਵੇਲੇ ਬ੍ਰੈਂਪਟਨ ਦੇ ਆਮ ਜਨਤਾ ਦਾ ਖੂਨ ਚੂਸ ਹੋ ਰਿਹਾ, ਜਿੱਦਾਂ ਕਮਲਜੀਤ ਕਹਿ ਕੇ ਗਏ ਆ ਵੀ ਇਹਨਾਂ ਸਾਰਿਆਂ ਨੂੰ ਚੇਂਜ ਕਰੋ। ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਵੋਟਾਂ ਪਾਓ, ਵੋਟਾਂ ਪਾ ਕੇ ਨਵੇਂ ਆਪਣੇ ਲੈ ਕੇ ਆਓ। ਜੇ 4 ਸਾਲਾਂ ਬਾਅਦ ਨਹੀਂ ਚੰਗੇ ਲੱਗਦੇ ਉਹਨਾਂ ਨੂੰ ਸੁਭਾਅ ਕਰ ਦਿਓ। ਕਹਿੰਦਾ ਮੰਨ ਲਓ ਤੁਹਾਨੂੰ ਪਤਾ ਤਾਂ ਲੱਗ ਜਾਊਗਾ, ਜਿੱਦਾਂ ਤੰਬਰ ਸਾਹਿਬ ਘਰ ਦੇ ਵਿੱਚ 3 ਭਰਾ ਹੁੰਦੇ ਆ, ਬੜਾ ਭਰਾ ਜੇ ਉਹਦੇ ਕੋਲ ਚੌਧਰ ਆ, ਜੇ ਉਹ ਨਹੀਂ ਚੰਗਾ ਕੰਮ ਕਰਦਾ ਉਹਨੂੰ ਮੂਵ ਕਰ ਦਿਓ। ਪਰ ਤੁਹਾਡੀਆਂ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਆਂ ਆ ਉਹ ਡਾਲਰ ਦੇ ਹਿਸਾਬ ਨਾਲ ਲੀਜ਼ ਤੇ ਦਿੱਤੀਆਂ ਜਾ ਰਹੀਆਂ, ਸਾਡੇ ਘਰਾਂ ਦਾ ਟੈਕਸ ਵੱਧ ਰਿਹਾ। ਇਹ ਜਿਹੜੇ ਇਹਨਾਂ ਦੇ ਚੇਤੇ ਆ ਉਹਨਾਂ ਨੂੰ ਇਹ ਪ੍ਰਾਪਰਟੀਆਂ ਮਿਲਦੀਆਂ, ਇੱਕ ਹੈਂਸਨ ਤੇ ਪ੍ਰਾਪਰਟੀ ਆ, ਤੰਬਰ ਸਾਹਿਬ ਉਹਦੇ ਬਾਰੇ ਵੀ ਕੱਢਿਓ, ਸਮਾਂ ਦੇਣ ਦਾ ਬਹੁਤ ਧੰਨਵਾਦ ਤੁਹਾਡਾ ਜੀ।
1: ਬਹੁਤ ਬਹੁਤ ਧੰਨਵਾਦ, ਤੁਹਾਡੇ ਵਿਚਾਰ ਵੀ ਏਅਰ ਤੇ ਚਲੇ ਗਏ ਹਨ। ਜਿਹਦੇ ਇੱਕ ਗੱਲ ਕਹੀ ਹੈਗੀ ਹੈ, ਪੈਸਾ ਬਚੂਗਾ ਤਾਂ ਹੀ ਪ੍ਰੋਪਰਟੀ ਟੈਕਸ ਘਟੂਗਾ, ਜੇ ਪੈਸਾ ਕਿਸੇ ਪਾਸੇ ਬਚ ਨਹੀਂ ਰਿਹਾ, ਪ੍ਰੋਪਰਟੀ ਕਿਰਮ ਵਰਤ ਉਹਨੂੰ ਵਰਤ ਨਹੀਂ ਰਹੇ ਤਾਂ ਪ੍ਰੋਪਰਟੀ ਟੈਕਸ ਕਿੱਥੇ ਘੱਟ ਸਕਦਾ। ਲਓ ਜੀ 22-32 ਤੁਸੀਂ ਵੀ ਆ ਜਾਓ ਏਅਰ ਤੇ, ਮੈਂ ਆਜ਼ਾਦ ਸਾਹਿਬ ਨੂੰ ਵਾਰੀ ਦੇਣੀ ਹੈ। 22-32 ਆ ਜਾਓ, 22-32 ਜੀ ਚਲੋ ਫਿਰ ਆ ਜਿਓ। ਗੁਰਜੀਤ ਜੀ ਤੁਸੀਂ ਲਾਈਨ ਹੋਰ ਚਲੋ, ਮੈਂ ਦੱਸ ਦੇਵਾਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਦਾ ਅਗਲੇ ਜਿਹੜੇ ਮੈਚ ਹੋਣੇ ਆ ਕਬੱਡੀ ਦੇ ਉਹ 15 ਅਗਸਤ ਨੂੰ ਡੇਟ ਦਿੱਤੀ ਹੋਈ ਹੈਗੀ ਆ, ਕੁਛ ਚੇਂਜ ਆ ਗਈ ਆਪਾਂ ਦੱਸ ਦੇਵਾਂ। ਸੀ ਏ ਸੈਂਟ ਦੇ ਗਰਾਊਂਡ ਵਿੱਚ ਹੁੰਦੇ ਹਨ ਅਤੇ ਸਿੱਖ ਗੇਮਸ ਕੈਨੇਡਾ ਵਿੱਚ ਹੁਣ ਜਾ ਰਹੀਆਂ, ਬ੍ਰੈਂਪਟਨ ਦੇ ਵਿੱਚ 31 July ਅਤੇ 31 August ਤੱਕ ਚੱਲਣੀਆਂ। ਬ੍ਰੈਂਪਟਨ ਸੌਕਰ ਸੈਂਟਰ ਹੋਣੀਆਂ, ਕੇ ਸੀ ਕੈਂਬਲ ਕਮਿਊਨਿਟੀ ਸੈਂਟਰ ਹੋਣੀਆਂ, ਕਬੱਡੀ, ਫੀਲਡ ਹਾਕੀ, ਬਾਸਕਟਬਾਲ, ਬੇਸਬਾਲ, ਬਾਸਕਟਬਾਲ, ਸੌਕਰ, ਵਾਲੀਬਾਲ, ਗੱਤਕਾ, ਵੇਟ ਲਿਫਟਿੰਗ ਅਤੇ ਅੰਮ੍ਰਿਤਪਾਲ ਸ਼ੇਰਗਿੱਲ ਜਾਂ ਹਰਜੀਤ ਸੋਹਤਾ ਸਾਹਿਬ ਨਾਲ ਗੱਲਬਾਤ ਕਰ ਲੈਣੀਆਂ। ਸੋ ਇਹ ਗੇਮਾਂ ਦੇਖਣਾ, ਪਹੁੰਚਣਾ ਜ਼ਰੂਰ, ਹੌਸਲਾ ਅਫਜਾਈ ਦੇਣੀ ਬੜੀ ਜ਼ਰੂਰੀ ਹੁੰਦੀ ਆ। ਅਤੇ ਸੈਣੀ ਪਿਕਨਿਕ ਸੰਡੇ 28 August ਨੂੰ ਹੈਗੀ ਆ, ਪੰਜਾਬੀ ਵਿਰਸਾ 2026 ਜਿਹੜਾ ਹੈਗਾ ਆ ਉਹ ਡੇਟ ਚੇਂਜ ਹੋ ਗਈ, ਸੰਡੇ 8 August ਨੂੰ ਹੈਗਾ। ਟਿਕਟ ਮਾਸਟਰ .ca ਤੇ ਜਾ ਕੇ ਟਿਕਟ ਲੈ ਲੈਣੀ ਆ, 6474006862। ਸਾਂਝਾ ਵਿਰਸਾ ਪਿਕਨਿਕ ਜਿਹੜੀ ਹੈਗੀ ਆ ਬੱਲੇ ਬੱਲੇ ਫਾਰਮ ਵਿੱਚ, ਹਰਜੀਤ ਜੰਜੂਆ ਸਾਡੀ ਇਸ ਟੀਮ ਦੇ ਮੈਂਬਰ ਹਨ ਜਿਹੜੇ ਇਹ ਪਿਕਨਿਕ ਕਰਾ ਰਹੇ ਹਨ ਬੱਲੇ ਬੱਲੇ ਫਾਰਮ ਦੇ ਵਿੱਚ। ਸਾਂਝਾ ਵਿਰਸਾ ਪਿਕਨਿਕ, ਹਰਜੀਤ ਜੰਜੂਆ ਸਾਡਾ ਨੰਬਰ 6478352 94 ਹੈਗਾ ਜੀ। ਅਤੇ ਮਕੈਨਿਕ ਚਾਹੀਦਾ, ਮਕੈਨਿਕ ਜਿਹੜਾ ਇਲੈਕਟ੍ਰੀਕਲ ਬਾਰੇ ਬਹੁਤ ਜਾਣਦਾ ਹੋਵੇ ਅਤੇ ਨਾਲ ਡੀ ਪੀ ਐਫ ਡਾਇਗਨੋਸ ਕਰਦਾ ਹੋਵੇ, ਟ੍ਰੇਨਿੰਗ ਵੀ ਦੇ ਦਿੰਦੇ ਹਨ, ਐਕਸਪੀਰੀਅੰਸ ਤੁਹਾਨੂੰ ਪਤਾ ਚਾਹੀਦਾ, ਵਧੀਆ ਪੇ ਹੈਗੀ ਆ। ਹੈਪੀ ਸਹੋਤਾ ਸਾਹਿਬ ਨਾਲ ਗੱਲਬਾਤ ਕਰ ਲਈ, 416-566-3526 416-566-3526। ਗੁਰਜੀਤ ਜੀ ਤੁਸੀਂ ਆ ਜਾਓ, ਆਜ਼ਾਦ ਜੀ ਸਟੂਡੀਓ ਵਿੱਚ ਬੈਠੇ ਹੋਏ ਹਨ, ਇਹ ਆਪਣੀਆਂ ਗੱਲਾਂ ਸਾਰੀਆਂ ਦੱਸਣਗੇ, ਸਿਟੀ ਨੇ ਕੀ ਕੁਛ ਕੀਤਾ, ਕੀ ਕੁਛ ਹੋਣਾ ਚਾਹੀਦਾ ਸੀਗਾ। ਫਿਰ 22-32 ਦੀ ਵਾਰੀ ਆ ਜਾਓ, ਗੁਰਜੀਤ ਜੀ ਆ ਜਾਓ ਏਅਰ ਤੇ।
4: ਹਾਂਜੀ ਭਾਜੀ, ਸਤਿ ਸ੍ਰੀ ਅਕਾਲ, ਮੇਰਾ ਆਜ਼ਾਦ ਸਾਹਿਬ ਨੂੰ ਹੀ ਸਵਾਲ ਹੈ ਨਾ
1: ਜੀ, ਪੁੱਛੋ ਜੀ।
4: ਹਾਂਜੀ ਭਾਜੀ, ਮੈਂ ਇੱਥੇ ਇੱਕ ਨਾ ਪਾਰਕਾਂ 'ਚ ਜਾ ਕੇ ਬਜ਼ੁਰਗਾਂ ਨੂੰ ਪੁੱਛਿਆ ਨਾ, ਉਹਨਾਂ ਦੀ ਕਿਸੇ ਦੀ ਵੋਟ ਨਹੀਂ ਹੈਗੀ, ਇੱਕਦਮ 16 ਜਣੇ ਬੈਠੇ ਸੀ, ਉਹਨਾਂ 'ਚੋਂ 3 ਬੰਦਿਆਂ ਦੀ ਸਰ ਵੋਟ ਸੀ, ਉਹ ਵੀ ਜਿਹੜੇ 80 ਤੋਂ ਪਹਿਲਾਂ ਦੇ, 90-90 ਦੇ ਆ ਨਾ, ਪਹਿਲਾਂ ਦੇ ਆਏ ਆ 85 ਦੇ, ਤੇ ਬਾਕੀ ਜਿਹੜੇ ਇੱਥੇ ਦੇ ਬੱਚੇ ਆ, ਐਗਜ਼ਾਮਪਲ ਆ ਨਾ, ਤਾਂ ਜਿੱਦਾਂ ਹੁਣ ਜਿਹੜੇ ਬੰਦੇ ਆਪਣੀ ਏਅਰ ਤੇ ਆ ਕੇ ਬੋਲਦੇ ਆ, ਇਹਨਾਂ ਨੂੰ ਪੁੱਛਿਓ ਵੀ ਇਹਨਾਂ ਦੇ ਨਿਆਣੇ ਐਗਜ਼ਾਮਪਲ ਆ ਜਿਹੜੇ ਕੈਨੇਡੀਅਨ, ਉਹਦਾ ਵੋਟ ਹੀ ਨਹੀਂ ਪਾ ਰਹੇ। ਇਹ ਤਾਂ ਇੱਥੇ ਕਾਨੂੰਨ ਬਣਨਾ ਚਾਹੀਦਾ ਤੇ $500 ਦਾ ਜੁਰਮਾਨਾ ਲੱਗਣਾ ਚਾਹੀਦਾ ਜਿਹੜਾ ਨਹੀਂ ਵੋਟਿੰਗ ਕਰਦਾ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਵੋਟਿੰਗ ਤਾਂ ਹੋਣੀ ਨੀ ਹੈਗੀ, 20% ਵੀ ਨੀ ਹੋਣੀ ਹੈ ਸਭ, ਕਿਉਂਕਿ ਇੱਥੇ ਤੇ ਜੰਪਲ ਬੱਚੇ ਹੀ ਅੱਗੇ ਆਉਣ ਤਾਂ ਗੱਲ ਬਣਨੀ ਹੈ, ਓਦਾਂ ਨੀ ਕੋਈ ਗੱਲ ਬਣਨੀ।
1: ਤੁਸੀਂ ਵਧੀਆ ਸਟੈਪ ਦੱਸਿਆ, ਕਹਿੰਦੇ ਪਰਿਵਾਰ ਕੱਲੇ ਦੂਰ ਹੋ ਰਹੇ ਹਨ ਵੀ ਸਾਡੇ ਨਾਲ ਗੱਲਬਾਤ ਨਹੀਂ ਹੋ ਰਹੀ। ਮੈਂ ਸਾਰਾ ਕਹਿੰਦਾ ਬੱਚਿਆਂ ਨਾਲ ਬੈਠ ਕੇ ਗੱਲ ਕਰੋ ਵੀ ਜਿਹੜੇ ਮਿਊਨਿਸਪਲ ਇਲੈਕਸ਼ਨ ਨੇ, ਜੇ ਤੁਹਾਨੂੰ ਵੱਧ ਪਤਾ ਤਾਂ ਤੁਸੀਂ ਉਹਨਾਂ ਨੂੰ ਦੱਸ ਦੇਵੋ, ਜਾਂ ਉਹਨਾਂ ਕੋਲ ਖੋਜ ਕੇ ਲੈ ਕੇ ਆ ਵੀ ਹੁੰਦੀਆਂ ਕੀ ਆ, ਇਹ ਸਾਡੇ ਵਾਸਤੇ ਇਹ ਕੀ ਕੀ ਮਾਇਨਾ ਰੱਖਦੀਆਂ, ਅਸੀਂ ਪ੍ਰੋਪਰਟੀ ਟੈਕਸ ਦਿੰਦੇ ਹਾਂ ਕਿੱਥੇ ਜਾਂਦਾ। ਤੁਸੀਂ ਬੱਚਿਆਂ ਨਾਲ ਬੈਠ ਕੇ ਇਹ ਡਿਸਕਸ਼ਨ ਕਰ ਸਕਦੇ ਹੋ, ਫਿਰ ਸੋਚ ਸਕਦੇ ਹੋ ਕਿਹਨੂੰ ਵੋਟ ਪਾਉਣੀ, ਬੱਚੇ ਵੀ ਵੋਟ ਪਾ ਕੇ ਆਉਣ। ਮੈਂ ਕਹਿੰਦਾ ਇਹਨਾਂ ਨੂੰ ਸਮੇਂ $100 ਦਾ ਨਾ ਬੋਨਸ ਦੇਣਾ ਚਾਹੀਦਾ ਜੇ ਉਹ ਵੋਟ ਪਾ ਕੇ ਆਉਣ। ਜਦੋਂ ਪਹਿਲੇ ਜਿਹੜਾ ਫਿਰ ਜੇ ਅਗਲੇ ਸਾਲ ਨਹੀਂ ਪਾ ਕੇ ਆਏ ਤਾਂ $500 ਦਾ ਚਾਰਜ ਵੀ ਕਰ ਦੇਣਾ ਚਾਹੀਦਾ ਹੈਗਾ ਆ। ਤਾਂ ਵੋਟ ਪਾਉਣੇ, ਮੈਨੂੰ ਪਤਾ ਇਹ ਰਾਈਟ ਹੈਗਾ, ਮੈਂ ਨਹੀਂ ਪਹੁੰਚ ਸਕਿਆ, ਸਾਰੇ ਪਾਸੇ ਤੁਹਾਨੂੰ ਟਾਈਮ ਦਿੰਦੇ ਆ, ਪਰ ਵੋਟ ਪਾਉਣੀ ਜਿਹੜੀ ਜ਼ਰੂਰੀ ਆ, ਇੰਨਾ ਪੈਸਾ ਲਾਉਂਦੇ ਇਲੈਕਸ਼ਨ ਦੇ ਵਿੱਚ ਅਤੇ ਤੁਸੀਂ ਫਿਰ ਆਵਾਜ਼ ਨਹੀਂ ਉਠਾਉਂਦੇ। ਪਾ ਦਿਓ ਜਿਹਨੂੰ ਮਰਜ਼ੀ, ਭਾਵੇਂ ਸਕਰੈਚ ਕਰਕੇ ਗਲਤ, ਐਟਲੀਸਟ ਉੱਥੇ ਜਾ ਕੇ ਰਜਿਸਟਰ ਹੋ ਕੇ ਬੂਥ ਦੇ ਪਿਛਲੇ ਪਾਸੇ ਜਾ ਕੇ ਬਾਹਰ ਤਾਂ ਨਿਕਲੋ, ਵੋਟ ਪਾਉਣ ਦੀ ਕੋਸ਼ਿਸ਼। ਵੋਟ ਪਾਉਣੀ ਬੜੀ ਜ਼ਰੂਰੀ ਆ, ਇਹ ਵਧੀਆ ਮੁੱਦਾ ਚੱਕਿਆ ਬਈ, ਜਾਂ ਇਹਨਾਂ ਨੂੰ ਪੈਸੇ ਦੇਵੋ ਜਿਹੜਾ ਵੋਟ ਪਾਉਂਦਾ, ਜਾਂ ਇਹਨਾਂ ਨੂੰ ਕਹੋ ਜਿਹਨਾਂ ਨੇ ਵੋਟ ਨਹੀਂ ਪਾਈ ਅਤੇ ਉਹਨਾਂ ਦਾ ਪ੍ਰੋਪਰਟੀ ਟੈਕਸ ਪੈਸੇ ਵੱਧ ਲੈਣੇ, ਕੁਛ ਨਾ ਕੁਛ ਹੋਣਾ ਚਾਹੀਦਾ। ਗੁਰਜੀ ਜੀ ਹੋਰ ਕੁਛ ਕਹਿਣਾ ਚਾਹੁੰਦੇ? ਮੈਂ ਬਾਈ ਬੱਤੀ ਵੀ ਲੈ ਲਵਾਂ?
4: ਨਹੀਂ, ਥੈਂਕ ਯੂ, ਥੈਂਕ ਯੂ।
1: ਆਜ਼ਾਦ ਜੀ ਜਵਾਬ ਵੀ ਦੇਣਗੇ ਇਹਦਾ, ਬਾਈ ਬੱਤੀ ਤੁਸੀਂ ਆ ਜਾਓ, ਫਿਰ ਆਪਾਂ ਆਜ਼ਾਦ ਨਾਲ ਗੱਲਬਾਤ ਕਰਨੀ ਆ।
4: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ?
1: ਠੀਕ ਠਾਕ ਜੀ।
4: ਹਾਂ ਬਿਲਕੁਲ, ਗੁਰਜੀਤ ਹੋਣਾ ਨੇ ਠੀਕ ਕਿਹਾ, ਇਹ ਹੋਣਾ ਚਾਹੀਦਾ ਜੁਰਮਾਨਾ। ਮੈਂ ਤਾਂ ਆਪਣੇ ਬੇਟੇ ਨੂੰ ਇੱਥੇ ਇਹ ਵੀ ਕਿਹਾ ਵਿਆ, ਵੋਟਾਂ ਤਾਂ ਚਲੋ ਪਾਉਣੀ ਆ ਅਸੀਂ ਸਾਰੇ ਜਾਣੇ
1: ਜੀ,
4: ਜਦੋਂ ਵੀ ਕੋਈ ਡੋਰ ਤੇ ਪਿਛਲੀ ਵਾਰੀ ਸਾਡੇ ਆਇਆ ਸੀ ਬੰਦੇ ਡੋਰ ਤੇ, ਉਹਨਾਂ ਨੂੰ ਉਹਨੇ ਸਵਾਲ ਕੀਤੇ ਵੀ ਵੋਟ ਤੁਹਾਨੂੰ ਕਿਉਂ ਪਾਈਏ, ਇੰਨੇ ਸਵਾਲ ਕੀਤੇ, ਉਹਨਾਂ ਨੂੰ ਅੱਧ ਵਿਚਾਲੇ ਜਾਣਾ ਪਿਆ। ਤੁਸੀਂ ਆਪਣੇ ਬੱਚਿਆਂ ਕੋਲ ਜਦੋਂ ਇਹ ਡੋਰ ਤੇ ਕੋਈ ਵੀ ਆਉਂਦਾ ਉਹਨਾਂ ਨਾਲ ਗੱਲ ਕਰੋ, ਠੀਕ ਹੈ ਨਾ? ਸੋ ਇਹ ਵੀ ਅੱਗੇ ਅੱਗੇ ਵੀ ਕੰਮ ਤੋਰੋ। ਬਾਕੀ ਭਾਜੀ ਜਿਹੜੀ ਤੁਸੀਂ ਵੀਡੀਓ ਪਾਈ ਸੀ, ਉੱਕਣ ਨੀ ਸਾਨੂੰ, ਅਸੀਂ ਰਿਫੰਡ ਲੈਣਾ ਤੁਹਾਡੇ ਤੋਂ, ਇਹਨਾਂ ਨੂੰ ਕਹੋ ਵੀ ਸਾਨੂੰ ਰਿਫੰਡ ਕਰਨ ਜਿਹੜੇ ਅਸੀਂ ਡੋਨੇਟ ਪੈਸੇ ਕੀਤੇ ਨੇ। ਹੁਣ ਤੁਸੀਂ ਇਹ ਮੁੱਦਾ ਚੱਕੋ,
1: ਇਹ ਮੁੱਦਾ ਚੱਕ ਲੈਂਦਾ ਜੋ ਦੇਖੋ ਜੀ, ਜਿਹੜੇ ਮੇਰੇ ਵੀਰਵੇ ਨੇ ਗੱਲ ਕਹੀ ਹੈਗੀ ਆ ਬਈ ਰੇਡੀਓ ਸਾਊਂਡ ਕੀਤੇ ਗਏ ਸੀ ਹੌਸਪੀਟਲ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ, ਮੈਂ ਵੀ ਪਹਿਲੀ ਵਾਰੀ ਕੀਤੇ, ਮੈਂ ਕਿਸੇ ਦੇ ਪੈਸੇ ਨਾਲ ਨਹੀਂ ਖੇਡਦਾ ਹੁੰਦਾ। ਇਹਨਾਂ ਨੇ ਬਾਰ ਬਾਰ ਮੀਡੀਆ ਕੀਤੀ ਵੀ ਤੰਬੜ ਬਾਕੀ ਸਾਰੇ ਕਹਿ ਰਹੇ ਤੂੰ ਵੀ ਨਾਲ ਆ ਜਾ, ਮੈਂ ਸਦਾ ਕਹਿੰਦਾ ਹੁਣ ਲੋਕਾਂ ਦਾ ਪੈਸਾ ਹੈਗਾ, ਲੋਕ ਜਿੱਥੇ ਮਰਜ਼ੀ ਡੋਨੇਟ ਕਰਨ, ਵੀ ਮੈਂ ਨਹੀਂ ਲੋਕਾਂ ਦਾ ਪੈਸਾ ਕਿਤੇ ਗਲਤ ਜਗ੍ਹਾ ਲਾ ਸਕਦਾ ਜਾਂ ਸਹੀ ਜਗ੍ਹਾ ਲੱਗਦਾ ਹੋਵੇ। ਸੋ ਜਦੋਂ ਮੀਟਿੰਗਾਂ ਹੋਈਆਂ ਸਿਟੀ ਵਿੱਚ, ਮੀਟਿੰਗ ਬਹੁਤ ਸਾਰੇ ਗਏ ਸੀਗੇ, ਤਾਂ ਉੱਥੇ ਕਹਿੰਦੇ ਨਹੀਂ ਜੀ ਹੌਸਪੀਟਲ ਔਨ ਟਾਈਮ ਹੋਏਗਾ, ਆਹ ਹੋਵੇਗਾ ਆਹ ਹੋਵੇਗਾ, ਹੁਣ ਉਹ ਹੌਸਪੀਟਲ ਆ ਨਹੀਂ ਰਿਹਾ ਅਤੇ ਇੱਧਰੋਂ ਸਿਟੀ ਦੇ ਰਿਜ਼ਰਵ ਫੰਡ ਵੀ ਮੁੱਕਣ ਜਾ ਰਿਹਾ ਹੈਗਾ ਆ। ਕਹਿੰਦੇ ਜੀ ਕੰਮ ਕਿੰਨਾ ਕਿੰਨਾ ਕਰੋੜ ਬਲੋਕ ਖੜੇ, ਉਹੀ ਫੈਸਲੇ ਲੱਗੀ ਹੋਈ ਆ, ਉਹੀ ਚਰਖ ਖੋਖੇ ਖੜੇ ਆ, ਅਤੇ ਪਤਾ ਨਹੀਂ ਕੀ ਕੰਮ ਹੋ ਰਿਹਾ। ਜਦੋਂ ਆਪਾਂ ਆਵਾਜ਼ ਉਠਾਉਂਦੇ ਹਾਂ ਘਾਹ ਕੱਟ ਦਿੰਦੇ ਆ, ਆਵਾਜ਼ ਉਠਾਈ ਉਹ ਜਿਹੜੀ ਬੈਕ ਹੋਲ ਮਸ਼ੀਨ ਸੀ ਉਹ ਮੂਵ ਕਰ ਦਿੱਤੀ, ਉਹਦਾ ਕਿਰਾਇਆ ਕਿੱਥੇ ਗਿਆ? ਆ ਚੇਂਜ ਆਰਡਰ ਇਜ਼ ਕਿਲਿੰਗ ਦਾ ਸਿਟੀ, ਚੇਂਜ ਆਰਡਰ ਦੀ ਆਪਾਂ ਗੱਲਬਾਤ ਕਰਾਂਗੇ ਅੱਜ, ਅਤੇ ਨਾਲ ਦੀ ਨਾਲ ਉੱਥੇ ਇੱਕ ਦਰਖਤ ਹੈਗਾ ਉਹ ਨਹੀਂ ਕੱਟਿਆ। ਸੋ ਦੁੱਖ ਲੱਗਦੇ ਲੋਕਾਂ ਦਿੱਤੇ ਹੋਏ ਪੈਸੇ ਸਹੀ ਜਗ੍ਹਾ ਨਹੀਂ ਵਰਤੇ ਜਾਣ। ਆਰ ਐਸ ਤੁਸੀਂ ਆ ਜਾਓ ਜੀ, ਫਿਰ ਮੈਂ ਆਜ਼ਾਦ ਨਾਲ ਗੱਲਬਾਤ ਕਰਨੀ ਆ।
0: ਹਾਂਜੀ ਤੰਬੜ ਸਾਹਿਬ ਤੇ ਆਜ਼ਾਦ ਸਾਹਿਬ ਬਾਈ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰੇ,
1: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਆ ਜਾਓ ਜੀ।
0: ਹਾਂਜੀ ਆਜ਼ਾਦ ਜੀ, ਮੈਂ ਜੀ ਬੋਲਦਾ ਜੀ, ਆਪਾਂ ਹਰੇਕ ਧਰਨੇ ਤੁਹਾਡੇ ਨਾਲ ਪਹੁੰਚ ਰਹੇ ਹਾਂ ਬੰਦੇ ਲੈ ਕੇ, ਵੱਧ ਤੋਂ ਵੱਧ।
3: ਥੈਂਕ ਯੂ ਬ੍ਰਦਰ,
0: ਆਜ਼ਾਦ ਜੀ ਨੂੰ ਪਤਾ ਹੋਣਾ।
1: ਹਾਂਜੀ ਹਾਂ,
0: ਹਾਂਜੀ ਜਿਹੜੇ ਹੁਣ ਆ ਘਲਾਠੀਏ ਬੋਲਦੇ ਆ ਰੇਡੂਆਂ ਤੇ ਸਾਰੇ ਜਾਣੇ, ਆ ਵੀਰ ਇੱਕ ਪਹਿਲਾਂ ਮੇਰਾ ਥੋੜਾ ਦੋਸਤ ਸੀਗਾ, ਥੋੜਾ ਜਿਹਾ ਦੂਰ ਹੋ ਗਿਆ, ਅੱਜ ਕੱਲ ਇਹ ਬੋਲ ਕੇ ਗਿਆ, ਜਾਂ ਹੋਰ ਵੀ ਅਵਤਾਰ ਨਿਜਰ ਹੋਣੀ ਜਾਂ ਹੋਰ ਸਾਰੇ, ਇੱਕ ਦਿਨ ਵੀ ਧਰਨੇ ਚ ਨੀ ਆਇਆ ਨਾ ਜੀ ਬਾਈ ਜੀ, ਕੋਈ ਵੀ ਕੋਈ ਵੀ ਨੀ ਆਇਆ, ਅੱਜ ਜੀ ਮੇਰੇ ਗਵਾਹ ਬੈਠੇ ਸਾਹਮਣੇ ਮੇਰੇ, ਠੀਕ ਆ ਜੀ। ਗੱਲ ਇਹ ਸੀ ਬਾਕੀ ਵੋਟਾਂ ਦੀ, ਜਿਹੜਾ ਵੀਰ ਕਰਕੇ ਗਿਆ ਵੀ ਵੋਟ ਬੱਚੇ ਨੀ ਪਾਉਂਦੇ, ਮੇਰੇ ਬੱਚੇ ਪਹਿਲਾਂ ਤੋਂ ਹੀ ਵੋਟ ਪਾਉਣ ਜਾਂਦੇ ਆ, ਅਸੀਂ ਇਹਨਾਂ ਨੂੰ ਵਲੰਟੀਅਰ ਵੀ ਕਰਵਾਇਆ, ਬੜਾ ਕੁਛ ਕਰਵਾਇਆ ਬੱਚਿਆਂ ਨੂੰ, ਜੇ ਤੁਹਾਡੇ ਮਾਂ ਪਿਓ ਨੀ ਵੋਟ ਪਾਉਣ ਜਾਣਗੇ ਬੱਚੇ ਵੀ ਨੀ ਜਾਣਗੇ, ਬੱਚੇ ਤਾਂ ਅੰਗਰੇਜ਼ ਹੋਣਗੇ ਜੇ ਤੁਸੀਂ ਵੋਟ ਪਾਉਣ ਜਾਓਗੇ। ਐਮਟਲ ਦੇ ਵਿੱਚ ਤਾਂ ਆਪਣੇ ਲੋਕ ਤਾਂ ਯਾਰ 15% ਦਾ ਵੋਟ ਕੱਢਦੇ ਹਾਂ ਅਸੀਂ, ਰੇਡੂਆਂ ਬੈਠੇ ਬੋਲ ਜਾਂਦੇ ਹਾਂ, ਟਾਈਮ ਕੱਢ ਕੇ ਉਹ ਧਰਨਿਆਂ ਤੇ ਉੱਥੇ ਵੋਟਾਂ ਪਾਉਣਾ, ਉਹ ਲਾਈਨਾਂ ਚ ਲੱਗੋ, ਮੈਂ ਸਾਰੇ ਸਰਵੇ ਕਰਦਾ ਹੁੰਦਾ ਅੰਮ੍ਰਿਤ ਸਾਹਿਬ ਇੱਥੇ ਸਾਡੇ ਬੈਸਟ ਦੇ ਵਿੱਚ ਜਿੰਨੇ ਵੀ ਚੋਣ ਮੈਨੂੰ ਬੂਥ ਹੁੰਦੇ ਆ ਨਾ, ਮੈਂ ਇਹਨੇ ਕੋਈ ਦੇਖਿਆ ਨਾ ਬਣਾਵਿਆਂ ਲੋਕਾਂ ਦੇ, ਮੈਨੂੰ ਮਿਲਿਆ ਨੀ ਵੋਟ ਪਾਉਣ ਵਾਲਾ ਉੱਥੇ, ਠੀਕ ਹੈ ਜੀ।
4: ਬਿਲਕੁਲ ਕਰਵਾਇਆ ਸਾਰਾ ਕੰਮ ਇਹ।
0: ਤੇ ਸਾਨੂੰ ਪਲੀਜ਼ ਗਰਾਊਂਡ ਲੈਵਲ ਤੇ ਕੰਮ ਚਾਹੀਦਾ, ਨਾ ਕਿ ਰੇਡੂਏ ਤੇ ਕਰਨਾ, ਜਾਂ ਪਾ ਕੇ ਅਸੀਂ ਆਪਣੇ ਨੰਬਰ ਬਣਾਈ ਜਾਈਏ। ਥੈਂਕ ਯੂ ਧੰਨਵਾਦ ਜੀ,
1: ਧੰਨਵਾਦ ਤੁਹਾਡਾ। ਸੋ ਕੋਸ਼ਿਸ਼ ਕਰੋ, ਮੈਂ ਇਹੀ ਕਹਿੰਦਾ, ਲਾਸਟ ਟਾਈਮ ਜੋ ਹੋ ਗਿਆ ਹੋ ਗਿਆ, ਅਗਲੇ ਗਾਹਾਂ ਬਾਰੇ ਆਪਾਂ ਸੋਚੀਏ। ਵੋਟ ਪਾਓ, ਵੋਟ ਪਾਉਣੀ ਬੜੀ ਜ਼ਰੂਰੀ ਆ, ਅਤੇ ਬੱਚਿਆਂ ਨੂੰ ਨਾਲ ਸਾਥ ਲੈ ਕੇ ਜਾਵੋ। ਆਜ਼ਾਦ ਜੀ, ਤੁਹਾਨੂੰ ਬਹੁਤ ਟਾਈਮ ਘੱਟ ਮਿਲਿਆ, ਮੈਂ ਤੁਹਾਨੂੰ ਹੁਣ ਟਾਈਮ ਦੇ ਦਿੰਦਾ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਕਿਉਂਕਿ ਮੈਂ ਕੱਲ੍ਹ ਵੀ ਇੱਕ ਭਾਈ ਸਾਹਿਬ ਨਾਲ ਗੱਲਬਾਤ ਕਰਦਾ, ਕਈ ਵਾਰੀ ਕਹਿੰਦੇ ਨਾ ਜਦੋਂ ਆਰਡਰ ਪਾਉਂਦੇ ਆ ਸਿਟੀ ਦੇ ਵਿੱਚ ਵੀ ਆਹ ਕੰਸਟਰਕਸ਼ਨ ਦਾ, ਜਦੋਂ ਉਹ ਬਿੱਡ ਪਾਉਂਦੇ ਆ ਅਤੇ ਉਹ ਬਿੱਡ ਪ੍ਰੋਪਰ ਨਹੀਂ ਦਿੱਤਾ ਜਾਂਦਾ, ਕਈ ਕਹਿੰਦੇ ਮਿੱਤਰਾਂ ਦੋਸਤਾਂ ਨੂੰ ਦਿੱਤਾ ਜਾਂਦਾ, ਵੀ ਫਿਰ ਬਾਅਦ ਵਿੱਚ ਚੇਂਜ ਆਰਡਰ ਕਰਕੇ ਉਹੀ ਮਿਲੀਅਨਸ ਦੇ ਵਿੱਚ ਚਲੇ ਜਾਂਦਾ ਹੈਗਾ। ਵੀ ਚੇਂਜ ਆਰਡਰ ਜਿਹੜਾ ਹੈਗਾ ਆ, ਮੈਂ ਦੱਸ ਦੇਵਾਂ, ਚੇਂਜ ਆਰਡਰ ਜੇ ਕਿਤੇ ਕੰਸਟਰਕਸ਼ਨ ਹੋ ਰਹੀ ਹੈਗੀ ਆ, ਅਤੇ ਉਹਨਾਂ ਕਹਿੰਦੇ ਮੈਂ ਇੰਨਾ ਪੈਸਾ ਲੱਗਣਾ, ਇੰਨਾ ਲੱਗਣਾ, ਚੇਂਜ ਆਰਡਰ ਕਰਕੇ ਦੇ ਦਿੰਦੇ ਆ, ਉਹਦੀ ਨਾ ਕੋਈ ਖੋਜ ਹੁੰਦੀ ਆ। ਜਿਹੜੀ ਚੀਜ਼ 20 million 'ਚ ਬਣਨੀ ਸੀ ਉਹ 80-80 million 'ਚ ਬਣ ਰਹੀ ਹੈਗੀ ਆ, ਪੈਸਾ ਕਿਹਦਾ? ਟੈਕਸ ਪੇਅਰ ਦਾ। ਸੋ ਪ੍ਰੋਪਰ ਕੰਮ ਨਹੀਂ ਹੋ ਰਿਹਾ। ਤੁਸੀਂ ਇਹਦੇ ਬਾਰੇ ਚੇਂਜ ਆਰਡਰ ਬਾਰੇ ਕੁਝ ਕਹਿਣਾ ਚਾਹੁੰਦੇ ਹੋ?
3: ਦੇਖੋ ਬਿਲਕੁਲ ਜੀ, ਮੈਂ ਤਾਂ ਇਹ ਕਹਿੰਦਾ ਵੀ ਜੋ ਆਰਡਰ ਇਨੀਸ਼ੀਅਲ ਆਰਡਰ ਹੈ, ਪਤਾ ਕੀ ਹੈ, ਇੱਥੇ ਆ ਜਾਂਦਾ ਨੈਪੋਟਿਜ਼ਮ। ਇਹ ਜਿਵੇਂ ਕਿ ਸਾਰੇ ਸਾਰੇ ਕੰਮ ਨੇ, ਇਹ ਸਾਰੇ ਮਿਲੇ ਵਕਤ ਨਾਲ ਹੁੰਦੇ
1: ਜੀ।
3: ਇਹਨਾਂ ਨੂੰ ਪਤਾ ਵੀ ਪਹਿਲੇ ਆਰਡਰ ਤੁਸੀਂ ਜੋ ਵੀ ਆਪਣਾ ਆਰਡਰ ਹੈ ਉਹ ਥੋੜੇ ਪੈਸੇ ਤਾਂ ਕਰ ਦਿਉ, ਫਿਰ ਉਸ ਵਿੱਚ ਤੁਸੀਂ ਐਡ ਕਰੇ ਜਾਓ, ਕਿਉਂਕਿ ਉੱਥੇ ਨਾ ਤਾਂ ਕੋਈ ਇਨਕੁਆਇਰੀ ਹੈ, ਨਾ ਕੋਈ ਪੁੱਛਣ ਵਾਲਾ ਹੈ, ਔਰ ਨਾ ਹੀ ਕੋਈ ਟਾਈਮ ਲਿਮਿਟ ਹੈ। ਸੋ ਬੇਸਿਕਲੀ ਮੈਂ ਇਹੀ ਕਹੂੰਗਾ ਕਿ ਵੀ ਇਹ ਸਾਰੇ ਕਾ ਸਾਰਾ ਇੱਕ ਨੈਕਸਸ ਹੈ
1: ਜੀ,
3: ਇਹ ਮਾਫੀਆ ਹੈ ਜੋ ਪੋਲੀਟੀਸ਼ੀਅਨਸ ਕਾ ਔਰ ਜੋ ਜੋ ਬਿਜ਼ਨਸਮੈਨ ਹੈ ਜੋ ਕੰਸਟਰਕਸ਼ਨ ਕਰਦੇ ਹਨ, ਜੈਸੇ ਪੂਰੇ ਕਾ ਪੂਰਾ ਤੁਸੀਂ
1: ਪਰ ਉਹੀ 10% ਹੈ ਜੀ, ਲੋਕੀ ਵੋਟ ਪਾਉਣ ਆ ਜਾਂਦੇ ਤਾਂ ਸਾਰੇ ਗੱਲ
3: ਉੱਥੇ ਆ ਜਾਂਦੀ ਨੇ ਵੀ ਤੁਸੀਂ ਰਿਪ੍ਰੈਜ਼ੈਂਟੇਟਿਵ ਵਧੀਆ ਚੁਣੋ
1: ਜੀ।
3: ਗੱਲ ਉੱਥੇ ਆਉਂਦੀ ਹੈ ਵੀ ਜੋ ਅਕਾਊਂਟੇਬਲ ਹੋ, ਜੋ ਟਰਾਂਸਪੇਰੈਂਟ ਹੋ, ਜੋ ਤੁਹਾਡੇ ਹੱਕ ਦੀ ਗੱਲ ਕਰਦੇ ਹੈ। ਆਪਾਂ ਦੇਖਦੇ ਹਾਂ, ਠੀਕ ਹੈ, ਵੋਟਿੰਗ ਪਰਸੈਂਟੇਜ ਤਾਂ ਅੰਮ੍ਰਿਤ ਸਾਹਿਬ ਬਿਲਕੁਲ ਘੱਟ ਹੁੰਦੀ ਹੈ, ਔਰ ਇਹ ਕੀ ਕਰਦੇ ਹੈ ਪੋਲੀਟੀਸ਼ੀਅਨ ਜੋ ਇਹ ਹੱਥ ਮਿਲਾ ਲੈਂਦੇ ਹੈ, ਜੋ ਆਮ ਲੋਕ ਹੈ ਉਹ ਕਹਿੰਦੇ ਨਹੀਂ ਸਾਰੇ ਇੱਕ ਜੈਸੇ ਹੈ, ਅਸੀਂ ਡੋਰ 'ਤੇ ਜਾਂਦੇ ਉਹ ਕਹਿੰਦੇ ਭਾਅ ਜੀ ਸਾਰੇ ਇੱਕ ਜੈਸੇ ਹੈ। ਮਾਂ ਜੀ ਸਾਰੇ ਇੱਕ ਜੈਸੇ ਨਹੀਂ ਹੁੰਦੇ, ਅਗਰ ਆਪਾਂ ਆਹੀ ਕਹਾਂਗੇ ਵੀ ਸਾਰੇ ਇੱਕ ਜੈਸੇ, ਫਿਰ ਤਾਂ ਚੇਂਜ ਆ ਹੀ ਨਹੀਂ ਸਕਦਾ
1: ਜੀ।
3: ਤੁਸੀਂ ਦੇਖੋ ਵੀ ਸਾਰੇ ਇੱਕ ਜੈਸੇ ਨਹੀਂ ਹੁੰਦੇ ਕਦੇ ਵੀ, ਜ਼ਰੂਰ ਫਰਕ ਹੁੰਦਾ ਹੈ, ਤਾਂ ਤੁਸੀਂ ਦੇਖੋ ਵੀ ਉਸ ਜੋ ਬਿਲਕੁਲ ਸਹੀ ਗੱਲ ਹੈ, ਜਿੰਨੇ ਵੀ ਕੈਂਡੀਡੇਟ ਹੈ ਉੱਥੇ ਪੈਨਲ 'ਤੇ, ਤੁਸੀਂ ਉਹਦੇ ਬਾਰੇ ਸਰਚ ਕਰੋ ਵੀ ਕੀ ਕੀਤਾ ਉਹਨਾਂ ਨੇ।
1: ਕਈ ਕਹਿੰਦੇ ਹਨ, ਮੈਂ ਹੈਰਾਨ ਹੋ ਜਾਂਦਾ ਵੀ ਪਹਿਲੇ ਪਤਾ ਹੁੰਦਾ ਗੇਮ ਦਾ ਵੀ ਇਸ ਬੰਦੇ ਨੇ ਐਤਕੀ ਮੇਅਰ ਨਹੀਂ ਖੜਨਾ, ਇਸ ਬੰਦੇ ਨੇ ਅਗਲੀ ਵਾਰ ਮੇਅਰ ਵਾਸਤੇ ਖੜਨਾ, ਤੇ ਮੇਅਰ ਨੇ ਇੱਧਰ ਨੂੰ ਜਾਣਾ, ਇਹ ਪਤਾ ਵੀ ਹੁੰਦਾ, ਫਿਰ ਵੀ ਚੇਂਜ ਲੈ ਕੇ ਨਹੀਂ ਆਉਂਦੇ।
3: ਬਿਲਕੁਲ ਸਹੀ ਗੱਲ, ਦੇਖੋ ਜੇ ਸਾਡੇ ਇਹ ਕਹਾਂਗੇ ਵੀ ਬਿਲਕੁਲ ਸਹੀ ਗੱਲ ਹੈ, ਮੈਂ ਇਹ ਕਹਾਂਗੇ ਵੀ ਜੋ ਪਾਰਟੀਸਪੇਸ਼ਨ ਹੈ ਵੋਟਰ ਦਾ ਉਹ ਜ਼ਿਆਦਾ ਹੋਣਾ ਚਾਹੀਦਾ, ਔਰ ਵੋਟਿੰਗ ਜੋ ਹੈ ਨਾ ਉਹ ਮੈਂਡੇਟਰੀ ਹੋਣੀ ਚਾਹੀਦੀ
1: ਜੀ,
3: ਬਿਲਕੁਲ ਮੈਂਡੇਟਰੀ ਹੋਣੀ ਚਾਹੀਦੀ ਥਰੂ ਆਊਟ ਕੈਨੇਡਾ ਹਰ ਇਲੈਕਸ਼ਨ ਦੀ। ਉਸ ਦਿਨ ਛੁੱਟੀ ਹੋਣੀ ਚਾਹੀਦੀ ਇਲੈਕਸ਼ਨ ਵਾਲੇ ਦਿਨ, ਲੇਕਿਨ ਇੱਥੇ ਐਡਵਾਂਸ ਵੋਟਿੰਗ ਵੀ ਆਪਾਂ ਨੂੰ ਮਿਲਦੀ ਹੈ, 5-6 ਦਿਨ ਹੁੰਦੇ ਆ। ਤਾਂ ਅਗਰ ਆਪਾਂ ਅਗਰ ਦੇਖੋ ਇੰਟੈਂਟ ਹੁੰਦੀ ਬਈ, ਅਗਰ ਇੰਟੈਂਟ ਹੈ ਵੋਟ ਪਾਉਣ ਦੀ ਤਾਂ ਟਾਈਮ ਘੱਟ ਨਹੀਂ ਹੈ, ਹਰੇਕ ਕੋਲ ਟਾਈਮ ਹੈ। ਆਪਾਂ ਨੂੰ 6 ਦਿਨ ਐਡਵਾਂਸ ਵੋਟਿੰਗ ਦੇ ਮਿਲਦੇ ਆ, ਡਿਫਰੈਂਟ ਟਾਈਮਿੰਗ ਹੁੰਦੇ ਆ। ਫਿਰ ਵੀ ਅਗਰ ਆਪਾਂ ਜੋ ਵੋਟਰ ਹੈ ਆਪਾਂ ਹੋਮ 'ਤੇ ਵੀ ਆਰਡਰ ਕਰ ਸਕਦੇ ਹਾਂ, ਤੁਸੀਂ ਘਰ ਵੋਟਰ ਬੈਲਟ ਮੰਗਾ ਕੇ ਤੁਸੀਂ ਕਰ ਸਕਦੇ ਹੋ। ਤਾਂ ਲੇਕਿਨ ਇਹ ਕਿ ਪਾਰਟੀਸਪੇਸ਼ਨ ਇੰਟੈਂਟ ਨਹੀਂ ਹੈ, ਬਿਲਕੁਲ ਸਹੀ ਗੱਲ ਹੈ ਜੀ। ਆਪਾਂ ਆਪਣੇ ਗੁਰਜੀਤ ਜੀ ਵੀ ਕਹਿੰਦੇ ਸੀ ਕਿ ਵੀ ਜੋ ਮੰਨ ਲਓ ਕਿ ਵੀ ਇਹ ਜੋ ਇਲੈਕਸ਼ਨ ਹੈ ਇਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਆਪਾਂ ਫੈਡਰਲ ਇਲੈਕਸ਼ਨ 'ਚ ਪਾਰਟੀਸਪੇਸ਼ਨ ਜ਼ਿਆਦਾ ਕਰਦੇ ਹਾਂ ਜਾਂ ਪ੍ਰੋਵਿੰਸ਼ੀਅਲ ਤਾਂ ਜ਼ਿਆਦਾ ਕਰਦੇ ਹਾਂ। ਆਪਾਂ ਜੋ ਮੇਨ ਇਲੈਕਸ਼ਨ ਹੈ ਜੋ ਮਿਊਨਸੀਪਲ ਇਲੈਕਸ਼ਨ ਹੈ, ਜਿੱਥੇ ਆਪਣੀ ਡੇਲੀ ਲਾਈਫ ਕਨੈਕਟਿਡ ਹੈ, ਡੇਲੀ ਹਰ ਚੀਜ਼ ਕਨੈਕਟਿਡ ਆਪਣੀ।
1: ਤੁਸੀਂ ਮਜ਼ਾਰੇ ਕੀਤੇ ਆ ਜਿੱਦਾਂ ਬਾਈ, ਆਪਾਂ ਬਹੁਤ ਸਾਰੇ ਮਜ਼ਾਰੇ ਪਹੁੰਚਿਆ। ਜੇ ਤੁਸੀਂ ਦੇਖ ਲਓ ਨਾ, ਪਹਿਲਾਂ ਜਗਦੀਸ਼ ਗਰੇਵਾਲ ਅਤੇ ਜਿਹੜੇ ਅਖਬਾਰ ਚਲਾਉਂਦੇ ਆ ਅਤੇ ਰੇਡੀਓ ਆ, ਅਤੇ ਮਾਈਸੈਲਫ, ਅਸੀਂ ਨਾ ਵੱਖ ਵੱਖ ਕਮਿਊਨਿਟੀ ਇਵੈਂਟਾਂ 'ਤੇ ਪਹੁੰਚਣਾ, ਉਹੀ 10-15 ਬੰਦੇ ਹੁੰਦੇ ਸੀਗੇ, ਆਪਾਂ ਰਿਕਾਰਡ ਕਰਕੇ ਟੀ ਵੀ 'ਤੇ ਲਾ ਦੇਣਾ, ਇੱਕ ਚੈਨਲ ਚੱਲਦਾ ਹੁੰਦਾ ਸੀਗਾ, ਹੈਗਾ ਕਿ ਨਹੀਂ ਹੁਣ ਤਾਂ ਮੈਨੂੰ ਨਹੀਂ ਪਤਾ ਹੈਗਾ, ਅਤੇ ਉੱਥੇ ਲਾ ਦੇਣਾ ਹੈਗਾ, ਸਾਨੂੰ ਸੀਗਾ ਕਮਿਊਨਿਟੀ ਨੂੰ ਪਤਾ ਕਮਿਊਨਿਟੀ ਵਿੱਚ ਕੀ ਕੁਛ ਹੋ ਰਿਹਾ। ਇਸੇ ਤਰ੍ਹਾਂ ਜਿਹੜੇ ਤੁਸੀਂ ਧਰਨੇ ਲਾਏ, ਬੰਦੇ ਤਾਂ ਉਹੀ 15-20 ਹੁੰਦੇ ਸੀਗੇ, ਆਵਾਜ਼ ਤੁਹਾਨੂੰ ਸਾਰੇ ਬੋਲਦੇ ਆ।
3: ਨਹੀਂ ਭਾਅ ਜੀ, ਪਤਾ ਕੀ, ਦੇਖੋ ਅਵੇਅਰਨੈਸ ਬਹੁਤ ਹੋਈ ਕਮਿਊਨਿਟੀ ਵਿੱਚ
1: ਜੀ।
3: ਦੇਖੋ ਇਹ ਨਹੀਂ ਕਿ ਵੀ ਜਾਂਦਾ ਤਾਂ ਥੋੜ੍ਹਾ ਨੰਬਰ ਆਉਂਦਾ, ਠੀਕ ਹੈ ਥੋੜ੍ਹਾ ਆਉਂਦਾ, ਕਿਉਂਕਿ ਮਜ਼ਬੂਰੀ ਇੱਥੇ, ਤੁਹਾਨੂੰ ਪਤਾ ਕਿ ਹਾਲਤ ਕੀ ਹੈ ਇੱਥੇ
1: ਜੀ।
3: ਵੀ ਕਈ ਲੋਕ ਕਹਿੰਦੇ ਵੀ ਅਸੀਂ ਕੰਮ ਕਰੀਏ, ਲੇਕਿਨ ਮੈਂ ਡੋਰ 'ਤੇ ਜਾਂਦਾ
1: ਜੀ,
3: ਤਾਂ ਮੈਨੂੰ ਬਹੁਤ ਚੰਗਾ ਰਿਸਪੋਂਸ ਮਿਲਦਾ ਜੀ, ਅਸੀਂ ਤੁਹਾਨੂੰ ਸੁਣਿਆ ਸੀ ਜੀ, ਅਸੀਂ ਤੁਹਾਨੂੰ ਦੇਖਿਆ ਸੀ ਜੀ, ਅਸੀਂ ਤੁਹਾਨੂੰ ਵੋਟ ਪਾਵਾਂਗੇ। ਆਈ ਨੋ ਕਿ ਪੀਪਲ ਆਰ ਜੋ ਜਿੰਨੇ ਵੀ ਜੋ ਆਪਾਂ ਕਹਾਂਗੇ ਜੋ ਰੈਜੀਡੈਂਟ ਹੈ, ਟੈਕਸ ਪੇਅਰ ਹੈ, ਉਹਨਾਂ ਕੋਲ ਘੱਟ ਟਾਈਮ ਹੁੰਦਾ ਹੈ, ਉਹ ਨਹੀਂ ਪਾਰਟੀਸਪੇਟ ਕਰ ਸਕਦੇ, ਲੇਕਿਨ ਮੈਂ ਜ਼ਰੂਰ ਐਪਰੀਸ਼ੀਏਟ ਕਰਦਾ ਵੀ ਤੁਸੀਂ ਜੋ ਚੰਗਾ ਬੰਦਾ ਹੈ, ਜੈਸੇ ਮੰਨ ਲਓ ਅਸੀਂ ਕੰਮ ਕੀਤਾ ਹੈ, ਤੁਹਾਨੂੰ ਪਤਾ ਕਿ ਵੀ ਅਸੀਂ ਪਿਛਲੇ 4 ਸਾਲ 'ਤੇ ਕਿੰਨੇ ਮੁੱਦੇ ਚੱਕੇ, ਚਾਹੇ ਪ੍ਰੋਪਰਟੀ ਟੈਕਸ ਦਾ ਹੋ, ਚਾਹੇ ਮਾਈਨਰ ਵੇਰੀਅੰਸ ਕੀ ਫੀਸ ਦਾ ਹੋ, ਚਾਹੇ ਉਹ ਸੇਫਟੀ ਸਿਕਿਉਰਟੀ ਦਾ ਹੋ, ਚਾਹੇ ਉਹ ਈਅਰ ਰਾਊਂਡ ਕੰਸਟਰਕਸ਼ਨ ਚੱਲਦੀ ਹੈ, ਚਾਹੇ ਆਪ ਚੇਂਜ ਆਫ ਆਰਡਰ ਦੀ ਗੱਲ ਕਰੀਏ, ਤਾਂ ਅਸੀਂ ਹਰ ਮੁੱਦੇ 'ਤੇ ਗੱਲ ਕੀਤੀ ਹੈ, ਲੋਕਾਂ ਨੂੰ ਅਵੇਅਰ ਕੀਤਾ, ਲੋਕਾਂ ਨੂੰ ਪਤਾ ਲੱਗਿਆ। ਜੋ ਸਿਟੀ ਹਾਲ 'ਤੇ ਜੋ ਇਹ ਬੈਠੇ ਹੈ ਨਾ, ਮੈਂ ਇਹ ਕਹਾਂਗਾ ਜੋ ਇਹ ਸਿਟੀ ਹਾਲ 'ਤੇ ਮਾਫੀਆ ਬੈਠਾ, ਇਹ ਕਿਉਂਕਿ ਇਹ ਨਾ ਤਾਂ ਕਦੇ ਕਿਸੇ ਈਮੇਲ ਦਾ ਜਵਾਬ ਦਿੰਦੇ ਹੈ, ਨਾ ਕਿਸੇ ਫੋਨ ਦਾ ਜਵਾਬ ਦਿੰਦੇ ਹੈ, ਨਾ ਕਿਸੇ ਇਵੈਂਟ ਦਾ ਆਉਂਦੇ ਹੈ, ਨਾ ਇਹਨਾਂ ਅਸੀਂ ਇਨਵੀਟੇਸ਼ਨ ਦਿੰਦੇ, ਤਾਂ ਇਹ ਸਾਡੀ ਈਮੇਲ ਦਾ ਜਵਾਬ ਵੀ ਨਹੀਂ ਦਿੰਦੇ। ਆਜ ਤੱਕ ਵੀ ਮੈਨੂੰ ਸਾਲ ਹੋ ਗਿਆ, ਮੈਨੂੰ ਕਿਸੇ ਈਮੇਲ ਦਾ ਜਵਾਬ ਨਹੀਂ ਆਇਆ। ਤੋ ਤੰਬਰ ਸਾਹਿਬ ਜੋ ਰਿਪ੍ਰੈਜੈਂਟੇਟਿਵ ਹੈ ਉਹ ਤੁਹਾਡੇ ਕੋਲ 24/7 ਅਵੇਲੇਬਲ ਹੋਣਾ ਚਾਹੀਦਾ, ਉਹ ਸਿਟੀ ਹਾਲ 'ਚ ਨਹੀਂ ਹੋਣਾ ਚਾਹੀਦਾ, ਉਹ ਪਬਲਿਕ ਵਿੱਚ ਹੋਣਾ ਚਾਹੀਦਾ। ਔਰ ਮੈਂ ਇਸ ਅਸ਼ੋਰੈਂਸ ਦਿੰਦਾ,
1: ਪਬਲਿਕ ਪਹੁੰਚ ਰਿਹਾ ਪਿਕਨਿਕ ਦੇ ਹੋਏ, ਬਹੁਤ ਵਾਰੀ ਦੇਖੇ ਪਹੁੰਚਦੇ।
3: ਭਾਜੀ ਪਤਾ ਕੀ, ਇਹ ਕਿੱਥੇ ਪਹੁੰਚਦੇ ਹੈ ਦੱਸੋ
1: ਜੀ?
3: ਇਹ ਪਾਰਕ ਤਾਂ ਪਹੁੰਚਦੇ ਹੈ, ਜਿੱਥੇ ਗੈਦਰਿੰਗ ਉੱਥੇ ਉੱਥੇ ਸਰਟੀਫਿਕੇਟ। ਮੈਂ ਤਾਂ ਕਹਾਂਗਾ ਵੀ ਇਹ ਕਾਉਂਸਲਰ ਨਹੀਂ ਹੈ, ਇਹ ਈਵੈਂਟ ਮੈਨੇਜਰ ਹੈ, ਕਿ ਇੱਕ ਈਵੈਂਟ ਹੁੰਦਾ ਹੈ ਉੱਥੇ ਆਪਣਾ ਸਰਟੀਫਿਕੇਟ ਲੈ ਕੇ ਆਓ, ਜੋ ਲੋਕ ਆਉਣ 'ਚ ਤਾਲੀ ਵਜਾਓ, ਔਰ ਜੋ ਇੱਕ ਜੋ ਬਾਕੀ ਆਪਣੇ ਆਪਣੇ ਉੱਥੇ 5 ਮਿੰਟ 'ਤੇ ਨਿਕਲ ਜਾਓ। ਕੋਈ ਵੀ ਬੰਦਾ ਦੇਖੋ, ਹਰ ਈਵੈਂਟ 'ਤੇ ਇਹ ਕੀ ਕਰਦੇ ਹੈ, ਚਾਹੇ ਸਟਰੀਟ ਪਾਰਟੀ ਹੈ, ਚਾਹੇ ਆਪਾਂ ਕਰਦੇ ਪਾਰਕਾਂ 'ਚ ਜਿੰਨੇ ਵੀ ਫੰਕਸ਼ਨ ਹੁੰਦੇ, ਇਹ ਸਿਟੀ ਗ੍ਰਾਂਟ ਦਿੰਦੀ ਹੈ। ਔਰ ਜੇ ਗ੍ਰਾਂਟ ਮਿਲ ਜਾਂਦੀ ਹੈ ਤਾਂ ਉਹ ਕਹਿੰਦੇ ਜੀ ਲੋਕ ਅਸੀਂ ਕੁਐਸਚਨ ਨਹੀਂ ਪੁੱਛ ਸਕਦੇ ਇਹਨਾਂ ਦੇ
1: ਜੀ,
3: ਕਿਉਂਕਿ ਸਾਨੂੰ ਪੈਸਾ ਦਿੰਦੇ, ਸਾਡੀ ਪੇਮੈਂਟ ਬੰਦ ਹੋ ਜਾਣੀ। ਮੈਂ ਤਾਂ ਕਹਿੰਦਾ ਵੀ ਇਹ ਜੋ ਪੈਸਾ ਨੇ ਹੋਣਾ ਹੀ ਨਹੀਂ ਚਾਹੀਦਾ। ਜੋ ਈਵੈਂਟ ਹੁੰਦਾ, ਮੰਨ ਲਓ ਕੋਈ ਸਟੇਟ ਪਾਰਟੀ ਆਪਾਂ ਕਰਦੇ, ਤਾਂ ਸਾਡੀ ਪਾਰਟੀ ਹੋਣੀ ਚਾਹੀਦੀ, ਰੈਜੀਡੈਂਟ ਦੀ ਪਾਰਟੀ ਹੋਣੀ ਚਾਹੀਦੀ। ਅਰੇ ਜੇ ਪੋਲੀਟੀਸ਼ੀਅਨਾਂ ਦਾ ਉੱਥੇ ਕੀ ਕੰਮ ਹੈ, ਆਪਾਂ ਇਹਨਾਂ ਨੂੰ ਕਿਉਂ ਇਨਵਾਈਟ ਕਰਦੇ ਹਾਂ? ਕਿਉਂਕਿ ਇਹ ਜੋ ਨਾ ਵੋਟ ਖਰੀਦੇ, ਪੈਸੇ ਦਿੰਦੇ, ਤਾਂ ਲੋਕ ਚੁੱਪ ਹੋ ਜਾਂਦੇ ਉੱਥੇ। ਮੈਂ ਕਹਾਂਗਾ
1: ਤੁਸੀਂ ਕਹਿੰਦੇ ਲੋਕੀ ਬੇਕੇ ਹੋਏ ਹਨ,
3: ਮੈਂ ਇਨਡਾਇਰੈਕਟਲੀ ਮੈਂ ਕਹਿ ਸਕਦਾ ਕਿ ਆਪਾਂ ਨੂੰ ਇਸ ਟਾਈਪ ਦੀ ਗ੍ਰਾਂਟ ਨਹੀਂ ਲੈਣੀ ਚਾਹੀਦੀ, ਕਿਉਂਕਿ ਉੱਥੇ ਜੋ ਹੈ ਨਾ ਆਪਾਂ ਕਿਸੇ ਨਾਲ ਅਕਾਊਂਟੇਬਿਲਿਟੀ ਨਹੀਂ ਸੈੱਟ ਕਰ ਸਕਦੇ। ਤਾਂ ਮੈਂ ਇਹ ਕਹਾਂਗਾ ਬਿਲਕੁਲ ਜੀ, ਇਸ ਬਾਇੰਗ ਵੋਟ,
1: ਇਸ ਬਾਇੰਗ ਸਾਡੇ ਦਸਵੰਧ ਕੱਢਣ ਵਾਲੇ ਲੋਕ ਦਸਵੰਧ ਕਿਆ ਸਭ ਕੁਝ ਖਾਈ ਜਾਂਦੇ ਹਨ, ਕੀ ਕਰੀਏ ਯਾਰ? ਟੈਕਸਮੈਨ ਦਾ ਪੈਸਾ ਹੈਗਾ, ਤੁਹਾਡੀ ਸਿਟੀ ਆ, ਰਿਸਪੈਕਟਫੁਲੀ ਗਰੋ ਕਰੋ, ਕੰਮ ਕਰੋ, ਜਿਹੜੇ ਹੋਣ ਵਾਲੇ ਹਨ ਕੰਮ ਕਰਕੇ ਦਿਖਾਲੋ। ਮਿਸ ਸਾਗਾ ਦੇ ਵਿੱਚ ਚੌਥਾ ਹੌਸਪੀਟਲ ਲੱਗਾ ਵਾ, ਤਿੰਨ ਤਾਂ ਬੜੇ ਹੋਏ ਆ,
3: ਬਿਲਕੁਲ 15.5 ਬਿਲੀਅਨ ਦਾ ਜੀ, ਲਾਰਜੈਸਟ ਹੌਸਪੀਟਲ ਇਨ ਕੈਨੇਡਾ ਬ੍ਰੈਂਪਟਨ ਤੋਂ ਕੌਣ ਬੋਲਦਾ ਜੀ? ਤੁਸੀਂ ਇਹ ਦੱਸੋ, ਆਪਾਂ 5 MPP ਬਣਾ ਕੇ ਭੇਜੇ ਹਾਂ, ਕਿਸ ਨੇ ਹੌਸਪੀਟਲ ਦੀ ਗੱਲ ਕੀਤੀ ਹੈ
1: ਜੀ?
3: ਕੋਈ ਗੱਲ ਕਰਦਾ ਹੀ ਨਹੀਂ ਗੱਲ, ਜਿਹਨਾਂ ਨੂੰ ਆਪਾਂ ਚੁਣ ਕੇ ਭੇਜਾਂਗੇ
1: ਜੀ,
3: ਉਹ ਕਿਸ ਤਰ੍ਹਾਂ ਦੇ ਰਿਜ਼ਲਟ ਆ ਹੀ ਆਣੇ ਹੈ ਜੀ। ਬ੍ਰੈਂਪਟਨ ਕੀ ਜੋ ਮੈਂ ਕਾਉਂਸਿਲ ਹੈ, ਮੈਂ ਕਹਾਂਗਾ ਬ੍ਰੈਂਪਟਨ ਦੀ ਕਾਉਂਸਿਲ ਦਾ ਕੋਈ ਮਤਲਬ ਨਹੀਂ ਬ੍ਰੈਂਪਟਨ 'ਚ
1: ਜੀ।
3: ਇਹ ਜੋ ਬ੍ਰੈਂਪਟਨ ਦੀ ਕਾਉਂਸਿਲ ਹੈ, ਇਹ ਦੇਖੋ ਪਹਿਲੀ ਵਾਰ ਬਣੀ 2018।
1: ਮੈਂ ਵਾਰ ਵਾਰ ਕਹਿੰਦਾ, ਕਈ ਵਾਰੀ ਇਹਨਾਂ ਦੁੱਖ ਲੱਗਦਾ ਵੀ ਤੁਸੀਂ ਏਦਾਂ ਕੱਲ੍ਹ ਬੋਲੋ ਵੀ ਆ ਕੇ ਦੱਸ ਦੇਵੋ ਵੀ ਮਿਸ ਸਾਗਾ ਵਿੱਚ ਕੱਲ੍ਹ ਇੰਨੇ ਹੌਸਪੀਟਲ ਬਣ ਗਏ, ਸਾਡੇ ਬ੍ਰੈਂਪਟਨ ਵਿੱਚ ਕੱਲ੍ਹ ਨਹੀਂ ਬਣੇ,
3: ਅਗਰ ਤੀਜੀ ਵਾਰ ਇਹ ਕਾਉਂਸਲ ਰਿਪੀਟ ਹੋ ਗਈ, ਮੈਂ ਸਭ ਕੀ ਗੱਲ ਕਰਦਾ, ਤਾਂ ਕੈਂਸਰ ਸਟੇਜ 3 ਇੱਥੇ ਹੋ ਜਾਣੀ ਹੈ, ਜਿੱਥੇ ਰਿਕਵਰੀ ਇੰਪੋਸੀਬਲ ਹੈ। ਤਾਂ ਲੋਕਾਂ ਕੋਲ ਮੈਂ ਕਹਿੰਦਾ, ਹੱਥ ਜੋੜ ਕੇ ਬੇਨਤੀ ਕਰਦਾ, ਅਭੀ ਤੁਹਾਡੇ ਕੋਲ ਟਾਈਮ ਹੈ, ਸਾਡੇ ਕੋਲ ਟਾਈਮ ਹੈ, ਬਦਲੋ ਇਹਨਾਂ ਨੂੰ, ਚੰਗੇ ਬੰਦੇ ਲਿਆਓ ਜੋ ਤੁਹਾਡੇ ਵਾਸਤੇ ਕੰਮ ਕਰੇ। ਕਿ ਬ੍ਰੈਂਪਟਨ 'ਚ ਅਸੀਂ ਡੋਰ ਤਾਂ ਕਈ ਵਾਰ ਦੇਖਿਆ, ਲੋਕ ਕਹਿੰਦੇ ਜੀ ਅਸੀਂ ਤਾਂ ਬਾਹਰ ਇਹ ਵੀ ਨਹੀਂ ਦੱਸ ਸਕਦੇ, ਅਸੀਂ ਬ੍ਰੈਂਪਟਨ 'ਚ ਰਹਿੰਦੇ ਹਾਂ
1: ਜੀ।
3: ਕਈ ਲੋਕ ਇਹ ਕਹਿੰਦੇ ਜੀ ਅਸੀਂ ਤਾਂ ਇਹ ਕਹਿਣਾ ਪੈਂਦਾ ਜੀ ਅਸੀਂ ਵਾਹਨ 'ਚ ਰਹਿੰਦੇ, ਤੇ ਬ੍ਰੈਂਪਟਨ ਤਾਂ ਹੀ ਰਹਿੰਦੇ ਹਾਂ।
1: ਬਹੁਤ ਸਾਰੇ ਮਿੱਤਰ ਜਾਣਦੇ ਆ, ਬਿਜ਼ਨਸ ਕਰਦੇ ਆ, ਬ੍ਰੈਂਪਟਨ ਵਿੱਚ ਐਡਰੈਸ ਦਿੱਤਾ ਹੁੰਦਾ ਉਹਨਾਂ ਨੇ, ਵੁੱਡ ਬ੍ਰਿਜ ਦਾ ਹੋਰ ਪੁੱਛਦਾ, ਕਹਿੰਦੇ ਸਾਨੂੰ ਚੰਗਾ ਨਹੀਂ ਲੱਗਦਾ ਜੇ ਬ੍ਰੈਂਪਟਨ ਨਾਂ ਲਿਖੀ ਜਾਈਏ। ਸੋ ਚੰਗਾ ਮੁੜ ਕੇ ਬਣਾ ਲਵੋ, ਅਤੇ ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹੈ, ਲਾਈਨਾਂ ਹੋਰ 'ਤੇ ਰੱਖੋ, ਮੈਨੂੰ ਦੱਸ ਦੇਵਾਂ। ਆ ਪੁੱਲਮੈਨ ਆਟੋ ਕਹਿੰਦੇ ਵਾਲੇ ਰਾਜੂ ਬਾਈ ਜੀ ਪ੍ਰੋਗਰਾਮ ਸੁਣ ਰਹੇ ਹਨ, ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਮੈਂ ਸਪੋਂਸਰ ਵੀਰ ਆਪਣਾ ਧੰਨਵਾਦ ਕਰਦਾ। ਸਿੱਖ ਗੇਮਸ ਹੋਣ ਜਾ ਰਹੇ, ਪਹੁੰਚਣਾ ਜ਼ਰੂਰ। ਇਸ ਨਾਲ ਨਾਲ ਮਨਜੀਤ ਚੀਮਾ ਜੀ ਹਨ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਰੈਜੀਡੈਂਸ਼ੀਅਲ ਕਮਰਸ਼ਲ ਪ੍ਰੋਪਰਟੀ ਵਾਸਤੇ 416-357-9995। ਦਰਕਾਰ ਲੋਜੈਸਟਿਕਸ ਵਾਲਿਆਂ ਨੂੰ ਵੈਲਡਰ, ਮਿਲ ਰਾਈਟ ਅਤੇ ਡਰਾਈਵਰ ਚਾਹੀਦੇ ਹਨ। 437-242-3158। ਰਿਸਪੈਕਟ ਨਾਲ ਗੱਲ ਕਰੋਗੇ, ਇੰਗਲਿਸ਼ ਬੋਲਦੇ ਹਨ, ਰਿਸਪੈਕਟ ਮਿਲੇਗੀ। ਕਈ ਵਾਰੀ ਨਹੀਂ ਸਮਝ ਲੱਗਦੀ, ਵੈਨ ਵੇ ਹਾਂ ਨਾ ਕਿ ਅਗਰ ਪੁੱਛ ਲਿਆ ਕਰੋ ਇਜ਼ ਦਾ ਜੋਬ ਅਵੇਲੇਬਲ, ਅਤੇ ਰੈਜ਼ਮੇ ਮੰਗਦੇ ਤਾਂ ਰੈਜ਼ਮੇ ਭੇਜ ਦਿਆ ਕਰੋ, ਰੈਜ਼ਮੇ ਬਣਾਉਣੀ ਬੜੀ ਜ਼ਰੂਰੀ ਹੁੰਦੀ ਆ। ਅਤੇ ਇਹ ਹਾਇਰ ਕਰ ਰਹੇ ਹਨ ਮੋਨਾ ਮਹਿੰਗੀ, ਲਾਈਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, 416-500-1509-1509। ਅਤੇ ਇਸ ਨਾਲ ਸਮੋਸਾ ਸਵੀਟ ਫੈਕਟਰੀ ਵਾਲਾ ਬਹੁਤ ਬਹੁਤ ਧੰਨਵਾਦ। ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਦਾ 6477-0660-40। ਟਿਲੋ ਵੀਡੀਓ IPTV ਦੇ ਡਿਵਾਈਸ ਚਾਹੀਦੇ ਹਨ, ਢਿੱਲੋ ਵੀਡੀਓ ਸਾਹਿਬ ਨਾਲ ਸੰਪਰਕ ਕਰ ਲੈਣਾ ਆ, ਅਤੇ 905-204-1313 ਇਹਨਾਂ ਦਾ ਨੰਬਰ ਹੈਗਾ ਆ। ਗੁਰਬਾਣੀ ਰੇਡੀਓ ਵਧੀਆ ਗਿਫਟ ਹੈ, ਕਿਸੇ ਨੂੰ ਦੇਣਾ ਹੋਵੇ ਢਿੱਲੋ ਵੀਡੀਓ ਤਾਂ ਗੁਰਬਾਣੀ ਰੇਡੀਓ ਦੇ ਸਕਦੇ ਹੋ, 905-204-1313। ਇਸਦੇ ਨਾਲ ਨਾਲ ਗ੍ਰੀਨ ਵੈਲੀ ਸੁਪਰ ਮਾਰਕੀਟ ਸੇਲ ਲੱਗਣ ਜਾ ਰਹੀ ਹੈਗੀ ਇਸ ਸੁਪਰ ਮਾਰਕੀਟ ਦੇ, ਕਿਉਂਕਿ ਇਹਨਾਂ ਦੀ ਫਸਟ ਈਅਰ ਐਨੀਵਰਸਰੀ ਆ ਰਹੀ ਹੈਗੀ ਆ। ਮਕਵੀਨ ਅਤੇ ਇਹ ਮੇਫਿਲਡ ਦੇ ਬਿਲਕੁਲ ਖੂੰਜੇ 'ਤੇ ਹਨ। ਗ੍ਰੀਨ ਵੈਲੀ ਸੁਪਰ ਮਾਰਕੀਟ, ਗਰੋਸਰੀ ਸ਼ੋਪਿੰਗ ਕਰ ਲੈਣੀ, ਮਜੈਸਟਿਕ ਕਿਚਨਸ ਦੇ ਨਾਲ ਜਿਹੜਾ ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀਆਂ ਟਿਕਟਾਂ ਸਸਤੀ ਪ੍ਰਾਈਸ ਵਿੱਚ ਮਿਲਦੀਆਂ, ਮਾਲਟਨ ਵਿੱਚ ਹਨ, ਬਰੈਂਪਟਨ ਵਿੱਚ ਹਨ, ਕਟਾਰੀਆ ਟੂਰਸ ਐਂਡ ਟਰੈਵਲ 905-6781200 ਅਲਫਾ ਟਰਾਂਸਲੇਟ ਲੈਕਚਰ ਸੁੱਕੀ ਸਾਈਂ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਕੈਨੇਡਾ ਕੰਜ਼ੂਮਰ ਕੇਅਰ ਸੈਂਟਰ ਜਸਵੀਰ ਸਿੰਘ 416-500-3100 ਪਾਵਰ ਆਫ ਸੇਲ ਕਲੈਕਸ਼ਨ ਕਾਲ ਵੀਕਲ ਸਟਾਪ ਦਮਾਬ 416-500-3100। ਤੁਹਾਨੂੰ ਮੈਂ ਗਰੰਟੀ ਦਿੰਦਾ ਅੱਜ ਸ਼ਾਮ ਦੇ ਕਰੋ ਦਰਖਤ ਕੱਟਿਆ ਜਾਵੇਗਾ, ਉਹ ਬੁਸ਼ ਕੱਟੀ ਜਾਵੇਗੀ। ਜਿੱਥੇ ਇਹਨਾਂ ਨੇ ਹੱਥ ਨਹੀਂ ਲਾਇਆ ਉਹ ਹੋਸਪਿਟਲ ਜਿੱਥੇ ਲੋਕ ਤੁਰ ਕੇ ਜਾ ਰਹੇ ਉੱਥੇ ਹੈਗਾ, ਉਹ ਜਿਹੜੇ ਜਿਹੜੇ ਵਿਚਾਰੇ ਵੀਲ ਚੇਅਰ 'ਤੇ ਉਹਨਾਂ ਨੂੰ ਸੜਕ 'ਤੇ ਜਾਣਾ ਪੈਂਦਾ, ਸਾਈਡਵਾਕ ਸਾਰੀ ਬਲੋਕ ਹੈਗੀ ਆ, ਸਿਰਫ ਇੱਕ ਦਰਖਤ ਨੇ ਘਾਹ ਕੱਟ ਗਏ ਆਲੇ ਦੁਆਲੇ ਪੂਰੀ ਪੂਰੀ ਜਿਹੜੀ ਉਹ ਸਾਈਡਵਾਕ ਹੈ 10 ਫੁੱਟ ਤੱਕ ਬਲੋਕ ਹੋਈ ਪਈ ਹੈਗੀ ਆ ਦਰਖਤ ਖਾਤਰ, ਉਹ ਕੱਟਿਆ ਨਹੀਂ, ਸੋਹਣਾ ਵੀ ਨਹੀਂ ਲੱਗਦਾ, ਕੱਟਿਆ ਨਹੀਂ, ਫਿਰ ਕਹਿੰਦਾ ਸਿਟੀ ਸੂਹ ਕਾਲੇ ਹੋ ਗਈ, ਸਾਨੂੰ ਤਾਂ ਟੇਸਟ ਨਾ ਡੇਗੀ ਹੋ ਜਾ ਕੇ ਇੱਧਰ ਕੰਮ ਨਾ ਕਰਿਓ। ਜਤਿੰਦਰ ਜੀ ਤੁਸੀਂ ਆ ਜਾਓ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਆ।
5: ਹਾਂਜੀ ਭਾਜੀ
1: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਭਾਜੀ ਮੈਂ ਵੀ ਆਪਣੇ ਇਨਪੁੱਟ ਦੇਣਾ ਚਾਹੁੰਦਾ, ਐਕਚੁਅਲ 'ਚ ਮੈਂ ਸੁਣ ਕੇ ਰਹਾਂ ਵੀ 15% ਵਾਲਾ ਭਾਜੀ ਪਾਸ ਕਿਵੇਂ ਹੋ ਸਕਦਾ, ਵੀ ਜਿਵੇਂ ਮੇਅਰ ਵਗੈਰਾ ਬਣਦੇ ਉਹ ਤਾਂ ਆਪ ਹੀ ਛੱਡ ਦਿੰਦੇ, ਇੰਨੇ ਇਹ 50% ਵਾਲਾ ਫੇਲ ਹੁੰਦਾ ਭਾਜੀ, ਨੰਬਰ 1। ਸੈਕਿੰਡ ਆ ਭਾਜੀ, ਮਤਲਬ ਕਿ ਇੱਕ ਵਾਰੀ ਨਾ ਮੈਂ ਤੁਹਾਨੂੰ ਮਤਲਬ ਛੋਟੀ ਜਿਹੀ ਇੱਕ ਇੰਸੀਡੈਂਟ ਦੱਸਦਾ, ਅਸੀਂ ਕਿਤੇ ਗਏ ਸੀਗੇ ਉੱਥੇ ਪੈਟੀ ਗਰਾਊਂਡ ਵੀ ਆਇਆ ਸੀ, ਬੱਚੇ ਨਾਲ ਸੀ, ਮੈਂ ਬੱਚਿਆਂ ਨੂੰ ਕਿਹਾ, ਮੈਂ ਕਿਹਾ ਇਹਨੂੰ ਪੁੱਛੋ ਮੈਂ ਕਿਹਾ ਕਿ ਵੀ ਆਪਣਾ ਫਿਊਚਰ ਬਾਰੇ, ਬੱਚਿਆਂ ਦੇ ਫਿਊਚਰ ਬਾਰੇ ਕੀ ਇਹਦੇ ਹੈਗੇ ਆ ਵਿਊਜ਼, ਤੇ ਬੱਚੇ ਇੱਧਰ ਉਹ ਕਹਿੰਦੇ ਵੀ ਪਾਪਾ ਵੀ ਮਤਲਬ ਕਿ ਇਹਨੂੰ ਆਪਣਾ ਪਬਲਿਕ ਨੇ ਚੁਣਿਆ, ਹੀ ਨੋ ਹਿਸ ਜੋਬ ਚਲੋ, ਤੇ ਮੈਂ ਕਿਹਾ ਵੀ ਇਹਨੂੰ ਜੋਬ ਜੇ ਪਤਾ ਹੁੰਦੀ ਤਾਂ ਮੈਂ ਕਿਹਾ ਮੈਂ ਇੱਦਾਂ ਦੇ ਕੰਮ ਕਿਉਂ ਹੋਣੇ ਸੀਗੇ ਆਪਣੇ ਬ੍ਰਹਮਟ 'ਚ, ਇਹ ਦੰਦੀਆਂ ਕੱਢ ਕੇ ਨਿਕਲ ਗਿਆ ਜੀ, ਸੁਣਦਾ ਪਿਆ ਸੀਗਾ ਇਹ ਦੰਦੀਆਂ ਕੱਢ ਕੇ ਨਿਕਲ ਗਿਆ। ਤੇ ਭਾਜੀ ਮੇਰੀ ਇੱਕ ਹੋਰ ਰਿਕੁਐਸਟ ਹੈ, ਜਿਵੇਂ ਭਾਜੀ ਹੋਣੀ ਹੈਗੇ ਆ ਅਜਾਜ ਸਾਹਿਬ, ਇਹ ਮਤਲਬ ਇਹਨਾਂ ਦੇ ਵਧੀਆ ਹੈਗੇ ਆ ਪੁਆਇੰਟ, ਤੇ ਇਹਨਾਂ ਨੂੰ ਜਿਤਾਇਆ ਜਾਵੇ ਤੇ ਇਹਨਾਂ ਦੀ ਟਰਾਈ ਕੀਤੀ ਜਾਵੇ, ਇਹ ਹੈਗਾ। ਤੇ ਕਿਉਂ ਨੀ ਵੋਟਿੰਗ ਹੋ ਰਹੀ, ਇਹਨੂੰ ਅਵੇਅਰ ਕੀਤਾ ਜਾਵੇ, ਜੇ ਭਾਜੀ ਆਪਣੇ ਕੋਲ ਟਾਈਮ ਹੈਗਾ ਵੀ ਐਲ ਸੀ ਬੀ ਉੱਤੇ ਜਾ ਕੇ ਆਪਾਂ ਸ਼ਾਪ ਵੀ ਮਤਲਬ ਕੀ ਕਰ ਸਕਦੇ ਹਾਂ, ਖਰੀਦ ਸਕਦੇ ਹਾਂ, ਟਾਈਮ ਕੱਢਦੇ ਹਾਂ ਆਪਾਂ ਮਤਲਬ ਚਿਕਨ ਦੇ ਕਾਰਨਰ ਤੇ ਵੀ ਜਾ ਕੇ ਚਿਕਨ ਖਰੀਦ ਸਕਦੇ ਹਾਂ, 5-10 ਮਿੰਟ ਆਪਣੇ ਫਿਊਚਰ ਲਈ ਮਤਲਬ ਕਿਉਂ ਨੀ ਕਰ ਸਕਦੇ। ਮੇਰੀ ਤਾਂ ਰਿਕੁਐਸਟ ਇਹੀ ਆਪਣੀ ਕਮੇਟੀ ਨੂੰ ਕਿ ਆਪਣਾ 10-15 ਮਿੰਟ ਕੱਢ ਕੇ ਵੋਟ ਪਾ ਕੇ ਆਓ, ਇੱਦਾਂ ਦੇ ਜਿਹੜੇ ਪੀਪਲ ਤੁਸੀਂ ਲੈ ਕੇ ਆਉਣਾ, ਥੈਂਕ ਯੂ ਤੁਹਾਡਾ, ਥੈਂਕ ਯੂ ਭਾਜੀ ਤੁਹਾਡਾ ਵੀ, ਜਿਹੜੇ ਤੁਸੀਂ ਲੈ ਕੇ ਆਉਂਦੇ ਇਹਨਾਂ ਦੇ ਵਿਊਜ਼ ਵਧੀਆ ਹੈਗੇ ਆ, ਤੇ ਇਹਨਾਂ ਨੂੰ ਜਿਤਾਓ ਇੱਕ ਵਾਰੀ, ਇਹਨਾਂ ਨੂੰ ਚਾਂਸ ਦਿਓ ਭਾਜੀ, ਚਾਂਸ ਦਿਓ ਪਲੀਜ਼।
1: ਬਹੁਤ ਬਹੁਤ ਧੰਨਵਾਦ, ਤੁਹਾਡੀ ਆਵਾਜ਼ ਇਹ ਤੇ ਚੱਲ ਗਈ ਹੈਗੀ ਆ, ਸੋ ਯਾਦ ਆ ਪੋਜ਼ਿਟਿਵ ਵੀਜ਼ ਆ ਰਹੇ ਹੈਗੇ ਆ, ਕਿਉਂਕਿ ਆਪਾਂ ਹਰੇਕ ਵਕਤ ਤੇ ਤੁਸੀਂ ਆਵਾਜ਼ ਉਠਾਈ ਆ। ਤੇ ਹੌਸਪੀਟਲ ਬਾਰੇ ਕੀ ਕਹਿੰਦੇ ਆਪਾਂ, ਉੱਥੇ ਗੱਲ ਫੇਰ ਹੋ ਗਈ ਹੈਗੀ ਆ, ਮੈਂ ਮਿਸਟਰ ਸਾਗਾ ਵਿੱਚ ਚੌਥਾ ਬਣ ਲੱਗਾ, ਬ੍ਰੈਂਟਨ ਵਿੱਚ ਹਰੇ ਪਹਿਲਾ ਕੰਪਲੀਟ ਹੋਇਆ, ਜਿਹੜਾ ਦੂਸਰਾ ਆ ਉਹਦੀ ਇੱਕ ਵਿੰਗ ਬਣਾਉਣ ਲੱਗੇ, ਉਹ ਵੀ ਨਹੀਂ ਬਣ ਸਕੀ।
3: ਦੇਖੋ ਤੰਮਰ ਸਾਹਿਬ, ਮੈਂ ਇੱਕ ਹੋਰ ਵੀ ਗੱਲ ਕਹਿੰਦਾ ਕਿ ਵੀ ਬ੍ਰੈਂਪਟਨ ਕੇ ਅੰਦਰ ਜੋ ਲਾਰਜੈਸਟ ਗਾਰਬੇਜ ਬਰਨਿੰਗ ਪਲਾਂਟ ਹੈ ਉਹ ਇੱਥੇ ਆਉਣ ਲੱਗ ਰਿਹਾ, ਜੋ ਆਲਰੇਡੀ ਜੋ ਪਲਾਂਟ ਹੈ ਉਸਕੀ ਕੈਪੈਸਿਟੀ ਹੈ 190 metric tons ਪਰ ਈਅਰ, ਇਸਕੀ ਕੈਪੈਸਿਟੀ ਵੱਧ ਕੇ ਨਾ ਜਾਂ 4 ਗੁਣਾ ਹੋ ਜਾਣੀ, 400% ਕੈਪੈਸਿਟੀ ਵੱਧ ਜਾਣੀ, ਉਸਕੇ ਨਾਲ ਕੀ ਹੋਗਾ ਕਿ ਲੋਕਾਂ ਦੀ ਹੈਲਥ ਹੋਰ ਜ਼ਿਆਦਾ ਇੰਪੈਕਟਿਡ ਹੋਗੀ।
1: ਸਿਰਫ ਇੱਕ ਬੰਦੇ ਨੇ ਇਹਦੇ ਅਗੇਂਸਟ ਵੋਟ ਪਾਈ ਸੀਗੀ, ਆਈ ਬਲੀਵ ਸ਼ਾਇਦ ਜੇ 2 ਹੋਏ ਮੈਂ ਦੱਸ ਦਿੰਦਾ, ਤੁਸੀਂ ਕਰੈਕਟ ਕਰ ਸਾਨੂੰ ਆ ਕੇ ਵੀ ਇਹ ਇਹ ਨਹੀਂ ਐਕਸਪੈਂਡ ਹੋਣਾ ਚਾਹੀਦਾ, ਕਿਉਂਕਿ ਇਹਨਾਂ ਬਿਮਾਰੀਆਂ ਬਹੁਤ ਫੈਲਦੀਆਂ।
3: ਬਿਲਕੁਲ ਜੀ, ਦੇਖੋ ਆਪਾਂ ਹੋਸਪਿਟਲ ਪਹਿਲੇ ਆਪਣੇ ਕੋਲ ਨਹੀਂ ਹੈ, ਜਬ ਇਹ ਪਲਾਂਟ ਲੱਗੋਗੇ ਤਾਂ ਇਸਕੇ ਹਾਲ ਨਾਲ ਕੀ ਹੋਣਾ, ਮੈਂ ਇਹ ਕਹਾਂਗੇ ਬ੍ਰੈਂਪਟਨ ਕੀ ਤਰਫ ਕਿਸੇ ਦਾ ਧਿਆਨ ਨਹੀਂ ਹੈ, ਚਾਹੇ ਉਹ ਫੈਡਰਲ ਗੌਰਮੈਂਟ ਹੋ, ਚਾਹੇ ਪ੍ਰੋਵਿੰਸ਼ਲ ਗੌਰਮੈਂਟ ਹੋ, ਚਾਹੇ ਮਿਊਨਸਿਪਲ ਗੌਰਮੈਂਟ ਹੋ, ਲੇਕਿਨ ਇੱਥੇ ਹਾਰਡ ਵਰਕਿੰਗ ਲੋਕ ਰਹਿੰਦੇ, ਤਾਂ ਆਪਾਂ ਆਪਣਾ ਹੱਕ ਖੁਦ ਲੈਣਾ ਪੈਣਾ, ਕਿਉਂਕਿ ਆਪਾਂ ਨੂੰ ਚੇਂਜ ਚਾਹੀਦਾ। ਚੇਂਜ ਕਿਸ ਤਰ੍ਹਾਂ ਦਾ ਚਾਹੀਦਾ, ਚੰਗੇ ਬੰਦੇ ਚਾਹੀਦੇ ਜੋ ਆਪਣੀ ਗੱਲ ਕਰ ਸਕਣ। ਤੰਮੜ ਸਾਹਿਬ, ਮੈਨੂੰ 2021 ਤਾਂ ਹਾਰਟ ਅਟੈਕ ਆਇਆ ਸੀ, ਮੇਜਰ ਹਾਰਟ ਅਟੈਕ ਜੀ,
1: ਜੀ
3: ਪਰਮਾਤਮਾ ਨੇ ਵਾਹਿਗੁਰੂ ਨੇ ਮੇਰੀ ਜ਼ਿੰਦਗੀ ਦਿੱਤੀ ਸੀ, ਤਾਂ ਮੈਂ ਉਸ ਦਿਨ ਇੱਕ ਪੜ੍ਹਨ ਲਿੱਤਾ ਸੀ, ਜੋ ਮੇਰੀ ਲਾਈਫ ਹੈ ਉਹ ਮੇਰੀ ਲਾਈਫ ਲੋਕਾਂ ਦੀ ਸੇਵਾ ਵਾਸਤੇ ਹੈ, ਇਸ ਲਈ ਮੈਂ ਇਹੀ ਕਹਿੰਦਾ ਹਾਂ ਕਿ ਵੀ ਇਸ ਵਾਰ ਜੋ ਆਪਾਂ ਨੂੰ ਚੇਂਜ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਨੰਬਰ ਮੈਂ ਕਹਾਂਗਾ ਵੀ ਤੁਸੀਂ ਹਿਸਟਰੀ ਬਣਾਓ ਕਿ ਵੀ ਇੱਕ ਚੰਗੇ ਕੈਂਡੀਡੇਟ ਕਿਸ ਤਰ੍ਹਾਂ ਜਿਤਾ ਸਕਦੇ ਹੋ। ਮੈਂ ਪਿੱਛੇ ਇੱਕ ਵੀਡੀਓ ਪਾਈ ਸੀ, ਮੇਰੇ ਖਿਆਲ ਸੇ ਕਾਫੀ ਆਪਣੇ ਵੀਰਾਂ ਨੇ ਦੇਖੀ ਹੋਗੀ ਕਿ ਵੀ ਮੇਫੀਲਡ ਕੇ ਉੱਤੇ ਗੌਰ ਔਰ ਕੋਲਰੇਨ ਕੇ ਵਿੱਚ ਇੱਕ ਟਰੱਕ ਯਾਰਡ ਹੈ, ਕੰਟੇਨਰ ਸਟੋਰੇਜ ਹੈ, ਉੱਥੇ 25-25 acres ਦੇ 2 lots ਹੈ ਤੰਮਰ ਸਾਹਿਬ, 25-25 acres ਦੇ 2 lots ਜਿੱਥੇ ਕਮਰਸ਼ੀਅਲ ਐਕਟੀਵਿਟੀ ਚੱਲਦੀ ਹੈ। ਪ੍ਰੋਪਰਟੀ ਟੈਕਸ ਪਤਾ ਕਿੰਨਾ ਹੈ? 1 lot ਦਾ ਤਾਂ $1500 ਜੀ ਸਾਲ ਦਾ, 25 acres ਕਮਰਸ਼ੀਅਲ ਕੰਟੇਨਰ ਸਟੋਰੇਜ ਐਕਟੀਵਿਟੀ ਉੱਥੇ ਚੱਲਦੀ ਹੈ ਕਮਰਸ਼ੀਅਲ। ਔਰ ਦੂਜੇ ਦੀ ਜੋ ਲੋਟ ਹੈ ਉਸਕਾ ਪ੍ਰੋਪਰਟੀ ਟੈਕਸ ਹੈ ਜੀ ਸਾਢੇ 12,000 ਕੇ ਆਸ ਪਾਸ। ਤੁਸੀਂ ਇਹ ਦੱਸੋ ਉੱਥੇ $1 million ਦਾ ਰੈਵਨਿਊ ਆਉਂਦਾ ਹੈ
1: ਜੀ,
3: $1 million ਦਾ ਰੈਵਨਿਊ ਆਉਂਦਾ, ਤਾਂ ਜੋ ਟੈਕਸ ਅਗਰ ਉਸਕਾ ਸਹੀ ਅਸੈਸ ਹੋ, ਐਮਪੈਕ ਉਸਕਾ ਸਹੀ ਅਸੈਸ ਕਰਦੀ ਹੈ, ਤਾਂ ਉਸਕਾ ਪ੍ਰੋਪਰਟੀ ਟੈਕਸ $1 million ਬਣਦਾ ਸਾਲ ਦਾ। ਇਹ ਦੱਸੋ 2021 ਤਾਂ ਚੱਲਦਾ ਹੋ, ਅੱਛੇ ਅੱਜ ਮੰਨ ਲਓ 5 ਸਾਲ ਹੋ ਗਏ, 6 ਸਾਲ ਹੋ ਗਏ, ਤੋਂ 6 ਮਿਲੀਅਨ ਡਾਲਰ ਜੋ ਨਾ ਟੈਕਸ ਪੇਅਰ ਦਾ, ਇਹ ਜੋ ਮਾਫੀਆ ਬੈਠਾ ਹੈ ਨਾ ਜੀ, ਮੈਂ ਕਹਾਂਗੇ ਜੋ ਬੜੇ ਬੜੇ ਬਿਜ਼ਨਸਮੈਨ ਬੈਠੇ ਹੈ, ਇਹਨਾਂ ਨੇ ਮੇਅਰ ਨਾਲ ਕਾਉਂਸਿਲ ਨਾਲ ਬਿਲਕੁਲ ਹੱਥ ਮਿਲਾ ਕੇ ਇਹ ਲੋਕਾਂ ਕੇ ਪਿੱਛੇ ਪੜੇ, ਕਿ ਇੱਕ ਆਮ ਆਦਮੀ ਨੇ ਤੋਂ ਤੁਸੀਂ ਇਹ ਕਹਿੰਦੇ ਵੀ ਤੁਸੀਂ ਆਪਣੀ ਬਿਨ ਸਾਈਡ ਤੇ ਨਹੀਂ ਰੱਖੀ, ਅਸੀਂ ਤੁਹਾਨੂੰ 300 ਡਾਲਰ ਦੀ ਟਿਕਟ ਦੇਵਾਂਗੇ, 250 ਡਾਲਰ ਦੀ। ਉੱਥੇ ਜੋ ਇਹ ਘਪਲਾ ਜੋ ਚੱਲਦਾ, ਇਹਨੂੰ ਕਹਿਣ ਵਾਲਾ ਕੌਣ ਹੈ? ਮੈਂ ਕਹਿੰਦਾ ਵੀ ਇਹ ਦੋ ਲੋਟ ਨਹੀਂ ਹੈ, ਬਰੈਂਪਟਨ ਚ ਸੈਕੜੋ ਲੋਟ ਹੈ। ਮੈਂ ਅੱਜ ਇੱਕ ਵੀਡੀਓ ਬਣਾਵਾਂਗਾ, ਤੁਸੀਂ ਦੇਖੋਗੇ ਕਿ ਉੱਥੇ ਕਮਰਸ਼ੀਅਲ ਸਟਰਕਚਰ ਹੈ ਉਹ ਇਲੀਗਲ ਬਣੀ ਹੈ। ਸਭ ਨੂੰ ਪਤਾ ਹੈ ਵੀ 2023 ਤੇ ਉਹ ਸਟਰਕਚਰ ਬਣੀ ਸੀ, 2023 ਕੇ ਬਾਅਦ ਉਸ ਸਟਰਕਚਰ ਤੇ ਕੋਈ ਇੰਸਪੈਕਸ਼ਨ ਨਹੀਂ ਹੋਇਆ, ਕੋਈ ਪਰਮਿਟ ਨਹੀਂ, ਉਹ ਸਟਰਕਚਰ ਉੱਥੇ ਖੜੀ ਹੈ। ਔਰ ਉਸ ਲੋਟ ਤੇ ਤੁਸੀਂ ਕਰੋਗੇ ਜੋ ਜ਼ਮੀਨ ਹੈ ਜਿੱਥੇ ਆਪਾਂ ਕ੍ਰੀਕ ਬੋਲਦੇ ਹਾਂ, ਉਹ ਕ੍ਰੀਕ ਨੂੰ ਵੀ ਭਰ ਕੇ ਉਹ ਐਕਸਟੈਂਡ ਕੀਤੀ ਹੋਈ ਹੈ 30-30 ਫੁੱਟ ਤੱਕ। ਤੋ ਇਹ ਜੋ ਹੈ ਨਾ, ਇਹ ਜੋ ਆਮ ਲੋਕ ਹੈ, ਜੋ ਹਾਰਡ ਟੈਕਸਪੇਅਰ ਹੈ, ਉਹਨਾਂ ਨੂੰ ਤੰਗ ਕਰਦੇ ਹੈ, ਜੋ ਬਿਗ ਬਿਜ਼ਨਸਮੈਨ ਹੈ, ਇਹ ਪੂਰਾ ਨੈਕਸਸ ਬਣਾ ਰੱਖਿਆ। ਮੈਂ ਤਾਂ ਇਹੀ ਕਹਾਂਗਾ ਜੋ ਵੀ ਆਪਣੇ ਦਰਸ਼ਕ ਹੈ, ਭਈਆ ਇਹ ਟਾਈਮ ਫੋਰ ਅਵੇਕ, ਆਪਾਂ ਜਾਗਣਾ ਪੈਣਾ ਹੈ।
1: ਕੰਟੈਕਟ ਦੇ ਤੁਹਾਨੂੰ ਕਿਦਾਂ, ਸਾਡੇ ਕੋਲ ਸਿਰਫ 30 ਸਕਿੰਟ ਬਾਕੀ ਹਨ। ਕੀ
3: ਤੁਮਰ ਸਾਹਿਬ, ਬੜਾ ਸੌਖਾ ਸਾ ਨੰਬਰ ਹੈ 6479999951, 6479999951। ਮੈਂ ਇਹ ਕਹਾਂਗਾ ਮੇਰੇ ਬਰੈਂਪਟਨ ਦੇ ਭਾਈਓ, ਮੇਰੀ ਮਾਤਾਓ ਬਹਿਨੋ, ਯੂ ਗਿਵ ਮੀ ਵੋਟ, ਆਲ ਗਿਵ ਬਰੈਂਪਟਨ ਬੈਕ। ਯੂ ਹੈਵ ਟੂ, ਆਈ ਅਸ਼ੋਰ ਯੂ ਔਨ ਦਾ ਏਅਰ, ਯੂ ਗਿਵ ਮੀ ਵੋਟ, ਆਲ ਯੂ ਗਿਵ ਦਾ ਬਰੈਂਪਟਨ ਬੈਕ। ਥੈਂਕ ਯੂ ਸੋ ਮਚ।
1: ਨਲਾ ਕੇ ਦਿਓ, ਸਾਫ਼ ਸੁਥਰੇ ਹੋ ਕੇ ਹਨ। ਬਹੁਤ ਬਹੁਤ ਧੰਨਵਾਦ, ਲਾਈਨਾਂ ਮੇਰੀਆਂ ਸਾਰੀਆਂ ਬੀਜੀ ਸੀਗਾ, ਮਾਫ਼ ਕਰ ਦੇਣਾ, ਮੈਂ ਲੈਣੀ ਸੀਗਾ। ਅਮਰੀਕ ਸਿੰਘ, ਤੁਸੀਂ ਬਹੁਤ ਲੰਬੇ ਸਮੇਂ ਤੋਂ ਹੋਲਡ 'ਤੇ ਆ, ਤੁਹਾਡੀ ਇਹ ਕਾਲ ਮੈਂ ਲੈ ਲੈਣਾ, ਸੋ ਮਾਫ਼ ਕਰ ਦੇਣਾ, ਲਾਈਨਾਂ ਸਾਰੀਆਂ ਬਿਜ਼ੀ ਹਨ। ਡਰੋਪ ਕਰ ਦਿਓ, ਕੱਲ੍ਹ ਨੂੰ ਮੈਂ ਤੁਹਾਡੀਆਂ ਵੱਧ ਲਾਈਨਾਂ ਲਵਾਂਗਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਅਤੇ ਮਕੈਨਿਕ ਚਾਹੀਦੇ ਹਨ ਜਿਹਨੂੰ ਇਲੈਕਟ੍ਰੀਕਲ ਦਾ ਵੱਧ ਪਤਾ ਹੋਵੇ, ਅਤੇ ਨਾਲ ਜਿਹੜਾ DPF ਤੋਂ ਡਾਇਗਨੋਸ ਕਰ ਸਕੇ, ਵਧੀਆ ਤਨਖਾਹ ਮਿਲੇਗੀ। ਹੈਪੀ ਸੋਤਾ ਸਾਹਿਬ ਨਾਲ ਸੰਪਰਕ ਕਰਨਾ 416-500-3526, ਅਤੇ ਸਟਾਰਗੇ ਲਜੈਸ ਦੇ ਬਹੁਤ ਸਾਰੇ ਮਿੱਤਰ ਦੋਸਤ ਪ੍ਰੋਗਰਾਮ ਨੂੰ ਸੁਣ ਰਹੇ ਹਨ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਰਿਸਪੈਕਟਫੁਲੀ ਮੈਂ ਸਾਰਿਆਂ ਨੂੰ ਰਿਸਪੈਕਟ ਦਿੰਦਾ, ਸਿਟੀ ਆਫ ਬਰੈਂਪਟਨ ਦੇ ਜਿਹੜੇ ਪੁਰਾਣੇ ਹਨ ਜਾਂ ਜਿਹੜੇ ਨਵੇਂ ਬਣਨਾ ਚਾਹੁੰਦੇ ਹਨ, ਆ ਜਾ ਕਰੋ ਰੇਡੀਓ TV 'ਤੇ। ਜੇ ਲੱਗਦਾ ਸਾਡੇ ਵੱਲੋਂ ਕੁਝ ਗਲਤ ਬੋਲਿਆ ਗਿਆ, ਗਲਤ ਦੱਸੇ, ਆਇਓ ਦੱਸੋ ਯਾਰ, ਸਾਨੂੰ ਦੱਸੋ, ਤੁਹਾਡੇ ਲਈ ਬੈਠੇ ਹਾਂ। ਪਰ ਲੋਕ ਦੁਖੀ ਆ, ਤੁਹਾਨੂੰ ਸਾਹਮਣੇ ਪਤਾ ਲੱਗ ਰਿਹਾ। ਦੁੱਖ ਲੱਗਦਾ ਜਦੋਂ ਗੁਆਂਢ ਵਾਲੀ ਸਿਟੀ ਦੇ ਵਿੱਚ ਚਾਰ ਚਾਰ ਹੌਸਲ ਬਣ ਲੱਗ ਪੈਣ, ਤੁਹਾਡਾ ਦੂਸਰਾ ਜਾਂ ਦੂਸਰੀ ਵਿੰਗ ਮੈਂ ਕਹਿ ਸਕਦਾ ਉਹ ਨਾ ਕੰਪਲੀਟ ਹੋ ਸਕੇ, ਯੂਸਲੈਸ ਮੈਂ ਕਹਿ ਸਕਦਾ, ਕਿਉਂਕਿ ਬਿਕੋਜ਼ ਕੰਮ ਬਹੁਤ ਬਿਹਾਈਂਡ ਹੈਗਾ, ਕੱਲੇ ਬਿਹਾਈਂਡ ਹੋ ਗਿਆ ਹੈਗਾ ਆ। ਇਹ ਤੁਸੀਂ ਖੁਦ ਆ ਕੇ ਦੱਸ ਸਕਦੇ ਹੋ ਵੀ ਕਿਸ ਤਰ੍ਹਾਂ ਮਿਸਾਗੇ ਵਿੱਚ ਇੰਨੇ ਹੌਸਪਿਟਲ ਆ ਗਏ, ਸਾਡੇ ਬਰੈਂਡਰ ਵਿੱਚ ਕੱਲ੍ਹ ਨਹੀਂ ਆ ਗਿਆ। ਆ ਕੇ ਦੇਵੋ ਜਵਾਬ, ਲੋਕ ਮੰਗਦੇ ਹਨ, ਦੇਵੋ ਜ਼ਰੂਰ। ਸੁਣਦੇ ਰਿਹਾ ਕਰੋ ਵਿਰਾਸਤ ਰੇਡੀਓ, ਦੇਖਦੇ ਰਹੋ ਵਿਰਾਸਤ TV। ਮੈਨੂੰ ਬਾਅਦ ਵਿੱਚ ਕਦੇ ਸੰਪਰਕ ਕਰਨਾ ਹੋਵੇ 416-451। ਬਾਈ ਬਾਈ, ਹਰ ਇੱਕ ਦੇ ਵਿਚਾਰ ਆਪਣੇ ਹੁੰਦੇ ਹਨ, ਕਿਸੇ ਸਹਿਮਤ ਨਾ ਸਹਿਮਤ ਨਾ, ਉੱਥੇ ਆਪਾਂ ਛੱਡ ਦਿੰਦੇ ਹੈਗੇ ਹਾਂ। ਪਰ ਹਾਂ, ਅਸੀਂ ਸਾਰੇ ਆਪਣੇ ਹਾਂ, ਦੁਸ਼ਮਣ ਨਾ ਪਾਵੋ, ਕੰਮ ਕਰੋ ਪਿਆਰ ਦੇ ਨਾਲ। ਸਾਡਾ ਪਰਿਵਾਰ ਹੈਗਾ ਇੱਕ, ਅਸੀਂ ਵਧੀਆ ਤਰੀਕੇ ਨਾਲ ਗਰੋ ਕਰਨਾ ਚਾਹੁੰਦੇ ਹਾਂ। ਸੋ ਜਿਹੜੀ ਵੀਡੀਓ ਸੀ ਉਹ ਦੇਖਣਾ ਚਾਹੁੰਦੇ ਹੋ, ਟਿਕਟੋਕ 'ਤੇ ਮਾਖਵਾਨ, ਸਾਡੀ ਫੇਸਬੁੱਕ ਪੇਜ 'ਤੇ ਪਈ ਹੈਗੀ ਆ, ਅਤੇ ਸਾਡੇ ਇੰਸਟਾਗ੍ਰਾਮ ਪੇਜ 'ਤੇ ਪਈ ਹੈ ਵਿਰਾਸਤ ਮੀਡੀਆ ਕੈਨੇਡਾ, ਸਰਚ ਕਰ ਲਿਓ। ਉੱਥੇ ਮੈਂ ਗਰਾਊਂਡ 'ਤੇ ਲੰਬਾ ਪਿਆ ਦੇ ਸੁਣ ਰਿਹਾ ਹੈਗਾ, ਸੁਣਨ ਦੀ ਕੋਸ਼ਿਸ਼ ਕਰ, ਥੱਲੇ ਇੱਕ ਅੰਡਰਗਰਾਊਂਡ ਹੌਸਪਿਟਲ ਬਣ ਰਿਹਾ ਹੈਗਾ, ਇੱਕ ਮਿਰਕਲ ਪੈਦਾ ਹੋ ਜਾਵੇਗਾ, ਦੇਖਾਂਗੇ ਜੀ। ਦੇਖ ਲਿਓ ਵੀਡੀਓ, ਸਾਡੀ ਸੋਸ਼ਲ ਮੀਡੀਆ 'ਤੇ ਪਈ ਹੈਗੀ ਆ। ਮੈਨੂੰ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451, ਬਾਈ ਬਾਈ ਦੋਬਾ ਸੀ ਸਰ, ਇਸ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਜਾਂ ਟੋਪ ਆਟੋ ਕਲੇਜ CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ 905-670-4444, ਇਹਨਾਂ ਦੀ ਇੰਟਰਵਿਊਜ਼ ਪੈ ਜਾਣੀਆਂ ਸੁਣਨ ਵਾਲੀਆਂ ਹਨ। ਸਟਾਰਗੇਟ ਲਜੈਸੀ 905-564-9992 ਨੰਬਰ ਹੈਗਾ, ਮਨਜੀਤ ਕੌਰ ਜੀ ਮੈਂ ਧੰਨਵਾਦ, ਅਤੇ ਮਨੋਹਰ ਵਾਸ ਕਮਲ ਹੀਰ ਦਾ ਸ਼ੋਅ 89 ਨੂੰ ਆ ਰਿਹਾ ਹੈ, ਦੇਖਣ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: Sandhu, MD nu call karo, 991-151-5458.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ,

0: ਇੱਕ ਵਾਰ ਸਵਾਗਤ ਫਿਰ ਕਰਦੇ ਹਾਂ ਜੀ ਤੁਹਾਡਾ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਖਬਰਾਂ ਦੀ ਤੁਹਾਡੇ ਨਾਲ ਦੇਸ਼ ਦੁਨੀਆ ਦੀ ਖਬਰਾਂ ਦੀ ਗੱਲਬਾਤ ਕਰਾਂਗੇ, ਨਾਲ ਦੀ ਨਾਲ ਸਟੂਡੀਓ ਦਾ ਨੰਬਰ ਤੁਹਾਨੂੰ ਦੇ ਦਈਏ 905-673-3337 905-673-3337।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਡੇ ਜੋਬ ਦੇ ਕੰਮ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਦੇ ਨੇ ਜੇ ਤੁਹਾਨੂੰ ਕੰਸਟਰਕਸ਼ਨ ਦੇ ਵਿੱਚ, ਰੈਨੋਵੇਸ਼ਨ ਦੇ ਵਿੱਚ ਐਕਸਪੀਰੀਅੰਸ ਆ ਜਾਂ ਤੁਸੀਂ ਬਿਲਕੁਲ ਅਨਐਕਸਪੀਰੀਅੰਸ ਹੋ ਤਾਂ ਤੁਸੀਂ ਨਾਨਕ ਰੈਨੋਵੇਸ਼ਨ ਨਾਲ ਗੱਲਬਾਤ ਕਰ ਸਕਦੇ। ਇਹਨਾਂ ਨੂੰ ਕੁਛ ਵਰਕਰ ਚਾਹੀਦੇ ਨੇ, ਵਧੀਆ ਪੇ ਦੇਣਗੇ, ਔਨ ਟਾਈਮ ਪੇ ਦੇਣਗੇ। ਨਾਨਕ ਰੈਨੋਵੇਸ਼ਨ ਨਾਲ ਤੁਸੀਂ ਗੱਲਬਾਤ ਕਰ ਲਓ ਜਾਂ ਤੁਹਾਡੇ ਆਸ ਪਾਸ ਕੋਈ ਜੋਬ ਲੱਭ ਰਿਹਾ ਹੈ ਤਾਂ 416-902-9293 ਨਾਨਕ ਰੈਨੋਵੇਸ਼ਨ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, ਆਊਟਡੋਰ ਟੈਂਟ ਈਵੈਂਟਸ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ 647-999-2569 647-999-2569 ਮੱਲੀ ਟੈਂਟ ਸਰਵਿਸਿਸ। ਨਾਲ ਦੀ ਨਾਲ ਗਿੱਲ ਫਾਰਮ ਦਾ ਸੁਨੇਹਾ ਤੁਹਾਨੂੰ ਦੇ ਦਈਏ, ਹਰ ਤਰ੍ਹਾਂ ਦੀ ਪਨੀਰ ਤੁਹਾਨੂੰ ਮਿਲ ਜਾਣੀ ਆ, ਫਰੈਸ਼ ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ। ਗਿੱਲ ਫਾਰਮ ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ, ਕੈਲਡਨ ਫੁੱਲਾਂ ਦੇ ਸੋਹਣੇ ਸ਼ਹਿਰ ਦੇ ਵਿੱਚ। 416-898-8778 416-898-8778 ਗਿੱਲ ਫਾਰਮ। ਪੰਜਾਬ ਦੀ ਸ਼ਾਮ ਤਰਕਾਲਾ ਲੌਡਾ ਵੇਲਾ ਦੀ ਫਤਿਹ ਬੁਲਾਉਂਦੇ ਹਾਂ ਜੀ, ਜਿਆਂ ਆਖਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਨੂੰ ਕਨੇਡਾ ਦੀ ਸੋਹਣੀ ਸੱਜੀ ਸਵੇਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਰਮੇਸ਼ ਜੀ? ਬਹੁਤ ਬਹੁਤ ਜੀ ਆਇਆਂ ਨੂੰ।
2: ਪ੍ਰਭ ਸੰਧੂ ਜੀ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਤੇ ਆਪਾਂ ਚੱਲਦੇ ਹਾਂ ਜੀ ਪਹਿਲੀ ਖਬਰ ਦੇ ਵੱਲ। ਰਮੇਸ਼ ਜੀ, ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਬੇਅਦਬੀ ਕਾਨੂੰਨ ਮਾਮਲੇ 'ਚ ਪੰਜਾਬ ਸਰਕਾਰ ਦਾ ਜਿਹੜਾ ਜਵਾਬ ਆਇਆ ਸੀ ਉਸ ਜਵਾਬ ਨੂੰ ਨਾਮਨਜ਼ੂਰ ਕਰ ਲਿਆ ਜੀ।
2: ਸੰਧੂ ਜੀ, ਇਹ ਮਸਲਾ ਜਿਸ ਦਿਨ ਤੋਂ ਪੰਜਾਬ ਦੀ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ, ਬੇਅਦਬੀਆਂ ਰੋਕਣ ਦੇ ਲਈ ਇੱਕ ਸਖ਼ਤ ਕਾਨੂੰਨ ਦਾ ਦਾਵਾ ਕੀਤਾ ਜਾ ਰਿਹਾ, ਉਦੋਂ ਤੋਂ ਹੀ ਭਖਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਕਾਨੂੰਨ ਦੀਆਂ ਕਈ ਮੱਦਾਂ ਤੇ ਲੈ ਕੇ ਇਤਰਾਜ਼ ਪ੍ਰਗਟ ਕਰ ਰਹੀ ਹੈ ਔਰ ਸ਼ੰਕੇ ਪ੍ਰਗਟ ਕਰ ਰਹੀ ਹੈ ਕਿ ਸਰਕਾਰ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਵਧਾ ਰਹੀ ਹੈ। ਬੇਲੋੜੀਆਂ ਚੀਜ਼ਾਂ ਉਸ ਕਾਨੂੰਨ ਵਿੱਚ ਪਾਈਆਂ ਗਈਆਂ, ਗਲਤ ਪਾਈਆਂ ਗਈਆਂ, ਜਿਹਦੇ ਨਾਲ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਹੋਵੇਗੀ ਔਰ ਸਰਕਾਰ ਆਪਣਾ ਪ੍ਰਭਾਵ ਵਧਾ ਰਹੀ ਹੈ। ਇੱਥੋਂ ਤੱਕ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਚੁੱਕੇ ਆ ਕਿ ਸਿੱਖ ਪੰਥ ਦਾ ਅਧਿਕਾਰ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੀ ਕਾਨੂੰਨ ਬਣਾਉਣੇ ਨੇ, ਕਿਸ ਢੰਗ ਦੇ ਨਾਲ ਬਣਾਉਣੇ ਆ ਤੇ ਕਿਵੇਂ ਲਾਗੂ ਕਰਨੇ ਆ। ਇਹ ਕਿਸੇ ਸਰਕਾਰ ਦਾ ਅਧਿਕਾਰ ਨਹੀਂ, ਸਰਕਾਰ ਜੇ ਕਰ ਰਹੀ ਹੈ ਤੇ ਗਲਤ ਹੈ, ਅਸੀਂ ਉਹ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਔਰ ਬੀਤੇ ਦਿਨਾਂ ਚ ਇਹ ਵੀ ਅਸੀਂ ਤੁਸੀਂ ਵੇਖ ਚੁੱਕੇ ਹਾਂ ਕਿ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਦੇ ਸਾਰੇ ਜਿਹੜੇ ਸਿੱਖ ਵਿਧਾਇਕ ਹੈ, ਚਾਹੇ ਉਹ ਮੰਤਰੀ ਹੈ, ਚਾਹੇ ਵਿਰੋਧੀ ਧਿਰ ਦਾ, ਚਾਹੇ ਜਿਹੜਾ ਵੀ ਹੈ, ਕਿਉਂਕਿ ਜਦੋਂ ਕੋਈ ਕਾਨੂੰਨ ਪਾਸ ਹੁੰਦਾ ਹੈ ਤੇ ਉਹਦੇ ਲਈ ਸਰਕਾਰ ਸ਼ਬਦ ਵਰਤਿਆ ਜਾਂਦਾ, ਨਾ ਕੋਈ ਵਿਸ਼ੇਸ਼ ਵਿਧਾਇਕ ਜਾਂ ਕੋਈ ਵਿਸ਼ੇਸ਼ ਪਾਰਟੀ। ਤੇ ਜਦੋਂ ਇਹ ਕਾਨੂੰਨ ਪਾਸ ਹੋਇਆ ਸੀ, ਜਿਹੜੇ ਚਲੋ ਨਹੀਂ ਅੰਦਰ ਹਾਜ਼ਰ ਸੀ ਉਹ ਵੱਖਰੀ ਗੱਲ ਹੈ, ਜਿਹੜੇ ਹਾਜ਼ਰ ਸੀ ਉਹਨਾਂ ਨੇ ਤੇ ਸਹਿਮਤੀ ਦਿੱਤੀ ਸੀ ਕਿ ਕਾਨੂੰਨ ਲਾਗੂ ਹੈ ਜੀ, ਉਹ ਵੱਖਰੀ ਗੱਲ ਹੈ ਕਿ ਕਿਸੇ ਨੇ ਪੜ੍ਹਿਆ ਜਾਂ ਨਹੀਂ ਪੜ੍ਹਿਆ। ਉਹ ਤੋਂ ਬਾਅਦ ਫਿਰ ਜਥੇਦਾਰ ਸਾਹਿਬ ਨੇ ਸਾਰੇ ਤਲਬ ਕੀਤੇ ਸੀ, ਜਿਸ ਦਿਨ ਤਲਬ ਕੀਤੇ ਤੇ ਉਦਣ ਦੀਆਂ ਤਸਵੀਰਾਂ ਵੀ ਅਸੀਂ ਵੇਖੀਆਂ ਉਦਣ ਦੀਆਂ ਕੁਛ ਵੀਡੀਓ ਰਿਕਾਰਡਿੰਗ ਵੀ ਅਸੀਂ ਵੇਖੀਆਂ ਕਿ ਕਿਸ ਢੰਗ ਦੇ ਨਾਲ ਜਥੇਦਾਰ ਸਾਹਿਬ ਦੀ ਕਚਹਿਰੀ ਦੇ ਵਿੱਚ ਪੰਜਾਬ ਦੇ ਸੱਤਾਧਾਰੀ ਵਿਧਾਇਕਾਂ ਤੇ ਮੰਤਰੀਆਂ ਨੂੰ ਜਵਾਬ ਨਹੀਂ ਉਸ ਵੇਲੇ ਵੜਦਾ ਸੀ, ਸੰਤੁਸ਼ਟ ਨਹੀਂ ਕਰਾ ਸਕੇ ਉਸ ਕਾਨੂੰਨ ਨੂੰ ਲੈ ਕੇ। ਔਰ ਇਹ ਮੰਨ ਕੇ ਆਏ ਕਿ ਜਿਹੜੇ ਉਸ ਕਾਨੂੰਨ ਦੇ ਵਿੱਚ ਤੁਸੀਂ ਕਹਿੰਦੇ ਹੋ ਨੁਕਸ ਹੋ, ਉਹ ਨੁਕਸ ਅਸੀਂ ਦੂਰ ਕਰਨ ਨੂੰ ਤਿਆਰ ਹਾਂ, ਅਸੀਂ ਕਰਾਂਗੇ, ਪਰੰਤੂ ਬਾਹਰ ਆ ਕੇ ਪਰਨਾਲਾ ਫਿਰ ਉੱਥੇ ਦਾ ਉੱਥੇ। ਜਦੋਂ ਜਥੇਦਾਰ ਸਾਹਿਬ ਦਾ ਦਿੱਤਾ ਅਲਟੀਮੇਟਮ ਪੂਰਾ ਹੋ ਗਿਆ, ਮੈਂ ਬੀਤੇ ਇੱਕ ਦਿਨ ਪਿੱਛੇ ਚਲੇ ਜਾਵਾਂ ਤੇ ਪੰਜਾਬ ਦੀ ਸਰਕਾਰ ਨੇ ਆਪਣਾ ਪੱਖ, ਆਪਣਾ ਜਵਾਬ, ਆਪਣਾ ਸਪਸ਼ਟੀਕਰਨ ਉਸ ਕਾਨੂੰਨ ਦੇ ਵਿੱਚ ਜੋ ਸੋਧਾ ਕਰਨ ਦੀ ਤਜਵੀਜ਼ ਹੈ ਇੱਕ ਖਰੜੇ ਦੇ ਰੂਪ ਦੇ ਵਿੱਚ ਜਥੇਦਾਰ ਸਾਹਿਬ ਨੂੰ ਭੇਜ ਦਿੱਤੀ ਸਕੱਤਰ ਅਕਾਲ ਤਖ਼ਤ ਵਿਖੇ। ਇੰਦਰਵੀਰ ਨਿੱਜਰ ਹੁਣੀ ਉੱਥੇ ਦੇ ਕੇ ਆਏ, ਜਦੋਂ ਦੇ ਕੇ ਆਏ ਉਸ ਤੋਂ ਬਾਅਦ ਹੀ ਸੁਰਾਂ ਉੱਠਣ ਲੱਗ ਪਈਆਂ ਸੀ ਕਿ ਭਾਈ ਇਹ ਗਲਤ ਹੈ। ਤੇ ਅੱਜ ਫਿਰ ਸਿੱਧਾ ਹੀ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਜੀ ਕਿ ਜੋ ਪੰਜਾਬ ਦੀ ਸਰਕਾਰ ਸਾਨੂੰ ਜਵਾਬ ਦੇ ਕੇ ਗਈ ਹੈ ਸਾਨੂੰ ਮਨਜ਼ੂਰ ਨਹੀਂ ਹੈ। ਕੇਵਲ ਕਹਿੰਦੇ ਇੱਕ ਇਤਰਾਜ਼ ਦੂਰ ਕੀਤਾ, ਬਾਕੀ ਤੇ 90% ਸਾਰਾ ਹੀ ਉਹ ਹੈ ਜੋ ਪਹਿਲਾਂ ਸੀ, ਜਥੇਦਾਰ ਸਾਹਿਬ ਨੇ ਆਖਿਆ। ਔਰ ਜਥੇਦਾਰ ਸਾਹਿਬ ਨੇ ਬੜਾ ਸਿੱਧਾ ਕਿਹਾ ਕਿ ਸਰਕਾਰ ਬੇਅਦਬੀ ਦੇ ਦੋਸ਼ੀਆਂ ਲਈ ਸਜ਼ਾਵਾਂ ਤੈਅ ਕਰ ਸਕਦੀ ਹੈ, ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵੀ ਦੁਨਿਆਵੀ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ, ਸਰਕਾਰ ਤੋਂ ਅਧਿਕਾਰ ਨਹੀਂ ਹੈ। ਅਕਾਲ ਤਖ਼ਤ ਵੱਲੋਂ ਬੜਾ ਸਿੱਧਾ ਪੱਧਰਾ ਇਹ ਗੱਲ ਕਿਹਾ ਕਿ ਅਸੀਂ 5 ਮੈਂਬਰੀ ਸਿੱਖ ਵਕੀਲਾਂ ਦਾ ਇੱਕ ਸਮੂਹ, ਇੱਕ ਕਮੇਟੀ ਬਣਾਉਣ ਜਾ ਰਹੇ ਹਾਂ, ਉਹ ਇਸ ਸਾਰੇ ਨੂੰ ਪਰਖੇਗੀ। 2 ਮਹੀਨੇ ਦਾ ਮੁੜ ਤੋਂ ਅਲਟੀਮੇਟਮ ਪੰਜਾਬ ਸਰਕਾਰ ਨੂੰ ਅੱਜ ਜਥੇਦਾਰ ਜੀ ਨੇ ਦਿੱਤਾ ਕਿ 2 ਮਹੀਨੇ ਵਿੱਚ ਸਾਰਾ ਕੁਛ ਸੋਧੋ, ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ। ਹੁਣ ਦੂਜੇ ਪਾਸੇ ਇਸ ਤੋਂ ਬਾਅਦ ਜਦੋਂ ਇੱਕ ਪਾਸੇ ਜਥੇਦਾਰ ਜੀ ਨੇ ਪੰਜਾਬ ਸਰਕਾਰ ਦਾ ਜਿਹੜਾ ਜਵਾਬ ਸੀਗਾ ਨਾ ਮਨਜ਼ੂਰ ਕਰ ਦਿੱਤਾ, ਦੂਜੇ ਪਾਸੇ ਫਿਰ ਪੰਜਾਬ ਸਰਕਾਰ ਤੇ ਇੱਕ ਕਹਿੰਦੇ ਕਹਾਉਂਦੇ ਬੁਲਾਰੇ ਨੇ ਮਾਲਵਿੰਦਰ ਸਿੰਘ ਕੰਗ ਹੋਣੀ, ਲੋਕ ਸਭਾ ਮੈਂਬਰ, ਉਹਨਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਆ ਥੋੜਾ ਕੁ ਸਮਾਂ ਪਹਿਲਾਂ। ਉਹ ਕਹਿੰਦੇ ਜੀ ਗੱਲ ਹੀ ਇੱਦਾਂ ਦੀ ਕੋਈ ਨਹੀਂ, ਸਰਕਾਰ ਤੇ ਸਾਡੀ ਵਚਨਬੱਧ ਹੈ ਬੇਅਦਬੀਆਂ ਰੋਕਣ ਲਈ, ਸਰਕਾਰ ਤੇ ਸਾਡੀ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਵਚਨਬੱਧ ਹੈ, ਸਾਡੇ ਕਾਨੂੰਨ ਚ ਇੱਦਾਂ ਦਾ ਕੁਛ ਹੈ ਹੀ ਨਹੀਂ ਜਿਹੜਾ ਇੱਦਾਂ ਦਾ ਹੋਵੇ, ਮਾੜਾ ਚੰਗਾ ਹੋਵੇ, ਸਮਝਣ ਤੇ ਸਮਝਾਉਣ ਚ ਕਿਤੇ ਅੰਤਰ ਹੋ ਸਕਦਾ ਹੈ। ਔਰ ਮਾਲਵਿੰਦਰ ਸਿੰਘ ਕੰਗ ਹੋਣਾ ਨੇ ਰੂਲ ਨੰਬਰ 9 ਦੀ ਵਿਆਖਿਆ ਕਰਦੇ ਇਹ ਗੱਲ ਆਖੀ ਪ੍ਰੈਸ ਵਾਰਤਾ ਦੇ ਵਿੱਚ ਕਿ ਜਿਹੜਾ ਕੰਸਟੋਡੀਅਨ ਸ਼ਬਦ ਹੈ ਉਹਦੇ ਵਿੱਚ ਕੋਈ ਇੱਦਾਂ ਦੀ ਗੱਲ ਹੀ ਨਹੀਂ, ਸਰਕਾਰ ਦੀ ਮਾੜੀ ਭਾਵਨਾ ਹੈ ਹੀ ਨਹੀਂ। ਸਰਕਾਰ ਤੇ ਉਹਦੇ ਵਿੱਚ ਇਹ ਕਹਿਣਾ ਚਾਹੁੰਦੀ ਆ ਕਿ ਜੇ ਕੋਈ ਗਲਤ ਕਰਦਾ ਆ ਤਾਂ ਮਾੜੀ ਭਾਵਨਾ ਵਾਲੇ ਦੇ ਖਿਲਾਫ ਕਾਰਵਾਈ ਹੋਵੇਗੀ, ਚੰਗੀ ਭਾਵਨਾ ਵਾਲੇ ਤੇ ਨਹੀਂ ਹੋਣੀ। ਔਰ ਮਾਲਵਿੰਦਰ ਸਿੰਘ ਕੰਗ ਹੋਣੀ ਕਹਿੰਦੇ ਕਿ SGPC ਦੇ ਧਿਆਨ ਚ ਲਿਆਂਦੇ ਤੋਂ ਬਿਨਾਂ, SGPC ਦੇ ਉਸ ਖੇਤਰ ਦੇ ਮੈਂਬਰ ਦੇ ਧਿਆਨ ਚ ਲਿਆਂਦੇ ਬਿਨਾਂ ਅਸੀਂ ਕਾਰਵਾਈ ਨਹੀਂ ਕਰਾਂਗੇ ਜੇ ਕੋਈ ਮਸਲਾ ਅੜ ਵੀ ਜਾਂਦਾ ਹੈ। ਭਾਵ ਕਿ ਕੰਸਟੋਡੀਅਨ ਸ਼ਬਦ ਜਿਹੜਾ ਸਭ ਤੋਂ ਇਸ ਵੇਲੇ ਮਸਲਾ ਵੱਡਾ ਬਣਿਆ ਆ, ਜਿਹਦੇ ਵਿੱਚ ਜੇ ਅਸੀਂ ਮੋਟੇ ਤੌਰ ਤੇ ਜੋ ਲਿਖਿਆ ਕਾਨੂੰਨ ਵਿੱਚ ਉਹਨੂੰ ਆਪਾਂ ਪੜ੍ਹ ਕੇ ਵਿਚਾਰ ਕਰੀਏ ਤੇ ਉਹਨੂੰ ਥੋੜੀ ਜਿਹੀ ਵਿਆਖਿਆ ਕਰੀਏ ਤੇ ਉਹਦਾ ਅਰਥ ਪ੍ਰਾਪਤ ਸੰਧੂ ਜੀ ਇਹ ਆ ਕਿ ਜੇ ਤੁਸੀਂ ਘਰ ਗੁਰੂ ਗ੍ਰੰਥ ਸਾਹਿਬ ਲੈ ਕੇ ਗਏ ਹੋ, ਬਹੁਤ ਸਾਰੇ ਲੋਕ ਖੜਦੇ ਆ ਅਖੰਡ ਪਾਠ ਸਾਹਿਬ ਰੱਖੇ ਆ ਜਾਂ ਹੋਰ ਕਿਸੇ ਕਾਰਜ ਬਾਬਤ ਜਿਵੇਂ ਸੁਖਣੀ ਸਾਹਿਬ ਦੇ ਪਾਠ ਹੈ, ਖੁੱਲਾ ਪਾਠ ਹੈ, ਜੇ ਤੁਸੀਂ ਉੱਥੇ ਲੈ ਕੇ ਗਏ ਹੋ ਕਿਸੇ ਕਾਰਨ ਉੱਥੇ ਅਣਗਹਿਲੀ ਹੋ ਜਾਂਦੀ ਹੈ, ਚਾਹੇ ਉਹ ਜਾਣੇ ਚ ਹੋਈ ਚਾਹੇ ਅਣਜਾਣੇ ਚ ਹੋਈ, ਤੁਸੀਂ ਕੰਸਟੋਡੀਅਨ ਹੋ, ਤੁਸੀਂ ਵੀ ਕੰਸਟੋਡੀਅਨ ਹੋ, ਜਿਹੜਾ ਗੁਰੂ ਘਰ ਦਾ ਵਜ਼ੀਰ ਹੈ ਉਹ ਵੀ ਕੰਸਟੋਡੀਅਨ ਹੈ, ਤੇ ਕਾਰਵਾਈ ਪੈਂਦੀ ਉਹਨਾਂ ਤੇ ਵੀ ਹੋ ਸਕਦੀ ਹੈ। SGPC ਵਾਲੇ ਕਹਿੰਦੇ ਕਿ ਤੁਸੀਂ ਤੈਅ ਕਰੋਗੇ ਕਿ ਸਾਡੇ ਵਜ਼ੀਰਾਂ ਤੇ ਪਰਚੇ ਤੁਸੀਂ ਦਰਜ ਕਰੋਗੇ, ਇਹ ਤੇ ਚਾਲ ਹੈ ਤੁਹਾਡੀ ਕਿ ਸਾਡੇ ਵਜ਼ੀਰ ਜਿਹੜੇ ਗੁਰੂ ਘਰ ਦੇ ਸੇਵਕ ਹੈ ਤੁਸੀਂ ਉਹਨਾਂ ਨੂੰ ਕੰਸਟੋਡੀਅਨ ਸ਼ਬਦ ਵਿੱਚ ਲਪੇਟ ਕੇ ਲੈ ਆਂਦਾ, ਭਾਵ ਕਿ ਉਹਨਾਂ ਨੂੰ ਤੁਸੀਂ ਰਾਖੇ ਬਣਾ ਦਿੱਤਾ, ਉਹਨਾਂ ਨੂੰ ਤੁਸੀਂ ਗੁਨਾਹਗਾਰ ਬਣਾ ਦਿੱਤਾ, ਜਿਹੜੀ ਕਾਰਵਾਈ ਤਾਂ ਹੋਣੀ ਚਾਹੀਦੀ ਦੋਸ਼ੀਆਂ ਦੇ ਖਿਲਾਫ। ਤੇ ਅੱਜ ਉਹ ਸਫਾਈ ਮਾਲਵਿੰਦਰ ਸਿੰਘ ਕੰਗ ਕਹਿੰਦੇ ਜੀ ਏਦਾਂ ਦੀ ਗੱਲ ਹੀ ਨੀ ਕੋਈ, ਜੇ ਕਿਸੇ ਦੀ ਭਾਵਨਾ ਪਵਿੱਤਰ ਹੈ, ਉਹਦੀ ਅਟੈਂਸ਼ਨ ਸਹੀ ਆ, ਤੇ ਅਸੀਂ ਉੱਤੇ ਕਾਰਵਾਈ ਨਹੀਂ ਕਰਾਂਗੇ। ਇਹ ਗੱਲ ਮਾਲਵਿੰਦਰ ਸਿੰਘ ਨੇ ਕੰਗ ਨੇ ਕਹੀ ਹੈ। ਜਾਂਚ ਪੜਤਾਲ ਹੋਵੇਗੀ ਜਿਹੜੀ ਕਾਨੂੰਨ ਨਵੇਂ ਕਾਨੂੰਨ ਦੇ ਮੁਤਾਬਕ 45 ਦਿਨਾਂ ਦੇ ਵਿੱਚ, ਉਹ ਜਾਂਚ ਪੜਤਾਲ ਵਿੱਚ ਜੋ ਸਾਹਮਣੇ ਆਵੇਗਾ ਖੇਤਰ ਦੇ SGPC ਦੇ ਮੈਂਬਰ ਔਰ SGPC ਦੇ ਧਿਆਨ ਚ ਲਿਆਵਾਂਗੇ। ਦੂਜਾ ਜਿਹੜਾ ਇੱਕ ਮਸਲਾ ਸਭ ਤੋਂ ਵੱਡਾ ਕਿ ਹਰੇਕ ਗੁਰੂ ਗ੍ਰੰਥ ਸਾਹਿਬ ਜਿਹੜਾ ਛਪਾਈ ਹੁੰਦੀ ਹੈ ਉੱਥੇ ਜਨੀਕ ਨੰਬਰ, ਉੱਥੇ ਮਾਲਵਿੰਦਰ ਸਿੰਘ ਕੰਗ ਕਹਿੰਦੇ ਜੀ ਅਸੀਂ ਬਿਲਕੁਲ ਇਹ ਗੱਲ ਕਹੀ ਹੈ ਕਾਨੂੰਨ ਚ, ਪਰੰਤੂ ਇਹਦਾ ਜਿਹੜਾ ਦਾਇਰਾ ਹੋਵੇਗਾ ਉਹ ਸਰਕਾਰ ਕੋਲ ਨਹੀਂ ਹੋਵੇਗਾ, ਉਹ SGPC ਦੇ ਕੰਟਰੋਲ ਚ ਹੋਵੇਗਾ। SGPC ਨੇ ਛਾਪਣੇ ਹੈ, ਉਹਨਾਂ ਨੇ ਨੰਬਰਿੰਗ ਕਰਨੀ ਹੈ, ਇਹ ਪਬਲਿਕਲੀ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ। ਹਾਂ, ਕਿਤੇ ਕੋਈ ਮਸਲਾ ਆ ਜਾਂਦਾ ਹੈ, ਜਿਹੜੀ ਜਾਂਚ ਟੀਮ ਜਾਂਚ ਕਰਦੀ ਹੈ ਤੇ ਉੱਥੇ ਐਸ ਸੀ ਪੀ ਸੀ ਉਹਨਾਂ ਨੂੰ ਸਹਿਯੋਗ ਕਰੇਗੀ। ਹੁਣ ਗੱਲ ਇਹ ਹੈ ਪ੍ਰਭ ਸੰਧੂ ਜੀ ਕਿ ਮਾਲਵਿੰਦਰ ਸਿੰਘ ਕੰਗ ਨੇ ਅੱਜ ਤੇ ਸਫਾਈਆਂ ਦੇ ਦਿੱਤੀਆਂ ਤੇ ਜਿੱਦਣ ਇਹਨਾਂ ਦੇ 10-15 ਵਿਧਾਇਕ ਉੱਥੇ ਪਹੁੰਚੇ ਸੀ ਜਥੇਦਾਰ ਸਾਹਿਬ ਸਾਹਮਣੇ, ਜਥੇਦਾਰ ਸਾਹਿਬ ਨੇ ਕਚਹਿਰੀ ਲਾਈ ਸੀ ਤੇ ਮਾਫ ਕਰਨਾ ਉੱਥੇ ਤੇ ਉਲਟ ਕਹਿ ਕੇ ਆਏ, ਕਹਿੰਦੇ ਜੀ ਅਸੀਂ ਪੜ੍ਹਿਆ ਹੀ ਨਹੀਂ। ਕੋਈ ਆਖਦਾ ਜੀ ਸਾਡੇ ਤੋਂ ਤੇ ਉਸੇ ਵੇਲੇ ਆਇਆ ਜਦੋਂ ਅਸੀਂ ਵਿਧਾਨ ਸਭਾ ਚ ਕਹੇ ਅਸੀਂ ਬਾਂਹ ਖੜੀ ਕਰ ਦਿੱਤੀ, ਸਾਨੂੰ ਪੜ੍ਹਨ ਦਾ ਮੌਕਾ ਦਿੱਤਾ ਜਾਂਦਾ, ਉੱਥੇ ਤੇ ਇਹ ਸਾਫ਼ ਕਹਿ ਕੇ ਆਏ। ਔਰ ਮਾਫ਼ ਕਰਨਾ, ਕੋਈ ਐਸਾ ਵਿਧਾਇਕ ਉੱਥੇ ਸੀਗਾ ਹੀ ਨਹੀਂ ਜਿਹੜਾ ਉਸ ਕਾਨੂੰਨ ਨੂੰ ਜਥੇਦਾਰ ਸਾਹਿਬ ਨੂੰ ਸਮਝਾ ਸਕਦਾ ਕਿ ਨਹੀਂ ਜਥੇਦਾਰ ਸਾਹਿਬ ਇਹ ਤਾਂ ਪੰਜਾਬ ਸਰਕਾਰ ਨੇ ਬੜਾ ਚੰਗਾ ਲਿਖਿਆ ਜਾਂ ਆਹ ਕਾਨੂੰਨ ਹੈ। ਉੱਥੇ ਤੇ ਸਾਰੇ ਹੀ ਕਹਿ ਲਈਏ ਕਿ ਚੁੱਪ ਕਰਕੇ ਗਏ ਤੇ ਉੱਥੇ ਆਪਣੀ ਲਹਾ ਕੇ ਕਿਸਮ ਦੀ ਆ ਗਏ ਸੀ, ਮਿੱਟੀ ਪਟਾ ਕੇ ਆ ਗਏ ਸੀ, ਕਿਸੇ ਨੂੰ ਸਮਝ ਹੀ ਨਹੀਂ ਕੁਛ ਆਉਂਦਾ ਸੀ ਕਿ ਕਹੀਏ ਕਿ ਜਥੇਦਾਰ ਸਾਹਿਬ ਦੀ ਕਚਹਿਰੀ ਚ। ਤੇ ਉਹੀ ਲੀਡਰ ਜਦੋਂ ਵਿਧਾਨ ਸਭਾ ਚ ਹੈ ਫਿਰ ਉੱਥੇ ਸਿਆਸੀ ਸਿੱਠਣੀਆਂ ਦੇਣੋਂ ਨਹੀਂ ਹਟਦੇ, ਤੇ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਗੱਲ ਨਹੀਂ ਆਈ ਸੀ। ਅੱਜ ਜਦੋਂ ਜਥੇਦਾਰ ਸਾਹਿਬ ਨੇ ਮੁੜ ਇਹ ਗੱਲ ਚੁੱਕ ਲਈ ਕਿ ਭਾਈ ਸਾਨੂੰ ਤੁਹਾਡਾ ਜਵਾਬ ਟੁੱਟਾ ਭੱਜਾ ਮਨਜ਼ੂਰ ਨਹੀਂ ਹੈ, 2 ਮਹੀਨੇ ਦਾ ਸਮਾਂ ਹੈ, ਆ ਸਾਰਾ ਕੁਛ ਤਬਦੀਲੀਆਂ ਕਰਨੀਆਂ ਪੈਣਗੀਆਂ, ਇਸ ਤੋਂ ਬਿਨਾਂ ਨਹੀਂ ਸਰਨਾ, ਤੇ ਫਿਰ ਮਾਲਵਿੰਦਰ ਸਿੰਘ ਕੰਗ ਪ੍ਰੈਸ ਵਾਰਤਾ ਕਰ ਰਹੇ ਹੈ, ਫਿਰ ਉਹੀ ਗੱਲ ਭਾਵ ਕਿ ਇਹ ਤੋਂ ਫਿਰ ਦੁਬਾਰਾ ਸ਼ੁਰੂ ਹੋ ਗਿਆ, 1-2-3 ਮੁੜ ਤੋਂ ਸਾਰੀ ਗਿਣਤੀ ਸ਼ੁਰੂ ਹੋ ਗਈ ਹੈ। ਭਾਵ ਕਿ ਜਿੱਥੋਂ ਕੁ ਮਸਲਾ ਸ਼ੁਰੂ ਹੋਇਆ ਸੀ ਪ੍ਰਭ ਸੰਧੂ ਜੀ ਅੱਜ ਵੀ ਉੱਥੇ ਖੜਾ। ਮੈਂ ਕਈ ਵਾਰੀ ਸ਼ਬਦਾਂ ਦਾ ਪ੍ਰਯੋਗ ਕੀਤਾ ਆ ਕਿ ਭਾਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਸ ਜੀ ਪੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਹੈ, ਉਹ ਇਸ ਮਸਲੇ ਤੇ ਕਿਤੇ ਨਾ ਕਿਤੇ ਸਿਆਸਤ ਵੀ ਕਰ ਰਹੇ ਹੈ, ਪਰੰਤੂ ਦੂਜੇ ਪਾਸੇ ਇਹ ਵੀ ਇੱਕ ਸੱਚ ਹੈ ਕਿ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਉਹ ਵੀ ਅੜੀਅਲ ਪੁਣੇ ਵਿੱਚ ਹੈ, ਉਹ ਵੀ ਮੈਂ ਨਾ ਮਾਨੂੰ ਵਾਲੀ ਗੱਲ ਦੇ ਉੱਪਰ ਅੜੀ ਹੋਈ ਹੈ। ਭਾਵੇਂ ਦੋਨਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਸਿਆਸੀ ਰੜਕਾਂ ਇੱਕ ਦੂਜੇ ਨਾਲ ਕੱਢੀਆਂ ਜਾ ਰਹੀਆਂ ਤੇ ਕਾਨੂੰਨ ਵਿੱਚ ਹੈ, ਕਾਨੂੰਨ ਤੇ ਗੱਲ ਘੱਟ ਹੈ ਤੇ ਇੱਕ ਦੂਜੇ ਦੇ ਉੱਪਰ ਢੰਗ ਜਿਹੇ ਦੇ ਨਾਲ ਸਿਆਸੀ ਵਾਰ ਵੱਧ ਹੈ ਜਿਹੜੇ ਲਗਾਤਾਰ ਕੀਤੇ ਜਾ ਰਹੇ ਆ।
0: ਜੀ ਬਹੁਤ ਸ਼ੁਕਰੀਆ। 905-673-3337 ਔਰ ਸਾਡੇ ਨਾਲ ਕਾਲ ਤੇ ਜੁੜ ਚੁੱਕੇ ਨੇ ਸਾਡੇ ਮੌਰਗੇਜ ਸਪੈਸ਼ਲਿਸਟ ਅਸ਼ਮੀਤ ਫਰੋਮ ਅਕਾਲ ਮੌਰਗੇਜ। ਅਸ਼ਮੀਤ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ।
3: ਜੀ ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨੋਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੌਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਐਕੁਇਟੀ ਵੀ ਕੱਢ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ 6475-539-4499-6947-500-4999-6947-500-4999-6947-500-4999-6947-500-4999-6947-500-4999-6947-500-4999-6947-500-4999-6947-500-4999-6947-500-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4999-6947-4
0: ਸਤਿ ਸ਼੍ਰੀ ਅਕਾਲ ਜੀ।
4: ਬਿਲਕੁਲ ਪ੍ਰਭ, ਸੋ ਇੰਸ਼ੋਰੈਂਸ ਦੇ ਬਾਰੇ, ਇਨਵੈਸਟਮੈਂਟ ਆਪਸ਼ਨਸ ਦੇ ਬਾਰੇ ਆਲਵੇਜ਼ ਆਪਾਂ ਹਰ ਵੀਕ ਗੱਲ ਕਰਦੇ ਹਾਂ। ਸੋ ਨਵੇਂ ਸਾਡੇ ਲਿਸਨਰਸ ਜੁੜਦੇ ਰਹਿੰਦੇ ਆ, ਕਈ ਵਾਰ ਉਹਨਾਂ ਦੇ ਬਹੁਤ ਸਾਰੇ ਕੰਸਰਨਸ ਹੁੰਦੇ ਆ, ਕਈਆਂ ਦੇ ਕੋਲ ਐਗਜ਼ਿਸਟਿੰਗ ਪਾਲਿਸੀਜ਼ ਹੁੰਦੀਆਂ ਆ ਜਿਹੜੀਆਂ ਬਹੁਤ ਪੁਰਾਣੀਆਂ ਕੀਤੀਆਂ ਹੋਈਆਂ ਬਹੁਤ ਘੱਟ ਕਵਰੇਜ ਦੇ ਨਾਲ। ਆਪਣੀਆਂ ਨੀਡਸ ਦੇ ਅਕੋਰਡਿੰਗਲੀ ਆਪਾਂ ਆਪਣੀਆਂ ਜਿਹੜੀਆਂ ਐਗਜ਼ਿਸਟਿੰਗ ਪਾਲਿਸੀਜ਼ ਆ ਉਹਨਾਂ ਨੂੰ ਰਿਵਿਊ ਕਰਵਾ ਸਕਦੇ ਹਾਂ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਸ਼ਾਇਦ ਅਸੀਂ ਇੱਕੋ ਹੀ ਕਵਰੇਜ ਲੈ ਸਕਦੇ ਹਾਂ ਜਿਹੜੀ ਸਾਡੇ ਕੋਲ ਲੱਖ ਦੋ ਲੱਖ ਡਾਲਰ ਦੀ ਚੱਲਦੀ ਹੈ, ਅਸੀਂ ਹੋਰ ਕੋਈ ਪਾਲਿਸੀ ਲੈ ਨਹੀਂ ਸਕਦੇ ਬਟ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੇ ਵਿੱਚ ਮੈਂ ਜ਼ਰੂਰ ਦੱਸ ਦੇਵਾਂ ਕਿ ਜਿੱਦਾਂ ਜਿੱਦਾਂ ਤੁਹਾਡੀਆਂ ਨੀਡਸ ਚੇਂਜ ਹੁੰਦੀਆਂ ਆ ਤੁਸੀਂ ਆਪਣੀਆਂ ਕਵਰੇਜਿਸ ਨੂੰ ਇਨਕਰੀਜ਼ ਕਰਵਾ ਸਕਦੇ ਆ ਕਿਉਂਕਿ ਜੇ ਤੁਹਾਡੀਆਂ ਪਹਿਲਾਂ ਅੱਜ ਤੋਂ 10-15 ਸਾਲ ਪਹਿਲਾਂ ਤੁਹਾਡੇ ਕੋਲ 1-2 ਲੱਖ ਜਾਂ 5 ਲੱਖ ਦੀ ਹੀ ਕਵਰੇਜ ਤੁਹਾਨੂੰ ਜ਼ਰੂਰਤ ਸੀਗੀ ਉਦੋਂ ਤੁਹਾਡੀ ਇੰਨੀ ਕੁ ਹੀ ਲਾਇਬਿਲਿਟੀ ਸੀਗੀ ਅੱਜ ਦੇ ਦਿਨ ਦੇ ਵਿੱਚ ਔਨ ਐਨ ਐਵਰੇਜ ਮਾਰਗੇਜ ਅਮਾਊਂਟ ਹੀ 7-8 ਲੱਖ ਤੋਂ ਜ਼ਿਆਦਾ ਮਿਲੀਅਨ ਡਾਲਰ ਤੱਕ ਪਹੁੰਚ ਗਈ ਆ ਕਿ ਆਮ ਬੰਦੇ ਦੇ ਉੱਪਰ ਜਿਹੜੀ ਮਾਰਗੇਜ ਦੀ ਅਮਾਊਂਟ ਦੀ ਲਾਇਬਿਲਿਟੀ ਹੈਗੀ ਆ ਉਹ 7-8 ਲੱਖ ਡਾਲਰ ਤੱਕ ਦੀ ਹੈਗੀ ਆ ਸੋ ਇਸ ਕਰਕੇ ਉਨੀਆਂ ਅਮਾਊਂਟਸ ਨੂੰ ਤੁਸੀਂ ਜ਼ਰੂਰ ਕਵਰ ਕਰ ਸਕਦੇ ਆ ਅਗਰ ਤੁਸੀਂ ਕੋਈ ਰੈਂਟਲ ਪ੍ਰੋਪਰਟੀ ਇਨਵੈਸਟਮੈਂਟ ਪ੍ਰੋਪਰਟੀਜ਼ ਐਡ ਆਨ ਕਰ ਰਹੇ ਆ ਆਪਣੇ ਪੋਰਟਫੋਲੀਓ ਦੇ ਵਿੱਚ ਉਹਨਾਂ ਦੀਆਂ ਲਾਇਬਿਲਿਟੀਜ਼ ਨੂੰ ਵੀ ਕਵਰ ਕੀਤਾ ਜਾ ਸਕਦਾ ਆ ਸੋ ਇਸ ਕਰਕੇ ਬਿਲਕੁਲ ਇੱਦਾਂ ਨਾ ਸੋਚੋ ਕਿ ਸਿਰਫ ਇੱਕੋ ਹੀ ਪਾਲਿਸੀ ਮਿਲਣੀ ਆ ਜਿੰਨੀਆਂ ਵੀ ਤੁਹਾਡੀਆਂ ਲਾਇਬਿਲਿਟੀਜ਼ ਚੇਂਜ ਹੁੰਦੀਆਂ ਤੁਸੀਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀ ਦੇ ਨਾਲ ਜਾਂ ਇੱਕ ਸੇਮ ਕੰਪਨੀ ਦੇ ਨਾਲ ਆਪਣੀਆਂ ਕਵਰੇਜਿਸ ਨੂੰ ਇਨਕਰੀਜ਼ ਕਰ ਸਕਦੇ ਆ ਸੇਮ ਪਾਲਿਸੀ ਤੁਹਾਡੀ ਇਨਕਰੀਜ਼ ਨਹੀਂ ਹੋਊਗੀ ਕਿਉਂਕਿ ਜਦੋਂ ਵੀ ਆਪਾਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਨਾ ਹੁੰਦਾ ਉਸ ਵੇਲੇ ਆਪਾਂ ਨੂੰ ਨਵੀਂ ਪਾਲਿਸੀ ਅਪਲਾਈ ਕਰਨੀ ਪੈਂਦੀ ਆ ਉਹ ਨਿਊ ਅੰਡਰ ਰਾਈਟਿੰਗ ਨਿਊ ਟਰਮਸ ਦੇ ਵਿੱਚ ਹੁੰਦੀ ਆ ਸੋ ਇਸ ਕਰਕੇ ਕੋਈ ਵੀ ਤੁਹਾਡੇ ਕੁਸ਼ਚਨ ਹੈਗੇ ਆ ਅੱਜ ਦੇ ਦਿਨ ਦੇ ਵਿੱਚ ਤੁਹਾਡੀ ਸਾਰੀ ਸਿਚੁਏਸ਼ਨ ਚੇਂਜ ਹੋ ਚੁੱਕੀ ਆ ਇੱਕ ਵਾਰੀ ਆਪਣੀ ਐਗਜ਼ਿਸਟਿੰਗ ਪਾਲਿਸੀ ਨੂੰ ਰਿਵਿਊ ਕਰਕੇ ਕਿ ਉਹਦੇ ਵਿੱਚ ਆਪਣੇ ਕੋਲ ਕਿਹੜੀਆਂ ਕਿਹੜੀਆਂ ਆਪਸ਼ਨਸ ਹੈਗੀਆਂ ਆ ਉਹਨਾਂ ਦੇ ਬਾਰੇ ਡਿਸਕਸ਼ਨ ਕੀਤੀ ਜਾ ਸਕਦੀ ਆ ਸੋ ਨੰਬਰ ਹੈਗਾ ਜੀ ਮੇਰਾ 416-817-6500 ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਨੂੰ ਕੋਈ ਨਾ ਕੋਈ ਮੈਡੀਕਲ ਕੰਸਰਨ ਆ ਜਾਂਦੇ ਆ ਜਿਹਦੇ ਕਰਕੇ ਆਪਾਂ ਨੂੰ ਨਵੀਂ ਕਵਰੇਜ ਨਹੀਂ ਮਿਲਦੀ ਹੈਗੀ ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਕੁਛ ਇੱਦਾਂ ਦੀਆਂ ਕੰਪਨੀਜ਼ ਹੈਗੀਆਂ ਇੰਡਸਟਰੀ ਦੇ ਵਿੱਚ ਜਿਹਦੇ ਵਿੱਚ ਤੁਸੀਂ ਨੋਨ ਮੈਡੀਕਲ ਕਵਰੇਜ ਲੈ ਸਕਦੇ ਆ ਸੋ ਨੋ ਮੈਡੀਕਲ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੇ ਕੋਈ ਮੈਡੀਕਲ ਕੁਸ਼ਚਨ ਆਨਸਰਸ ਨਹੀਂ ਹੋਣੇ ਮੈਡੀਕਲ ਕੁਸ਼ਚਨ ਆਨਸਰਸ ਦੇ ਬੇਸ ਦੇ ਉੱਪਰ ਆਪਾਂ ਕੁਆਲੀਫਾਈ ਕਰ ਸਕਦੇ ਆ ਉਹਨਾਂ ਦੇ ਡਿਫਰੈਂਟ ਡਿਫਰੈਂਟ ਲੈਵਲ ਆਫ ਕਵਰੇਜ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਕੋਈ ਡਿਸਕਸ਼ਨ ਕਰਨੀ ਹੈਗੀ ਆ ਕਿਉਂਕਿ ਕਈ ਵਾਰ ਆਪਾਂ ਆਪਣੇ ਪੇਰੈਂਟਸ ਦੇ ਲਈ ਕੋਈ ਫਾਈਨਲ ਐਕਸਪੈਂਸ ਦੀ ਕਵਰੇਜ ਦੇਖ ਰਹੇ ਹੁੰਦੇ ਆ ਜਾਂ ਆਪਣੇ ਲਈ ਹੀ ਅਸੀਂ ਕੋਈ ਨੋਨ ਮੈਡੀਕਲ ਪਲਾਨ ਦੇਖਣਾ ਹੈਗਾ ਆ ਡਿਊ ਟੂ ਸਮ ਮੈਡੀਕਲ ਰੀਜ਼ਨਸ ਸਾਨੂੰ ਕਵਰੇਜ ਨਹੀਂ ਮਿਲ ਰਹੀ ਜਾਂ ਸਾਡੀ ਫੈਮਿਲੀ ਹਿਸਟਰੀ ਕਰਕੇ ਸਾਨੂੰ ਕਵਰੇਜ ਨਹੀਂ ਮਿਲ ਰਹੀ ਜਾਂ ਕੁਛ ਇੱਦਾਂ ਦੇ ਨੋਨ ਮੈਡੀਕਲ ਰੀਜ਼ਨਸ ਹੁੰਦੇ ਆ ਜਿਹਦੇ ਕਰਕੇ ਆਪਾਂ ਨੂੰ ਕਵਰੇਜ ਨਹੀਂ ਮਿਲਦੀ ਪਹਿਲਾਂ ਕੋਈ ਡਰਿੰਕ ਐਂਡ ਡਰਾਈਵਿੰਗ ਦੇ ਵਿੱਚ ਚਾਰਜ ਹੋ ਚੁੱਕੇ ਆ ਜਾਂ ਕੋਈ ਕ੍ਰਿਮੀਨਲ ਚਾਰਜਿਸ ਸੀਗੇ ਜਾਂ ਫਿਰ ਕਦੀ ਬੈਂਕਰਪਸੀ ਕੀਤੀ ਸੀਗੀ ਇਹਨਾਂ ਰੀਜ਼ਨਸ ਦੇ ਕਰਕੇ ਵੀ ਸਟੈਂਡਰਡ ਇੰਸ਼ੋਰੈਂਸ ਪਲਾਨਸ ਨਹੀਂ ਮਿਲਦੇ ਹੈਗੇ ਸੋ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਪਾਂ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ ਤੁਹਾਡੀ ਸਿਚੁਏਸ਼ਨ ਨੂੰ ਸਮਝਦੇ ਹੋਏ ਤੁਹਾਨੂੰ ਪਹਿਲਾਂ ਹੀ ਗਾਈਡ ਕਰ ਸਕਦੇ ਹਾਂ ਕਿ ਕਿਹੜੇ ਪਲਾਨ ਲਈ ਤੁਸੀਂ ਕੁਆਲੀਫਾਈ ਹੋ ਸਕੋਗੇ ਨੰਬਰ ਹੈਗਾ ਜੀ ਮੇਰਾ 416-817-6500
0: ਸੋ ਬਿਲਕੁਲ ਜੀ ਤੁਸੀਂ ਹਰਪ੍ਰੀਤ ਸੈਣੀ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਚਾਹੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਸੁਪਰ ਵੀਜ਼ਾ ਹੈਲਥ ਡੈਂਟਲ ਅਤੇ ਇਨਵੈਸਟਮੈਂਟ ਪਲਾਨ ਦੇ ਲਈ 416-817-6500 'ਤੇ ਹਰਪ੍ਰੀਤ ਜੀ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਪ੍ਰੀਤ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ
4: ਥੈਂਕ ਯੂ ਜੀ ਥੈਂਕ ਯੂ
0: 905-673-3337 ਅਗਲੀ ਖਬਰ ਵੱਲ ਚੱਲਦੇ ਹਾਂ ਜੀ ਰਮੇਸ਼ ਜੀ ਕੇਂਦਰ ਸਰਕਾਰ ਨੇ ਹੁਣ ਕੱਲ੍ਹ ਵੀ ਆਪਾਂ ਗੱਲਬਾਤ ਕੀਤੀ ਸੀ E20 ਜਿਹੜਾ ਮਿਸ਼ਰਿਤ ਪੈਟਰੋਲ ਆ ਉਸਦੇ ਮਾੜੇ ਪ੍ਰਭਾਵਾਂ 'ਤੇ ਵੱਡਾ ਖੁਲਾਸਾ ਹੋ ਗਿਆ ਜੀ ਉਹ ਕਿਹੜਾ ਖੁਲਾਸਾ ਜੀ
2: ਸੁੰਦਰ ਜੀ ਲੱਗਦਾ ਇੰਝ ਹੈ ਕਿ ਹੌਲੀ ਹੌਲੀ ਰਾਜ ਖੁੱਲਣ ਲੱਗ ਪਿਆ ਪਟਾਰੇ 'ਚੋਂ ਬਹੁਤ ਕੁਛ ਬਾਹਰ ਆਉਣ ਲੱਗ ਪਿਆ ਉਹਦਾ ਕਾਰਨ ਹੈ ਕਿ ਇਹ ਮੁੱਦਾ ਹੁਣ ਸੋਸ਼ਲ ਮੀਡੀਆ 'ਤੇ ਬਣਿਆ ਮੁੱਦਾ ਨਹੀਂ ਰਿਹਾ E20 ਬਾਕੀ 20% ਈਥਾਨੋਲ ਮਿਸ਼ਰਤ ਪੈਟਰੋਲ ਜਿਹੜਾ ਗੱਡੀਆਂ 'ਚ ਪੈ ਰਿਹਾ ਅੱਜ ਕੱਲ੍ਹ ਪੂਰੇ ਭਾਰਤ ਵਿੱਚ ਹਾਲਾਂਕਿ ਦੁਨੀਆਂ ਦੇ ਕਹਿੰਦੇ ਕੁਛ ਹੋਰ ਮੁਲਕਾਂ ਵਿੱਚ ਵੀ ਹੈ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਭਾਰਤ ਦੀ ਗੱਲ ਕਰੀਏ ਅਤੇ ਇੱਥੇ ਹੁਣ ਧੜਾਧੜ ਉਹ ਪੈਟਰੋਲ ਪੈ ਰਿਹਾ ਹੁਣ ਉਹ ਪੈਟਰੋਲ ਦਾ ਪਹਿਲਾਂ ਤਾਂ ਮਸਲਾ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਇਆ ਬਹੁਤੀ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਬਹੁਤਾ ਪਤਾ ਨਹੀਂ ਸੀ ਹੁਣ ਹਰੇਕ ਦੀ ਗੱਡੀ 'ਚ ਜਦੋਂ ਪੈਣ ਲੱਗਿਆ ਤੇ ਕੁਝ ਉਹਦੇ ਪ੍ਰਭਾਵ ਮਾੜੇ ਪ੍ਰਭਾਵ ਜਿਹੜੇ ਸਾਹਮਣੇ ਆਉਣ ਲੱਗੇ ਜਿਹੜੀਆਂ ਗੱਡੀਆਂ ਮੋਟਰਾਂ ਵਾਲੀਆਂ ਕੰਪਨੀਆਂ ਨੇ ਉਹ ਦੱਬੀ ਜਿਹੀ ਆਵਾਜ਼ 'ਚ ਭੋਰਾ ਭੋਰਾ ਬੋਲਣ ਵੀ ਲੱਗ ਪਈਆਂ ਕਿ ਹਾਂਜੀ ਥੋੜਾ ਬਹੁਤਾ ਫਰਕ ਤੇ ਪੈ ਸਕਦਾ ਬਾਕੀ ਜੀ ਜਿਹਨੂੰ ਆਪਾਂ ਮਾਇਲੇਜ ਆਖਦੇ ਹਾਂ ਐਵਰੇਜ ਆਖਦੇ ਉਹਨੂੰ ਫਰਕ ਪੈ ਸਕਦਾ ਜਾਂ ਕਿਸੇ ਨਾ ਕਿਸੇ ਪਾਰਟ ਭਾਗ ਨੂੰ ਫਰਕ ਪੈ ਸਕਦਾ ਦੱਬੀ ਜਿਹੀ ਆਵਾਜ਼ 'ਚ ਕੰਪਨੀ ਫਿਰ ਇਸ ਮਸਲੇ ਦੀ ਗੂੰਜ ਲੋਕ ਸਭਾ ਤੱਕ ਪਹੁੰਚ ਕੇ ਵਿਰੋਧੀ ਧਿਰਾਂ ਨੇ ਚੁੱਕ ਲਿਆ ਇੱਥੋਂ ਤੱਕ ਕਿ E20 ਜਨਤਾ ਪਾਰਟੀ ਹੁਣ ਬਣੇਗੀ ਇੱਥੋਂ ਤੱਕ ਵੀ ਸੋਸ਼ਲ ਮੀਡੀਆ 'ਤੇ ਚਰਚੇ ਸ਼ੁਰੂ ਹੋ ਗਏ ਕਿ ਸਰਕਾਰ ਮਨਮਾਨੀ ਕਰ ਰਹੀ ਹੈ ਤੇ ਅਸੀਂ ਇੱਥੇ E20 ਜਨਤਾ ਪਾਰਟੀ ਬਣਾਵਾਂਗੇ ਭਾਰਤ ਵਿੱਚ ਬਹੁਤ ਸਾਰੇ ਟਰਾਂਸਪੋਰਟਰਾਂ ਨੇ, ਬਹੁਤ ਸਾਰੇ ਡਰਾਈਵਰਾਂ ਨੇ ਐਲਾਨ ਕੀਤਾ ਕਿ ਅਸੀਂ 3 ਤਰੀਕ ਨੂੰ ਦੇਸ਼ ਦੇ ਪਾਰਲੀਮੈਂਟ ਵਾਲੇ ਪਾਸੇ ਨੂੰ ਮਾਰਚ ਕਰਨਾ ਜੰਤਰ ਮੰਤਰ ਇਕੱਠੇ ਹੋ ਕੇ E20 ਦੇ ਖਿਲਾਫ਼। ਹੁਣ ਇਹ ਵੀ ਗੱਲ ਲਗਭਗ ਸਾਫ਼ ਹੀ ਹੋ ਚੁੱਕੀ ਹੈ ਕਿ E20 ਦੇਸ਼ ਦੇ ਇੱਕ ਨਾਮੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਜਿਨ੍ਹਾਂ ਦਾ ਨਾਮ ਸਾਰੇ ਜਾਣਦੇ ਆ ਨਿਤਿਨ ਗਡਕਰੀ, ਉਹਨਾਂ ਦਾ ਪਰਿਵਾਰ, ਉਹਨਾਂ ਦਾ ਪੁੱਤਰ ਵੱਡੇ ਪੱਧਰ ਤੇ ਇਸ ਕਾਰੋਬਾਰ ਦਾ ਮਾਲਕ ਹੈ, ਵੱਡੇ ਪੱਧਰ ਤੇ ਜਿਹੜਾ ਇਹ ਮਿਸ਼ਰਤ ਤੇਲ ਹੈ। ਹੁਣ ਇਹ ਸਾਰੀਆਂ ਚੀਜ਼ਾਂ ਦਾ ਖੁਲਾਸਾ ਹੋਣ ਤੋਂ ਬਾਅਦ ਜਦੋਂ ਰੌਲਾ ਰੱਪਾ ਪਿਆ ਤੇ ਅੱਜ ਪ੍ਰਭ ਸੰਧੂ ਜੀ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਖੁਲਾਸਾ ਹੋਇਆ, ਰਾਜ ਸਭਾ ਦੇ ਵਿੱਚ ਨਿਤਿਨ ਗਡਕਰੀ ਨੇ ਇਹ ਗੱਲ ਆਪਣੇ ਮੂੰਹੋਂ ਕਹੀ ਆ ਕਿ ਜਿਹੜੀਆਂ ਪੁਰਾਣੇ ਮਾਡਲ ਦੀਆਂ ਗੱਡੀਆਂ ਨੇ 2016 ਤੱਕ ਇਹ ਤੋਂ ਪਹਿਲਾਂ, ਉਹਨਾਂ ਦੇ ਜਿਹੜੇ ਕਹਿੰਦੇ ਕੁਛ ਰਬੜ ਦੇ ਪੁਰਜੇ ਆ ਜਿਵੇਂ ਗੈਸ ਕਿੱਟ ਵਗੈਰਾ ਹੁੰਦੀ ਹੈ ਜਿਹਨੂੰ ਆਪਾਂ ਗੈਸ ਕੱਟ ਆਕ ਦੇ ਵਿੱਚ ਪੈਂਦੀ ਹੈ, ਇੱਕ ਪਾਰਟਸ ਹੁੰਦਾ ਹੈ ਇੰਜਨ ਦੇ ਵਿੱਚ, ਉਹਨਾਂ ਨੂੰ ਬਦਲਣ ਦੀ ਨੌਬਤ ਆ ਸਕਦੀ ਹੈ। ਕੁਝ ਇੱਕ ਪੁਰਜਿਆਂ ਦੇ ਉੱਪਰ ਮਾੜਾ ਅਸਰ ਪੈ ਸਕਦਾ, ਚਾਹੇ ਰਬੜ ਦੇ ਪੁਰਜੇ ਹੈ ਚਾਹੇ ਗੈਸ ਕੱਟ। ਹੁਣ ਇਹ ਗੱਲ ਅੱਜ ਤੱਕ ਨਹੀਂ ਕਿਸੇ ਸਰਕਾਰ ਨੇ ਮੰਨੀ ਸੀ, ਔਰ ਇਹ ਗੱਲ ਰਾਜ ਸਭਾ ਵਿੱਚ ਖੜ ਕੇ ਕਹੀ ਹੈ, ਅਸੀਂ ਇਹਨੂੰ ਸਿਆਸੀ ਬਿਆਨ ਨਹੀਂ ਕਹਿ ਸਕਦੇ, ਨਿਤਿਨ ਗਡਕਰੀ ਨੇ ਕਹੀ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਏਦਾਂ ਦਾ ਨੁਕਸਾਨ ਨਹੀਂ ਹੈ ਘੱਟੋ ਘੱਟ ਨਵੇਂ ਮਾਡਲ ਦੀਆਂ ਗੱਡੀਆਂ ਨੂੰ, ਉਹਨਾਂ ਨੇ 2016 ਤੱਕ ਮਾਡਲ ਦੀਆਂ ਗੱਡੀਆਂ ਨੂੰ ਕਿਹਾ ਕਿ ਹਲਕਾ ਫੁਲਕਾ ਨੁਕਸਾਨ ਹੈ। ਆ ਜਿਹੜਾ ਐਵਰੇਜ ਜਿਹਨੂੰ ਆਪਾਂ ਮਾਇਲੇਜ ਆਖਦੇ ਹਾਂ ਉਹਦੇ ਉੱਪਰ ਅਜੇ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਕਬੂਲ ਨਹੀਂ ਕੀਤਾ ਕਿ ਇਹਦੇ ਨੂੰ ਕੋਈ ਫਰਕ ਪੈਂਦਾ। ਹੁਣ ਗੱਲ ਇਹ ਹੈ ਕਿ ਜਿੱਦਾਂ ਇਹ ਖੁਲਾਸੇ ਹੋਣ ਲੱਗ ਪਏ ਆ, ਜਿਹੜਾ ਰੌਲਾ ਰੱਪਾ ਪੈ ਗਿਆ ਪ੍ਰਭ ਸੰਧੂ ਜੀ ਦਾਲ ਚ ਕਾਲਾ ਤੇ ਕੁਛ ਹੈਗਾ ਆ, ਕਿਉਂਕਿ ਪਹਿਲਾਂ ਅਸੀਂ ਤੁਸੀਂ ਕਹਿੰਦੇ ਸੀ, ਪੱਤਰਕਾਰ ਕਹਿੰਦੇ ਸੀ, ਕੁਝ ਟਰਾਂਸਪੋਰਟਰ ਆਖਦੇ, ਸੋਸ਼ਲ ਮੀਡੀਆ ਤੇ ਰੌਲਾ ਸੀ, ਅੱਜ ਰਾਜ ਸਭਾ ਤੱਕ ਗੱਲ ਪਹੁੰਚ ਗਈ ਕਿ ਜਿਹੜੀਆਂ ਪੁਰਾਣੇ ਮਾਡਲ ਦੀਆਂ ਗੱਡੀਆਂ ਉਹਨਾਂ ਦੇ ਵਿੱਚ ਕੁਛ ਹੱਦ ਤੱਕ ਕੁਛ ਪੁਰਜਿਆਂ ਤੇ ਮਾੜਾ ਪ੍ਰਭਾਵ ਪੈ ਸਕਦਾ, ਉਹਨਾਂ ਨੂੰ ਬਦਲਣਾ ਪੈ ਸਕਦਾ, ਇਹੋ ਜਿਹੀ ਨੌਬਤ ਆ ਸਕਦੀ ਹੈ। ਇਹ ਰਾਜ ਸਭਾ ਚ ਗੱਲ ਆਖੀ ਹੈ, ਨਿਤਿਨ ਗਡਕਰੀ ਨੇ ਆਖੀ ਹੈ, ਸੋ ਇਸ ਕਰਕੇ ਦਾਲ ਵਿੱਚ ਕਾਲੇ ਵਾਲੀ ਗੱਲ ਤੇ ਸਾਹਮਣੇ ਆ ਗਈ ਹੈ। ਬਾਕੀ ਆਉਣ ਵਾਲੇ ਦਿਨਾਂ ਚ ਵੇਖਦੇ ਹਾਂ, ਰੌਲਾ ਰੱਪਾ ਇਸ ਵੇਲੇ E20 ਮਿਸ਼ਰਤ ਪੈਟਰੋਲ ਨੂੰ ਲੈ ਕੇ ਕਾਫੀ ਪੈ ਗਿਆ ਭਾਰਤ।
0: 5-673-3537-9056-733-373 ਤੇ ਗੱਲਾਂ ਬਾਤਾਂ ਹੋ ਰਹੀਆਂ। ਨਾਲ ਦੀ ਨਾਲ ਤੁਹਾਨੂੰ ਹਰਵੀਨ ਮਾਵੀ ਜੀ ਦਾ ਸੁਨੇਹਾ ਦੇ ਦਈਏ। 12 ਸਾਲਾਂ ਤੋਂ ਆਟੋ ਅਤੇ ਹੋਮ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਨੇ, ਬਹੁਤ ਸਾਰੀਆਂ ਫੈਮਿਲੀ ਅਤੇ ਪਰਿਵਾਰ ਦੇ ਬਹੁਤ ਸਾਰੇ ਡਾਲਰਸ ਬਚਾ ਚੁੱਕੇ ਨੇ। ਤੁਸੀਂ ਆਪਣੀ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ ਤਾਂ ਹਰਵੀਨ ਮਾਵੀ ਜੀ ਨਾਲ ਤੁਸੀਂ ਰਾਬਤਾ ਕਰ ਲਓ। ਇਹਨਾਂ ਕੋਲ ਬੰਡਲ ਡਿਸਕਾਊਂਟ ਆਏ ਹੋਏ ਨੇ, ਗਰੁੱਪ ਡਿਸਕਾਊਂਟਸ ਆਏ ਹੋਏ ਨੇ, ਉਹਨਾਂ ਦੇ ਤਹਿਤ ਤੁਹਾਡੀ ਬਹੁਤ ਸਾਰੀ ਇੰਸ਼ੋਰੈਂਸ ਘਟਾ ਦੇਣਗੇ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਦੇਣਗੇ। ਹਿੰਦੀ, ਪੰਜਾਬੀ, ਇੰਗਲਿਸ਼ ਦੇ ਵਿੱਚ ਸਰਵ ਕਰਦੇ ਨੇ। 6472-87-0976 6472-87-0976 ਹਰਵੀਨ ਮਾਵੀ ਜੀ ਹੁਣ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਹਾਨੂੰ ਹਰਮਨ ਬੱਤਾ ਜੀ ਦਾ ਸੁਨੇਹਾ ਦੇ ਦਈਏ।

0: के 4 बजे तक। और पंजाब दे वक्ख-वक्ख थावां दीआं जिहड़ीआं मैं रिपोर्टां इकट्ठियां कर पाया
1: जी,
0: तकरीबन पंजाब दा हर कोना, चाहे छोटा शहर है चाहे वड्डा शहर है चाहे वड्डे तों वड्डा शहर है, सारियां थावां ते बाजार बंद रहे है। केवल मेडिकल स्टोर जां हस्पताल वगैरह इदां दे जिहड़े सेंटर जरूर खुले आ, बाकी तकरीबन सारा कुछ बंद रहा है। लोगों ने कोई इदां नहीं असीं कह सकते कि रोक टोक लाई है, लोगों ने चुप चपीते इस बंद का समर्थन कर दिता। और यह बंद जिवें असीं पहलां भी सरोतियां नाल कई बार सांझ पाई आ कि जो बरनाले विखे लाठीचार पंजाब की पुलिस ने किया औरतों के उपर, सफाई सेवक औरतों ते जिस ढंग दे नाल कुटिया उन्होंने, उत्ते बहुत वड्डे पद्धर ते इतराज उठे। बाल्मीक भाईचारे का बड़ा गुस्सा सी, बाल्मीक भाईचारा मैदान च नितर आया, हालांकि वह डीएसपी सस्पेंड SSO लाइन हाजिर, परंतु भाईचारा कहिंदा कि ना कानूनी कार्रवाई करो, भाव कि इन्हां नूं डिसमिस करो, इन्हां ते परचा दर्ज करो, गिरफ्तार करो, उन्हां दी मंग है। हालांकि पंजाब सरकार ने मिठियां गोलियां पाउण दा जतन किया, सफाई सेवकां दी तनखाह विच वाधा कर दिता कि रौला रप्पा थम जाए, परंतु कई बार इदां गल हुंदी कि जदों तीर कमान चो निकल जाए फिर गल नहीं बनती। क्योंकि पंजाब सरकार बारे मैंने कई बार टिप्पणी की कि पिछले ना साल खंड तो प्रभ संधु जी एक विशेष ढंग की सियासत पंजाब च कर रहे हैं कि जिहड़ी आवाज इन्हां दे खिलाफ उठ रही है उन्हूं दबण का यतन किया जा रहा है। जे कोई मुलाजम बोलते हैं उन्होंने उन्हां दे घरां च डक दिओ, मुख्यमंत्री सामने पेश नहीं होण देना। जे कोई किसान बोलते हैं उन्होंने गिरफ्तार कर लो। जे किसी ने झाड़ू नूं माड़ा जिहा खिलार दिता ते झाड़ू बेअदबी का परचे तक इत्थे दर्ज हो गए। देखो किड्डा हैरानीजनक इन्होंने सारे काम किए, भाव कि बीते एक साल तो ना डराउण वाली सियासत भी कर लग पए सी कि जिहड़ा साडे खिलाफ रौला पाएगा इदां भी असीं कर दिंदे आ, ते फिर कई वारी पुट्ठा पै जांदा। ਉਹ ਜਿਹੜਾ ਲਾਠੀ ਚਾਰਜ ਬਰਨਾਲੇ ਬੜਾ ਬੜਾ ਪੁੱਠਾ ਪੈ ਗਿਆ, ਬੜੇ ਕਸੂਤੀ ਫਸੀ ਪੰਜਾਬ ਦੀ ਸਰਕਾਰ। ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਵੀ ਲਾਰਾ ਲਾਤਾ, ਤਨਖਾਹ ਵਧਾਉਣ ਦੀ ਵੀ ਗੱਲ ਆਖ ਦਿੱਤੀ, DSP ਸਸਪੈਂਡ ਵੀ ਕਰ ਦਿੱਤਾ, SHO ਲਾਈਨ ਵੀ ਹਾਜ਼ਰ ਕਰ ਦਿੱਤਾ, ਅਗਲੇ ਫਿਰ ਵੀ ਨਹੀਂ ਮੰਨ ਰਹੇ। ਅੱਜ ਜੇ ਪੰਜਾਬ ਵੱਡੇ ਪੱਧਰ ਤੇ ਬੰਦ ਹੋਇਆ, ਇੱਕ ਗੱਲ ਬੜੀ ਸਾਫ਼ ਹੈ ਕਿ ਲੋਕਾਂ ਦਾ ਸਮਰਥਨ ਮਿਲਿਆ ਹੈ, ਠੀਕ ਹੈ, ਦੇ ਮਗਰ ਕਾਰਨ ਹੋਰ ਵੀ ਬਥੇਰੇ ਹੈ। ਸਿਆਸਤ ਵੀ ਹੈ, ਕੁਝ ਹੋਰ ਵੀ ਖੇਤਰੀ ਰੌਲੇ ਹੁੰਦੇ ਨੇ ਪੰਜਾਬ ਤੇ, ਸਥਾਨਕ ਰੌਲੇ ਵੀ ਹੁੰਦੇ ਹੈ, ਪਰੰਤੂ ਕਿਤੇ ਨਾ ਕਿਤੇ ਗੁੱਸਾ ਤੇ ਨਾਰਾਜ਼ਗੀ ਪੰਜਾਬ ਸਰਕਾਰ ਪ੍ਰਤੀ ਵੀ ਲੋਕਾਂ ਦੀ ਚੁੱਪ ਚਪੀਤੇ ਜਿਹੜੀ ਹੈ ਇਹ ਨਿਕਲੀ ਹੈਗੀ ਹੈ। ਸੋ ਕਾਫੀ ਵੱਡੇ ਪੱਧਰ ਤੇ ਬੰਦ ਨੂੰ ਸਮਰਥਨ ਮਿਲਿਆ। ਔਰ ਗੱਲ ਕੱਲੀ ਅੱਜ ਬੰਦ ਤੱਕ ਮੈਨੂੰ ਲੱਗਦਾ ਸੀਮਤ ਨਹੀਂ ਰਹਿਣੀ, ਅੱਜ ਇੱਕ ਮੀਟਿੰਗ ਵੀ ਹੋਈ ਹੈ ਭਾਈਚਾਰੇ ਦੀ ਇਹਨਾਂ ਦੇ ਕੁਛ ਕੈਬਨਿਟ ਮੰਤਰੀਆਂ ਦੇ ਨਾਲ, ਉੱਥੇ ਗੱਲ ਕੋਈ ਸਿਰੇ ਖੁੰਝੇ ਨਹੀਂ ਲੱਗੀ। ਹੁਣ ਤੇ ਇੱਥੋਂ ਤੱਕ ਵੀ ਬਾਲਮੀਕ ਭਾਈਚਾਰੇ ਨੇ ਅੱਜ ਕਹਿ ਦਿੱਤਾ ਕਿ ਜੇ ਗੱਲ ਨਾ ਮੁੱਕੀ, ਕਿਉਂਕਿ ਅੱਜ ਪ੍ਰਭ ਸੰਧੂ ਜੀ ਸ਼ਹਿਰ ਬੰਦ ਸੀ, ਬਾਜ਼ਾਰ ਬੰਦ ਸੀ, GT ਰੋਡ ਨਹੀਂ ਬੰਦ ਸੀ, ਤੁਸੀਂ ਬਾਜ਼ਾਰ ਵਿੱਚ ਦੀ ਇੱਧਰ ਉੱਧਰ ਜਾਣਾ ਹੈ, ਭਾਵ ਕਿ ਸੜਕਾਂ ਦੇ ਉੱਪਰ ਤੁਹਾਡੀ ਗੱਡੀ ਨੂੰ ਰੋਕ ਨਹੀਂ ਸੀਗੀ, ਰੇਲ ਗੱਡੀਆਂ ਨਹੀਂ ਰੋਕੀਆਂ, ਅੱਜ ਹਵਾਈ ਜਹਾਜ਼ਾਂ ਨੂੰ ਜੇ ਕਿਸੇ ਨੇ ਚੰਨ ਜਾਣਾ ਸੀ ਅੰਮ੍ਰਿਤਸਰ ਨੂੰ ਜਾਂ ਦਿੱਲੀ ਨੂੰ, ਉਹਨਾਂ ਨੂੰ ਨਹੀਂ ਰੋਕਿਆ, ਪਰੰਤੂ ਅੱਜ ਭਾਈਚਾਰੇ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਫਿਰ ਆਉਂਦੇ ਦਿਨਾਂ ਦੇ ਵਿੱਚ ਰੇਲ ਗੱਡੀਆਂ ਵੀ ਰੋਕਾਂਗੇ, GT ਰੋਡ ਵੀ ਰੋਕਾਂਗੇ, ਤੇ ਅੰਮ੍ਰਿਤਸਰ ਦੇ ਰਾਜਾ ਸੰਸੀ ਹਵਾਈ ਅੱਡੇ ਤੇ ਜਾ ਕੇ ਵੀ ਬੈਠਾਂਗੇ ਅਸੀਂ, ਉਹਨਾਂ ਨੇ ਸਾਫ਼ ਅੱਜ ਕਹਿ ਦਿੱਤਾ ਕਿ ਜੇ ਸਰਕਾਰ ਨਾ ਮੰਨੀ। ਸੋ ਕਾਫੀ ਵੱਡੇ ਪੱਧਰ ਤੇ ਸਮਰਥਨ ਬੰਦ ਨੂੰ ਮਿਲਿਆ, ਤੇ ਹੁਣ ਆਉਂਦੇ ਦਿਨਾਂ ਚ ਵੇਖਦੇ ਹਾਂ ਭਾਈ ਗੱਲ ਕਿੱਧਰ ਨੂੰ ਚੱਲਦੀ ਹੈ। ਇਸ ਮਸਲੇ ਚ, ਇਸ ਵਾਰ ਜਿਹੜਾ ਹੈਗਾ ਨਾ ਕੁੱਟਮਾਰ ਦੇ ਮਸਲੇ ਚ, ਲਾਠੀਚਾਰਜ ਦੇ ਮਸਲੇ ਚ, ਇਸ ਵਾਰ ਪੰਜਾਬ ਸਰਕਾਰ ਤੇ ਪੁੱਠੀ ਪੈ ਗਈ ਹੈ।

ਸੋ ਇਹ ਖੂਬਸੂਰਤ ਆਵਾਜ਼ ਤੁਸੀਂ ਸੁਣ ਰਹੇ ਹੋ ਰੰਗਲੇ ਸਰਦਾਰਾਂ ਦੀ, ਜਿਨ੍ਹਾਂ ਦੀ ਗਾਇਕੀ ਖੇਤਾਂ ਤੋਂ ਸ਼ੁਰੂ ਹੋ ਕੇ ਦੇਸ਼ ਦੁਨੀਆ ਦੇ ਵਿੱਚ ਗੂੰਜ ਰਹੀ ਆ। ਪੰਜਾਬ ਦੇ ਵਿੱਚ ਵੱਡੀਆਂ ਰੋਇਲ ਮੈਰਿਜਸ ਦੇ ਵਿੱਚ ਇਹ ਗੱਭਰੂ ਦੀ ਸੋਹਣੀ ਸੁਨੱਖੀ ਗਾਇਕੀ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਦੀ ਗੂੰਜ ਪਾਉਂਦੀ ਹੈ, ਔਰ ਨਾਲ ਦੀ ਨਾਲ ਜਿੱਥੇ ਆਪਾਂ ਇਹ ਕਹਾਂਗੇ ਕਿ ਪੰਜਾਬ ਦੇ ਜਿਹੜੇ ਉਹ ਪੁਰਾਤਨ ਸਾਜ਼ਾਂ ਦੇ ਨਾਲ ਗਾਉਣ ਵਾਲੇ ਗਾਇਕ

ਔਰ ਇਹ ਗਾਇਕ ਪਹੁੰਚ ਚੁੱਕੇ ਨੇ ਕੈਨੇਡਾ ਦੀ ਧਰਤੀ 'ਤੇ ਬ੍ਰੈਂਪਟਨ ਸ਼ਹਿਰ ਦੇ ਵਿੱਚ 7 ਅਗਸਤ ਨੂੰ ਰੰਗਲੇ ਸਰਦਾਰਾਂ ਦਾ ਇੱਕ ਬੜਾ ਹੀ ਖੂਬਸੂਰਤ ਰੋਜ਼ ਥੀਏਟਰ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਪਰ

0: 80% ਸ਼ੋ ਸੋਲਡ ਆਊਟ ਹੋ ਚੁੱਕਿਆ ਹੈ, ਐਡਵਰਟਾਈਜ਼ ਤੋਂ ਵੀ ਪਹਿਲਾਂ ਇਹ ਸ਼ੋ ਵੇਖ ਚੁੱਕਿਆ ਹੈ, ਕਿਉਂਕਿ ਇਹ ਉਹ ਗਾਇਕ ਆ ਜਿਨ੍ਹਾਂ ਨੂੰ ਵੱਡੀਆਂ ਵੱਡੀਆਂ ਮੈਰਿਜਸ ਦੇ ਵਿੱਚ ਬੁੱਕ ਕੀਤਾ ਜਾਂਦਾ, ਛੋਟੇ ਅਖਾੜਿਆਂ ਦੇ ਵਿੱਚ ਲੱਗਦੇ ਨੇ, ਬਹੁਤ ਰੋਇਲ ਗਾਇਕ ਪਰ ਚੰਗੇ ਗਾਇਕ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ, ਬੜੇ ਸਾਫ਼ ਸੁਥਰੇ ਗਾਇਕ, ਸਾਫ਼ ਸੁਥਰੀ ਗਾਇਕੀ, ਪੰਜਾਬ ਦੀ ਗੱਲ, ਪੰਜਾਬੀ ਦੀ ਗੱਲ, ਸੱਭਿਆਚਾਰ ਦੀ ਗੱਲ, ਸੋਹਣੀ ਗਾਇਕੀ ਨੂੰ ਜੇ ਤੁਸੀਂ ਸੁਣਨਾ ਤਾਂ 7 ਅਗਸਤ ਨੂੰ ਬਹੁਤ ਲਿਮਿਟਡ ਜਿਹੀਆਂ ਟਿਕਟਾਂ ਰਹਿ ਗਈਆਂ, ਬਹੁਤ ਥੋੜ੍ਹੀਆਂ, ਹੋ ਸਕਦਾ ਕਿ ਤੁਸੀਂ ਜਦ ਤੱਕ ਕਾਲ ਕਰੋ ਟਿਕਟ ਨਾ ਮਿਲੇ, ਪਰ ਬਹੁਤ ਟਿਕਟਾਂ ਥੋੜ੍ਹੀਆਂ ਮੇਰੇ ਕੋਲ ਹੀ ਪਈਆਂ ਨੇ, ਤੁਸੀਂ ਕਾਲ ਕਰ ਲਓ 400 437-0001 ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਕਾਲ ਕਰ ਲਓ। ਇਹ ਬਹੁਤ ਘੱਟ ਹੋਇਆ ਕਿ ਸ਼ੋ ਅਨਾਊਂਸ ਹੋਇਆ ਹੋਵੇ ਅਤੇ 80% ਟਿਕਟਾਂ ਵਿਕ ਗਈਆਂ ਹੁਣ ਬਿਨਾਂ ਕਿਸੇ ਐਡਵਰਟਾਈਜ਼ਮੈਂਟ ਤੋਂ। ਸੋ ਬਹੁਤ ਘੱਟ ਲਿਮਿਟਡ ਜਿਹੀਆਂ ਟਿਕਟਾਂ ਔਰ ਡਿਮਾਂਡ ਬਹੁਤ ਜ਼ਿਆਦਾ ਆ, ਸੋ ਜਿਹੜਾ ਪਹਿਲਾਂ ਕਾਲ ਕਰ ਲਊਗਾ ਜੀ ਉਹ ਇਸ ਸ਼ੋਅ ਦਾ ਹਿੱਸਾ ਬਣ ਜੂਗਾ। ਸੋ ਇਸ ਖੂਬਸੂਰਤ ਸ਼ੋਅ ਨੂੰ ਤੁਸੀਂ ਵੇਖਣਾ, ਇੰਜੋਏ ਕਰਨਾ ਆ, ਤਾਂ 437-0001 437-8700001 'ਤੇ ਤੁਸੀਂ ਕਾਲ ਕਰਕੇ ਬਹੁਤੀ ਜਾਣਕਾਰੀ ਲੈ ਸਕਦੇ ਹੋ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਮੋਨਾ ਮਹਿੰਗੀ ਜੀ ਦਾ ਸੁਨੇਹਾ ਤੁਹਾਨੂੰ ਦੇ ਦਈਏ, ਪਰਿਵਾਰਾਂ ਨੂੰ ਕਵਰੇਜ, ਭਵਿੱਖ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਅਤੇ ਨਾਲ ਦੀ ਨਾਲ ਡਿਸਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨ ਲੈਣ ਦੇ ਲਈ ਮੋਨਾ ਮਹਿੰਗੀ ਜੀ 416-509-1599 ਬਰੈਂਪਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦਈਏ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਅੱਜ ਦੇ ਪ੍ਰਾਈਜ਼ ਲੌਕ ਕਰਨਾ ਚਾਹੁੰਦੇ ਹੋ, ਆਪਣੇ ਜ਼ਿੰਮੇਵਾਰੀ ਨੂੰ ਆਪਣੇ ਹੱਥੀਂ ਤੁਸੀਂ ਨਿਭਾਉਣਾ ਚਾਹੁੰਦੇ ਹੋ, ਤਾਂ 905-458-2222 9054582222 ਬਰੈਂਪਟਨ ਕ੍ਰੈਮਟੋਰੀਅਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਕਾਲੀ ਦਲ ਵਾਰਸ ਪੰਜਾਬ ਪਾਰਟੀ ਨੇ ਅਤੇ ਚੰਡੀਗੜ੍ਹ ਪੁਲਿਸ ਨੇ FIR ਦਰਜ ਕਰਤੀ ਹੈ, ਕਿਉਂਕਿ ਕੱਲ੍ਹ ਚੰਡੀਗੜ੍ਹ ਦੇ ਵਿੱਚ ਜੋ ਹੋਇਆ ਉਹ ਵਾਕਈ ਕਿਸੇ ਨਵੀਂ ਪਾਰਟੀ ਦੇ ਵੱਸ ਦਾ ਕੰਮ ਨਹੀਂ ਸੀ, ਅਤੇ ਹੁਣ ਇਸ 'ਤੇ ਪੁਲਿਸ, ਚੰਡੀਗੜ੍ਹ ਪੁਲਿਸ ਵੱਲੋਂ FIR ਦਰਜ ਕਰ ਦਿੱਤੀ ਗਈ ਹੈ। ਇਹ ਸਾਰੀ ਕੀ ਖਬਰ ਹੈ ਰਮੇਸ਼ ਜੀ?
1: ਪ੍ਰਭ ਸੰਧੂ ਜੀ, ਜਿਸ ਢੰਗ ਦੇ ਨਾਲ ਕੱਲ ਵਾਰਸ ਪੰਜਾਬ ਦੀ ਜਥੇਬੰਦੀ ਚੰਡੀਗੜ੍ਹ ਪੁਲਿਸ ਤੇ ਭਾਰੀ ਪਈ, ਜਿਸ ਢੰਗ ਦੇ ਨਾਲ ਵਾਰਸ ਪੰਜਾਬ ਦੀ ਜਥੇਬੰਦੀ ਨੇ ਪਾਣੀ ਦੀਆਂ ਤੋਪਾਂ ਦਾ ਮੂੰਹ ਮੋੜ ਦਿੱਤਾ, ਜਿਸ ਢੰਗ ਦੇ ਨਾਲ ਵਾਰਸ ਪੰਜਾਬ ਜਥੇਬੰਦੀ ਦੇ ਸਮਰਥਕ ਜਾਂ ਮੈਂਬਰ ਕਹਿ ਲਈਏ ਜਾਂ ਲੀਡਰ ਕਹਿ ਲਈਏ, ਮੋਹਾਲੀ ਦੇ ਬਾਰਡਰ ਤੋਂ ਕਰੋਸ ਕਰਕੇ ਉਹ ਮੁੱਖ ਮੰਤਰੀ ਦੀ ਕੋਠੀ ਸੈਕਟਰ 2 ਚ ਪੈਂਦੀ ਹੈ, ਕਰੀਬ 10 ਕਿਲੋਮੀਟਰ ਦਾ ਸਫ਼ਰ ਕਈਆਂ ਨੇ ਤੈਅ ਕਰਕੇ ਉੱਥੇ ਤੱਕ ਪਹੁੰਚ ਗਏ। ਉਹ ਸੁਭਾਵਿਕ ਸੀ ਕਿ ਪੁਲਿਸ ਨੇ ਕਾਰਵਾਈ ਕਰਨੀ ਹੈ, ਕਿਉਂਕਿ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੁਲਿਸ ਵਾਲਿਆਂ ਦੇ ਨਾਲ ਧੱਕਾ ਮੁੱਕੀ 'ਚ ਕੁਛ ਪੁਲਿਸ ਵਾਲਿਆਂ ਦੇ ਵੀ ਸੱਟਾਂ ਚੋਟਾਂ ਲੱਗਣ ਦੀ ਜਾਣਕਾਰੀ ਹੈ। ਜਿਹੜੀ ਪੁਲਿਸ ਦੀ ਪਾਣੀ ਵਾਲੀ ਗੱਡੀ ਹੁੰਦੀ ਹੈ ਉੱਤੇ ਚੜ੍ਹ ਕੇ ਪਾਣੀ ਦਾ ਮੂੰਹ ਮੋੜ ਦੇਣਾ, ਬੈਰੀਕੇਡ ਤੋੜਨੇ, ਧੱਕਾ ਮੁੱਕੀ ਕਰਨੀ, ਕਾਨੂੰਨ ਦੇ ਮੁਤਾਬਿਕ ਜੋ ਕਾਨੂੰਨ ਕਹਿੰਦਾ ਹੈ ਉਹਦੇ ਮੁਤਾਬਿਕ ਤੇ ਕਾਰਵਾਈ ਫਿਰ ਹੋ ਜਾਂਦੀ ਕਈ ਵਾਰ। ਤੇ ਉਵੇਂ ਕੋਈ ਬਹੁਤ ਹੈਰਾਨੀਜਨਕ ਨਹੀਂ, ਜਿਹੜੇ ਧਰਨਾਕਾਰੀ ਪ੍ਰਦਰਸ਼ਨਕਾਰੀ ਹੁੰਦੇ ਹੈ ਉਹ ਮਾਨਸਿਕ ਤੌਰ ਤੇ ਪ੍ਰਿਪੇਅਰ ਹੀ ਹੁੰਦੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਇਸ ਪੱਧਰ ਦਾ ਅੰਦੋਲਨ ਲੜਾਂਗੇ ਜਾਂ ਕਰਾਂਗੇ ਤੇ ਇਹ ਕਾਰਵਾਈ ਸਾਡੇ ਤੇ ਹੋਣੀ ਹੈ। ਹੁਣ ਜਿਹੜਾ ਚੰਡੀਗੜ੍ਹ ਦੀ ਪੁਲਿਸ ਨੇ ਪਰਚਾ ਦਰਜ ਕੀਤਾ ਉਹਦੇ ਵਿੱਚ ਮਨਪ੍ਰੀਤ ਆਲੀ ਤੋਂ ਲੈ ਕੇ ਲੱਖੇ ਸਟਾਣੇ ਤੋਂ ਲੈ ਕੇ ਭਾਨਾ ਸਿੱਧੂ ਤੋਂ ਲੈ ਕੇ 12 ਕੁ ਜਣੇ ਹੋਰ ਹੈ, ਕੁੱਲ 14 ਕੁ ਜਣਿਆਂ ਦੇ ਉੱਪਰ ਪਰਚਾ ਸਿੱਧਾ ਕੀਤਾ। ਇਹ ਤੋਂ ਇਲਾਵਾ ਸੈਂਕੜਿਆਂ ਦਾ ਜ਼ਿਕਰ ਕੀਤਾ ਕਿ ਉਹ ਵੀ ਲੋਕ ਸੀਗੇ, ਔਰ ਇਹ ਵੀ ਉਸ ਪਰਚੇ 'ਚ ਜ਼ਿਕਰ ਕੀਤਾ ਕਿ ਤਲਵਾਰਾਂ ਸੀ, ਹੋਰ ਹਥਿਆਰ ਸੀ ਜਿਹਦੇ ਨਾਲ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ। ਇਹ ਪੁਲਿਸ ਦਾ ਢੰਗ ਹੀ ਹੁੰਦਾ ਹੈ। ਤੇ ਜਿਹੜੀਆਂ ਤਲਵਾਰਾਂ ਸ਼ਬਦ ਦੀ ਗੱਲ ਕੀਤੀ ਆ ਜਾਂ ਹੋਰ ਹਥਿਆਰ ਦੀ, ਦੇਖੋ ਮਾਫ਼ ਕਰਨਾ, ਇਹ ਤੇ ਸੱਚ ਹੀ ਹੈ। ਜਦੋਂ ਸਿੱਖ ਭਾਈਚਾਰਾ ਕਿਸੇ ਅੰਦੋਲਨ ਤੇ ਜਾਂ ਘਰੋਂ ਬਾਹਰ ਨਿਕਲਦਾ ਹੈ ਆਮ ਤੌਰ ਤੇ ਤਲਵਾਰਾਂ ਹੁੰਦੀਆਂ ਨੇ, ਤਲਵਾਰਾਂ ਤੋਂ ਇਲਾਵਾ ਵੀ ਕਿਸੇ ਕੋਲ ਵੱਖਰੇ ਵੱਖਰੇ ਢੰਗ ਦੇ ਜਿਹੜੇ ਸਿੱਖ ਸ਼ਾਸਤਰ ਹੁੰਦੇ ਹੈਗੇ ਆ। ਹੁਣ ਪੁਲਿਸ ਦੇ ਕਾਨੂੰਨ ਦੇ ਮੁਤਾਬਕ ਭਾਈ ਉਹ ਹਥਿਆਰ ਹੈ, ਇੱਧਰ ਸ਼ਾਸਤਰ ਹੈ। ਅਸੀਂ ਜਦੋਂ ਲੈਂਦੇ ਅਸੀਂ ਸ਼ਾਸਤਰ ਦੇ ਰੂਪ ਚ ਜਾਂਦੇ ਹਾਂ, ਉਹਨਾਂ ਨੇ ਹਥਿਆਰ ਦੇ ਰੂਪ ਚ ਪਰਚਾ ਦਰਜ ਕਰ ਦਿੱਤਾ। ਔਰ ਇਹ ਮੈਨੂੰ ਕੱਲ ਹੀ ਲੱਗਦਾ ਸੀ ਕਿ ਕੁਛ ਨਾ ਕੁਛ ਹੋਵੇਗਾ। ਪਹਿਲਾਂ ਤੇ ਆਪਣੇ ਆਪ ਚ ਇਹੀ ਬਹੁਤ ਵੱਡੀ ਗੱਲ ਸੀ, ਹੈਰਾਨੀਜਨਕ ਸੀ ਕਿ ਕਿਸ ਢੰਗ ਦੇ ਨਾਲ ਪਹਿਲਾਂ ਮੋਹਾਲੀ ਚ ਪੰਜਾਬ ਪੁਲਿਸ ਦੇ ਉੱਪਰ ਭਾਰੀ ਪਏ ਹੋ। ਔਰ ਬੜਾ ਉਹ ਸੀਨ ਜਿਹੜੇ ਆਪਾਂ ਵੇਖੇ ਹੈ ਪ੍ਰਭ ਸੰਧੂ ਜੀ, ਉੱਥੇ ਪੰਜਾਬ ਦੀ ਪੁਲਿਸ ਇੰਝ ਲੱਗਦਾ ਸੀ ਕਿ ਜਿਵੇਂ ਉਹਨਾਂ ਨੂੰ ਰੋਕਣ ਲਈ ਘੱਟ એનર્ਜੀ ਲਾ ਰਹੀ ਹੋਵੇ। ਚੰਡੀਗੜ੍ਹ ਬਾਰਡਰ ਤੱਕ ਜਾਣ ਦਿੱਤਾ, ਬਾਰਡਰ ਤੋਂ ਫਿਰ ਪੰਜਾਬ ਪੁਲਿਸ ਕੁਦਰਤੀ ਪਿੱਛੇ ਹਟ ਗਈ। ਅੱਗੇ ਚੰਡੀਗੜ੍ਹ ਪੁਲਿਸ ਤੇ ਬੈਰੀਕੇਡ ਸੀ, ਉਹ ਵੀ ਬੜਾ ਹੈਰਾਨੀਜਨਕ ਸੀ ਕਿ ਮੈਂ ਬਹੁਤ ਸਾਰੇ ਧਰਨੇ ਪ੍ਰਭ ਸੰਧੂ ਜੀ ਚੰਡੀਗੜ੍ਹ ਦੇ ਬਾਰਡਰ ਤੇ ਆਪ ਵੇਖੇ, ਬਹੁਤ ਸਾਰੇ ਧਰਨੇ ਕਿਸਾਨਾਂ ਦੇ ਵੀ ਵੇਖੇ ਆ, ਮਜ਼ਦੂਰਾਂ ਦੇ ਵੀ ਵੇਖੇ ਆ, ਮੁਲਾਜ਼ਮਾਂ ਦੇ ਵੀ ਵੇਖੇ ਆ, ਔਰ ਜਿਹੜੇ ਇਨਸਾਫ ਮੋਰਚਾ ਲੱਗਿਆ ਬੰਦੀ ਸਿੰਘਾਂ ਲਈ ਉਹਨਾਂ ਦੇ ਵੀ ਵੇਖੇ ਆ। ਉਹ ਬੈਰੀਕੇਡਿੰਗ ਏਦਾਂ ਦੀ ਹੁੰਦੀ ਹੈ ਸਹਿਜੀ, ਕਿਤੇ ਟੁੱਟ ਨਹੀਂ ਸਕਦੀ, ਪਰੰਤੂ ਆ ਜਿਹੜੀ ਬੈਰੀਕੇਡਿੰਗ ਕੱਲ ਟੁੱਟੀ ਹੈ ਬੜਾ ਹੈਰਾਨੀਜਨਕ ਸੀ। ਫਿਰ ਉਹ ਤੋਂ ਅੱਗੇ ਬੈਰੀਕੇਡਿੰਗ ਤੋਂ ਬਾਅਦ ਉਹ ਸੈਕਟਰ 2 ਦੇ ਨੇੜੇ ਤੇੜੇ ਪਹੁੰਚ ਜਾਣਾ, ਕਿਤੇ ਥੋੜਾ ਸਫ਼ਰ ਹੈ, ਬੜਾ ਸਫ਼ਰ ਹੈ। ਸੋ ਉਹ ਬੜਾ ਆਪਣੇ ਆਪ ਚ ਹੈਰਾਨੀਜਨਕ ਸੀਗਾ, ਤੇ ਹੁਣ ਉਹ ਹੈਰਾਨੀਜਨਕ ਤੇ ਚਲੋ ਹੈਰਾਨੀਜਨਕ ਹੀ ਰਹੇਗਾ, ਤੇ ਚੰਡੀਗੜ੍ਹ ਦੀ ਪੁਲਿਸ ਨੇ ਪਾਈ ਆਪਣਾ ਜਿਹੜਾ ਕਾਨੂੰਨੀ ਪੈਨ ਜਿਹੜਾ ਤੇ ਕਾਗਜ਼ ਦੇ ਉੱਪਰ ਚਲਾ ਦਿੱਤਾ, ਪਰਚਾ ਦਰਜ ਹੋ ਗਿਆ ਕਾਫੀ ਸਾਰਿਆਂ ਦੇ ਉੱਪਰ। ਹਾਲਾਂਕਿ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਕਿ ਇਹੋ ਜਿਹੇ ਪਰਚੇ ਤੋਂ ਅਸੀਂ ਡਰਦੇ ਨਹੀਂ ਹੈ, ਬੜੇ ਸਾਰੇ ਪਰਚੇ ਸਾਡੇ ਤੇ ਹੋਏ ਹੈ ਤੇ ਅਸੀਂ ਇਨਸਾਫ਼ ਦੇ ਲਈ ਇਸੇ ਤਰ੍ਹਾਂ ਲੜਦੇ ਰਹਾਂਗੇ।
0: ਔਰ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਉਹਨਾਂ ਦੀ ਇੱਕ ਸੁਨੇਹਾ ਲੈ ਕੇ ਉਸ ਤੋਂ ਬਾਅਦ ਕਾਲ ਦੇ ਵੱਲ ਚੱਲਦੇ ਹਾਂ। ਸਾਰੀਆਂ ਲਾਈਨ ਬਿਜ਼ੀ ਨੇ, ਸੋ ਵਨ ਬਾਈ ਵਨ ਗੱਲਬਾਤ ਕਰਾਂਗੇ। ਪਹਿਲਾਂ ਸੁੱਖ ਬਾਈ ਜੀ ਆ ਜਾਓ, ਤੁਸੀਂ ਆਉਣੇ ਰਹੋ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ ਫਰਾਈਡੇ ਸੈਚਰਡੇ ਸੰਡੇ ਤਾਂ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਗਨ ਰੋਡ ਦੇ ਉੱਪਰ, 6635 ਟੋਮਗਨ ਰੋਡ ਦੇ ਉੱਪਰ ਕੜਾਕੇ ਅਕੈਡਮੀ ਪ੍ਰਾਈਜ਼ ਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਐਨਵਰਸਰੀ ਸੇਲ ਦੇ ਉੱਪਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ, 3-seater ਸੋਫਾ, 2-seater ਲੈਫਟ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2,000 ਸੀ, ਪਰ ਇਸ ਵੀਕਡ ਦੇ ਉੱਪਰ ਐਨਵਰਸਰੀ ਸੇਲ ਦੇ ਉੱਪਰ ਸਪੈਸ਼ਲ $799 ਦਾ। ਜੀ ਹਾਂ, ਰਿਕਲਾਈਨਰ ਸੋਫਾ ਸੈੱਟ $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਤੋਹਫਾ, ਜੋ ਤੁਸੀਂ ਰਿਕਲਾਈਨਰ ਬਾਏ ਕਰ ਲਿਆ ਤੇ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਐਨਵਰਸਰੀ ਸੇਲ ਸਪੈਸ਼ਲ, ਬਾਕਸ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢ ਕੇ ਤੇ ਤੋਹਫਾ ਤੁਸੀਂ ਆਪਣਾ ਨਾਂ ਲੈ ਕੇ ਜਾ ਸਕਦੇ ਹੋ। ਸੋ ਉਸ ਬਾਕਸ ਦੇ ਵਿੱਚ ਵੱਡੇ ਵੱਡੇ ਤੋਹਫੇ, ਆਈਫੋਨ ਤੁਹਾਨੂੰ ਫ੍ਰੀ ਮਿਲ ਸਕਦਾ, ਮਾਈਕ੍ਰੋਵੇਵ ਫ੍ਰੀ, ਟੈਲੀਵਿਜ਼ਨ ਫ੍ਰੀ, $1100 ਕੈਸ਼ ਵੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਮਾਈਕ੍ਰੋਵੇਵ, ਬਹੁਤ ਸਾਰੇ ਜਿਹੜੇ ਤੋਹਫੇ ਤੁਸੀਂ ਉਸ ਆਪਣੇ ਬਾਕਸ ਦੇ ਵਿੱਚ ਲੈ ਸਕਦੇ ਹੋ। ਸੋ ਜਾਂਦੇ ਹੋਏ ਤੁਸੀਂ ਡੀਲ ਡਨ ਕਰਕੇ ਬਾਕਸ ਦੇ ਵਿੱਚ ਪਰਚੀ ਕੱਢ ਕੇ ਰਾਈਟ ਵੇ ਤੋਹਫਾ ਆਪਣਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੇ ਤੋਹਫੇ ਮਿਲਣੇ ਆ, ਰਿਕਲਾਈਨਰ ਸੋਫਾ ਸੈੱਟ $799 ਦਾ ਤੇ ਬਾਕਸ ਦੇ ਵਿੱਚੋਂ ਪਰਚੀ ਕੱਢ ਕੇ ਤੋਹਫਾ ਆਪਣਾ ਨਾਲ ਲੈ ਕੇ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਟੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ।
0: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ। ਸਮਾਂ ਸੀਮਤ ਆ ਔਰ ਕਾਲਰ ਬਹੁਤ ਸਾਰੇ ਨੇ। ਰਮੇਸ਼ ਜੀ, ਆਪਾਂ ਕਰੀਏ ਕਾਲਸ ਓਨਰ ਜੀ।
1: ਜੀ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਔਰ ਕਾਲਰਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼ਾਰਟ ਰੱਖਿਓ ਤਾਂ ਕਿ ਸਾਰੇ ਸਰੋਤਿਆਂ ਦੇ ਜਿਹੜੇ ਜਵਾਬ ਆ ਉਹ ਰਮੇਸ਼ ਜੀ ਦੇ ਸਕਣ। ਜੀ ਸਤਿ ਸ਼੍ਰੀ ਅਕਾਲ ਜੀ, 9445 ਤੁਸੀਂ ਓਨਰ ਹੋ ਜੀ।
3: ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹੁਸ਼ਿਆਰਪੁਰੇ ਜੀ, ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਜੋ ਕਾਂਗਰਸ ਦਾ ਰਾਜ ਹੁੰਦਾ ਸੀ, ਕਹਿੰਦੀ ਹੁੰਦੀ ਸੀ ਕਿ ਇਹ ਕਾਂਗਰਸ ਵਾਲੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ। ਹੁਣ ਇਹਨਾਂ ਨੇ ਪਰਿਭਾਸ਼ਾ ਬਦਲ ਲਈ ਕਿ ਆਪਣਾ ਜੋ ਹੈ ਭਗਵੰਤ ਮਾਨ ਨੇ ਅਕਾਲ ਤਖ਼ਤ ਨਾਲ ਮੱਥਾ ਲਾਇਆ ਹੋਇਆ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਵੀ ਜਿਹੜੇ ਦੂਸਰੇ 3 ਧਰਮ ਹੈ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਹੈ ਵੀ ਸਾਡੇ ਧਰਮਾਂ ਬਾਰੇ ਵੀ ਕਾਨੂੰਨ ਬਣਨਾ ਚਾਹੀਦਾ ਹੈ ਔਰ ਬਣਨਾ ਵੀ ਚਾਹੀਦਾ। ਹੁਣ ਟਾਈਮ ਤਾਂ ਲੱਗੂਗਾ। ਅਗਲਾ ਸਵਾਲ, ਆਪਣਾ ਜਿਹੜਾ ਰਘਵੀਰ ਸਿੰਘ ਜਥੇਦਾਰ ਨੂੰ ਇਹਨਾਂ ਨੇ ਕੱਢਿਆ ਹੈਗਾ ਉੱਥੋਂ, ਉਹਨੇ ਸਾਫ਼ ਕਹਿਤਾ ਕਿ 5 ਲੱਖ ਰੁਪਈਏ ਦੇ ਵਿੱਚ ਪਾਠ ਬੁੱਕ ਹੁੰਦਾ ਆਪਣਾ ਉੱਥੇ ਗੋਲਡਨ ਟੈਂਪਲ ਉਤਲੀ ਮੰਜ਼ਿਲ ਤੇ। ਦੂਜਾ ਕਿਹਾ ਵੀ 3 ਬੇੜਾਂ ਵਿਦੇਸ਼ਾਂ 'ਚ ਜਾ ਕੇ ਵੇਖੀਆਂ ਹੈਗੀਆਂ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਓ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਉਹ ਬੀੜ ਵੀ ਵੇਗੀ ਹੈ। ਇਹਨਾਂ ਨੇ ਕਿਹਾ ਸੀ ਵੀ ਤੂੰ ਸਬੂਤ ਦੇਣੇ, ਐਕਸ਼ਨ ਲਵਾਂਗੇ। ਕਿਉਂ ਨੀ ਉਹਦੇ ਉੱਤੇ ਐਕਸ਼ਨ ਲਿਆ ਇਹਨਾਂ ਨੇ? ਸਿਰਫ ਤੁਸੀਂ ਵੀ ਕਹਿੰਦਾ ਰੌਲਾ ਸਿਰਫ ਵੋਟਾਂ ਦਾ, ਗੱਲ ਕੁਝ ਵੀ ਨੀ ਹੈਗੀ। ਇਹ ਕਿਉਂ ਨੀ ਛੱਡ ਕੇ ਬਾਹਰ ਹੋ ਜਾਂਦੇ? ਹੈਂ, ਅੱਜ ਕੱਲ ਬੰਦਰਾਂ ਵਿੱਚੋਂ ਤਾਂ ਰੂੜੀਆਂ ਚੋਂ ਸੋਨਾ ਚਾਂਦੀ ਨਿਕਲਦਾ, ਤੇ ਇਹਨਾਂ ਦੇ ਕਾਗਜ਼ਾਂ ਚੋਂ ਬੜਾ ਕੁਛ ਨਿਕਲੂਗਾ ਜਦੋਂ ਚੈਕਿੰਗ ਹੋਈ। ਸਤਿ ਸ੍ਰੀ ਅਕਾਲ
0: ਜੀ ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਕਿਹਨੂੰ ਆਪਾਂ ਕੈਪਟਨ ਸਾਹਿਬ ਚੰਗਾ ਕਹੀਏ ਤੇ ਕਿਹਨੂੰ ਆਪਾਂ ਮਾੜਾ ਕਹੀਏ, ਕਿਹਦੇ ਗੁਣ ਗਾਈਏ ਤੇ ਕਿਹਦਾ ਵਿਰੋਧ ਕਰੀਏ, ਇੱਥੇ ਮੰਦਰਾਂ ਚ ਚੋਰੀਆਂ, ਇੱਥੇ ਮਸਜਿਦਾਂ ਚ ਚੋਰੀਆਂ, ਇੱਥੇ ਗੁਰੂ ਘਰਾਂ ਚ ਚੋਰੀਆਂ, ਇੱਥੇ ਸਾਰੇ ਪਾਸੇ ਆਹ ਕੁਛ। ਐਸਜੀਪੀਸੀ ਦੇ ਉੱਪਰ ਨਾ ਤੇ ਕੋਈ ਪਹਿਲਾ ਦੋਸ਼ ਲੱਗਾ, ਨਾ ਕੋਈ ਪਹਿਲੀ ਵਾਰ ਰੌਲਾ ਰੱਪਾ ਵਿਵਾਦ ਖੜਾ ਹੋਇਆ। ਪਤਾ ਨੀ ਕਿੰਨਿਆਂ ਕੁ ਮੁਲਾਜ਼ਮਾਂ ਦੇ, ਇੱਥੋਂ ਤੱਕ ਹੀ ਇਹਤੇ ਜਿਹਨੂੰ ਸੁੱਕੀਆਂ ਰੋਟੀਆਂ ਕਹਿੰਦੇ ਉਹ ਘਟਾਲੇ ਕਰ ਗਏ, ਲੰਗਰਾਂ ਚ ਘਟਾਲੇ ਹੋ ਗਏ, ਪਤਾ ਨੀ ਕਿੰਨੇ ਕੁ ਘਟਾਲੇ। ਦੇਖੋ ਮੈਂ ਬੜੀ ਵਾਰ ਜ਼ਿਕਰ ਕਰਦਾ ਹਾਂ ਕਿ ਭਾਰਤ ਵਿੱਚ ਜਦੋਂ ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਬੇਈਮਾਨੀ ਦੀ ਗੱਲ ਕਰਦੇ ਹਾਂ, ਇਹ ਨੀ ਹੈ ਕਿ ਅਸੀਂ ਕਹੀਏ ਜੀ ਇਕੱਲਾ ਤਹਿਸੀਲਾਂ ਚ ਭ੍ਰਿਸ਼ਟਾਚਾਰ ਹੈ ਜਾਂ ਭਗਵੰਤ ਮਾਨ ਦੇ ਰਾਜ ਵਿੱਚ ਹੈ ਜਾਂ ਤਮਿਲਨਾਡੂ ਦੇ ਵਿੱਚ ਹੈ ਜਾਂ ਉੜੀਸਾ ਦੇ ਵਿੱਚ ਹੈ ਜੀ ਜਾਂ ਇਕੱਲਾ ਮਾਲ ਵਿਭਾਗ ਦੇ ਵਿੱਚ ਹੈ, ਨਾ ਸਾਰੀ ਜਿਸ ਰੂਪ ਵਿੱਚ ਵੀ ਅਸੀਂ ਜਿੱਥੇ ਵੀ ਵਿਚਰਦੇ ਹਾਂ, ਜੇ ਐਸਜੀਪੀਸੀ ਦੇ ਵਿੱਚ ਹੈ ਤੇ ਅਸੀਂ ਉੱਥੇ ਵੀ ਭ੍ਰਿਸ਼ਟਾਚਾਰੀ ਹੈ, ਜੇ ਅਸੀਂ ਮੰਦਿਰ ਦੀ ਕਮੇਟੀ ਬਣਾ ਲਈ ਅਯੋਧਿਆ ਚ ਜਾ ਕੇ ਅਸੀਂ ਉੱਥੇ ਵੀ ਸਾਰਾ ਕੁਛ ਕੀਤਾ, ਜੇ ਅਸੀਂ ਕਿਸੇ ਰੂਪ ਦੇ ਵਿੱਚ ਤਹਿਸੀਲ ਵਿੱਚ ਚਲੇ ਗਏ ਅਸੀਂ ਉੱਥੇ ਵੀ ਕਰਨ ਕਰਵਾਉਣ ਵਾਲਿਆਂ ਚ ਹੈ, ਜੇ ਅਸੀਂ ਪਹਿਲਾਂ ਅਕਾਲੀ ਕਾਂਗਰਸੀਆਂ ਦੇ ਰੂਪ ਵਿੱਚ ਸੀ ਉਸ ਵੇਲੇ ਵੀ ਭ੍ਰਿਸ਼ਟਾਚਾਰ, ਹੁਣ ਆਮ ਆਦਮੀ ਪਾਰਟੀ ਦੇ ਰੂਪ ਚ ਹੁਣ ਵੀ ਭ੍ਰਿਸ਼ਟਾਚਾਰ ਹੈ। ਬਸ ਥੋੜਾ ਬਹੁਤਾ ਨਾ ਪੱਗਾਂ ਦੇ ਰੰਗ ਬਦਲ ਜਾਂਦੇ ਹੈ, ਚਿਹਰਿਆਂ ਦੇ ਰੰਗ ਬਦਲ ਜਾਂਦੇ, ਚਿਹਰੇ ਬਦਲ ਜਾਂਦੇ, ਉਹੀ ਹੈ। ਇਹ ਕੈਪਟਨ ਸਾਹਿਬ ਇੱਕ ਵੱਡਾ ਮਸਲਾ ਆ, ਇਹ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ, ਭ੍ਰਿਸ਼ਟਾਚਾਰ ਦੇ ਕਾਰਨ ਤੇ ਕਿਵੇਂ ਖਤਮ ਹੋਵੇ ਇੱਕ ਬੜਾ ਔਖਾ ਤੇ ਵੱਡਾ ਵਿਸ਼ਾ, ਜਦੋਂ ਜਹਿਦ ਜਾਰੀ ਰੱਖੀਏ। ਰਹੀ ਗੱਲ ਐਸਜੀਪੀਸੀ ਦੀ ਅੱਜ ਦੀ, ਦੇਖੋ ਵੋਟਾਂ ਵਾਲੇ ਮਸਲੇ ਚ ਮਾਫ ਕਰਨਾ, ਮੈਂ ਸਮਝਦਾ ਕਿ ਐਸਜੀਪੀਸੀ ਜਾਂ ਅਕਾਲੀ ਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ। ਅੱਜ ਦੇ ਸਮੇਂ ਦੋ ਧਿਰਾਂ ਜਿਹੜੀ, ਜੇ ਐਸਜੀਪੀਸੀ ਦੀਆਂ ਵੋਟਾਂ ਨਹੀਂ ਹੋਈਆਂ ਜਿਹੜੀਆਂ ਹੋ ਜਾਣੀਆਂ ਚਾਹੀਦੀਆਂ ਸੀ, ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾਧਾਰੀ ਹੈ, ਹਾਲਾਂਕਿ ਆਮ ਆਦਮੀ ਪਾਰਟੀ ਸੂਬਾ ਸਰਕਾਰ ਨੇ ਇਹ ਵੋਟਾਂ ਦੀ ਅਨੁਮਤੀ ਆਗਿਆ ਨਹੀਂ ਦੇਣੀ, ਕੇਂਦਰ ਸਰਕਾਰ ਦੇ ਅਧੀਨ ਹੈ ਇਹ ਵੋਟਾਂ ਐਸਜੀਪੀਸੀ ਦੀਆਂ, ਉਹਨੂੰ ਕਰਾਉਣੀ ਹੈ। ਪਰੰਤੂ ਪੰਜਾਬ ਦੀ ਸਰਕਾਰ ਹੋਰ ਗੱਲਾਂ ਨੂੰ ਵੀ ਤੇ ਗੇੜੀਆਂ ਮਾਰਦੀ ਹੈ, ਦਿੱਲੀ ਹੋਰ ਗੱਲਾਂ ਨੂੰ ਲੈ ਕੇ ਵੀ ਤੇ ਸਿਆਸੀ ਸਾਰਾ ਕੁਛ ਰੌਲੇ ਰੱਪੇ ਪਾਉਂਦੀ ਹੈ। ਇੱਥੇ ਇਕੱਠੇ ਹੋ ਕੇ ਕਹਿ ਦੇਣ ਕਿ ਭਾਈ ਇੱਥੇ ਮਤਾ ਪਾਸ ਕਰ ਦੇਣ ਪੰਜਾਬ ਦੀ ਵਿਧਾਨ ਸਭਾ ਚ ਕਿ ਐਸਜੀਪੀਸੀ ਦੀਆਂ ਵੋਟਾਂ ਨੂੰ ਬੜਾ ਸਮਾਂ ਹੋ ਗਿਆ ਜੀ, ਹੋਣੀਆਂ ਚਾਹੀਦੀਆਂ। ਸੋ ਕਹਿਣ ਤੋਂ ਭਾਵ ਹੈ ਕਿ ਐਸਜੀਪੀਸੀ ਤਾਂ ਸਾਰੀ ਉਮਰ ਚਾਹੇਗੀ ਜਿਹੜੀ ਮੌਕੇ ਦੀ ਹੈ ਕਿ ਅਸੀਂ ਰਹੀਏ, ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਮਨ ਚ ਕਿਤੇ ਨਾ ਕਿਤੇ ਕੋਈ ਦਾਅ ਪੈਂਤੜਾ ਆ, ਉਹ ਦਾਅ ਪੈਂਤੜਾ ਹੁਣ ਕਦੋਂ ਵਰਤਦੀਆਂ ਉਹ ਸਮਾਂ ਦੱਸੇਗਾ। ਇਹਦੇ ਲਈ ਅਸੀਂ ਐਸਜੀਪੀਸੀ ਨੂੰ ਵੋਟਾਂ ਨਾ ਹੋਣ ਲਈ ਐਸਜੀਪੀਸੀ ਤੇ ਅਕਾਲੀ ਦਲ ਨੂੰ ਨਾ ਕਹੀਏ, ਇਹਦੇ ਲਈ ਭਾਜਪਾ ਕੇਂਦਰ ਵਾਲੀ ਤੇ ਪੰਜਾਬ ਦੀ ਮਾਨ ਸਰਕਾਰ ਜ਼ਿੰਮੇਵਾਰ ਹੈ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਸ ਨੇ, 905-673-3337। ਕਰਨਵੀਰ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ। ਜੀ ਕਰਨਵੀਰ ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ।
4: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
0: ਜੀ ਸਰ ਠੀਕ ਠਾਕ।
4: ਐਕਚੁਲੀ ਮੈਂ ਇਹ ਚੀਜ਼ ਪੁੱਛਣੀ ਸੀ, ਸਤਿ ਸ੍ਰੀ ਅਕਾਲ ਰਮੇਸ਼ ਜੀ, ਆਪਣਾ ਕੀ ਕਹਿੰਦੇ, ਥੈਂਕ ਯੂ ਸੋ ਮਚ। ਜਿਹੜੀ ਮੈਂ ਇੱਕ ਗੱਲ ਕਰਨੀ ਸੀਗੀ ਕਿ ਆਪਣਾ ਪੇਪਰ ਲੀਕ ਬਾਰੇ ਜਿਹੜੀ ਗੱਲ ਹੋ ਰਹੀ ਸੀਗੀ, ਹਨਾ, ਤੇ ਉਹਦੇ ਚ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜਿਹਦੇ ਚ ਇਹ ਵੀ ਕਹਿ ਰਹੇ ਸੀ ਵੀ ਪੰਜਾਬ ਚ ਵੀ ਕੋਈ ਪੇਪਰ ਲੀਕ ਹੋਇਆ ਹਨਾ ਹੁਣੇ, ਤੇ ਉਹਦੇ ਚ ਫਿਰ ਭਗਵੰਤ ਮਾਨ ਨੇ ਇੰਟਰਵਿਊ ਦਿੱਤਾ ਆ ਕਿ ਜਿਹੜਾ ਉਹ ਪੇਪਰ ਨੀ ਲੀਕ ਹੋਇਆ ਉੱਥੇ, ਉਹ ਕਹਿੰਦੇ ਉੱਥੇ ਚੀਟਿੰਗ ਹੋਈ ਆ ਤੇ ਉਹ ਪੇਪਰ ਦੇ ਦਿੱਤਾ ਗਿਆ ਆ। ਮਤਲਬ ਮੈਨੂੰ ਉਹ ਚੀਜ਼ ਸਮਝ ਨੀ ਆਈ ਹੈਗੀ, ਉਹ ਚੀਜ਼ ਥੋੜੀ ਜੀ ਕਲੈਰੀਫਾਈ ਕਰੋ ਮਾੜੀ ਜੀ।
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ
1: ਦੇਖੋ ਇਹ ਗੱਲ ਤੇ ਵੈਸੇ ਸਾਫ਼ ਹੈ, ਨਕਲ ਜਿਹਨੂੰ ਆਪਾਂ ਇੰਗਲਿਸ਼ ਵਿੱਚ ਚੀਟਿੰਗ ਵੀ ਆਖ ਸਕਦੇ ਹਾਂ, ਨਕਲ ਤੇ ਪੇਪਰ ਲੀਕ ਵਿੱਚ ਅੰਤਰ ਹੈ। ਅਸੀਂ ਇਹਨੂੰ ਸਰਕਾਰਾਂ ਦੇ ਬਿਆਨ ਨਾਲ ਜੋੜੀਏ, ਵੈਸੇ ਮੈਂ ਸਮਝਣ ਦੇ ਇੱਕ ਗੱਲ ਤੋਂ ਸੰਦਰਭ ਵਿੱਚ ਕਰ ਰਿਹਾ। ਨਕਲ ਤੋਂ ਭਾਵ ਹੈ ਕਿ ਇੱਕ ਸੈਂਟਰ ਚ ਪੇਪਰ ਚੱਲ ਰਿਹਾ, ਤੁਸੀਂ ਤੇ ਮੈਂ ਦੋਨੇ ਜਣੇ ਪੇਪਰ ਦੇ ਰਹੇ ਹਾਂ, ਹੋ ਸਕਦਾ ਹੈ ਤੁਸੀਂ ਕਿਤੇ ਹੋਰ ਲੜਕੇ ਲੜਕੀ ਤੋਂ ਨਕਲ ਮਾਰ ਲਓ ਜਾਂ ਆਪਣੀ ਜੇਬ ਚ ਕੋਈ ਪਰਚੀ ਪਾ ਕੇ ਲੈ ਕੇ ਆਇਓ ਜਾਂ ਬਾਹਰੋਂ ਤੁਹਾਨੂੰ ਕੋਈ ਫੜਾ ਜਾਂਦਾ ਕਿਸੇ ਢੰਗ ਦੇ ਨਾਲ, ਕੋਈ ਵੀ ਕਿਸੇ ਰੂਪ ਵਿੱਚ ਤੁਸੀਂ ਉਹ ਕਰ ਲਓ ਜਾਂ ਕਿਸੇ ਨੂੰ ਦੇਖ ਕੇ ਕਰ ਲਓ ਜਾਂ ਮੈਂ ਤੁਹਾਨੂੰ ਦੱਸ ਦਵਾਂ ਜਾਂ ਜਿਹੜਾ ਉੱਥੇ ਸੁਪਰਵਾਈਜ਼ਰ ਜਾਂ ਸੁਪਰਡੈਂਟ ਹੈ ਜਿਹੜਾ ਵੀ ਉਹ ਪੇਪਰ ਕਰਾ ਰਹੇ ਹੈ ਉਹ ਤੁਹਾਡੀ ਪੂਰਾ ਮਦਦ ਕਰ ਦੇਣ, ਉਹ ਤੇ ਹੋ ਗਈ ਨਕਲ। ਇੱਕ ਨਕਲ ਤੋਂ ਵੀ ਘਾਤਕ ਹੈ, ਨਕਲ ਵੀ ਬਹੁਤ ਘਾਤਕ ਹੈ, ਮੈਂ ਇਹਨੂੰ ਚੰਗੇ ਚ ਨਹੀਂ ਰੱਖਦਾ, ਨਕਲ ਵੀ ਮਾੜੀ ਹੈ। ਇਹ ਕਿਸ ਤੋਂ ਉੱਪਰ ਹੁੰਦਾ ਹੈ ਕਿ ਤੁਸੀਂ ਪੇਪਰ ਦੇਣ ਬੈਠੇ ਹੋ, ਪਹਿਲਾਂ ਹੀ ਸੈਟਿੰਗ ਹੈ ਤੁਹਾਡੀ, ਉਹ ਪੈਸੇ ਦੇ ਕੇ ਕੀਤੀ ਹੈ, ਤੁਸੀਂ ਅਪਰੋਚ ਨਾ ਕੀਤੀ, ਮੈਨੂੰ ਨਹੀਂ ਪਤਾ, ਤੁਸੀਂ ਜਦੋਂ ਬੈਠੇ ਤੁਹਾਨੂੰ ਪਹਿਲਾਂ ਪਤਾ ਹੈ ਕਿ ਆਹ ਸਵਾਲ ਆਉਣੇ ਹੈ ਤੇ ਆਹ ਸਵਾਲ ਦਾ ਉੱਤਰ 4 ਨੰਬਰ ਹੈ, ਇਹਦਾ 3 ਨੰਬਰ ਹੈ, ਇਹਦਾ 5 ਨੰਬਰ ਹੈ, ਭਾਵ ਕਿ ਤੁਸੀਂ ਟਿੱਕ ਮਾਰਨੇ, ਮਾਨਸਿਕ ਤੌਰ ਤੇ ਤੁਹਾਨੂੰ ਪਹਿਲਾਂ ਹੀ ਬਾਹਰ ਤਿਆਰ ਕਰਕੇ ਭੇਜਿਆ ਹੈ। ਉਹ ਤਾਂ ਆ ਕਿ ਪੇਪਰ ਲੀਕ ਹੋਇਆ, ਭਾਵ ਕਿ ਜਿਹੜਾ ਪੇਪਰ ਆਉਣਾ ਸੀ ਉਹ ਪਹਿਲਾਂ ਲੀਕ ਹੈ। ਹੁਣ ਜਿਹੜਾ ਨੀਟ ਦੀ ਪ੍ਰੀਖਿਆ ਜਦੋਂ ਰੌਲਾ ਆਇਆ ਕੇਂਦਰ ਦੇ ਵਿੱਚ, ਜਿੱਥੇ ਵਿਦਿਆਰਥੀ ਅੰਦੋਲਨ ਵੱਡਾ ਅੰਦੋਲਨ ਹੋਇਆ, ਉਹ ਪੇਪਰ ਲੀਕ ਦਾ ਨਾਲ ਸੰਬੰਧਿਤ ਮਸਲਾ ਹੈ ਕਿ ਪੇਪਰ ਲੀਕ ਸੀ, ਬਹੁਤ ਸਾਰੇ ਸਵਾਲ ਪਹਿਲਾਂ ਹੀ ਬਾਹਰ ਸੀਗੇ ਕਿ ਆਹ ਸਵਾਲ ਆਉਣੇ ਆ, ਜਿਹਦੇ ਵਿੱਚ ਮੈਂ ਇੱਕ ਜ਼ਿਕਰ ਵੀ ਕੀਤਾ ਸੀ ਇੱਕ ਪੇਪਰ ਲੀਕ ਵਾਲਾ ਜਿਹੜਾ ਫੜਿਆ ਗਿਆ, ਕਹਿੰਦਾ ਰੱਬ ਮੈਨੂੰ ਰਾਤ ਸੁਪਨੇ ਚ ਆ ਕੇ ਦੱਸ ਗਿਆ ਸੀ, ਇਸ ਕਰਕੇ ਬੱਚਿਓ ਮੈਂ ਤੁਹਾਨੂੰ ਆਹ ਸਵਾਲ ਦੱਸ ਰਿਹਾ। ਇੱਦਾਂ ਦੀਆਂ ਗੱਲਾਂ ਵੀ ਆਈਆਂ। ਪੰਜਾਬ ਦਾ ਜਿਹੜਾ ਹੈਗਾ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਨੇ ਫਾਰਮੈਸੀ ਇੰਸਪੈਕਟਰ ਭਰਤੀ ਕਰਨੀ ਸੀ, ਉਹਨਾਂ ਦੀ ਪ੍ਰੀਖਿਆ ਲੈਣੀ ਸੀ, ਭਾਵ ਕਿ ਨੌਕਰੀਆਂ ਦੀ ਪ੍ਰੀਖਿਆ ਸੀ। ਉਹਦੇ ਵਿੱਚ ਕੁਛ ਲੋਕਾਂ ਨੂੰ ਸੈਟਿੰਗ ਕਰਕੇ ਮੇਰੇ ਵਰਗਿਆਂ ਨੇ, ਬੇਈਮਾਨ ਲੋਕਾਂ ਨੇ ਕੀ ਕੀਤਾ, ਉਹਨਾਂ ਦੇ ਕੰਨਾਂ ਨੂੰ ਟੂਟੀਆਂ ਲਾਤੀਆਂ ਤੇ ਜਿਹੜੇ ਪੈਨ ਸੀ ਉਹਨਾਂ ਨੂੰ ਕੈਮਰੇ ਵਾਲੇ ਫੜਾਤੇ, ਜਿਹੜੇ ਬਲੂਟੁੱਥ ਜਾਂ ਇੰਟਰਨੈਟ ਪ੍ਰਣਾਲੀ ਨਾਲ ਜੁੜੇ ਸੀ। ਉਹਨਾਂ ਨੇ ਮੌਕੇ ਤੇ ਆਪਣਾ ਪੇਪਰ ਜਿਹੜਾ ਉਹਨਾਂ ਸਾਹਮਣੇ ਆਇਆ ਉਹਦੀਆਂ ਫੋਟੋ ਬਾਹਰ ਭੇਜ ਦਿੱਤੀਆਂ। ਕੰਨਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਟੂਟੀਆਂ ਲੱਗੀਆਂ ਸੀ, ਜਿਹਨੂੰ ਆਪਾਂ ਵੱਖਰੇ ਵੱਖਰੇ ਸਾਧਨ ਸੱਦ ਸਕਦੇ ਉਪਕਰਨ ਹੁੰਦੇ ਨੇ ਜਿਹੜੇ ਕੰਨਾਂ 'ਚ ਲੱਗੇ ਆ, ਉਹ ਬਾਹਰੋਂ ਡਿਕਟੇਟ ਕਰਦੇ ਸੀਗੇ। ਬਾਹਰ ਉਹਨਾਂ ਨੇ ਮਹਾਰਥੀ ਬਿਠਾਏ ਸੀ ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਆ, ਉਹ ਡਿਕਟੇਟ ਕਰਦੇ ਸੀ ਤੇ ਜਿਹੜੇ ਅੰਦਰ ਹੈ ਉਹ ਨਕਲ ਮਾਰ ਕੇ ਲਿਖ ਰਹੇ ਸੀ। ਇਹ ਹੈ ਨਕਲ ਤੇ ਪੇਪਰ ਲੀਕ ਦਾ ਅੰਤਰ। ਭਗਵੰਤ ਮਾਨ ਕਹਿੰਦਾ ਕਿ ਇੱਥੇ ਨਕਲ ਵੱਜੀ, ਪੇਪਰ ਲੀਕ ਨਹੀਂ ਹੋਇਆ, ਤੇ ਜਿਹਨਾਂ ਨੇ ਨਕਲ ਮਾਰੀ ਜਾਂ ਮਰਾਈ ਤੁਸੀਂ ਉਹਨਾਂ ਤੇ ਕਾਰਵਾਈ ਕਰ ਦਿੱਤੀ ਹੈ। ਤੇ ਪਰੰਤੂ ਵਿਰੋਧੀ ਪਾਰਟੀਆਂ ਨੂੰ ਮੌਕਾ ਮਿਲਿਆ, ਬੀਬਾ ਹਰਸਿਮਰਤ ਕੌਰ ਨੇ ਤੇ ਕੱਲ ਲੋਕ ਸਭਾ ਦੇ ਵਿੱਚ ਪੰਜਾਬ ਦੇ ਪੇਪਰ ਦੀ ਦੁਹਾਈ ਪਾਈ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਅੱਜ ਇਕੱਠੇ ਹੋ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਘਿਰਾਓ ਕੀਤਾ, ਕਿਉਂਕਿ ਅਸਲ ਵਿੱਚ ਇੱਥੇ ਮੁੱਦੇ ਲੱਭੇ ਜਾਂਦੇ ਹੈ, ਮੁੱਦੇ ਖੜੇ ਕੀਤੇ ਜਾਂਦੇ ਹੈ। ਉਹ ਭਾਜਪਾ ਨੂੰ ਮੁੱਦਾ ਮਿਲ ਗਿਆ, ਮਾਫ਼ ਕਰਨਾ, ਜਿਹੜੇ ਉਹ ਧਰਨਾਕਾਰੀ ਸੀ, ਪ੍ਰਦਰਸ਼ਨਕਾਰੀ ਜਿਹੜੇ ਭਾਜਪਾ ਵਾਲੇ ਅੱਜ ਲੈ ਕੇ ਆਏ ਉੱਥੇ ਆਮ ਆਦਮੀ ਪਾਰਟੀ ਦੇ ਦਫ਼ਤਰ, ਅੱਧਿਆਂ ਨਾਲੋਂ ਜ਼ਿਆਦਾ ਏਦਾਂ ਦੇ ਹੋਣੇ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦਾ ਮਸਲਾ ਕੀ ਹੈ। ਪਰੰਤੂ ਉਹਨਾਂ ਨੂੰ ਲਿਆਂਦਾ ਇਸ ਗੱਲ ਸੀ ਕਿ ਅਸੀਂ ਨਾਰਾ ਲਾਉਣਾ, ਤੁਸੀਂ ਮਗਰ ਮੁਰਤਾਬਾਦ ਕਿਹੜਾ ਹੈ। ਇਵੇਂ ਬੀਬਾ ਹਰਸਿਮਰਤ ਕੌਰ ਹੈ, ਗੱਲ ਕੋਈ ਚੱਲ ਰਹੀ ਹੈ, ਉਹਨੂੰ ਮੌਕਾ ਮਿਲ ਗਿਆ ਕਿ ਭਾਈ ਮੈਂ ਮੈਂਬਰ ਪਾਰਲੀਮੈਂਟ ਆ, ਹੁਣ ਕਾਂਗਰਸ ਵਾਲੇ ਪਾਸੇ, ਕਾਂਗਰਸ ਪੇਪਰ ਲੀਕ ਦਾ ਵਿਰੋਧ ਕਰਦੀ ਸੀ, ਉੱਥੇ ਤੇ ਬੀਬੀ ਹਰਸਿਮਰਤ ਕੌਰ ਨੇ ਸਿਰ ਹਿਲਾਉਣਾ ਨਹੀਂ ਸੀ, ਭਾਵੇਂ ਗੱਲ ਚੰਗੀ ਹੋਵੇ, ਉਹਨੇ ਨਵਾਂ ਮੁੱਦਾ ਚੁੱਕ ਲਿਆ। ਸੋ ਸਿਆਸਤ ਵੀ ਨਾਲੋ ਨਾਲ ਚੱਲ ਰਹੀ ਹੈ।
0: ਸਾਡਾ ਹਰਪ੍ਰੀਤ ਸੈਣੀ ਜੀ ਇੱਕ ਵਾਰ ਫਿਰ ਜੁੜ ਚੁੱਕੇ ਨੇ। ਇੰਸ਼ੋਰੈਂਸ ਦੇ ਬਾਬਤ ਤੁਹਾਨੂੰ ਮੈਸੇਜ ਦਿਆਂਗੇ, ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਸਵਾਲ ਆ, ਇਨਕੁਆਇਰੀ ਆ, ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
5: ਥੈਂਕ ਯੂ ਸੋ ਮਚ ਪ੍ਰਭ ਸਰ, ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਆਪਣੀਆਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਜਿਹੜੀਆਂ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਆ, ਉਹਨਾਂ ਨੂੰ ਜ਼ਰੂਰ ਟਾਈਮ ਰਹਿੰਦੇ ਰਿਵਿਊ ਕਰਨਾ ਚਾਹੀਦਾ ਆ ਤੇ ਆਪਣੀਆਂ ਨੀਡਸ ਦੇ ਅਕੋਰਡਿੰਗਲੀ ਆਪਣੀ ਕਵਰੇਜ ਨੂੰ ਅਪਡੇਟ ਕਰਨਾ ਚਾਹੀਦਾ। ਸੋ ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਆ, ਤੁਹਾਡਾ ਕੋਈ ਵੀ ਕੁਐਸਚਨ ਹੈਗਾ ਇਹਨਾਂ ਪਾਲਿਸੀਜ਼ ਦੇ ਰਿਗਾਰਡਿੰਗ, ਜਾਂ ਫਿਰ ਕਿਉਂਕਿ ਸਮਰ ਦਾ ਟਾਈਮ ਚੱਲਦਾ ਪਿਆ ਆ, ਬਹੁਤ ਸਾਰੇ ਸਾਨੂੰ ਲਿਸਨਰਸ ਦੀ ਕਾਲਸ ਆ ਰਹੀਆਂ ਆ ਜਿਨ੍ਹਾਂ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਉਹ ਸੁਪਰ ਵੀਜ਼ਾ ਦੇ ਉੱਪਰ ਅਪਲਾਈ ਕਰ ਰਹੇ ਆ ਜਾਂ ਉਹ ਰੀਵਿਜ਼ਿਟ ਕਰ ਰਹੇ ਆ, ਮੇਕ ਸ਼ੋਰ ਉਹਨਾਂ ਦੇ ਕੋਲ ਕਵਰੇਜ ਜ਼ਰੂਰ ਹੋਵੇ। ਜੋ ਵੀ ਸੁਪਰ ਵੀਜ਼ਾ ਦੇ ਨਾਲ ਰਿਕੁਆਇਰਡ ਕਵਰੇਜ ਹੈਗੀ ਆ ਉਹੀ ਹੋਣੀ ਚਾਹੀਦੀ ਹੈ, ਕਿਉਂਕਿ ਕਈ ਵਾਰ ਉਹਨਾਂ ਦਾ ਕੰਸਰਨ ਹੁੰਦਾ ਹੈ ਕਿ ਉਹ ਤਾਂ ਰੀਵਿਜ਼ਿਟ ਕਰ ਰਹੇ ਆ ਤੇ ਉਹਨਾਂ ਨੇ ਸਿਰਫ ਮਹੀਨਾ ਕੁ ਰਹਿਣਾ ਆ, ਪਰ ਰਿਟਰਨ ਟਿਕਟ ਹੈ ਨਹੀਂ ਗੀ। ਸੋ ਇਸ ਕਰਕੇ ਕਈ ਵਾਰ ਉਹ ਮਹੀਨੇ ਕੁ ਦੀ ਇੰਸ਼ੋਰੈਂਸ ਪਾਲਿਸੀ ਲੈ ਲੈਂਦੇ ਆ, ਤਾਂ ਬਟ ਜਦੋਂ ਇਮੀਗ੍ਰੇਸ਼ਨ ਆਫਿਸਰ ਕੋਲ ਇੱਥੇ ਆਉਂਦੇ ਆ, ਉਸ ਵੇਲੇ ਸਾਨੂੰ ਫਿਰ ਕਾਲ ਆਉਂਦੀ ਹੈਗੀ ਆ ਏਅਰਪੋਰਟ ਤੋਂ ਕਿ ਇਮੀਗ੍ਰੇਸ਼ਨ ਆਫਿਸਰ ਨੇ ਉਹ ਇੱਕ ਮਹੀਨੇ ਦੀ ਪਾਲਿਸੀ ਜਿਹੜੀ ਐਕਸੈਪਟ ਨਹੀਂ ਕੀਤੀ, ਕਿਉਂਕਿ ਸੁਪਰ ਵੀਜ਼ਾ ਦੀ ਕੰਡੀਸ਼ਨ ਇਹ ਹੈ ਕਿ ਤੁਹਾਡੇ ਕੋਲ ਸਾਲ ਦੀ ਪਾਲਿਸੀ ਹੋਣੀ ਚਾਹੀਦੀ ਆ, ਚਾਹੇ ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪਲਾਨ ਲੈ ਲਓ, ਬਟ ਕਵਰੇਜ ਜਿਹੜੀ ਹੈਗੀ ਆ ਪਾਲਿਸੀ ਪੇਪਰਸ ਦੇ ਉੱਪਰ ਇਫੈਕਟਿਵ ਡੇਟ ਤੇ ਐਕਸਪਾਇਰੀ ਡੇਟ ਦੇ ਅਕੋਰਡਿੰਗਲੀ 365 ਡੇਜ਼ ਦੀ ਹੋਣੀ ਚਾਹੀਦੀ ਆ। ਸੋ ਇਸ ਕਰਕੇ ਜਦੋਂ ਵੀ ਇੱਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਜਿੱਥੇ ਰਿਟਰਨ ਟਿਕਟ ਨਹੀਂ ਹੈਗੀ, ਉੱਥੇ ਤੁਸੀਂ ਇੱਕ ਸਾਲ ਦੀ ਪਾਲਿਸੀ ਲੈ ਕੇ ਜਦੋਂ ਉਹ ਵਾਪਸ ਜਾਂਦੇ ਹੈਗੇ ਆ, ਬੋਰਡਿੰਗ ਪਾਸ ਦੀ ਕਾਪੀ ਦੇ ਕੇ ਆਪਣੀ ਪਾਲਿਸੀ ਨੂੰ ਕੈਂਸਲ ਕਰਵਾ ਸਕਦੇ ਆ। ਅਗਰ ਤੁਸੀਂ ਐਨੂਅਲ ਪੇਮੈਂਟ ਦਿੱਤੀ ਆ, ਬਾਕੀ ਦੇ ਪੈਸੇ ਰਿਫੰਡੇਬਲ ਹੈਗੇ ਆ, ਤੇ ਜੇ ਤੁਸੀਂ ਮੰਥਲੀ ਇੰਸਟਾਲਮੈਂਟ ਵਾਲਾ ਪਲਾਨ ਲਿਆ ਹੈਗਾ, ਤਾਂ ਫਿਰ ਜਿੰਨੇ ਵੀ ਮੰਥ ਉਹ ਇੱਥੇ ਰਹਿਣਗੇ ਉਹਨਾਂ ਦੇ ਮੰਥ ਦੇ ਪੈਸੇ ਹੀ ਚਾਰਜ ਹੋਣਗੇ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੇ ਆ ਇਹਨਾਂ ਪਾਲਿਸੀਜ਼ ਦੇ ਰਿਗਾਰਡਿੰਗ, ਕਿੱਦਾਂ ਇਹ ਵਰਕ ਹੋਣੀਆਂ ਹੈਗੀਆਂ, ਕਿਉਂਕਿ ਕਈ ਨਵੇਂ ਨਿਊ ਪਰਸਨ ਹੈਗੇ ਆ ਜਿਹੜੇ ਅਪਲਾਈ ਕਰ ਰਹੇ ਆ ਸੁਪਰ ਵੀਜ਼ਾ ਦੇ ਉੱਪਰ, ਔਰ ਉਹਨਾਂ ਨੂੰ ਪਤਾ ਹੀ ਨਹੀਂ ਆ ਕਿ ਪਾਲਿਸੀਜ਼ ਇਹ ਕਿੱਦਾਂ ਵਰਕ ਕਰਦੀਆਂ ਹੈਗੀਆਂ। ਤੁਸੀਂ ਸਾਰੀਆਂ ਕੰਡੀਸ਼ਨਸ ਸਾਡੇ ਕੋਲੋਂ ਸਮਝ ਸਕਦੇ ਆ, ਸੁਪਰ ਵੀਜ਼ਾ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਕੀ ਰਿਕੁਆਇਰਮੈਂਟਸ ਹੈਗੀਆਂ ਆ, ਔਰ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਦੀ ਹੋਈ ਸਾਡੀ ਕਵਰੇਜ ਪਾਲਿਸੀ ਸਾਨੂੰ ਕਿੱਦਾਂ ਮਿਲ ਸਕਦੀ ਆ। ਸੋ ਨੰਬਰ ਹੈਗਾ ਜੀ ਮੇਰਾ 416-817-6500, ਐਂਡ ਆਫਿਸ ਸਾਡਾ ਲੋਕੇਟਿਡ ਹੈਗਾ ਆ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ ਬ੍ਰੈਂਪਟਨ ਦੇ ਵਿੱਚ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਆਫਿਸ। ਤੇ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਇੰਸ਼ੋਰੈਂਸ ਪਾਲਿਸੀਜ਼ ਤੋਂ ਇਲਾਵਾ, ਜਿੰਨੀਆਂ ਵੀ ਇਨਵੈਸਟਮੈਂਟ ਆਪਸ਼ਨਸ ਆ, ਕਿਉਂਕਿ ਇੰਸ਼ੋਰੈਂਸ ਦੇ ਨਾਲ ਨਾਲ ਇਨਵੈਸਟਮੈਂਟ ਜ਼ਰੂਰ ਕਰਿਆ ਕਰੋ ਐਂਡ ਸਪੈਸ਼ਲੀ ਜਿਹੜੇ ਪਲੈਨਸ ਬਣੇ ਹੋਏ ਆ TFSA ਫਸਟ ਟਾਈਮ ਹੋਮ ਸੇਵਿੰਗ ਅਕਾਊਂਟ RRSP ਸੋ ਕਿਹੜਾ ਪਲੈਨ ਤੁਹਾਡੇ ਲਈ ਸੂਟੇਬਲ ਹੋ ਸਕਦਾ ਆ ਉਹਦੇ ਬਾਰੇ ਤੁਸੀਂ ਸਾਡੇ ਕੋਲੋਂ ਪੁੱਛ ਸਕਦੇ ਆ ਐਂਡ ਕੋਈ ਵੀ ਤੁਸੀਂ ਇਹਨਾਂ ਦੇ ਵਿੱਚ ਵੀਕਲੀ ਮੰਥਲੀ ਬਾਈ ਵੀਕਲੀ ਕੰਟਰੀਬਿਊਸ਼ਨ ਕਰ ਸਕਦੇ ਆ ਪਲੈਨ ਜਿਹੜਾ ਹੈਗਾ ਆ ਕਿਉਂਕਿ ਇਹ ਸੇਵਿੰਗ ਅਕਾਊਂਟ ਹੈਗੇ ਆ ਇਹਦੇ ਉੱਪਰ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਤੁਸੀਂ ਹੈਵ ਟੂ ਹੈਵ ਐਨੀ ਕੰਟਰੀਬਿਊਸ਼ਨ ਕਰਨੀ ਆ ਬਟ ਆਪਣੇ ਅਕੋਰਡਿੰਗਲੀ ਡਿਸਿਪਲਨਡ ਵੇ ਦੇ ਨਾਲ ਜ਼ਰੂਰ ਕੰਟਰੀਬਿਊਸ਼ਨ ਕਰੋ ਕੋਈ ਵੀ ਕੁਐਸਚਨ ਹੋਣ ਨੰਬਰ ਹੈਗਾ ਜੀ 416-817-6500
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਹਰਪ੍ਰੀਤ ਜੀ ਸੋ 905-673-3337 ਬਹੁਤ ਸਾਰੀਆਂ ਕਾਲਸ ਨੇ ਤੁਸੀਂ ਓਨਰ ਜੀ 1052 ਸ਼ਾਰਟ ਰੱਖਿਓ ਤਾਂ ਕਿ ਤੁਹਾਡੇ ਜਵਾਬ ਸਾਰਿਆਂ ਦੇ ਹਲਕੇ ਹਲਕੇ ਤੁਹਾਨੂੰ ਮਿਲ ਸਕਣ ਜੀ
6: 1052 ਆਪਣਾ ਬੰਦ ਕੀਤਾ ਸਾਰੇ ਦੁਕਾਨਦਾਰਾਂ ਨੇ ਉਹ ਜੋ ਕਾਰਡ ਹੋਇਆ ਉਹਦੇ ਉੱਤੇ ਭਾਈ ਸਾਹਿਬ ਕਹਿੰਦੇ ਸਿਆਸਤ ਹੋਈ ਆ ਮੇਰਾ ਖਿਆਲ ਕੋਈ ਸਿਆਸਤ ਨਹੀਂ ਹੈ ਲੇਕਿਨ ਸਿਆਸੀ ਕੰਮ ਜਿਹੜੇ ਹੁੰਦੇ ਆ ਉਹ ਸਪੋਰਟ ਲਈ ਹੁੰਦੇ ਆ ਜਿਹੜੇ ਹੁਣ ਮੇਰਾ ਲਾਸਟ ਆਹੀ ਆ ਕਿ ਭਗਵੰਤ ਮਾਨ ਜਿਹੜਾ ਚਤਰ ਆ ਨਾ ਇਹਦੀ ਪੁੱਠੀ ਇਹਦੀ ਕਿਹੜੀ ਆ ਹੁਣ ਸ਼ੁਰੂ ਹੋ ਗਿਆ ਕੰਮ ਤੇ ਇਹਦੇ ਐਂਡ ਹੋਣ ਦਾ ਦੋ ਮਹੀਨੇ ਠਹਿਰ ਜਾਓ ਇਹ ਅਕਾਲ ਤਖ਼ਤ ਨੂੰ ਦਖਲ ਆਇਆ ਨਾ ਇਹ ਖਤਮ ਹੋ ਜਾਊਗਾ ਦੱਸ ਰਹੇ ਮੇਰੇ ਬਿਆਨ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਰਮੇ ਜੀ
1: ਨਹੀਂ ਭਾਈ ਸਾਹਿਬ ਨੇ ਕਿਹਾ ਜੀ ਕਿ ਇਹਦੇ ਵਿੱਚ ਰੋਸ ਵੀ ਹੈ ਤੇ ਜਿਹੜਾ ਹੋਣਾ ਸੁਭਾਵਿਕ ਹੈ ਹੋਣਾ ਚਾਹੀਦਾ ਵੀ ਹੈ ਤੇ ਭਾਈ ਸਾਹਿਬ ਨੇ ਨਾਲ ਇਹ ਵੀ ਕਿਹਾ ਕਿ ਇਹ 'ਚ ਸਿਆਸਤ ਵੀ ਹੈ ਔਰ ਮੈਂ ਫਿਰ ਇਹੀ ਗੱਲ ਦੁਹਰਾਉਣਾ ਜਿਹੜਾ ਬਰਨਾਲੇ ਵਾਲਾ ਘਟਨਾ ਕ੍ਰਮ ਹੈ ਉਹ ਤੋਂ ਬਾਅਦ ਪੰਜਾਬ ਦਾ ਦੂਜੀ ਵਾਰ ਬੰਦ ਹੋਣਾ ਇੱਕ ਦਿਨ ਪਹਿਲਾਂ ਇੱਕ ਵਾਰੀ ਅੱਜ ਬਹੁਤੀਆਂ ਤੰਦਾਂ ਤਾਰਾਂ ਅਸੀਂ ਇਸ ਲਈ ਨਹੀਂ ਖੋਲਦੇ ਕਿ ਉਤਲੇ ਪਾਸੇ ਨੂੰ ਗੱਲ ਖੜਨੀ ਨਹੀਂ ਚਾਹੁੰਦੇ ਪਹਿਲਾਂ ਬੰਦ ਕਰਨ ਵਾਲੀ ਧਿਰ ਕਿਹੜੀ ਸੀ ਅੱਜ ਕਿਹੜੇ ਅਗਵਾਈ ਕਰ ਰਹੇ ਹੈ ਨਾਰਿਆਂ ਦੇ ਵਿੱਚ ਗੂੰਜ ਕੇ ਕਿਹੜੇ ਕਿਹੜੇ ਨਾਰੇ ਦੀ ਰਹੀ ਹੈ ਮੈਂ ਬਿਲਕੁਲ ਇਹ ਬੰਦ ਤੇ ਇਸ ਕਰਕੇ ਨਾਲ ਆ ਕਿਉਂਕਿ ਇਹ ਉਸ ਬੇਇਨਸਾਫੀ ਦੇ ਖਿਲਾਫ਼ ਹੈ ਜਿਹੜੀ ਪੰਜਾਬ ਪੁਲਿਸ ਨੇ ਕੀਤੀ ਹੈ ਪੰਜਾਬ ਸਰਕਾਰ ਦੀ ਪੁਲਿਸ ਨੇ ਕੀਤੀ ਹੈ ਪਰੰਤੂ ਇਸ ਗੱਲ ਨੂੰ ਵੀ ਮੈਨੂੰ ਮੇਰੀ ਡਿਊਟੀ ਹੈ ਕਿ ਮੈਂ ਤੁਹਾਡੇ ਕੰਨਾਂ 'ਚ ਪਾਵਾਂ ਕਿ ਸਿਆਸਤ ਵੀ ਨਾਲੋਂ ਨਾਲ ਚੱਲ ਰਹੀ ਹੈ ਕਿਉਂਕਿ ਮੁੱਦਾ ਲੱਭਿਆ ਕੁਛ ਸਿਆਸੀ ਪਾਰਟੀਆਂ ਨੂੰ ਖਾਸ ਕਰਕੇ ਮਾਫ਼ ਕਰਨਾ ਮੈਂ ਦੱਸ ਹੀ ਦਿੰਦਾ ਤੁਸੀਂ ਜੇ ਪੁੱਛ ਹੀ ਲਿਆ ਭਾਰਤੀ ਜਨਤਾ ਪਾਰਟੀ ਦਾ ਵੱਡੇ ਪੱਧਰ ਤੇ ਹੱਥ ਹੈ ਪੰਜਾਬ ਇਸ ਸੰਬੰਧ ਦੇ ਵਿੱਚ ਹਾਲਾਂਕਿ ਮੈਂ ਉਹਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਇਸ ਕਰਕੇ ਨਹੀਂ ਕਹਿ ਸਕਦਾ ਕਿਉਂਕਿ ਪੰਜਾਬ ਸਰਕਾਰ ਨੇ ਮੌਕਾ ਦਿੱਤਾ ਨਾ ਇਹ ਕੁੱਟਦੇ ਨਾ ਲਾਠੀਆਂ ਮਾਰਦੇ ਨਾ ਇਹੋ ਜਿਹੀ ਨੌਬਤ ਆਉਂਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਜਿਹੋ ਜਿਹੀ ਕਰਨੀ ਉਹੋ ਜਿਹੀ ਭਰਨੀ ਤੁਸੀਂ ਵੀ ਇਹੀ ਕਹਿ ਕੇ ਗਏ ਹੋ ਤੇ ਮੈਂ ਵੀ ਇਹੀ ਕਹਿ ਰਿਹਾ
0: ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਹੋ ਜੀ ਨਿੱਗਲ ਸਾਹਿਬ
7: ਹੈਲੋ
0: ਜੀ ਜੀ ਸਰ ਤੁਸੀਂ ਓਨਰ ਜੀ
7: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਜੀ ਸਤਿ ਸ਼੍ਰੀ ਅਕਾਲ
7: ਜਹੇਦਾਰ ਅਕਾਲ ਤਖ਼ਤ ਉਹਦੇ ਬਾਰੇ ਗੱਲ ਕਰਨੀ ਜੀ
0: ਜੀ ਪਰ ਸ਼ਾਰਟ ਰੱਖਿਓ ਜੀ
7: ਹਾਂਜੀ ਬਿਲਕੁਲ ਸ਼ਾਰਟ ਹੀ ਬਿਲਕੁਲ ਜੀ ਇਹ ਕਹੀਓ ਉਹ ਕਿਹੜਾ ਰਾਤ ਦੇ ਨੇ ਜੀ ਬਣਿਆ ਜੀ ਉਹ ਬਣਾਇਆ ਜੀ ਉਹ ਆਪ ਤੇ ਬੋਲਦਾ ਨਹੀਂ ਬੋਲਦੇ ਤਾਂ ਪਿੱਛੇ ਉਹਦੇ ਬਣਾਉਣ ਵਾਲੇ ਆ ਜੀ ਉਹ ਬੋਲ ਦੋ ਉਹ ਜੋ ਕਹਿੰਦੇ ਉਹ ਹੀ ਬੋਲਦਾ ਉਹ ਜੀ ਬਾਕੀ ਇੱਕ ਹੋਰ ਥੋੜ੍ਹਾ ਜੀ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਨੀ ਜੀ ਉਹ ਜ਼ਰੂਰ ਰੇਡੀਓ ਤੋਂ ਆ ਕੇ ਆਪਣੇ ਵਿਚਾਰ ਦਿਆ ਕਰਨ ਜੀ ਉਹ ਜਿਹੜੇ ਵਿਚਾਰ ਉਹ ਦਿੰਦੇ ਆ ਉਹ ਸਾਡੇ ਆਮ ਵਰਗੇ ਲੋਕ ਹੈ ਨਹੀਂ ਜੀ ਆਪਾਂ ਬਹੁਤ ਜੀ
0: ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਰਮੇਸ਼ ਜੀ
1: ਦੇਖੋ ਜੇ ਰੋਸ਼ਨੀ ਵਿੱਚ ਵੀ ਬਣਿਆ ਹੁੰਦਾ ਨਾ ਜਥੇਦਾਰ ਤੇ ਮੈਨੂੰ ਲੱਗਦਾ ਕਿ ਮੁੱਦਾ ਇਹ ਨਹੀਂ ਹੈ ਮੁੱਦੇ ਅਸੀਂ ਸਾਹਮਣੇ ਉਹ ਗੱਲ ਖੜੀ ਕਰੀਏ ਕਿ ਮਸਲਾ ਕੀ ਹੈ ਅੱਜ ਤਾਂ ਮਸਲਾ ਇਹ ਆ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੇ ਕਾਨੂੰਨ ਬਣਾਇਆ ਜਥੇਦਾਰ ਕਿੰਨੀ ਰੋਸ਼ਨੀ ਚ ਬਣਿਆ ਉਸ ਵੇਲੇ ਕਿੰਨੇ ਲਾਟੂ ਚੱਲਦੇ ਸੀ ਜਾਂ ਕਿੰਨਾ ਹਨੇਰਾ ਮੈਂ ਕਈ ਵਾਰੀ ਕਿਹਾ ਕਿ ਉਸ ਮਸਲੇ ਨੂੰ ਅਸੀਂ ਅਲੱਗ ਰੱਖੀਏ ਅਸੀਂ ਸਿਆਸੀ ਲੋਕ ਨਹੀਂ ਹੈ ਨਾ ਮੇਰੀ ਸਿਆਸੀ ਨਾ ਮੈਂ ਸਿਆਸੀ ਹਾਂ ਨਾ ਤੁਸੀਂ ਸਿਆਸੀ ਹੋ ਅਸੀਂ ਇਹ ਕਰ ਰਹੇ ਹਾਂ ਚਰਚਾ ਗੰਭੀਰ ਮਸਲੇ ਤੇ ਜਿਵੇਂ ਅਸੀਂ ਸਿਆਸੀ ਪਾਰਟੀਆਂ ਮੰਗ ਹੋ ਜਾਈਏ ਜੀ ਜਥੇਦਾਰ ਰਾਤ ਦੇ ਹਨੇਰੇ ਚ ਬਣਿਆ ਇਸ ਕਰਕੇ ਅਸੀਂ ਉਹਦੀ ਗੱਲ ਨੂੰ ਗੰਭੀਰ ਨਹੀਂ ਲੈਣਾ ਨਾ ਅਸੀਂ ਉਹਦੀ ਗੱਲ ਤੇ ਸੁਣੀਓ ਕਹਿੰਦਾ ਕੀ ਹੈ ਦੇਖੋ ਅੱਜ ਦੇ ਸਮੇਂ ਬੜੀ ਸਿੱਧੀ ਪੱਧਰੀ ਗੱਲ ਹੈ ਜਿਹੜਾ ਪੰਜਾਬ ਦੀ ਸਰਕਾਰ ਨੇ ਕਾਨੂੰਨ ਬਣਾਇਆ ਜਿਸ ਕਾਨੂੰਨ ਨੂੰ ਇਹਨਾਂ ਦੇ ਵਜ਼ੀਰ ਇਹਨਾਂ ਦੇ ਵਿਧਾਇਕ ਜਥੇਦਾਰ ਦੀ ਕਚਹਿਰੀ ਚ ਗਏ ਸਮਝਾਉਣ ਤੁਸੀਂ ਵੀ ਤਾਂ ਤਸਵੀਰਾਂ ਵੇਖੀਆਂ ਆ ਵੀਡੀਓ ਨਹੀਂ ਸਮਝਾ ਸਕੇ ਉੱਥੋਂ ਆਪਣੀ ਬੇਇੱਜ਼ਤੀ ਕਰਾ ਕੇ ਉੱਠੇ ਆ ਕਈਆਂ ਨੇ ਇਤਿਹਾਸੋਂ ਬੇਨਤੀ ਕਰਾਈ ਕੰਸਟੋਡੀਅਨ ਸ਼ਬਦ ਹੀ ਨਹੀਂ ਪਤਾ ਸੀ ਉਹਨਾਂ ਨੂੰ ਕੀ ਹੈ ਕਈਆਂ ਨੇ ਸਾਫ਼ ਮੰਨ ਲਿਆ ਕਿ ਅਸੀਂ ਉਹ ਕਾਨੂੰਨ ਪੜਿਆ ਹੀ ਨਹੀਂ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਮਸਲੇ ਦੀ ਗੰਭੀਰਤਾ ਨੂੰ ਸਮਝੀਏ ਮੈਂ ਕਈ ਵਾਰ ਕਿਹਾ ਕਿ ਇਸ ਵਿੱਚ ਮੈਨੂੰ ਬੜੀ ਸਿੱਧੀ ਸਮਝ ਹੈ ਕਿ ਜਥੇਦਾਰ ਸਾਹਿਬ ਜਾਂ SCPC ਜਿਹੜਾ ਅਕਾਲੀ ਦਲ ਦੇ ਕਹਿਣ ਤੇ ਇੱਕ ਮੁੱਦਾ ਖੜਾ ਕੀਤਾ ਹੋਇਆ ਤਾਂ ਜੋ ਕਿ ਪੰਜਾਬ ਸਰਕਾਰ ਦੀ ਮਾਨ ਸਰਕਾਰ ਦੀ ਬੱਲੇ ਬੱਲੇ ਨਾ ਹੋ ਜਾਏ ਮਾਨ ਸਰਕਾਰ ਆਪਣੀ ਜਿੱਦ ਵਿੱਚ ਆਪਣੇ ਸਿਆਸੀ ਹੰਕਾਰ ਚ ਅੜੀ ਹੋਈ ਹੈ ਕਿ ਜਾਓ ਅਸੀਂ ਨਹੀਂ ਮੰਨਦੇ ਤੁਹਾਨੂੰ ਤੁਸੀਂ ਚੀਜ਼ਾਂ ਕੀ ਹੈ ਦੋਵੇਂ ਤਰ੍ਹਾਂ ਗਲਤ ਹੈ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਵਿੱਚ ਜੇ ਕੋਈ ਧਾਰਮਿਕ ਜਥੇਬੰਦੀ ਧਾਰਮਿਕ ਇੱਕ ਮਜ਼ਬੂਤ ਇੱਕ ਵੱਡੀ ਸੰਵਿਧਾਨਿਕ ਧਿਰ ਜੇ SCPC ਕਹਿੰਦੀ ਹੈ ਤਾਂ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸੋਧ ਕਰਨ ਜਾਂ ਉਸ ਤੇ ਵਿਚਾਰਨ ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਵੀ ਇੱਥੇ ਅੜੀਅਲ ਰੋਲ ਅਦਾ ਕਰ ਰਹੀ ਹੈ।
0: ਜੀ ਬਹੁਤ ਸ਼ੁਕਰੀਆ, ਸਮਾਂ ਬਹੁਤ ਸੀਮਿਤ ਹੈ ਰਮੇਸ਼ ਦਸਾਂਝ ਜੀ, ਤੁਸੀਂ ਸ਼ਾਰਟ ਰੱਖੋਗੇ ਤਾਂ ਤੁਹਾਡੇ ਜਵਾਬ ਰਮੇਸ਼ ਜੀ ਦੇ ਸਕਦੇ।
8: ਮੇਰਾ ਤਾਂ ਬਹੁਤ ਸ਼ਾਰਟ ਹੈ ਜੀ, ਮੈਂ ਤਾਂ ਰਮੇਸ਼ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹੁਸ਼ਿਆਰਪੁਰੀ ਸਾਹਿਬ ਨੂੰ ਭੇਜਦੇ, ਪਹਿਲਾਂ ਕਾਨੂੰਨ ਕਿਹੜੀ ਗੌਰਮੈਂਟ ਨੇ ਬਣਾਇਆ ਸੀ? ਜਾਂ ਜਥੇਦਾਰ ਤਾਂ ਕਹਿੰਦਾ ਉਹਨਾਂ ਨੂੰ ਹੱਕ ਹੀ ਨਹੀਂ ਇਹਨਾਂ ਨੂੰ ਕਾਨੂੰਨ ਬਣਾਉਣ ਦਾ, ਇਹਦਾ ਸ਼੍ਰੋਮਣੀ ਕਮੇਟੀ ਘੋੜਿਆ ਸਾਡਾ ਸਭ ਕੁਛ। ਪਹਿਲਾਂ ਕਾਨੂੰਨ ਬਣਿਆ ਉਹ ਕਿਸੇ ਸਰਕਾਰ ਨੇ ਬਣਾਇਆ, ਉਹ 'ਚ ਸੋਧਾਂ ਹੀ ਹੋਈਆਂ। ਅਤੇ ਮੈਂ ਤਾਂ ਕੰਗ ਸਾਹਿਬ ਨਾਲ ਵੀ ਐਗਰੀ ਹਾਂ, ਚਲੋ ਉਹਨਾਂ ਉੱਥੇ ਨਹੀਂ ਸੀ ਉਦੋਂ ਪਤਾ ਉਹਨੂੰ, ਹੁਣ ਤਾਂ ਉਹ ਐਕਸਪਲੇਨ ਕਰੇ ਹੀ ਗਿਆ ਕੁਛ ਨਾ ਕੁਛ। ਅਤੇ ਪਹਿਲੀ ਸਰਕਾਰ ਕਿਹੜੀ ਸੀ ਜਿਹਨੇ ਉਹ ਪਹਿਲਾਂ ਕਾਨੂੰਨ ਬਣਾਇਆ? ਇਹਨੇ ਤਾਂ ਸੋਧਾਂ ਹੀ ਕੀਤੀਆਂ, ਇਸ ਬਾਰੇ ਮੈਂ ਪੁੱਛਣਾ ਚਾਹੁੰਦਾ।
0: ਜੀ ਰਮੇਸ਼ ਜੀ,
1: ਨਹੀਂ ਬਿਲਕੁਲ ਠੀਕ ਹੈ ਜੀ, 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ ਸੀ। 2008 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਇਹਨਾਂ ਨੇ ਸੋਧਾਂ ਹੀ ਕੀਤੀਆਂ। ਉਹਨਾਂ ਸੋਧਾਂ ਦੀਆਂ ਦੋ ਮੱਤਾਂ ਨੂੰ ਲੈ ਕੇ, ਖਾਸ ਕਰਕੇ ਦੋ ਮੱਤਾਂ ਨੂੰ ਲੈ ਕੇ, ਇੱਕ ਕੰਸਟੋਡੀਅਨ ਵਾਲੀ, ਦੂਜਾ ਉਹਦਾ ਜਿਹੜਾ ਜਨੀਕ ਇੱਕ ਆਈ ਡੀ ਨੰਬਰ ਲਾਉਣਾ ਹਰੇਕ ਗ੍ਰੰਥ ਸਾਹਿਬ ਨੂੰ, ਉਹ ਦੋ ਮੱਤਾਂ ਨੂੰ ਮੈਨੂੰ ਲੱਗਦਾ ਕਿ ਕਾਨੂੰਨ ਵਿੱਚ ਪ੍ਰਭਾਸ਼ਿਤ ਕਰਨ ਦੇ ਵਿੱਚ ਰੌਲਾ ਰੱਪਾ ਆ। ਹਾਲਾਂਕਿ ਅੱਜ ਜਿਹੜੀ ਕੰਗ ਨੇ ਸਫਾਈ ਦਿੱਤੀ ਹੈ, ਮਿਸਟਰ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ ਦੇ ਦਿੱਤੀ ਹੈ ਬੜੀ ਚੰਗੀ ਸਫਾਈ, ਪਰੰਤੂ ਰੌਲਾ ਸਫਾਈ ਦਾ ਨਹੀਂ, ਰੌਲਾ ਕਾਨੂੰਨ ਦੇ ਵਿੱਚ ਕੀ ਲਿਖਿਆ ਉਹਦੇ ਤਰਜਮੇ ਦਾ ਆ, ਜਿਹਦਾ ਪੰਜਾਬੀ ਵਿੱਚ ਤਰਜਮਾ ਬੜਾ ਸਿੱਧਾ ਤੇ ਸਪਸ਼ਟ ਸਮਝ ਆਉਣ ਵਾਲਾ ਤੇ ਪੱਖਪਾਤ ਮੁਕਤ ਚਾਹੀਦਾ। ਤੇ ਜੇ ਉਹ ਪੰਜਾਬ ਦੀ ਸਰਕਾਰ ਕਰ ਦੇਵੇ ਤੇ ਮੈਨੂੰ ਲੱਗਦਾ ਕਿ ਇਤਰਾਜ਼ ਨਹੀਂ ਹੋਣਾ ਚਾਹੀਦਾ। ਬਾਕੀ ਐਸ ਜੀ ਪੀ ਸੀ ਜਾਂ ਜਥੇਦਾਰ ਸਾਹਿਬ ਜੋ ਕਰ ਰਹੇ ਆ, ਜਿਸ ਢੰਗ ਦੇ ਨਾਲ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਸੀ, ਪੈਂਦੇ ਸੱਟੇ ਜੇ ਤੁਹਾਨੂੰ ਯਾਦ ਹੋਵੇ, ਜਦੋਂ ਉਹਨਾਂ ਨੇ ਸਪੀਕਰ ਨੂੰ ਤਲਬ ਕੀਤਾ ਸੀ, ਮੈਂ ਤਾਂ ਉਦਣ ਹੀ ਕਿਹਾ ਸੀ ਕਿ ਇੱਥੇ ਤਲਬੀ ਸ਼ਬਦ ਹੀ ਗਲਤ ਹੈ। ਉਹਨਾਂ ਨੂੰ ਗੱਲਬਾਤ ਲਈ ਸੱਦਾ ਦੇਣਾ ਚਾਹੀਦਾ ਸੀ ਕਿ ਅਸੀਂ ਇਸ ਮੁੱਦੇ ਤੇ ਗੱਲਬਾਤ ਚਾਹੁੰਦੇ ਹਾਂ। ਉਹਨਾਂ ਨੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਦੇ ਨਾਲ ਨਾ ਧੰਨਵਾਦ ਕਰਨ ਦੀ ਥਾਂ ਤੇ, ਜਾਂ ਇਹ ਕਹਿਣ ਦੀ ਕਿ ਭਾਈ ਕਾਨੂੰਨ ਚ ਭੋਰਾ ਕਨੁਕਸ ਹੈ, ਉਹਨਾਂ ਨੇ ਇਸ ਮੁੱਦੇ ਨੂੰ ਵੱਡਾ ਮੁੱਦਾ ਜਾਣ ਕੇ ਬਣਾਇਆ, ਕਿਉਂਕਿ ਸੱਚ ਇਹੀ ਹੈ ਕਿ ਅਕਾਲੀ ਦਲ ਉਹਨਾਂ ਤੇ ਚੁੰਡੀਆਂ ਵੱਢ ਰਿਹਾ ਹੈ।
0: ਜੀ ਬਹੁਤ ਸ਼ੁਕਰੀਆ, ਸਮਾਂ ਆਲਮੋਸਟ ਤਕਰੀਬਨ ਆਪਣਾ ਹੋ ਚੁੱਕਿਆ ਜੀ, ਕੱਲ੍ਹ ਨੂੰ ਫਿਰ ਨਵਾਂ ਦਿਨ ਨਵੀਆਂ ਖਬਰਾਂ ਦੇ ਵਿੱਚ ਮਿਲਾਂਗੇ। ਸੋ ਹੁਣ ਸਾਨੂੰ ਇੱਥੇ ਇਜਾਜ਼ਤ ਦਿਓ ਰਮੇਸ਼ ਜੀ, ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਕੱਲ੍ਹ ਨੂੰ ਮਿਲਦੇ ਹਾਂ ਜੀ, ਨਵੇਂ ਦਿਨ ਨਵੀਆਂ ਖਬਰਾਂ ਦੇ, ਨਵੀਂ ਸ਼ੁਰੂਆਤ ਦੇ ਵਿੱਚ।
1: ਜੀ ਸੰਤੋਸ਼ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਤੁਸੀਂ ਜੁੜੇ ਹੋਏ ਸੀ ਪੰਜਾਬੀ ਲਹਿਰਾਂ ਦੇ ਪਹਿਲੇ ਹਿੱਸੇ ਦੇ ਨਾਲ। ਹੁਣ ਗੱਲਬਾਤ ਕਰਾਂਗੇ ਆਪਾਂ 9 ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾਂ ਦੇ ਦੂਜੇ ਹਿੱਸੇ ਦੇ ਵਿੱਚ। ਸੋ ਇੱਥੇ ਤੁਸੀਂ ਮੈਨੂੰ ਇਜਾਜ਼ਤ ਨਾ ਦਿਓ, ਬਸ ਇੱਥੇ ਵੈਲਕਮ ਹੀ ਕਹੋ, ਫਿਰ ਮਿਲਦੇ ਹਾਂ ਜੀ 8 ਤੋਂ 9 ਵਾਲੇ ਹਿੱਸੇ ਦੇ ਵਿੱਚ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਨੰਬਰਾਂ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਹਾਂ ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।

ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 9058-228-5800, 9058-228-5800 ਤੇ ਕਾਲ ਕਰੋ।

ਕਾਸ਼ ਆਪਾਂ ਮਿਲੇ ਨਾ ਹੁੰਦੇ, ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ, ਅਤੇ ਆਪਾਂ ਵੀ ਫਿਰ ਟੁੱਟਣਾ ਨਹੀਂ ਸੀ ਜੇ ਫੁੱਲਾਂ ਵਾਂਗੂ ਖਿਲੇ ਨਾ ਹੁੰਦੇ। ਸੋ 905-673-33-7953-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ ਦੇ ਵਿੱਚ। ਤੁਸੀਂ ਸਾਰੇ ਜੁੜ ਚੁੱਕੇ ਹੋ, ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਪਹਿਲਾਂ ਤੁਸੀਂ ਖਬਰਾਂ ਦੇ ਹਿੱਸੇ ਨੂੰ ਇੰਜੋਏ ਕੀਤਾ, ਸੋ ਹੁਣ ਗੱਲਾਂ ਬਾਤਾਂ ਕਰਾਂਗੇ ਤੁਹਾਡੀਆਂ ਸਾਡੀਆਂ ਦਿਲਾਂ ਦੀਆਂ। ਸੋ ਅੱਜ ਨਵੀਂ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਸਾਨੂੰ ਮੌਕਾ ਮਿਲਿਆ। ਸੋ ਜੁੜਿਓ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ।

ਸੋ ਵੀਰਵਾਰ ਦਾ ਖੂਬਸੂਰਤ ਦਿਨ ਔਰ ਕੰਮਾਂ ਕਾਰਾਂ ਦੀ ਸ਼ੁਰੂਆਤ ਤੁਸੀਂ ਕਰ ਲਈ ਹੋਣੀ ਆ, ਗੱਡੀਆਂ 'ਚ ਬੈਠ ਕੇ ਆਪਣੇ ਆਪਣੇ ਕੰਮਾਂ ਨੂੰ ਨਿਕਲ ਪਏ ਹੋਵੋਗੇ। ਸੋ ਤੁਹਾਡੀ ਸ਼ੁਰੂਆਤੀ ਜਿਹੜੀ ਦਿਨ ਦੀ ਪਹਿਲੀ ਰੇਡੀਓ ਦੀ ਧੋਣੇ ਆ ਨਾ, ਉਹ ਉਹ 'ਚ ਚੜ੍ਹਦੀ ਕਲਾ ਵਾਲੀ ਹੋ ਜਾਵੇ, ਫਿਰ ਤਾਂ ਪੂਰਾ ਦਿਨ ਤੁਹਾਡਾ ਬੱਲੇ ਬੱਲੇ 'ਚ ਹੋ ਜਾਣਾ। ਉੱਤੋਂ ਰੰਗਲੇ ਸਰਦਾਰਾਂ ਦੀ ਗਾਇਕੀ ਹੋਵੇ ਤਾਂ ਫਿਰ ਬਈ ਕਿਆ ਬਾਤ ਆ। ਔਰ ਨਾਲ ਦੀ ਨਾਲ ਦੱਸੀਏ ਕਿ ਰੰਗਲੇ ਸਰਦਾਰ ਟੋਰਾਂਟੋ ਪਹੁੰਚ ਚੁੱਕਿਆ, ਸ਼ੋਅ ਆ ਰਿਹਾ ਔਰ ਟਿਕਟਾਂ ਆਲਮੋਸਟ ਸੋਲਡ ਆਊਟ ਆ। ਸੋ ਅੱਛਾ, ਪਹਿਲੀ ਵਾਰ ਇਹ ਹੋਇਆ ਕਿ ਰੰਗਲੇ ਸਰਦਾਰ ਤੁਹਾਡੇ ਸ਼ਹਿਰ ਦੇ ਵਿੱਚ ਆਏ ਆ ਅਤੇ ਅਜੇ ਸ਼ੋਅ ਅਨਾਊਂਸ ਨਹੀਂ ਹੋਇਆ ਅਤੇ ਟਿਕਟਾਂ ਸੋਲਡ ਹੋ ਗਈਆਂ। ਸੋ ਕੁਛ ਕੁ ਟਿਕਟਾਂ ਰਹਿ ਗਈਆਂ, 20%, ਉਹ ਵੀ ਕੋਈ ਲੱਕੀ ਹੋਣਗੇ ਜਿਹੜੇ ਲੈ ਜਾਣਗੇ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਹਰਪ੍ਰੀਤ ਸੈਣੀ ਜੀ। ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਮੁੱਕਦੀ ਗੱਲ ਕਿ ਤੁਸੀਂ ਈਵਨ ਆਪਣੇ ਫਾਈਨੈਂਸ਼ੀਅਲ ਪਲਾਨਿੰਗ ਦੀ ਗੱਲਬਾਤ ਕਰਨੀ ਤਾਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। 416-817-6500 ਹਰਪ੍ਰੀਤ ਸੈਣੀ ਜੀ, 905-673-3337। ਕੁਛ ਗੱਲਾਂ ਬਾਤਾਂ ਕਰਾਂਗੇ ਆਪਾਂ ਔਰ ਬਹੁਤ ਸਾਰੇ ਸੁਨੇਹੇ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ। ਮੈਂ ਕੱਲ੍ਹ ਵੀ ਗੱਲਬਾਤ ਕਰ ਰਿਹਾ ਸੀਗਾ ਕਿ ਜੋੜੀਆਂ, ਸਾਡਾ ਇੱਕ ਰਿਸ਼ਤਾ ਆ ਹਸਬੈਂਡ ਵਾਈਫ ਦਾ, ਮੀਆਂ ਬੀਬੀ ਦਾ। ਤੁਸੀਂ ਉਸ ਰਿਸ਼ਤੇ ਨੂੰ ਜੇ ਬਹੁਤ ਗੂੜਾ ਅਤੇ ਬਹੁਤ ਪਰਪੱਖ ਕਰਨਾ, ਕੱਲ੍ਹ ਵੀ ਗੱਲਾਂ ਬਾਤਾਂ ਕਰ ਰਹੇ ਸੀ ਪਰ ਸਮਾਂ ਬਹੁਤ ਸੀ, ਕਾਲ ਬਹੁਤ ਸਾਰੀਆਂ ਸੀ, ਮੈਸੇਜ ਬਹੁਤ ਸਾਰੇ ਆਏ, ਅਤੇ ਮੈਂ ਸੋਚਿਆ ਚਲੋ ਅੱਜ ਮੌਕਾ ਮਿਲ ਗਿਆ 8 ਤੋਂ 9 ਅਤੇ ਗੱਲਾਂ ਬਾਤਾਂ ਫਿਰ ਤੁਹਾਡੇ ਨਾਲ ਕਰਾਂਗੇ। ਸੋ ਤੁਸੀਂ ਜੇ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ ਦੇਖੋ, ਜਿਨ੍ਹਾਂ ਦਾ ਤਾਂ ਵਿਆਹ ਹੋਇਆ ਉਹਨਾਂ ਕੋਲ ਤਾਂ ਬਹੁਤ ਐਕਸਪੀਰੀਅੰਸ ਆ, ਤੁਸੀਂ ਇਹ ਦੱਸਣਾ ਕਿ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੇ ਵਿੱਚ ਕਿਹੜੀ ਉਹ ਚੀਜ਼ ਆ ਕਿ ਤੂੰ ਅਤੇ ਮੈਂ, ਮੈਂ ਅਤੇ ਤੂੰ, ਬਸ ਇਸ ਗੱਲ ਨੂੰ ਤੁਸੀਂ ਪੱਕਾ ਕਰਨਾ ਹੋਵੇ, ਉਮਰਾਂ ਵੱਧੀ ਇੱਕ ਰਿਸ਼ਤੇ ਨੂੰ ਤੁਸੀਂ ਮਜ਼ਬੂਤ ਕਰਨਾ ਹੋਵੇ ਤਾਂ ਕਿਹੜੀ ਚੀਜ਼ ਉਸ ਰਿਸ਼ਤੇ ਦੇ ਵਿੱਚ ਹੋਣੀ ਜ਼ਰੂਰੀ ਆ। ਬਹੁਤ ਸ਼ੈਆਂ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਭ ਤੋਂ ਜ਼ਰੂਰੀ ਸ਼ੈ ਆ ਜਿਹੜੀ ਰਿਸ਼ਤੇ ਦੇ ਵਿੱਚ ਹੋਣੀ ਚਾਹੀਦੀ ਆ, ਹਸਬੈਂਡ ਵਾਈਫ ਦੇ ਰਿਸ਼ਤੇ 'ਚ, ਅਤੇ ਉਸਨੂੰ ਹੋਰ ਮਜ਼ਬੂਤ ਕਰਦੀ ਆ?

ਰਿਸ਼ਤੇ ਅੱਜ ਕੱਲ੍ਹ ਕੀ ਹੋਇਆ ਕਿ ਸਾਨੂੰ ਰਿਸ਼ਤੇ ਨਾ ਹੁਣ ਹਰ ਦਿਨ ਹਰ ਰੋਜ਼ ਸਾਨੂੰ ਜਿਤਾਉਣਾ ਪੈਂਦਾ ਕਿ ਅਸੀਂ ਤੇਰੇ ਹੀ ਹਾਂ। ਚਾਹੇ ਉਹ ਮਾਂ ਬਾਪ ਦਾ ਰਿਸ਼ਤਾ ਹੋਵੇ, ਚਾਹੇ ਪੁੱਤਰ ਪਿਓ ਦਾ ਰਿਸ਼ਤਾ ਹੋਵੇ, ਪੁੱਤਰ ਧੀ ਦਾ ਰਿਸ਼ਤਾ ਹੋਵੇ, ਸਾਨੂੰ ਜਿਤਾਉਣਾ ਪੈਂਦਾ। ਸਾਨੂੰ ਐਵਰੀ ਡੇ ਕੁਛ ਨਾ ਕੁਛ ਐਫਰਟ ਕਰਨੇ ਪੈਂਦੇ ਆ ਇਹ ਦੱਸਣ ਲਈ ਕਿ ਅਸੀਂ ਹੈ, ਅਸੀਂ ਤੁਹਾਡੇ ਹੀ ਹਾਂ। ਪਹਿਲਾਂ ਇੱਦਾਂ ਨਹੀਂ ਸੀ, ਪਹਿਲਾਂ ਰਿਸ਼ਤੇ ਬੜੇ ਇਮਾਨਦਾਰੀ ਨਾਲ ਨਿਭਦੇ ਸੀਗੇ, ਪਹਿਲਾਂ ਸਮੇਂ ਚੰਗੇ ਸੀ। ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਨਾ ਇੰਨਾ ਕੁ ਉਹ ਵਿੱਥ ਪੈ ਗਈ ਆ, ਉਹ ਗੈਪ ਪੈ ਗਿਆ ਕਿ ਸਾਨੂੰ ਰੋਜ਼ ਆਪਣੇ ਰਿਸ਼ਤਿਆਂ ਨੂੰ ਪਾਣੀ ਦੇਣਾ ਪੈਂਦਾ, ਨਹੀਂ ਤਾਂ ਸੁੱਕ ਜਾਂਦੇ ਆ, ਮੁਰਝਾ ਜਾਂਦੇ ਆ।

0: ਸੋ 905-673-33 905-673-33337 ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ ਸੌਰਭ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਗੁੱਡ ਮਾਰਨਿੰਗ
1: ਗੁੱਡ ਮਾਰਨਿੰਗ ਜੀ ਸਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਾਓ ਕੀ ਹਾਲ ਹੈ ਜੀ
0: ਚੜ੍ਹਦੀ ਕਲਾ ਜੀ ਸਦਈਆ ਅੱਜ ਦਾ ਸੁਨੇਹਾ
1: ਜੀ ਜੀ ਜੀ ਅੱਜ ਆਪਾਂ ਵੀ ਮੈਂ ਸੁਨੇਹਾ ਦੇਣਾ ਚਾਹਾਂਗਾ ਯੂ ਨੋ ਜੋ ਪਿਛਲੇ ਕਈ ਸਾਲਾਂ ਦੇ ਵਿੱਚ ਮੈਂ ਕਹਾਂਗਾ ਕਿ 10-15 ਸਾਲ 20 ਸਾਲਾਂ ਦੇ ਵਿੱਚ ਜੋ ਦੇਖਣ ਦੇ ਵਿੱਚ ਆਇਆ ਹੈਗਾ ਅਮੂਮਨ ਤੌਰ ਤੇ ਜਿਹੜੇ ਆਪਣੇ ਲਿਸਨਰਸ ਜੋਬਸ ਕਰ ਰਹੇ ਹੈਗੇ ਆ ਤੇ ਉਹਨਾਂ ਨੂੰ ਇੰਪਲੋਈ ਬੈਨੀਫਿਟਸ ਦੇ ਰੂਪ ਦੇ ਵਿੱਚ DPSP ਜਾਂ ਉਹਨਾਂ ਨੂੰ RRSP ਦੀਆਂ ਸੇਵਾਵਾਂ ਮਿਲ ਰਹੀਆਂ ਹੈਗੀਆਂ ਉਹਨਾਂ ਦੇ ਪੈਸੇ ਗਰੁੱਪ ਬੈਨੀਫਿਟਸ ਦੇ ਅਧੀਨ ਇਨਵੈਸਟ ਹੋ ਰਹੇ ਹੈਗੇ ਨੇ ਬਹੁਤੇ ਲੋਕ ਇਸ ਗੱਲ ਵੱਲ ਜਾਂ ਇਹਨੂੰ ਇੰਪੋਰਟੈਂਸ ਨਹੀਂ ਦਿੰਦੇ ਜਾਂ ਉਹ ਦੇਖਦੇ ਨਹੀਂ ਹੈਗੇ ਕਿ ਅਸੀਂ ਫੰਡ ਸਿਲੈਕਸ਼ਨ ਕਰਨੀ ਹੈ ਅਸੀਂ ਫੰਡ ਕੰਪਨੀ ਦੇ ਨਾਲ ਗੱਲ ਕਰਕੇ ਆਪਣੀ ਰਿਟਾਇਰਮੈਂਟ ਬੈਨੀਫਿਟਸ ਨੂੰ ਇਨਕਰੀਜ਼ ਕਰਨਾ ਅਸੀਂ ਆਪਣੀ ਗਰੋਥ ਨੂੰ ਕਿਵੇਂ ਮੈਨੇਜ ਕਰਨਾ ਇਹਨੂੰ ਲੈਕ ਆਫ ਨੌਲੇਜ ਕਵਾਂ ਜਾਂ ਇਗਨੋਰੈਂਸ ਕਵਾਂ ਲੇਕਿਨ ਲੋਕ ਇਸ ਬਾਰੇ ਬਹੁਤ ਜ਼ਿਆਦਾ ਸੁਚੇਤ ਨਹੀਂ ਹੈ ਉਹਦਾ ਖਾਮਿਆਜ਼ਾ ਹੀ ਭੁਗਤਣਾ ਪੈਂਦਾ ਕਿ ਲੰਬੇ ਸਮੇਂ ਤੱਕ ਪੂਅਰ ਰਿਟਰਨ ਆਉਣ ਦੇ ਕਰਕੇ ਉਹਨਾਂ ਦਾ ਰਿਟਾਇਰਮੈਂਟ ਦਾ ਬਿਲਡਅਪ ਵੀਕ ਹੋ ਜਾਂਦਾ ਸੋ ਇਸ ਕਰਕੇ ਕਾਇੰਡਲੀ ਆਪਣੀ ਸਟੇਟਮੈਂਟ ਜ਼ਰੂਰ ਦੇਖੋ ਔਨਲਾਈਨ ਜਾਓ ਜਿਹੜੀ ਵੀ ਕੰਪਨੀ ਐਡਮਿਨਿਸਟਰ ਕਰ ਰਹੀ ਹੈਗੀ ਆ ਗਰੁੱਪ ਬੈਨੀਫਿਟਸ ਉਹਨਾਂ ਦੇ ਨਾਲ ਗੱਲ ਕਰੋ ਉਹਨਾਂ ਦੇ ਐਡਵਾਈਜ਼ਰ ਦੇ ਨਾਲ ਤਾਂ ਕਿ ਤੁਸੀਂ ਆਪਣਾ ਹੈਗੀ ਆ ਜਿਹਨੂੰ ਆਪਾਂ ਫੰਡ ਸਿਲੈਕਸ਼ਨ ਕਹਿੰਦੇ ਹਾਂ ਉਹਨੂੰ ਵਧੀਆ ਕਰ ਸਕੋ ਜਾਂ ਤੁਸੀਂ ਆਪਣੇ ਐਗਜ਼ਿਸਟਿੰਗ ਐਡਵਾਈਜ਼ਰ ਨਾਲ ਕਰੋ ਸੈਕਿੰਡ ਚੀਜ਼ ਜਿਹੜੇ ਲੋਕਾਂ ਨੇ ਜੋਬਸ ਛੱਡੀਆਂ ਹੈਗੀਆਂ ਨੇ ਜਾਂ ਕਿਸੇ ਕਾਰਨ ਕਰਕੇ ਉਹ ਪਹਿਲਾਂ ਪੈਨਸ਼ਨ ਪਲਾਨ ਦਾ ਹਿੱਸਾ ਸੀਗੇ ਉਹ ਹੁਣ ਚਾਹੇ ਉਹ ਰਜਿਸਟਰਡ ਪੈਨਸ਼ਨ ਪਲਾਨ ਹੈ DCP ਹੈ DBP ਹੈ ਡਿਫਾਈਨ ਬੈਨੀਫਿਟ ਪੈਨਸ਼ਨ ਪਲਾਨ ਹੈ ਉਹਨਾਂ ਦਾ ਪੈਸਾ ਜਿਹੜਾ ਹੈਗਾ ਹੈ ਉਹ ਲੋਕਡ ਇਨ ਰਿਟਾਇਰਮੈਂਟ ਅਕਾਊਂਟ ਦੇ ਵਿੱਚ ਜਾ ਕੇ ਸਟਰੱਕ ਹੋ ਗਿਆ ਭਾਵ ਕਿ ਉਹ ਪੈਸਾ ਉਹਨਾਂ ਨੇ ਮੂਵ ਨਹੀਂ ਕੀਤਾ ਆਪਣੇ ਐਡਵਾਈਜ਼ਰ ਦੇ ਨਾਲ ਜਾਂ ਉਹਨਾਂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਮਿਲੀਅਨਸ ਨਹੀਂ ਬਿਲੀਅਨਸ ਆਫ ਡਾਲਰ ਜਿਹੜੇ ਹੈਗੇ ਨੇ ਉਹ ਲੋਕਡ ਹੈਗੇ ਨੇ ਵਿਦ ਪੂਅਰ ਰਿਟਰਨਸ ਕਾਰਨ ਕਿ ਲੋਕਾਂ ਨੇ ਉਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ ਸੋ ਇਸ ਕਰਕੇ ਕੋਸ਼ਿਸ਼ ਇਹ ਕਰੋ ਕਿ ਜਿਹੜੀ ਛੋਟੀ ਛੋਟੀ ਸੇਵਿੰਗ ਅਸੀਂ ਕਰ ਵੀ ਰਹੇ ਹਾਂ ਜਾਂ ਸਾਡੇ ਲਈ ਹੋ ਵੀ ਰਹੀ ਹੈਗੀ ਹੈ ਕਿਉਂਕਿ ਪ੍ਰੋਫਿਟ ਸ਼ੇਅਰਿੰਗ ਦੇ ਰੂਪ ਦੇ ਵਿੱਚ ਸਿਰਫ ਕੰਪਨੀ ਆਪਾਂ ਨੂੰ ਬੈਨੀਫਿਟ ਦੇ ਰਹੀ ਹੈ ਆਪਾਂ ਕੰਟਰੀਬਿਊਟ ਨਹੀਂ ਕਰ ਰਹੇ ਲੇਕਿਨ ਉਸ ਪੈਸੇ ਦੀ ਗਰੋਥ ਅਤੇ ਉਸ ਪੈਸੇ ਦੀ ਗਰੋਥ ਨੂੰ ਮੈਂ ਕਹਾਂਗਾ ਕਿ ਪ੍ਰੋਪਰ ਰੱਖਣ ਦੇ ਲਈ ਆਪਣੀਆਂ ਸਟੇਟਮੈਂਟਸ ਆਪਣੀਆਂ ਇਨਵੈਸਟਮੈਂਟਸ ਚੈੱਕ ਕਰੋ ਔਰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਹਮੇਸ਼ਾ ਅਪ ਟੂ ਡੇਟ ਰੱਖੋ ਜਿਵੇਂ ਕਿ ਤੁਹਾਡੀਆਂ ਵਿਲਸ ਅਤੇ ਪਾਵਰ ਆਫ ਅਟਰਨੀ ਅਪ ਟੂ ਡੇਟ ਰਹਿਣੀਆਂ ਚਾਹੀਦੀਆਂ ਹੈਗੀਆਂ ਇਵੈਂਚੁਅਲਿਟੀਜ਼ ਆਰ ਨੋਟ ਮੈਂਟ ਟੂ ਬੀ ਡਿਸਕਸਡ ਬਟ ਸਰਟਨਲੀ ਜਿਹੜੀ ਗਰੋਥ ਹੈ ਉਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਰਿਟਾਇਰਮੈਂਟ ਦਾ ਵੱਡਾ ਸਹਾਰਾ ਬਣੇਗੀ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਪੁਆਇੰਟਸ ਨੇ ਜਿਨ੍ਹਾਂ ਨੂੰ ਇਨਕਾਰਪੋਰੇਟ ਕਰਨਾ ਚਾਹੀਦਾ ਕਿਉਂਕਿ ਪੈਸਾ ਤਾਂ ਪੈਸਾ ਇਮੋਸ਼ਨਲੀ ਨਿਊਟਰਲ ਹੈ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਸਾਡੇ ਐਕਸ਼ਨ ਸਾਡੇ ਇਮੋਸ਼ਨਸ ਦੇ ਨਾਲ ਜਿਹੜਾ ਹੈਗਾ ਉਹ ਜ਼ਰੂਰ ਜੁੜੇ ਹੋਏ ਨੇ ਫੀਲ ਫਰੀ ਟੂ ਗਿਵ ਮੀ ਅ ਕਾਲ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ 416-833-8533 416-833-8533 ਬਹੁਤ ਬਹੁਤ ਧੰਨਵਾਦ
0: ਬਹੁਤ ਸ਼ੁਕਰੀਆ ਸੌਰਭ ਜੀ 416-833-8533 'ਤੇ ਤੁਸੀਂ ਸੌਰਭ ਰਤਨ ਜੀ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੌਰਭ ਜੀ ਸੋ 905-673-33-37 ਆਪਾਂ ਨਾ ਗੱਲਬਾਤ ਕਰ ਰਹੇ ਸੀ ਕਿ ਐਸੀ ਕਿਹੜੀ ਚੀਜ਼ ਆ ਜਿਹੜੀ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਦੀ ਆ ਹਸਬੈਂਡ ਵਾਈਫ ਦੇ ਰਿਸ਼ਤੇ ਨੂੰ ਹੋਰ ਗੂੜਾ ਕਰਦੀ ਆ ਹੋਰ ਪਰਿਪੱਕ ਕਰਦੀ ਹੈ ਕਿਹੜੀ ਐਸੀ ਰਿਸ਼ਤੇ ਦੇ ਵਿੱਚੋਂ ਚੀਜ਼ ਹੋਣੀ ਚਾਹੀਦੀ ਆ ਤੁਹਾਨੂੰ ਮੁਤਾਬਕ ਕਿ ਜਿਸ ਨਾਲ ਰਿਸ਼ਤਾ ਹੋਰ ਮਜ਼ਬੂਤ ਹੋ ਜੇ ਵੈਸੇ ਅੱਜ ਦੇ ਰਿਸ਼ਤਿਆਂ ਦੀ ਗੱਲਬਾਤ ਤਾਂ ਇੱਦਾਂ ਆ ਕਿ ਬੜਾ ਖੂਬ ਕਿਸੇ ਨੇ ਲਿਖਿਆ ਕਿ ਵਾਫਰ ਕੋਲ ਜੇ ਹੋਣ ਰੁਪਈਏ ਸੱਜਣਾ ਨੂੰ ਲੈ ਮੁੱਲ ਹੀ ਲਈਏ ਅਤੇ ਓਨਾ ਚਿਰ ਮੁਹੱਬਤ ਨਿਭਦੀ ਜਿੰਨਾ ਚਿਰ ਕੁਝ ਦਿੰਦੇ ਰਹੀਏ ਰਿਸ਼ਤੇ ਨਾ ਇੱਦਾਂ ਦੇ ਹੋ ਗਏ ਅੱਜ ਕੱਲ੍ਹ ਸੋ ਰੋਜ਼ ਸਾਨੂੰ ਗਰੰਟੀਆਂ ਦੇਣੀਆਂ ਪੈਂਦੀਆਂ ਕਿ ਮੈਂ ਭਾਈ ਤੇਰਾ ਹੀ ਹਾਂ ਸੋ 905-673-33-37 ਪਰ ਰਿਸ਼ਤੇ ਇੱਦਾਂ ਦੇ ਨਹੀਂ ਹੋਣੇ ਚਾਹੀਦੇ

ਰਿਸ਼ਤੇ ਤਾਂ ਇਦਾਂ ਦੇ ਹੋਣੇ ਚਾਹੀਦੇ ਆ ਕਿ ਕੋਈ ਅਗਲਾ ਕਵੇ ਮੈਨੂੰ ਰੂਹ ਦਾ ਹਾਣੀ ਦੱਸ ਕੇ ਜ਼ਹਿਰ ਦੇ ਗਿਆ ਪਾਣੀ ਦੱਸ ਕੇ ਤੇ ਮੈਨੂੰ ਆਪਣਾ ਆਪ ਭੁਲਾਤਾ ਉਹਨੇ ਇੱਕ ਕਹਾਣੀ ਦੱਸ ਕੇ ਕੱਖਾਂ ਵਾਂਗੂ ਰੋਲ ਦਿੱਤਾ ਏ ਮੈਨੂੰ ਦਿਲ ਦੀ

0: 905-673-3333 905-673-3333 ਤੇ ਗੱਲਾਂ ਬਾਤਾਂ ਹੋ ਰਹੀਆਂ ਜੀ ਸਰ ਸਤਿ ਸ਼੍ਰੀ ਅਕਾਲ 3408 ਤੁਸੀਂ ਓਨਰ ਹੋ ਜੀ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ
0: ਚੜ੍ਹਦੀ ਕਲਾ ਸਰ ਠੀਕ ਠਾਕ ਤੁਸੀਂ ਸੁਣਾਓ
1: ਠੀਕ ਹੈ ਜੀ ਮੇਰਾ ਜੋ ਓਪੀਨੀਅਨ ਹੈਗਾ ਮੈਂ ਕਿਹਾ ਜਿਹੜੇ ਰਿਸ਼ਤੇ ਸੀ ਗੱਲ ਕੀਤੀ ਰਿਸ਼ਤੇ ਚ ਮੈਨੂੰ ਲੱਗਦਾ ਪੇਸ਼ੈਂਸ ਹੋਣੇ ਚਾਹੀਦੇ ਹੈਗੇ
0: ਪੇਸ਼ੈਂਸ
1: ਕਿਸੇ ਨੇ ਮਾੜੀ ਮੋਟੀ ਗੱਲ ਕਹਿ ਦਿੱਤੀ ਮਾੜੀ ਸੁਣ ਲਓ ਪਾਣੀ ਦੇ ਕਿਨਾਰੇ ਜਾ ਕੇ ਬਹਿ ਜਾਓ ਕੱਪ ਕਾਫੀ ਪੀ ਲਓ ਠੰਡਾ ਪਾਣੀ ਪੀ ਲਓ ਜੇ ਬੰਦੇ ਚ ਪੇਸ਼ੈਂਸ ਨਹੀਂ ਆਪਣਾ ਘਰ ਇੱਕ ਸੈਕਿੰਡ ਚ ਉਜਾੜ ਦੂਗਾ
0: ਸਬਰ
1: ਸਬਰ ਤਾਂ ਪੇਸ਼ੈਂਸ ਚਾਹੀਦੇ ਕਦੀ ਵੇਲੇ ਕਿਸੇ ਦੀ ਸੁਣ ਲਈ ਜਾਂ ਫਿਰ ਕਿਸੇ ਨੂੰ ਸੁਣਾ ਦਿੱਤੀ ਕਹਿੰਦੇ ਨਾ ਪੰਜੋ ਉਂਗਲੀਆਂ ਬਰਾਬਰ ਨੀ ਹੁੰਦੀਆਂ ਕਦੀ ਸੁਣਨੀ ਵੀ ਪੈਂਦੀ ਹੈਗੀ ਕਿਸੇ ਬੰਦੇ ਦੀ ਹੁਣ ਜਿੱਦਾਂ ਮੇਰਾ ਵਾਈਫ ਦੀ ਹੈਗੀ ਮੈਂ ਉਹਨੂੰ ਕੁਛ ਨੀ ਕਹਿੰਦਾ ਜਿੱਦਾਂ ਉਹਨੇ ਕੁਛ ਗਲਤ ਕਰ ਵੀ ਤਾਂ ਕੋਈ ਗੱਲ ਨੀ ਬੰਦਾ ਤਾਂ ਨੀ ਨਾ ਮਾਰਤਾ ਉਹ ਤਾਂ ਨੀ ਲੱਗਿਆ ਕੋਈ ਗਲਤੀ ਹੋ ਗਈ ਤੁਹਾਡੀ ਲੇਟ ਚਲ ਗਈ ਕੰਮ ਤੇ ਕੁਛ ਹੋ ਗਈ ਕੋਈ ਗੱਲ ਨੀ ਪੇਸ਼ੈਂਸ ਮੈਂ ਉਹਨੂੰ ਕਿਹਾ ਪੇਸ਼ੈਂਸ ਸਭ ਕੁਛ ਹੋਜੂਗਾ ਸਭ ਕੁਛ ਹੌਲੀ ਹੌਲੀ ਹੋਜੂਗਾ ਟਾਈਮ ਪਾ ਕੇ ਬਸ ਪੇਸ਼ੈਂਸ ਹੋਣੇ ਚਾਹੀਦੇ ਤਾਂ ਆਪਣੇ ਹੋਜੂਗਾ ਸਬਰ ਸੰਤੋਖ ਦੇ ਨਾਲ ਹੋਣਾ ਸਭ ਕੁਛ
0: ਤੁਹਾਨੂੰ ਲੱਗਦਾ ਕਿ ਜਿਹੜਾ ਪੇਸ਼ੈਂਸ ਆ ਉਹ ਰਿਸ਼ਤੇ ਨੂੰ ਹੋਰ ਗੂੜਾ ਕਰਦਾ
1: ਮੈਂ ਕਿਹਾ ਬਿਲਕੁਲ ਜੀ ਮੇਰੇ ਮੋਮ ਡੈਡ ਹੈਗੇ ਬ੍ਰਦਰ ਭਾਬੀ ਆਪਾਂ 6 ਜਾਣੇ ਕਰੋ ਜੀ ਇਕੱਠੇ ਰਹਿੰਦੇ ਰੌਕ ਔਨ ਦਾ ਵਰਡ ਟੱਚ ਵਰਡ ਮੇਰੇ ਭਾਬੀ ਹੋ ਗਿਆ ਮੇਰੇ ਬ੍ਰਦਰ ਹੋ ਗਿਆ ਮੈਂ ਉਹਨੂੰ ਕਦੀ ਨੀਵਾਂ ਮਾਰਨ ਲਈ ਗਿਆ ਜੋ ਕਿਹਾ ਹਾਂਜੀ ਜੇ ਉਹ ਭਾਵੇਂ ਗਲਤੀ ਵੀ ਹੋਵੇ ਮੈਂ ਉਹਨੂੰ ਠੀਕ ਹੀ ਕਿਹਾ ਹੈਗਾ ਮੈਂ ਆਪਣੀ ਮਰਜ਼ੀ ਨਾਲ ਬਾਅਦ ਚੋਂ ਆਪਣੇ ਆਪ ਕਰ ਲੈਂਦਾ ਗਾ
0: ਵੈਰੀ ਗੁੱਡ ਬਹੁਤ ਸ਼ੁਕਰੀਆ
1: ਜੋ ਮੇਰੀ ਮੰਮੀ ਡੈਡੀ ਨੇ ਕਿਹਾ ਹੈਗਾ ਜੇ ਮੈਨੂੰ ਨਹੀਂ ਵੀ ਪਸੰਦ ਆ ਮੈਂ ਉਹਨੂੰ ਕਹਿੰਦਾ ਹਾਂਜੀ ਹਾਂ ਦਾ ਨਾਰਾ ਮੈਂ ਦਿੰਦਾ ਹਮੇਸ਼ਾ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਤੁਹਾਡੇ ਵਿਚਾਰ ਓਨਰ ਪਹੁੰਚ ਚੁੱਕੇ ਆ ਸੋ ਤੁਹਾਨੂੰ ਕੀ ਲੱਗਦਾ ਕਿ ਰਿਸ਼ਤੇ ਨੂੰ ਮਜ਼ਬੂਤ ਰੱਖਣਾ ਤੇ ਸਬਰ ਹੀ ਹੋਣਾ ਚਾਹੀਦਾ ਇਕੱਲਾ ਨਾਲ ਦੀ ਨਾਲ ਐਸ ਐਸ ਲੋਇਰ ਨੂੰ ਤੁਸੀਂ ਯਾਦ ਰੱਖਣਾ ਆ ਕਿ ਤੁਹਾਡੀ ਪ੍ਰੋਪਰਟੀ ਬੈਸਟ ਲੋਇਰ ਫੋਰ ਦਾ ਮੈਂਟੇਨੈਂਸ ਵਾਸਤੇ ਲੈਂਡਸਕੇਪਿੰਗ ਅਤੇ ਸੀਜ਼ਨਲ ਕਲੀਨਅਪ ਦੇ ਲਈ ਐਸ ਐਸ ਲੋਨ ਕੇਅਰਸ ਨੂੰ ਤੁਸੀਂ ਯਾਦ ਰੱਖਣਾ ਆ 437-655-1984 ਐਸ ਐਸ ਲੋਨ ਕੇਅਰ 437-655-1984 ਐਸ ਐਸ ਲੋਨ ਕੇਅਰ

ਪਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਕਿਚਨ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ, ਆਪਣੇ ਕਿਚਨ ਦੀ ਰੈਨੋਵੇਸ਼ਨ ਕਰਨੀ ਆ, ਤਾਂ ਤੁਸੀਂ ਨਿਊ ਹਾਈਟ ਕਿਚਨਸ ਨੂੰ ਯਾਦ ਰੱਖੋ, 416-859-1920 ਤੁਹਾਡੀ ਕਿਚਨ ਨੂੰ ਚਮਕਾ ਦੇਣਗੇ। ਕਸਟਮ ਕਿਚਨਸ, ਕੈਬਨਿਟਰੀ ਔਰ ਮਾਡਰਨ ਡਿਜ਼ਾਈਨ ਦੇ ਲਈ ਤੁਸੀਂ ਨਿਊ ਹਾਈਟ ਕਿਚਨਸ 416-859-1920।

ਰਿਸ਼ਤਿਆਂ ਵਿੱਚ ਹੋਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕੀ ਲੱਗਦਾ ਕਿ ਸਿਰਫ ਸਬਰ ਹੀ ਰਿਸ਼ਤੇ ਦੇ ਵਿੱਚ ਹੋਵੇ ਤਾਂ ਰਿਸ਼ਤਾ ਮਜ਼ਬੂਤ ਹੁੰਦਾ, ਕਿ ਰਿਸ਼ਤੇ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ? ਤੁਸੀਂ ਆਪਣੇ ਸੱਜਣ ਨਾਲ, ਆਪਣੇ ਵਾਈਫ ਨਾਲ, ਆਪਣੇ ਹਸਬੈਂਡ ਨਾਲ ਰਿਸ਼ਤੇ ਨੂੰ ਮਜ਼ਬੂਤ ਕਰਨਾ ਹੋਵੇ ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਕਿ ਆਹ ਚੀਜ਼ ਰਿਸ਼ਤੇ ਦੇ ਵਿੱਚ ਹੋਣੀ ਚਾਹੀਦੀ ਹੈ, ਇਸ ਚੀਜ਼ ਨਾਲ ਰਿਸ਼ਤਾ ਮਜ਼ਬੂਤ ਹੋਊਗਾ? ਸੋ 905-673-3337।

ਰਿਸ਼ਤੇ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਹੈ ਅਤੇ ਜਿੱਥੇ ਨੋਕ ਝੋਕਾਂ ਤਾਂ ਮੈਨੂੰ ਲੱਗਦਾ ਕਿ ਰਿਸ਼ਤਿਆਂ ਦੇ ਵਿੱਚ ਨੁਣ ਮਿਰਚ ਦਾ ਕੰਮ ਕਰਦੀ ਹੈ ਉਹ ਤਾਂ ਹੋਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਥੋੜ੍ਹਾ ਨਮਕੀਨ ਅਤੇ ਖੱਟਾ ਮਿੱਠਾ ਵੀ ਹੋਣਾ ਜ਼ਰੂਰੀ ਆ ਅਤੇ ਐਵੇਂ ਥੋੜ੍ਹੀ ਕਹਿੰਦੇ ਕਿ ਅਸੀਂ ਪਏ ਹਾਂ ਵਿੱਚ ਦੁਚਿੱਤੀਆਂ ਦੇ ਹਾਸਾ ਮਹਿਕੇ ਜਾਂ ਤੇਰੀ ਸੰਗ ਮਹਿਕੇ ਅਤੇ ਕੇਸ ਮਹਿਕ ਦੇ ਵਾਂਗ ਸੁੱਚੇ ਇਤਰਾਂ ਅਤੇ ਮਿੱਟੀ ਖੇਤਾਂ ਦੀ ਵਾਂਗ ਤੇਰਾ ਰੰਗ ਮਹਿਕੇ

0: ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖਣਾ, ਤੁਸੀਂ ਮੂਵ ਹੋਣ ਲੱਗੇ ਹੋ, ਕਿਤੇ ਮੂਵਿੰਗ ਕਰਨੀ ਆ, ਇੱਕ ਪ੍ਰੋਫੈਸ਼ਨਲ ਮੂਵਰਸ ਲੱਭ ਰਹੇ ਸੀ, ਤਾਂ ਐਚ ਕੇ ਮੂਵਰਸ ਨੂੰ ਤੁਸੀਂ ਯਾਦ ਰੱਖਣੋ, ਸਟ੍ਰੈਸ ਫਰੀ ਪ੍ਰੋਫੈਸ਼ਨਲ ਰੈਜੀਡੈਂਸ਼ਲ ਜਾਂ ਕਮਰਸ਼ੀਅਲ ਮੂਵਿੰਗ ਕਰਨੀ ਆ ਤਾਂ ਐਚ ਕੇ ਮੂਵਰ 416-524-6604-4167-04 ਐਚ ਕੇ ਮੂਵਰਸ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਕੁਆਲਿਟੀ ਕਾਰ ਰਿਪੇਅਰ ਦਾ ਸੁਨੇਹਾ ਤੁਹਾਨੂੰ ਦਈਏ। ਤੁਸੀਂ ਇੱਕ ਵਧੀਆ ਕਾਰ ਰਿਪੇਅਰ ਸ਼ੋਪ ਲੱਭ ਰਹੇ ਸੀਗੇ, ਕੁਆਲਿਟੀ ਦੀ ਰਿਪੇਅਰ ਪ੍ਰੋਵਾਈਡ ਕਰਦੇ ਨੇ, ਕੁਆਲਿਟੀ ਦੀ ਸਰਵਿਸ ਦਿੰਦੇ ਨੇ, ਐਕਸਪੀਰੀਅੰਸ ਟੈਕਨੀਸ਼ੀਅਨਸ ਨੇ। ਸੋ ਤੁਸੀਂ ਆਪਣੀ ਗੱਡੀ, ਆਪਣੀ ਕਾਰ ਨੂੰ ਰਿਪੇਅਰ ਕਰਵਾਉਣਾ ਇੱਕ ਵਧੀਆ ਅਤੇ ਐਕਸਪੀਰੀਅੰਸ ਟੈਕਨੀਸ਼ੀਅਨਸ ਦੇ ਕੋਲ ਵਧੀਆ ਮਕੈਨਿਕ ਨੇ, ਤਾਂ ਤੁਸੀਂ 905-460-1111 ਕੁਆਲਿਟੀ ਕਾਰ ਰਿਪੇਅਰ 905-460-1111 'ਤੇ ਗੱਲਬਾਤ ਕਰ ਸਕਦੇ ਹੋ। ਸੋ 905-673-3337 905-673-3337 ਸਾਡੀ ਕਾਲ, ਓਕੇ ਕਾਲ ਸਾਡੀ ਲੱਗਦੀ ਲੱਗਦੀ ਰਹਿ ਗਈ ਆ। ਸੋ ਕੋਸ਼ਿਸ਼ ਕਰਦੇ ਹਾਂ ਕਿ ਫਿਰ ਆਪਾਂ ਕੈਲਡਨ ਮਿਟਸੂਬਿਸ਼ੀ ਤੋਂ ਤੁਹਾਨੂੰ ਵਧੀਆ ਜਿਹਾ ਸੁਨੇਹਾ ਦਈਏ, ਤਾਂ ਕਿ ਤੁਹਾਨੂੰ ਵਧੀਆ ਵਧੀਆ ਗੱਡੀਆਂ ਵੀ ਦਵਾਈਏ। ਸੋ ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਸੁਨੇਹਾ ਦਿੰਦੇ ਹਾਂ।
1: ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ 905-673-3337 905-673-3337 ਔਰ ਅੱਜ ਅੱਛਾ ਨਾ ਇੱਕ ਆਪਾਂ ਹੋਰ ਗੱਲਬਾਤ ਕਰਨੀ ਆ ਕਿ ਸਮਰ ਦੇ ਵਿੱਚ ਨਾ ਬਹੁਤ ਸਾਰੇ ਕੰਸਰਟਸ ਹੁੰਦੇ ਆ, ਤੁਸੀਂ ਸਾਰੇ ਕੰਸਰਟਸ ਦੇਖਣ ਜਾਂਦੇ ਹੋ। ਤੁਸੀਂ ਕੋਈ ਐਸਾ ਸਿੰਗਰ ਮਿਸ ਕਰ ਰਹੇ ਹੋ ਜਿਹੜਾ ਇਸ ਸਮਰ ਜਾਂ ਪਿਛਲੀ ਸਮਰ ਜਾਂ ਉਸ ਤੋਂ ਪਹਿਲਾਂ ਨਾ ਆਇਆ ਹੋਵੇ? ਮੈਂ ਯਾਰ ਇੱਕ ਸਿੰਗਰ ਨੂੰ ਮਿਸ ਕਰ ਰਿਹਾ, ਬਹੁਤ ਸਾਰੇ ਸਿੰਗਰਸ, ਹੁਣ ਤਾਂ ਵੈਸੇ ਹੁਸਤਿੰਦਰ ਵੀ ਆਏ ਹੋਏ ਨੇ, ਤਰਸੇਮ ਜੱਸੜ ਜੀ ਕੰਸਰਟ ਲਾ ਕੇ ਲੰਡਨ ਗਏ ਨੇ, ਇੱਥੋਂ ਵਾਲਾ ਪੈਂਡਿੰਗ ਹੋ ਗਿਆ, ਐਮੀ ਵਿਰਕ ਜੀ ਆ ਰਹੇ ਨੇ, ਇਸ ਤੋਂ ਪਹਿਲਾਂ ਅਸੀਂ ਰਣਜੀਤ ਬਾਵਾ ਜੀ ਦਾ ਵੇਖਿਆ ਪਿਛਲੇ ਦਿਨੀ, ਗੁਰਦਾਸ ਮਾਨ ਸਾਹਿਬ, ਬੱਬੂ ਮਾਨ ਸਾਹਿਬ, ਸੋ ਬਹੁਤ ਸਾਰੇ ਕੰਸਰਟ ਅਸੀਂ ਦੇਖੇ। ਤੁਸੀਂ ਕਿਸ ਸਿੰਗਰ ਦਾ ਕੰਸਰਟ ਮਿਸ ਕਰ ਰਿਹਾ? ਤੁਹਾਨੂੰ ਕੀ ਲੱਗਦਾ ਕਿਹੜਾ ਐਸਾ ਸਿੰਗਰ ਹੈ ਕਿ ਜਿਹੜਾ ਯਾਰ ਆਇਆ ਨਹੀਂ ਅਜੇ ਤੱਕ, ਅਤੇ ਜਾਂ ਲੰਬਾ ਸਮਾਂ ਹੋ ਗਿਆ? ਤੁਸੀਂ ਕਿਹੜੇ ਸਿੰਗਰ ਦਾ ਕੰਸਰਟ, ਕਿਹੜੇ ਸਿੰਗਰ ਦਾ ਲਾਈਵ ਟੋਰਾਂਟੋ 'ਚ ਮਿਸ ਕਰ ਰਹੇ ਹੋ? ਦੱਸੋ ਯਾਰ, ਫਿਰ ਆਪਾਂ ਸਿਫਾਰਿਸ਼ ਪਾਵਾਂਗੇ, ਅਤੇ ਹੋ ਸਕਦਾ ਫਿਰ ਉਹ ਸਿੰਗਰ ਨੂੰ ਅਸੀਂ ਤੁਹਾਡੇ ਰੂਬਰੂ ਕਰ ਦਈਏ। ਸੋ ਦੱਸਿਆ ਕਰੋ।

0: ਉਹ ਅਜੇ ਤੱਕ ਇਸ ਧਰਤੀ 'ਤੇ ਨਹੀਂ ਆਇਆ ਅਤੇ ਅਸੀਂ ਉਹਨੂੰ ਸੁਣਨਾ ਚਾਹੁੰਦੇ ਹਾਂ, ਕਿਉਂਕਿ ਬਹੁਤ ਸਾਰੇ ਲਾਈਵ ਕੰਸਰਟ ਹੁੰਦੇ ਆ, ਆਪਾਂ ਦੇਖਦੇ ਹਾਂ ਐਡਵਰਟਾਈਜ਼ ਦੇ ਵਿੱਚ ਕੋਈ ਨਾ ਕੋਈ ਸਿੰਗਰ ਆਏ ਰਹਿੰਦੇ, ਰਾਈਟ? ਹੁਣ ਜਿੱਦਾਂ ਪਿਛਲੇ ਦਿਨੀ ਅਸੀਂ ਹਰਸਿੰਦਰ ਨੂੰ ਰੂਬਰੂ ਕੀਤਾ ਅਤੇ ਹਰਸਿੰਦਰ ਦਾ ਵੀ ਕੰਸਰਟ ਆ ਰਿਹਾ 22 ਅਗਸਤ ਨੂੰ, ਅਤੇ ਰੰਗਲੇ ਸਰਦਾਰ ਯਾਰ ਕਮਾਲ ਦੇ ਗਾਇਕ ਆ, ਚਾਰਾਂ ਦੀ ਜੋੜੀ ਨਾ ਬਹੁਤ ਕਮਾਲ, ਪਿੰਡਾਂ ਖੇਤਾਂ ਤੋਂ ਸ਼ੁਰੂ ਹੋਈ, ਖਾਲਿਆਂ ਨੱਕਿਆਂ ਬੰਨਿਆਂ ਤੋਂ ਸ਼ੁਰੂ ਹੋਈ ਗਾਇਕੀ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਧੁੰਮਾਂ ਪਾ ਰਹੀ ਆ। ਰੰਗਲੇ ਸਰਦਾਰ ਉਹ ਵੀ ਪਹੁੰਚ ਚੁੱਕੇ ਨੇ ਬ੍ਰੈਂਪਟਨ, ਉਹਨਾਂ ਦਾ ਵੀ 7 ਅਗਸਤ ਨੂੰ ਸ਼ੋਅ ਆ। ਸੋ ਕਮਾਲ ਆ ਯਾਰ। ਅੱਛਾ, ਤੁਸੀਂ ਕਿਹੜੇ ਸਿੰਗਰ ਨੂੰ ਮਿਸ ਕਰ ਰਹੇ ਸੀ ਦੱਸੋ ਯਾਰ, ਦੇਖਦੇ ਹਾਂ ਕਿ ਤੁਸੀਂ ਮੇਰੇ ਦਿਲ ਦੀ ਗੱਲ ਬੁੱਝੀ ਕਿ ਨਹੀਂ। ਜੀ ਸਤਿ ਸ਼੍ਰੀ ਅਕਾਲ ਕਰਨ ਜੀ, ਕੀ ਹਾਲ ਚਾਲ? ਚੜ੍ਹਦੀ ਕਲਾ, ਚੜ੍ਹਦੀ ਕਲਾ
1: ਯਾਰ, ਮਨਕੀਰਤ ਦਾ ਖਾਣਾ ਥੋੜਾ ਲਾਓ ਯਾਰ।
0: ਅੱਛਾ, ਮਨਕੀਰਤ ਔਲਖ
1: ਬੜਾ ਟਾਈਮ ਹੋ ਗਿਆ ਯਾਰ।
0: ਅੱਛਾ, ਮਨਕੀਰਤ ਔਲਖ ਤੁਸੀਂ ਕਹਿੰਦੇ, ਮੈਂ ਨੋਟ ਕਰ ਰਿਹਾ ਤੇ ਫਿਰ ਦੇ ਉਹ ਨਾ ਹੋਵੇ ਬਾਅਦ ਸੁਣਨ ਨੂੰ ਕੋਈ ਨਾ ਆਵੇ ਉਹਨੂੰ। ਅੱਛਾ, ਮਨਕੀਰਤ ਔਲਖ ਦਾ ਤੁਸੀਂ ਲਾਈਵ ਵੇਖਿਆ ਪਹਿਲਾਂ ਕਦੀ? ਬਾਕੀ ਹੋਰ ਕਿਹੜੇ ਤੁਹਾਨੂੰ ਲੱਗਦਾ ਕਿ ਸਿੰਗਰ ਜਿਹੜੇ ਇੱਥੇ ਆਏ ਨੀ ਆ, ਬਹੁਤ ਚਿਰ ਹੋ ਗਿਆ ਤੁਸੀਂ ਵੇਖੇ ਤੇ ਸੁਣਦੇ ਹੋ?
1: ਅਮਰਿੰਦਰ ਗਿੱਲ,
0: ਉਹ ਤਾਂ ਲਾਉਂਦੇ ਨੀ ਯਾਰ, ਉਹ ਤਾਂ ਕੰਸਰਟ ਲਾਉਂਦੇ ਨੀ ਆ।
1: ਅੱਛਾ, ਫਿਰ ਗੁਰਨਾਮ ਭੁੱਲਰ,
0: ਗੁਰਨਾਮ ਭੁੱਲਰ ਆ ਗਏ ਆ, ਪਿਛਲੀ ਵਾਰੀ ਰੈਡ ਐਫ ਐਮ ਤੇ ਗਾ ਕੇ ਗਏ ਉਹ, ਉਹ ਵੀ ਆਉਂਦੇ ਰਹਿੰਦੇ ਆ। ਹੋਰ ਕਿਹੜਾ ਐਸਾ ਗਾਇਕ ਆ ਜਿਹੜਾ ਤੁਸੀਂ ਲਾਈਵ ਨੀ ਸੁਣਿਆ ਅਜੇ ਤੱਕ, ਬਸ ਗਾਣੇ ਸੁਣਦੇ ਹੋ? ਤੇ
1: ਯਾਰ ਲਾਈਵ ਨੀ ਸੁਣਿਆ ਮੈਂ, ਐਮੀ ਭਾਈ ਤੇ ਆ ਹੀ ਰਹੇ, ਐਮੀ ਭਾਈ,
0: ਐਮੀ ਭਾਈ ਆ ਰਹੇ ਬਿਲਕੁਲ ਯਾਰ। ਜੀ ਜੀ,
1: ਲਾਉਂਗਾ ਉਹਨਾਂ ਦੀ ਵੀ ਟਿਕਟ ਯਾਰ ਮੈਂ।
0: ਹਾਂ, ਉਹ ਉਹਨਾਂ ਦਾ ਸ਼ੋਅ ਹੋਣਾ 22 ਅਗਸਤ ਨੂੰ ਹੋ ਗਿਆ, ਕਨਵਰਟ ਹੋ ਗਿਆ, ਹੁਣ ਅਰੀਨਾ ਦੇ ਵਿੱਚ ਨਹੀਂ, ਹੁਣ ਈਟੋਬੀਕੋ ਉਹ ਮਹਿਫਲਾਂ ਲਾਉਣਗੇ ਗ੍ਰੇਟ ਕੈਨੇਡੀਅਨ ਸੈਂਟਰ ਦੇ ਵਿੱਚ।
1: ਓ ਓਕੇ ਓਕੇ ਓਕੇ ਓਕੇ, ਠੀਕ,
0: ਨੇੜੇ ਹੋ ਗਿਆ ਆਪਣੇ।
1: ਹੁਣ ਸਕੋਸ਼ ਬੈਂਕ ਸੀ ਨਾ ਪਹਿਲਾਂ?
0: ਹਾਂ ਜੀ, ਪਹਿਲਾਂ ਸਕੋਸ਼ੇ ਦੇ ਵਿੱਚ, ਹੁਣ ਇੱਥੇ ਕਨਵਰਟ ਹੋ ਗਿਆ।
1: ਚਲੋ ਕੋਈ ਗੱਲ ਨਹੀਂ ਭਾਜੀ, ਥੈਂਕ ਯੂ ਸੋ ਮਚ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-677-3337। ਅੱਛਾ, ਤੁਸੀਂ ਕਿਹੜਾ ਸਿੰਗਰ ਮਿਸ ਕਰ ਰਹੇ ਸੀਗੇ? ਤੁਹਾਨੂੰ ਕੀ ਲੱਗਦਾ ਕਿ ਕਿਹੜਾ ਸਿੰਗਰ ਟੋਰਾਂਟੋ ਦੇ ਵਿੱਚ ਆਉਣਾ ਚਾਹੀਦਾ, ਕਿਹੜੇ ਸਿੰਗਰ ਨੂੰ ਤੁਸੀਂ ਲੰਬਾ ਟਾਈਮ ਹੋ ਗਿਆ ਲਾਈਵ ਨਹੀਂ ਵੇਖਿਆ, ਅਤੇ ਤੁਹਾਡਾ ਉਹ ਫੇਵਰੇਟ ਵੀ ਹੋਵੇ, ਫੇਵਰੇਟ ਨਾ ਹੋਵੇ, ਕਈ ਵਾਰ ਇਹ ਹੁੰਦਾ ਕਿ ਚੰਗੀ ਗਾਇਕੀ, ਵਧੀਆ ਗਾਇਕੀ, ਲਾਈਵ ਗਾਇਕੀ। ਯਾਰ ਬਹੁਤ ਥੋੜ੍ਹੇ ਕਲਾਕਾਰ ਰਹਿ ਗਏ ਜਿਹੜੇ ਇੱਕ ਦੇ ਜ਼ੋਰ 'ਤੇ ਗਾਉਂਦੇ ਆ, ਨਹੀਂ ਤਾਂ ਸਾਰੇ ਜ਼ਿਆਦਾਤਰ ਤਾਂ। ਚਲੋ ਸੁਣਾਉਣਾ ਮੈਂ ਤੁਹਾਨੂੰ, ਇਹਨੂੰ ਬੜਾ ਟਾਈਮ ਹੋ ਗਿਆ ਬਾਈ ਨੂੰ।

0: ਸੋ 905-673-3333 ਦੱਸ ਸਕਦਾ ਕਿ ਕਿਹੜਾ ਕਲਾਕਾਰ ਆ? ਅਜੇ ਤੱਕ ਆਇਆ ਨਹੀਂ ਯਾਰ, ਬਹੁਤ ਲੰਬਾ ਸਮਾਂ ਹੋ ਗਿਆ। ਔਰ ਮੈਨੂੰ ਕਦੀ ਨਾ, ਮੈਂ ਜਦੋਂ ਕੌਂਸਰਟ ਦੇ ਵਿੱਚ ਜਾਣਾ ਆ, ਕਦੀ ਕਿਸੇ ਨੇ ਕਿਹਾ ਨਹੀਂ ਕਿ ਯਾਰ ਵੀ ਆਹ ਬਾਈ ਔਰ ਇਹ ਬੰਦਾ ਲਾਈਵ ਬਹੁਤ ਹਿੱਕ ਦੇ ਜ਼ੋਰ ਨਾਲ ਗਾਉਂਦਾ ਯਾਰ, ਸਰਕਾਰ ਬਣਾ ਦੀ, ਆਪਣੇ ਮੁੱਖ ਮੰਤਰੀ ਸਾਹਿਬ ਠੁਮਕੇ ਲਾਉਂਦੇ, ਦੇਖੋ ਇਹਦੇ ਸੌਂਗ 'ਤੇ ਤਾਂ। ਸੋ 905-673-3333 ਦੱਸ ਸਕਦਾ ਬਾਈ ਬਾਰੇ ਕੋਈ?
1: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
0: ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 0053। ਜੀ ਸਰ, ਚੜ੍ਹਦੀ ਕਲਾ ਜੀ। ਕੁਲਬੀਰ ਝਿੰਜਰ ਨੇ ਆਉਣਾ ਸੀਗਾ ਤਰਸੇਮ ਜੱਸੜ ਬਾਈ ਦੇ ਨਾਲ, ਪਿਛਲੇ ਦਿਨ ਕੰਸਰਟ ਆਪਣਾ ਇੱਥੇ ਫਾਈਨਲ ਹੋਇਆ ਸੀਗਾ।
2: ਤੁਸੀਂ
0: ਯਾਰ ਬੜਾ ਲੰਬਾ ਸਮਾਂ ਹੋ ਗਿਆ ਬਾਈ ਨੂੰ ਲਾਈਵ ਦੇਖੇ ਨੂੰ, ਇੱਥੇ ਤਾਂ ਆਇਆ ਨੀ ਮੈਨੂੰ ਲੱਗਦਾ ਟੋਰਾਂਟੋ ਤਾਂ ਬਾਈ। ਹਾਂ ਦੇਖੋ ਸਰਕਾਰ ਬਣਾ ਗਿਆ ਬਾਈ ਦਾ ਗਾਣਾ,
2: ਉਹ ਤਾਂ ਹੁਣ ਵੀ ਸੁਣੀ ਰਹਿਣਾ ਤੇ ਉਹ ਚ ਭਗਵੰਤ ਮਾਨ
0: ਲੈ ਕੇ ਆਈਏ ਫਿਰ ਤੁਸੀਂ ਸੁਣੋਗੇ?
2: ਜਰੂਰ ਜੀ,
0: ਚਲੋ ਆਪਾਂ ਲੈ ਕੇ ਆਉਣੇ ਜਲਦੀ ਬਾਈ।

0: ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਕਮਲ ਢਿੱਲੋਂ ਜੀ। ਜੀ ਕਮਲ ਢਿੱਲੋਂ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ
0: ਜੀ, ਸਤਿ ਸ਼੍ਰੀ ਅਕਾਲ।
1: ਮੇਰਾ ਹੈਗਾ ਜੀ ਇੰਸ਼ੋਰੈਂਸ ਦੇ ਰਿਗਾਰਡਿੰਗ ਆਪਣੀ ਐਡਵਰਟਾਈਜ਼ਮੈਂਟ।
0: ਜੀ ਜੀ ਕਮਲ ਜੀ।
1: ਓਕੇ, ਸੋ ਮੈਂ ਦੱਸਣਾ ਜੀ, ਅਗਰ ਕਿਸੇ ਵੀ ਲਿਸਨਰਸ ਨੂੰ ਕਮਰਸ਼ੀਅਲ ਟਰੱਕ ਜਾਂ ਵੈਨ, ਸਮਾਲ ਬਿਜ਼ਨਸ, ਆਟੋ ਜਾਂ ਹੋਮ ਦੀ ਇੰਸ਼ੋਰੈਂਸ ਚਾਹੀਦੀ ਹੋਵੇ ਤਾਂ ਸਾਡੇ ਕੋਲ 15 to 20 ਕੰਪਨੀਜ਼ ਅਵੇਲੇਬਲ ਨੇ ਤੇ ਕਾਫੀ ਵਧੀਆ ਡਿਸਕਾਊਂਟ ਚੱਲ ਰਿਹਾ। ਅਗਰ ਕੋਈ ਵੀ ਸਾਲ ਦਾ $500 to $1,000 ਸੇਵ ਕਰਦਾ ਹੈਗਾ ਤੇ ਆਪਾਂ ਤਾਂ ਹੀ ਰਿਕਮੈਂਡ ਕਰਦੇ ਹੈਗੇ ਆ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 6473944369, 6473994439. ਇਸ ਤੋਂ ਬਿਨਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਾਲਿਸੀ ਲੈਣ ਵੇਲੇ ਲੋ ਰੇਟਸ ਦੇ ਨਾਲ ਆਪਣੀਆਂ ਕਵਰੇਜ ਤੇ ਡਿਸਕਾਊਂਟ ਜ਼ਰੂਰ ਰਿਵਿਊ ਕਰਿਆ ਕਰੋ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਪ੍ਰੀਮੀਅਮ ਘੱਟ ਕਰਨ ਦੇ ਚੱਕਰ ਵਿੱਚ ਬ੍ਰੋਕਰ ਮੋਸਟ ਇੰਪੋਰਟੈਂਟ ਕਵਰੇਜ ਦੇਣੀਆਂ ਮਿਸ ਕਰ ਦਿੰਦੇ ਨੇ, ਜਿਵੇਂ ਕਿ ਕਲੇਮ ਫਾਰ ਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ, ਜਿਹਦੇ ਨਾਲ ਕੀ ਹੁੰਦਾ ਕਿ ਫਸਟ ਐਟ ਫਾਲਟ ਐਕਸੀਡੈਂਟ ਤੇ ਮਾਈਨਰ ਕਨਵੈਕਸ਼ਨ ਵੇਵ ਆਫ ਹੋ ਜਾਂਦੇ ਨੇ। ਅਦਰਵਾਈਜ਼ ਰਿਨਿਊਅਲ ਤੇ ਕਾਫੀ ਜ਼ਿਆਦਾ ਸਰਚਾਰਜ ਲੱਗ ਕੇ ਆਉਂਦੇ ਨੇ ਤੇ ਪ੍ਰਾਈਜ਼ ਵੱਧ ਜਾਂਦਾ। ਸੋ ਕਿਸੇ ਨੂੰ ਵੀ ਆਪਣੀ ਆਟੋ, ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ $500 to $1,000 ਤੱਕ ਦਾ ਸੇਵ ਚਾਹੀਦਾ ਹੈਗਾ, ਤੇ ਕੋਈ ਇਸ ਤੋਂ ਬਿਨਾਂ ਕੋਈ ਟਰੈਵਲ ਇੰਸ਼ੋਰੈਂਸ ਜਿਵੇਂ ਕਿ ਵਿਜ਼ਟਰ ਵੀਜ਼ਾ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈਗੀ ਹੈ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਆਈ ਐਮ ਵੈਰੀ ਕੌਨਫੀਡੈਂਟ ਕਿ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਫੋਨ ਨੰਬਰ ਹੈਗਾ 6473944369, 6473944349। ਥੈਂਕ ਯੂ ਫੋਰ ਯੋਰ ਟਾਈਮ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਵੀ ਆਪਣੀ ਇੰਸ਼ੋਰੈਂਸ ਦੇ ਵਿੱਚ ਵਧੀਆ ਬਚਤ ਕਰਨਾ ਚਾਹੁੰਦੇ ਹੋ, ਵਧੀਆ ਇੰਸ਼ੋਰੈਂਸ ਦੀ ਭਾਲ ਵਿੱਚ ਸੀ ਤਾਂ ਤੁਸੀਂ ਇੱਕ ਵਾਰ ਕਾਲ ਕਰ ਲਿਓ ਕਮਲ ਹੁਣਾਂ ਨੂੰ। ਸੋ 905-673-3337। ਜੀ ਸਤਿ ਸ਼੍ਰੀ ਅਕਾਲ ਸਤਿੰਦਰ ਜੀ, ਤੁਸੀਂ ਓਨਰ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜਨਾਬ, ਕੀ ਹਾਲ ਹੈ ਜੀ, ਬੜੇ ਚਿਰਾਂ ਬਾਅਦ ਆਏ ਹੋ ਤੁਸੀਂ।
0: ਜੀ ਸਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਸ ਅੱਜ ਨਵੀਂ ਹੁਣਾਂ ਦੀ ਗੱਲ ਹਾਜੀ ਤੇ ਡਿਊਟੀ ਲੱਗ ਗਈ।
2: ਹਾਂਜੀ ਚਲੋ ਵਧੀਆ ਹੈ, ਵਧੀਆ ਹੈ, ਤੁਹਾਡੇ ਵੀ ਗੱਲਬਾਤ ਸੁਣ ਲੈਂਦੇ ਹਾਂ, ਵਧੀਆ
0: ਜੀ,
2: ਬੜਾ ਚੰਗਾ ਲੱਗਦਾ ਜੇ ਤੁਸੀਂ ਆਉਂਦੇ ਹੋ।
0: ਥੈਂਕ ਯੂ ਸਰ, ਥੈਂਕ ਯੂ
2: ਜੀ। ਭਾਜੀ ਮੈਂ ਕਹਿਣਾ ਸੀਗਾ, ਪਹਿਲਾ ਜਿਹੜਾ ਸਵਾਲ ਸੀ ਨਾ ਆਪਣਾ ਵੀ ਰਿਸ਼ਤਾ ਕਿਵੇਂ ਨਿਭਾਈਏ,
0: ਜੀ
2: ਮੈਂ ਮੀਆਂ ਬੀਵੀ ਦੀ ਰਿਸ਼ਤੇ ਦੀ ਗੱਲ ਕਰੂੰਗਾ। ਮੈਨੂੰ ਲੱਗਦਾ ਵੀ ਆਪਾਂ ਨੂੰ ਆਪਣੇ ਸਹੁਰਿਆਂ ਦੇ ਘਰ ਨਹੀਂ ਸੈੱਟ ਹੋਣਾ ਚਾਹੀਦਾ।
0: ਘਰ ਜਵਾਈ,
2: ਕਈ ਵਾਰੀ ਘਰ ਜਵਾਈ ਇੱਥੇ ਕੈਨੇਡਾ ਦੇ ਵਿੱਚ ਬਹੁਤ ਵਾਰੀ ਐਂ ਹੋ ਜਾਂਦਾ ਤੇ ਬੰਦੇ ਨਾ ਬਹੁਤ ਜ਼ਿਆਦਾ ਸਫ਼ਰ ਕਰਦੇ ਨੇ। ਮੈਂ ਕੀਤਾ ਆ, ਮੈਂ ਤਾਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਵੀ ਇਹ ਕੰਮ ਨਹੀਂ ਕਰਨਾ ਕਿਸੇ ਵੀ ਹਾਲ ਦੇ ਵਿੱਚ। ਘਰ ਜਵਾਈ ਬਣਨਾ ਰਹਿਣਾ, ਲੱਕੀ ਹੋਣਗੇ ਬੰਦੇ ਬਹੁਤ ਰੇਅਰ ਕੀ ਉਹਨਾਂ ਦਾ ਉੱਥੇ ਸੈੱਟ ਆ ਜੇ।
0: ਇੱਕ ਕਹਾਵਤ ਹੁੰਦੀ ਆ ਆਪਣੀ, ਉਹ ਇੱਕ ਪੰਜਾਬੀ ਦੀ ਕਹਾਵਤ ਆ, ਉਹ ਕੀ ਆ,
2: ਸਹੁਰੇ ਘਰ ਜਵਾਈ।
0: ਸਹੀ ਗੱਲ ਆ ਬਾਈ ਜੀ,
2: ਸੁਣਦੇ ਆ ਪਰ ਅਮਲ ਨੀ ਕਰਦੇ, ਹਨਾ
0: ਬਾਈ ਜੀ, ਬਾਕੀ ਸਹੀ ਗੱਲ ਹੈ
2: ਜਾਂਦੀ ਹੈ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਮੇਰੇ ਨਾਲ ਤਾਂ ਏਦਾਂ ਹੀ ਹੋਇਆ ਤੇ ਇਹ ਬਾਕੀ ਨਾ ਹੋਰ ਵੀ ਚੀਜ਼ਾਂ ਵੀ, ਇੱਜ਼ਤ ਦਊਂਗੇ ਤਾਂ ਇੱਜ਼ਤ ਮਿਲੇ।
0: ਹਾਂ, ਰਿਸਪੈਕਟ, ਮਿਊਚੁਅਲ ਜਿਹੜੀ ਅੰਡਰਸਟੈਂਡਿੰਗ ਹੈ ਨਾ, ਜਿਹੜੀ ਤੁਸੀਂ ਆਪਣੇ ਲਾਈਫ ਪਾਰਟਨਰ ਨੂੰ ਇੱਕ ਇੱਜ਼ਤ ਦੇਣੀ ਹੈ, ਇੱਕ ਰਿਸਪੈਕਟ ਦੇਣੀ ਆ, ਮੈਨੂੰ ਲੱਗਦਾ ਕਿ ਉਹ ਤੁਹਾਡੇ ਰਿਸ਼ਤੇ ਦੀ ਬੁਨਿਆਦ ਆ।
2: ਇਸ ਟੌਪਿਕ ਦੇ ਉੱਤੇ ਤਾਂ ਪੋਡਕਾਸਟ ਕਰ ਸਕਦਾ ਮੈਂ ਤੇ, ਪਰ ਇੰਨੀ ਕੁ ਗੱਲ ਹੈ ਜਿਹੜੀ,
0: ਚਲੋ ਕਰਦੇ ਆ ਤੁਹਾਡੇ ਨਾਲ ਪੋਡਕਾਸਟ
2: ਜੇ ਨਾ ਵੀ ਆਪਣਾ ਹਨਾ ਵੀ ਸਹੁਰੇ ਘਰੇ ਨੀ ਰਿਹਾ, ਮਤਲਬ ਰਿਸੈਟ ਹੋਣਾ, ਇੱਕ ਤਾਂ ਇਹ ਗੱਲ ਹੈ। ਦੂਜਾ ਭਾਜੀ ਮੈਂ ਸਿੰਗਰਾਂ ਦੀ ਗੱਲ ਕਰਨੀ ਸੀਗੀ ਵੀ ਸਿੰਗਰ ਨਾ ਅੱਜ ਕੱਲ ਇੰਨੇ ਸਿੰਗਰ ਨੇ ਸੁਣਦੇ ਆ, ਮਤਲਬ ਪਤਾ ਨੀ ਮੈਨੂੰ ਤਾਂ ਨਾ ਐ ਲੱਗਣ ਲੱਗ ਗਿਆ ਵੀ ਯਾਰ ਇਹ ਸਿੰਗਰ ਨੇ। ਮਤਲਬ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਬੜੇ ਸੁਰੀਲੇ ਸਿੰਗਰ ਸੁਣਦੇ ਹੁੰਦੇ ਸੀਗੇ, ਜਿਵੇਂ ਕਿ ਸਰਦੂਲ ਸਿਕੰਦਰ, ਹੰਸ ਰਾਜ ਹੰਸ, ਗਰਾਰੀਆਂ ਲੱਗਦੀਆਂ ਸੀ।
0: ਨਹੀਂ ਪਰ ਬਾਈ ਜੀ ਮੈਂ ਤੁਹਾਡੇ ਨਾਲ ਸਹਿਮਤ ਆ, ਪਰ ਤੁਸੀਂ ਵੇਖੋ ਕਿ ਅਜੇ ਵੀ ਬਹੁਤ ਖੂਬਸੂਰਤ ਗਾਉਣ ਵਾਲੇ ਗਾਇਕ ਬੈਠੇ ਨੇ। ਰਣਜੀਤ ਬਾਵਾ ਦੇਖੋ ਫੋਕ ਗਾਉਂਦੇ ਨੇ, ਰਾਈਟ, ਹੁਣ ਰੰਗਲੇ ਸਰਦਾਰ ਦੇਖੋ ਚੰਗੇ ਗਾਇਕ ਵੀ ਨੇ। ਆਪਾਂ ਸਾਰਿਆਂ ਦੇ ਮਤਲਬ ਜਿਹੜੇ ਚੰਗਾ ਗਾਉਣ ਵਾਲੇ ਨਾ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੀਏ, ਹਨਾ। ਸੋ ਬਿਲਕੁਲ ਤੁਹਾਡੀ ਗੱਲ ਸਹੀ ਹੈ, ਦੇਖੋ ਉਹਨਾਂ ਵਰਗਾ ਤਾਂ ਕੋਈ ਬਣ ਨਹੀਂ ਸਕਦਾ, ਉਹ ਤਾਂ ਐਵਰ ਗ੍ਰੀਨ ਨੇ।
2: ਤੁਸੀਂ ਨਾ ਨਹੀਂ, ਮੈਂ ਜਿਵੇਂ ਤੁਸੀਂ ਆਰਨੇਤ ਦੀ ਗੱਲ ਕੀਤੀ ਹੈ
0: ਜੀ,
2: ਇਹਨਾਂ ਲੋਕਾਂ ਨੂੰ ਲਿਖਣਾ ਆਉਂਦਾ ਪਰ ਇਹ ਸਿੰਗਰ ਨਹੀਂ ਹੈਗੇ ਭਾਜੀ, ਇਹ ਇਹਨਾਂ ਨੂੰ ਗਾਣਾ ਗੁਣਾ ਨਹੀਂ ਆਉਂਦਾ, ਇਹ ਤਾਂ ਸਿੰਪਲ ਰਿਦਮ।
0: ਮੈਂ ਤੁਹਾਨੂੰ ਸੁਣਾਉਣਾ, ਫਿਰ ਤੁਸੀਂ ਸੁਣੋ, ਤੁਸੀਂ ਸੁਣੋ, ਆਪਾਂ ਸੁਣਦੇ ਆਪਾਂ ਨਾਲੇ ਅਗਲੀ ਕਾਲ ਲੈ ਲਈਏ ਬਾਈ ਜੀ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਾਰਾ ਪ੍ਰੋਗਰਾਮ ਆਪਾਂ ਹੀ ਥੋੜ੍ਹੀ ਕਰਨਾ ਜੀ। ਸੁਖਬੀਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ। ਸੁਖਬੀਰ ਜੀ ਰੇਡੀਓ ਦੀ ਆਵਾਜ਼ ਘੱਟ ਕਰ ਲਓ ਨਹੀਂ ਤਾਂ ਮੈਨੂੰ ਘੱਟ ਕਰਨਾ ਪੈਣਾ। ਚਲੋ ਜੀ ਮੈਂ ਘੱਟ ਕਰਤਾ 905-673-3337।

0: ਜੀ ਸਰ ਸਤਿ ਸ੍ਰੀ ਅਕਾਲ ਸੁਖਬੀਰ ਜੀ, ਤੁਸੀਂ ਆਉਣੇ ਰਹੋ।
1: ਹਾਂਜੀ ਭਾਜੀ, ਸਿੰਗਰ ਤਾਂ ਬਹੁਤ ਨੇ ਪਰ ਭਾਈ ਆਪਣੇ ਸੋਨੂ ਸੀਤਾ ਵਾਲੀ ਕੋਈ ਰੀਸ ਨੀ ਅੱਜ ਕੱਲ
0: ਸੋਨੂ ਸੀਤੀ ਵਾਲਾ ਤਾਂ ਯਾਰ ਬੇਚਾਰਾ ਚਲਾ ਗਿਆ, ਉਹ ਹੁਣ ਗਾਇਬ ਹੋ ਗਿਆ ਸੋਸ਼ਲ ਮੀਡੀਆ
1: ਤੋਂ। ਅਸੀਂ ਤਾਂ ਇਹੋ ਜਿਹੇ ਕਲਾਕਾਰਾਂ ਨੂੰ ਵੀ ਅੱਗੇ ਲਿਆਉਣ ਦੀ ਦੌੜ ਆਪਾਂ ਨੂੰ,
0: ਤੇ ਆਪਾਂ ਲੈ ਕੇ ਆਉਂਦਾ ਹੀ ਆ। ਆਪਾਂ ਇਹੀ ਤਾਂ ਕੁਛ ਕਰਦੇ ਹਾਂ, ਆਪਾਂ ਵਿਹਲੇ ਇਹੀ ਕੁਛ ਕਰਨ ਦੇ ਹਾਂ। ਆਪਾਂ ਜਿਹੜੇ ਚੰਗਾ ਗਾਉਣ ਵਾਲੇ ਉਹਨਾਂ ਨੂੰ ਆਪਾਂ ਸੁਣਦੇ ਨਹੀਂ ਆ, ਚੰਗੀਆਂ ਗੱਲਾਂ ਆਪਾਂ ਸੁਣਦੇ ਘੱਟ ਆ, ਅਤੇ ਸੋਨੂੰ ਸੀਤ ਵਰਗੇ ਨੂੰ ਆਪਾਂ ਅੱਗੇ ਲੈ ਕੇ ਲੈ ਵੀ ਅੱਛਾ ਲੈ ਕੇ ਵੀ ਆਉਂਦਾ। ਬਹੁਤੇ ਕਲਾਕਾਰ ਲੋਕ ਨਹੀਂ ਜਾਣਦੇ ਪਰ ਸੋਨੂੰ ਸੀਤ ਵਾਲ ਨੂੰ ਸਭ ਜਾਣਦੇ ਆ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਮਜ਼ਾਕ ਆ ਪਰ ਤਰਾਸਦੀ ਵੀ ਆਪਣੀ।

0: ਜੀ ਸਤਿ ਸ਼੍ਰੀ ਅਕਾਲ ਵੀਰੇ, ਤੁਸੀਂ ਓਨਰ ਹੋ?
1: ਹੈਲੋ
0: ਜੀ ਜੀ ਵੀਰੇ, ਤੁਸੀਂ ਓਨਰ ਹੋ ਜੀ? ਕੀ
1: ਹਾਂਜੀ ਭਾਈ ਯਾਰ, ਮੈਂ ਇੱਕ ਦੱਸਣਾ ਭੁੱਲ ਗਿਆ ਸੀ ਹੁਣੇ ਯਾਰ, ਆਪਣਾ ਇੱਕ ਨਿੰਜੇ ਬਾਈ ਦਾ ਸੁਣਿਆ ਤੁਸੀਂ ਭਾਜੀ?
0: ਨਿੰਜੇ ਬਾਈ ਦਾ ਨਵਾਂ ਸੌਂਗ?
1: ਨਹੀਂ ਨਹੀਂ ਨਵਾਂ ਸੌਂਗ ਨਹੀਂ, ਜਦੋਂ ਯਾਰ ਉਹ ਲਾਂਦਾ ਇੱਕ ਜੀ ਲਾਂਦਾ ਯਾਰ
0: ਨਿੰਜਾ ਬਾਈ, ਉਹ ਕਾਫੀ ਪੁਰਾਣੀ ਵਾਇਰਲ ਹੋਈ ਸੀ, ਉਸੇ ਦੀ ਗੱਲ ਕਰ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
0: ਜੀ ਹਾਂ, ਉਹ ਨਿੰਜੇ ਬਾਈ ਦੀ
1: ਇੱਕ, ਉਹ ਵੀ ਬਹੁਤ ਕਰਦਾ ਯਾਰ।
0: ਨਹੀਂ ਉਹ ਵੀ ਲਾਈਵ ਗਾਇਕ
1: ਹੈ ਯਾਰ।
0: ਹਾਂ ਉਹ ਕਾਫੀ ਸਮੇਂ ਤੋਂ ਨਿੰਜਾ ਬਾਈ ਵੀ ਗਾਇਬ ਆ, ਤੇ ਉਹ ਆਊਗਾ। ਉਹ ਆਈ ਥਿੰਕ ਕੁਛ ਨਾ ਕੁਛ ਨਵਾਂ ਲੈ ਕੇ ਆਉਂਦਾ ਹੁੰਦਾ, ਫਿਰ ਜਦੋਂ ਇੱਦਾਂ ਲੰਬੇ ਸਮੇਂ ਬਾਅਦ ਗਾਇਬ ਹੁੰਦਾ ਨਾ, ਕੁਛ ਨਵੀਂ ਚੀਜ਼ ਲੈ ਕੇ ਆਊਗਾ ਡੈਫੀਨਿਟਲੀ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਸੋ 905-673-3337 905-673-3337 ਤੁਸੀਂ ਕਿਹੜੇ ਗਾਇਕ ਨੂੰ, ਕਿਹੜੇ ਸਿੰਗਰ ਨੂੰ ਹੁਣ ਟੋਰਾਂਟੋ ਦੇ ਵਿੱਚ ਵੇਖਣਾ ਚਾਹੁੰਦੇ ਹੋ? ਮੈਨੂੰ ਰਿਕੁਐਸਟਾਂ ਆਈਆਂ ਸੀ ਕਾਫੀ ਦਿਨ ਹੋ ਗਏ, ਤੇ ਮੈਂ ਸੋਚਿਆ ਕਿ ਆਰਨੈਤ ਬਈ ਜੇ ਆਪਣੇ ਟੋਰਾਂਟੋ ਦੇ ਵਿੱਚ ਆਇਆ ਨਹੀਂ ਹੈ, ਲੰਬਾ ਸਮਾਂ ਹੋ ਗਿਆ, ਬਹੁਤ ਸਾਰੇ ਸਿੰਗਰਸ ਆਉਂਦੇ ਨੇ ਸ਼ੁਰੂਆਤ ਕਰਦੇ ਨੇ, ਪਰ 7 ਅਗਸਤ ਨੂੰ ਰੰਗਲੇ ਸਰਦਾਰਾਂ ਦਾ ਵੀ ਸ਼ੋਅ ਆ, ਬਹੁਤ ਲਿਮਿਟਡ ਟਿਕਟਾਂ ਰਹਿ ਗਈਆਂ, 80% ਸ਼ੋਅ ਸੋਲਡ ਆਊਟ ਆ। ਜੇ ਕੋਈ ਹੈਗਾ ਚੰਗਾ ਸੱਭਿਆਚਾਰਕ ਪੁਰਾਤਨ ਔਰ ਵਧੀਆ ਜਿਹੜੇ ਉਹ ਸਾਜ਼ ਆ ਉਹਨਾਂ ਸਰੰਗੀਆਂ ਅਤੇ ਮਿਊਜ਼ਿਕ ਸੁਣਨ ਦਾ ਚਾਹਵਾਨ, ਪਿੰਡਾਂ ਅਤੇ ਖੇਤਾਂ ਅਤੇ ਉਹ ਬੰਨਿਆਂ ਦੀ ਗਾਇਕੀ ਟੋਰਾਂਟੋ ਦੇ ਵਿੱਚ ਪਹੁੰਚ ਚੁੱਕੀ ਹੈ, ਦੇਸ਼ ਦੁਨੀਆਂ ਦੇ ਵਿੱਚ ਧੁੰਮਾਂ ਪਾਉਣ ਤੋਂ ਬਾਅਦ ਰੰਗਲੇ ਸਰਦਾਰ, ਅਤੇ 7 ਅਗਸਤ ਨੂੰ ਉਹਨਾਂ ਦਾ ਸ਼ੋਅ ਆ, ਕਾਲ ਕਰ ਲਿਓ ਤੁਸੀਂ 437-870-001 437-870-001, ਮੇ ਬੀ ਟਿਕਟ ਮਿਲ ਜੇ।
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਨਾਲ ਦੀ ਨਾਲ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ, ਨਵੇਂ ਅਪਲਾਇੰਸਿਸ ਲੈਣੇ ਆ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਸਟੋਵ, ਰੈਫਰੀਜਰੇਟਰ, ਵਾਸ਼ਰ, ਡਰਾਇਰ, ਡਿਸ਼ ਵਾਸ਼ਰਸ, ਤਾਂ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖੋ 905-450-0054 905-450-0054।

ਸੋ ਹਾਰਡਵੁੱਡ ਜਾਇੰਟ ਨੂੰ ਤੁਸੀਂ ਯਾਦ ਰੱਖਣਾ ਆ, ਜੇ ਤੁਸੀਂ ਰੈਨੋਵੇਸ਼ਨ ਕਰ ਰਹੇ ਹੋ, ਰੈਨੋਵੇਸ਼ਨ ਦੀ ਪਲਾਨਿੰਗ ਕਰ ਰਹੇ ਹੋ, ਤਾਂ ਹਾਰਡਵੁੱਡ ਜਾਇੰਟ ਹੈਜ਼ ਅ ਵਾਈਡ ਸਲੈਕਸ਼ਨ ਆਫ ਹਾਰਡਵੁੱਡ ਵਾਈਨਲ ਲੈਮੀਨੇਟਡ ਫਲੋਰਿੰਗ ਸੂਟ ਸਟਾਈਲ ਵਿਦ ਬਜਟ, ਔਰ ਵਧੀਆ ਵਧੀਆ ਕੁਆਲਿਟੀ ਦੇ ਵਿੱਚ, ਬਜਟ ਦੇ ਵਿੱਚ ਤੁਸੀਂ ਹਾਰਡਵੁੱਡ ਦੇ ਫਲੋਰਿੰਗ ਟਾਇਲਸ ਦੇ ਲਈ ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ, 647-932-0578 ਹਾਰਡਵੁੱਡ ਜਾਇੰਟ।

ਔਰ ਨਾਲ ਦੀ ਨਾਲ ਫਰੈਸ਼ ਫੂਡ ਸੈਂਟਰ ਦਾ ਸੁਨੇਹਾ ਤੁਹਾਨੂੰ ਦੇ ਦਈਏ, 12570 ਕੈਨਰੀ ਰੋਡ 'ਤੇ ਲੋਕੇਟਡ ਨੇ ਫਰੈਸ਼ ਫੂਡ ਸੈਂਟਰ, ਵਨ ਸਟੱਪ ਸ਼ੋਪ ਆ, ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਆ, ਨਾਲ ਦੀ ਨਾਲ ਫਰੈਸ਼ ਫਰੂਟ ਵੈਜੀਟੇਬਲ ਕੁਆਲਿਟੀ ਮੀਟਸ ਡੈਰੀ ਪ੍ਰੋਡਕਟਸ ਅਤੇ ਆਲ ਯੋਰ ਨੀਡ, ਰੋਜ਼ ਘਰਾਂ ਦੇ ਵਿੱਚ ਵਰਤਿਆ ਜਾਣ ਵਾਲਾ ਗਰੋਸਰੀ ਦਾ ਵਧੀਆ ਵਧੀਆ ਗਰੋਸਰੀ ਦਾ ਸਮਾਨ ਤੁਸੀਂ ਲੈਣਾ ਆ ਨਾ, ਅਤੇ ਫਿਰ ਤੁਸੀਂ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖਣਾ ਆ, 12570 ਕੈਨੇਡੀ ਰੋਡ 'ਤੇ ਤੁਸੀਂ ਪਹੁੰਚੋ ਅਤੇ ਸ਼ੋਪਿੰਗ ਕਰੋ ਫਿਰ ਗਰੋਸਰੀ ਦੀ, ਵਧੀਆ ਵਧੀਆ। ਨਾਲ ਦੀ ਨਾਲ ਹਰਮਨ ਬੱਤਾਂ ਨੂੰ ਤੁਸੀਂ ਯਾਦ ਰੱਖਣਾ ਆ, ਮੌਰਗੇਜ ਬ੍ਰੋਕਰ ਨੇ, ਮੌਰਗੇਜ ਲੈਣ ਦੇ ਵਿੱਚ ਪਰੇਸ਼ਾਨੀ ਆ ਰਹੀ ਆ, ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਅਤੇ ਪ੍ਰੀ ਅਪਰੂਵਲ ਬਾਰੇ ਮੌਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਆ, ਤਾਂ ਬਸ ਤੁਸੀਂ ਕਾਲ, ਵਨ ਕਾਲ ਅਵੇ ਹਰਮਨ ਬੱਤਾ ਜੀ, 647-685-9000, 647-685-9000 ਹਰਮਨ ਬੱਤਾ। ਅੱਛਾ, ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਕਿ ਕੰਸਰਟਸ ਹੁੰਦੇ ਆ, ਪਿਛਲੇ ਦਿਨੀ ਮਾਸਟਰ ਸਲੀਮ ਜੀ ਦਾ ਕੰਸਰਟ ਹੋਇਆ ਯਾਰ, ਬਹੁਤ ਬਹੁਤ ਜ਼ਬਰਦਸਤ ਕੰਸਰਟ ਸੀਗਾ। ਦੇਖੋ, ਚੰਗੇ ਜਿਹੜੇ ਗਾਇਕ ਆ ਨਾ, ਬੇਸ਼ੱਕ ਅਸੀਂ ਆਪਣਾ ਟੇਸਟ ਖਰਾਬ ਕਰ ਲਿਆ ਆ, ਔਰ ਉਸ ਤਰ੍ਹਾਂ ਦਾ ਸੁਣ ਸੁਣ ਕੇ ਜਿਹੜਾ ਸਾਡੇ ਕੰਨਾਂ ਨੂੰ ਸਕੂਨ ਨਹੀਂ ਦਿੰਦਾ, ਪਰ ਚੰਗੀ ਗਾਇਕੀ ਜਿਹੜੀ ਅਸਲੀ ਗਾਇਕੀ ਹੈ ਨਾ, ਉਹ ਕਿਤੇ ਨਾ ਕਿਤੇ ਤੁਹਾਡਾ ਮਨ ਨੂੰ ਲੁਭਾਉਂਦੀ ਆ, ਤੁਹਾਡੇ ਮਨ ਨੂੰ ਸਕੂਨ ਦਿੰਦੀ ਆ। ਚੰਗਾ ਸੁਣਨਾ ਵੀ ਇੱਕ ਥੈਰੇਪੀ ਤੋਂ ਘੱਟ ਨਹੀਂ ਆ, ਚੰਗਾ ਮਿਊਜ਼ਿਕ ਇੱਕ ਥੈਰੇਪੀ ਤੋਂ ਘੱਟ ਨਹੀਂ ਆ। ਪਰ ਇੱਕ ਦੂਜੇ ਪਾਸੇ ਅਸੀਂ ਕਿਸਮਤ ਵਾਲੇ ਵੀ ਹਾਂ ਕਿ ਸਾਨੂੰ ਇੰਨੇ ਕਲਾਕਾਰਾਂ ਨਾਲ ਰੂਬਰੂ ਹੋਣ ਦਾ ਮੌਕਾ ਕਿੱਥੇ ਮਿਲਦਾ ਸੀਗਾ ਆਪਣੇ ਵਾਪਸ ਪੰਜਾਬ ਦੇ ਵਿੱਚ। ਉੱਥੇ ਤਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਹੀ ਕਲਾਕਾਰ ਵੇਖਣ ਨੂੰ ਮਿਲਦੇ ਸੀ। ਖੈਰ, ਅੱਜ ਕੱਲ੍ਹ ਤਾਂ ਉੱਥੇ ਵੀ ਕੰਸਰਟ ਹੋਣ ਲੱਗ ਗਏ ਆ, ਪਰ ਇੰਨੇ ਨਹੀਂ। ਤੁਹਾਨੂੰ ਸਮਰ ਦੇ ਵਿੱਚ ਬਹੁਤ ਸਾਰੇ ਕੰਸਰਟ ਸਾਡੀ ਟੋਰਾਂਟੋ ਦੀ ਧਰਤੀ 'ਤੇ, ਅੰਟਾਰੀਓ ਦੇ ਵਿੱਚ ਮਿਲ ਜਾਣਗੇ, ਅਤੇ ਤੁਹਾਨੂੰ ਹਰ ਹਫ਼ਤੇ ਕੋਈ ਨਾ ਕੋਈ ਵਧੀਆ ਸਿੰਗਰ, ਚੰਗਾ ਸਿੰਗਰ ਕਿਤੇ ਨਾ ਕਿਤੇ ਮਿਲ ਜਾਂਦਾ, ਔਰ ਬਹੁਤ ਵਾਜਬ ਜਿਹੀਆਂ ਕੀਮਤਾਂ 'ਤੇ ਤੁਸੀਂ ਉਸ ਸ਼ੋਅ ਨੂੰ ਇੰਜੋਏ ਕਰ ਸਕਦੇ ਹੋ। ਪਰ ਤੁਸੀਂ ਕਿਹੜੇ ਸਿੰਗਰ ਨੂੰ ਮਿਸ ਕਰ ਰਹੇ ਹੋ? ਕਿਹੜਾ ਸਿੰਗਰ ਤੁਹਾਨੂੰ ਲੱਗਦਾ ਕਿ ਟੋਰਾਂਟੋ ਦੀ ਧਰਤੀ 'ਤੇ ਅਜੇ ਤੱਕ ਨਹੀਂ ਆਇਆ, ਜਾਂ ਉਹਨੂੰ ਤੁਸੀਂ ਨਹੀਂ ਸੁਣਿਆ? ਕੰਸਰਟਸ ਤੁਸੀਂ ਜੇ ਜਾਣ ਦੇ ਸ਼ੌਕੀਨ ਹੋ, ਕਿਹਨੂੰ ਸੁਣਨਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਇਹ ਬੰਦਾ ਵੀ ਲਾਈਵ ਅਸਲੀ ਗਾਇਕੀ ਹੈ ਇਹਦੀ, ਅਤੇ ਵਧੀਆ ਗਾਉਂਦਾ, ਚੰਗਾ ਗਾਉਂਦਾ, ਸਾਫ਼ ਸੁਥਰਾ ਗਾਉਂਦਾ, ਕਿਹੜਾ ਉਹ ਗਾਇਕ ਆ ਤੁਹਾਨੂੰ ਕੀ ਲੱਗਦਾ? 905-673-33-37, ਕਿਉਂਕਿ ਅਸੀਂ ਕੁਛ ਕੁ ਐਸੇ ਵਧੀਆ ਵਧੀਆ ਪ੍ਰਮੋਟਰਸ ਨੂੰ ਜਾਣਦੇ ਹਾਂ, ਉਹ ਕਈ ਵਾਰੀ ਸਲਾਹ ਲੈਂਦੇ ਹੁੰਦੇ ਆ ਕਿ ਭਾਈ ਦੱਸੋ ਕਿਹੜਾ ਸਿੰਗਰ ਆਪਾਂ ਲੈ ਕੇ ਆਈਏ, ਅਤੇ ਅਸੀਂ ਫਿਰ ਤੁਹਾਡੇ ਜ਼ਰੀਏ ਉਹ ਸਲਾਹ ਦੇ ਸਕਦੇ ਹਾਂ। ਸੋ 905-673-33-37, 905-673-33-37 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਨਾਲ ਦੀ ਨਾਲ ਫੈਸ਼ਨ ਆਈ ਕਿਊ ਦਾ ਸੁਨੇਹਾ ਤੁਹਾਨੂੰ ਦਈਏ। ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। 15 to 20,000 ਸਕੇਅਰ ਫੁੱਟ ਦਾ ਵੱਡਾ ਸ਼ੋਰੂਮ, ਤੁਸੀਂ ਜਿੱਦਾਂ ਹੀ ਐਂਟਰ ਕਰਨਾ ਤੁਹਾਨੂੰ ਬਸ ਆਪਣੇ ਸ਼ਹਿਰ ਦੀ ਯਾਦ ਆ ਜਾਣੀ, ਤੁਹਾਨੂੰ ਲੱਗਣਾ ਕਿ ਯਾਰ ਕਿਸੇ ਵੱਡੇ ਸ਼ੋਪਿੰਗ ਮਾਲ ਦੇ ਵਿੱਚ ਐਂਟਰ ਹੋ ਗਏ ਹੋ, ਜਿੱਥੇ ਤੁਹਾਡੀਆਂ ਵਿਆਹ ਦੀਆਂ ਪਾਰਟੀ ਦੀਆਂ ਸਾਰੀਆਂ ਹੀ ਵਿਸ਼ਾਂ ਪੂਰੀਆਂ ਹੋ ਜਾਣੀਆਂ। ਹੁਣ ਤੁਹਾਨੂੰ ਫਲਾਈਟ ਲੈ ਕੇ ਵਾਪਸ ਪੰਜਾਬ ਜਾਣ ਦੀ ਲੋੜ ਨਹੀਂ, ਭਾਰਤ ਜਾਣ ਦੀ ਲੋੜ ਨਹੀਂ ਹੈ। ਵਨ ਸਟੋਪ ਸ਼ੋਪ ਆ, ਲਹਿੰਗੇ ਗਰਾਰੇ ਸ਼ਰਾਰੇ ਕੋਟ ਪੈਂਟ ਸੂਟ ਬਲੇਜ਼ਰ ਬਹੁਤ ਉਮਦਾ ਕੁਆਲਿਟੀ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਦੀ ਗੱਲ ਕਰਦੇ ਹਾਂ ਅਤੇ ਫੈਸ਼ਨ ਆਈ ਕਿਊ 'ਤੇ ਜ਼ਰੂਰ ਇੱਕ ਗੇੜਾ ਮਾਰ ਕੇ ਆਇਓ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਣਾ। ਲੈਗਜ਼ ਸੈੱਟ ਦੀ ਵੱਡੀ ਕਲੈਕਸ਼ਨ ਇਹਨਾਂ ਕੋਲ ਆ, ਇਨ ਹਾਊਸ ਟੇਲਰ ਟੀਮ ਆ। ਥੀਮ ਵੈਡਿੰਗ ਕਰਾਉਣਾ ਚਾਹੁੰਦੇ ਹੋ ਤਾਂ ਇਨ ਹਾਊਸ ਥੀਮ ਵੈਡਿੰਗ ਲੁਧਿਆਣੇ ਦੀ ਟੌਪ ਦੀ ਟੇਲਰ ਟੀਮ ਇਹਨਾਂ ਕੋਲ ਅਵੇਲੇਬਲ ਆ। ਸੋ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ, ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਪਹੁੰਚਣਾ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। 905-453-2225 ਫੈਸ਼ਨ ਆਈ ਕਿਊ। ਸੋ 905-673-3337 905-673-3337 ਪੰਜਾਬੀ ਲਹਿਰਾਂ ਦੇ ਨਾਲ ਦੀ ਨਾ ਕੈਲਡਨ ਮਿਟਸੂਬਿਸ਼ੀ। ਯਾਰ ਮਿਟਸੂਬਿਸ਼ੀ ਦੀਆਂ ਗੱਡੀਆਂ 10 ਸਾਲ ਦੀ ਵਾਰੰਟੀ, ਮੈਂ ਰੇਅਰ ਕਿਸੇ ਗੱਡੀ 'ਤੇ 10 ਸਾਲ ਦੀ ਵਾਰੰਟੀ ਵੇਖੀ ਆ। ਜਪਾਨੀ ਗੱਡੀਆਂ ਤਾਂ ਵੈਸੇ ਹੀ ਉਹਨਾਂ 'ਚ ਪ੍ਰੋਬਲਮ ਵੀ ਬਹੁਤ ਘੱਟ ਆਉਂਦੀ ਆ। ਸੋ ਮਿਟਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ, ਕੈਲਡਨ ਮਿਟਸੂਬਿਸ਼ੀ ਤੁਸੀਂ ਪਹੁੰਚਣਾ ਆ। ਜੀਵਨ ਸਿੱਧੂ ਬਾਈ ਨਾਲ ਗੱਲਬਾਤ ਕਰਨੀ ਆ, ਅਮੇਜ਼ਿੰਗ ਡੀਲਾਂ ਤੁਹਾਨੂੰ ਮਿਲ ਜਾਣੀਆਂ ਆ। ਵਿੰਟਰ ਟਾਇਰ ਪੈਕੇਜ ਵਿੱਚ ਮਿਲ ਜਾਣਾ ਆ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਫਲੈਕਸੀਬਲ ਫਾਈਨੈਂਸਿੰਗ ਆਪਸ਼ਨ ਆ, ਹੋ ਸਕਦਾ ਤੁਹਾਨੂੰ ਜੀਰੋ ਫਾਈਨੈਂਸਿੰਗ ਵੀ ਮਿਲ ਜੇ, ਪਰ ਕਾਲ ਕਰਨੀ ਪੈਣੀ ਆ ਜੀਵਨ ਸਿੱਧੂ ਹੁਣਾਂ ਨੂੰ 647-678-2754 6477-678-2754 ਕੈਲਡਨ ਮਿਟਸੂਬਿਸ਼ੀ।

0: ਜੀ ਗੁਰਦੀਪ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ? ਚੜ੍ਹਦੀ ਕਲਾ ਭਾਅ ਜੀ, ਠੀਕ ਠਾਕ, ਤੁਸੀਂ ਸੁਣਾਓ? ਰਣਜੀਤ ਬਾਵਾ ਤਾਂ ਚਲੋ ਪਿਛਲੇ ਦਿਨ ਸ਼ੋਅ ਲਾ ਕੇ ਗਏ ਨੇ, ਔਰ ਉਹਨਾਂ ਦੀ ਕੋਈ ਦੋ ਰਾਏ ਨਹੀਂ ਆ। ਰਣਜੀਤ ਬਾਵਾ ਦੀ ਗਾਇਕੀ ਵੀ, ਉਹਨਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ, ਸੋਹਣਾ ਗਾਉਂਦੇ ਨੇ, ਸੱਭਿਆਚਾਰਕ ਗਾਉਂਦੇ ਨੇ, ਫੋਕ ਗਾਉਂਦੇ ਨੇ, ਔਰ ਮਨਕੀਰਤ ਔਲਖ ਨੂੰ ਨੀ ਸੁਣਨ ਦਾ ਮੌਕਾ ਮਿਲਿਆ ਬਾਈ ਕਦੇ?
1: ਹਾਂ, ਤੇ ਉਹਨਾਂ ਸਾਰੇ ਗਾਣੇ ਹਿੱਟ ਹੋਏ ਰਣਜੀਤ ਬਾਵਾ ਜੀ ਦੇ। ਉਹਨਾਂ ਦੀ ਮੈਂ ਇੰਟਰਵਿਊ ਵੀ ਸੁਣੀ ਸੀਗੀ, ਉਹ ਮਤਲਬ ਏਡੇ ਘੈਂਟ ਬੰਦੇ ਹੈ ਨਾ, ਉਹ ਗੱਲਾਂ 'ਚ ਵੀ ਉਹਨਾਂ ਦੀ ਗੱਲਾਂ 'ਚ ਵੀ ਇੰਨੀਆਂ ਘੈਂਟ ਗੱਲਾਂ ਕਰਦੇ ਹੈ ਨਾ ਉਹ, ਤੇ
0: ਆਪਣੇ ਕੋਲ ਹੁਸਤਿੰਦਰ ਆਉਣ ਦਾ ਵੇ ਨੇ, ਸੋ ਹੱਸਦੇ ਹੀ ਰਹਿੰਦੇ ਆ। ਬਹੁਤ ਖੂਬਸੂਰਤ ਗਾਇਕ ਆ, ਚੰਗਾ ਲਿਖਦੇ ਨੇ, ਚੰਗਾ ਗਾਉਂਦੇ ਨੇ, ਬਹੁਤ ਸਾਰੇ ਸਾਡੇ ਕੋਲ ਵਧੀਆ ਗਾਇਕ ਵੀ ਨੇ, ਸੋ ਆਰਨੇਟ ਦੀ ਵੀ ਪਲਾਨਿੰਗ ਕਰ ਰਹੇ ਆ, ਦੇਖੋ ਜੇ ਬਾਬਾ ਮੇਹਰ ਕਰੇ ਤਾਂ। ਸੋ ਬਾਕੀ ਜਿਵੇਂ ਤੁਸੀਂ ਆਰਨੇਟ ਬਹੁਤ ਖੂਬਸੂਰਤ ਗਾਇਕ,
1: ਚਲੋ
0: ਸੁਣਦੇ ਆਪਾਂ, ਬਹੁਤ ਸ਼ੁਕਰੀਆ ਜੀ।

ਟਾਇਰ ਅਲਾਈਨਮੈਂਟ ਦਾ ਸੁਨੇਹਾ ਤੁਹਾਨੂੰ ਦੇ ਦਈਏ, ਤੁਸੀਂ ਆਪਣੇ ਟਰੱਕ ਦੀ ਕਮਰਸ਼ੀਅਲ ਤੁਸੀਂ ਆਪਣਾ ਟਰੱਕ ਓਨ ਕਰਦੇ ਹੋ, ਸੋ ਈਗਲ ਟਰੱਕ ਟਾਇਰ ਅਨਲਾਈਨਮੈਂਟ, ਤੁਸੀਂ ਆਪਣੇ ਟਰੱਕ ਦੀ ਵਧੀਆ ਵੀਲ ਬੈਲੈਂਸਿੰਗ ਕਰਾਉਣੀ ਆ ਟਾਇਰਸ ਵਾਸਤੇ, ਇੱਕ ਪ੍ਰੋਫੈਸ਼ਨਲ ਮੈਂਟੇਨੈਂਸ ਯਾਦ ਰੱਖੋ, ਈਗਲ ਟਰੱਕ ਟਾਇਰ ਅਨਲਾਈਨਮੈਂਟ 647-234-6293 6293 ਈਗਲ ਟਰੱਕ ਐਂਡ ਟਾਇਰ ਅਲਾਈਨਮੈਂਟ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।

ਅੱਛਾ ਇਹ ਗਾਣਾ ਹੁਣ ਨਾ ਇਹ ਮੈਨੂੰ ਲੱਗਦਾ ਕਿ ਸਿੰਬਲ ਹੀ ਬਣ ਗਿਆ ਆਮ ਆਦਮੀ ਪਾਰਟੀ ਦਾ, ਜਿੱਥੇ ਵੀ ਭਗਵੰਤ ਮਾਨ ਸਾਹਿਬ ਜਾਂਦੇ ਆ ਉੱਥੇ ਵੀ ਆ ਤੀਰ ਜੀ ਵਾਲਾ ਨਿਸ਼ਾਨਾ ਜ਼ਰੂਰ ਲਾਉਂਦੇ ਆ ਵਿਰੋਧੀਆਂ 'ਤੇ। ਸੋ ਆਰਨੀਤ ਬਾਈ ਕਿੱਦਾਂ ਦਾ ਸਿੰਗਰ ਆ, ਤੁਹਾਨੂੰ ਲੱਗਦਾ ਕਿ ਜੇ ਟੋਰਾਂਟੋ 'ਚ ਲੈ ਕੇ ਆਈ ਤਾਂ ਫਿਰ ਇੱਥੇ ਵੀ ਤੀਰ ਨਿਸ਼ਾਨੇ 'ਤੇ ਲੱਗ ਜੂਗਾ? ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਨਾ DM ਕਰਕੇ ਦੱਸਿਓ ਕਿ ਆਪਾਂ ਆਰਨੀਤ ਬਾਈ ਦਾ ਕੰਸਰਟ ਕਰਾਈਏ। ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ RJ ਪ੍ਰਭ ਸੰਧੂ ਦੇ ਨਾ ਪੇਜ 'ਤੇ ਮੈਨੂੰ DM ਕਰਿਓ। ਜੇ ਮੈਨੂੰ 10 ਕੁ ਮੈਸੇਜ ਆ ਗਏ ਤਾਂ ਫਿਰ ਆਪਾਂ ਚੱਕ ਦੇਣਾ ਕੰਮ।

0: ਨੂੰ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਦੇ ਦਈਏ ਇੰਸ਼ੋਰੈਂਸ ਦੇ ਬਾਬਤ। ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਫਾਈਨੈਂਸ਼ੀਅਲ ਪਲਾਨਿੰਗ ਕਰਨਾ ਚਾਹੁੰਦੇ ਹੋ, ਬੱਚਿਆਂ ਦੀ RSP ਦੇ ਬਾਰੇ ਸਵਾਲ ਆ, ਜਾਂ ਤੁਹਾਡੇ ਪੇਰੈਂਟਸ ਇੰਡੀਆ ਤੋਂ ਆ ਰਹੇ ਸੁਪਰ ਵੀਜ਼ੇ ਬਾਰੇ ਕੋਈ ਸਵਾਲ ਆ, ਟਰੈਵਲ ਇੰਸ਼ੋਰੈਂਸ ਬਾਰੇ ਕੋਈ ਸਵਾਲ ਆ, ਤਾਂ ਹਰਪ੍ਰੀਤ ਸੈਣੀ 416-817-6500 416-817-6500 ਹਰਪ੍ਰੀਤ ਸੈਣੀ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਅਮਨਦੀਪ ਜੀ, ਤੁਸੀਂ ਆਉਂਦੇ ਹੋ ਜੀ।
1: ਹਾਂਜੀ ਬਾਈ ਜੀ, ਲਾਭ ਹੀਰਾ ਤੇ ਬਲਕਾਰਨ ਕੀ ਲਾ ਕਰੋ ਜੀ?
0: ਅੱਛਾ, ਲਾਭ ਹੀਰਾ ਤੇ ਬਲਕਾਰਨ, ਉਹ ਬੱਲੇ ਬੱਲੇ ਇਹ ਯਾਰ, ਹਾਂ ਇਹ ਬਾਕੀ ਤੁਹਾਡੀ ਗੱਲ ਆ, ਡਿਊਟ ਇਦਾਂ ਦੇ ਅਜੇ ਹੋਏ ਨਹੀਂ ਆ, ਤੁਹਾਡੀ ਗੱਲ ਸਹੀ ਆ, ਕਰਦੇ ਹਾਂ ਜੀ ਬਾਈ, ਬਹੁਤ ਸ਼ੁਕਰੀਆ। ਹਾਂ ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸਤਿੰਦਰ ਜੀ, ਤੁਸੀਂ ਆਉਂਦੇ ਹੋ।
2: ਹਾਂਜੀ, ਇੱਕ ਸੁਦੇਸ਼ ਕੁਮਾਰੀ ਨੇ, ਪੰਜਾਬੀ ਸਿੰਗਰ
0: ਜੀ,
2: ਆਪਣੇ
0: ਕੋਲ ਪਿੱਛੇ ਆਏ ਸੀਗੇ, ਇੱਥੇ ਮੇਲੇ ਚ ਗਏ ਆ, ਪਰ ਕੋਈ ਬਹੁਤਾ ਵਧੀਆ ਰਿਸਪੋਂਸ ਨੀ ਮਿਲਿਆ ਗਾ। ਸੋ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਆ, ਤੇ ਉਹ ਮੈਨੂੰ ਲੱਗਦਾ ਕਿ ਹਾਂ ਇਹ ਹੋ ਸਕਦਾ ਕਿ ਜੇ ਉਹਨਾਂ ਨੂੰ ਸੁਰਜੀਤ ਭੁੱਲਰ, ਕਿਉਂਕਿ ਸੁਰਜੀਤ ਭੁੱਲਰ ਨਾਲ ਉਹਨਾਂ ਦੇ ਬਹੁਤ ਸਾਰੇ ਟਰੈਕ ਆਏ ਨੇ, ਸੋ ਜੇ ਉਹਨਾਂ ਨਾਲ ਆਉਣ ਤੇ ਮੇ ਬੀ ਉਹ ਬਹੁਤ ਵਧੀਆ ਇੱਕ ਸ਼ੋਅ ਹੋ ਨਿਬੜੂਗਾ ਜੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਅੱਜ
2: ਕੱਲ੍ਹ ਸੁਰਿੰਦਰ ਸਰਤਾਜ ਬਾਈ ਜੀ ਬਹੁਤ ਸੁਰੀਲੇ ਨੇ।
0: ਉਹ ਤਾਂ ਬਾਈ ਜੀ ਦੇਖੋ, ਰੂਹ ਨੂੰ ਸਕੂਨ ਦੇਣਾ ਫਿਰ ਸੁਰਿੰਦਰ ਸਰਤਾਜ।
2: ਦਲਜੀਤ ਵੀ ਵਧੀਆ ਗਾਉਂਦਾ, ਜਿਹੜੇ ਵਧੀਆ ਗਾਉਂਦੇ ਨੇ ਸਰ ਉਹਨਾਂ ਨੂੰ ਲੈ ਆਓ, ਬਸ ਉਹਨਾਂ ਦੀ ਤਾਂ ਕੋਈ ਤੋੜ ਹੈ ਹੀ
0: ਜੀ। ਬਹੁਤ ਸ਼ੁਕਰੀਆ ਬਾਈ ਜੀ, ਉਹ ਲਿਆਉਣੇ ਨੀ ਪੈਂਦੇ, ਉਹ ਤਾਂ ਫਿਰ ਆਪ ਹੀ ਆਉਂਦੇ ਆ। ਦਲਜੀਤ ਸਰਤਾਜ ਉਹ ਆਪ ਹੀ ਆਉਂਦੇ, ਹੁਣ ਉਹਨਾਂ ਨੂੰ ਕੋਈ ਲਿਆ ਨਹੀਂ ਸਕਦਾ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
3: ਫਿਰ ਆਪਣੀ ਗੱਡੀ ਚੱਲ ਪੈਣੀ, ਮੈਂ ਤੁਹਾਡੇ ਸਾਰੇ ਲੈਣੇ ਦੇਣੇ ਲਾ ਦੂੰ।
4: ਜਾਮੇ ਦੀਆਂ ਕਿਸ਼ਤਾਂ ਤੇ ਤੋਂ ਲਾ ਨਹੀਂ ਹੁੰਦੀਆਂ, ਘੱਟੀ ਚੜਨੀਆਂ ਤੇਰੀ, ਕਦੇ ਕੋਈ ਜ਼ਮੀਨਾਂ ਵੇਚ ਕੇ ਵੀ ਸਟਾਰ ਬਣਿਆ, ਚੁੱਪ ਕਰਕੇ ਪੈਸੇ ਮੋੜ ਦੇ, ਸਿਰਫ ਇੱਕ ਦਿਨ ਆ ਤੇਰੇ ਕੋਲ,

0: 905-673-3337 ਔਰ ਨਾਲ ਦੇਣਾ ਫਿਰ ਇੱਕ ਵਾਰ ਤੁਹਾਨੂੰ ਮੈਸੇਜ ਦੇ ਦਈਏ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਤੇ
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
2: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
1: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
2: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
1: 905-671-2000, 905-671-2000।
2: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
3: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
4: Canada Revenue Agency yani ki CRA bina kisi court judgment to tade bank account nu seize ya freeze kar sakde ha, tusi CRA de karze nu legally maaf karwa sakde ho। For more information call DCAF
5: 905-908-2499, 905-908-2499 or visit 411debt.ca। some conditions apply।
6: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
7: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, दैट इज 6476562810।
8: ड्राइव कर रहे हो, शो नो एंजॉय कर रहे हो, कुछ बोल रहे हो?
9: ड्राइविंग लाइसेंस?
8: नो।
9: पुलिस ऑफिसर?
8: नो नो।
9: ट्रैफिक लाइट्स?
8: नो।
9: देन
10: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900, 6473259100, पवन कौर गिल फ्रॉम डायमंड इंश्योरेंस।
11: जिंदगी एक सफर है सुहाना।
10: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
12: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
13: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
12: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
13: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡਾਲਰ ਦੀ, 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ 905-458-1300।
12: ਛੋਟਾ ਮੋਟਾ
14: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-316-4161-3022-9941।
15: ਯਾਰ ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
14: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-84-01।
16: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
17: ਹੈਲੋ ਬ੍ਰੋ, ਕਿੱਥੇ ਆ ਤੂੰ?
18: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
17: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
18: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
17: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600।

ਨਕਲੀ ਅੰਦਰ ਉੜਕੂੜਾ ਮੇਰੇ ਸਾਹਿਬ ਦੀਆਂ ਵਡੀਆਂ ਤਿਣਕੇ ਜਿੰਨੀ ਕਦਰ ਨ ਮੇਰੀ ਮੈਨੂੰ ਤਖ਼ਤ ਬਿਠਾਇਆ ਸੁਣੀਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਅਤੇ ਬੱਲੇ ਬੱਲੇ ਬੱਲੇ ਉਸਦੇ ਰਹਿਮਤਾਂ ਬਖਸ਼ਿਆਂ ਸਤਿਕਾਰ ਕੋਈ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਸੋਗਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰੋਂਟੋ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊਜਰਸੀ ਤੱਕ ਸੁਣ ਰਹੇ ਹੋ। ਉੱਥੇ ਬਾਰਡਰ ਟੂ ਬਾਰਡਰ ਰੇਂਜ ਸਾਰਨੀਆਂ ਦੇ ਬਾਰਡਰ ਤੋਂ ਲੈ ਕੇ ਸਾਨੂੰ ਤੁਸੀਂ ਨੈਗਰਾ ਫਾਲ ਤੱਕ ਯਾਨੀ ਲੰਡਨ ਕਿਚਨ ਵਾਟਲੂ ਕੈਂਬਰਿਜ ਐਕਸਕਲੂਸਿਵਿਟੀ ਦੇ ਨਾਲ ਯਾਨੀ ਕਿ ਸਿਰਫ ਏ ਐਮ 530 ਚੈਨਲ ਹੀ ਚੱਲ ਰਿਹਾ ਇੱਥੇ। ਅਤੇ ਤੁਸੀਂ ਸਾਨੂੰ ਬੈਰੀ ਤੋਂ ਲੈ ਕੇ ਮਸਕੋਕਾ 11 and 400 ਹਾਈਵੇਜ਼ ਦੇ ਉੱਤੇ ਓਰੇਲੀਆ ਐਂਡ ਓਵਨ ਸਾਊਂਡ ਦੇ ਏਰੀਆ ਗ੍ਰੈਵਨਹਸ ਤੱਕ ਅਤੇ 7 ਦੇ ਉੱਪਰ ਸਾਨੂੰ ਟੂਵਰਡਸ ਆਟਵਾ ਲਿਮਜੀ ਪੀਟਰਬਰੋ ਹੁੰਦੇ ਹੋਏ ਤੁਸੀਂ ਜੋ ਸਨ 115 ਅਤੇ 07 ਹਾਈਵੇ ਦੇ ਉੱਪਰ 7 ਹਾਈਵੇ ਦੇ ਉੱਪਰ ਸੁਣ ਰਹੇ ਹੋ। 418, 412, 407 ਦੇ ਨਾਲ ਨਾਲ ਸਾਨੂੰ ਤੁਸੀਂ 402, 404 ਐਂਡ ਗਾਰਡਨਰ ਕੁਇਨਜ਼ਵੇ ਤੋਂ ਲੈ ਕੇ ਤੁਸੀਂ ਸਾਨੂੰ ਜੋ ਸੁਣਦੇ ਹੈਗੇ ਹੋ 410, 427, 400 ਅਤੇ ਨਾਲ ਨਾਲ ਤੁਸੀਂ ਸਾਨੂੰ ਜੋ ਸਾਰੇ ਹਾਈਵੇ 403 ਹੈ ਜਿਸ ਤਰ੍ਹਾਂ ਇਹਨਾਂ 400 ਸੀਰੀਜ਼ ਹਾਈਵੇਜ਼ ਦੇ ਉੱਪਰ ਸੁਣਦੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ 9-13 ਸਟੂਡੀਓਜ਼ ਦੀ ਘੜੀਆਂ ਦੇ ਉੱਤੇ। ਅਤੇ ਹਮੇਸ਼ਾ ਤਰ੍ਹਾਂ ਆਗਾਜ਼ ਉਸ ਪਰਮ ਪੁਰਖ ਪਰਮੇਸ਼ਵਰ ਦੇ ਨਾਮ ਓਟ ਆਸਰਿਆਂ ਜਿਸ ਦੇ ਨਾਮ ਓਟ ਆਸਰਿਆਂ ਆਗਾਜ਼ ਦੁਨੀਆਂ ਦੀ ਹਰ ਇੱਕ ਸ਼ੈ ਦਾ ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਰਹੇਗਾ, ਨਿਰਭਉ ਨਿਰਵੈਰ ਰਹੇਗਾ, ਯਾਨੀ ਜਿੱਥੇ ਤੁਸੀਂ ਗਲਤ ਨਹੀਂ, ਨਿਰਭਉ ਨਿਰਵੈਰ। ਅਤੇ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਹੈਗੇ, ਪਰ ਤੁਸੀਂ ਖੁਦ ਨੂੰ ਬਦਲ ਸਕਦੇ ਹੈਗੇ ਹੋ। ਦੈਟਸ ਇਨ ਯੂਰ ਹੈਂਡ। ਕੁਰੀਤੀਆਂ ਨਾਲ ਹਰੇਕ ਇਨਸਾਨ ਭਰਿਆ ਹੋਇਆ। ਸਾਡੀ ਆਦਤ ਹੈ ਸਾਨੂੰ ਲੋਕਾਂ ਦੀਆਂ ਦਿਖਦੀਆਂ ਆਪਣੀਆਂ ਪੀੜ੍ਹੀ ਦੇ ਥੱਲੇ ਹੁੰਦੀਆਂ ਨੇ, ਸੋ ਸੋਟਾ ਮਾਰਨ ਦੀ ਜ਼ਰੂਰਤ ਹੈ। ਇਸ ਲਈ ਓਸ਼ੋ ਕਹਿੰਦਾ ਹੈ ਕਿ ਹਰ ਰੋਜ਼ ਆਪਣੇ ਆਪ ਨੂੰ ਇੱਕ ਸਵਾਲ ਪੁੱਛੋ ਕਿ ਮੈਂ ਕੌਣ ਹਾਂ। ਜਿਸ ਦਿਨ ਇਹ ਸਮਝ ਆ ਗਈ ਕਿ ਮਾਟੀ ਕਾ ਪੁਤਲਾ ਕੈਸੇ ਨੱਚਤ ਹੈ, ਭੱਜਿਆ ਫਿਰਦਾ ਮਾਟੀ ਕਾ ਪੁਤਲਾ, ਪਰ ਜਿਸ ਚੀਜ਼ ਲਈ ਭੱਜਿਆ ਫਿਰਦਾ ਸਭ ਕੁਛ ਐਂਡ 'ਚ ਗਿਵ ਅਪ ਕਰ ਦਿੰਦਾ। ਗੁਰਮਤਿ ਕਹਿੰਦੀ ਕਿ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ। ਕੀੜੇ ਨੂੰ ਰਿਜਕ ਧਰ ਦਿੱਤਾ, ਮੰਨ ਲਿਆ। ਅਤੇ ਉੱਥੇ ਮਹਾਰਾਜ ਕਹਿੰਦੇ ਨੇ ਕਿ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਰੱਖੇਗਾ ਸਿਰਜਣ ਹਾਰ, ਜਿਹਨੇ ਤੈਨੂੰ ਸਿਰਜਿਆ ਹੈਗਾ, ਜਿਹਨੇ ਜੋਤ ਜਗਾਈ, ਜੋਤੀ ਮੈਂ ਜੋਤ ਰਲੀ, ਮਨ ਤੂੰ ਜੋਤ ਰੂਪ ਸਮਾਨ ਆਪਣਾ ਮੂਲ ਪਹਿਚਾਣ। ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਜੋਤ ਇਹ ਆ ਬਸ, ਇਹ ਅੰਦਰ ਜਿਹੜੀ ਹੈ, ਜਿਹੜੀ ਡਾਕਟਰਸ ਕਹਿੰਦੇ ਨੇ ਨਾ ਕਿ ਹਾਰਟ ਰੁਕ ਗਿਆ, ਲੰਗਸ ਰੁਕ ਗਏ ਨੇ, ਜਾਂ ਕੋਈ ਵੀ ਔਰਗਨਸ ਡੈਡ ਹੋ ਗਏ ਨੇ, ਉਹ ਔਰਗਨਸ ਨਹੀਂ ਡੈਡ ਹੋਏ, ਉਹ ਸਮਾਂ ਆ ਗਿਆ ਕਿ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਾਣ ਦੀ ਵਾਰੀ ਆ ਗਈ ਹੈ। ਪਰ ਜੋ ਸੱਚ ਪ੍ਰਤੱਖ ਨਾਲ ਜੁੜ ਜਾਂਦੇ ਨੇ ਕਿ ਮੈਂ ਆਇਆ ਹਾਂ ਅਤੇ ਜਾਣਾ ਵੀ ਹੈ, ਫਿਰ ਉਹ ਵਿਚਲਾ ਸਫ਼ਰ ਸਮਝ ਆ ਜਾਂਦਾ ਕਿ ਉਹ ਸਫ਼ਰ ਕੱਢਣਾ ਕਿਵੇਂ ਹੈਗਾ। ਨਹੀਂ ਤਾਂ ਜਿਹੜੀ ਇਹ ਦੌੜ ਆ ਕਿ ਦੇਰ ਖੁਦਾ ਮੈਨੂੰ ਰੋਸ਼ਨੀ ਹਰ ਘਰ ਰੋਸ਼ਨਾ ਦਵਾਂ, ਖੁਸ਼ਬੂ ਦਿੰਦੇ ਪਿਆਰ ਦੀ ਹਰ ਦਿਸ਼ਾ ਮਹਿਕਾ ਦਵਾਂ, ਮੌਤੋਂ ਹੋਏ ਅਣਜਾਣ ਨੂੰ, ਬੇਮੁੱਖ ਹੋਏ ਇਨਸਾਨ ਨੂੰ ਤੇਰਾ ਡਰ ਜਗਾ ਦਵਾਂ, ਦੇ ਖੁਦਾ ਮੈਨੂੰ ਰੋਸ਼ਨੀ ਹਰ ਘਰ ਰੋਸ਼ਨਾ ਦਵਾਂ। ਉੱਥੇ ਡਾਕਟਰ ਜਗਤਾਰ ਜਿਹੜੇ ਨੇ ਹਮੇਸ਼ਾ ਆਪਣੀ ਕਲਮ 'ਚ ਅਰਦਾਸ ਲਿਖਦੇ ਨੇ ਕਿ ਕੰਮ ਦਿਲਿਆਂ ਨੂੰ, ਦਿਲ ਨਾ ਭਰਿਆਂ ਨੂੰ ਭਰ ਦੇਈਂ ਜਾ ਖੁਦਾ, ਸਭ ਬੇਘਰਿਆਂ ਨੂੰ ਕਰ ਦੇਈਂ, ਹਰ ਸੁਹਾਗਣ ਦਾ ਜ਼ਿੰਦਾ ਰਹੇ ਸੁਹਾਗ, ਉਮਰ ਬੀਤੀ ਜਾ ਰਹੀ ਨੂੰ ਵਰ ਦੇਈਂ, ਬੇੜੀਆਂ ਅਤੇ ਝਾਂਜਰਾਂ 'ਚ ਇਸ ਵਰੇ, ਜੋ ਕੈਦੀ ਨੇ ਦਿਮਾਗ ਕੈਦੀ ਹੋ ਚੁੱਕੇ ਨੇ, ਮੁਕਤ ਕੈਦੀ ਕਸਬਿਆਂ ਨੂੰ ਕਰ ਦੇਈਂ। ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਿਸਟਮ ਬਣਾ ਲੈਂਦੇ ਹਾਂ, ਜਿਵੇਂ ਐਗਜ਼ਾਮਪਲ ਆ ਵੀ ਆਟੋ ਇੰਸ਼ੋਰੈਂਸ ਆ, ਇਹ ਤਾਂ ਸਿਸਟਮ ਆ, ਜਿੰਨੀ ਵੀ ਉਹ ਚਾਰਜ ਕਰਦੇ ਇੰਨੀ ਤਾਂ ਪੇ ਕਰਨੀ ਪਊ, ਸਿਸਟਮ ਆ। ਗੈਸ ਆ, ਮੁਫ਼ਤ ਦੇ ਵਿੱਚ ਧਰਤੀ ਦੇ ਥੱਲਿਓਂ ਕੱਢੀ ਜਾਂਦੀ ਹੈ, ਮੁਫ਼ਤ ਦੇ ਵਿੱਚ, ਬਿਲਕੁਲ ਮੁਫ਼ਤ ਦੇ ਵਿੱਚ। ਪਾਣੀ ਆ, ਪਰ ਉਹ ਵੇਚ ਦਿੰਦੇ ਨੇ, ਅਸੀਂ ਕਹਿੰਦੇ ਹਾਂ ਵਧੀਆ ਹੈਗਾ, ਕੈਂਕਨ ਵਾਟਰ ਲਵਾਉਣਾ $5,000 ਦਾ ਲੱਗੂਗਾ, ਸਿਸਟਮ ਲਵਾ ਲੈਂਦੇ ਹੋ, ਪਾਣੀ ਬਹੁਤ ਵਧੀਆ। ਜਦੋਂ ਤੁਸੀਂ ਹਰਿਦੁਆਰ ਜਾਂਦੇ ਹੋ ਨਾ, ਤਾਂ ਉਹ ਤੋਂ ਬਾਅਦ ਆਸ਼ਰਮ 'ਚ ਜਾਂਦੇ ਹੋ ਬਾਬਾ ਰਾਮਦੇਵ ਦੇ, ਉੱਥੇ ਜਿਹੜੀਆਂ ਸਾਡੀਆਂ ਆਯੁਰਵੈਦਿਕ ਜਿਹੜੀ ਢੰਗ ਤੌਰ ਤਰੀਕੇ ਨੇ ਉਹਨਾਂ ਨੂੰ ਵਰਤਿਆ ਜਾਂਦਾ, ਉੱਥੇ ਨਾ ਗਾਰੇ ਦੇ ਵਿੱਚ ਤੁਹਾਨੂੰ ਪਾ ਦਿੰਦੇ ਨੇ, ਮਿੱਟੀ ਦੇ ਵਿੱਚ ਲਬੇੜ ਕੇ ਨਾ ਆਲੇ ਦੁਆਲੇ ਗਾਰੇ 'ਚ ਪਾ ਦਿੰਦੇ ਨੇ, ਫਿਰ ਕੁਛ ਟਾਈਮ ਬਾਅਦ ਤੁਹਾਨੂੰ ਨਾ ਗਾਰੇ 'ਚੋਂ ਬਾਹਰ ਕੱਢਦੇ ਨੇ। ਜਦੋਂ ਬਾਹਰ ਕੱਢਦੇ ਹੋ ਨਾ, ਜਿਹੜੀ ਤੁਹਾਡੀ ਰੀਅਲ ਸਕਿਨ ਹੈ, ਜਿਹੜੀ ਉਹਦੇ ਉੱਪਰ ਆਲੇ ਦੁਆਲੇ ਕੁਛ ਚਿੰਬੜਿਆ, ਤੁਸੀਂ ਕਰੀਮਾਂ ਲਗਾਈਆਂ, ਕੁਛ ਲਗਾਇਆ, ਉਹ ਸਭ ਲੈ ਜਾਂਦਾ, ਤੁਸੀਂ ਰੀਅਲ ਸਕਿਨ ਦੇ ਨਾਲ ਬਾਹਰ ਨਿਕਲਦੇ ਹੈਗੇ ਹੋ। ਕਿਉਂਕਿ ਮਿੱਟੀ ਔਰ ਪਾਣੀ ਜਿਹੜੇ ਨੇ ਆਪਾਂ ਇਹਦੇ ਤੋਂ ਹੀ ਬਣੇ ਹੋਏ ਹਾਂ। ਸੰਤ ਸਿੰਘ ਮਸਕੀਨ ਕਹਿੰਦੇ ਨੇ ਇਨਸਾਨ ਕੀ ਹੈ, ਇਕੱਲੀ ਭੁੱਖ ਆ, ਕਹਿੰਦਾ ਭੁੱਖ ਹੈ ਬਸ, ਖਾਈ ਜਾਂਦਾ ਸਾਰੀ ਜ਼ਿੰਦਗੀ, ਇਹ ਇੱਕੋ ਕੰਮ ਕਰੀ ਜਾਂਦਾ। ਇਸੇ ਤਰ੍ਹਾਂ ਜਾਨਵਰ ਨੇ, ਪਸ਼ੂ ਨੇ, ਪੰਛੀ ਨੇ, ਆਹਾਰ ਜੀਆਂ ਕਾ ਆਹਾਰ ਜੀ, ਅਸੀਂ ਪਾਪ ਪੁੰਨ ਬਣਾ ਦਿੱਤਾ, ਇਹਦਾ ਮਤਲਬ ਤਾਂ ਸ਼ੇਰ ਰੋਜ਼ ਪਾਪ ਕਰਦਾ ਪਿਆ ਹੈਗਾ। ਜੀਆਂ ਕਾ ਆਹਾਰ ਜੀ, ਇੱਕ ਇੱਕ ਕੁਆਂਟਿਟੀ, ਇੱਕ ਗਿਣਤੀ ਨਾ ਵਧੇ, ਜੇ ਉਹ ਵੱਧ ਜਾਂਦੀ ਹੈ ਦੂਸਰਿਆਂ ਨੂੰ ਮਾਰ ਦਿੰਦੀ ਹੈ। ਸੱਪ ਚੂਹੇ ਨੂੰ ਖਾ ਜਾਂਦਾ, ਚੂਹਾ ਛੋਟੇ ਕੀੜਿਆਂ ਨੂੰ ਖਾ ਜਾਂਦਾ ਹੈਗਾ। ਇਹ ਗਾਹਾਂ ਗਾਹਾਂ ਚੱਲਦਾ ਪਿਆ, ਆਪਾਂ ਨੂੰ ਨਹੀਂ ਪਤਾ ਪਾਪ ਕੀ ਆ, ਪੁੰਨ ਕੀ ਆ।
ਆਪਾਂ ਨੂੰ ਇਹ ਪਤਾ ਵੀ ਆਪਾਂ ਕੌਣ ਹੈਗੇ ਹਾਂ ਅਤੇ ਆਪਾਂ ਕੀ ਕਰਨਾ, ਉਹਦੇ 'ਤੇ ਸਾਡਾ ਧਿਆਨ ਨਹੀਂ। ਸਾਡਾ ਧਿਆਨ ਹੈ ਕਿ ਮੋਦੀ ਕੀ ਕਰ ਰਿਹਾ ਅਤੇ ਟਰੰਪ ਕੀ ਕਰ ਰਿਹਾ ਹੈਗਾ। ਸਾਨੂੰ ਆਪਣੇ ਅੰਦਰ ਦੀ ਖੋਜ ਦਾ ਪਤਾ ਨਹੀਂ, ਪਰ ਦੁਨੀਆ ਖੋਜਣ ਨਿਕਲੇ ਹੋਏ ਹਾਂ। ਉੱਧਰ ਦੂਸਰਾ ਪਾਸਾ ਕਿ ਅਸੀਂ ਰੱਜ ਅਤੇ ਰਹਿਮਤ ਦੇ ਵਿੱਚ ਨਹੀਂ ਰਹਿ ਪਾ ਰਹੇ, ਇਹ ਵੀ ਸਾਡਾ ਬੜਾ ਵੱਡਾ ਪ੍ਰੋਬਲਮ ਹੈ। ਸਕੂਨ ਤਾਂ ਇਹ ਆ ਕਿ 60 ਰੁਪਏ ਦਾ ਗੱਦਾ ਜ਼ਮੀਨ 'ਤੇ ਡਾਹ ਕੇ ਤੁਸੀਂ ਪੈ ਜਾਂਦੇ ਹੋ। ਮੈਂ ਤਕਰੀਬਨ 4 ਸਾਲ ਪਲੱਸ ਦਾ ਸਮਾਂ ਹੋ ਚੁੱਕਿਆ, ਇੱਕ $60 ਦਾ ਗੱਦਾ ਖਰੀਦਿਆ ਸੀ, ਜ਼ਮੀਨ 'ਤੇ ਸੌਂਦਾ ਹੈਗਾ। ਹੁਣ ਮੈਨੂੰ ਬੈੱਡ 'ਤੇ ਨੀਂਦ ਨਹੀਂ ਆਉਂਦੀ ਹੈਗੀ। ਕਾਰਨ ਕਿ ਥੱਲੇ ਜ਼ਮੀਨ 'ਤੇ ਨੀਂਦ ਆਉਣ ਲੱਗ ਗਈ। ਇਹ ਤਾਂ ਤੁਸੀਂ ਆਪਣੇ ਆਪ ਨੂੰ ਬਣਾਉਣਾ, ਕਿੱਦਾਂ 'ਤੇ ਬਣਾਉਣਾ ਹੈਗਾ। ਸਭ ਕੁਝ ਤੁਹਾਡੇ ਅੰਦਰ ਹੀ ਆ, ਲੱਭਣ ਬਾਹਰ ਤੁਰਿਆ। ਬਾਹਰੋਂ ਧੁਵੇਂ ਲੱਤਾਂ ਗੋਡੇ, ਅੰਦਰੋਂ ਭਰੀ ਪਲੀਤੀ। ਬਾਬਾ ਬੁੱਲੇ ਸ਼ਾਹ ਜਿੱਥੇ ਬੜਾ ਕੁਛ ਕਹਿ ਗਏ ਕਿ ਰੱਬ ਦਾ ਕੀ ਪਾਉਣਾ, ਇੱਧਰੋਂ ਚੱਕਿਆ ਇੱਧਰ ਲਾਉਣਾ। ਅਸੀਂ ਅੱਜ ਇਮਾਰਤਾਂ ਦੇ ਵਿੱਚ, ਅੱਜ ਅਸੀਂ ਤੀਰਥਾਂ ਦੇ ਵਿੱਚ, ਅੱਜ ਅਸੀਂ ਜਗ੍ਹਾ ਜਗ੍ਹਾ ਲੱਭਦੇ ਫਿਰਦੇ ਹਾਂ, ਪਰ ਜੋ ਜੀਵਨ ਨਿਰਵਾਹ ਕਰ ਰਹੇ ਹਾਂ ਇਸ ਨੂੰ ਉਚੇਚੇ ਤੌਰ 'ਤੇ ਸਾਫ਼ ਸੁਥਰਾ ਨਹੀਂ ਕਰ ਪਾ ਰਹੇ, ਉਹਦੇ 'ਚ ਅਸੀਂ ਫੇਲ ਹੋ ਗਏ ਹੈਗੇ ਹਾਂ। ਪਰ ਤੀਰਥਾਂ ਦੀ ਗਿਣਤੀ ਦੇ ਵਿੱਚ ਅਸੀਂ ਬੜੇ ਕਾਮਯਾਬ ਹੋ ਚੁੱਕੇ ਹਾਂ। ਫਲਾਣੇ ਮੇਲੇ 'ਚ ਜਾ ਕੇ ਨਹਾਇਆ, ਉਹ ਪਾਪ ਧੁੱਲ ਜਾਂਦੇ ਨੇ। ਰਾਜ ਕਪੂਰ ਨੇ ਇੱਕ ਫਿਲਮ ਬਣਾਈ ਸੀ ਕਿ ਰਾਮ ਤੇਰੀ ਗੰਗਾ ਮੈਲੀ ਹੋ ਗਈ, ਪਾਪੀਓ ਕੇ ਪਾਪ ਧੋਤੇ ਧੋਤੇ। ਲੌਜੀਕਲ ਗੱਲ ਕੀਤੀ ਸੀ ਉਹਨੇ ਉਸ ਸਮੇਂ, ਅਤੇ ਉਹ ਲੌਜਿਕ ਸੀ ਕਿ ਗੰਗਾ ਦੀ ਕੀ ਗੱਲ ਕਰਦੇ, ਤੁਸੀਂ ਤਾਂ ਉੱਦਾਂ ਹੀ ਮੈਲੀ ਕਰ ਦਿੱਤੀ ਹੈਗੀ ਆ, ਅਤੇ ਪਾਪ ਕਿੱਥੇ। ਉੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ। ਯਾਨੀ ਕਿ ਹੈ ਕੂੜ ਨਾਲ ਭਰੀ ਹੋਈ ਜਿਹੜੀ ਮੱਤ ਆ ਆਪਣੀ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬਣ ਮਾਲਾ ਢੋਏ, ਭਰੀ ਹੈ ਮੱਤ ਪਾਪਾਂ ਕੇ ਸੰਗ। ਸੋ ਪਾਪ ਪੁੰਨ ਕੀ ਨੇ, ਜਿੱਥੇ ਸਾਨੂੰ ਵਜਨ ਫੀਲ ਹੋ ਗਿਆ ਉਹ ਪਾਪ ਹੈਗਾ, ਜਿੱਥੇ ਅਸੀਂ ਹਲਕੇ ਹੋ ਗਏ ਉਹ ਪੁੰਨ ਹੋ ਗਿਆ। ਬਸ ਇੰਨੀ ਕੁ ਜ਼ਿੰਦਗੀ ਆ, ਬਾਕੀ ਸਿਧਾਂਤਾਂ ਦੀ ਗੱਲ ਹੈ। ਸਿੱਖਿਜ਼ਮ ਵਾਜ਼ ਅ ਸਿਧਾਂਤ, ਧਰਮ ਨਹੀਂ ਚਲਾਇਆ ਸੀ ਗੁਰੂ ਪਾਤਸ਼ਾਹ ਨੇ, ਪਹਿਲਿਆਂ ਨੇ ਸਿਧਾਂਤ ਚਲਾਇਆ ਸੀ, ਕੁਰੀਤੀਆਂ ਦੀ ਗੱਲ ਕੀਤੀ ਸੀ। ਸੋ ਕਿਉਂ ਬੰਦਾ ਆਖੇ ਜਿਨ ਜਨਮ ਰਾਜਨ, ਸਤੀ ਕਰੀ ਜਾਂਦੇ ਤੁਸੀਂ ਉਹਨੂੰ ਜਿਹਨੇ ਤੁਹਾਨੂੰ ਜਨਮ ਦਿੱਤਾ, ਉਹਨੂੰ ਹੀ ਮਾਰੀ ਜਾਂਦੇ ਹੋ ਤੁਸੀਂ। ਇਹ ਕਹਿ ਕੇ ਮਨੁੱਖਾਂ ਕੋਲ ਇੱਕ ਦੂਸਰੇ ਨੂੰ ਮਾਰਨ ਦੇ ਲਈ ਕਾਰਨ ਜਾਂ ਰੀਜ਼ਨ ਨਹੀਂ ਹੋਣੇ ਚਾਹੀਦੇ, ਇਹਦੇ ਵਿਰੋਧ 'ਚ ਗੁਰੂ ਨਾਨਕ ਪਾਤਸ਼ਾਹ ਉੱਠ ਕੇ ਖੜ੍ਹੇ ਹੋਏ ਸੀ। ਗੱਲੀਂ ਅਸੀਂ ਚੰਗੇ ਆਚਾਰੀ ਬੁਰਾਇਆ, ਮਨੁੱਖ ਸੁੱਧਾ ਕਾਲਿਆ, ਬਾਹਰ ਜਟਾਇਆ। ਮਹਾਰਾਜ ਕਹਿ ਗਏ ਕਿ ਗੱਲਾਂ ਤਾਂ ਬੜੀਆਂ ਤਕੜੀਆਂ ਨੇ ਤੁਹਾਡੀਆਂ, ਜੋ ਉਸ ਸਮੇਂ ਸਤੀ ਕਰਦੇ ਸੀ ਔਰਤਾਂ ਨੂੰ, ਪਰ ਆਚਰਣ ਨਹੀਂ ਤੁਹਾਡੇ ਸਾਫ਼ ਹੈਗੇ। ਤੁਹਾਨੂੰ ਪਤਾ ਕਿ ਇਹ ਔਰਤ ਦੇ ਨਾਲ ਇਹਦਾ ਮਰਦ ਨਹੀਂ ਹੈ, ਹੁਣ ਇਹ ਸਮਾਜ ਲਈ ਕੁਰੀਤੀ ਬਣੂਗੀ, ਅਤੇ ਤੁਸੀਂ ਇਹ ਚੀਜ਼ਾਂ ਦੇ ਰਿਵਾਜ਼ ਰੱਖ ਕੇ ਉਹਨਾਂ ਨੂੰ ਸਤੀ ਕਰੀ ਜਾਂਦੇ ਹੋ। ਵਿਰੋਧ ਕੀਤਾ, ਜਿੱਥੇ ਮਹਾਰਾਜ ਨੇ ਫੁੱਲ ਨੂੰ ਫੁੱਲ ਕਿਹਾ ਉੱਥੇ ਕੰਡੇ ਨੂੰ ਕੰਡਾ ਕਿਹਾ। ਦਸਮ ਪਿਤਾ ਤੱਕ ਇਹੀ ਕੁਛ ਚੱਲਿਆ ਹੈਗਾ। ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਤੁਸੀਂ ਦੇਖੋ ਕਿੰਨੀਆਂ ਤਕਲੀਫਾਂ ਸੀ ਗੁਰੂ ਪਾਤਸ਼ਾਹ ਦੀ ਲਾਈਫ 'ਚ। ਅਸੀਂ ਛੋਟੀਆਂ ਛੋਟੀਆਂ ਤਕਲੀਫਾਂ ਨਾਲ ਡੋਲ ਜਾਂਦੇ, ਡੋਲਣ 'ਤੇ ਰੱਖੋ ਪ੍ਰਭੂ। ਹਾਂਜੀ, ਮਹਾਰਾਜ ਨੂੰ ਅਰਦਾਸ ਕਰਦੇ ਹਾਂ ਕਿ ਡੋਲਣ 'ਤੇ ਰੱਖੋ ਪ੍ਰਭੂ। ਉਹ ਮਹਾਰਾਜ ਨੇ ਇੱਦਾਂ ਨਹੀਂ ਕਿਹਾ ਸੀ ਕਿ ਬਈ ਉਹ ਅਡੋਲ ਸੀਗੇ, ਪਰ ਉਹਨਾਂ ਨੇ ਸਾਡੇ ਲਈ ਮੈਸੇਂਜਰ ਦੇ ਤੌਰ ਦੇ ਉੱਤੇ ਪੰਜਵੀਂ ਪਾਤਸ਼ਾਹੀ ਦੀ ਸ਼ਹਾਦਤ ਤੋਂ, ਛੇਵੀਂ ਪਾਤਸ਼ਾਹੀ ਦੀ ਜੇਲ੍ਹ ਤੋਂ ਲੈ ਕੇ ਅਤੇ ਅੱਠਵੇਂ ਪਾਤਸ਼ਾਹੀ ਦੀ ਦਿੱਲੀ ਸੰਭਣ ਕਰ ਦਿੱਤੇ ਜਾਣੇ, ਤਲਬ ਕਰ ਦੇਣਾ ਔਰੰਗਜ਼ੇਬ ਵੱਲੋਂ। ਜਹਾਂਗੀਰ ਤੋਂ ਸਟਾਰਟ ਹੋਇਆ ਕੰਮ ਅਤੇ ਔਰੰਗਜ਼ੇਬ ਤੱਕ ਚੱਲਦਾ ਹੀ ਰਿਹਾ, ਜਿੱਥੋਂ ਚੌਥੀ ਪਾਤਸ਼ਾਹੀ ਤੋਂ ਬਾਅਦ ਇਹ ਸ਼ੁਰੂ ਹੋਇਆ ਅਤੇ ਦਸਵੀਂ ਤੱਕ ਚੱਲੀ ਗਿਆ, ਅਤੇ ਫਿਰ ਐਂਡ 'ਚ ਗੁਰੂ ਮਾਨਿਓ ਗ੍ਰੰਥ ਦੀ ਗੱਲ ਕੀਤੀ ਗਈ ਹੈ। ਅਤੇ ਤੁਸੀਂ ਜ਼ਿੰਦਗੀ ਅਗਰ ਲੱਭਣੀ ਹੈ ਤੁਹਾਡੇ ਅੰਦਰ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੱਭ ਸਕਦੇ ਹੋ। 9:21 ਸਟੂਡੀਓ ਦੇ ਘੜੀਆਂ 'ਤੇ ਹੋ ਚੁੱਕੇ ਨੇ। ਮੈਂ ਹਾਂ ਅਮਦੀਪ ਸਿੰਘ ਬੈਨੀਪਾਲ, ਔਰ ਤੁਸੀਂ ਜੋ ਸੁਣ ਰਹੇ ਹੋ ਰੇਡੀਓ ਆਵਾਜ਼ ਨੂੰ, ਅਤੇ ਮੇਰੇ ਨਾਲ ਤੁਸੀਂ ਠੀਕ 10 ਵਜੇ ਤੱਕ ਰਹੋਗੇ। ਸਟੂਡੀਓ ਨੰਬਰ 905-673-33-37 905-673-33-37 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਵੈਸਟ ਜੈੱਟ ਅੱਜ ਜਿਹੜੀ ਹੈ 72 ਘੰਟੇ ਦਾ ਨੋਟਿਸ ਦੇ ਚੁੱਕੀ ਹੈ, ਜੇ ਕਿਸੇ ਨੇ ਫਲਾਈ ਕਰਨਾ ਵਿਦ ਇਨ ਕੈਨੇਡਾ ਆਊਟ ਆਫ ਕੰਟਰੀ ਵੈਸਟ ਜੈੱਟ ਦੇ ਥਰੂ, ਤੁਹਾਨੂੰ ਮੇਕ ਸ਼ੋਰ ਕਰਨਾ ਪਊਗਾ ਕਿ ਤੁਸੀਂ ਖੱਜਲ ਖੁਆਰ ਨਾ ਹੋਵੋ। ਟਿਕਟ ਲਾਈਨ ਚੱਲੂਗੀ, ਫਿਰ ਉਹਦੇ ਉੱਤੇ ਨਾਲ ਕੀ ਹੁੰਦਾ ਕਿ ਡਿਲੇਅ ਹੋ ਜਾਂਦੀਆਂ ਨੇ ਏਅਰਲਾਈਨਸ ਦੀਆਂ, ਉਹ ਤੁਸੀਂ ਮੇਕ ਸ਼ੋਰ ਕਰੋਗੇ। ਦੂਸਰੇ ਪਾਸੇ ਮਾਰਕ ਕਾਰਨੀ ਦੀ ਇੱਕ ਸਟੇਟਮੈਂਟ ਹੈ ਇਮੀਗ੍ਰੇਸ਼ਨ ਦੇ ਉੱਪਰ ਜਿਹੜੀ ਆਈ ਹੈ, ਉਸ ਦੇ ਉੱਪਰ ਡਿਸਕਸ਼ਨਸ ਚੱਲ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ, ਕਿ ਕੈਨੇਡਾ ਨੇ ਫੀਫਾ ਵਰਲਡ ਕੱਪ ਦੇ ਵਿੱਚ ਅੰਨੇਵਾਹ ਵੀਜ਼ੇ ਨਹੀਂ ਵੰਡੇ, ਅਤੇ ਮੇਕ ਸ਼ੋਰ ਕੀਤਾ ਕਿ ਕਿੰਨੇ ਕੁ ਲੋਕ ਇੱਥੇ ਆ ਕੇ ਰੈਫਿਊਜੀ ਕਲੇਮ ਫਾਈਲ ਕਰ ਸਕਦੇ ਨੇ, ਅਤੇ ਕੁਛ ਰੈਫਿਊਜੀ ਕਲੇਮ ਫਾਈਲ ਵੀ ਹੋਏ ਨੇ ਜਿਨ੍ਹਾਂ ਦੀ ਗਿਣਤੀ ਪਿਛਲੇ 10 ਸਾਲ ਦੀ ਗਿਣਤੀ ਨਾਲੋਂ ਕਈ ਗੁਣਾ ਘੱਟ ਹੋਈ। ਉੱਥੇ ਅਲਬਰਟਾ ਦੀ ਪ੍ਰੀਮੀਅਰ ਦੇ ਕੋਲ ਖੜ੍ਹੇ ਕਰਕੇ, ਐਂਟੀ ਇਮੀਗ੍ਰੇਸ਼ਨ ਅਲਬਰਟਾ ਹੈਗਾ, ਉਹਦੇ ਕੋਲ ਖੜ੍ਹੇ ਹੋ ਕੇ ਪਾਰਕਾਨੀ ਨੇ ਕਿਹਾ ਕਿ ਫਲਾਂ ਫਲਾਂ ਵੀਜ਼ਿਆਂ ਦੇ ਵਿੱਚ ਅਸੀਂ ਇੰਨੇ ਇੰਨੇ ਪਰਸੈਂਟ ਘੱਟ ਕਰ ਦਿੱਤਾ, ਕਟੌਤੀ ਕਰ ਦਿੱਤੀ ਹੈ, ਯਾਨੀ ਕਿ ਬਾਹਰੋਂ ਲੋਕ ਅੰਦਰ ਨਹੀਂ ਆਉਣ ਦੇ ਰਹੇ ਹੈਗੇ। ਜਿਹਦੇ 'ਤੇ ਇਹ ਖਾਸ ਕਿਸਮ ਦੇ ਕੁਛ ਗੋਰੇ ਨੇ ਜਿਨ੍ਹਾਂ ਨੇ ਆਪ ਤਾਂ ਵੈਲਫੇਅਰ 'ਤੇ ਬੈਠੇ ਹੁੰਦੇ ਨੇ ਪਰ ਵੋਟ ਜ਼ਰੂਰ ਪਾਉਣ ਜਾਂਦੇ ਨੇ, ਅਤੇ ਇੱਥੇ ਲੋਕ ਕੰਮ ਕਰਨ ਵਾਲੇ ਵੋਟ ਨਹੀਂ ਪਾਉਣ ਜਾਂਦੇ। ਇਹੀ ਕਾਰਨ ਹੈ ਸਰਕਾਰਾਂ
ਇਹਨਾਂ ਦੀ ਗੱਲ ਨੂੰ ਜ਼ਿਆਦਾ ਸੁਣਦੀਆਂ ਨੇ। ਕੁਛ ਖਬਰਾਂ ਇਹਦੇ ਵਿੱਚ ਉਹ ਇੱਕ ਮੋਟਰਸਾਈਕਲਿਸਟ ਆ ਜਿਹੜਾ ਈ ਬਾਈਕ ਜਿਹੇ ਹੁੰਦੇ ਨੇ ਸੜਕਾਂ 'ਤੇ ਭਜਾਈ ਫਿਰਦੇ ਆ, ਉਹਦਾ ਬੰਦੇ ਦਾ ਪੜਾਕਾ ਪੈ ਗਿਆ। ਉਹਦਾ ਕਾਰਨ ਹੈ ਜੀ, ਨਾ ਤਾਂ ਹੈਲਮਟ ਪਾਇਆ ਹੋਇਆ ਸੀਗਾ, ਚੱਲਦਾ ਚੱਲਦਾ ਡਿੱਗ ਗਿਆ, ਗੱਡੀ ਦੇ ਮੂਹਰੇ ਆ ਗਿਆ। ਇਨਵੈਸਟੀਗੇਸ਼ਨ ਚੱਲ ਰਹੀ ਹੈ, ਡੈਸ਼ ਕੈਮ ਦੀ ਅਪੀਲ ਪੁਲਿਸ ਟੋਰਾਂਟੋ ਨੇ, ਜਿਹੜੀ ਟੋਰਾਂਟੋ ਦੀ ਪੁਲਿਸ ਆ, ਉਹਨੇ ਕੀਤੀ ਹੈ ਕਿ ਜੇ ਕਿਸੇ ਕੋਲ ਹੈ ਤਾਂ ਸਾਨੂੰ ਦੱਸ ਦਿਓ। ਕੁਛ ਹੋਰ ਗੱਲਾਂ ਬਾਤਾਂ ਵੀ, ਸਟੂਡੀਓ ਦੇ ਨੰਬਰ 905-6633-3537 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ। ਰੇਡੀਓ ਵਾਜ਼ ਦੇ ਵਿੱਚ ਮੈਂ ਅਮਰਦੀਪ ਸਿੰਘ ਬੈਨੀਪਾਲ ਹਾਂ।

0: ਸੀ। ਚਲੋ ਐਮ 5 ਤੇ ਰੇਡੀਓ ਆਵਾਜ਼ ਸੁਣ ਰਹੇ ਹੋ ਤੇ ਸੰਤੋਸ਼ ਜੀ ਮੇਰੇ ਨਾਲ। ਸੰਤੋਸ਼ ਜੀ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਅਮਨ ਜੀ, ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਤੇ ਮੈਂ ਹਾਂ ਸੰਤੋਸ਼ ਕੌਰ, ਤੇ ਅੱਜ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ, ਯਾਨੀ ਕਿ ਤੁਹਾਡੇ ਆਪਣੇ ਰੇਡੀਓ ਆਵਾਜ਼।
0: ਥੈਂਕ ਯੂ ਸੰਤੋਸ਼ ਜੀ। ਸੰਤੋਸ਼ ਦੇ ਨਾਲ ਗੱਲ ਕਰਨ ਤੋਂ ਪਹਿਲਾਂ, ਕੁਛ ਲੋਕ ਜਿਹੜੇ ਪ੍ਰੋਪਰਟੀਜ਼ ਰੈਂਟ ਕਰ ਰਹੇ ਨੇ, ਬੜੇ ਵੱਡੇ ਫਰੋਡ ਆ ਰਹੇ ਨੇ ਪਿਛਲੇ ਦਿਨੀ ਇੱਕ, ਫਿਰ ਮੈਨੂੰ ਕੱਚਾ ਪੱਕਾ ਵਰਡ ਯੂਜ਼ ਕਰਨਾ ਪੈਂਦਾ, ਬਹੁਤ ਕ੍ਰਾਈਮ ਵਧਿਆ। ਇਹਦੇ 'ਚ ਇਹ ਨਹੀਂ ਕਿ ਕੋਈ ਨਵੇਂ ਆਏ ਲੋਕ ਵਧਾ ਰਹੇ ਨੇ, ਕ੍ਰਾਈਮ ਤਾਂ ਅੰਦਰ ਬੈਠਾ ਹੁੰਦਾ ਬੰਦੇ ਦੇ। ਕਹਿੰਦੇ ਸੰਸੰਗ ਮਸੀਹ, ਕਹਿੰਦੇ ਤੁਸੀਂ ਸੋਚ ਲਿਆ ਤਾਂ ਵੀ ਕ੍ਰਾਈਮ ਹੀ ਹੈ, ਮਨ 'ਚ ਸੋਚਿਆ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ, ਕ੍ਰਾਈਮ ਹੀ ਹੋ ਗਿਆ ਕਿਸਮ ਦਾ। ਪਰ ਇੱਥੇ ਤਾਂ ਚੱਲਦਾ ਰਿਹਾ। ਇੱਕ ਲੜਕੀ ਗ੍ਰਿਫਤਾਰ ਕੀਤੀ ਜਿਹੜੀ ਕਿ ਕਹਿ ਲਓ ਪੜ੍ਹਨ ਆਈ ਸੀ ਇੱਥੇ, ਹਾਂਜੀ। ਸੋ ਉਹ ਤਕਰੀਬਨ 42 ਲੋਕਾਂ ਤੋਂ ਨਕਲੀ ਐਡਰੈਸ ਪਾ ਕੇ ਡਿਪੋਜ਼ਿਟਸ ਲੈ ਗਈ, ਖਾਸਾ ਚੱਕੀ ਫਿਰਦੀ ਆ, 70-80 ਹਜ਼ਾਰ ਇਕੱਠਾ ਕਰੀ ਫਿਰਦੀ ਆ। ਅਤੇ ਉਹ ਹੁਣ ਪੁਲਿਸ ਨੇ ਪਕੜੀ ਆ, ਅਤੇ ਉਹਦੇ 'ਤੇ ਕੇਸ ਦਰਜ ਹੋਏ ਨੇ, ਮਲਟੀਪਲ ਕੇਸ ਨੇ ਜਿਹੜੇ ਫਰੋਡ ਦੇ। ਤੁਸੀਂ ਕੋਈ ਵੀ ਆਪਣੀ ਪ੍ਰੋਪਰਟੀ ਰੈਂਟ ਕਰਦੇ ਹੋ ਅੱਜ ਦੀ ਡੇਟ 'ਚ, ਮੈਂ ਇਸ ਤਰ੍ਹਾਂ ਦੇ ਸੀਨ ਦੇਖੇ ਨੇ ਜਿੱਥੇ ਲੋਕਾਂ ਦੇ ਆਈਡੀਜ਼ ਵੀ ਅਸਲੀ ਨਹੀਂ ਸੀਗੇ, ਰੀਅਲ ਆਈਡੀਜ਼ ਨਹੀਂ ਸੀਗੇ, ਪਰ ਉੱਥੇ ਵੀ ਠੱਗੀ ਹੋਈ ਲੋਕਾਂ ਨਾਲ। ਤੁਸੀਂ ਕਿਸੇ ਨੇ ਵੀ ਪ੍ਰੋਪਰਟੀ ਰੈਂਟ ਕਰਨੀ ਹੈ ਆਪਣੀ, ਲੀਜ਼ ਕਰਨੀ ਹੈ ਕਿਸੇ ਨੇ, ਕੋਈ ਫਾਰਮ ਹਾਊਸ ਰੈਂਟ ਕਰਨਾ, ਕੋਈ ਤੁਹਾਡੀ ਬੇਸਮੈਂਟ ਤੱਕ ਰੈਂਟ ਕਰਨੀ ਹੈ, ਤੁਸੀਂ ਸੰਤੋਸ਼ ਵਾਲੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ। ਪ੍ਰੋਪਰ ਵੇ ਨਾਲ ਲੀਜ਼ ਬਣਾਉਂਦੇ ਨੇ ਇਹ, ਮਲਟੀਪਲ ਜਿਹੜੇ ਵੱਡੇ ਪਲਾਜ਼ੇ ਨੇ ਉਹਨਾਂ ਨਾਲ ਵੀ ਲੀਜ਼ ਲਿਖਦੇ ਨੇ, ਚੰਗੇ ਵੱਡੇ ਪਲਾਜ਼ਸ ਨਾਲ ਲੀਜ਼ ਲਿਖਦੇ ਨੇ, ਅਤੇ ਉਹ ਲੀਜ਼ ਜਿਹੜੇ ਟਰਮਸ ਕੰਡੀਸ਼ਨਸ ਇਹਨਾਂ ਨੂੰ ਪਤਾ। ਸੋ ਤੁਹਾਡੇ ਪਹਿਲਾਂ ਹੀ ਡਾਕੂਮੈਂਟ ਸਾਊਂਡ ਹੋਣ, ਤੁਹਾਡਾ ਵੈਰੀਫਾਈਡ ਟੈਨੈਂਟ ਹੋਵੇ, ਉਹਦੇ ਕੋਲ ਐਸੈਟਸ ਹੋਣ ਜਾਂ ਉਹਦੇ ਕੋਲ ਗਰੰਟਰਸ ਹੋਣ, ਤੁਹਾਨੂੰ ਸੁੱਖ ਦੀ ਨੀਂਦ ਆਉਂਦੀ ਹੈ। ਨਹੀਂ ਤਾਂ ਓਨਟਾਰੀਓ ਇੱਕ ਐਸੀ ਸਟੇਟ ਆ, ਡੱਗ ਫੋਰ ਜਿੰਦਾਬਾਦ, ਜਿਹੜਾ ਜਿੱਥੇ ਵੜ ਗਿਆ ਨਿਕਲਦਾ ਨਹੀਂ ਫਿਰ ਉਹ, ਕਿਉਂਕਿ ਡੱਗ ਫੋਰ ਜਿੰਦਾਬਾਦ। ਜੇ ਤੁਸੀਂ ਅਲਬਰਟਾ 'ਚ ਐਟਲੀਸਟ ਪ੍ਰੋਪਰਟੀ ਲੈਂਦੇ ਹੋ, ਤੁਹਾਡਾ ਰੈਂਟਲ ਤੁਹਾਨੂੰ ਰੈਂਟ ਨਹੀਂ ਪੇ ਕਰਦਾ, 90 ਡੇਜ਼ ਦੇ ਵਿੱਚ ਤੁਹਾਡਾ ਕੋਰਟ ਹੀਅਰਿੰਗ ਆ ਜਾਂਦਾ ਉੱਥੇ। ਬਫਲੋ ਦੇ ਵਿੱਚ 60 ਡੇਜ਼ ਦੇ ਵਿੱਚ ਤੁਸੀਂ ਲੋਕ ਚੇਂਜ ਕਰ ਸਕਦੇ ਹੋ, ਕਮਰਸ਼ੀਅਲ ਮੰਗੋ ਰੈਜ਼ੀਡੈਂਸ਼ੀਅਲ ਦੇ ਵਿੱਚ, ਬਫਲੋ ਉੱਪਰਲੇ ਪਾਸੇ ਆ ਸਾਡੇ। ਵਿਨੀਪੈਗ ਦੇ ਵਿੱਚ 80-90 ਡੇਜ਼ ਟੈਨੈਂਟ ਨੂੰ ਪਤਾ ਹੁੰਦਾ ਕਿ ਮੈਨੂੰ ਘਰ ਛੱਡਣਾ ਪੈਣਾ। ਇਹ ਸਭ ਕਾਸੇ ਨਾਲ ਕੀ ਹੁੰਦਾ, ਲੋਕਾਂ ਦਾ ਵਿਹਾਰ ਚੰਗਾ ਹੋ ਜਾਂਦਾ ਇੱਕ ਦੂਸਰੇ ਨਾਲ, ਉਹਨੂੰ ਪਤਾ ਹੁੰਦਾ ਕਿ ਮੈਨੂੰ ਬਾਹਰ ਜਾਣਾ ਹੀ ਪੈਣਾ, 90 ਦਿਨ ਬਾਅਦ ਫਿਰ ਮੈਂ ਕੀ ਲੱਭੂੰਗਾ, ਜਾਂ ਤਾਂ ਉਹ ਜਗ੍ਹਾ ਰੈਂਟ ਨਹੀਂ ਕਰਦਾ ਜਾਂ ਫਿਰ ਉਹ ਰੈਂਟ ਕਰਕੇ ਪ੍ਰੋਪਰ ਪੇ ਕਰਦਾ। ਜਦੋਂ ਸਿਸਟਮ ਕਾਣਾ ਅੰਨਾ ਹੋ ਚੁੱਕਿਆ ਹੋਵੇ, ਜਿਸ ਤਰ੍ਹਾਂ ਡੱਗ ਫੋਰ ਦੇ ਟਾਈਮ 'ਚ ਹੋਇਆ ਹੋਇਆ, ਡੱਗ ਫੋਰ ਨੂੰ ਪਤਾ ਕੀ ਲੱਗਦਾ, ਇਹ ਪੋਲੀਟੀਕਲ ਗੇਮਾਂ 'ਚ ਪਿਆ ਹੋਇਆ, ਜ਼ਿਆਦਾ ਪੋਲੀਟੀਕਲ ਹੋ ਗਿਆ, ਇਹਦੇ ਬੰਦੇ ਇਹਦੀ ਚਾਦਰ ਦੇ ਹੇਠ ਕਰਪਸ਼ਨ ਕਰਦੇ ਫੜੇ ਗਏ। ਹੋਟਲਾਂ ਦੇ ਵਿੱਚ 6 ਕਿਲੋਮੀਟਰ ਦੇ ਘਰ ਹੋਵੇ ਅਤੇ ਬੰਦਾ ਹੋਟਲ 'ਚ ਕਮਰਾ ਲੈ ਕੇ ਰਹਿੰਦਾ ਹੋਵੇ, ਮਿਸਯੂਜ਼ ਆਫ ਫੰਡ, ਪਬਲਿਕ ਫੰਡਸ ਨੇ ਉਹਨਾਂ ਦੇ ਮਿਸਯੂਜ਼ ਦੱਬ ਕੇ ਕੀਤੇ ਗਏ। ਇਹੀ ਡੱਗ ਫੋਰ ਆ ਜਿਹਨੇ ਕਰੋਨਾ ਵਾਇਰਸ 'ਚ, ਮੈਨੂੰ ਯਾਦ ਆ ਵੀ 2 ਔਰਤਾਂ ਇਕੱਲੀਆਂ ਨੇ ਮੈਨੂੰ ਕਾਲ ਕੀਤੇ, ਬੰਦੇ ਤਾਂ ਬਹੁਤ ਸੀਗੇ, ਉਹਨਾਂ 'ਚੋਂ ਇੱਕ ਦਾ ਆਪਣਾ ਬਿਊਟੀ ਪਾਰਲਰ ਕਾਇੰਡ ਆਫ ਸੀਗਾ, ਇੱਕ ਦਾ ਆਪਣਾ ਡਰਾਈਕਲੀਨ ਸਟੋਰ ਸੀ। ਇਹ ਦੋਨੋਂ ਔਰਤਾਂ ਨੂੰ ਆਪਣੇ ਕਾਰੋਬਾਰਾਂ ਨੂੰ ਲੋਕ ਲਾਉਣੇ ਪਏ। ਮੈਨੂੰ ਯਾਦ ਹੈ ਇੱਕ ਹੋਰ ਸੀ, ਬਜ਼ੁਰਗ ਏਜ ਦੇ ਸੀਗੇ, ਉਹਨਾਂ ਨੇ ਵੀ ਇੱਕ ਜਗ੍ਹਾ ਰੈਂਟ ਕੀਤੀ ਸੀ ਵਾਹਨ ਦੇ ਵਿੱਚ। ਇਹ 3 ਲੋਕ ਵਿਚਾਰਿਆਂ ਦੇ ਲੋਕ ਲੱਗ ਗਏ, ਕਿਉਂਕਿ ਡੱਗ ਫੋਰ ਨੇ ਕੀ ਕਰ ਦਿੱਤਾ ਕਿ ਰੈਂਟ ਤਾਂ ਦਊਗੀ ਪ੍ਰੋਵਿੰਸ਼ੀਅਲ ਗਵਰਨਮੈਂਟ, ਪਰ ਉਦੋਂ ਦਊਗੀ ਜਦੋਂ ਲੈਂਡ ਲੋਡ ਲਿਖ ਕੇ ਦਊਗਾ। ਲੈਂਡ ਲੋਡ ਕਹਿੰਦਾ ਮੇਰਾ

0: ਕਿਰਾਏਦਾਰ ਵੀ ਰਹਿੰਦੇ ਨੇ, ਇਸ਼ੂਜ਼ ਉਹਨਾਂ ਦੇ ਵੀ ਹੋ ਸਕਦੇ ਨੇ, ਪਰ ਮੈਜੋਰਿਟੀ ਇਸ਼ੂਜ਼ ਇਹ ਆ ਰਹੇ ਨੇ ਲੋਕਾਂ ਦੇ, ਕਿਰਾਏਦਾਰ ਪ੍ਰੋਪਰਟੀਆਂ ਨੂੰ ਤੋੜ ਕੇ ਜਾਂਦੇ ਨੇ, ਕਿਰਾਇਆ ਤਾਂ ਲਿਆ ਤੇ ਲੈਣ ਤੋੜ ਕੇ ਜਾਂਦੇ ਨੇ, ਕੰਧਾਂ ਭੰਨ ਕੇ ਜਾਂਦੇ ਨੇ, ਰਸੋਈਆਂ ਭੰਨ ਕੇ ਜਾਂਦੇ ਆ। ਟਨਸ ਆਫ ਵੀਡੀਓਜ਼ ਮੇਰੇ ਕੋਲ ਪਈਆਂ ਨੇ ਜਿਨ੍ਹਾਂ 'ਚ ਲੋਕਾਂ ਨਾਲ ਧੱਕਾ ਹੋਇਆ, ਬਟ ਪੁਲਿਸ ਆਫਿਸਰ ਆ ਕੇ ਕਹਿੰਦੇ ਕਿ ਮੇਰਾ ਬੜਾ ਦਿਲ ਕਰਦਾ ਸੀ ਕਿ ਇਹ ਬੰਦੇ ਨੂੰ ਮੈਂ ਪ੍ਰੋਪਰਲੀ ਚਾਰਜ ਕਰਾਂ, ਹੱਥ ਬੰਨੇ ਹੋਏ ਨੇ ਮੇਰੇ। ਇਸੇ ਲਈ ਓਨਟਾਰੀਓ 'ਚ ਕ੍ਰਿਮੀਨਲਸ ਦੇ ਹੱਥ ਖੁੱਲ੍ਹੇ ਨੇ, ਪੁਲਿਸ ਦੇ ਹੱਥ ਬੰਨੇ ਹੋਏ ਨੇ, ਪੁਲਿਸ ਤਾਂ ਘੰਟਿਆਂ 'ਚ ਇਹਨਾਂ ਨੂੰ ਲੋਟ ਕਰ ਦੇਵੇ ਸਾਰਿਆਂ ਨੂੰ, ਪਰ ਕਰ ਨਹੀਂ ਸਕਦੇ, ਪੁਲਿਸ ਕੋਲ ਹੋਰ ਮਾਮਲੇ ਬਹੁਤ ਨੇ। ਚਲੋ, ਸੋ ਤੁਸੀਂ ਪ੍ਰੋਪਰਟੀ ਰੈਂਟ ਕਰਨੀ, ਸੰਤੋਸ਼ ਨੰਬਰ ਦਿਓ ਆਪਣਾ।
1: ਜੀ ਬਿਲਕੁਲ ਅਮਨ ਜੀ, ਬਹੁਤ ਸੋਹਣਾ ਐਕਸਪਲੇਨ ਕੀਤਾ ਤੁਸੀਂ, ਥੈਂਕ ਯੂ। ਸੋ ਨੰਬਰ ਹੈਗਾ ਸਾਡੀ ਟੀਮ ਹਰਦੀਪ ਪੰਦੇਰ ਜੀ ਦਾ 416-473-4242, 416-473-4242।
0: 416-473-4242। 50,000 ਡਾਊਨ ਦੇ ਨਾਲ ਬ੍ਰੈਂਪਟਨ ਦੇ ਵਿੱਚ ਇੱਕ ਪ੍ਰੋਪਰਟੀ ਹੈ ਜਿਹਦੇ 'ਚ ਲੀਗਲ ਬੇਸਮੈਂਟਾਂ ਨਾਲ, ਅਤੇ 30,000 ਡਾਊਨ ਦੇ ਕੇ ਤੁਸੀਂ ਨਾਇਗਰਾ ਫਾਲ 'ਚ ਰੈਂਟ ਓਨ ਮੰਗੋ, ਜਾਂ ਅੱਜ ਪ੍ਰੋਪਰਟੀ ਲੈ ਕੇ ਲੰਬੀ ਕਲੋਜ਼ਿੰਗ ਲੈ ਕੇ, ਜਾਂ ਸੈਲਰ ਤੋਂ ਵੈਂਡਰ ਟੇਕ ਬੈਕ, ਕਹਿੰਦੇ ਵੈਂਡਰ ਟੇਕ ਬੈਕ, ਸੈਲਰ ਤੁਹਾਨੂੰ ਆਪਣਾ ਪੈਸਾ ਐਜ਼ ਅ ਡਾਊਨ ਪੇਮੈਂਟ ਗਿਫਟ ਲੈਟਰ ਦੇ ਸਕਦਾ ਹੁੰਦਾ। ਲੀਗੈਲਿਟੀ ਮੋਰਗੇਜ ਏਜੰਟ ਤੁਹਾਨੂੰ ਦੱਸਣਗੇ, ਮੋਰਗੇਜ ਏਜੰਟ ਮੇਰੇ ਕੋਲ ਬੈਠੇ ਵੀ ਨੇ, ਅਤੇ ਇਹਨਾਂ ਦਾ ਵੀ ਆਪਾਂ ਇਸ਼ਤਿਹਾਰ ਜਿਹੜਾ ਸ਼ੁਰੂ ਕਰਾਂਗੇ। ਸੋ ਤੁਸੀਂ ਕਿਸ ਤਰ੍ਹਾਂ ਇਹ ਪੈਸੇ ਨੂੰ ਡਾਊਨ ਪੇਮੈਂਟ 'ਚ ਵਰਤ ਸਕਦੇ ਹੋ, ਫਸਟ ਟਾਈਮ ਬਾਇਰਸ ਨੇ ਜਿਹੜੇ, ਸਿਰਫ ਉਹਨਾਂ ਵਾਸਤੇ, ਸਿਰਫ ਫਸਟ ਟਾਈਮ ਬਾਇਰਸ, ਨੋ ਇਨਵੈਸਟਰ, ਜਾਂ ਤੁਸੀਂ ਆਪਣੇ ਬੱਚਿਆਂ ਲਈ ਜਾਇਦਾਦਾਂ ਲੈ ਕੇ ਰੱਖਣੀਆਂ ਚਾਹੁੰਦੇ ਹੋ। ਨਾਇਗਰਾ ਫਾਲ ਦੀ ਪ੍ਰੋਪਰਟੀ 5.5 ਲੱਖ ਦੇ ਵਿੱਚ ਡੀਟੈਚ ਘਰ ਹੈ, ਜਿਹਨੂੰ ਤੁਸੀਂ ਤੋੜ ਕੇ ਦੋ ਨਹੀਂ ਤਿੰਨ ਘਰ ਹੋਰ ਬਣਾ ਸਕਦੇ ਹੋ। ਲੋਟ ਬਹੁਤ ਵੱਡਾ, 112 ਫੁੱਟ ਬਾਏ 100 ਫੁੱਟ ਦਾ ਡੀਟੈਚ ਘਰ ਵਿਦ ਸਾਈਡ ਐਂਟਰੈਂਸ ਵਿਦ ਬੇਸਮੈਂਟ, 5.5 ਲੱਖ 'ਚ, ਯਾਨੀ ਕਿ 30,000 ਦੇ ਕੇ ਮਾਲਕ ਬਣਨਾ। ਬੇਸਮੈਂਟ ਦੇ ਰੈਂਟ ਨੂੰ ਇਕੱਠਾ ਕਰਕੇ ਤੁਸੀਂ ਇਹਦੀ ਇੱਕ ਰੈਂਟ ਸੈੱਟ ਕਰ ਲੈਣੀ ਹੈ 2,500 ਰੁਪਇਆ, ਜਿਵੇਂ 2,500 'ਚੋਂ ਸਪੋਜ਼ 1,500 ਬੇਸਮੈਂਟ 'ਚ ਆ ਗਿਆ, 1,000 ਦੇ ਕੇ ਰਹਿਣ ਲੱਗ ਗਏ, 30 ਤੁਸੀਂ ਦਿੱਤਾ, ਬਾਕੀ ਇਹਦੀ ਕਲੋਜ਼ਿੰਗ ਦੋ ਢੰਗਾਂ ਨਾਲ ਹੋਊਗੀ, ਜਾਂ ਤਾਂ ਹੁਣ ਹੋਊਗੀ, ਸੈਲਰ ਤੁਹਾਨੂੰ ਸੈਕਿੰਡ ਪੋਜੀਸ਼ਨ 'ਤੇ ਆਪਣਾ ਡਾਊਨ ਪੇਮੈਂਟ ਦੇ ਦੂਗਾ, ਜਾਂ ਤੁਸੀਂ ਨਾਲ ਨਾਲ ਆਪਣਾ ਡਿਪੋਜ਼ਿਟ ਵਧਾਈ ਚੱਲੋਗੇ, ਫਿਰ ਤੁਸੀਂ 8 ਮਹੀਨੇ ਬਾਅਦ 10 ਮਹੀਨੇ ਬਾਅਦ ਕਲੋਜ਼ਿੰਗ ਕਰਾ ਲਓਗੇ। ਇਹਦੀ ਜਾਣਕਾਰੀ ਲਈ ਸੰਤੋਸ਼ ਨੂੰ ਕਾਲ ਕਰਨੀ, ਸੰਤੋਸ਼ ਨੰਬਰ
1: 416-473-4242
0: 416-473-4242। ਐਸੇ ਆਪਸ਼ਨਸ ਨੇ, ਇਹਨਾਂ ਨੂੰ ਸਮਝੋ, ਅਤੇ ਉਹ ਦੀਦੀ ਮੰਗੋ ਨਹੀਂ ਕਰਨਾ ਕਿ ਦੀਦੀ ਗਈ ਹੈ ਭਈਏ ਨੂੰ ਨਾਲ ਲੈ ਕੇ, ਭਾਈਏ ਨੂੰ ਨਵੇਂ ਘਰ ਬੁੱਕ ਕਰਾਉਣ ਬਿਲਡਰਾਂ ਕੋਲ, ਜੋ ਪਹਿਲਾਂ ਲੋਕਾਂ ਨੇ ਖਾਧੇ ਉਹ ਹੁਣ ਚੇਤੇ ਨਹੀਂ ਹੈਗੇ ਇਹਨਾਂ ਨੂੰ, ਭੁੱਲਣ ਲੱਗ ਜਾਂਦੇ ਬਹੁਤ ਛੇਤੀ। ਮੈਨੂੰ ਯਾਦ ਆ, ਮੈਂ ਇੱਕ ਪੋਲੀਟੀਸ਼ੀਅਨ ਕੋਲ ਬੈਠਾ ਸੀ ਇੱਥੋਂ ਦਾ ਹੀ, ਮੈਂ ਉਹਨੂੰ ਕਿਹਾ ਫਲਾਣਾ MP ਤੁਹਾਡਾ ਫਲਾਣੀ ਚੀਜ਼ ਕਰਦਾ ਜਿਹੜਾ ਖਬਰਾਂ 'ਚ ਆ ਗਿਆ, ਕਹਿੰਦਾ ਲੋਕਾਂ ਦੀ ਯਾਦਦਾਸ਼ਤ ਬੜੀ ਕਮਜ਼ੋਰ ਆ, ਪੰਜਾਬੀ MP ਸੀ, ਛੇਤੀ ਉਹ ਭੁੱਲ ਜਾਂਦੇ ਨੇ। ਸੋ ਤੁਸੀਂ 416-473-4242 'ਤੇ ਕਾਲ ਕਰਨੀ ਹੈ। ਇਸੇ ਤਰ੍ਹਾਂ ਬ੍ਰੈਂਪਟਨ ਦੀ ਪ੍ਰੋਪਰਟੀ ਹੈ, 2 ਬੈਡਰੂਮ ਦੀ ਲੀਗਲ ਬੇਸਮੈਂਟ ਰੈਂਟਡ ਆਊਟ ਔਨ ਗੁੱਡ ਅਮਾਊਂਟ, ਚੰਗੀ ਅਮਾਊਂਟ 'ਤੇ ਆ, ਤੁਸੀਂ 2,000 ਕੋਲੋਂ ਪੋਕਟ 'ਚੋਂ ਪਾ ਕੇ ਪ੍ਰੋਪਰਟੀ ਦੇ ਓਨਰ ਪਰ ਮੰਥ ਬਣ ਸਕਦੇ ਹੋ, ਸੈਲਰ ਦੀ ਮੋਰਗੇਜ ਨੂੰ ਐਜ਼ ਐਜ਼ ਟੇਕ ਓਵਰ ਕਰ ਸਕਦੇ ਹੋ, ਠੀਕ ਹੈ, ਅਤੇ ਉਹ ਤੋਂ ਬਾਅਦ ਮੋਰਗੇਜ ਹੋਊਗੀ ਨਵੀਂ ਤੁਹਾਡੀ, ਸੈਲਰ ਦੀ ਮੋਰਗੇਜ ਨੂੰ ਅਜ਼ਿਊਮ ਕਰ ਲੈਣਾ, ਦੋਨੋਂ ਪਾਰਟੀਜ਼ ਨੇ ਇੱਕ ਦੂਸਰੇ ਨਾਲ ਇੱਕ ਰਾਈਟਿੰਗ ਦੇ ਵਿੱਚ ਕੰਟਰੈਕਟ ਡਿਜ਼ਾਈਨ ਕਰ ਲੈਣਾ। ਇਹਦੇ ਵਿੱਚ ਵੀ ਤੁਸੀਂ 50,000 ਦੇ ਕੇ 4 ਬੈਡਰੂਮ ਦੇ ਘਰ ਦੇ ਮਾਲਕ ਬਣ ਸਕਦੇ ਹੋ ਬ੍ਰੈਂਪਟਨ ਦੇ ਵਿੱਚ, ਜਿਹੜਾ ਕਿ 799 ਤੋਂ ਥੱਲੇ ਥੱਲੇ ਤੁਹਾਨੂੰ ਮਿਲੂਗਾ ਬ੍ਰੈਂਪਟਨ ਦੇ ਵਿੱਚ ਲੀਗਲ ਬੇਸਮੈਂਟ ਦੇ ਨਾਲ। ਨੰਬਰ ਬੋਲ ਦਿਓ ਸੰਤੋਸ਼।
1: 416-473-4242
0: ਦੋਨੋਂ ਡੀਲ 'ਚ ਜਿਨ੍ਹਾਂ ਦਾ ਕ੍ਰੈਡਿਟ ਠੀਕ ਨਹੀਂ ਹੈਗਾ ਉਹ ਲੋਕ ਜ਼ਰੂਰ ਕਾਲ ਕਰਿਓ, ਜਿਨ੍ਹਾਂ ਦਾ ਕ੍ਰੈਡਿਟ ਠੀਕ ਨਹੀਂ, ਤੁਹਾਨੂੰ ਟਾਈਮ ਮਿਲ ਜਾਂਦਾ, ਇਨ ਬਿਟਵੀਨ ਤੁਸੀਂ ਕ੍ਰੈਡਿਟ ਵੀ ਰਿਪੇਅਰ ਕਰਦੇ ਹੋ ਅਤੇ ਕਲੋਜ਼ਿੰਗ ਵੀ ਲੰਬੀ ਲੈ ਲੈਂਦੇ ਹੋ। ਅਤੇ ਤੁਸੀਂ 416-473-4242 ਦੇ ਉੱਤੇ ਕਾਲ ਕਰਨੀ ਹੈ। ਸਾਫ਼ ਸੁਥਰਾ ਕੰਮ, ਰਾਈਟਿੰਗ ਦੇ ਵਿੱਚ ਕੰਟਰੈਕਟ ਹੁੰਦੇ ਨੇ, ਅਤੇ ਤੁਸੀਂ 416-473-4242, ਅਤੇ ਜਿਨ੍ਹਾਂ ਕ੍ਰੈਡਿਟ ਵੀ ਖਰਾਬ ਨੇ, ਕਹਿੰਦੇ ਘਰ ਨਹੀਂ ਮਿਲਦਾ, ਉਹ ਵੀ ਲੈ ਸਕਦੇ ਹੈਗੇ ਨੇ 416-473-4242। ਮੈਨੂੰ ਯਾਦ ਆ ਕਿ ਮੈਂ ਕਿਸੇ ਤੋਂ ਸਿੱਖਿਆ ਸੀ, ਉਹ ਕਹਿੰਦੇ ਸੀ ਰਿਸੈਸ਼ਨਸ ਮੌਕਾ ਹੁੰਦੇ ਨੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਕਦੇ ਮਿਲਿਆ ਨਹੀਂ, ਅਤੇ ਰਿਸੈਸ਼ਨ ਮਾੜਾ ਟਾਈਮ ਹੁੰਦਾ ਉਹਨਾਂ ਲਈ ਜਿਹੜੇ ਅਨਔਰਗਨਾਈਜ਼ਡ ਫਾਈਨੈਂਸ਼ੀਅਲ ਮਾਰਕੀਟ 'ਚ ਐਂਟਰ ਹੋਏ ਹੁੰਦੇ ਨੇ, ਅਨਔਰਗਨਾਈਜ਼ਡ, ਅਤੇ ਉਹ ਲੋਕ ਫਿਰ ਵਾਈਪ ਆਊਟ ਹੁੰਦੇ ਨੇ। ਇਸ ਸਮੇਂ ਸਫਾਈ ਹੋ ਰਹੀ ਹੈ। 416-473-4242 416-473-4242 'ਤੇ ਤੁਸੀਂ ਕੰਟੈਕਟ ਕਰਨਾ। ਅਤੇ ਸੰਤੋਸ਼ ਜਿਹੜਾ ਹੈਗਾ, ਕਿਸੇ ਨੇ ਵੀ ਕਮਰਸ਼ਲ, ਸੰਤੋਸ਼ ਕੋਲ ਇੱਕ ਬਿਜ਼ਨਸ ਹੈ ਡੇਰੀ ਕੁਈਨ, ਜਿਹਦੇ ਵਿੱਚ ਸਪੋਜ਼ ਤੁਸੀਂ $80,000 ਡਾਊਨ ਦੇ ਦਿੰਦੇ ਹੋ, ਬਿਜ਼ਨਸ ਲੋਨ ਹੋ ਜੂਗਾ 'ਚ ਲੇਟਰ ਔਨ, ਹਜੇ ਸੈਲਰ ਵੈਂਡਰ ਟੇਕ ਬੈਕ ਦੇ ਦੂਗਾ।

0: 80 to 90,000 ਡਾਊਨ ਦੇ ਦੇਣਾ, ਸਾਲ ਦਾ $80,000 ਤੁਸੀਂ ਕਮਾ ਸਕਦੇ, ਯਾਨੀ ਕਿ ਜੋ ਡਾਊਨ ਦਿੱਤਾ ਇੱਕ ਸਾਲ 'ਚ ਕਲੀਅਰ ਹੋ ਜੂਗਾ। ਪੀਲ ਰੀਜਨ ਦੇ ਵਿੱਚ ਆ, ਮਿਸਾਗਾ ਦੇ ਏਰੀਏ 'ਚ ਆ, ਨਾਲ ਹੀ ਆ ਬਿਲਕੁਲ ਬ੍ਰੈਂਪਟਨ ਮਿਸਾਗਾ ਦੇ ਨਾਲ। 80,000 ਦੇ ਕੇ ਸਾਲ ਦੀ 80,000 ਇਨਕਮ ਹੈ ਤੁਹਾਡੀ ਜੇ ਤੁਸੀਂ ਕੰਮ ਕਰਦੇ ਹੋ 10 ਘੰਟੇ ਰੋਜ਼। ਜੇ ਤੁਸੀਂ ਪਾਰਟ ਟਾਈਮ ਕਰਦੇ ਹੋ, ਤੁਹਾਡਾ 3 ਸਾਲ 'ਚ ਜੋ ਡਾਊਨ ਪੇਮੈਂਟ ਆ ਪੇ ਆਊਟ ਹੋ ਜਾਂਦਾ, ਤੁਸੀਂ ਅਗਰ ਇੰਪਲੋਈ ਰੱਖਦੇ ਹੋ ਸਾਲ ਦਾ 40,000 ਐਕਸਟਰਾ ਆ ਜੂਗਾ ਤੁਹਾਨੂੰ। ਫਾਈਨੈਂਸ਼ੀਅਲਸ ਅਤੇ ਪਲਾਨ ਸੰਤੋਸ਼ ਉਹਨਾਂ ਦੇ ਕੋਲ ਪਏ ਨੇ ਜਿਹੜੇ ਲੋਕ ਇਨਕਮ ਜਨਰੇਟ ਕਰਨੀ ਚਾਹੁੰਦੇ, ਵੀ ਸਟਰਗਲ ਨਹੀਂ ਕਰਨੀ। 25 ਸਾਲ ਤੋਂ ਚੱਲਦੀ ਲੋਕੇਸ਼ਨ ਤੁਸੀਂ ਟੇਕ ਓਵਰ ਕਰੋਗੇ, 80,000 to 90,000 ਡਾਊਨ ਦੇ ਕੇ ਤੁਸੀਂ ਇਹ ਲੋਕੇਸ਼ਨ ਨੂੰ ਪਿੱਕ ਕਰੋਗੇ, ਅਤੇ ਇਹਦੇ ਵਿੱਚ ਪਹਿਲੇ ਸਾਲ 'ਚ 80, ਜਾਂ ਤੁਸੀਂ ਇੰਪਲੋਈ ਰੱਖ ਕੇ ਚਲਾਉਂਦੇ ਹੋ, ਫਾਈਨੈਂਸ਼ੀਅਲਸ ਪਏ ਹੋਣਗੇ ਤੁਹਾਡੇ ਸਾਹਮਣੇ ਸਾਰੇ, ਅਤੇ ਇਹਨਾਂ 'ਚ ਸੇਲ ਅਪ ਐਂਡ ਡਾਊਨ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ। ਡੇਰੀ ਕੁਈਨ ਵਰਗਾ ਬਿਜ਼ਨਸ ਆ ਜਿਹੜਾ ਕੋਕ ਓਨ ਕਰਦੀ ਹੈ, ਜਿਹਨੂੰ ਵਾਰਨ ਬਫੇ ਵਰਗੇ ਫਾਈਨੈਂਸ਼ੀਅਲ ਪਿੱਛੋਂ ਬੈਕਅਪ ਦਿੰਦੇ ਨੇ। ਸੋ ਤੁਸੀਂ ਇਹ ਕੰਪਨੀ ਜਿਹੜੀ ਹੈ ਤਕਰੀਬਨ 1500-1600 ਸਟੋਰ ਓਨ ਕਰਦੀ ਹੈ, ਅਤੇ ਇਹਦਾ ਹਿੱਸਾ ਬਣਨਾ ਚਾਹੁੰਦੇ ਹੋ, 80,000 ਦੀ ਇਨਕਮ ਮੈਂ ਜਿਸ ਤਰ੍ਹਾਂ ਦੱਸੀ ਹੈ, ਮੈਂ ਰੇਡੀਓ 'ਤੇ ਸਮਝਾ ਦਿੰਦਾ ਨਾ ਦੇਸੀ ਜਿਹੇ ਤਰੀਕੇ ਨਾਲ, ਫਿਰ ਤੁਸੀਂ ਅੰਗਰੇਜ਼ੀ ਤਰੀਕੇ ਨਾਲ ਪੇਪਰ ਵਰਕ ਤੋਂ ਸਮਝਣਾ। ਇਹਦੇ ਲਈ ਵੀ ਕਾਲ ਕਰਨੇ, ਸੰਤੋਸ਼ ਨੰਬਰ ਦਿਓ
1: 416-473-4242
0: ਸੰਤੋਸ਼ ਜੀ, ਬਿਜ਼ੀ ਹੋ ਜਾਊਗਾ ਤੁਸੀਂ ਪੂਰਾ ਜਿਹੜੇ ਢੰਗ ਨਾਲ ਮੈਂ ਬੋਲਿਆ, ਠੀਕ ਹੈ
1: ਜੀ? ਜੀ ਬਿਲਕੁਲ ਅਮਨ ਜੀ, ਥੈਂਕ ਯੂ ਸੋ ਮਚ।
0: ਹਾਂਜੀ 416-473-4242 ਇਨਕਮ ਜਨਰੇਟ ਜਿਨ੍ਹਾਂ ਨੇ ਕਰਨੀ ਹੈ, ਸਹੀ ਅਤੇ ਵੱਡੀ ਕੰਪਨੀ, ਅਤੇ ਜ਼ੀਰੋ ਵੇਸਟੇਜ, ਕੋਈ ਕੁੱਕ ਦੀ ਲੋੜ ਨਹੀਂ, ਕੋਈ ਸ਼ੈਫ ਦੀ ਲੋੜ ਨਹੀਂ, ਕਿਸੇ ਦੀਆਂ ਮਿੰਨਤਾਂ ਨਹੀਂ ਕਰਨੀਆਂ, ਲੋਕ ਤੁਹਾਡੀ ਮਿੰਨਤ ਕਰਨਗੇ ਸਾਨੂੰ ਕੰਮ 'ਤੇ ਰੱਖ ਲਓ, ਅਤੇ ਜ਼ੀਰੋ ਵੇਸਟੇਜ। ਈਵਨ ਇੰਡੀਅਨ ਰੈਸਟੋਰੈਂਟ ਦਾ ਮਾਲਕ ਆ, ਕੋਈ ਪੀਜ਼ਾ ਸਟੋਰ ਦਾ ਮਾਲਕ ਆ, ਉਹ ਵੀ ਕਾਲ ਕਰ ਲਿਓ। ਡੇਰੀ ਕੁਈਨ ਦੇ ਵਿੱਚ ਜ਼ੀਰੋ ਵੇਸਟੇਜ ਆ, ਫੂਡ ਕੋਰਟ ਵੇਸਟੇਜ ਬਹੁਤ ਹੁੰਦੀ ਆ ਆਮ ਰੈਸਟੋਰੈਂਟ 'ਚ, ਕੋਈ ਕੁੱਕ ਕੋਈ ਸ਼ੈਫ ਨਹੀਂ ਚਾਹੀਦਾ। 416-473-4242 'ਤੇ ਸੰਤੋਸ਼ ਨੂੰ ਕਾਲ ਕਰਨੇ ਆ। ਸੰਤੋਸ਼ ਅੱਜ ਮੈਨੂੰ ਕਹਿੰਦੀ ਬਾਬਾ ਬੁਖਤੌਰਾ ਫਿਰ ਕਰ ਦਿਓ ਦੁਬਾਰਾ, ਮੈਂ ਕਿਹਾ ਕਰ ਦਿੰਦੇ ਹਾਂ, ਆਪਾਂ ਕੀ ਕਰਨਾ ਪਤਾ, ਡੱਬੇ ਦਾ ਢੱਕਣ ਹੀ ਖੋਲਣਾ, ਢੱਕਣ ਖੋਲ ਦਿੰਦੇ ਹਾਂ, ਅਤੇ ਸਿਰਫ ਮੈਂ ਤੁਹਾਡੀਆਂ ਕੁਛ ਆਦਤਾਂ ਦੱਸੂਗਾ। ਸੰਤੋਸ਼ ਦਾ ਨੰਬਰ ਅਗਰ ਬਿਜ਼ੀ ਆਵੇ, ਟੈਕਸਟ ਮੈਸੇਜ ਕਰ ਦਿਓ 416-473-4242, ਕਿਉਂਕਿ ਕਾਲ ਇਕੱਠੀਆਂ ਹੋ ਜਾਂਦੀਆਂ ਨੇ ਕਈ ਵਾਰੀ, ਉਹ ਵੋਇਸ ਮੈਸੇਜ 'ਤੇ ਚਲੇ ਜਾਂਦੀਆਂ। 416-473-4242 'ਤੇ ਟੈਕਸਟ ਮੈਸੇਜ। ਬਾਬਾ ਬੁਖਤੌਰਾ 'ਚ ਅਸੀਂ ਅੱਜ ਕਾਲ ਖੋਲਦੇ ਹਾਂ। ਕੱਲ੍ਹ ਮੈਂ ਤੁਹਾਨੂੰ ਬੜੇ ਵਧੀਆ ਢੰਗ ਨਾਲ ਦੱਸਿਆ ਸੀ ਤੁਹਾਡੀ ਇੱਕ ਇੱਕ ਬਿਮਾਰੀ, ਬਾਬਾ ਬੁਖਤੌਰਾ 'ਚ ਅਸੀਂ ਬਿਮਾਰੀ ਦੱਸਣੀ ਆ ਤੁਹਾਨੂੰ, ਈਰਖਾ ਦੀ ਬਿਮਾਰੀ ਹੈ। ਮੈਂ ਈਰਖਾ ਸ਼ਬਦ ਯੂਜ਼ ਨਹੀਂ ਕਰਦਾ ਹੁੰਦਾ, ਮੈਂ ਉਸ ਬੰਦੇ ਨੂੰ ਕਹਿ ਦਿੰਦਾ ਕਿ ਤੁਸੀਂ ਦੂਜਿਆਂ ਦੇ ਟਾਈਮ ਬਹੁਤ ਵੇਸਟ ਕਰਦੇ ਹੋ, ਇਹਦਾ ਮਤਲਬ ਆ ਉਹ ਈਰਖਾ ਕਰਦਾ ਹੁੰਦਾ, ਯਾਨੀ ਕਿ ਉਹਨੇ ਆਪਣੇ ਦਿਮਾਗ ਦੇ ਵਿੱਚ, ਠੀਕ ਹੈ, ਉਹਨੇ ਜਗ੍ਹਾ ਬਣਾਈ ਹੁੰਦੀ ਆ, ਉਹ ਲੋਕਾਂ ਨਾਲ ਈਰਖਾ ਕਰਦਾ ਹੁੰਦਾ ਅਤੇ ਲੋਕਾਂ 'ਤੇ ਸਮਾਂ ਬਹੁਤ ਬਰਬਾਦ ਕਰਦਾ ਹੁੰਦਾ, ਜਾਂ ਉਹ ਆਪਣੇ ਆਪ 'ਚ ਫੋਕਸ ਨਹੀਂ ਹੋ ਪਾਉਂਦਾ ਹੈਗਾ। ਬਾਬਾ ਬੁਖਤੌਰਾ 'ਚ ਅਸੀਂ ਲਾਈਨ ਖੋਲ੍ਹਣ ਲੱਗੇ ਹਾਂ, 409-5673-3333 'ਤੇ ਕਾਲ ਕਰਨੀ ਆ। ਸਿਰਫ ਮੈਂ ਤੁਹਾਡੀ ਇੱਕ ਇੱਕ ਜਿਹੜੀ ਮਾੜੀ ਆਦਤ ਦੱਸੂਗਾ ਤੁਹਾਨੂੰ, ਅਤੇ ਇਸ ਸ਼ੋਅ ਦੇ ਵਿੱਚ ਤੁਸੀਂ ਜੋ ਅੱਜ ਦੇ ਸ਼ੋਅ ਨੂੰ ਨਜ਼ਾਰਾ 'ਤੇ ਅਸੀਂ ਸਪੋਂਸਰ ਕਰ ਦਿੰਦੇ, ਨਜ਼ਾਰਾ ਆ ਗਿਆ ਹੋਏ, ਠੀਕ ਹੈ। ਸੋ ਨਜ਼ਾਰਾ ਫਾਈਨ ਡਾਇਨਿੰਗ, ਜਿੱਥੇ ਲਗਜ਼ਰੀ ਡਾਇਨਿੰਗ ਦੇ ਨਾਲ ਤੁਸੀਂ ਪ੍ਰਾਈਵੇਟਲੀ ਬੈਠ ਕੇ ਫੈਮਿਲੀ ਨਾਲ ਫੂਡ ਖਾਂਦੇ ਹੋ, ਉੱਥੇ ਤੁਹਾਡੇ ਲਈ ਆਊਟਡੋਰ ਹੋਣਾ ਜਾਂ ਸਟਾਰਟ ਕਰ ਰਹੇ ਨੇ, ਆਊਟਡੋਰ 'ਚ ਵੀ ਤੁਸੀਂ ਇੰਜੋਏ ਕਰੋਗੇ। ਬਾਬਾ ਬੁਖਤੌਰਾ ਦੇ ਵਿੱਚ ਤੁਸੀਂ ਨਜ਼ਾਰਾ ਆ ਗਿਆ ਹੋਏ ਕਹਿਣਾ, ਨਜ਼ਾਰਾ ਆ ਗਿਆ ਹੋਏ, ਨਜ਼ਾਰਾ ਰੈਸਟੋਰੈਂਟ ਹੈ ਜਿਹੜਾ ਦੱਸਣਾ, ਅਤੇ ਇੱਕੋ ਲਾਈਨ ਖਾਲੀ ਆ, ਬਾਕੀ ਭਰ ਗਈਆਂ ਸਾਰੀਆਂ ਮੇਰੀਆਂ। ਸੋ ਗੈਸਟ ਆ ਰਹੇ ਨੇ, ਦੇਖੋ ਲਾਈਨਸ ਆਪਣੀਆਂ ਜਿਵੇਂ ਤਾਂ ਭਰ ਜਾਂਦੀਆਂ ਨੇ। 416 ਜਿਹੜਾ ਹੈਗਾ ਨੰਬਰ ਆ ਮੇਰਾ, ਮੈਨੂੰ ਟੈਕਸਟ ਕਰਨਾ ਜੇ ਕਿਸੇ ਨੇ 416-518-3200, ਅਤੇ ਸਟੂਡੀਓ ਦੀ ਲਾਈਨ 905-673-3333 ਤੁਸੀਂ ਕਾਲ ਕਰਨੀ ਆ। ਪਰ ਉਸ ਤੋਂ ਪਹਿਲਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਬਦਲ ਸਕਦੇ ਹੋ, ਉੱਪਰ ਲੈ ਕੇ ਜਾਣਾ, ਮੇਰੇ ਨਾਲ ਅੰਨਾ ਅੰਨਾ ਕੈਸੇ ਆਪ?
2: ਭਾਜੀ ਆਪ ਕੈਸੇ ਹੈ?
0: ਮੈਂ ਅੱਛਾ ਹੂੰ, ਬੜੀ ਅੱਛਾ। ਸੋ ਤੁਸੀਂ ਰੇਡੀਓ ਤੋਂ ਬਹੁਤ ਸਾਰੇ ਲੋਕ ਇਹਨਾਂ ਨੂੰ ਕਾਲ ਕਰ ਰਹੇ ਹੋ, ਕੋਈ ਵੀ ਕੰਮ ਕਰ ਰਹੇ ਹੋ ਤੁਸੀਂ, ਕੋਈ ਵੀ ਕੰਮ ਨਾਲ ਸੈਕੰਡਰੀ ਆਕੂਪੇਸ਼ਨ ਜਿਹੜਾ ਹੈਗਾ, ਸੈਕੰਡਰੀ ਕੰਮ ਖੜਾ ਕਰਨਾ ਸਰਵਿਸ ਸੈਕਟਰ ਦੇ ਵਿੱਚ, ਯਾਨੀ ਕਿ ਟਾਈਮ ਘੱਟ ਲੱਗੇ ਪੈਸੇ ਬਣ ਜਾਣ, ਤਾਂ ਤੁਸੀਂ ਕੰਟੈਕਟ ਕਰੋਗੇ ਇਹਨਾਂ ਨੂੰ, ਜਿਨ੍ਹਾਂ ਦਾ ਨਾਂ ਹੈ ਮਾਸਟਰ ਯੂਰ ਐਗਜ਼ਾਮ। ਆਪਣੇ ਐਗਜ਼ਾਮ ਨੂੰ ਤੁਸੀਂ ਮਾਸਟਰ ਕਰਨਾ, ਯਾਨੀ ਕਿ ਤੁਸੀਂ ਉਹਦੇ ਮਾਲਕ ਬਣ ਜਾਣਾ। ਸਕਸੈਸ ਰੇਟ 95%। ਲਾਇਸੈਂਸ ਕੌਣ ਕੌਣ ਸਾ ਲੈ ਕੇ ਦੇਤੇ ਆਪ?
2: ਰੀਅਲ ਇਸਟੇਟ ਮੈਂ 2-3 ਮੰਥਸ ਵਿਲ ਗੈਟ ਯੂਰ ਲਾਇਸੈਂਸ, ਮੌਰਗੇਜ ਏਜੰਟ ਲਾਇਸੈਂਸ, ਬਿਲਡਰ ਮੈਂ BCIN, HCRA, ਐਂਡ ਬੈਂਕਿੰਗ ਹੂ ਵਾਂਟ ਟੂ ਐਂਟਰ ਇਨ ਟੂ ਦ ਬੈਂਕਿੰਗ, ਦ CSE, IFIC ਐਗਜ਼ਾਮ।
0: ਸੋ ਜਿੰਨੇ ਵੀ ਨਵੇਂ ਲੋਕ ਆਇਆ ਬੈਂਕਿੰਗ ਸੈਕਟਰ ਚੋਂ ਪਿੱਛੋਂ ਆਇਆ, ਬੈਂਕਿੰਗ ਦਾ ਇੱਕ ਐਗਜ਼ਾਮ ਹੁੰਦਾ ਜਦੋਂ ਤੁਹਾਡੇ ਤੁਹਾਡੇ ਉਹਦੇ 'ਤੇ ਰੈਜ਼ੂਮੇ 'ਤੇ ਚੜ ਜਾਂਦਾ ਨਾ, ਰਾਈਟ ਵੇ ਬੈਂਕਸ ਤੁਹਾਨੂੰ ਕਾਲ ਕਰਦੇ ਨੇ। ਇਹ ਸਾਰੇ ਐਗਜ਼ਾਮ ਕੀ ਹੁੰਦੇ ਨੇ, ਕਿਵੇਂ ਕਰਨੇ ਨੇ, ਤੁਸੀਂ ਸਮਝ ਸਕਦੇ ਹੋ। ਸਕਸੈਸ ਰੇਟ ਵੈਰੀ ਹਾਈ। ਮਾਸਟਰ ਯੂਰ ਐਗਜ਼ਾਮ 4373765656। ਆਪਣਾ ਡਿਊ ਡਿਲੀਜੈਂਸ ਕਰੋ, ਇਹਨਾਂ ਨਾਲ ਪ੍ਰੋਪਰਲੀ ਗੱਲਬਾਤ ਕਰੋ, ਪੁੱਛੋ, ਦੇਖੋ ਤੁਸੀਂ ਕੀ ਕਰ ਸਕਦੇ ਹੋ, ਇਹ ਤੁਹਾਨੂੰ ਦੱਸਣਗੇ। 4373-376-5556 4373765656 ਦੇ ਉੱਤੇ ਤੁਸੀਂ ਟਿਊਟਰਿੰਗ ਲੈ ਸਕਦੇ ਹੋ, ਉਹਨਾਂ ਤੋਂ ਕੋਚਿੰਗ ਲੈ ਸਕਦੇ ਹੋ। 4373-376-5556 ਨੰਬਰ ਆ, 4373-376-5556 ਨੰਬਰ 'ਤੇ ਕਾਲ ਕਰਨਾ। ਕੁਲਦੀਪ ਮੇਰੇ ਨਾਲ ਆ ਗਿਆ। ਕੁਲਦੀਪ ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਜੀ। ਜੁਲਾਈ ਫਸਟ ਦੇ ਵਿੱਚ ਨਾਮ ਕੀ ਦੱਸਿਆ ਸੀ?
3: ਕੁਲਦੀਪ।
0: ਤੇ ਪਾਸਵਰਡ ਕੀ ਹੈ ਸਾਡਾ? ਨਹੀਂ ਨਜ਼ਾਰਾ, ਠੀਕ ਹੈ, ਹਾਂਜੀ। 30 ਰੈਂਪਲ ਡਰਾਈਵ ਦੇ ਉੱਤੇ ਆ, ਤੁਸੀਂ ਜ਼ਰੂਰ ਵਿਜ਼ਿਟ ਕਰਕੇ ਆਇਓ। ਅਤੇ ਫੈਮਿਲੀ ਡਾਇਨਿੰਗ ਹੈਗਾ, ਅਤੇ ਪਾਰਟੀਜ਼ ਕਰਦੇ ਲੋਕ, ਬਰਥਡੇਜ਼ ਦੀਆਂ, ਐਨਵਰਸਰੀਜ਼ ਹੋ ਗਈਆਂ, ਮੰਗਣੇ, ਵਿਆਹ ਸ਼ਾਦੀਆਂ, ਹਰ ਤਰ੍ਹਾਂ ਦੇ ਪਾਰਟੀਜ਼ ਇਹਨਾਂ ਕੋਲ ਹੋਏ। ਤੁਸੀਂ ਇਹਨਾਂ ਦਾ ਇੱਕ ਐਲਬਮ ਉਹ 'ਚ ਦੇਖ ਸਕਦੇ ਹੋ ਕਿ ਵਿਦ ਇਨ 90 ਡੇਜ਼ ਜਿਹੜਾ ਦੇ ਹੈਵ ਡਨ ਮੋਰ ਦੈਨ 45 ਪਾਰਟੀਜ਼। 90 ਦਿਨਾਂ 'ਚ 45 ਪਲੱਸ ਪਾਰਟੀਜ਼ ਬੁੱਕ ਹੋਈਆਂ। ਲੋਕ ਕਹਿੰਦੇ ਰੇਡੀਓ 'ਤੇ ਰਿਸਪੋਂਸ ਹੈਗਾ ਕਿ ਨਹੀਂ, ਇਹ ਨਹੀਂ ਮੈਨੂੰ ਪਤਾ ਹੈਗਾ ਕਿ ਨਹੀਂ ਹੈਗਾ, ਪਰ 45 ਪਲੱਸ ਪਾਰਟੀਜ਼ ਇਹਨਾਂ ਨੇ ਰੇਡੀਓ ਤੋਂ ਬੁੱਕ ਕੀਤੀਆਂ ਨੇ। ਸੋ ਤੁਸੀਂ ਨਜ਼ਾਰਾ ਨੂੰ ਕੰਟੈਕਟ ਕਰਨਾ ਅਗਰ ਕਿਸੇ ਦਾ ਵੀ ਕੋਈ ਵੀ ਪਾਰਟੀ ਹੈ ਕੁਛ ਵੀ। 4168161616 4168031616। ਡੇਟ ਬੋਲਿਓ, ਡੇਟ ਕਿਹੜੀ ਹੈ, ਦੁਬਾਰਾ ਬੋਲਿਓ ਮੰਥ ਅਤੇ ਡੇਟ। ਜੁਲਾਈ ਫਸਟ ਦੇ ਵਿੱਚ ਇਹ ਕਹਿੰਦਾ, ਦੇਖੋ ਬਾਹਲਾ ਵਧੀਆ ਵਧੀਆ ਬੋਲੀ ਜਾਊਂਗਾ, ਬੜੇ ਵਧੀਆ ਹੈਗੇ ਹੋ, ਐਂ ਹੈਗੇ, ਖੁਸ਼ ਹੋਈ ਜਾਊਂਗੇ, ਰਾਈਟ। ਰੌਲਾ ਤਾਂ ਇਹ ਹੈ ਕਿ ਆਪਾਂ ਠੀਕ ਕੀ ਕਰਨਾ ਆਪਣਾ, ਠੀਕ ਹੈ। ਪਰਪਸ ਲਾਈਫ ਦਾ ਨਹੀਂ ਕੋਈ ਹੈ, ਕੋਈ ਪਰਪਸ ਨਹੀਂ ਲਾਈਫ ਦਾ। ਸਵੇਰੇ ਉੱਠਦੇ ਹਾਂ, ਰਾਤ ਨੂੰ ਸੌਂ ਜਾਂਦੇ ਹਾਂ, ਜੋ ਮਿਲਿਆ ਉਹ ਕਰ ਲਿਆ, ਆਪਣੇ ਕੰਟਰੋਲ 'ਚ ਕੁਛ ਨਹੀਂ ਹੈਗਾ, ਠੀਕ ਹੈ।
3: ਠੀਕ ਹੈ,
0: ਚੰਗਾ। ਆਪਣੇ ਕੰਟਰੋਲ 'ਚ ਕਰਨਾ ਤਾਂ ਆਪਣੇ ਆਪ ਨੂੰ ਉੱਪਰ ਚੱਕਣਾ ਪੈਣਾ, ਸਿੱਖਣਾ ਪੈਣਾ। ਐਗਜ਼ਾਮਪਲ, 1150 ਰੁਪਈਏ ਲੈ ਕੇ ਮੈਂ ਇੱਥੇ ਉਤਰਿਆ ਸੀ, ਉਤਰੇ ਤਾਂ ਤੁਸੀਂ ਵੀ ਇੰਨੇ ਕੇ ਲੈ ਕੇ ਹੋਵੋਗੇ, ਪਰ ਤੁਸੀਂ ਐਵੈਲਿਊਸ਼ਨ ਜੇ ਕਰੋਗੇ, ਮੇਰੇ ਨਾਲ ਮੈਚ ਕਰੋਗੇ, ਤੁਸੀਂ ਦੇਖੋਗੇ ਕਿ ਤੁਸੀਂ ਸਲੋਅ ਰਹਿ ਗਏ, ਤੁਸੀਂ ਕੁਛ ਕਰਿਆ ਨਹੀਂ। ਕਾਰਨ ਦੱਸਾਂ ਕੀ ਆ, ਤੁਹਾਡੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਦੀਵਾਰਾਂ ਨੇ ਖੁਦ ਦੀਆਂ, ਤੁਹਾਡੇ ਸਲਾਹਕਾਰ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਲੈਣ ਗਏ ਹੋ ਕਾਰ, ਸਲਾਹ ਕਰਦੇ ਪਏ ਹੋ ਸਾਈਕਲ ਵਾਲੇ ਨਾਲ, ਕਾਰ ਲੈ ਲਵਾਂ ਕਿ ਨਾ, ਪਹਿਲਾਂ ਤਾਂ ਉਹਨੂੰ ਜੈਲਸ ਆ ਕਿ ਕਾਰ ਲਊਗਾ, ਮੈਂ ਸਾਈਕਲ 'ਤੇ ਹਾਂ। ਨੰਬਰ 2 ਦੇ ਉੱਤੇ ਉਹਨੇ ਕਦੇ ਕਾਰ ਚਲਾਈ ਨਹੀਂ, ਐਕਸਪੀਰੀਅੰਸ ਹੈ ਨਹੀਂ, ਪਰ ਪੁੱਛ ਤੁਸੀਂ ਸਾਈਕਲ ਵਾਲੇ ਤੋਂ ਰਹੇ ਹਾਂ, ਕਾਰ ਲਈਏ ਕਿ ਨਾ, ਸਲਾਹ ਸਹੀ ਹੋਊ ਗਲਤ ਹੋਊਗੀ ਦੱਸਿਓ। ਇਹੀ ਬਸ ਪ੍ਰੋਬਲਮ ਚੱਲਦੀ ਪਈ ਸਾਰਿਆਂ ਦੀ, ਇਹ ਪ੍ਰੋਬਲਮ ਆ ਸਾਰਿਆਂ ਦੀ। ਸਕੂਲ ਮੰਗੋ, ਕਾਲਜ ਮੰਗੋ, ਯਾਰੀਆਂ ਨਹੀਂ ਛੱਡਦੇ ਆਪਾਂ। ਹੈਲੋ ਜੀ, ਹੈਲੋ,
4: ਹੈਲੋ,
0: 3555, ਹਾਂਜੀ, ਸਤਿ ਸ਼੍ਰੀ ਅਕਾਲ
4: ਜੀ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਕੀ ਨਾਂ ਤੁਹਾਡਾ?
4: ਮੇਰਾ ਰਿਸ਼ਪਾਲ ਸਿੰਘ ਜੀ।
0: ਰਿਸ਼ਪਾਲ ਸਿੰਘ ਜੀ, ਵੀ ਬੜੀ ਐਨਰਜੀ ਆਵਾਜ਼ 'ਚ, ਕਿ ਤੰਦਰੁਸਤੀ ਕੀ ਰਕਸ਼ਾ ਕਰਤਾ ਹੈ ਲਾਈਫ ਬੋਏ, ਹਾਂਜੀ ਹਾਂਜੀ ਬੋਲੋ।
4: 3 ਨਵੰਬਰ ਭਾਜੀ।
0: ਕਿੰਨਾ?
4: 3 ਨਵੰਬਰ ਜੀ।
0: 3rd of November ਕਹੀਦਾ ਹੁੰਦਾ, 3rd of November, ਠੀਕ ਹੈ। 3 ਨਵੰਬਰ ਦੇ ਵਿੱਚ ਮਿੱਤਰੋ ਬਾਹਰ ਬਣੋ, ਓਕੇ, ਬੜਾ ਕੁਛ ਵਧੀਆ ਹੈਗਾ, ਪ੍ਰਭਾਵਸ਼ਾਲੀ ਪਰਸਨੈਲਿਟੀ ਹੋ ਤੁਸੀਂ, ਹੈ ਨਾ, ਕਿਸੇ ਦਾ ਕੰਮ ਬੜਾ ਵਧੀਆ ਸਵਾਰ ਦਿੰਦੇ ਹੋ। ਇੱਕ ਤਾਂ ਆਪਣੀ ਮਦਦ ਖੁਦ ਨਹੀਂ ਕਰਨੀ ਜਾਣਦੇ ਕਿਵੇਂ ਕਰਨੀ ਹੈ, ਯਾਨੀ ਕਿ ਸੈਲਫ ਇੰਪਰੂਵਮੈਂਟ 'ਤੇ ਜਮਾਂ ਹੀ ਕੰਮ ਨਹੀਂ ਕਰਦੇ ਬਾਈ ਜੀ, ਤੁਸੀਂ ਤੱਕੜ ਹੋ ਬਹੁਤ ਜ਼ਿਆਦਾ, ਸਮਝੇ, ਤੱਕੜ ਬਹੁਤ ਹੋ। ਸੈਲਫ ਇੰਪਰੂਵਮੈਂਟ ਧੱਕੇ ਨਾਲ ਨਹੀਂ ਹੁੰਦੀ, ਰਿਲੈਕਸ ਹੋ ਕੇ ਅਜ਼ਿਊਮ ਕਰਨਾ ਹੁੰਦੀ ਆ। ਮੈਂ ਸ਼ੋਅ ਕਰਦਾ, ਮੈਂ ਕੁਛ ਨਹੀਂ ਲਿਖ ਕੇ ਲੈ ਕੇ ਆਉਂਦਾ ਭਾਅ ਜੀ, ਅੰਦਰ ਰਿਕਾਰਡ ਹੋ ਜਾਂਦਾ ਸਾਰਾ ਕੁਛ, ਠੀਕ ਹੈ। ਸੋ ਤੁਹਾਨੂੰ ਆਪਣੇ ਆਪ ਦੇ ਉੱਪਰ ਵਰਕਆਊਟ ਕਰਨ ਦੀ ਜ਼ਰੂਰਤ ਹੈ। ਗੱਲ ਇਹ ਨਹੀਂ ਕਿ ਜਿੱਥੇ ਤੁਸੀਂ ਹੈਗੇ ਹੋ ਸੈਟਿਸਫਾਈਡ ਹੋ ਕਿ ਨਹੀਂ ਹੈਗੇ, ਗੱਲ ਇਹ ਹੈਗੀ ਹੈ ਕਿ ਤੁਸੀਂ ਕਿਸ ਚੀਜ਼ ਲਈ ਬਣੇ ਹੋ, ਤੁਹਾਨੂੰ ਆਪ ਪਹਿਚਾਣਾ ਪੈਣਾ, ਹੋ ਗਿਆ ਡਨ, ਸਮਝ ਆ ਗਿਆ ਕਿ ਕਨਫਿਊਜ਼ ਹੋ ਗਏ?
4: ਥੋੜਾ ਜਿਹਾ ਕਨਫਿਊਜ਼ ਮੈਂ ਆਪਣੇ ਆਪ ਚ ਹੈਗਾ, ਮੈਂ ਕੰਮ ਭਾਜੀ ਕਰਦਾ, ਪਰ ਜਿਹੜਾ ਮੈਂ ਕੰਮ ਕਰਦਾ ਕਿਸੇ ਦਾ ਉਹ ਚ ਮੇਰਾ ਜੀ ਨਹੀਂ ਲੱਗਦਾ, ਜੇ ਮੈਂ ਆਪਣਾ ਕੰਮ ਕਰਦਾ ਮੈਨੂੰ ਆਪਣਾ ਜੀ ਕਰਦਾ ਉਹ ਚ।
0: ਭਾਜੀ ਟ੍ਰੇਨਿੰਗ ਯੂ ਮਸਟ ਹੈਵ ਟ੍ਰੇਨਿੰਗ। ਆਪਣੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਆਪਾਂ ਆਪਣਾ ਸਮਾਧਾਨ ਨਹੀਂ ਕਰਨਾ ਚਾਹੁੰਦੇ, ਸਮਾਂ ਬਰਬਾਦ ਕਰਨਾ ਬਹੁਤ ਹੁੰਦਾ। ਸੰਤੋਸ਼,
4: ਮੈਂ ਭਾਜੀ ਤੁਹਾਨੂੰ ਦੱਸਣਾ ਸੀਗਾ, ਮੇਰੇ ਕੋਲ ਨਾ ਜਿੱਦਾਂ ਕਿ ਐਕਸਪੀਰੀਅੰਸ ਆ ਮੇਰਾ ਬੋਡੀ ਸ਼ਾਪ ਦਾ 4-5 ਸਾਲ ਦਾ, ਜਿੱਦਾਂ ਤੁਸੀਂ ਪਹਿਲਾਂ ਦੱਸ ਕੇ ਗਿਆ ਕਿ ਲਾਇਸੈਂਸ ਦਿੰਦੇ ਆ, ਉਹ ਮੈਨੂੰ ਲਾਇਸੈਂਸ ਪ੍ਰੋਵਾਈਡ ਕਰ ਸਕਦੇ ਭਾਜੀ? ਉਹ
0: ਮੈਨੂੰ ਨਹੀਂ ਪਤਾ, ਤੁਸੀਂ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਹੈ 347-376-5056। ਪਰ ਮੈਂ ਤੁਹਾਨੂੰ ਸਟੋਰੀ ਸੁਣਾ ਸਕਦਾ, ਇੱਕ ਸਟੋਰੀ ਸੁਣਨੀ ਛੋਟੀ ਜੀ। ਸਪੀਡ ਐਕਸ ਆਟੋ ਕਲਿਜ਼ਨ ਵਾਲੇ ਨੇ, ਪਹਿਲਾਂ ਤਾਂ ਟਰੱਕ ਛੱਡੋ ਭਾਜੀ, ਬੋਡੀ ਸ਼ਾਪ 'ਚ ਕੰਮ ਕਰੋ ਜਾ ਕੇ, ਪਹਿਲਾਂ ਮੇਰੀ ਐਡਵਾਈਸ ਲੈ ਲਓ, ਓਨਰੇ ਲੈ ਲਓ। ਬਣਾਉਣਾ ਤਾਜ ਮਹਿਲ ਆ, ਪੱਥਰ ਦੂਜਿਆਂ ਦੇ ਦੇਖੀ ਉਹਨਾਂ ਕਿਹੋ ਜਿਹਾ ਲੱਗਿਆ ਹੋਇਆ, ਆਪ ਤਾਂ ਲਾ ਕੇ ਦੇਖੋ ਨਾ ਪਹਿਲਾਂ। ਹਾਂਜੀ, ਪਹਿਲਾਂ ਬੋਡੀ ਸ਼ਾਪ 'ਚ ਨੌਕਰੀ ਕਰੋ, ਰੁਪਈਆਂ 'ਚ ਤਾਂ ਫਸੇ ਹੋਏ ਆ, ਉੱਥੇ ਇੰਨੇ ਇੱਥੇ ਇੰਨੇ ਉੱਥੇ ਇੰਨੇ, ਬਾਜੀ 'ਚੋਂ ਬਾਹਰ ਨਹੀਂ ਨਿਕਲੋਗੇ, ਪੈਸੇ ਕਿਵੇਂ ਕਮਾਉਂਗੇ ਦੱਸੋ ਮੈਨੂੰ। ਬਿਜ਼ਨਸ ਤਾਂ ਭਾਜੀ ਪਹਿਲਾਂ ਘਾਟੇ ਤੋਂ ਸ਼ੁਰੂ ਹੁੰਦਾ, ਫਿਰ ਪ੍ਰੋਫਿਟ ਹੁੰਦਾ ਬਾਅਦ 'ਚੋਂ। ਬਿਜ਼ਨਸ ਨੂੰ ਘਾਟਾ ਵਾਧਾ ਕਹਿੰਦੇ ਸੀ ਬਜ਼ੁਰਗ, ਵਾਧਾ ਘਾਟਾ ਨਹੀਂ ਕਹਿੰਦੇ ਸੀ ਉਹ, ਵਾਧਾ ਘਾਟਾ ਕਹਿੰਦੇ ਸੀ ਬੋਲੇ ਬੁਲਾਏ 'ਚ, ਜੇ ਕਿਸੇ ਨੇ ਕਿਸੇ ਨੂੰ ਕੁਛ ਬੋਲਤਾ ਵਾਧਾ ਘਾਟਾ ਬੋਲਿਆ ਗਿਆ ਤਾਂ ਮਾਫ਼ ਕਰੀ, ਅਤੇ ਬਿਜ਼ਨਸ 'ਚ ਕਹਿੰਦੇ ਸੀ ਘਾਟਾ ਵਾਧਾ ਤਾਂ ਚੱਲਦਾ ਹੀ ਰਹਿੰਦਾ ਹੈ, ਕਹਿੰਦੇ ਸੀ ਇੱਦਾਂ ਕਿ ਨਹੀਂ?
4: ਹਾਂਜੀ।
0: ਘਾਟਾ ਤਾਂ ਸਾਨੂੰ ਬਰਦਾਸ਼ਤ ਨਹੀਂ ਹੈਗਾ ਬਾਈ ਜੀ, ਅਸੀਂ ਸਿੱਖੇ ਹੀ ਨਹੀਂ ਹੈਗੇ, ਅਤੇ ਅਸੀਂ ਲੈਂਦੇ ਨਹੀਂ ਹੈਗੇ, ਅਤੇ ਜਦੋਂ ਲੈਣ ਲੱਗਦੇ ਡਰ ਕੇ ਫਿਰ ਲੈ ਲੈਂਦੇ, ਡਰਨਾ ਨਹੀਂ ਬਾਈ, ਚੱਲੀ ਚੱਲੋ।
4: ਠੀਕ ਹੈ ਬਾਈ,
0: ਚੰਗਾ। ਅਤੇ ਨੈਕਸਟ ਕਾਲਰ ਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੱਦ ਕਰਨੀ ਬੰਦ ਕਰ ਦੋ, ਜਿੱਦ
5: ਜਿੱਦ ਤਾਂ ਨਹੀਂ ਮੈਂ ਕਰਦੀ,
0: ਨਹੀਂ ਤੂੰ ਛੱਡ ਦੋ ਫਿਰ ਗੱਲਾਂ, ਤੁਸੀਂ ਹੁਣ ਮੈਂ ਕਾਹਨੂੰ ਵੱਡੇ ਹੋ, ਮੈਂ ਇੱਥੋਂ ਕਹਿ ਨਹੀਂ ਸਕਦਾ। ਅੜੀਅਲ ਘੋੜੇ ਵਾਲਾ ਕੰਮ ਹੀ ਨਹੀਂ ਕਰਨਾ ਜ਼ਿੰਦਗੀ 'ਚ, ਕੋਈ ਬੈਂਡ ਹੋ ਜਾਣਾ ਬੈਂਡ। ਹਉਮੈ ਸਭ ਤੋਂ ਵੱਡਾ ਦੁਸ਼ਮਣ ਆ ਆਪਣਾ, ਸਭ ਤੋਂ ਵੱਡਾ ਦੁਸ਼ਮਣ ਕੌਣ ਹੈ? ਜਦੋਂ ਸਾਨੂੰ ਭੁਲੇਖਾ, ਠੀਕ ਹੈ, ਅਤੇ ਜਦੋਂ ਤਿਆਗ ਦਿੱਤੀ ਨਾ, ਆਪਾਂ ਕਹਿੰਦੇ ਹਉਮੈ ਤਿਆਗ ਦਿੱਤੀ, ਤਿਆਗ ਦਾ ਮਤਲਬ ਸਮਝਦੇ ਹੋ, ਸਮਰਪਣ ਕਰਨਾ,
5: ਛੱਡ ਦਿੱਤੀ।
0: ਛੱਡਣਾ ਤਾਂ ਅਲੱਗ ਕਹਿੰਦੇ ਨੇ, ਹਉਮੈ ਛੱਡਤੀ ਮੈਂ, ਉਹ ਤਾਂ ਟੈਂਪਰੇਰੀ ਹੋ ਗਈ, ਤਿਆਗ ਹੁੰਦਾ ਸਮਰਪਣ ਕਰਨਾ ਮਾਤਾ ਜੀ।
5: ਅੱਛਾ ਜੀ,
0: ਸਮਰਪਣ ਕਰਨਾ ਸਿੱਖੋ ਪਹਿਲਾਂ, ਤੇ ਛੱਡਣਾ ਤਾਂ ਬਹੁਤ ਸੌਖਾ। ਜਿਹੜਾ ਹੈਗਾ ਟਰੂ ਨੌਰਥ ਦਾ ਨੰਬਰ ਨੋਟ ਕਰੋ, ਜਿੰਨੇ ਵੀ ਲੋਕ ਨੇ ਗ੍ਰੈਵਲ ਦਾ ਕੋਈ ਵੀ ਜੋਬ ਕਰਾਉਣਾ, ਵੱਡਾ ਜੋਬ ਹੈ ਗ੍ਰੈਵਲ ਦਾ, ਤੁਹਾਡਾ ਕੋਈ ਯਾਰਡ ਆ, ਤੁਸੀਂ ਉਹਦੀ ਕੋਈ ਲੈਂਡਸਕੇਪਿੰਗ ਕਰਾਉਣੀ ਹੈ ਯਾਰਡ ਦੀ, ਤੁਸੀਂ ਉਹਨੂੰ ਸਨੋਅ ਰਿਮੂਵਲ ਦਾ ਠੇਕਾ ਵੀ ਦੇਣਾ, ਨਾਲ ਤੁਸੀਂ ਆਪਣਾ ਕੋਈ ਪਿੰਡਾਂ 'ਚ ਰਹਿੰਦੇ ਹੋ, ਤੁਹਾਡਾ ਡਰਾਈਵ ਹੈ, ਸਰਦੀਆਂ 'ਚ ਸਨੋਅ ਪਈ ਤਾਂ ਐਨ ਭਰ ਜਾਂਦਾ, ਜਾਂ ਤੁਸੀਂ ਪਾਰਕਿੰਗ ਲੋਟ ਕੋਈ ਬਣਾ ਰਹੇ ਹੋ, ਉਹਨੂੰ ਠੀਕ ਕਰਨਾ, ਉੱਚੜ ਨਿਮੜਾ, ਇਹ ਸਾਰੇ ਕੰਮ ਕਰਦੀ ਹੈ ਟਰੂ ਨੌਰਥ ਕੰਪਨੀ, ਹੈ ਵੱਡੀ ਕੰਪਨੀ ਹੈ। ਜਿੰਨੇ ਸ਼ਹਿਰ ਦੇ ਵਿੱਚ ਕੰਟਰੈਕਟਰ ਸੁਣਦੇ ਆ, ਸ਼ਾਮ ਨੂੰ ਤੁਸੀਂ 100 ਟਰੱਕ ਲੈ ਕੇ ਚੱਲ ਜਾਓ ਆਪਣਾ ਗਰਵੇ ਸਿੱਟਣ, ਉੱਥੇ ਕੌਂਕਰੀਟ ਦਾ, ਕੌਂਕਰੀਟ ਔਰ ਐਸ਼ਫੋਲਟ ਜਿਹੜੀ ਹੈ, ਲੁੱਕ ਪੱਟ ਕੇ ਡਰਾਈਵੇ ਨਵਾਂ ਬਣਾਉਂਦੇ ਹੋ ਕੌਂਕਰੀਟ ਦਾ। ਬਾਜੀ ਜੇ ਤੁਸੀਂ 6 ਮਿੰਟ ਤੋਂ ਪਹਿਲਾਂ ਵਿਹਲੇ ਨਾ ਹੋਏ ਤਾਂ ਮੈਨੂੰ ਦੱਸ ਦਿਓ ਫੋਨ ਕਰਕੇ, 6 ਮਿੰਟਾਂ 'ਚ ਵਿਹਲੇ ਕਰ ਦਿੰਦੇ ਆ, 3-3 ਘੰਟੇ ਲੋਕ ਲਾਈਨ 'ਚ ਲੱਗ ਕੇ ਖੜ੍ਹੇ ਰਹਿੰਦੇ ਆ ਵੇਸਟ ਸਿੱਟਣ ਲਈ। ਟਰੂ ਨੌਰਥ 416-803-0623 ਡੰਪ ਸਟੇਸ਼ਨ ਇਹਨਾਂ ਦਾ ਆਪਣਾ ਟਰੂ ਨੌਰਥ ਦਾ, 416-803-0623 ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਗੈਰੀ ਗਰੇਵਾਲ ਯਾਰਾਂ ਦੇ ਯਾਰ, ਅਤੇ ਗੈਰੀ ਗਰੇਵਾਲ ਹੁਣਾਂ ਦਾ ਨੰਬਰ ਨੋਟ ਕਰੋ, ਕਾਰ ਦਾ ਟਰਾਂਸਮਿਸ਼ਨ, ਸਟਾਰਟਰ, ਇੰਜਨ ਜਾਂ ਕੋਈ ਵੀ ਇਲੈਕਟ੍ਰੀਕਲ ਪ੍ਰੋਬਲਮ ਆ, ਗੈਰੀ ਗਰੇਵਾਲ 19 ਸਾਲ ਤੋਂ ਆਪਣੀ ਸ਼ੋਪ ਰਨ ਕਰ ਰਹੇ ਨੇ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡਡ। ਅਤੇ ਤੁਸੀਂ ਬਹੁਤ ਸੈਟਿਸਫਾਈਡ ਹੋ ਕੇ ਆਪਣੀ ਗੱਡੀ ਦਾ ਕੰਮ ਕਰਾਓ, 905-463-63-63 905-463-63-63। ਘੁੰਮਣ ਫਿਰਨ ਦੇ ਦਿਨ ਨੇ, ਵੈਸਟ ਜੈੱਟ ਵਾਲੇ ਸਟ੍ਰਾਈਕ ਕਰ ਰਹੇ ਨੇ, ਫਲਾਣੀ ਔਨਲਾਈਨ ਟਿਕਟ ਸਸਤੀ ਮਿਲ ਗਈ, ਮੈਂ ਡਬਈ ਗਿਆ, ਡਬਈ ਜਾਂਦਿਆਂ ਨੂੰ ਉੱਥੇ ਖੜ੍ਹੇ ਏਅਰਪੋਰਟ 'ਤੇ ਛੋਟੀ ਜਿਹੀ ਕਾਰ ਭੇਜਤੀ ਚੱਕਣ ਲਈ ਸਾਨੂੰ, 11 ਬੰਦੇ ਅਸੀਂ, ਜਿਹੜਾ 2-3 ਜਣੇ ਇਕੱਠੇ ਗਏ ਸੀ, ਅਤੇ ਉਹ ਗੱਡੀ ਭੇਜਤੀ ਛੋਟੀ ਜਿਹੀ, ਫਿਰ 3-4 ਘੰਟੇ ਖੜ੍ਹੇ ਰਹੇ, 3-3 ਘੰਟੇ ਏਅਰਪੋਰਟ 'ਤੇ, ਫਿਰ ਸਾਡਾ ਕਰੂਜ਼ ਜਾਣਾ ਸੀ ਰਾਤ ਨੂੰ, ਉਹ ਵੀ ਮਿਸ ਹੋ ਗਿਆ ਬੱਚੇ, ਉਹ ਐਂਡ 'ਚ ਪਤਾ ਲੱਗਿਆ, ਫਿਰ ਸਾਡਾ ਇੱਕ ਟ੍ਰਿਪ ਸੀਗਾ, ਉੱਥੇ ਸਾਨੂੰ ਖਾਣਾ ਆਇਆ ਕਰਤਾ, ਜਿਵੇਂ ਲੰਗਰ 'ਚ ਨਹੀਂ ਬੈਠਦੇ ਆਪਾਂ ਥੱਲੇ, ਬਾਕੀ ਦਾ ਟੇਬਲ ਲੱਗਿਆ, ਕਹਿੰਦੇ ਥੱਲੇ ਬਹਿ ਕੇ ਖਾਓਗੇ, ਤੁਹਾਡੇ ਪੈਕੇਜ 'ਚ ਇਹੀ ਆ, ਕੁਛ ਵੀ ਨਹੀਂ ਦੱਸਿਆ, ਔਨਲਾਈਨ ਬੁੱਕ ਕਰਤਾ ਚੱਕ ਕੇ ਇੱਕ ਬੰਦੇ ਨੇ, ਇੰਨੀਆਂ ਗੱਲਾਂ ਭਰਾਈਆਂ ਉਹਨੂੰ, ਮੈਂ ਹੁਣ ਗਾਲਾਂ ਵਰਡ ਤਾਂ ਯੂਜ਼ ਨਹੀਂ ਕਰ ਸਕਦਾ ਸੀ, ਕਰ ਲਿਆ ਚਲੋ ਵੀ ਹੁਣ, ਮੈਂ ਬੜਾ ਭਰਾਈਆਂ ਉਹਨੂੰ, ਮੈਂ ਕਿਹਾ ਯਾਰ ਇਹ ਕੀ ਕੀਤਾ ਤੂੰ ਯਾਰ, ਇਹ ਕੀ ਕੀਤਾ। ਕੋਵਲ ਨੂੰ ਕਾਲ ਕਰੋ ਆਲ ਲਿੰਕ ਟਰੈਵਲ ਦੇ ਉੱਤੇ, 905-239-7711 ਤੁਹਾਡਾ ਟ੍ਰਿਪ ਬਹੁਤ ਵਧੀਆ ਬਣ ਜਾਊਗਾ ਇੰਡੀਆ ਦੀਆਂ ਟਿਕਟ 'ਚ ਸਪੈਸ਼ਲਾਈਜ਼ ਕਰਦੀ ਆ ਪਾਕਿਸਤਾਨ ਅਤੇ ਇੰਡੀਆ ਕੋਮਲ ਆਲ ਲਿੰਕ ਟਰੈਵਲ ਤੋਂ 905-239-7711 ਰਾਈਟ ਵਿੰਡੋ ਫਿੱਟ ਸਹੀ ਲੋਕ ਸਹੀ ਤਰ੍ਹਾਂ ਦੀਆਂ ਟਾਕੀਆਂ ਦਰਵਾਜ਼ੇ ਘਰਾਂ 'ਚ ਲਾਉਂਦੇ ਨੇ ਲਾਈਫ ਟਾਈਮ ਵਾਰੰਟੀ ਦੇ ਨਾਲ ਤੁਸੀਂ ਕਿਸ਼ਤਾਂ ਦੇ ਵਿੱਚ ਪੇਮੈਂਟ ਕਰ ਸਕਦੇ ਹੋ ਕੁਛ ਡਾਊਨ ਪੇਮੈਂਟ ਦੇ ਨਾਲ ਅਤੇ ਨੰਬਰ ਹੈ 416-206-3200 416-206-3200 ਡੈਂਟਿਸਟਰੀ ਐਟ ਰੈਂਬਲਰ ਦੰਦਾਂ ਦੀ ਸੰਭਾਲ ਲਈ ਡਾਕਟਰ ਜਤਿੰਦਰ ਕੌਰ ਗਰੇਵਾਲ ਹੁਣਾਂ ਦਾ ਕਲੀਨਿਕ ਬ੍ਰੈਂਟਨ ਦੇ ਵਿੱਚ ਹੈ ਤੁਸੀਂ ਬ੍ਰੇਸਿਸ ਤੋਂ ਲੈ ਕੇ ਦੰਦਾਂ ਦਾ ਇਲਾਜ ਜਿਹੜਾ ਕਰਵਾ ਸਕਦੇ ਹੋ 905-451-8211 ਡਕਟ ਕਲੀਨਿੰਗ ਨਹੀਂ ਕਰਾਉਣੀ ਇਕੱਲੀ ਫਰਨਸ ਦਾ ਫਿਲਟਰ ਵੀ ਚੇਂਜ ਕਰਨਾ ਫਰਨਸ ਦੇ ਫਿਲਟਰ ਨੂੰ ਨਵਾਂ ਬਣਾ ਦਿੰਦੇ ਨੇ ਨਾਨਕ ਡਕਟ ਕਲੀਨਿੰਗ ਵਾਲੇ ਨਵਾਂ ਪਾ ਕੇ ਜਾਣਗੇ ਜਿੰਨੇ ਪਹਿਲੇ ਕਾਲਰਸ ਕਾਲ ਕਰਨਗੇ ਡਕਟ ਕਲੀਨਿੰਗ ਕਿਹੜੇ ਮਰਜ਼ੀ ਸ਼ਹਿਰ 'ਚ ਕਰਾ ਲਓ ਜਿੱਥੇ ਬੈਠੇ ਹੋ ਜਿੱਥੇ ਆਵਾਜ਼ ਆ ਰਹੀ ਹੈ ਕਾਲ ਕਰ ਦਿਓ 416-729-1521 ਸਾਹ ਸਾਫ਼ ਸੁਥਰਾ ਲਓ ਬਾਹਰ ਬਹੁਤ ਫਰੈਸ਼ ਏਅਰ ਆਪਾਂ ਪਤਾ ਕੀ ਕਹਿੰਦੇ ਅੱਜ ਕੱਲ੍ਹ ਘਰੋਂ ਬਾਹਰ ਆ ਕੇ ਆਪਾਂ ਕਹਿੰਦੇ ਬਾਹਰ ਆਏ ਹਾਂ ਫਰੈਸ਼ ਏਅਰ ਲਈਏ ਜਦੋਂ ਕਿ ਆਪਾਂ ਘਰ ਦੇ ਅੰਦਰ ਆਪਾਂ ਫੀਲ ਕਰਦੇ ਹਾਂ ਕਿ ਫਰੈਸ਼ ਏਅਰ ਨਹੀਂ ਹੈਗੀ ਠੀਕ ਹੈ ਹੈ ਵੀ ਨਹੀਂ ਫਰਨਸ ਚੱਲਦੀ ਆ ਇੱਕ ਮਸ਼ੀਨ ਹਵਾ ਨੂੰ ਉਤਪੰਨ ਕਰ ਰਹੀ ਹੈ ਅਤੇ ਉਹ ਮਸ਼ੀਨ ਨੂੰ ਅਗਰ ਸਾਫ਼ ਨਹੀਂ ਕਰਾਂਗੇ ਅਸਥਮਾ ਤੋਂ ਲੈ ਕੇ ਕੀ ਹੁੰਦੇ ਆ ਖਾਸੀਆਂ ਬਿਮਾਰੀਆਂ ਨੇ ਸਕਿਨ ਦੀਆਂ ਸਾਰੀਆਂ ਹੋ ਜਾਂਦੀਆਂ ਤੁਸੀਂ ਕੰਟੈਕਟ ਕਰਨਾ 416-729-1521 ਨਾਨਕ ਡਕਟ ਕਲੀਨਿੰਗ 416-729-1521 ਦੇ ਉੱਤੇ ਤੁਸੀਂ ਕਾਲ ਕਰਨੀ ਆ ਲਾਈਨ ਸਟੂਡੀਓ 'ਚ ਮਿਲਾ ਰਹੇ ਹੋ ਮਿਲ ਨਹੀਂ ਰਹੀ ਇਹਦਾ ਮਤਲਬ ਰੇਡੀਓ ਆਵਾਜ਼ ਸੁਣ ਰਹੇ ਹੋ ਵਾਪਸ ਆ ਰਹੇ ਹਾਂ ਯੂੰ ਗਏ ਯੂੰ ਆਏ ਕਾਲਸ ਹੋਲਡ ਰੱਖਿਓ
6: ਯਾਰ ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ ਓਨੈਸਟਲੀ ਬੈਸਟ ਡਿਸੀਜਨ ਸੀ ਹਾਂ ਬ੍ਰੋ ਫੂਡ ਵਾਸ ਅਮੇਜ਼ਿੰਗ ਫਰੈਸ਼ ਹੌਟ ਤੇ ਫੁੱਲ ਟੇਸਟ ਵਾਲਾ ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ ਸਰਵਿਸ ਵੀ ਟੌਪ ਨੌਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਛ ਆਰਗੇਨਾਈਜ਼ ਸੀ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
0: ਮਹਿੰਗਾਈ ਕੇ ਇਸ ਦੌਰ ਮੈਂ ਮੈਂ ਪੁੱਛਤਾ ਹੂੰ ਬਾਹਰ ਬਹਿਣੋ ਕਿਆ ਆਪਕੋ $10 ਫੋਰ ਟੂ ਕੋਈ ਦੇ ਪਾਏਗਾ ਕਿ ਨਹੀਂ ਮੈਂ ਆਪਸੇ ਪੁੱਛਤਾ ਹੂੰ ਖਾਣਾ ਚਾਹੋਗੇ ਕਿ ਨਹੀਂ
7: ਕਿਉਂ ਨਹੀਂ ਖਾਣਾ ਚਾਹੇਂਗੇ ਤਵਾ ਕਿਚਨ ਦੇ ਰਿਹਾ ਹੈ ਨਾ ਅੰਮ੍ਰਿਤਸਰੀ ਕੁਲਚਾ 2 for $10 ਬਿਰਿਆਨੀ 2 for $10 ਨਿਊਟਰੀ ਕੁਲਚਾ 2 for $10
8: ਅਰੇ ਬਸ ਬਸ ਫੋਨ ਨੰਬਰ ਔਰ ਐਡਰੈਸ ਤਾਂ ਦੋ
9: ਤਵਾ ਕਿਚਨ ਐਟ 30 ਰੈਂਬਲਰ ਡਰਾਈਵ ਬ੍ਰੈਂਪਟਨ ਕਲੋਸ ਟੂ ਕੈਨੇਡੀ ਐਂਡ ਸਟੀਲਸ 905-455-2600 905-451-2600
8: ਇਤਨਾ ਹੀ ਨਹੀਂ ਗ੍ਰੈਂਡ ਓਪਨਿੰਗ ਸਪੈਸ਼ਲ ਔਰ ਵੀ ਆਈਟਮ ਹੈ $10 ਫੋਰ ਟੂ
10: ਭੈਣ ਜੀ ਤੀਜਾ ਵਿਆਹ ਆ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ
11: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
0: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬੋਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 ਵਾਪਸ ਆ ਗਿਆ ਸੀ ਤੁਹਾਡੇ ਨਾਲ ਇੱਕ ਵਾਰ ਮੈਨੂੰ ਟੈਕਸਟ ਮੈਸੇਜ ਆਇਆ 1 July ਫਸਟ ਓਕੇ ਸੋ ਜੁਲਾਈ ਫਸਟ ਦੇ ਵਿੱਚ ਕੀ ਆ ਜੋ ਰਿਪੇਅਰ ਕਰਨ ਵਾਲੀ ਚੀਜ਼ ਦੱਸਦਾ ਪਿਆ ਮੈਂ ਸਭ ਕੁਝ ਬਹੁਤ ਵਧੀਆ ਹੋਊਗਾ ਆਪਾਂ ਵਧੀਆ ਹੀ ਕਹਿੰਦੇ ਹੁੰਦੇ ਹਾਂ ਕਿ ਮੇਰੇ ਵਰਗਾ ਇਨਸਾਨ ਨਹੀਂ ਕੋਈ ਆਪਾਂ ਸਾਰਿਆਂ ਨੂੰ ਲੱਗਦਾ ਹੁੰਦਾ ਵੀ ਲਾ ਦੁਨੀਆ ਤਾਂ ਐਵੇਂ ਬਾਤ ਪਈ ਹੈ ਮੇਰੇ ਵਰਗਾ ਇਨਸਾਨ ਨਹੀਂ ਕੋਈ ਜੁਲਾਈ ਫਸਟ ਦੇ ਵਿੱਚ ਜਿਹੜੀ ਹੈਗੀ ਆ ਪਰਪਸ ਅਤੇ ਵਿਲ ਪਾਵਰ ਦੋਨਾਂ ਨੂੰ ਸਟਰੋਂਗ ਕਰਨਾ ਪੈਣਾ ਵਿਲ ਪਾਵਰ ਐਂਡ ਪਰਪਸ ਦੋਨਾਂ ਨੂੰ ਸਟਰੋਂਗ ਕਰਨਾ ਪੈਣਾ ਯਾਨੀ ਕਿ ਟੀਚਾ ਮਿੱਥਣਾ ਪੈਣਾ ਅਤੇ ਉਸ ਟੀਚੇ ਨੂੰ ਮਿੱਥਣ ਲਈ ਜਦੋਂ ਆਪਾਂ ਟੀਚਾ ਮਿੱਥਦੇ ਹਾਂ ਆਪਾਂ ਬਹੁਤ ਸਾਰੇ ਕੰਪਰੋਮਾਈਜ਼ ਕਰਦੇ ਹਾਂ ਉਹ ਜ਼ਰੂਰਤ ਹੈ ਅਤੇ ਇੱਕ ਮੈਨੂੰ November 3 ਦਾ ਭੇਜਿਆ ਸੀਗਾ ਰਿਸ਼ਪਾਲ ਸਿੰਘ ਹਾਂਜੀ November 3 ਦੇ ਵਿੱਚ ਕੀ ਹੈਗਾ ਜੋ ਚੇਂਜ ਕਰਨ ਦੀ ਜ਼ਰੂਰਤ ਹੈ ਜਿਹੜਾ ਭੁੱਲਾਂ ਲਾਈਫ 'ਚ ਕੀਤੀਆਂ ਹੋਈਆਂ ਨੇ ਉਹ ਬਾਰ ਬਾਰ ਜਦੋਂ ਆਪਾਂ ਕਰਦੇ ਹਾਂ ਨਾ, ਇੱਕ ਤਾਂ ਉਹ ਕਿ ਆਦਤ ਨਹੀਂ ਬਣਾਉਣਾ ਭੁੱਲ ਨੂੰ, ਆਪਾਂ ਭੁੱਲ ਨੂੰ ਆਦਤ ਬਣਾ ਲੈਂਦੇ, ਆਪਾਂ ਕਹਿੰਦੇ ਮੇਰਾ ਤਾਂ ਸੁਭਾਅ ਆ ਮੈਂ ਤਾਂ ਐਂ ਕਰੀ ਜਾਂਦਾ। ਕਈ ਵਾਰੀ ਆਪਾਂ ਜ਼ਿਆਦਾ ਚੰਗੇ ਬਣ ਬਣ ਕੇ ਦਿਖਾ ਰਹੇ ਹੁੰਦੇ, ਦੂਜੇ ਬੰਦੇ ਨੂੰ ਲੱਗਣ ਲੱਗਦਾ ਆਪਾਂ ਕਮਜ਼ੋਰ ਹੋ ਗਏ ਹਾਂ, ਮਾੜੇ ਹਾਂ, ਆਪਾਂ ਗਲਤੀ ਕਰ ਰਹੇ ਹੁੰਦੇ ਹਾਂ। ਦੂਜੇ ਨੂੰ ਲੱਗਦਾ ਮੈਂ ਪਤਾ ਨਹੀਂ ਕੀ ਆ, ਹਵਾ ਕਹੇ ਮੈਂ ਚੰਚਲ ਹਨੇਰੀ, ਮਿੰਟਾਂ ਵਿੱਚ ਸਭ ਕਰਦੇ ਹਾਂ ਢੇਰੀ। ਕਿਹੜਾ ਹਵਾ ਅਤੇ ਧੁੱਪ ਆ ਜਿਹੜੀ ਬਹਿਸ ਛਿੜ ਗਈ, ਧੁੱਪ ਕਹਿੰਦੀ ਮੈਂ ਬਹਿਸ 'ਚ ਨਹੀਂ ਪੈਣਾ, ਹਵਾ ਕਹਿੰਦੀ ਵੀ ਮੈਂ ਤਾਂ, ਹਵਾ ਕਹੇ ਮੈਂ ਚੰਚਲ ਹਨੇਰੀ ਮਿੰਟਾਂ ਵਿੱਚ ਸਭ ਕਰਦੇ ਹਾਂ ਢੇਰੀ, ਢੇਰ ਲਾ ਦੇਵਾਂ ਮੈਂ ਢੇਰ, ਮੈਂ ਤਾਂ ਇਕੱਠਾ ਕਰ ਦੇਵਾਂ ਸਭ ਕੁਛ, ਅਤੇ ਧੁੱਪ ਕਹਿੰਦੀ ਆ ਵੀ ਉਹ ਮੰਗਦਾ ਤੁਰਿਆ ਜਾਂਦਾ, ਉਹਦੀ ਕੰਬਲੀ ਉੜਾ ਕੇ ਦਿਖਾ ਦੇ। ਹਵਾ ਫਰਾਟੇ ਮਾਰਦੀ ਹੈ ਜ਼ੋਰ ਜ਼ੋਰ ਨਾਲ, ਜਿਹੜਾ ਉਹ ਮੰਗਤਾ ਉਹ ਕੰਬਲੀ ਨੂੰ ਜੱਫਾ ਪਾਈ ਰੱਖਦਾ, ਕਿਉਂਕਿ ਉਹਨੂੰ ਪਤਾ ਕਿ ਕੰਬਲੀ ਉੜੀ ਫਕੀਰ ਦੀ, ਹੱਸਿਆ ਤਾਲੀ ਮਾਰ ਕਹਿੰਦਾ ਉੜ ਗਿਆ ਸੀ ਜੋ ਚੜਿਆ ਮੋਢਿਆਂ 'ਤੇ ਭਾਰ। ਫਕੀਰ ਤਾਂ ਇਹ ਜਾਂਦੇ ਨੇ ਵੀ ਇਹਨੂੰ ਵੀ ਭਾਰ ਹੀ ਸਮਝ ਲੈਂਦੇ ਆ। ਹੋਰ ਕਹਾਣੀ ਜੁੜ ਜਾਣੀ ਅੱਗੇ, ਹੁਣ ਸਮਾਂ ਅਲਾਓ ਨਹੀਂ ਕਰਦਾ, ਅਤੇ ਫਿਰ ਸੁਣਾਵਾਂਗੇ ਕਿਸ ਦਿਨ, ਕੰਬਲੀ 'ਤੇ ਵੀ ਕਹਾਣੀ ਸੁਣਾਵਾਂਗੇ ਕਿਸ ਦਿਨ। ਸ਼ੇਖ ਸਾਦੀ ਦੀ, ਇਰਾਨੀ ਸੰਤ ਹੋਇਆ, ਜ਼ਿੰਦਗੀ ਬਦਲ ਕੇ ਰੱਖ ਤੂੰ, ਚੋਰ ਦੀ ਜ਼ਿੰਦਗੀ ਬਦਲ ਦਿੱਤੀ, ਚੋਰੀ ਕਰਨ ਆਏ ਹੋਏ ਦੀ ਕੁਛ ਨਹੀਂ ਕੀਤਾ, ਜ਼ਿੰਦਗੀ ਬਦਲਤੀ, ਉਹਨੇ ਆਤਮ ਸਮਰਪਣ ਕਰ ਦਿੱਤਾ ਜਾ ਕੇ, ਅਤੇ ਸਜ਼ਾ ਹੋਣੀ ਸੀ। ਉੱਥੇ ਸ਼ੇਖ ਸਾਦੀ ਬੁਲਾਇਆ, ਕਹਿੰਦਾ ਇਹ ਤਾਂ ਮੇਰਾ ਦੋਸਤ ਆ, ਉਹ ਕਹਿੰਦਾ ਤੂੰ ਝੂਠ ਕਿਉਂ ਬੋਲਦਾ ਸੰਤ ਹੋ ਕੇ, ਮੈਂ ਤੇਰੇ ਚੋਰੀ ਕੀਤੀ ਸੀ। ਇਸ ਤਰ੍ਹਾਂ ਦੇ ਲੋਕ ਵੀ ਨੇ, ਇਸ ਤਰ੍ਹਾਂ ਦੀਆਂ ਪਰਸਨੈਲਿਟੀਜ਼ ਵੀ ਨੇ, ਇਸ ਤਰ੍ਹਾਂ ਦੀਆਂ ਵੀ ਨੇ, ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਕੀ ਹਾਂ, ਅਸੀਂ ਕੁਛ ਨਹੀਂ ਹੈਗੇ, ਮਿੱਟੀ ਦੀ ਢੇਰੀ ਹਾਂ, ਮੈਂ ਮਿੱਟੀ, ਮੇਰੀ ਜਾਤ ਵੀ ਮਿੱਟੀ, ਮੇਰੀ ਗਲ ਮਿੱਟੀ ਦਾ ਬਾਣਾ, ਜਲ ਮਿੱਟੀ ਵਿੱਚ ਮਿੱਟੀ ਹੋਈ ਰੋ ਰੋ ਪੈਣ ਮਕਾਣਾ, ਸਭ ਦੀ ਪੈਂਦੀਆਂ ਨੇ ਫਿਰ। ਸੋ ਦੂਸਰਿਆਂ ਪ੍ਰਤੀ ਵੀ ਚੰਗੇ ਹੋਣਾ ਇੱਕ ਜਿਹੜੀ ਹੈਗੀ ਹੈ ਗਲਤੀ ਹੁੰਦੀ ਹੈ ਬਹੁਤ ਜ਼ਿਆਦਾ, ਉਹਦੇ ਤੋਂ ਗਰੇਜ਼ ਕਰਨਾ। ਦੋ ਕਾਲ ਲੈਣੀਆਂ, ਤੀਜੀ ਕਾਲ ਨਹੀਂ ਕੋਈ ਲੈਣੀ, ਹੁਣ ਕਾਲ ਨਾ ਕਰਿਓ। ਹੈਲੋ ਜੀ, ਬੋਲੋ ਜੀ। ਹਾਂਜੀ, ਹੈਲੋ,
12: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬੋਲੋ, ਅੱਗੇ ਬੋਲੋ। ਸਤਿ ਸ਼੍ਰੀ ਅਕਾਲ
12: ਵੀਰ ਜੀ, ਮੇਰਾ ਹੈਗਾ ਜਨਵਰੀ 15, ਸੁਖਵਿੰਦਰ ਕੌਰ।
0: 15 ਜਨਵਰੀ,
12: ਹਾਂਜੀ।
0: ਸੁਖਵਿੰਦਰ ਜੀ, ਕੰਨਾਂ ਦੇ ਕੱਚੇ ਹੋਣਾ, ਕਿਸੇ ਦੀ ਵੀ ਗੱਲ ਸੁਣ ਲਈ ਮਨ 'ਤੇ ਅਸਰ ਕਰ ਲਿਆ, ਸੁਭਾਅ 'ਤੇ ਅਸਰ ਕਰ ਲਿਆ, ਕਿਸੇ ਦੀ ਵੀ ਗੱਲ ਸੁਣ ਲਈ ਉਤੇਜਿਤ ਹੋ ਗਏ, ਇਹ ਚੀਜ਼ ਦੇ ਉੱਤੇ ਵਰਕਆਊਟ ਕਰੋ। ਇੱਥੇ ਤਾਂ ਮੁੱਕਣਾ ਹੀ ਨਹੀਂ, ਉਹਨੂੰ ਆਹ ਕਹਿਤਾ, ਇਹਨੂੰ ਆਹ ਕਹਿਤਾ, ਲੋਕ ਜੱਜ 'ਤੇ ਆਪਾਂ ਕੋਈ ਉਹ ਥੋੜ੍ਹੀ ਹਾਂ ਵੀ ਇਹ ਰਾਹਗੀਰ, ਆਪਾਂ ਫੈਸਲੇ ਇਹਨਾਂ ਦੇ ਸੁਣਨੇ ਆ, ਆਪਾਂ ਆਪਣਾ ਪੱਖ ਕਲੀਅਰ ਕਰੋ ਕਿ ਅਸੀਂ ਇੱਦਾਂ ਦੇ ਹਾਂ ਜੀ, ਅਸੀਂ ਠੀਕ ਹਾਂ, ਤੁਹਾਨੂੰ ਲੱਗਦਾ ਮੈਂ ਤੁਹਾਨੂੰ ਚੇਂਜ ਨਹੀਂ ਕਰ ਸਕਦਾ, ਖਤਮ ਕਹਾਣੀ, ਧੰਨਵਾਦ ਤੁਹਾਡਾ। ਅਤੇ ਲਾਸਟ ਕਾਲ ਆਫ ਦ ਸ਼ੋਅ, ਹੈਲੋ ਜੀ।
13: ਹੈਲੋ ਬਾਈ, ਸਤਿ ਸ਼੍ਰੀ ਅਕਾਲ।
0: ਚੜ੍ਹਦੀ ਕਲਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ।
13: ਚੜ੍ਹਦੀ ਕਲਾ ਜੀ, ਮੇਰਾ ਨਾਮ ਲਵਪ੍ਰੀਤ ਸਿੰਘ ਹੈ ਜੀ, ਅਤੇ ਡੇਟ ਆਫ ਬਰਥ ਹੈਗੀ ਹੈ 16 ਫਰਵਰੀ।
0: ਪਾਸਵਰਡ ਕੀ ਸੀ ਸਾਡਾ?
13: ਆਪਣਾ ਨਜ਼ਾਰਾ ਜੀ।
0: ਆਪਣਾ ਨਜ਼ਾਰਾ ਜੀ, ਠੀਕ ਹੈ। ਨਜ਼ਾਰਾ 'ਤੇ ਜਾਣਾ, ਤੁਸੀਂ ਪਿਕਅਪ, ਜਿੰਨੇ ਵੀ ਅੱਜ ਕਾਲਰ ਸੁਣਦੇ ਪਏ ਨੇ, ਤੁਸੀਂ ਇੱਕ ਬੀਅਰ ਬਾਏ ਕਰਦੇ ਹੋ, ਬਦਮਾਸ਼, ਨਾ ਵੀ ਵਧੀਆ ਹੱਸੋਗੇ ਵੀ ਖੁਸ਼ ਵੀ ਹੋਗੇ, ਹੈ ਇਹ ਬਦਮਾਸ਼ੀ ਕੱਢ ਦਿੰਦੀ ਅੰਦਰੋਂ, ਠੀਕ ਹੈ, ਬੰਦੇ ਨੂੰ ਕੂਲ ਬਣਾ ਦਿੰਦੀ ਆ, ਬਦਮਾਸ਼ ਬੀਅਰ ਆ, ਇੱਕ ਪਰਚੇਜ਼ ਕਰਨੀ ਹੈ, ਦੂਸਰੀ ਤੁਹਾਨੂੰ ਬਿਲਕੁਲ ਬਾਏ ਵਨ ਗੈਟ ਵਨ ਦੇ ਵਿੱਚ ਆ, ਤੁਹਾਨੂੰ $6 'ਚ 2 ਬੀਅਰ ਮਿਲਣਗੀਆਂ ਠੰਡੀਆਂ।
13: ਅਨਰਿਅਲਿਸਟਿਕ
0: ਬੇਵਜ੍ਹਾ ਦੀਆਂ ਗੱਲਾਂ, ਪਰੇਸ਼ਾਨੀਆਂ ਬਣੀਆਂ ਰਹਿੰਦੀਆਂ ਜ਼ਿੰਦਗੀ 'ਚ, ਕੁਛ ਹੋਣਾ ਕਦੇ ਨਹੀਂ ਹੋਣਾ, ਤੂੰ ਪਹਿਲਾਂ ਹੀ ਕਰ ਦਿੰਦਾ।
13: ਹਾਂਜੀ ਸਹੀ
0: ਹੈ, ਪਾਇਲਟ ਤਾਂ ਜਹਾਜ਼ ਨੂੰ ਥੱਲੇ ਕਰ ਰਹੇ, ਤੂੰ ਕਰੈਸ਼ ਕਰ ਦਿੰਦਾ ਪਹਿਲਾਂ ਵੀ ਹੋ ਗਿਆ ਕਰੈਸ਼। ਧੰਨਵਾਦ ਤੁਹਾਡਾ, ਇਹ ਨਹੀਂ ਕਰਨਾ ਹੈਗਾ। ਥੈਂਕ ਯੂ ਸਾਰਿਆਂ ਦਾ ਪਾਰਟੀਸਪੇਟ ਕਰਨ ਲਈ, ਬਹੁਤ ਸ਼ੁਕਰੀਆ। ਰੇਡੀਓ ਆਵਾਜ਼ ਦੇ ਵਿੱਚ AM 530 'ਤੇ ਮੈਂ ਅਮਨਦੀਪ ਸਿੰਘ ਬੈਨੀਪਾਲ, ਕਿਸੇ ਨੇ ਮੇਰੇ ਨਾਲ ਸ਼ੋਅ ਤੋਂ ਬਾਅਦ ਗੱਲ ਕਰਨੀ ਆ, ਮੇਰਾ ਨੰਬਰ ਹੈ 416-568-3200। ਬੜੇ ਨਵੇਂ ਬਿਜ਼ਨਸਿਸ ਨੇ ਕੰਟੈਕਟ ਕਰਦੇ ਨੇ, ਤੁਸੀਂ ਸਾਨੂੰ ਕੰਟੈਕਟ ਕਰੋ। ਰੇਡੀਓ ਸਟਰੋਂਗ ਹੈਮਰ ਆ, ਅਤੇ ਹੈਮਰ ਕੰਮ ਕਰਦਾ ਹੀ ਆ। ਕਿਸੇ ਕੋਲ ਕੋਈ ਕਰਜ਼ਾ ਹੈਗਾ, ਕਰਜ਼ੇ ਨੂੰ ਆਪਣੀ ਜ਼ਿੰਦਗੀ ਤੋਂ ਅਲੱਗ ਕਰਨਾ, ਇਹ ਇੱਕ ਕਲਾ ਹੈਗੀ ਆ, ਫੋਰਮ ਨਹੀਂ ਹੈਗੇ, ਢੰਗ ਨਹੀਂ ਹੈਗਾ, 25% ਦੇਣਾ, ਵਹਿਮ ਭੁਲੇਖਿਆਂ 'ਚ ਬਾਹਰ ਨਿਕਲੋ, ਪਹਿਲਾਂ ਕਾਨੂੰਨ ਸਿੱਖੋ ਕੀ ਹੈਗਾ। 416-500-1832 416-500-1832 'ਤੇ ਕੌਨਫੀਡੈਂਸ਼ੀਅਲ ਗੱਲਬਾਤ, ਪੂਰੇ ਸ਼ਹਿਰ ਦੇ ਭੇਤ ਨੇ ਮੇਰੇ ਕੋਲ, ਕਿਸੇ ਨਾਲ ਕੋਈ ਗੱਲ ਨਹੀਂ ਹੁੰਦੀ। 416-500-1832 ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਅੱਗੇ ਲੈ ਕੇ ਜਾਣਾ, 4 ਚੈਨਲ ਆਉਣੇ ਆ, ਗਾਹਕ ਲੈ ਕੇ ਆਉਣੇ ਆ। 416-500-1832 ਸਾਡੇ ਸ਼ੋਅ ਦੇ ਉੱਤੇ ਤੁਸੀਂ ਆਪਣੀ ਐਡ ਕਰ ਸਕਦੇ ਹੋ। ਪਰਮ ਕੁਇਕ ਲਿਓ ਵਾਲੇ ਨੇ ਨੈਗਰਾ ਫੋਲ 'ਚ ਗੱਡੀ ਖਰਾਬ ਹੋ ਗਈ, ਕਿਤੇ ਹੋਰ ਕਿਤੇ ਜਾ ਕੇ ਲੁੱਟ ਕੇ ਸੁੱਟ ਨਹੀਂ ਕਰਾਉਣੀ, ਪਰਮ ਵਾਲੇ ਨੇ ਐਨ ਟੌਪ ਦਾ ਕੰਮ ਕਰਨਗੇ, ਰੈਪੂਟੇਸ਼ਨ ਇਹਨਾਂ ਦੀ ਅਤੇ ਮਿਸ ਸਾਗਰ ਦੀ ਲੋਕੇਸ਼ਨ 'ਤੇ ਲਾਈਨ ਲੱਗੀ ਰਹਿੰਦੀ ਹੈ ਲੋਕਾਂ ਦੀ, ਕਾਰਨ ਕੀ ਹੈ ਦੇ ਆਰ ਪ੍ਰੀਟੀ ਰੀਜ਼ਨੇਬਲ, ਇੰਜਨ ਟਰਾਂਸਮਿਸ਼ਨ ਟਾਇਰ ਤੋਂ ਲੈ ਕੇ ਕੋਈ ਵੀ ਰਿਪੇਅਰ, ਪਰਮ ਕੁਇਕ ਲਿਓ ਰਿਪੇਅਰ ਨਾਇਗਰਾ ਫੋਲਸ 2894981300। ਆਪਣੇ ਘਰ 'ਚ ਇੱਕ ਵਾਸ਼ਰੂਮ ਹੋਰ ਐਡ ਕਰਨਾ ਜਾਂ ਆਪਣੇ ਘਰ 'ਚ ਇੱਕ ਫਲੋਰ ਹੋਰ ਐਡ ਕਰਨਾ ਜਾਂ ਆਪਣਾ ਘਰ ਵੱਡਾ ਕਰਨਾ, ਪਿੱਛੇ ਨੂੰ ਵਧਾਉਣਾ, ਬੱਚਿਆਂ ਲਈ ਅਲੱਗ ਤੋਂ ਇੱਕ ਹੋਰ ਸਿਸਟਮ ਖੜ੍ਹਾ ਕਰਨਾ ਘਰ ਦੇ ਵਿੱਚ, ਜਗਜੀਤ ਸਿੰਘ HSP ਕੰਸਟਰਕਸ਼ਨ 416-6170709 416-6170709 ABS ਆਟੋ ਕਲੈਜ਼ਨ ਲੰਡਨ ਕਿਚਨ ਵਾਟਲੂ ਕੈਂਬਰਿਜ ਦੇ ਏਰੀਏ 'ਚ। ਕੋਈ ਗੱਡੀ ਲੱਗ ਗਈ, ਕੋਈ ਉਹਦਾ ਕੰਮ ਕਰਾਉਣਾ ਹੈਗਾ ਗੱਡੀ ਦਾ, ਬੋਡੀ ਵਰਕ ਦਾ, ਟਰੱਕ ਦਾ ਅਤੇ ਕਾਰ ਦਾ, ABS 416-520-1946 RSG ਕਸਟਮ ਸੋਫਾ, ਸੋਫੇ ਕਸਟਮ ਬਣਵਾ ਲਓ ਜਾਂ ਪੁਰਾਣੇ ਸੋਫਿਆਂ ਨੂੰ ਨਵੇਂ ਕਰਾ ਲਓ। RSG ਦਾ ਨੰਬਰ 647-705-1317। ਅਸ਼ੋਕ ਸੈਣੀ CPA CGA ਨੇ, ਤੁਸੀਂ ਕੋਈ ਵੀ ਟੈਕਸ ਦੀ ਝਮੇਲੇ ਨੇ।
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on information provided. Enjoy.

0: sofastudio.ca. Thank you, sir.
1: Nadak Flights offers special business class pricing. Fly business class in comfort. Please call 905-456-9977 to book your flight or WhatsApp 905-456-9977 for a free flight code. Nadak Flights.
2: मैं नवा कर लिया है, तेनू पता है प्रॉपर्टी इतनी महंगी है, नाले मैं एक इन्वेस्टमेंट प्रॉपर्टी ली है, एक भाई मैं बेसमेंट भी बनाई है ब्रम्पटन वाले घर दी, नाले मैं सोचदा हूं वॉशर एंड ड्रायर भी चेंज कर ही दईए, हुन समझ नहीं आ रहा अप्लायंसेस कित्थों लेगी।
3: हो जी, इदे च समझण वाली केड़ी गल है, सारे कम वाले इक्को जगह। चलो मिसेस अगर स्टील ते अप्लायंस जंक्शन ते, इना दे प्राइस ते सर्विस नु कोई बीट नहीं कर सकता। तुसी 6 मंथ तक दी पेमेंट भी बनवा सकदे हो, सारे ब्रांड्स दी ऑथराइज्ड डीलर्स भी ने। मिसेस अगर Appliance Junction. Call 905-450-0054. 905-450-0054.
4: भाई ये ट्रक तो हुण मैं चंगी तरह चलाउण लग पिया, हुण सोचदा वी कोई यूज ट्रक ही लै लवां, पर समझ नहीं आउंदी वी कित्थों लवां।
5: ओ इहदे च सोचण वाली कड़ी गल आ, ईगल ट्रक सेल्स वाले बिल सेखो नूं कॉल कर, ओए ओहदे तों वधिया कोई नहीं।
6: जी हाँ, जे तुहानूं यूज ट्रक दी लोड है ते तुहाडी पसंद दा मेक एंड मॉडल दा ट्रक तुसीं इहनां तों लै सकदे हो। अपना ट्रक वेचण लई वी याद रखो ईगल ट्रक सेल, 17 स्ट्रेटन एवेन्यू ब्रैम्पटन। कॉल बिल सेखो 416-819-6000।
7: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
8: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
9: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340 647-765-2340।
7: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340।
10: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 30 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਵੀਰਵਾਰ ਵਾਲੇ ਦਿਨ ਦੇ ਵਿੱਚ, ਅਤੇ ਹੈਪੀ ਥਰਸਡੇ ਹੋ ਗਿਆ ਜੀ ਅੱਜ। ਅਤੇ ਸਾਵਣ ਦਾ ਮਹੀਨਾ ਚੱਲ ਰਿਹਾ ਅਤੇ ਸਾਵਣ ਮਹੀਨੇ ਦੀ ਅੱਜ ਹੋਗੀ ਜੀ 15 ਤਰੀਕ, 15 ਸਾਵਣ ਅਤੇ ਸੰਮਤ ਨਾਨਕ ਸ਼ਾਹੀ 558। ਸਮਾਂ ਇਸ ਸਮੇਂ ਦੇਖੀਏ ਕਿੰਨਾ ਹੋ ਗਿਆ, 10:07 ਹੋ ਚੁੱਕਿਆ ਜੀ, ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਅਤੇ ਅੱਜ ਵੀਰਵਾਰ ਦਾ ਦਿਨ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਜਾਂਦੇ ਹਾਂ ਪੰਜਾਬ ਵੱਲ ਨੂੰ, ਪੰਜਾਬ ਦੀ ਗੱਲਬਾਤ ਕਰਦੇ ਹਾਂ। ਸੋ ਗੱਲਾਂ ਬਾਤਾਂ ਤਾਂ ਕਰੀ ਜਾਂਦੇ ਹਾਂ, ਹੈ ਨਾ, ਜਿਹੜੀਆਂ ਨਿਊਜ਼ ਆ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੀ ਜਾਂਦੇ ਹਾਂ। ਪਰ ਅੱਜ ਸਾਵਣ ਮਹੀਨੇ ਦੀ ਗੱਲਬਾਤ ਆਪਾਂ ਕਰਾਂਗੇ, ਹੈ ਨਾ। ਬੜਾ ਸਪੈਸ਼ਲ ਜਿਹਾ ਮਹੀਨਾ ਇਹ, ਸਾਰੇ ਸਾਲ ਦੇ ਵਿੱਚ ਮੈਨੂੰ ਲੱਗਦਾ ਜ਼ਿਆਦਾ ਸਪੈਸ਼ਲ ਮਹੀਨਾ ਸਾਵਣ ਦਾ ਹੀ ਹੁੰਦਾ, ਹੈ ਨਾ। ਇਹਦੇ ਨਾਲ ਕਿੰਨੇ ਤਿਉਹਾਰ ਜੁੜੇ ਹੋਏ ਆ, ਖਾਣਾ ਪੀਣਾ ਜਾਂ ਜਿਹੜੀਆਂ ਮਿੱਥਾਂ ਹੈਗੀਆਂ, ਯਾਨੀ ਕਿ ਆਹ ਕੰਮ ਇਸ ਮਹੀਨੇ 'ਚ ਨਹੀਂ ਕਰਨਾ, ਆਹ ਚੀਜ਼ ਨਹੀਂ ਖਾਣੀ, ਹੈ ਨਾ, ਬੜਾ ਕੁਛ ਹੈ। ਅਤੇ ਉਹ ਅੱਜ ਸਪੈਸ਼ਲ ਤੌਰ 'ਤੇ ਆਪਾਂ ਗੱਲਬਾਤ ਕਰਦੇ ਹਾਂ, ਅਤੇ ਬਾਕੀ ਤੁਸੀਂ ਵੀ ਨਾਲ ਸ਼ਮੂਲੀਅਤ ਪਾਉਣੀ ਹੈ। 6478741313 ਅਤੇ 6478741313। ਅਤੇ ਇਹ ਜਿਹੜਾ ਮਹੀਨਾ ਨਾ ਸਾਵਣ ਦਾ, ਕਈਆਂ ਨੂੰ ਬੜਾ ਵਧੀਆ ਲੱਗਦਾ, ਕਈਆਂ ਨੂੰ ਨਹੀਂ ਲੱਗਦਾ ਵਧੀਆ। ਸੋ ਉਹ ਵੀ ਤੁਸੀਂ ਦੱਸਣਾ ਕਿਹਨੂੰ ਵਧੀਆ ਲੱਗਦਾ ਅਤੇ ਕਿਉਂ ਲੱਗਦਾ, ਕਿਹਨੂੰ ਨਹੀਂ ਵਧੀਆ ਲੱਗਦਾ ਅਤੇ ਕਿਉਂ ਨਹੀਂ ਲੱਗਦਾ, ਹੈਂ। ਸੋ ਇਹ ਆਪਾਂ ਨੇ ਅੱਜ ਗੱਲਾਂ ਬਾਤਾਂ ਕਰਨੀਆਂ। ਅਤੇ ਬਾਕੀ ਕੋਈ ਇਹਦੇ 'ਤੇ ਕੋਈ ਮੁਹਾਵਰੇ, ਲੋਕੋਕਤੀਆਂ ਸਾਵਣ ਦੇ ਮਹੀਨੇ 'ਤੇ, ਹੈ ਨਾ, ਉਹ ਵੀ ਤੁਸੀਂ ਦੱਸ ਸਕਦੇ ਹੋ। ਅਤੇ ਬਾਕੀ ਕੋਈ ਯਾਦ ਤੁਹਾਡੀ ਛੁਪੀ ਹੋਵੇ ਇਸ ਮਹੀਨੇ ਦੀ, ਕਈ ਵਾਰ ਕੋਈ ਮੈਮਰੀ ਇੱਦਾਂ ਦੀ ਹੁੰਦੀ ਹੈ ਜਿਹੜੀ ਕਿ ਯਾਦ ਆਉਂਦੀ ਆਪਾਂ ਨੂੰ, ਅਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਸਾਵਣ ਮਹੀਨੇ 'ਤੇ ਆਪਾਂ ਨੇ ਅੱਜ ਫੋਕਸ ਰਹਿਣਾ ਪੂਰਾ। ਤੁਸੀਂ 6478741313 'ਤੇ ਕਾਲ ਕਰਨੀ ਹੈ ਅਤੇ ਫਿਰ ਦੱਸਣਾ ਇਸ ਮਹੀਨੇ ਦੀ ਇੰਪੋਰਟੈਂਸ ਕੀ ਹੈ, ਹੈਂ। ਸਾਰੇ ਸਾਲ ਦੇ ਵਿੱਚ ਇਹੀ ਮਹੀਨਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਕੋਈ ਹੋਰ ਵੀ ਹੈਗਾ, ਅਤੇ ਇਹ ਵੀ ਤੁਸੀਂ ਦੱਸ ਸਕਦੇ ਹੋ। ਅਤੇ ਲਓ ਜੀ ਹੁਣ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਜੀ। ਬ੍ਰੈਂਪਟਨ ਦੇ ਵਿੱਚ 23 ਡਿਗਰੀ ਸੈਲਸੀਅਸ ਹੈ, ਸਨੀ ਡੇ ਰਹਿਣ ਵਾਲਾ, ਹਾਈ 28 ਡਿਗਰੀ ਤੱਕ ਜਾਣਾ, ਲੋ 16 ਤੱਕ। ਅਤੇ ਅੱਜ ਬਸ ਕਹਿੰਦੇ ਆ ਵੀ ਸਨੀ ਕੰਡੀਸ਼ਨਸ ਸਾਰਾ ਦਿਨ ਇੱਦਾਂ ਹੀ ਬਣੀਆਂ ਰਹਿਣਗੀਆਂ, ਯਾਨੀ ਕਿ ਧੁੱਪ ਪੂਰੇ ਚਮਕਾਰੇ ਮਾਰੀ ਜਾਊਗੀ ਅੱਜ। ਅਤੇ ਹਵਾ ਜਿਹੜੀ ਹੈ ਉਹ ਵੀ ਬੜੀ ਵਧੀਆ ਚੱਲ ਰਹੀ ਹੈ ਜੀ, 34 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਹਵਾ ਚੱਲ ਰਹੀ ਹੈ। ਔਰ ਜੇ ਆਪਾਂ ਦੇਖੀਏ ਸਾਰਾ ਦਿਨ ਬਿਲਕੁਲ ਧੁੱਪ ਸਾਰਾ ਦਿਨ ਦਿਖ ਰਹੀ ਹੈ, 27-28 ਤੱਕ ਟੈਂਪਰੇਚਰ ਦੁਪਹਿਰ ਨੂੰ ਹੋ ਜਾਣਾ ਐਨ ਵਧੀਆ। ਅਤੇ 8:44 'ਤੇ 8:44 'ਤੇ ਸਨਸੈੱਟ ਅੱਜ ਹੋਣਾ, ਰਾਤ ਨੂੰ ਵੀ 22, 20, 19, 17, 16, 15, 14, ਸਵੇਰੇ 6 ਵਜੇ 14 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, 6:07 'ਤੇ ਸਨਰਾਈਜ਼ ਹੋਣਾ, ਕੱਲ੍ਹ ਨੂੰ ਵੀ ਧੁੱਪ ਪੂਰੇ ਮਾਰੂਗੀ ਜੀ ਚਮਕਾਰੇ। ਸੋ ਬਿਲਕੁਲ ਜੀ ਹੁਣ ਆ ਜਾਓ ਫਿਰ ਤੁਸੀਂ ਵੀ ਮਾਰੋ ਚਮਕਾਰੇ, ਮੇਰੇ ਫੋਨ ਦੇ ਚਮਕਾਰੇ ਵੱਜਣ, ਤੁਹਾਡੀ ਕਾਲ ਆਵੇ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਸਾਵਣ ਮਹੀਨੇ ਦੀਆਂ, ਹੈ। ਸਾਵਣ ਮਹੀਨੇ 'ਤੇ ਗੀਤ ਵੀ ਬੜੇ ਪੁਰਾਣੇ ਨਵੇਂ ਬੜੇ ਵਧੀਆ, ਹੈ ਨਾ। ਅੱਛਾ, ਇਸ ਮਹੀਨੇ ਦੇ ਵਿੱਚ ਜਿਹੜਾ ਖਾਣ ਪੀਣ ਹੁੰਦਾ ਉਹ ਵੀ ਬੜਾ ਸਪੈਸ਼ਲ ਜਿਹਾ ਹੁੰਦਾ। ਅਤੇ ਖਾਣ ਪੀਣ ਦਾ ਜਿਹੜਾ ਸੀਜ਼ਨ ਆ, ਜਿਵੇਂ ਕਹਿੰਦੇ ਸਾਵਣ ਦੇ ਮਹੀਨੇ 'ਚ ਹੀ ਕਹਿ ਦਿੰਦੇ ਆ, ਬੜੇ ਸਪੈਸ਼ਲ ਜਿਹੀਆਂ ਚੀਜ਼ਾਂ ਬਣਦੀਆਂ। ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ, ਪਕਵਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ, ਹਿੰਦੀ 'ਚ ਪਕਵਾਨ ਕਹਿੰਦੇ ਆ, ਪੰਜਾਬੀ 'ਚ ਕੀ ਕਹਿੰਦੇ ਆ ਆਪਾਂ, ਖਾਣ ਪੀਣ ਦੇ ਲਈ ਕੁਛ ਵੀ ਰਿੱਝ ਰਿਹਾ, ਪੱਕ ਰਿਹਾ, ਹੈ, ਰਿੱਝਣਾ। ਅਤੇ ਕੀ ਸਪੈਸ਼ਲ ਤੌਰ 'ਤੇ ਇਸ ਮਹੀਨੇ ਦੇ ਵਿੱਚ ਬਣਾਇਆ ਜਾਂਦਾ, ਅਤੇ ਤੁਸੀਂ ਕੀ ਕੀ ਬਣਾਇਆ ਹੁਣ ਤੱਕ, ਜਾਂ ਹਾਲੇ ਵੇਟ ਕਰ ਰਹੇ ਹੋ ਅਤੇ ਬਣਾਉਣਾ ਹਾਲੇ ਕਿਵੇਂ ਆ। ਸੋ ਆ ਜਾਓ ਫਿਰ ਕਰੀਏ ਗੱਲਾਂ ਬਾਤਾਂ, ਅਤੇ ਇਸ ਮਹੀਨੇ ਦੀ ਸਪੈਸ਼ਲਿਟੀ ਦੱਸਣੀ ਹੈ ਕੀ ਹੈ, ਇੰਪੋਰਟੈਂਸ ਵੀ ਦੱਸਣੀ ਹੈ ਕੀ ਹੈ, ਅਤੇ ਇਸ ਮਹੀਨੇ 'ਚ ਕੀ ਕੀਤਾ ਜਾਂਦਾ ਵਿਸ਼ੇਸ਼ ਤੌਰ 'ਤੇ, ਅਤੇ ਕੀ ਨਹੀਂ ਕੀਤਾ ਜਾਂਦਾ, ਕਿਹੜੇ ਕਿਹੜੇ ਕੰਮ ਕੀਤੇ ਜਾਂਦੇ ਆ, ਕਿਹੜੇ ਕਿਹੜੇ ਨਹੀਂ ਕੀਤੇ ਜਾਂਦੇ, ਬੜਾ ਕੁਛ ਜੁੜਿਆ ਹੋਇਆ, ਹੈ ਨਾ। ਅਤੇ ਮੁਹਾਵਰੇ ਲੋਕੋਕਤੀਆਂ ਵੀ ਹੈ, ਖਾਣਾ ਪੀਣਾ ਵੀ ਬੜਾ ਸਪੈਸ਼ਲ ਜਿਹਾ ਹੈਗਾ, ਅਤੇ ਕਈਆਂ ਨੂੰ ਮੀਂਹ ਵਧੀਆ ਲੱਗਦਾ, ਕਈਆਂ ਨੂੰ ਨਹੀਂ ਵਧੀਆ ਲੱਗਦਾ, ਇੱਦਾਂ ਵੀ ਹੈਗਾ। ਕਈ ਕਹਿੰਦੇ ਆ ਲੈ ਮੀਂਹ ਪੈ ਗਿਆ, ਗਿੱਲ ਗਲੋਲਾ ਹੋ ਗਿਆ। ਸਾਡੇ ਨਾਲ ਇੱਕ ਕਾਲਰ ਆ, ਹਾਂਜੀ ਸਤਿ ਸ੍ਰੀ ਅਕਾਲ।
1: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ। ਤੇ ਦੇਖੋ ਚਾਹੀਦਾ ਹੁਣ, ਮੈਂ ਦੇਖਿਆ ਕੀਤਾ ਜੀ, ਉਹ ਦੱਸਾਂਗੇ ਨਾ। ਸਾਉਣ ਦੇ ਮਹੀਨੇ ਦੇ ਵਿੱਚ ਮੀਂਹ ਬੜੇ ਪੈਂਦੇ ਹੁੰਦੇ ਸੀ, ਮੇਰੇ ਖਿਆਲ ਅੰਬ ਵਗੈਰਾ ਵੀ ਚੁੱਪਣੇ ਵਾਹਵਾ ਮਿਲਦੇ ਹੁੰਦੇ ਸੀ ਉਹਨਾਂ ਦਿਨਾਂ ਚ।
0: ਅੱਛਾ
1: ਤੇ ਸਾਡੇ ਟਾਈਮ ਦੇ ਉੱਤੇ ਜਿਹੜੇ ਸਾਈਕਲ ਵਾਲੇ ਹੁੰਦੇ ਸੀ ਉਹ ਬਿਆਰੇ ਸਸਤੇ ਵੇਚ ਦਿੰਦੇ ਹੁੰਦੇ ਸੀ ਉਸ ਟਾਈਮ ਜਿਹੜੇ ਵੇਚ ਦੇ ਸਾਈਕਲਾਂ ਤੇ ਤੇ ਅਸੀਂ ਘਰ ਨੂੰ ਜਾਈਏ ਤੇ ਬਾਕੀ ਪਕੌੜੇ ਕਿਤੇ ਖਾਣ ਨੂੰ ਮਿਲ ਜਾਂਦੇ ਸੀ ਜਾਂ ਬਾਲ ਪੂੜੇ ਕਈ ਵਾਰੀ ਹੋਣੇ ਏਦਾਂ ਹਨਾ ਮਾਈ ਸਾਡੀ ਤੇ ਡਿਪੈਂਡ ਹੁੰਦਾ ਸੀ ਵੀ ਉਹਦਾ ਮੂਡ ਕਿੱਦਾਂ ਦਾ ਹਿਸਾਬ ਨਾ ਹੋਵੇ ਬਣਾ ਕੇ ਤੇ ਜਾਂ ਫਿਰ ਕੁੱਕੜ ਬਹੁਤ ਚੋਰੀ ਹੁੰਦੇ ਨੇ ਸਿਆਲਾਂ ਨੂੰ ਆਪਣੇ ਜੀ ਸੌਣ ਦੇ ਮਹੀਨੇ ਦੇ ਵਿੱਚ
0: ਅੱਛਾ
1: ਹਾਂ ਹਾਂਜੀ ਲੋਕਾਂ ਦੇ ਕੁੱਕੜ ਬੜੇ ਚੋਰੀ ਹੁੰਦੇ ਸੀ ਡੇਕਾਂ ਥੱਲੇ ਸੂਰੀਆਂ ਥੱਲੇ ਭਿੱਜ ਕੇ ਵਿਚਾਰੇ ਖੜੇ ਹੁੰਦੇ ਜੀ ਤੇ ਬਸ ਇਹੀ ਅੱਜ ਕੱਲ ਸੌਣ ਦਾ ਮਹੀਨਾ ਵੀ ਬੜਾ ਖਰਾਬ ਹੀ ਚੱਲ ਰਿਹਾ ਪੰਜਾਬ ਦਾ ਦੇਖੋ ਦੁਬਾਰਾ ਫਿਰ ਬਹੁਤ ਜਗ੍ਹਾ ਦੇ ਉੱਤੇ ਪਾਣੀ ਪੂਣੀ ਭਰ ਭੁਰ ਗਿਆ ਫਿਰ ਦੁਬਾਰਾ ਤਿੰਨ ਚਾਰ ਦਿਨ ਪਹਿਲਾਂ ਵੀ ਜਿਹੜਾ ਮੀਂਹ ਪੈ ਗਿਆ ਕਾਫੀ ਉੱਤੇ
0: ਪਕੌੜੇ ਜਾਂ ਫਿਰ ਇਹਦੇ ਨਾਲ ਨਾਲ ਹੋਰ ਵੀ ਹੈ ਕੁਛ ਸਪੈਸ਼ਲ ਚੱਲ ਮੈਂ ਨੀ ਦੱਸਣਾ ਮੈਂ ਦੱਸਣ ਲੱਗੀ ਸੀ ਹੋਰ ਕੀ ਬਣਦਾ ਸਾਵਣ ਦੇ ਮਹੀਨੇ ਦੇ ਵਿੱਚ ਸਪੈਸ਼ਲ ਤੌਰ ਤੇ ਉਹ ਵੀ ਤੁਸੀਂ ਦੱਸਣਾ ਬਾਕੀ ਇਹ ਵੀ ਹੁੰਦਾ ਹੈ ਨਾ ਜਿਵੇਂ ਹੁਣ ਭਾਜੀ ਕਹਿ ਕੇ ਗਏ ਵੀ ਕੁੱਕੜ ਬਹੁਤ ਬਣਦੇ ਆ ਵੀ ਚਲੋ ਵੀ ਮੀਟ ਬਣਾਉਣਾ ਇਹ ਮਤਲਬ ਹੋ ਗਿਆ ਵੀ ਹੋਰ ਤਾਂ ਕੋਈ ਕੰਮ ਨੀ ਕੁੱਕੜ ਜਿੱਦਾਂ ਮੀਟ ਆ ਜਿਹੜਾ ਉਹ ਬਣਾਓ ਹੈ ਫਿਰ ਜਿਹੜੇ ਮੀਟ ਖਾਂਦੇ ਜਿਹੜੇ ਨਹੀਂ ਖਾਂਦੇ ਫਿਰ ਉਹ ਕੀ ਖਾਂਦੇ ਆ ਇਸ ਮਹੀਨੇ ਚ ਸਪੈਸ਼ਲ ਤੇ ਲਓ ਜੀ ਗੱਲਾਂ ਮਤਾਂ ਤੁਹਾਡੇ ਨਾਲ ਕਰੀ ਜਾ ਰਹੇ ਹਾਂ ਤੇ ਇਸ ਮਹੀਨੇ ਦੇ ਵਿੱਚ ਇੱਦਾਂ ਵੀ ਬੜਾ ਹੁੰਦਾ ਹੁਣ ਤਾਂ ਪਤਾ ਨੀ ਕਿਉਂਕਿ ਅੱਛਾ ਜਿਹੜੇ ਰਿਵਾਜ ਪਹਿਲਾਂ ਸੀਗੇ ਸਾਵਣ ਮਹੀਨੇ ਨਾਲ ਜੁੜੇ ਹੋਏ ਉਹ ਐਜ ਇਟ ਇਜ਼ ਹੁਣ ਚੱਲ ਰਿਹਾ ਕਿ ਬਹੁਤ ਸਾਰੇ ਖਤਮ ਹੋ ਗਏ ਜਿਵੇਂ ਇੱਕ ਤਾਂ ਸਾਵਣ ਮਹੀਨੇ 'ਚ ਕਹਿ ਦਿੰਦੇ ਹੁੰਦੇ ਸੀ ਵੀ ਵਿਆਹ ਨਹੀਂ ਕਰਨੇ ਹੈ ਨਾ ਵਿਆਹ ਨਹੀਂ ਸੀ ਹੁੰਦੇ ਸਾਵਣ ਮਹੀਨੇ 'ਚ ਤੇ ਹੁਣ ਵੀ ਇੱਦਾਂ ਹੀ ਹੁੰਦਾ ਜਾਂ ਸਾਵਣ ਮਹੀਨੇ 'ਚ ਕਿਉਂ ਕਹਿੰਦੇ ਹੁੰਦੇ ਸੀ ਵੀ ਵਿਆਹ ਨਹੀਂ ਕਰਨੇ ਸਾਵਣ ਮਹੀਨੇ 'ਚ ਵਿਆਹ ਨਹੀਂ ਹੁੰਦੇ ਸੀਗੇ ਪਰ ਹੁਣ ਪਤਾ ਨਹੀਂ ਚੱਲਦਾ ਸਾਰਾ ਸਿਸਟਮ ਠੀਕ ਕਿ ਉਹੀ ਰੀਤੀ ਰਿਵਾਜ਼ ਜਿਹੜੇ ਆ ਵੀ ਨਹੀਂ ਚੰਗਾ ਮੰਨਦੇ ਤੇ ਕਿਉਂ ਨਹੀਂ ਸੀ ਮੰਨਦੇ ਇਹ ਵੀ ਦੱਸਣਾ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ
2: ਹਾਂਜੀ ਸਤਿ ਸ੍ਰੀ ਅਕਾਲ ਜੀ
0: ਹਾਂਜੀ ਭਾਜੀ ਕੀ ਹਾਲ ਚਾਲ ਬੜੇ ਦਿਨਾਂ ਬਾਅਦ ਆਵਾਜ਼ ਆਈ ਤੁਹਾਡੀ
2: ਉਹਦਾ ਹੁੰਦਾ ਸੀ ਪ੍ਰੋਗਰਾਮ ਹੈ ਚਲੋ ਹੁਣ ਅੱਜ ਕਰਦੇ ਕਾਲ
0: ਹਾਂਜੀ
2: ਹਾਂਜੀ ਸਾਉਣ ਦਾ ਮਹੀਨਾ ਜੀ ਪਹਿਲੀਆਂ ਚ ਇਹ ਵੀ ਉਦੋਂ ਮਕਾਨ ਬਹੁਤ ਕੱਚੇ ਹੁੰਦੇ ਮੋਸਟਲੀ ਸਾਰਿਆਂ ਦੇ ਹਨਾ
0: ਅੱਛਾ
2: ਤੇ ਜਦੋਂ ਪੈਣਾ ਤੇ ਕੋਠੇ ਕਾਠੇ ਚੋਣੇ ਹਾਂਜੀ
0: ਅੱਛਾ ਠੀਕ ਹੈ ਹਾਂਜੀ
2: ਹਾਂਜੀ ਵੀ ਕੋਠੇ ਕਾਠੇ ਚੋਣੇ ਤੇ ਬੁਰਾ ਹਾਲ ਬੀਬੀਆਂ ਨੇ ਕਦੇ ਉਧਰ ਭੱਜ ਕਦੇ ਉਧਰ ਭੱਜ ਤੇ ਬੰਦੇ ਵਿਹਲੇ ਹੁੰਦੇ ਉਹਨਾਂ ਕਹਿਣਾ ਚਲੋ ਹੁਣ ਪਕੌੜੇ ਕੱਢ ਲਓ ਚਾਹ ਬਣਾ ਲਓ ਖੀਰ ਪੂੜੇ ਬਣਾ ਲਓ ਬੰਦਿਆਂ ਨੇ ਬੁੜੀਆਂ ਨੂੰ ਸੂਲੀ ਤੇ ਟੰਗਿਆ ਹੁੰਦਾ
0: ਅੱਛਾ
2: ਹਾਂਜੀ ਪਰ ਹੁਣ ਤਾਂ ਪੱਕਿਆ ਜੀ ਹੁਣ ਜਦੋਂ ਮੀਂਹ ਪੈਂਦਾ ਬਾਅਦ ਚ ਫਿਰ ਅੱਗ ਲੱਗਦੀ ਹੈ ਮਕਾਨਾਂ ਨੂੰ ਤੇ ਤੜਫਦੇ ਫੇ ਕਹਿੰਦੇ ਓ ਹੋ ਕਹਿੰਦੇ ਬਹੁਤ ਬੁਰਾ ਹਾਲ ਹੈ ਜੀ ਜੀ ਉਹਨਾਂ ਦਿਨਾਂ ਜਿਹੜੇ ਕੋਠੇ ਕੱਚੇ ਹੁੰਦੇ ਹੋਏ ਉਹ ਵਗਣੇ ਸਾਰੇ ਬਾਲਣ ਭੇਜਣਾ ਬੁੜੀਆਂ ਦਾ ਹੁਣ ਲੋੜ ਹੀ ਨੀ ਹੁਣ ਤੇ ਮੋਦੀ ਸਾਹਿਬ ਨੇ ਚੁੱਲਾ ਘਰ ਘਰ ਦੇ ਦਿੱਤਾ ਹਾਂਜੀ ਸਿਲੰਡਰ ਲੈ ਆਓ ਕਹਿੰਦਾ $1000 ਦਾ
0: ਅੱਛਾ ਵੀ ਮੀਂਹ ਕਰਕੇ ਨੀ ਸੀ ਵਿਆਹ ਹੁੰਦੇ ਵੀ ਕੋਠੇ ਕੱਚੇ ਆ ਕਿੱਦਾਂ
2: ਹਾਂਜੀ ਵਿਆਹ ਵੀ ਨੀ ਹੁੰਦੇ ਸਾਉਣ ਦੇ ਮਹੀਨੇ ਵਿੱਚ ਵੀ ਜੇ ਨਵੀਂ ਵਹੁਟੀ ਆਈ ਉਹਨੇ ਕਹਿੰਦਾ ਲੈਣ ਦੇ ਕੋਠੇ ਵਗਣ ਡਿਆ ਤੇ ਮੈਂ ਇੱਥੇ ਕੀ ਰਹਿਣਾ ਮੇਰਾ ਦਾਜ ਭੇਜ ਦੇਣਾ
0: ਅੱਛਾ ਹੁਣ ਹੁੰਦੇ ਆ ਕਿ ਨਹੀਂ ਹੁਣ ਕੋਈ ਪ੍ਰੋਬਲਮ ਨਹੀਂ ਹੈ
2: ਹੁਣ ਕੋਈ ਨੀ ਜੀ ਹੁਣ ਤਾਂ ਵੀਕ ਡੇਜ ਵੀ ਹੁੰਦਾ ਅੱਗੇ ਸੈਚਰਡੇ ਸੰਡੇ ਹੁੰਦੇ ਹੁਣ ਤੇ ਮੰਡੇ ਵੀ ਵਿਆਹ ਹੋ ਜਾਂਦੇ ਜੀ
0: ਠੀਕ ਆ ਥੈਂਕ ਯੂ ਭਾਜੀ
2: ਹਾਂਜੀ ਹੁਣ ਕੋਈ ਚੱਕਰ ਨਹੀਂ ਆ ਥੈਂਕ ਯੂ
0: ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਨੈਕਸਟ ਕਾਲ ਤੇ ਚੱਲਦੇ ਆ ਹਾਂਜੀ ਸਤਿ ਸ੍ਰੀ ਅਕਾਲ
3: ਹਾਂਜੀ ਮੈਂ ਸਤਿ ਸ੍ਰੀ ਅਕਾਲ
0: ਹਾਂਜੀ ਆਂਟੀ ਕੀ ਹਾਲ ਚਾਲ ਤੁਹਾਡਾ
3: ਵਧੀਆ ਬੇਟੇ ਵਧੀਆ ਮੈਂ ਕਿਹਾ ਸਾਉਣ ਦਾ ਮਹੀਨਾ ਤਾਂ ਸਾਰੇ ਸਾਲ ਦੇ ਵਿੱਚ ਸਾਰੇ ਮਹੀਨਿਆਂ ਨਾਲੋਂ ਵੱਧ ਗੱਲਾਂ ਬਾਤਾਂ ਵਾਲਾ
0: ਹਾਂਜੀ ਹਾਂਜੀ
3: ਤੇ ਇਹਦੇ ਵਿੱਚ ਖੀਰ ਗੁਲਗੁਲੇ ਸੇਵੀਆਂ ਪੂੜੇ ਇਹ ਚੀਜ਼ਾਂ ਬਣਾਈ ਦੀਆਂ ਸੀ ਨਾ
0: ਹਾਂਜੀ
3: ਹਾਂਜੀ ਤੇ ਉਹ ਦੇਖੋ ਕਈ ਲੋਕੀ ਹੁਣ ਕੜੀ ਨੀ ਬਣਾਉਂਦੇ ਪਰ ਗੁਰਦੁਆਰਾ ਸਾਹਿਬ ਚ ਤਾਂ ਦੇਖੋ ਬਣਦੀ ਹੈ ਹਨਾ
0: ਠੀਕ ਆ
3: ਤੇ ਦਹੀਂ ਨੀ ਸੀ ਖਾਂਦੇ ਖੀਰੇ ਖਰਬੂਜੇ ਦਵਾਣੇ ਕਿਉਂਕਿ ਹੈਜਾ ਹੋਣ ਦਾ ਡਰ ਹੁੰਦਾ ਸੀ ਉਸ ਤੋਂ ਪਾਣੀ ਨਾ ਪੀ ਲੈਣ ਬੱਚੇ ਤੇ ਬਾਕੀ ਵਿਆਹ ਤਾਂ ਨੀ ਸੀ ਕਰਦੇ ਇੱਕ ਤਾਂ ਭੜਾਸ ਬਹੁਤ ਹੁੰਦੀ ਸੀ ਤੇ ਆਏ ਗਏ ਨੂੰ ਸਾਂਭਣਾ ਇੱਕ ਮੱਖੀ ਮੱਛਰ ਤੇ ਬਾਕੀ ਮੀਂਹ ਕਣੀ ਦਾ ਮੌਸਮ ਕਦੀ ਅੰਦਰ ਮੰਜੇ ਡਾਓ ਕਦੀ ਬਾਹਰ ਤੇ ਸਲਾਬ ਹੀ ਸਲਾਬ ਹੁੰਦੀ ਸੀ ਸਾਰੀ ਤੇ ਜਿਹੜਾ ਸਾਉਣ ਦੇ ਮਹੀਨੇ ਦੀ ਮਹੱਤਤਾ ਇਹ ਹੈ ਵੀ ਫੁੱਲ ਬੂਟੇ ਕਿਵੇਂ ਖਿੜਦੇ ਜਦੋਂ ਜੇਠ ਹਾੜ ਦੇ ਵਿੱਚ ਲੂ ਪੈਂਦੀ ਆ ਬਹੁਤ ਬੁਰੇ ਹਾਲ ਹੁੰਦੇ ਆ ਤੇ ਉਸ ਤੋਂ ਬਾਅਦ ਜਦੋਂ ਮੀਂਹ ਪੈਂਦਾ ਤੇ ਫਿਰ ਠੰਡ ਪੈ ਜਾਂਦੀ ਕਿਉਂਕਿ ਪਿੱਤ ਵੀ ਨਿਕਲੀ ਹੋਈ ਹੁੰਦੀ ਹੈ ਤੇ ਉਹ ਵੀ ਫਿਰ ਮੀਂਹ ਦੇ ਵਿੱਚ ਜਾ ਕੇ ਮਾਰਦੇ ਹੁੰਦੇ ਸੀ ਤੇ ਮੰਜੇ ਅੰਦਰ ਬਾਹਰ ਕਰਨੇ ਤੇ ਬਾਕੀ ਮਾਂ ਬੇਟੀ ਕਹਿੰਦੀ ਨਾ ਬਾਬਲ ਕਾਜਰ ਜਿੰਦਿਆ ਮੇਰਾ ਅੱਸੂ ਦਾ ਕਾਜਰ ਚਾਈ ਵੇ ਅੰਨ ਨਾ ਤਰੱਕੇ ਤੇਰੀ ਕੋਠੜੀ ਤੇਰਾ ਦਹੀਂ ਨਾ ਉਬਲ ਜਾਊਗੇ ਕਿਉਂਕਿ ਪੜਾਸ ਨਾਲ ਜਿਹੜਾ ਫੂਡ ਵੀ ਹੁੰਦਾ ਸੀ ਨਾ ਉਹ ਵੀ ਖਰਾਬ ਹੋ ਜਾਂਦਾ ਸੀ ਸਾਉਣ ਭਾਦੋਂ ਦੇ ਮਹੀਨੇ ਵਿੱਚ।
0: ਅੱਛਾ ਜੀ,
3: ਇਹ ਵੀ ਗੱਲਾਂ ਤੇ ਬੈਠੇ ਬਹੁਤ ਜ਼ਿਆਦਾ ਪਰ ਚਲੋ ਆਪ ਸੁਣਦੇ ਬਾਕੀ ਨੇ।
0: ਜੀ ਜੀ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਨਹੀਂ ਗੱਲ ਸਹੀ ਹੈ ਹਨਾ, ਉਦੋਂ ਕਿਹੜਾ ਫਰਿੱਜ ਹੁੰਦੇ ਸੀਗੇ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਵੀ ਰੋਟੀ ਪਾਣੀ ਬਣਿਆ ਹੁੰਦਾ। ਹੁਣ ਤਾਂ ਚਲੋ ਬੜਾ ਕੁਛ ਹੈ ਨਾ, ਫਰੀਜ਼ਰ ਹੈਗੇ ਆ, ਫਰਿੱਜ ਹੁੰਦਾ ਘਰਾਂ ਦੇ ਵਿੱਚ ਤੇ ਹੋਰ ਬੜਾ ਤਰੀਕਾ ਹੈਗਾ ਸਾਂਭਣ ਦਾ ਸਮਾਨ ਨੂੰ, ਪਰ ਪਹਿਲਾਂ ਇਹੀ ਹੁੰਦਾ ਸੀ ਵੀ ਖਰਾਬ ਹੀ ਨਾ ਹੋ ਜਾਣ, ਹੈ ਨਾ। ਸੋ ਇਸ ਕਰਕੇ ਵੀ ਹੁੰਦਾ ਹੋਣਾ, ਬਾਕੀ ਕੱਚੇ ਕੋਠੇ ਉਹਨਾਂ ਕਰਕੇ ਵੀ ਹੁੰਦਾ ਸੀ ਵੀ ਪਚਾਉਣ ਲੱਗ ਜਾਣਾ ਜਾਂ ਉਹਨਾਂ ਦੀ ਲਪਾਈ ਕਰਨੀ ਹੈ, ਹੈ ਨਾ, ਲਿਪਣੇ ਲਿਪਦੇ ਹੁੰਦੇ ਸੀ ਕੋਠੇ, ਹੈ ਨਾ। ਸੋ ਪੁਰਾਣੇ ਸਮੇਂ ਦੇ ਵਿੱਚ, ਸੋ ਹੁਣ ਤਾਂ ਉਹੀ ਹੈ ਵੀ ਚੇਂਜ ਹੋ ਗਿਆ, ਸਾਰਾ ਕੁਛ ਪੱਕਾ ਹੀ ਪੱਕਾ ਹੋ ਗਿਆ। ਹੁਣ ਤਾਂ ਚਾਹੇ ਬਾੜਾ ਕਹਿੰਦੇ ਹੁੰਦੇ ਸੀ ਜਿਹੜਾ ਡੰਗਰਾਂ ਦਾ, ਡੰਗਰ ਬੱਚੇ ਜਿੱਥੇ ਰੱਖਦੇ ਹੁੰਦੇ ਸੀਗੇ, ਸੋ ਉਹ ਵੀ ਕੱਚੇ ਘਰ ਵੀ ਕੱਚੇ, ਪਰ ਹੁਣ ਤਾਂ ਪੱਕੇ ਹੀ ਪੱਕਾ ਸਾਰੇ ਪਾਸੇ ਪਿੰਡਾਂ 'ਚ ਚਲੇ ਜਾਓ, ਲੱਗਦਾ ਕਿਤੇ ਵੀ ਕਿਤੇ ਕੋਈ ਜਿਹੜਾ ਕੋਠਾ ਉਹ ਕੱਚਾ ਹੋਊਗਾ, ਹੁਣ ਨਹੀਂ ਹੈਗਾ, ਹੈ ਨਾ। ਅੱਛਾ, ਇੱਕ ਚਲੋ ਇਹ ਹੋ ਗਿਆ ਵੀ ਕੱਚੇ ਕੋਠਿਆਂ ਕਰਕੇ ਵਿਆਹ ਨਹੀਂ ਸੀ ਹੁੰਦੇ। ਇੱਕ ਜਿਹੜਾ ਹੈਗਾ ਲੜਕੀਆਂ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਹੁੰਦੇ ਸੀਗੇ, ਉਹ ਇਸ ਮਹੀਨੇ ਦੇ ਵਿੱਚ ਕਹਿੰਦੇ ਸੀ ਵੀ ਸੱਸ ਤੇ ਨੂੰਹ, ਨਵੀਂ ਜਿਹੜੀ ਸੱਜਰੀ ਵਿਆਹੀ ਕੁੜੀ ਹੁੰਦੀ ਸੀਗੀ, ਉਹ ਵੀ ਆਪਣੇ ਪੇਕਿਆਂ ਨੂੰ ਆਉਂਦੀ ਹੁੰਦੀ ਸੀ ਪੂਰੇ ਇੱਕ ਮਹੀਨੇ ਵਾਸਤੇ। ਇਹ ਰਿਵਾਜ਼ ਹੁਣ ਵੀ ਹੈਗਾ, ਚੱਲੀ ਜਾਂਦਾ ਐਜ਼ ਇਟ ਇਜ਼, ਕਿ ਹੁਣ ਕੋਈ ਨਹੀਂ ਪਰਵਾਹ ਕਰਦਾ ਵੀ ਚਲੋ ਕੋਈ ਫਰਕ ਨਹੀਂ ਪੈਂਦਾ। ਪਰ ਇਹ ਕਿਉਂ ਐਦਾਂ, ਜੇ ਚਲੋ ਪਹਿਲਾਂ ਦੀ ਵੀ ਗੱਲ ਕਰਦੇ ਹੁਣ ਵੀ ਕਹੀ ਤਾਂ ਚਲੋ ਮੰਨਦੇ ਹੁਣ ਇਹਨਾਂ ਗੱਲਾਂ ਨੂੰ, ਤੇ ਉਹ ਫਿਰ ਕਹਿ ਦਿੰਦੇ ਆ ਵੀ ਕੁੜੀਆਂ ਨੂੰ ਨਵੀਆਂ ਵਿਆਹੀਆਂ ਤੇ ਭਰਾ ਲੈਣ ਜਾਂਦੇ ਆ ਜਾਂ ਪੇਰੈਂਟਸ ਜਿਹੜੇ ਕਹਿੰਦੇ ਵੀ ਛੱਡ ਜਾਓ ਸਾਡੀ ਕੁੜੀ ਨੂੰ ਸਾਵਣ ਮਹੀਨੇ ਚ। ਸੋ ਇਹ ਕਿਉਂ ਰਿਵਾਜ਼ ਪਿਆ, ਇਹਦੇ ਬਾਰੇ ਵੀ ਦੱਸੋ ਥੋੜਾ ਜਿਹਾ। ਤੇ ਹੁਣ ਦਾ ਮਾਹੌਲ ਕੀ ਹੈ, ਹੁਣ ਵੀ ਐਜ਼ ਇਟ ਇਜ਼ ਹੀ ਆ ਕਿ ਹੁਣ ਕੋਈ ਪਰਵਾਹ ਨਹੀਂ ਕਰਦਾ, ਕੁਛ ਨਹੀਂ ਹੁੰਦਾ? ਤੇ ਦੱਸੋ ਇਹ ਵੀ 647-8-13-13 ਤੇ ਤੁਸੀਂ ਗੱਲਬਾਤ ਜਿਹੜੀ ਆ ਉਹ ਸਟੂਡੀਓ ਦੇ ਵਿੱਚ ਕਰ ਸਕਦੇ ਹੋ, ਤੇ ਨਾਲ ਦੀ ਨਾਲ ਮੈਂ ਨੰਬਰ ਵੀ ਤੁਹਾਨੂੰ ਦੇ ਦੇਵਾਂ। ਔਰ ਜੇ ਨਾ ਤੁਸੀਂ ਪਹਿਲਾਂ ਤਾਂ ਨੰਬਰ ਲੈ ਲਓ ਤੁਸੀਂ, ਬਹੁਤ ਵਧੀਆ ਇਹ ਨੰਬਰ ਹੈਗਾ ਜੀ ਨੋਬਲ ਫਰੈਸ਼ ਫੂਡ ਦਾ, ਕਿਉਂਕਿ ਨਾ ਨੋਬਲ ਫਰੈਸ਼ ਫੂਡ ਤੇ ਤੁਸੀਂ ਗਰੋਸਰੀ ਕਰਨੀ ਹੈ। ਹੁਣ ਦੇਖੋ ਆਪਾਂ ਖਾਣ ਪੀਣ ਦੀ ਗੱਲਬਾਤ ਕਰ ਰਹੇ ਹਾਂ ਨਾ, ਖੀਰਾਂ ਪੂੜੇ ਤੁਸੀਂ ਬਣਾਉਣੇ ਆ, ਤੇ ਖੀਰ ਤੇ ਪੂੜੇ ਜਿਵੇਂ ਜਦੋਂ ਬਣਦੇ ਆ ਉਹਦੇ ਲਈ ਗੁੜ ਵੀ ਚਾਹੀਦਾ, ਡਰਾਈ ਫਰੂਟ ਵੀ ਚਾਹੀਦਾ, ਚਾਵਲ ਵੀ ਚਾਹੀਦੇ ਆ, ਹੈ ਨਾ। ਇਹ ਸਾਰਾ ਕੁਛ ਬੜਾ ਵਧੀਆ ਤੁਹਾਨੂੰ ਨੋਬਲ ਫਰੈਸ਼ ਫੂਡ ਤੇ ਮਿਲਣਾ, ਤੇ ਬੜੇ ਕਮਾਲ ਦੇ ਰੇਟ ਆ ਉਹਨਾਂ ਦੇ, ਆਟੇ ਦਾਲਾਂ ਦੇ, ਚਾਵਲ ਲੈਣੇ ਤੁਸੀਂ, ਗਰੋਸਰੀ ਕੋਈ ਵੀ ਕਰਨੀ ਹੈ, ਫਲ ਫਰੂਟ ਤੇ ਨਾਲ ਦੀ ਨਾਲ ਤੁਸੀਂ ਡਰਾਈ ਫਰੂਟ, ਜੇ ਉੱਥੇ ਜਾ ਕੇ ਦੇਖੋ ਨਾ ਸਾਰੀ ਤਰ੍ਹਾਂ ਦੇ ਆ, ਬਾਕੀ ਫਰੈਸ਼ ਸਬਜ਼ੀਆਂ ਤੇ ਫਲ ਫਰੂਟ ਤਾਂ ਹੈ ਹੀ ਹੈ। ਤੇ ਬਾਕੀ ਤੁਸੀਂ ਇਹਨਾਂ ਨੂੰ ਕੰਟੈਕਟ ਕਰੋਗੇ, ਦੋ ਲੋਕੇਸ਼ਨਾਂ, ਇੱਕ ਗਲਿੰਗਮ ਡਰਾਈਵ ਤੇ ਆ, ਇੱਕ ਹੈਗੀ ਆ ਜੀ ਸੈਂਡਲਵੁੱਡ ਪਾਰਕਵੇ ਤੇ। ਬੜੇ ਕਮਾਲ ਦੇ ਰੇਟ, ਸੇਲ ਵਰਗੇ ਮਾਹੌਲ ਰਹਿੰਦਾ ਹਮੇਸ਼ਾ ਹੀ, ਫਰੈਸ਼ ਫਰੈਸ਼ ਚੀਜ਼ਾਂ ਤੁਹਾਨੂੰ ਸਾਰੀਆਂ ਮਿਲਣਗੀਆਂ। 2898010566 2898010566 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਆਂਟੀ, ਹੋਰ ਕੀ ਕਹਿਣਾ ਚਾਹੁੰਦੇ ਹੋ?
3: ਹਾਂਜੀ, ਰੋਹ ਵਾਲੇ ਚੌਲ ਵੀ ਬੇਟਾ ਬਣਦੇ ਹੁੰਦੇ ਸੀਗੇ।
0: ਅੱਛਾ, ਰਸ ਵਾਲੀ ਖੀਰ
3: ਜਿਹੜਾ ਸੱਸ, ਹਾਂਜੀ ਰਸ ਵਾਲੀ ਖੀਰ, ਤੇ ਜਿਹੜੀ ਸੱਸ ਨੂੰ ਜਿਹੜੀਆਂ ਸੀ ਨਾ, ਅਸੀਂ ਤਾਂ ਸਾਡੇ ਤਾਂ ਮਦਰ ਇਨ ਲਾਅ ਨਹੀਂ ਸੀ ਮੰਨਦੇ ਇਸ ਗੱਲ ਨੂੰ, ਤੇ ਉਹ ਕਹਿੰਦੇ ਸੀ ਵੀ ਨਹੀਂ ਅਸੀਂ, ਮੈਂ ਨੀ ਨਿਖੜਨਾ ਤੇ ਨਾ ਮੈਂ ਨਿਖੇੜਨਾ, ਸਾਰੇ ਪਰਿਵਾਰ ਚੋਂ ਨਿਕਲੇਗੀ, ਕੱਲੀ ਮੇਰੇ ਨਾਲੋਂ ਨੀ ਨਿਕਲੇਗੀ।
0: ਅੱਛਾ,
3: ਪਰ ਇੱਕ ਤੀਆਂ ਦਾ ਮਹੀਨਾ ਹੁੰਦਾ ਸੀ ਨਾ, ਉਹ ਕਿਤਨੀ ਪੀਂਘਾਂ ਪੈਂਦੀਆਂ ਸੀਗੀਆਂ, ਤੇ ਫਿਰ ਉਹ ਜਿਹੜੀਆਂ ਧੀਆਂ ਸੀ ਉਹ ਤਾਂ ਪੀਂਘਾਂ ਝੂਟ ਲੈਂਦੀਆਂ ਸੀ, ਤੇ ਜਿਹੜੀਆਂ ਨੂੰਹਾਂ ਸੀ ਨਾ ਉਹ ਫਿਰ ਪੀਂਘਾਂ ਸਹੁਰੇ ਘਰ ਨਹੀਂ ਸੀ ਝੂਟਦੀਆਂ, ਕਿਉਂਕਿ ਫਿਰ ਉਹ ਪੇਕਿਆਂ ਤੇ ਜਾ ਕੇ ਤਾਂ ਨਿਸੰਗ ਨੱਚ ਗਏ ਗਾ ਲੈਂਦੀਆਂ, ਪੀਂਘਾਂ ਵੀ ਝੂਟ ਲੈਂਦੀਆਂ ਸੀ। ਜਿੱਦਾਂ ਉਹਨੇ ਬੋਲਿਆ ਨਾ, ਨੀ ਨਨਾਨੇ ਬਈ ਮਾਨੇ ਅੱਖਾਂ ਫੇਰ ਗੀਰ ਕਰਨੇ, ਕਈ ਵੀਰ ਨੂੰ ਕਸੂਤੀ ਲੋਤੀ ਲਾਈ ਨਾਲ ਦੇ, ਜਾਂ ਤੱਜ ਤੈ ਮੈਨੂੰ ਮਾਰ ਪੁਆਈ ਨਾ, ਤੂੰ ਖਿੱਚ ਧੋ ਕੇ ਮੈਨੂੰ ਚੁੰਨੀ ਲੱਥ ਗਈ ਪਿੰਡ ਸਹੁਰਿਆਂ ਦਾ ਮੱਚ ਗਈ ਦੁਹਾਈ ਲੜਦੇ, ਉਹ ਫਿਰ ਘੁੰਡ ਕੱਢਦੀਆਂ ਸੀਗੀਆਂ ਨਾ, ਇਸ ਕਰਕੇ ਫਿਰ ਉਹ ਇੱਥੇ ਪੀਂਘ ਨੀ ਚੁੱਟ ਸਕਦੀਆਂ, ਫਿਰ ਉੱਤੀਆਂ ਤੇ ਬਣਨਾ ਬਣਿਆ ਹੋਇਆ ਸੀ ਨਾ ਜਾਣ ਦਾ।
0: ਬਹੁਤ ਵਧੀਆ, ਥੈਂਕ ਯੂ ਥੈਂਕ ਯੂ, ਬਿਲਕੁਲ ਜੀ ਬੜਾ ਵਧੀਆ ਹੈ ਨਾ। ਹਾਂ, ਉਂਝ ਜਿਵੇਂ ਵੀ ਕੁੜੀਆਂ ਵੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਬਹਾਨੇ ਨਾਲ, ਤੇ ਫਿਰ ਨਾਲੇ ਗੱਲਾਂ ਬਾਤਾਂ ਦੱਸਦੀਆਂ ਕਰਦੀਆਂ ਹਾਂ ਵੀ ਮੇਰੇ ਘਰ ਸਾਰਾ ਕੁਛ ਕਿਵੇਂ ਹੈ ਹੈ ਤੇ ਸੱਸ ਮੇਰੇ ਨਾਲ ਕਿਵੇਂ ਰਹਿੰਦੀ ਹੈ। ਪਹਿਲਾਂ ਪਹਿਲਾਂ ਤਾਂ ਉਹੀ ਹੈ, ਚਾਹ 'ਚ ਸਾਰਾ ਕੁਛ ਵਧੀਆ ਵਧੀਆ ਲੱਗਦਾ, ਫਿਰ ਹੌਲੀ ਹੌਲੀ ਰੰਗ ਜਿਹੜੇ ਸਾਰੇ ਦਿਖਾਉਣ ਲੱਗ ਜਾਂਦੇ ਆ। ਸੋ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅੱਜ, ਬੜਾ ਵਧੀਆ ਹੈ। ਸੋ ਸਾਵਣ ਦਾ ਮਹੀਨਾ ਟੋਪਿਕ ਆਪਣਾ ਚੱਲ ਰਿਹਾ ਅਤੇ ਤੁਹਾਡੀਆਂ ਕੌਲਾਂ 647-874-1313 'ਤੇ ਆ ਰਹੀਆਂ ਅਤੇ ਤੁਸੀਂ ਜ਼ਰੂਰ ਸਾਂਝ ਪਾ ਸਕਦੇ ਹੋ। ਅਤੇ ਫਿਲਹਾਲ ਆਪਾਂ ਹੁਣ ਲੈਂਦੇ ਹਾਂ ਪਰਮਜੀਤ ਦਿਓਲ ਜੀ ਨੂੰ ਅਤੇ ਇਹਨਾਂ ਤੋਂ ਆਪਾਂ ਰੀਅਲ ਅਸਟੇਟ ਦੀ ਲਈ ਹੈ ਜਾਣਕਾਰੀ, ਕਿਉਂਕਿ ਟ੍ਰਾਂਜੈਕਸ਼ਨ ਤੁਸੀਂ ਕੋਈ ਵੀ ਕਰਨੀ ਹੈ ਰੀਅਲ ਅਸਟੇਟ ਦੇ ਵਿੱਚ, ਫਿਰ ਤੁਸੀਂ ਪਰਮਜੀਤ ਦਿਓਲ ਜੀ ਨੂੰ ਕਾਲ ਕਰਨੀ ਹੈ। ਜੀ ਸਰ,
4: ਸਤਿ ਸ੍ਰੀ ਅਕਾਲ ਜੀ। ਮੇਰੇ ਬਣੀਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਨਿਊਲੀ ਲਿਸਟ ਕੀਤਾ ਗਿਆ ਵਾ। ਇਹ ਬਵੇੜ ਅਤੇ ਤੁਹਾਨੂੰ ਟੋਰਬ੍ਰਾਮ ਦੇ ਨਜ਼ਦੀਕ 1400 ਸਕੁਅਰ ਫੁੱਟ ਦਾ ਯੂਨਿਟ ਮਿਲ ਰਿਹਾ ਬੜੇ ਪਲਾਜ਼ੇ ਦੇ ਵਿੱਚ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਅਤੇ ਰੈਸਟੋਰੈਂਟ ਦਾ ਬਿਜ਼ਨਸ ਵੀ ਬਹੁਤ ਪ੍ਰੋਪਰਲੀ ਚੱਲ ਰਿਹਾ ਵਾ। ਅਗਰ ਤੁਸੀਂ ਇਹ ਯੂਨਿਟ ਇਨਵੈਸਟਮੈਂਟ ਲਈ ਖਰੀਦਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਦੇ ਵਿੱਚ ਚੱਲ ਰਿਹਾ ਬਿਜ਼ਨਸ ਜਿਹੜਾ ਕਿ ਰੈਸਟੋਰੈਂਟ ਦਾ ਬਿਜ਼ਨਸ ਆ ਉਹ ਵੀ ਨਾਲ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਵਾ, ਕਿਉਂਕਿ ਦੋਵੇਂ ਹੀ ਤੁਹਾਨੂੰ ਬਹੁਤ ਹੀ ਗੁੱਡ ਪ੍ਰਾਈਸ ਦੇ ਉੱਤੇ ਮਿਲ ਸਕਦੇ ਹਨ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਬ੍ਰਾਂਪਟਨ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਅਤੇ ਯੂਨਿਟ ਉਹਨਾਂ ਦੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਬਿਊਟੀ ਸਲੋਨ ਜਿਹੜਾ ਕਿ ਨਿਊਲੀ ਲਿਸਟ ਕੀਤਾ ਗਿਆ ਕੈਲਟਨ ਦੇ ਵਿੱਚ, ਇਹ ਤੁਹਾਨੂੰ ਕੈਲਟਨ ਦੇ ਵਿੱਚ ਬਹੁਤ ਹੀ ਟੋਕਵੀਂ ਲੋਕੇਸ਼ਨ ਤੇ ਬਿਊਟੀ ਸਲੋਨ ਮਿਲ ਰਿਹਾ ਵਾ, ਜਿਹੜਾ ਕਿ ਜਿਸਦੀ ਸੇਲ ਵੀ ਤੁਹਾਨੂੰ ਬਹੁਤ ਗੁੱਡ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀ ਜਿਹੜੀ ਆ ਲੌਂਗ ਟਰਮ 5+5 ਤੇ ਪ੍ਰਾਈਸ ਜਿਹੜੀ ਆ ਸਿਰਫ $49,000 ਰੱਖੀ ਗਈ ਆ। ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ ਕੈਲਟਨ ਦੇ ਵਿੱਚ। ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਜਾਂ ਮਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਜਿਹੜਾ ਕਿ ਰੈਸਟੋਰੈਂਟ, ਇੰਡੀਅਨ ਰੈਸਟੋਰੈਂਟ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬ੍ਰਾਂਪਟਨ ਦੇ ਈਸਟ ਸਾਈਡ ਤੇ ਮਿਲ ਰਿਹਾ ਵਾ, ਜਿਸ ਦੀ ਸੇਲ ਜਿਹੜੀ ਆ ਬਹੁਤ ਹੀ ਗੁੱਡ ਮਿਲੇਗੀ, ਮੋਰ ਦੈਨ 700,000 ਤੋਂ ਉੱਪਰ ਪਰ ਈਅਰ, ਅਤੇ ਰੈਂਟ ਸਿਰਫ $5,100 ਪਰ ਮੰਥ ਹੋਵੇਗਾ। ਲੀਸ ਲੌਂਗ ਟਰਮ 5+5 ਤੇ ਪ੍ਰਾਈਸ ਆਸਕਿੰਗ ਪ੍ਰਾਈਸ 230,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ ਅਤੇ ਬਹੁਤ ਹੀ ਪਰਫੈਕਟ ਜਿਹੜਾ ਕਿ ਰੈਸਟੋਰੈਂਟ ਤੁਹਾਡੇ ਲਈ, ਇੰਡੀਅਨ ਪੰਜਾਬੀ ਰੈਸਟੋਰੈਂਟ ਮਿਲ ਰਿਹਾ ਬੇਹੱਦ ਲੋ ਪ੍ਰਾਈਸ ਦੇ ਵਿੱਚ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਜਾਂ ਤੁਸੀਂ ਕੋਈ ਪ੍ਰਾਪਰਟੀ ਸੈੱਲ ਕਰਨੀ ਚਾਹੁੰਦੇ ਹੋ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
0: ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਜ਼ਰੂਰ ਤੁਸੀਂ ਕੰਟੈਕਟ ਕਰੋ ਪਰਮਜੀਤ ਦਿਓਲ ਜੀ ਨੂੰ। ਅਤੇ ਲਓ ਜੀ, ਮੈਂ ਹੁਣ ਤੁਹਾਨੂੰ ਨੰਬਰ ਦੇਵਾਂ ਇੱਕ ਤਾਂ ETN ਟਰੈਵਲਸ ਦਾ। ETN ਟਰੈਵਲਸ 'ਤੇ ਤੁਸੀਂ ਪਹੁੰਚੋ, ਬਹੁਤ ਵਧੀਆ ਏਅਰ ਫੇਅਰ ਦੇ ਰਹੇ ਆ, ਚਾਹੇ ਤੁਸੀਂ ਕਰੂਜ਼ 'ਤੇ ਜਾਣਾ, ਕੋਈ ਟ੍ਰਿਪ ਜਿਹੜਾ ਪਲੈਨ ਕਰ ਰਹੇ ਹੋ, ਜਾਂ ਫਿਰ ਤੁਸੀਂ ਬੈਕ ਹੋਮ ਜਾਣਾ। ਸਵੇਰੇ 9 ਵਜੇ ਇਹ ਓਪਨ ਹੋ ਜਾਂਦੇ ਆ ਜੀ, ਅਤੇ ਸ਼ਾਮ ਦੇ 8:30 ਤੱਕ ਹੁੰਦੇ ਆ। ਤੁਸੀਂ ਇਹਨਾਂ ਨੂੰ ਕਾਲ ਕਰੋ ਵਧੀਆ ਟਿਕਟਾਂ ਦੇ ਲਈ, ਚਾਹੇ ਤੁਸੀਂ ਬੈਕ ਹੋਮ ਜਾਣਾ ਚਾਹੁੰਦੇ ਹੋ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ ਕਿ ਕਈ ਵਾਰ ਨਾ ਟਿਕਟਾਂ ਅੱਗੇ ਜਾ ਕੇ ਮਹਿੰਗੀਆਂ ਹੋ ਜਾਂਦੀਆਂ, ਕਿਉਂਕਿ ਸਾਰੇ ਜਾਣਾ ਚਾਹੁੰਦੇ ਉਦੋਂ, ਅਤੇ ਫਿਰ ਉਹ ਚੱਕ ਦਿੰਦੇ ਰੇਟ। ਜੇ ਤੁਸੀਂ ਹੁਣੇ ਲੈ ਲਓਗੇ, ਪਲੈਨ ਤਾਂ ਆਪਣਾ ਹੁੰਦਾ ਹੀ ਹੈ ਵੀ ਕਦੋਂ ਅਸੀਂ ਫੈਸਟੀਵਲਸ ਜਦੋਂ ਹੈ ਉਦੋਂ ਜਾਣਾ ਹੈ, ਜਾਂ ਫਿਰ ਦਸੰਬਰ 'ਚ ਜਾਣਾ ਚਾਹੁੰਦੇ ਹੋ, ਜਾਂ ਫਿਰ ਨਵੇਂ ਸਾਲ ਦੇ ਲਾਗੇ। ਸੋ ਨੰਬਰ ਤੁਸੀਂ ਨੋਟ ਕਰੋ, ETN ਟਰੈਵਲਸ 905-400-63-1301 'ਤੇ ਤੁਹਾਡੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ। ਅਤੇ ਲਓ ਜੀ, ਇੱਕ ਨਾ ਨਰਿੰਦਰ ਬੀਬਾ ਜੀ ਦਾ ਸੌਂਗ ਮੈਨੂੰ ਮੈਸੇਜ ਆਇਆ ਵੀ ਆਹ ਲਾਓ, ਪਰ ਮੈਂ ਸੁਣਿਆ ਨਹੀਂ, ਚਲੋ ਦੇਖਦੇ ਹਾਂ ਵੀ ਵਧੀਆ ਹੀ ਹੋਊਗਾ। ਵੈਸੇ ਤਾਂ ਸਾਵਣ ਦਾ ਮਹੀਨਾ,

ਲਓ ਜੀ ਸਾਵਣ ਦੇ ਮਹੀਨੇ ਦਾ ਗੀਤ ਵੀ ਨਵੇਕਲਾ ਸਾਨੂੰ ਸੁਣਾ ਦਿੱਤਾ, ਬਿਲਕੁਲ ਵੱਖਰਾ ਹੈ ਨਾ, ਨਹੀਂ ਸੁਣਿਆ ਹੋਇਆ, ਮੈਂ ਵੀ ਫਸਟ ਟਾਈਮ ਹੀ ਵੈਸੇ ਸੁਣਿਆ, ਤੇ ਬਹੁਤ ਸਾਰੇ ਸਾਡੇ ਲਿਸਨਰ ਆ ਉਹਨਾਂ ਨੇ ਵੀ ਪਹਿਲੀ ਵਾਰ ਸੁਣਿਆ ਹੋਣਾ, ਪਰ ਜਿਹੜੇ ਪੁਰਾਣੇ ਆ ਹੈ ਨਾ, ਉਹ ਤਾਂ ਨਰਿੰਦਰ ਬੀਬਾ ਜੀ ਜਿਹੜੇ ਪੁਰਾਣੇ ਗੀਤ ਇਹਨਾਂ ਦੇ ਸਾਰਿਆਂ ਤੋਂ ਜਾਣੂ ਹੁੰਦੇ ਆ। ਤੇ ਲਓ ਜੀ ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਹੁਣ ਮੈਂ ਨੰਬਰ ਦਵਾਂ ਤੁਹਾਨੂੰ ਆਲ ਟਰੱਕ ਲਿਊਬ ਐਂਡ ਵਾਸ਼ ਦਾ, ਜੇਕਰ ਤੁਸੀਂ ਵਧੀਆ ਇਸ ਜੁਲਾਈ ਮੰਥ ਦੇ ਲਈ ਜਿਹੜਾ ਸਪੈਸ਼ਲ ਚੱਲ ਰਿਹਾ ਨਾ, ਇਹ ਆਫਰ ਦੇ ਰਹੇ, ਬੜਾ ਵਧੀਆ ਸੁਪਰ ਸੇਵਰ ਆਫਰ ਹੈ ਤੁਹਾਡੇ ਲਈ, ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ। ਸੋ ਤੁਸੀਂ ਜੇ ਆਇਲ ਚੇਂਜ ਕਰਾਉਂਦੇ ਹੋ ਨਾ, ਤਾਂ ਤੁਹਾਨੂੰ ਇਹਦੇ ਨਾਲ ਫ੍ਰੀ ਟਿਮ ਹੋਟਨ ਦਾ ਕਾਰਡ ਦੇਣਗੇ, ਬਹੁਤ ਵਧੀਆ। ਤੇ ਨਾਲ ਦੀ ਨਾਲ ਤੁਸੀਂ ਜੇ ਟਰੱਕ ਸਰਵਿਸ ਕਰਵਾਉਂਦੇ ਹੋ ਤਾਂ ਟਰੱਕ ਵਾਸ਼ 'ਤੇ ਸਪੈਸ਼ਲ ਡਿਸਕਾਊਂਟ ਮਿਲ ਜਾਣਾ। ਬਾਕੀ ਤੁਸੀਂ ਏ ਸੀ ਜ਼ਰੂਰ ਰੀਚ

0: ਨਵੇਂ 55 ਤੇ ਗੱਲਬਾਤ ਕਰੋ, 9054529995 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਅੱਛਾ ਆਪਾਂ ਇਹ ਵੀ ਪੁੱਛ ਰਹੇ ਸੀਗੇ ਕਿ ਸੱਸ ਤੇ ਨੂੰ ਇਕੱਠਿਆਂ ਕਿਉਂ ਨਹੀਂ ਪਹਿਲੇ ਪਹਿਲੀ ਵਾਰ ਕਿਉਂ ਨਹੀਂ ਰੱਖਦੇ? ਉਹ ਤਾਂ ਚਲੋ ਠੀਕ ਹੈ ਵੀ ਉੱਥੇ ਜਾਂਦੀਆਂ ਕੁੜੀਆਂ, ਤੇ ਉਂਝ ਇਹਦੇ ਪਿੱਛੇ ਡੀਪਲੀ ਕਹਿੰਦੇ ਕੀ ਹੈ ਵੀ ਕੀ ਹੁੰਦਾ ਜੇ ਇਕੱਠੀਆਂ ਰਹਿ ਜਾਂਦੀਆਂ? ਉਹ ਤਾਂ ਠੀਕ ਹੈ ਵੀ ਚਲੋ ਪੇਕੇ ਚਲੇ ਗਏ, ਕੁੜੀਆਂ ਚਿੜੀਆਂ ਤੀਆਂ ਦਾ ਜਿਹੜਾ ਤਿਉਹਾਰ ਹੈ ਉਹ ਮਨਾਉਂਦੀਆਂ, ਪੀਂਗਾਂ ਝੂਟਦੀਆਂ, ਹੈ ਨਾ, ਮਿਲਦੀਆਂ ਇੱਕ ਦੂਜੇ ਨੂੰ ਜਦੋਂ ਵਿਆਹ ਕੇ ਚਲੇ ਜਾਂਦੀਆਂ, ਫਿਰ ਉਸ ਤੋਂ ਬਾਅਦ ਮੌਕਾ ਨਹੀਂ ਮਿਲਦਾ, ਸੋ ਇਹ ਇੱਕ ਸਮਾਂ ਹੁੰਦਾ ਉਹਨਾਂ ਨੂੰ ਮਿਲਣ ਦਾ। ਪਰ ਉਂਝ ਕਹਿੰਦੇ ਕਿ ਜੇ ਇਕੱਠੀਆਂ ਰਹਿ ਪੈਣ ਸੱਸ ਤੇ ਬਹੂ ਫਿਰ ਕੀ ਹੁੰਦਾ, ਕੋਈ ਉਹਦਾ ਨੁਕਸਾਨ ਹੋ ਜਾਂਦਾ? ਉਹ ਜ਼ਰੂਰ ਦੱਸੋ। ਤੇ ਜੇ ਕਿਸੇ ਨੂੰ ਲੱਗਿਆ ਵੀ ਹਾਂ ਵਾਕਈ ਜਿਹੜੀ ਗੱਲ ਕਹੀ ਜਾਂਦੀ ਹੈ ਉਹਦਾ ਅਸਰ ਹੈ ਜਾਂ ਉਹਦਾ ਪ੍ਰਭਾਵ ਪੈ ਜਾਂਦਾ, ਤੇ ਤਾਂ ਹੀ ਕਰਕੇ ਸੱਸ ਤੇ ਨੂੰਹ ਪਹਿਲੇ ਸਾਵਣ ਇਕੱਠੀਆਂ ਨਹੀਂ ਹੁੰਦੀਆਂ, ਤੇ ਫਿਰ ਜਿਹੜੇ ਅਗਲੇ ਬਾਕੀ ਦੇ ਸਾਵਣ ਆ ਉਹਨਾਂ 'ਚ ਕੋਈ ਫਰਕ ਨਹੀਂ ਪੈਂਦਾ? ਪਹਿਲੀ ਵਾਰੀ ਕਿਉਂ ਫਰਕ ਪੈਂਦਾ ਇਹ ਦੱਸੋ। 900 ਆਪਣਾ ਨੰਬਰ ਹੈਗਾ, 647-874-1313 ਤੇ ਗੱਲਬਾਤ ਜਿਹੜੀ ਤੁਸੀਂ ਸਟੂਡੀਓ ਦੇ ਵਿੱਚ ਕਰ ਸਕਦੇ ਹੋ। ਤੇ ਲਓ ਜੀ, ਸਕਾਈਡੋਮ ਗਰੁੱਪ ਆਫ ਕੰਪਨੀਜ਼ ਤੇ ਤੁਸੀਂ ਪਹੁੰਚਣਾ। ਜੇ ਵਧੀਆ ਤੁਸੀਂ ਲੈਣਾ ਚਾਹੁੰਦੇ ਹੋ ਨਾ ਆਪਣਾ ਕਾਰਾਂ ਨੂੰ ਤੁਸੀਂ ਵਧੀਆ ਰੱਖਣਾ ਚਾਹੁੰਦੇ ਹੋ, ਤੇ ਸਕਾਈਡੋਮ ਗਰੁੱਪ ਆਫ ਕੰਪਨੀਜ਼ 4 ਲੋਕੇਸ਼ਨ ਹੈ ਇਹਨਾਂ ਦੀਆਂ, ਵੈਸੇ 6 ਹੈ ਪਰ ਜਿਹੜੀਆਂ 2 ਲੋਕੇਸ਼ਨਾਂ ਉਹ ਕਮਰਸ਼ੀਅਲ ਜਿਹੜੇ ਵਹੀਕਲਸ ਆ ਉਹਨਾਂ ਵਾਸਤੇ ਹੈਗੀਆਂ, ਪਰ 4 ਲੋਕੇਸ਼ਨ ਹੈ ਜਿੱਥੇ ਤੁਸੀਂ ਆਪਣੀ ਗੱਡੀਆਂ ਦੀ ਡੈਂਟਿੰਗ, ਪੇਂਟਿੰਗ, ਕੋਈ ਆਇਲ ਚੇਂਜ ਕਰਾਉਣਾ, ਕੁਛ ਵੀ ਖਰਾਬੀ ਉਹਨਾਂ 'ਚ ਹੋ ਗਈ ਹੈ। ਸੋ ਸਕਾਈਡੋਮ ਗਰੁੱਪ ਆਫ ਕੰਪਨੀਜ਼।
1: ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-9978।
0: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757-6472-92-5757। ਜੇਕਰ ਤੁਸੀਂ ਟਰੱਕਿੰਗ ਕੰਪਨੀ ਰਨ ਕਰਦੇ ਹੋ ਤੇ ਆਪਣੇ ਆਪ ਨੂੰ ਤੇ ਆਪਣੇ ਇੰਪਲੋਈਜ਼ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤਾਂ ਗਰੁੱਪ ਪਲਾਨ ਲੈ ਸਕਦੇ ਹੋ, ਤਾਂ ਕਿ ਜੇਕਰ ਕੱਲ ਨੂੰ ਕੋਈ ਇੰਜਰੀ ਜਾਂ ਐਕਸੀਡੈਂਟ ਹੁੰਦਾ ਹੈ ਤਾਂ ਮੰਥਲੀ ਬੈਨੀਫਿਟਸ ਮਿਲਦੇ ਰਹਿਣ। ਇਸ ਦੇ ਨਾਲ ਨਾਲ ਗਰੁੱਪ ਬੈਨੀਫਿਟਸ ਜਿਸ ਵਿੱਚ ਹੈਲਥ ਐਂਡ ਡੈਂਟਲ ਪਲਾਨ ਆਫਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਡੀ ਨੀਡ ਦੇ ਅਕੋਰਡਿੰਗ ਪਲਾਨ ਡਿਜ਼ਾਈਨ ਕਰ ਸਕਦੀ ਹਾਂ। ਮੇਰਾ ਨਾਮ ਜਸਵਿੰਦਰ ਕੌਰ ਤੱਗੜ ਹੈ, ਫੋਨ ਨੰਬਰ ਹੈ 647-723-7645-2340। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55
3: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
4: ਓਏ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
5: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: ਵਧੀਆ ਸੋਫੇ ਜੇ ਬਣਾਉਣੇ ਆ ਤਾਂ ਹੁਣ ਇੱਕ ਨੰਬਰ ਮੈਂ ਦੇ ਦੇਵਾਂ, ਫਿਰ ਰਾਣਾ ਭਾਜੀ ਨੂੰ ਆਪਾਂ ਲੈਂਦੇ ਹਾਂ ਲਾਈਨ 'ਤੇ। ਤੁਸੀਂ ਜੇਕਰ ਦੀਵਾਲੀ ਮੌਕੇ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਸੋ ਹੁਣੇ ਹੁਣੇ ਰੇਟ ਦੀਪਾਂਸ਼ ਨੇ ਭੇਜੇ ਆ, ਅਤੇ ਬਸ ਕਾਲ ਨਾਲ ਦੀ ਨਾਲ ਕਰ ਲਿਓ, ਕਿਉਂਕਿ ਫਿਰ ਜਿਹੜੀਆਂ ਟਿਕਟਾਂ ਉਹ ਖਤਮ ਹੋ ਜਾਂਦੀਆਂ, ਸੇਲ ਹੋ ਜਾਂਦੀਆਂ, ਸੋਲਡ ਹੋ ਜਾਂਦਾ ਸਭ ਕੁਝ। ਅਤੇ ਨੰਬਰ ਤੁਸੀਂ ਨੋਟ ਕਰੋ ਪਹਿਲਾਂ, 905-673-1400, 905-673-1400, 905-673-1400 ਤੇ ਤੁਸੀਂ ਗੱਲਬਾਤ ਕਰਨੀ ਹੈ ਦੁਆਬਾ ਟਰੈਵਲ ਦੇ ਦੀਪਾਂਸ਼ ਦੇ ਨਾਲ। ਦੇਖੋ ਅਕਤੂਬਰ 'ਚ ਜੇ ਤੁਸੀਂ ਜਾਣਾ ਨਾ, ਵਨ ਵੇ ਹੈ ਟਿਕਟ ਇਹ, ਟੋਰੋਂਟੋ ਟੂ ਡੈਲੀ ਇੱਕ ਸਟੋਪ ਦੋ ਬੈਗ ਦੇ ਨਾਲ 1095 ਦੀ ਟਿਕਟ। ਜੀ ਬਿਲਕੁਲ, ਤੁਸੀਂ ਵਧੀਆ ਸੁਣਿਆ, ਠੀਕ ਸੁਣਿਆ, 1095 ਦੀ ਟਿਕਟ ਤੁਹਾਨੂੰ ਏਅਰ ਫੇਅਰ ਜਿਹੜਾ ਜਹਾਜ਼ ਦੀ ਟਿਕਟ ਮਿਲ ਸਕਦੀ ਹੈ, ਇੱਕ ਸਟੋਪ ਦੋ ਬੈਗ ਦੇ ਨਾਲ 1095 ਦੀ, ਸਿਰਫ ਜਾਣਾ। ਅਕਤੂਬਰ ਸਟਾਰਟਿੰਗ ਦੇ ਵਿੱਚ ਵਨ ਵੇ ਟੋਰੋਂਟੋ ਟੂ ਅੰਮ੍ਰਿਤਸਰ ਜੇ ਜਾਣਾ, ਕਤਰ ਏਅਰਵੇਜ਼ ਹੈ ਇਹ, ਇੱਕ ਸਟੋਪ ਅਤੇ ਦੋ ਬੈਗ ਦੇ ਨਾਲ। ਸੋ ਇਹ ਬੜੀ ਵਧੀਆ ਏਅਰਵੇਜ਼ ਹੈ ਜੀ, ਕਤਰ ਏਅਰਵੇਜ਼, ਆਪਾਂ ਬਹੁਤ ਸਾਰੇ ਲੋਕ ਹੈ ਜਿਹੜੇ ਇਹਦੇ 'ਚ ਜਾਣਾ ਚਾਹੁੰਦੇ ਆ। ਸੋ ਇਹਦੀ ਤੁਹਾਨੂੰ ਟਿਕਟ ਮਿਲਣੀ ਹੈ, ਇਹ ਵੀ ਵਨ ਵੇ ਹੈ, ਅਕਤੂਬਰ ਦੇ ਸ਼ੁਰੂ 'ਚ ਤੁਸੀਂ ਜਾਣਾ ਟੋਰੋਂਟੋ ਟੂ ਅੰਮ੍ਰਿਤਸਰ, ਵਨ ਵੇ ਹੈ, ਇੱਕ ਸਟੋਪ ਦੋ ਬੈਗ ਦੇ ਨਾਲ, ਇੱਕ ਸਟੋਪ ਦੋ ਬੈਗ ਦੇ ਨਾਲ। ਇਹ ਪਤਾ ਕਿੰਨੇ ਦੀ ਮਿਲਣੀ ਟਿਕਟ? 1295 ਦੀ, 1295 ਦੀ ਟਿਕਟ ਤੁਹਾਨੂੰ ਮਿਲਣੀ ਹੈ। ਅਤੇ ਇਸ ਤੋਂ ਇਲਾਵਾ ਅਕਤੂਬਰ ਮਿਡ ਤੋਂ ਬਾਅਦ ਜਾ ਕੇ ਨਵੰਬਰ ਜਾਂ ਦਸੰਬਰ ਦੇ ਵਿੱਚ ਵਾਪਸ ਆਉਣਾ ਤੁਸੀਂ, ਟੋਰੋਂਟੋ ਟੂ ਡੈਲੀ ਦੀ ਟਿਕਟ, ਇਹ ਆਉਣਾ ਜਾਣਾ ਵਿੱਚ ਹੀ ਹੈ, ਠੀਕ ਹੈ, ਇਹ ਹੈਗੀ 1790 ਦੀ, ਬੜਾ ਵਧੀਆ ਰੇਟ ਹੈ ਜੀ, 1790 ਦੀ ਟਿਕਟ, ਇੱਕ ਸਟੋਪ ਦੋ ਬੈਗ ਦੇ ਨਾਲ। ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕੰਟੈਕਟ ਕਰ ਲਓ, ਇਹ ਤੋਂ ਘੱਟ ਰੇਟ ਤੁਹਾਨੂੰ ਮੁਸ਼ਕਲ ਹੈ ਮਿਲਣਾ, ਵਧੀਆ ਇਹ ਮਹੀਨੇ ਆ ਜਿਹੜੇ ਇਹਨਾਂ 'ਚ ਤੁਸੀਂ ਜਾਣਾ ਚਾਹੁੰਦੇ ਹੁੰਦੇ ਆ। ਸੋ ਨੰਬਰ ਤੁਸੀਂ ਨੋਟ ਕਰੋ ਜੀ ਦੁਆਬਾ ਟਰੈਵਲਸ ਦਾ, 905-673-1400, 905-673-1400 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਪੰਜਾਬ ਇੰਸ਼ੋਰੈਂਸ 'ਤੇ, ਰਾਣਾ ਭਾਜੀ ਨਾਲ ਆਰ ਡੀ ਐਸ ਪੀ ਪਲੈਨ ਦੀ ਜਾਣਕਾਰੀ ਲੈਂਦੇ ਹਾਂ। ਜੀ ਸਰ,
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਆਰ ਡੀ ਐਸ ਪੀ ਪੈਨ ਜੀ ਇੱਕ ਇੱਦਾਂ ਦਾ ਪ੍ਰੋਗਰਾਮ ਹੈ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲੈਨ, ਇੱਕ ਸੇਵਿੰਗ ਅਕਾਊਂਟ ਹੈ, ਲੌਂਗ ਟਰਮ ਸੇਵਿੰਗ ਅਕਾਊਂਟ ਹੈ ਉਹਨਾਂ ਲੋਕਾਂ ਲਈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ। ਐਂਡ ਇਸ ਅਕਾਊਂਟ ਦੇ ਵਿੱਚ ਜਿਹੜਾ ਫੈਡਰਲ ਗਵਰਨਮੈਂਟ ਹੈ $90,000 ਤੱਕ ਦੀ ਗ੍ਰਾਂਟ ਉਹ ਭੇਜਦੇ ਹੈਗੇ ਨੇ। ਸੋ ਬੇਸਿਕਲੀ ਜਦੋਂ ਤੱਕ ਕੋਈ ਪਰਸਨ ਹੈਲਦੀ, ਉਹਨਾਂ ਕੋਲ ਬਹੁਤ ਆਪਸ਼ਨਸ ਹੁੰਦੀਆਂ ਨੇ ਆਪਣੇ ਫਿਊਚਰ ਲਈ ਸੇਵਿੰਗ ਕਰਨ ਦੇ ਲਈ, ਬਟ ਜਦੋਂ ਕੋਈ ਪਰਸਨ ਡਿਸੇਬਲ ਹੈ ਤਾਂ ਉਦੋਂ ਉਹਨਾਂ ਦੀ ਆਪਸ਼ਨਸ ਕਾਫੀ ਘੱਟ ਜਾਂਦੀਆਂ ਹੈਗੀਆਂ ਨੇ। ਸੋ ਅਗਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਆਪਾਂ ਇਹ ਗ੍ਰਾਂਟਸ ਦਾ ਜਿਹੜਾ ਬੈਨੀਫਿਟ ਲੈ ਸਕਦੇ ਹਾਂ, ਪਰ ਜਿਹੜੀ ਉਮਰ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, 1977 ਜਾਂ ਇਸ ਤੋਂ ਬਾਅਦ ਦੇ ਜਿਹੜੇ ਲੋਕ ਬੋਰਨ ਹੈਗੇ ਨੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਕਾਫੀ ਆਪਣੇ ਪਰਿਵਾਰ ਹੈਗੇ ਨੇ, ਸੋ ਜਿਹਨਾਂ ਦੇ ਘਰ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਸੋ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਗ੍ਰਾਂਟ ਮਿਲ ਸਕਦੀ ਹੈ। ਈਵਨ ਅਗਰ ਆਪਾਂ ਕੁਆਲੀਫਾਈ ਕਰਦੇ ਸੀਗੇ ਐਂਡ ਪਿਛਲੇ 10 ਸਾਲਾਂ ਦੀ ਆਪਾਂ ਜਿਹੜੀ ਗ੍ਰਾਂਟ ਮਿਸ ਕੀਤੀ ਹੈ ਉਹ ਵੀ ਗ੍ਰਾਂਟ ਹੁਣ ਆਪਾਂ ਰਿਕਵਰ ਕਰ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਸਿੰਪਲ ਭੈਣ ਜੀ, ਜਿਹਨਾਂ ਨੇ ਫਸਟ ਟਾਈਮ ਅਪਲਾਈ ਕਰਨਾ ਹੈ, ਫੈਡਰਲ ਗਵਰਨਮੈਂਟ ਵੱਲੋਂ ਇਹੀ ਕਿਹਾ ਗਿਆ ਵੀ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਬੈਨੀਫਿਟ ਮਿਲ ਰਹੇ ਹੈਗੇ ਨੇ ਉਹ ਵੀ ਬੰਦ ਨਹੀਂ ਹੋਣਗੇ। ਇਹ ਅਡੀਸ਼ਨਲ $90,000 ਦੀ ਜਿਹੜੀ ਗ੍ਰਾਂਟ ਹੈ ਤੁਹਾਨੂੰ ਮਿਲ ਸਕਦੀ ਹੈ। ਅਗਰ ਆਪਾਂ ਜਿਹੜੀ ਡੇਲੀ ਐਕਟੀਵਿਟੀ ਕਰਦੇ ਹੈਗਾ ਔਰ ਪਰਫੋਰਮ ਕਰਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ, ਸਪੋਜ਼ ਦੇਖਣ ਦੇ ਵਿੱਚ, ਬੋਲਣ ਦੇ ਵਿੱਚ, ਸੁਣਨ ਦੇ ਵਿੱਚ, ਵਾਕ ਕਰਨ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਖਾਣਾ ਖਾਣ ਦੇ ਵਿੱਚ ਆਪਾਂ ਨੂੰ ਕਿਸੇ ਦੀ ਹੈਲਪ ਦੀ ਲੋੜ ਪੈ ਰਹੀ ਹੈ ਤੇ ਆਪਾਂ ਆਪਣਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਵਾ ਸਕਦੇ ਹਾਂ। ਤੁਸੀਂ ਕਾਲ ਕਰਨਾ ਹੈਗਾ, ਆਪਾਂ ਤੁਹਾਨੂੰ ਹਰੇਕ ਸਟੈਪ ਤੇ ਗਾਈਡ ਕਰਾਂਗੇ ਕਿੱਦਾਂ ਤੁਸੀਂ ਇਹ ਮੈਕਸੀਮਮ ਬੈਨੀਫਿਟ ਲੈ ਸਕਦੇ ਹੋ। 416-910-9000, 416-910-9000, ਵੈਬਸਾਈਟ punjabinsurance.ca। ਜਿਹਨਾਂ ਬੱਚਿਆਂ ਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋਇਆ 18 ਸਾਲ ਦੀ ਉਮਰ ਤੋਂ ਉਹਨਾਂ ਦੀ ਏਜ ਘੱਟ ਹੈ ਤਾਂ ਪੇਰੈਂਟਸ ਨੂੰ $3,480 ਤੱਕ ਜਿਹੜਾ ਹਰ ਸਾਲ ਗਵਰਨਮੈਂਟ ਵੱਲੋਂ ਚਾਈਲਡ ਡਿਸੇਬਿਲਟੀ ਬੈਨੀਫਿਟ ਜਿਹੜਾ ਹੈਗਾ ਮਿਲ ਰਿਹਾ ਹੈਗਾ। ਐਂਡ ਜਿਹਨਾਂ ਦੀ ਉਮਰ 18 ਤੋਂ ਅਬਵ ਹੈਗੀ ਹੈ ਉਹਨਾਂ ਨੂੰ ਕੈਨੇਡਾ ਡਿਸੇਬਿਲਟੀ ਬੈਨੀਫਿਟ $2,450 ਹਰ ਸਾਲ ਜਿਹੜਾ ਹੈਗਾ ਐਕਸਟਰਾ ਮਿਲਦੇ ਨੇ। ਇਹ ਬੈਨੀਫਿਟ ਜਿਹੜਾ ਗਵਰਨਮੈਂਟ ਨੇ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਸਟਾਰਟ ਕੀਤਾ। ਅਗਰ ਤੁਸੀਂ ਇਹ ਵੀ ਅਪਲਾਈ ਨਹੀਂ ਕੀਤਾ ਆਪਾਂ ਨੂੰ ਅਪਲਾਈ ਕਰਨਾ ਪਏਗਾ ਤੇ ਰੈਟ੍ਰੋਐਕਟਿਵਲੀ ਪਿਛਲੇ ਸਾਲ ਤੋਂ ਜਿਹੜਾ ਅਗਰ ਤੁਸੀਂ ਐਲੀਜੀਬਿਲਟੀ ਰੱਖਦੇ ਹੋ ਸਾਰੇ ਪੈਸੇ ਜਿਹੜੇ ਹੈਗੇ ਤੁਹਾਨੂੰ ਵਿਦ ਇਨ 28 ਡੇਜ਼ ਜਿਹੜਾ ਹੈਗਾ ਬਾਅਦ ਆ ਜਾਂਦੇ ਨੇ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਦੇ 416-910-9000 416-910-9000 ਵੈਬਸਾਈਟ ਹੈ punjabinsurance.ca। ਕੁਛ ਕਾਮਨ ਇੰਪੇਅਰਡ ਕੰਡੀਸ਼ਨ ਤਾਂ ਜੀ ਮੈਂ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ। ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਆਪਾਂ ਡੇਲੀ ਇਨਸੂਲਿਨ ਲੈ ਰਹੇ ਹਾਂ, ਉਮਰ 49 ਸਾਲ ਤੋਂ ਘੱਟ ਹੈ ਤੇ ਆਪਾਂ ਨੂੰ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਕੋਈ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸਬਿਲਿਟੀਜ਼, ਕ੍ਰੋਨਿਕ ਕਿਸੇ ਦੀ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਹਨਾਂ ਦਾ ਇਲਾਜ ਵੀ ਕਾਫੀ ਕੰਪਲੀਕੇਟ ਚੱਲਦਾ ਹੁੰਦਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਿਰਫ ਸ਼ਰਤ ਇਹੀ ਹੈ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਕਾਫੀ ਲੰਬੀ ਲਿਸਟ ਹੈ। ਈਵਨ ਅਗਰ ਕੋਈ ਪਰਸਨ ਕਿਸੇ ਐਕਸੀਡੈਂਟ ਦੇ ਵਿੱਚ ਡਿਸੇਬਲ ਹੋ ਗਿਆ ਉਹਨਾਂ ਨੂੰ ਵੀ ਜਿਹੜੇ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਪੰਜੀਤ, ਧੰਨਵਾਦ ਸਮਾਂ ਦੇਣ ਲਈ।
0: ਜੀ ਬਹੁਤ ਬਹੁਤ ਧੰਨਵਾਦ, ਬਿਲਕੁਲ ਜੀ, ਤੁਸੀਂ ਜ਼ਰੂਰ ਕੰਟੈਕਟ ਕਰਨਾ ਤੇ ਵਧੀਆ ਜਿਹੜੀ RDSP ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ। 416-910-9000 ਨੰਬਰ ਹੈ, 416-910-9000 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਅੱਜ ਸਾਵਣ ਮਹੀਨੇ ਦੀ ਗੱਲਬਾਤ ਆਪਣੀ ਚੱਲ ਰਹੀ ਹੈ ਤੇ ਸਾਵਣ ਮਹੀਨੇ ਦੇ ਵਿੱਚ ਦੇਖੋ ਤਿਉਹਾਰ ਕਿੰਨੇ ਵਧੀਆ, ਜਿਵੇਂ ਇਹ ਸੈਲੀਬ੍ਰੇਸ਼ਨ ਦਾ ਹੀ ਮਹੀਨਾ ਆਪਾਂ ਇਹਨੂੰ ਕਹਿ ਸਕਦੇ ਹਾਂ, ਹੈ ਨਾ। ਤੀਆਂ ਦਾ ਤਿਉਹਾਰ ਹੁੰਦਾ ਹੈ ਜਾਂ ਮੇਲੇ ਜਿਹੜੇ ਲੋਕ ਹੈ ਜਾਂਦੇ, ਹੁਣ ਤਾਂ ਚਲੋ ਪੁਰਾਣੇ ਸਮੇਂ 'ਚ ਤਾਂ ਹੁੰਦਾ ਸੀ ਵੀ ਹਾਂ ਮੀਂਹ ਕਿਣੀਆਂ ਪੈਣੀਆਂ, ਫਿਰ ਤਾਂ ਕੁਛ ਵੀ ਨਹੀਂ ਸੀ, ਘਰੇ ਜ਼ਿਆਦਾ ਰਹਿਣਾ, ਪਰ ਹੁਣ ਸਾਰਾ ਕੁਝ ਡਿਫਰੈਂਟ ਹੋ ਗਿਆ, ਹੈ ਨਾ। ਜਿਵੇਂ ਹੁਣ ਮੈਂ ਸੱਸ ਤੇ ਨੂੰਹ ਦੀ ਗੱਲ ਕੀਤੀ ਹੈ ਵੀ ਹਾਂ ਇਸ ਮਹੀਨੇ ਪਹਿਲੇ ਮਹੀਨੇ 'ਚ ਹੀ ਨਹੀਂ ਮਿਲਣਾ ਹੁੰਦਾ ਉਹਨਾਂ ਨੇ, ਬਾਕੀ ਤਾਂ ਫਿਰ ਇਕੱਠੇ ਹੀ ਰਹਿੰਦੀ ਹੈ। ਤੇ ਮੈਨੂੰ ਮੈਸੇਜ ਆਇਆ ਕਹਿੰਦੇ ਉਹ ਨਾ ਆਪਸ 'ਚ ਕਹਿੰਦੇ ਫਿਰ ਬਣਦੀ ਨਹੀਂ ਉਹਨਾਂ ਦੀ, ਕਹਿੰਦੇ ਤਾਂ ਕਰਕੇ ਜਿਹੜਾ ਪਹਿਲਾ ਸਾਵਣ ਹੁੰਦਾ ਉਸ ਮਹੀਨੇ ਦੇ ਵਿੱਚ ਜਦੋਂ ਵਿਆਹ ਹੁੰਦਾ, ਵਿਆਹ ਤੋਂ ਬਾਅਦ ਪਹਿਲਾ ਸਾਵਣ ਹੁੰਦਾ, ਫਿਰ ਕਹਿੰਦੇ ਸੱਸ ਨੂੰ ਇਕੱਠੀਆਂ ਨਹੀਂ ਰਹਿਣਦੀਆਂ, ਨਾ ਰਹਿਣ ਤਾਂ ਵਧੀਆ, ਤੇ ਤਾਂ ਕਰਕੇ ਕੁੜੀਆਂ ਨੂੰ ਕਹਿੰਦੇ ਪੇਕੇ ਘਰ ਭੇਜ ਦਿੰਦੇ ਆ, ਤੇ ਬਾਕੀ ਕਹਿੰਦੇ ਫਿਰ ਨਹੀਂ ਤਾਂ ਉਹਨਾਂ 'ਚ ਲੜਾਈ ਹੁੰਦੀ, ਬਣਦੀ ਨਹੀਂ। ਤੇ ਆਮ ਤੌਰ 'ਤੇ ਤਾਂ ਫਿਰ ਸੱਸ ਤੇ ਨੂੰਹ 'ਚ ਕਹਿੰਦੇ ਹੀ ਆ ਵੀ ਬਣਦੀ ਨਹੀਂ ਹੈਗੀ, ਜੇ ਚਲੇ ਜਾਂਦੀਆਂ ਫਿਰ ਵੀ ਨਹੀਂ ਬਣਦੀ, ਫਿਰ ਤਾਂ ਬੜੀ ਵਧੀਆ ਬਣਨੀ ਚਾਹੀਦੀ ਹੈ। ਸੋ ਅੱਛਾ, ਹੁਣ ਦੀਆਂ ਜਿਹੜੀਆਂ ਸੱਸਾਂ ਅਤੇ ਨੂੰਹਾਂ ਹੈਗੀਆਂ ਉਹਨਾਂ ਵਿੱਚ ਕੋਈ ਉਹ ਚੀਜ਼ਾਂ ਨੂੰ, ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਹੁਣ ਅੰਤਰ ਆਇਆ ਕਿ ਐਜ਼ ਇਟ ਇਜ਼ ਕੰਮ ਚੱਲ ਰਿਹਾ ਤੁਹਾਡੇ ਘਰਾਂ ਦੇ ਵਿੱਚ, ਜਾਂ ਤੁਸੀਂ ਆਪਣੇ ਰਿਸ਼ਤੇਦਾਰਾਂ 'ਚ ਕੋਈ ਸੁਣਦੇ ਹੋ ਇੱਦਾਂ ਦੀ ਗੱਲਬਾਤ ਕਿ ਜਿਵੇਂ ਪਹਿਲਾਂ ਅਸੀਂ ਸੱਸ ਨੂੰਹ ਦਾ ਰਿਸ਼ਤਾ ਜ਼ਿਆਦਾ ਹੁੰਦਾ ਸੀ ਨਾ, ਵੀ ਬੜਾ ਸੱਸ ਰੋਹਬ ਨਾਲ ਰਹਿੰਦੀ ਹੁੰਦੀ ਸੀ ਅਤੇ ਨੂੰਹ 'ਤੇ ਪੂਰਾ ਰੋਹਬ ਚਲਾਉਣਾ, ਹੁਣ ਵੀ ਉੱਦਾਂ ਹੀ ਹੈ ਕਿ ਹੁਣ ਨੂੰਹਾਂ ਸੱਸਾਂ 'ਤੇ ਚਲਾਉਣ ਲੱਗ ਗਈਆਂ, ਜਾਂ ਆਪਸ 'ਚ ਪਿਆਰ ਵੱਧ ਗਿਆ ਜਾਂ ਘੱਟ ਗਿਆ, ਕਿ ਐਜ਼ ਇਟ ਇਜ਼ ਹੈ, ਹੈ ਕੁਛ ਇਹਦੇ ਬਾਰੇ ਵੀ, ਜੇ ਹੈ ਤਾਂ ਦੱਸੋ। ਹੈ ਸੋ ਵੈਸੇ ਤਾਂ ਚੱਲ ਇੱਕ ਬਹਾਨਾ ਹੀ ਹੁੰਦਾ ਕਿ ਆਪਣੇ ਪੇਕਿਆਂ ਦੇ ਕੋਲ, ਆਪਣੇ ਪੇਕਿਆਂ ਦੇ ਘਰ ਜਾਣਾ, ਹੈ ਨਾ, ਕੁੜੀਆਂ ਨੇ, ਅਤੇ ਉਹ ਫਿਰ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਅਤੇ ਫਿਰ ਇੱਕ ਬਹਾਨੇ ਨਾਲ ਉਹ ਚਲੇ ਜਾਂਦੀਆਂ, ਇਹ ਵੀ ਸਾਵਣ ਦੇ ਮਹੀਨੇ ਦੇ ਨਾਲ ਜੁੜਿਆ ਹੋਇਆ ਹੋ ਸਕਦਾ। ਅਤੇ ਲਓ ਜੀ ਹੁਣ ਤੁਹਾਨੂੰ ਮੈਂ ਇੱਕ ਨੰਬਰ ਦੇਵਾਂ, ਔਰ ਤੁਸੀਂ ਵੀ ਜੇ ਘੁੰਮਣ ਫਿਰਨ ਜਾਣਾ ਕਿਤੇ, ਹੁਣ ਤਾਂ ਚਲੋ ਆਪਾਂ ਇੱਥੇ ਬਾਹਰ ਹਾਂ ਅਤੇ ਇੱਥੇ ਤਾਂ ਕਾਫੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਤੀਆਂ ਦਾ ਮੇਲਾ ਹੁੰਦਾ ਜਾਂ ਤੀਆਂ ਦੇ ਤਿਉਹਾਰ ਮਨਾਏ ਜਾਂਦੇ, ਇੱਕ ਦੂਜੇ ਦੇ ਘਰ ਜਾਂਦੇ ਆ, ਹੈ ਨਾ। ਸੋ ਤਿਆਰ ਬਿਆਰ ਹੋ ਕੇ ਤੁਸੀਂ ਜਾਣਾ, ਅਤੇ ਤੁਸੀਂ ਕਿੱਥੇ ਜਾਣਾ ਜੀ? ਤਿਆਰ ਹੋਣ ਬਿਊਟੀ ਸਲੋਨ, ਜਿਹੜਾ PL ਪ੍ਰਾਈਮ ਲੁੱਕ ਸਟੂਡੀਓ, ਗ੍ਰੈਂਡ ਓਪਨਿੰਗ ਇਹਦੀ ਸੰਡੇ ਹੋਈ ਆ, ਅਤੇ ਤੁਸੀਂ ਘਰ ਇਹਨਾਂ ਨੂੰ ਦਿੱਤਾ ਜੀ, ਯੂਨੀਸੈਕਸ ਸਲੂਨ ਹੈ ਇਹ, ਯਾਨੀ ਕਿ ਮੇਲ ਫੀਮੇਲ ਦੋਨਾਂ ਵਾਸਤੇ ਹੀ ਹੈ। ਸੋ ਹੁਣ ਉੱਥੇ ਕਾਫੀ ਵਧੀਆ ਡਿਸਕਾਊਂਟ ਪ੍ਰਾਈਸ ਤੁਹਾਨੂੰ ਮਿਲ ਰਹੇ ਆ, ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਕੋਈ ਹੇਅਰ ਟਰੀਟਮੈਂਟ ਤੁਸੀਂ ਕਰਾਉਣਾ, ਕਲਰ ਕਰਾਉਣਾ, ਫੇਸ਼ੀਅਲ ਕਰਾਉਣਾ, ਜਾਂ ਹੇਅਰ ਕੱਟ ਕਰਾਉਣੇ ਆ ਤੁਸੀਂ, ਸੋ ਬੜੇ ਤੁਹਾਨੂੰ ਨਾ ਬਹੁਤ ਜਿਵੇਂ ਕਹਿੰਦੇ ਆ ਨਾ ਐਕਸੀਲੈਂਟ ਸਰਵਿਸ ਹੈ ਇਹਨਾਂ ਦੀ। ਇੱਕ ਤਾਂ ਨਵਾਂ ਬਣਿਆ ਇਹ, ਤੁਸੀਂ ਜਾਓ ਉੱਥੇ ਵਧਾਈ ਦਿਓ ਅਤੇ ਨਾਲੇ ਆਪਣੀਆਂ ਜਿਹੜੀਆਂ ਵੀ ਸਰਵਿਸਿਜ਼ ਤੁਸੀਂ ਲੈਣਾ ਚਾਹੁੰਦੇ ਹੋ ਲਓ ਅਤੇ ਬਾਕੀ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਣਾ। ਨੰਬਰ ਤੁਸੀਂ ਨੋਟ ਕਰ ਲਓ ਜੀ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ, ਇਹ ਈਟੋਬੀਕੋ ਦੇ ਵਿੱਚ ਹੈਗਾ ਜੀ, ਇਹ ਬਿਊਟੀ ਸਲੋਨ ਅਤੇ ਚਰਨਜੀਤ ਭੈਣ ਜੀ ਹੈਗੇ ਆ, ਐਨ ਤੁਹਾਡੀ ਆਓ ਭਗਤ ਕਰਨਗੇ। ਤੁਸੀਂ ਬੁੱਕ ਕਰਾਓ ਆਪਣੀ ਅਪੁਆਇੰਟਮੈਂਟ, ਕਿਉਂਕਿ ਕਈ ਵਾਰ ਇਹ ਹੁੰਦਾ ਅਸੀਂ ਇੱਦਾਂ ਹੀ ਚਲੇ ਜਾਂਦੇ ਹਾਂ, ਫਿਰ ਸਾਨੂੰ ਵੇਟ ਕਰਨੀ ਪੈਂਦੀ ਹੈ ਨਾ। ਸੋ ਨੰਬਰ ਤੁਸੀਂ ਨੋਟ ਕਰ ਲਓ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ, 416-722-4215, 416-722-4215, 416-722-4215 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। 416-722-4215 ਤੇ ਗੱਲਬਾਤ ਕਰਨੀ ਹੈ। ਤੇ ਇੱਕ ਵਾਰ ਮੈਂ ਦੀਪਾਂਸ਼ ਦਾ ਨੰਬਰ ਫਿਰ ਦੇ ਦੇਵਾਂ ਤੁਹਾਨੂੰ, ਦੀਪਾਂਸ਼ ਨੂੰ ਤੁਸੀਂ ਕਾਲ ਕਰਨੀ ਹੈ ਜੀ, ਜੇਕਰ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਰੇਟ ਤੇ ਟਿਕਟਾਂ ਬੁੱਕ ਕਰਾਉਣੀਆਂ। 에ਅਰਫੇਅਰ ਬੜੇ ਕਮਾਲ ਦੇ ਪਹੁੰਚੇ ਹੋਏ ਆ। ਇਹ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕੰਟੈਕਟ ਕਰਨਾ। ਇਹ ਹੈਗਾ ਜੀ, ਇੱਕ ਤਾਂ ਮੈਂ ਦੱਸਿਆ ਤੁਹਾਨੂੰ ਅਕਤੂਬਰ 'ਚ ਤੁਸੀਂ ਜਾਣਾ ਟੋਰੋਂਟੋ ਟੂ ਡੇਲੀ, 1 ਵੇ ਹੈ ਇਹ, ਇੱਕ ਸਟੋਪ 2 ਬੈਗ ਦੇ ਨਾਲ 1,095 ਦੀ ਟਿਕਟ ਤੁਹਾਨੂੰ ਮਿਲਣੀ ਹੈ, ਠੀਕ ਹੈ। ਅਤੇ ਇੱਕ ਹੈਗੀ ਜੀ, ਤੁਸੀਂ ਅਕਤੂਬਰ ਸਟਾਰਟਿੰਗ ਦੇ ਵਿੱਚ ਜਾਣਾ, ਇਹ ਟੋਰੋਂਟੋ ਟੂ ਅੰਮ੍ਰਿਤਸਰ ਕਤਰ ਏਅਰਵੇਜ਼ ਹੈਗੀ ਹੈ, ਇੱਕ ਸਟੋਪ 2 ਬੈਗ ਦੇ ਨਾਲ 1,295 ਦੀ ਟਿਕਟ ਤੁਹਾਨੂੰ ਮਿਲਣੀ ਹੈ। ਔਰ ਇੱਕ ਹੈਗੀ ਹੈ ਜੀ, ਅਕਤੂਬਰ ਮਿਡ ਤੋਂ ਬਾਅਦ ਤੁਸੀਂ ਜਾ ਕੇ ਨਵੰਬਰ ਜਾਂ ਦਸੰਬਰ ਵਿੱਚ ਵਾਪਸ ਆਉਣਾ, ਇਹ ਹੈਗੀ ਟੋਰੋਂਟੋ ਟੂ ਡੇਲੀ। ਅਤੇ ਟੋਰੋਂਟੋ ਟੂ ਡੇਲੀ ਜਦੋਂ ਤੁਸੀਂ ਜਾਣਾ ਹੈ, ਇਹ ਹੈਗੀ ਹੈ 1790 ਦੀ, ਕਿਉਂਕਿ ਇਹਦੇ ਵਿੱਚ ਦੋਨੋਂ ਹੀ ਹੈ ਜਾਣਾ ਆਉਣਾ, ਠੀਕ ਹੈ। ਇੱਕ ਸਟੋਪ 2 ਬੈਗ ਦੇ ਨਾਲ ਹੈ। ਅਤੇ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕੰਟੈਕਟ ਤੁਸੀਂ ਕਰ ਲਓ 905-673-1400, 9956731400 'ਤੇ, ਕਿਉਂਕਿ ਤੁਸੀਂ ਕਈ ਵਾਰ ਨਾ ਪਹਿਲਾਂ ਸੋਚਦੇ ਰਹਿੰਦੇ ਹੋ ਜਾਂ ਕਹਿੰਦੇ ਆ ਵੀ ਚੱਲ ਕਰ ਲੈਂਦੇ ਹਾਂ ਕਾਲ, ਜਦੋਂ ਕਰਦੇ ਹੋ ਉਨੇ ਨੂੰ ਫਿਰ ਜਿਹੜੀਆਂ ਟਿਕਟਾਂ ਕਿਉਂਕਿ ਲਿਮਿਟਡ ਹੀ ਹੁੰਦੀਆਂ, ਇੰਨੀਆਂ ਨਹੀਂ ਹੁੰਦੀਆਂ। ਸੋ 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅੱਛਾ, ਜਿਵੇਂ ਨਾ ਹੁਣ ਪੇਕਿਆਂ ਦੇ ਜਾਣਾ ਕੁੜੀਆਂ ਨੂੰ ਕਿੰਨਾ ਚਾਅ ਹੁੰਦਾ, ਔਰ ਇਹਨਾਂ ਦਿਨਾਂ ਦੇ ਵਿੱਚ ਚਲੋ ਸਪੈਸ਼ਲ ਤੌਰ 'ਤੇ ਜਿਹੜੀਆਂ ਨਵੀਆਂ ਕੁੜੀਆਂ ਵਿਆਹੀਆਂ ਹੁੰਦੀਆਂ ਹੈ ਨਾ, ਉਹ ਤਾਂ ਚਲੋ ਇਸ ਮਹੀਨੇ 'ਚ ਆਉਂਦੀਆਂ ਹੀ ਆ, ਪਰ ਨਾ ਜੇ ਆਪਾਂ ਗੱਲਬਾਤ ਕਰੀਏ ਨਾ, ਡੀਪਲੀ ਸੋਚੀਏ ਕਿ ਜਦੋਂ ਪੇਰੈਂਟਸ ਹੈਗੇ ਆ ਜਿਹੜੀਆਂ ਕੁੜੀਆਂ ਹੁੰਦੀਆਂ, ਉਦੋਂ ਤੱਕ ਤਾਂ ਚਾਈ ਚਾਈ ਜਾਂਦੀਆਂ ਹੈ ਨਾ, ਫਿਰ ਜਦੋਂ ਪੇਰੈਂਟਸ ਨਹੀਂ ਹੁੰਦੇ ਵੀ ਦੁਨੀਆਂ ਨੂੰ ਛੱਡ ਗਏ ਉਹ, ਤੇ ਫਿਰ ਉਹ ਤੋਂ ਬਾਅਦ ਕੁੜੀਆਂ ਦੀ ਕਈ ਵਾਰ ਪੁੱਛ ਪ੍ਰਤੀਤ ਵੀ ਨਹੀਂ ਇੰਨੀ ਹੁੰਦੀ, ਤੇ ਫਿਰ ਕੁੜੀਆਂ ਜਾਣਾ ਵੀ ਨਹੀਂ ਚਾਹੁੰਦੀਆਂ ਹੈ ਨਾ, ਬਹੁਤ ਵਾਰ ਇੱਦਾਂ ਹੁੰਦਾ। ਸੋ ਇਹ ਵੀ ਇੱਕ ਤੱਥ ਜੁੜਿਆ ਹੋਇਆ ਨਾਲ ਕਿ ਜਦ ਤੱਕ ਪੇਰੈਂਟਸ ਆ ਉਦੋਂ ਤੱਕ ਕੁੜੀਆਂ ਜਾਂਦੀਆਂ, ਉਹ ਤੋਂ ਬਾਅਦ ਉਹਨਾਂ ਨੂੰ ਫਿਰ ਲੱਗਦਾ ਵੀ ਅਪਣੱਤ ਜਿਹਾ ਨਹੀਂ ਉੱਥੇ ਹੈਗਾ ਇੱਦਾਂ। ਅਤੇ ਬਹੁਤੀ ਵਾਰ ਹੁੰਦਾ ਇੱਦਾਂ, ਜੇ ਆਪਾਂ ਪਿੰਡਾਂ ਦੇ ਵਿੱਚ ਵੀ ਜਾਂ ਕਿਸੇ ਦੀ ਗੱਲਬਾਤ ਸੁਣਦੇ ਹਾਂ, ਉੱਥੇ ਹੁੰਦੇ ਸੀ ਤਾਂ ਸੁਣਦੇ ਹੁੰਦੇ ਸੀ ਇੱਦਾਂ, ਇੱਥੇ ਤਾਂ ਹੁਣ ਪਤਾ ਨਹੀਂ ਵੀ ਇੱਦਾਂ ਹੀ ਮਾਹੌਲ ਹੈਗਾ ਕਿ ਨਹੀਂ ਹੈਗਾ, ਕਿਉਂਕਿ ਜਿਨ੍ਹਾਂ ਦੇ ਪੇਰੈਂਟਸ ਇੱਥੇ ਹੈਗੇ ਆ, ਫੈਮਿਲੀਜ਼ ਹੈਗੀਆਂ, ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਪਤਾ ਹੋਊਗਾ। ਸੋ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਕਿ ਇੱਦਾਂ ਕੋਈ ਫਰਕ ਪੈਂਦਾ ਕਿ ਨਹੀਂ, ਭਰਾ ਹੈਗੇ ਆ, ਭਰਜਾਈਆਂ ਹੈਗੀਆਂ, ਤਾਂ ਉਹ ਐਜ਼ ਇਟ ਇਜ਼ ਸਾਰਾ ਕੁਛ ਵਧੀਆ ਚੱਲ ਰਿਹਾ ਹੁੰਦਾ। ਇੱਦਾਂ ਵੀ ਤੁਸੀਂ ਜੇ ਗੱਲਬਾਤ ਆਪਣੀ ਸ਼ੇਅਰ ਕਰਨਾ ਚਾਹੁੰਦੇ ਹੋ, ਕਨਵੀਨੀਅੰਟ ਹੋ ਕੇ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਓਕੇ ਆ, ਨੋ ਪ੍ਰੋਬਲਮ। ਅਤੇ ਸਾਉਣ ਦੇ ਮਹੀਨੇ ਦੇ ਵਿੱਚ ਇੱਕ ਗੀਤ ਮੇਰੇ ਸਾਹਮਣੇ ਆਇਆ ਹਰਭਜਨ ਮਾਨ ਦਾ, ਸੋ ਇਹ ਤੁਹਾਨੂੰ ਸੁਣਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਮੈਸੇਜ ਦੇ ਦਵਾਂ ਇੰਸ਼ੋਰੈਂਸ ਬਾਰੇ। ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦੇ ਪਲਾਨ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ, ਇੱਕ ਤਾਂ ਤੁਸੀਂ ਕੋਂਬੋ ਪਲਾਨ ਲੈ ਸਕਦੇ ਹੋ, $99 ਤੱਕ ਤੁਸੀਂ ਇਹ ਲੈ ਸਕਦੇ ਹੋ ਜੇ ਤੁਹਾਡੀ ਏਜ 40 ਸਾਲ ਤੱਕ ਹੈਗੀ ਹੈ ਨਾ, ਇੰਨੇ ਕੁ ਤੱਕ ਤੁਹਾਨੂੰ ਇਹ ਤਿੰਨੋਂ ਜਿਹੜੀਆਂ ਇੰਸ਼ੋਰੈਂਸਾਂ ਮਿਲ ਜਾਣੀਆਂ। ਪਰ ਜੇ ਤੁਸੀਂ ਸਟੈਂਡ ਅਲੋਨ ਪੋਲਿਸੀਜ਼ ਲੈਣੀ ਹੈ ਜਾਂ ਤੁਹਾਡੇ 'ਤੇ ਡੈਟ ਜਾਂ ਮੋਰਗੇਜ ਜ਼ਿਆਦਾ, ਮੋਰਗੇਜ ਇੰਸ਼ੋਰੈਂਸ ਲੈਣੀ ਹੈ ਤੁਸੀਂ, ਤਾਂ ਤੁਸੀਂ ਕਈ ਵਾਰ ਆਪਾਂ ਕੀ ਕਰਦੇ ਹਾਂ ਵੀ ਬੈਂਕ ਤੋਂ ਲੋਨ ਲਿਆ, ਬੈਂਕ ਵਾਲੇ ਕਹਿ ਦਿੰਦੇ ਆ ਹੁਣ ਲੋਨ ਨੂੰ ਵੀ ਤੁਸੀਂ ਕਿਵੇਂ ਵਾਪਸ ਸਾਡਾ ਕਰਨਾ ਹੈ ਨਾ, ਮੋਰਗੇਜ ਇੰਸ਼ੋਰੈਂਸ ਨਾਲ ਲਓ। ਪਹਿਲੀ ਗੱਲ ਤਾਂ ਉਹ ਚਲੋ ਇੱਦਾਂ ਕਹਿ ਨਹੀਂ ਸਕਦੇ ਕਿ ਹਾਂ ਤੁਸੀਂ ਲੋਨ ਲਿਆ ਤਾਂ ਹੁਣ ਮੋਰਗੇਜ ਇੰਸ਼ੋਰੈਂਸ ਵੀ ਲਓ, ਇਹ ਅਪ ਟੂ ਯੂ ਹੁੰਦਾ। ਜਾਂ ਚਲੋ ਜੇ ਉਹ ਕਹਿੰਦੇ ਵੀ ਆ ਤੁਸੀਂ 2-3 ਮਹੀਨੇ ਲੈ ਸਕਦੇ ਹੋ, ਉਸ ਤੋਂ ਬਾਅਦ ਆਪਣੀ ਤੁਸੀਂ ਲਾਈਫ ਇੰਸ਼ੋਰੈਂਸ ਉਨੇ ਦੀ ਕਰਾਓ ਜਿੰਨੇ ਦਾ ਤੁਸੀਂ, ਜਿੰਨੇ ਦੀ ਮੋਰਗੇਜ ਲਈ ਹੋਈ ਹੈ, ਜਿੰਨਾ ਤੁਸੀਂ ਲੋਨ ਜਾਂ ਕੋਈ ਡੈਟ ਹੈ ਤੁਹਾਡੇ 'ਤੇ ਉਹ ਤੁਸੀਂ ਪੇ ਕਰਨਾ ਹੈ ਨਾ, ਉਨੇ ਦੀ ਇੰਸ਼ੋਰੈਂਸ ਤੁਹਾਡੇ ਕੋਲ ਹੋਵੇ ਅਤੇ ਉਹ ਲਾਈਫ ਇੰਸ਼ੋਰੈਂਸ ਜ਼ਰੂਰ ਤੁਸੀਂ ਕਰਵਾ ਲਓ ਉਨੇ ਦੀ। ਕਿਉਂ? ਕਿਉਂਕਿ ਜਿਹੜੀ ਮੋਰਗੇਜ ਇੰਸ਼ੋਰੈਂਸ ਆ ਉਹ ਤਾਂ ਇਹ ਹੈਗੀ ਆ ਵੀ ਤੁਹਾਡਾ, ਉਹਨਾਂ ਨੇ ਉਹ ਲੋਨ ਰੀਪੇ ਵਾਸਤੇ ਹੀ ਹੈ, ਜਦੋਂ ਕੋਈ ਕਲੇਮ ਆ ਗਿਆ ਉਹਨਾਂ ਨੇ ਸਿਰਫ ਉਹਦੇ ਵਾਸਤੇ ਹੀ ਤੁਹਾਨੂੰ ਪੇ ਕਰਨੀ ਹੈ ਉਹ ਮਨੀ। ਪਰ ਜੇ ਤੁਸੀਂ ਲਾਈਫ ਇੰਸ਼ੋਰੈਂਸ ਆਪਣੀ ਕਰਾਈ ਹੋਈ ਹੈ, ਉਹ ਕਲੇਮ ਦੀ ਮਨੀ ਨੂੰ ਜਿਹੜਾ ਪਰਿਵਾਰ ਹੈ ਕਿਤੇ ਵੀ ਖਰਚ ਕਰ ਸਕਦਾ, ਤੇ ਨਾਲੇ ਜਿੰਨੇ ਦੀ ਤੁਸੀਂ ਉਹ ਇੰਸ਼ੋਰੈਂਸ ਕਰਾਈ ਹੈ ਨਾ ਆਪਣੀ ਲਾਈਫ ਇੰਸ਼ੋਰੈਂਸ, ਉਹ ਉਨੀ ਮਨੀ ਹੀ ਮਿਲਣੀ ਤੁਹਾਨੂੰ ਟੈਕਸ ਫਰੀ। ਪਰ ਜੇ ਤੁਸੀਂ ਮੋਰਗੇਜ ਇੰਸ਼ੋਰੈਂਸ ਕਰਾਈ ਹੋਈ ਹੈ ਬੈਂਕ ਤੋਂ, ਤਾਂ ਜਿੰਨੀ ਤੁਹਾਡੀ ਮੋਰਗੇਜ ਰਹਿੰਦੀ ਹੈ ਉਸ ਸਮੇਂ, ਉਹਨਾਂ ਨੇ ਉਨਾ ਪੈਸਾ ਤੁਹਾਨੂੰ ਦੇਣਾ, ਉਨਾ ਕਲੇਮ ਹੀ ਅਪਰੂਵ ਹੋਣਾ। ਤੇ ਕਈ ਵਾਰ ਉਹ ਵੀ ਨਹੀਂ ਅਪਰੂਵ ਹੁੰਦਾ ਕਿਉਂਕਿ ਮੈਡੀਕਲ ਇਸ਼ੂਜ਼ ਆ ਜਾਂਦੇ ਆ, ਕਿਉਂਕਿ ਉਹਨਾਂ ਨੇ ਮੈਡੀਕਲ ਕਦੋਂ ਕਰਨਾ ਬਾਅਦ ਦੇ ਵਿੱਚੋਂ। ਫਿਰ ਕਈ ਵਾਰੀ ਬਹੁਤੀ ਵਾਰ ਕਈ ਵਾਰ ਕੀ ਬਹੁਤੀ ਵਾਰ ਜਿਹੜੇ ਤੁਹਾਡੀ ਮੋਰਗੇਜ ਇੰਸ਼ੋਰੈਂਸ ਜਿੰਨੇ ਦੀ ਤੁਸੀਂ ਲਈ ਸੀ ਨਾ, ਉਹ ਕਲੇਮ ਜਿਹੜੇ ਆ ਡਿਨਾਈ ਹੋ ਜਾਂਦੇ, ਮਿਲਦੇ ਨਹੀਂ ਹੈਗੇ। ਪਰ ਜੇ ਲਾਈਫ ਇੰਸ਼ੋਰੈਂਸ ਤੁਸੀਂ ਕਰਵਾਈ ਹੋਈ ਹੈ ਤਾਂ, ਕਿਉਂਕਿ ਇਹਨਾਂ ਨੇ ਤਾਂ ਮੈਡੀਕਲ ਪਹਿਲਾਂ ਕਰਨਾ, ਅੰਡਰ ਰਾਈਟਿੰਗ ਪਹਿਲਾਂ ਹੋ ਜਾਣੀ ਹੈ, ਬਾਅਦ 'ਚ ਕੋਈ ਪ੍ਰੋਬਲਮ ਨਹੀਂ ਆਉਣੀ, ਸੋ ਤੁਹਾਨੂੰ ਕਲੇਮ ਫੋਰ ਸ਼ਿਓਰ ਹੀ ਮਿਲਣਾ। ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਪੁਆਇੰਟ ਹੈ ਮੋਰਗੇਜ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਦੇ ਵਿੱਚ। ਜੇ ਲਾਈਫ ਇੰਸ਼ੋਰੈਂਸ ਕਰਾਉਂਦੇ ਹੋ ਤਾਂ ਤੁਸੀਂ ਬਿਲਕੁਲ ਸਿਕਿਓਰ ਰਹਿੰਦੇ ਹੋ ਤੇ ਤੁਹਾਨੂੰ ਕਲੇਮ ਮਿਲਦਾ ਹੀ ਮਿਲਦਾ। ਤੇ ਨੰਬਰ ਮੇਰਾ ਨੋਟ ਕਰ ਲਓ, 647-765-2340, 6477652340 ਤੇ ਤੁਸੀਂ ਮੇਰੇ ਨਾਲ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਹਾਡੇ ਕੋਈ ਵਿਜ਼ਟਰ ਆ ਰਿਹਾ, ਕੋਈ ਸੁਪਰ ਵੀਜ਼ਾ 'ਤੇ ਆ ਰਿਹਾ, ਜਾਂ ਫਿਰ ਤੁਸੀਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਓਪਨ ਕਰਾਉਣਾ, ਕਿਉਂਕਿ ਨਾ ਬਹੁਤੀ ਵਾਰ ਇਹ ਵੀ ਅਸੀਂ ਕਰਦੇ ਹਾਂ ਕਿ ਬੱਚਿਆਂ ਦਾ ਜਿਹੜਾ ਚਾਈਲਡ ਬੈਨੀਫਿਟ ਆਉਂਦਾ ਨਾ, ਉਹ ਅਸੀਂ ਟੈਕਸ ਨੂੰ ਆਪਾਂ, ਸਾਡੇ ਕੋਲ ਪੈਸੇ ਆ ਰਹੇ ਆ, ਅਸੀਂ ਕੀ ਕਰਦੇ ਹਾਂ ਆਪਣੇ ਘਰ ਵਾਸਤੇ ਉਹਨੂੰ ਯੂਜ਼ ਕਰੀ ਜਾਂਦੇ ਹਾਂ ਵੀ ਚਲੋ ਆਪਣਾ ਖਰਚ ਪਾਣੀ ਚੱਲੀ ਜਾਂਦਾ। ਨੋ, ਉਹ ਬੱਚੇ ਦੀ ਮਨੀ ਹੈ, ਬੱਚੇ ਵਾਸਤੇ ਰੱਖੋ ਉਹਨੂੰ। ਇੱਕ ਤਾਂ ਉਹਦੀ RESP ਪਹਿਲਾਂ ਓਪਨ ਕਰਾ ਲਓ, ਉਹ ਮਨੀ ਹੋਰ ਗਰੋ ਕਰੂਗੀ ਕਿਉਂਕਿ ਤੁਹਾਡੇ ਕੰਟਰੀਬਿਊਸ਼ਨ 'ਤੇ ਗ੍ਰਾਂਟ ਮਿਲਣੀ ਹੈ, ਇੰਟਰਸਟ ਮਿਲਣਾ ਕੰਪਨੀ ਵੱਲੋਂ, ਠੀਕ ਹੈ। ਸੋ ਫਿਰ ਉਸ ਤੋਂ ਬਾਅਦ ਤੁਸੀਂ ਉਹਦੀ ਲਾਈਫ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ, ਹੈ ਨਾ, ਜਿਹੜੀ ਕਿ ਤੁਸੀਂ 5 ਪੇ, 10 ਪੇ, 20 ਪੇ ਉਹ ਕਰਾ ਸਕਦੇ ਹੋ, ਅਤੇ ਇੰਸ਼ੋਰੈਂਸ ਜਿਹੜੀ ਪੂਰੀ ਲਾਈਫ ਉਹਦੀ ਚੱਲੀ ਜਾਣੀ ਹੈ। ਸੋ ਇਸ ਕਰਕੇ ਨਾ ਜਿਹੜੀ ਮਨੀ ਹੁੰਦੀ ਹੈ ਉਹਨੂੰ ਇੱਦਾਂ ਨਾ ਕਰਿਆ ਕਰੋ ਕਿ ਬੱਚੇ ਦੀ ਮਨੀ ਹੈ ਆਪਣੇ ਲਈ ਖਰਚ ਕਰ ਦਿਉ, ਬੱਚੇ ਲਈ ਹੀ ਰੱਖੋ ਉਹਨੂੰ ਸਿਕਿਓਰ, ਕਿਉਂਕਿ ਜਦੋਂ ਉਹਨੇ ਅੱਗੇ ਪੜ੍ਹਾਈ ਕਰਨੀ ਹੈ ਨਾ ਆਪਣੇ ਕਾਲਜ ਯੂਨੀਵਰਸਿਟੀ ਦੇ ਵਿੱਚ, ਕਾਫੀ ਮਨੀ ਚਾਹੀਦੀ ਹੁੰਦੀ ਹੈ। ਅਤੇ ਕਈ ਵਾਰ ਨਿਆਣੇ ਫਿਰ ਬਾਅਦ ਦੇ ਵਿੱਚੋਂ ਕੰਮ ਵੀ ਕਰੀ ਜਾਂਦੇ, ਪੜ੍ਹੀ ਵੀ ਜਾਂਦੇ ਆ, ਫਿਰ ਉਹ ਪੜ੍ਹਨ ਵਾਲਾ ਜਿਹੜਾ ਮਾਹੌਲ ਹੈ ਉਹਨਾਂ ਦਾ ਪ੍ਰੋਪਰ ਬਣ ਨਹੀਂ ਪਾਉਂਦਾ, ਠੀਕ ਹੈ। ਸੋ ਨੰਬਰ ਮੇਰਾ ਨੋਟ ਕਰ ਲਓ ਜੀ, 647-765-2340, 6477652340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ।

ਲਓ ਜੀ, ਬਿਲਕੁਲ ਸਾਉਣ ਦੇ ਮਹੀਨੇ ਦੀ ਗੱਲਬਾਤ ਆਪਾਂ ਕਰ ਰਹੇ ਹਾਂ। ਅੱਛਾ, ਇੱਕ ਨਾ ਕੱਲ੍ਹ ਨਿਊਜ਼, ਵੈਸੇ ਨਾ ਬਹੁਤ ਸੈਡ ਨਿਊਜ਼ ਹੈ ਨਾ, ਯਾਦ ਹੈ ਜੇ ਕੈਲਗਰੀ 'ਚ ਇੱਕ ਬੱਚਾ ਜਿਹੜਾ ਗੁੰਮਿਆ ਸੀਗਾ, ਪਾਰਕਰ ਹੈ ਨਾ, ਔਟਿਜ਼ਮ ਬੱਚਾ ਸੀਗਾ ਉਹ, ਪਰ ਪੁਲਿਸ ਉਹਨੂੰ ਕਾਫੀ ਦਿਨਾਂ ਤੋਂ ਲੱਭ ਰਹੀ ਸੀ ਕਿਉਂਕਿ ਮਿਸਿੰਗ ਸੀਗਾ ਉਹ। ਚਾਇਲਡ ਕੇਅਰ ਸੈਂਟਰ ਤੋਂ ਪਤਾ ਨਹੀਂ ਉਹ ਕਿੱਦਾਂ ਬਾਹਰ ਨਿਕਲ ਗਿਆ, ਅਤੇ 11 ਸਾਲ ਦਾ ਬੱਚਾ ਸੀਗਾ ਇਹ, ਹੈ ਨਾ। ਉਹ ਗੁੰਮ ਹੋਇਆ ਸੀਗਾ 16 ਜੁਲਾਈ ਨੂੰ, ਅਤੇ ਦੇਖ ਲਓ ਪੁਲਿਸ ਨੇ ਵੀ ਹਾਰ ਨਹੀਂ ਮੰਨੀ ਵੀ ਚਲੋ ਲੱਭੀ, ਚਲੋ ਬੜਾ ਲੱਭਿਆ ਉਹਨੂੰ ਵੱਖ ਵੱਖ ਤਰੀਕੇ ਦੇ ਨਾਲ, ਬਟ ਹੁਣ ਉਹ ਬੱਚਾ ਮਿਲਿਆ ਤਾਂ ਉਹ ਬੱਚਾ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ, ਹੈ ਨਾ। ਸੋ ਸਾਰੇ ਨਾ ਬੜੇ ਚਿੰਤਿਤ ਸੀਗੇ ਵੀ ਉਹ ਬੱਚਾ ਮਿਲ ਜਾਵੇ, ਹੈ ਨਾ। ਮੈਨੂੰ ਵੀ, ਆਪਾਂ ਰੋਜ਼ ਦੇਖਦੇ ਸੀ ਵੀ ਪਤਾ ਲੱਗੇ ਵੀ ਉਸ ਬੱਚੇ ਬਾਰੇ ਵੀ ਠੀਕ ਠੀਕ ਠਾਕ ਮਿਲ ਜਾਵੇ, ਕਿਤੋਂ ਠੀਕ ਠਾਕ ਮਿਲ ਜਾਵੇ, ਹੈ ਨਾ। ਪਰ ਉਹ ਬੱਚੇ ਦੀ ਜਿਹੜੀ ਹੈ ਬੋਡੀ ਮਿਲੀ ਹੈ, ਸੋ ਕਹਿੰਦੇ ਵੀ ਉਹ ਪਾਰਕਰ ਦੀ ਹੀ ਬੋਡੀ ਹੈ, ਬਾਕੀ ਹੁਣ ਉਹ ਜਾਂਚ ਪੜਤਾਲ ਕਰਨਗੇ। ਇੱਕ ਪਾਈਪ ਦੇ ਵਿੱਚੋਂ ਮਿਲੀ ਹੈ ਨਾ, ਉਹਦੇ ਵਿੱਚ ਉਹ ਫਸ ਗਿਆ ਹੋਣਾ ਫਿਰ, ਕਿਉਂਕਿ ਕਈ ਵਾਰ ਨਾ ਕੋਈ ਪ੍ਰੋਬਲਮਸ ਬੱਚਿਆਂ ਨੂੰ ਇੱਦਾਂ ਦੀਆਂ ਹੁੰਦੀਆਂ। ਸੋ ਉਹਨੂੰ ਔਟਿਜ਼ਮ ਸੀਗਾ, ਸੋ ਇਸ ਕਰਕੇ ਨਾ ਬੱਚਿਆਂ ਦਾ ਵੈਸੇ ਵੀ ਧਿਆਨ ਰੱਖੋ, ਛੋਟੇ ਬੱਚੇ ਹੁੰਦੇ ਆ, ਕਈ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਦਾ, ਜਾਂ ਕਈ ਵਾਰ ਕੋਈ ਇੱਦਾਂ ਕਿਸੇ ਪ੍ਰਕਾਰ ਦੀ ਪ੍ਰੋਬਲਮ ਹੁੰਦੀ ਹੈ ਤਾਂ ਬੱਚਿਆਂ ਦਾ ਖਾਸ ਜਿਹੜਾ ਧਿਆਨ ਰੱਖਣਾ ਪੈਂਦਾ। ਸੋ ਹੁਣ ਵੈਸੇ ਵੀ ਗਰਮੀਆਂ ਦੇ ਦਿਨ ਹੈ, ਬੀਚਿਸ 'ਤੇ ਆਪਾਂ ਜਾਂਦੇ ਹਾਂ, ਪਾਣੀ ਕੋਲ ਜਾਂਦੇ ਹਾਂ, ਉਹ ਬੜਾ ਧਿਆਨ ਰੱਖੋ ਕਿਉਂਕਿ ਹੁਣ ਅੱਗੇ ਲੌਂਗ ਵੀਕਐਂਡ ਆਉਣਾ ਹੈ ਨਾ, ਮੰਡੇ ਦੀ ਛੁੱਟੀ ਹੈ, ਸਿਵਿਕ ਹੋਲੀਡੇ ਹੁੰਦੀ ਹੈ। ਸੋ ਘੁੰਮਣ ਫਿਰਨ ਜਾਂਦੇ ਹਾਂ ਪਾਣੀ ਦੇ ਕੋਲ, ਉਦੋਂ ਬੜਾ ਧਿਆਨ ਰੱਖੋ। ਇੱਕ ਉਹ ਵੀ ਬੜੀ ਨਿਊਜ਼ ਆ ਰਹੀ ਹੈ, ਜਿਹੜੇ ਇੱਕ ਇਹ ਕੈਲੀਫੋਰਨੀਆ ਦੀ ਨਿਊਜ਼ ਹੈਗੀ ਆ, ਜਿੱਥੇ ਕਿ ਇੱਕ 16 ਸਾਲ ਦੇ ਟੀਨੇਜਰ ਨੇ ਨਾ ਇੱਕ 10 ਸਾਲ ਦੇ ਲੜਕੇ ਨੂੰ ਬਚਾਇਆ। ਇਹ ਹੈਗਾ ਸੀ ਬ੍ਰਾਈਟ ਬੀਚ ਹੈ, ਸੈਂਟਾ ਕਰੂਜ਼ ਕੈਲੀਫੋਰਨੀਆ ਦੇ ਵਿੱਚ। ਸੋ ਉਹ ਤੇਜ਼ ਲਹਿਰਾਂ ਦੇ ਵਿੱਚ ਨਾ ਬਹਿ ਚੱਲਿਆ ਸੀਗਾ, ਤਕਰੀਬਨ ਉਹ ਬਹਿ ਗਿਆ ਸੀ ਬੱਚਾ, ਕਿਉਂਕਿ ਬੜੀਆਂ ਜਿਹੜੀਆਂ ਲਹਿਰਾਂ ਸੀ ਨਾ ਪਾਣੀ ਦੀਆਂ, ਬੜੀਆਂ ਜ਼ਬਰਦਸਤ ਆ ਰਹੀਆਂ ਸੀਗੀਆਂ। ਪਰ ਜਿਹੜਾ ਇਹ ਰਾਈਡਰ ਵਿਲੀਅਮਸ ਹੈ ਇਹਦਾ ਨਾਮ, ਸੋ ਇਹ 16 ਸਾਲ ਦਾ ਟੀਨੇਜਰ ਹੈ, ਇਹਨੇ ਫਿਰ ਬਈ ਛੱਡਿਆ ਹੀ ਨਹੀਂ ਉਹ ਬੱਚੇ ਨੂੰ। ਇੱਕ ਵਾਰ ਤਾਂ ਮੈਨੂੰ ਵੀ ਲੱਗਿਆ ਵੀ ਇਹਨੇ ਵੀ ਨਾਲ ਹੀ ਰੁੜ ਜਾਣਾ, ਜੇ ਤੁਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੋਊਗਾ ਇਸ ਵੀਡੀਓ ਨੂੰ ਤਾਂ ਤੁਹਾਨੂੰ ਪਤਾ ਹੋਊਗਾ। ਪਰ ਉਹਨੇ ਜਿਹੜਾ ਉਹ ਬੱਚੇ ਨੂੰ ਬਚਾ ਲਿਆ, ਔਰ ਬੜੀਆਂ ਤੇਜ਼ ਲਹਿਰਾਂ ਦੇ ਵਿੱਚੋਂ ਉਹਨੇ ਬਾਹਰ ਕੱਢ ਲਿਆ। ਵਿੱਚ ਨੂੰ ਹੋਰ ਵੀ ਲੋਕ ਜਿਹੜੇ ਆ ਹੈਲਪ ਕਰਨ ਆ ਰਹੇ ਸੀ, ਪਰ ਜਦੋਂ ਲਹਿਰ ਆਉਂਦੀ ਸੀ ਨਾ ਫਿਰ ਉਹ ਵੀ ਭੱਜ ਜਾਂਦੇ ਸੀ, ਬੰਦੇ ਨੂੰ ਲੱਗਦਾ ਸੀ ਕਿ ਅਸੀਂ ਵੀ ਪਤਾ ਨਹੀਂ ਨਾਲ ਹੀ ਬਹਿ ਜਾਣਾ। ਪਰ ਚਲੋ ਇਹ ਜਿਹੜਾ 10-11 ਸਾਲ ਦਾ ਬੱਚਾ ਸੀਗਾ ਇਹਨੂੰ ਬਚਾ ਲਿਆ ਗਿਆ। ਈਵਨ ਕਿ ਜਿਹੜੇ US ਦੇ ਪ੍ਰੈਜ਼ੀਡੈਂਟ ਆ ਮਿਸਟਰ ਡੋਨਲਡ ਟਰੰਪ, ਉਹਨਾਂ ਨੇ ਵੀ ਪ੍ਰੇਜ਼ ਕੀਤੀ ਹੈ ਇਸ ਬੱਚੇ ਦੀ, ਇਸ ਟੀਨੇਜਰ ਦੀ, ਜਿਸ ਨੇ ਇਸ 10 ਸਾਲ ਦੇ ਬੱਚੇ ਨੂੰ ਬਚਾਇਆ। ਵੀ ਇੰਨੀਆਂ ਜਿਹੜੀਆਂ ਮੈਸਿਵ, ਜਿਵੇਂ ਆਪਾਂ ਕਹਿੰਦੇ ਬੜੀਆਂ ਹਿਊਜ, ਬੜੀਆਂ ਬੜਾ ਕਰੰਟ ਸੀਗਾ ਉਹਨਾਂ 'ਚ, ਕਰੰਟ ਮੀਨਸ ਕਿ ਬੜੀਆਂ ਤੇਜ਼ ਸੀਗੀਆਂ ਜਿਹੜੀਆਂ ਲਹਿਰਾਂ ਸੀਗੀਆਂ, ਜਦੋਂ ਉਹ ਆਉਂਦੀਆਂ ਸੀ ਨਾ ਉਹ ਸਾਰਾ ਕੁਛ ਐਂ ਪਿੱਛੇ ਰੋੜ ਕੇ, ਔਰ ਬੜੀਆਂ ਜ਼ਬਰਦਸਤ ਆਉਂਦੀਆਂ ਸੀ। ਪਰ ਦੇਖ ਲਓ ਇਹ ਬੱਚੇ ਨੇ, ਬੱਚੇ ਹੀ ਐਂ ਵੀ 16 ਸਾਲ ਦਾ ਟੀਨੇਜਰ ਜਿਹਨੇ ਬਚਾਇਆ ਇਸ 10 ਸਾਲ ਦੇ ਬੱਚੇ ਨੂੰ। ਸੋ ਮਿਸਟਰ ਡੋਨਲਡ ਟਰੰਪ ਨੇ ਇਸ ਹੈਰੋਇਕ ਯੰਗ ਮੈਨ ਦੀ ਕਹਿੰਦੇ ਪ੍ਰੇਜ਼ ਕੀਤੀ ਹੈ, ਔਰ ਵਾਈਟ ਹਾਊਸ ਦੇ ਵਿੱਚ ਇਹਨੂੰ ਓਨਰ ਕਰਨ ਦੇ ਲਈ ਬੁਲਾਇਆ ਜਾਵੇਗਾ। ਕਹਿੰਦੇ ਇਹਨੂੰ ਕੋਈ ਹਾਈ ਸਿਵਿਲੀਅਨ ਅਵਾਰਡ ਹੈ ਜਿਹੜਾ, ਉਹਦੇ ਨਾਲ ਇਹਨੂੰ ਸਨਮਾਨਿਤ ਕੀਤਾ ਜਾਣਾ। ਸੋ ਵੈਸੇ ਤਾਂ ਚਲੋ ਜਦੋਂ ਕਿਸੇ ਦੀ ਹੈਲਪ ਕੀਤੀ ਜਾਂਦੀ ਹੈ ਨਾ ਕਿਤੇ ਵਧੀਆ ਹੀ ਹੁੰਦਾ। ਸੋ ਜਿੱਥੇ ਤੱਕ ਹੋ ਸਕਦਾ ਕਿਸੇ ਦੀ ਆਪਾਂ ਹੈਲਪ ਕਰ ਸਕੀਏ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਪਰ ਕਈ ਵਾਰੀ ਚਾਹ ਕੇ ਵੀ ਕਈ ਹੈਲਪ ਨਹੀਂ ਕਰਦੇ। ਜਦਕਿ ਜੇ ਤਾਂ ਚਲੋ ਆਪ ਨੂੰ ਕੋਈ ਇੰਨੀ ਮੁਸੀਬਤ 'ਚ ਨਹੀਂ ਬੰਦਾ ਪੈ ਰਿਹਾ ਤਾਂ ਜ਼ਰੂਰ, ਹੁਣ ਇਹ ਤਾਂ ਮੁਸੀਬਤ 'ਚ ਆਪ ਵੀ ਪੈ ਸਕਦਾ ਸੀ, ਉਹ ਆਪ ਵੀ ਰੁੜ ਸਕਦਾ ਸੀ, ਪਰ ਉਹਨੇ ਉਹਨੂੰ ਛੱਡਿਆ ਨਹੀਂ ਵੀ ਨਹੀਂ ਕੋਈ ਨਹੀਂ ਮੈਂ ਕਿਉਂ, ਹੈ ਨਾ, ਦੇਖਦਾ ਮੈਂ, ਚਲੋ ਉਹਨੇ ਬਚਾ ਲਿਆ। ਸੋ ਵੈਰੀ ਗੁੱਡ ਜੀ, ਬਚ ਗਿਆ ਬੱਚਾ। ਸੋ ਕਹਿਣ ਦਾ ਮਤਲਬ ਜਦੋਂ ਪਾਣੀ ਦੇ ਕੋਲ ਵੈਸੇ ਜਾਂਦੇ ਹਾਂ ਨਾ, ਕਈ ਵਾਰ ਆਪਾਂ ਖੇਲ ਹੀ ਸਮਝਦੇ ਹਾਂ, ਪਰ ਪਾਣੀ ਦੇ ਨਾਲ ਕੋਈ ਲਾਡ ਨਹੀਂ ਹੁੰਦਾ, ਕਿਉਂਕਿ ਯੂ ਨੈਵਰ ਨੋ ਕਦੋਂ ਤੇਜ਼ ਲਹਿਰ ਨੇ ਨਾਲ ਹੀ ਖਿੱਚ ਕੇ ਲੈ ਜਾਣਾ। ਜਿਵੇਂ ਨਾ ਕਹਿੰਦੇ ਸਾਹ ਲੈਂਦੇ ਹਾਂ ਆਪਾਂ, ਜਿਹੜੇ ਕੋਈ ਬੀਚਿਸ ਹੈ, ਸਮੁੰਦਰ ਹੈ, ਉਹ ਵੀ ਸਾਹ ਹੀ ਲੈਂਦੇ ਆ,
ਬਾਹਰ ਨੂੰ ਜਦੋਂ ਲਹਿਰਾਂ ਆਉਂਦੀਆਂ, ਜਦੋਂ ਉਹਨਾਂ ਨੇ ਆਪਣੇ ਵੱਲ ਨੂੰ ਖਿੱਚਣਾ, ਉਹ ਸਾਰਾ ਕੁਝ ਨਾਲ ਖਿੱਚ ਕੇ ਲੈ ਜਾਂਦੇ ਆ। ਸੋ ਲਓ ਜੀ, ਟਾਈਮ ਹੋ ਗਿਆ ਆਪਣੇ ਜਾਣ ਦਾ, ਹੁਣ ਮੇਰਾ ਨੰਬਰ ਤੁਸੀਂ ਨੋਟ ਕਰ ਲਓ, 647-7352-40 6477652340। ਤੇ ਅੱਛਾ, ਕਈ ਭੈਣਾਂ ਜਿਹੜੀਆਂ ਹੈਗੀਆਂ ਨਾ, ਬਈ ਪੇਰੈਂਟਸ ਨਹੀਂ ਹੈਗੇ ਤੇ ਪਿੰਡ ਜਾਣ ਨੂੰ ਫਿਰ ਜੀ ਨਹੀਂ ਕਰਦਾ, ਇਹ ਗੀਤ ਵੀ ਇੱਕ ਬੜਾ ਵਧੀਆ ਗੀਤ ਹੈ, ਮੈਂ ਲਾਉਂਦੀ ਹਾਂ। ਤੇ ਲਓ ਜੀ, ਚੱਲਦੇ ਹਾਂ, ਸਤਿ ਸ਼੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूटलैंड ते हुण चौथी नवी लोकेशन 1465 मेफिल रोड ब्रैम्पटन वधिया ग्रोसरी सब तो नेड़े इंडियन फ्रूटलैंड 9054569900
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-500-3535 416-524-3535 ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ
2: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।
3: A1 केक्स एंड पेस्ट्रीज 1997 तो थोड़ी सेवा करता आ रहा है। केक्स, पेस्ट्रीज, मठियाईयां, समोसे ते पार्टी डेकोरेशन भी ले सकते हो। नकल करके केक्स ते पेस्ट्रीज बेचन वाले तो बचो ते जसपाल नागरा नु फोन करो।
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਤੁਸੀਂ ਔਨ ਕਰ ਲਿਆ ਹੈ, 11:07 ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਹੈ। ਤੁਹਾਡੀਆਂ ਘੜੀਆਂ ਦੇ ਕਿੰਨਾ ਟਾਈਮ ਹੋਇਆ ਮੈਨੂੰ ਬਿਲਕੁਲ ਨਹੀਂ ਪਤਾ, ਤੁਹਾਡੇ ਸੈੱਲਫੋਨ 'ਤੇ ਕਿੰਨਾ ਟਾਈਮ ਹੋਇਆ ਮੈਨੂੰ ਬਿਲਕੁਲ ਪਤਾ ਹੈ। ਇਸ ਵੇਲੇ ਉੱਥੇ ਵੀ ਟਾਈਮ 11:07 ਹੀ ਹੋਏ ਆ, ਉੱਥੇ ਟਾਈਮ ਚੇਂਜ ਨਹੀਂ ਹੋ ਸਕਦਾ। ਪਰ ਗੱਲ ਇਹ ਹੈ ਕਿ ਅੱਜ ਸਵੇਰੇ ਸਵੇਰੇ ਮਿਊਜ਼ਿਕ ਦੀ ਮਿੱਠੀ ਮਿੱਠੀ ਧੁੰਨ ਨਹੀਂ ਲਾਈ, ਛੱਲੇ ਮੁੰਦੀਆਂ ਦੇ ਵਾਅਦੇ ਵੇਖੇ ਰੁਲਦੇ, ਵੇਖੋ ਨਹੀਂ ਮੁੰਡਾ ਹੋ ਗਿਆ ਛਦਾਈ, ਕਹਿੰਦਾ ਮੈਂ ਕਰੂੰਗਾ, ਹਰਜੀਤ ਜੀ ਹਿਸਾਬ ਪਾਈ ਪਾਈ ਫਿਰ ਦੱਸੂੰਗਾ ਮੁਹੱਬਤਾਂ ਕਿਵੇਂ ਹੁੰਦੀਆਂ।

ਟੈਕਸੀ ਵੈਨ ਵਿਆਹ ਵਾਲੀ ਬੱਸ ਕੋਈ ਇੱਕ ਮੈਟਾਡੋਰ ਹੁੰਦੀ ਸੀ ਆ ਗਈ ਯਾਦ ਮੈਟਾਡੋਰ ਵੀ ਇੱਕ ਹੁੰਦੀ ਸੀ ਇੱਕ ਸਾਈਡ ਤੋਂ ਐਂਟਰੀ ਹੁੰਦੀ ਸੀ ਚੜ੍ਹ ਜਾਓ ਬੀਬੀ ਓ ਚੜ੍ਹ ਜਾਓ ਚੜ੍ਹ ਜਾਓ ਚੜ੍ਹ ਜਾਓ ਜਲਦੀ ਮੈਟਾਡੋਰ ਚੜ੍ਹ ਜਾਓ ਇਹ ਗੀਤ ਕਿਹੜੇ ਸਾਲ ਚ ਆਇਆ ਸੀ ਕਿਸ ਆਰਟਿਸਟ ਨੇ ਗੀਤ ਗਾਇਆ ਕਿਸੇ ਨੂੰ ਯਾਦ ਆ ਦੱਸੋ ਜੀ ਕਿਸੇ ਨੂੰ ਯਾਦ ਆ ਤੇ ਇਹ ਗੀਤ ਕਿਹੜੇ ਸਾਲ ਦੇ ਵਿੱਚ ਆਇਆ ਤੇ ਕਿਹੜੇ ਆਰਟਿਸਟ ਨੇ ਗੀਤ ਗਾਇਆ ਕਿਸੇ ਨੂੰ ਯਾਦ ਆ ਬਹੁਤ ਹਿੱਟ ਸੌਂਗ ਸੀ ਪੰਜਾਬ ਦੇ ਵਿੱਚ ਪੂਰੀ ਜਿਵੇਂ ਕਹਿੰਦੇ ਆ ਨਾ ਵੀ ਦੁਹਾਈ ਪਾਈ ਹੋਈ ਸੀ ਇਸ ਗੀਤ ਨੇ ਬਹੁਤ ਫੈਮਿਲੀ ਇੱਦਾਂ ਦੀ ਹੋਣੀ ਆ ਸੋਰੀ ਹੋਣੀ ਕੋਈ ਕਾਲਜ ਟਾਈਮ ਪੜ੍ਹਦੇ ਹੋਣੇ ਉਸ ਟਾਈਮ ਬਹੁਤ ਸਾਡੇ ਵੀਰ ਉਸ ਟਾਈਮ ਕੋਈ ਸਕੂਲ ਪੜ੍ਹਦੇ ਹੋਣੇ ਆ ਕੋਈ ਕਾਲਜ ਪੜ੍ਹਦੇ ਹੋਣੇ ਆ ਕੋਈ ਸਾਡੀਆਂ ਲੇਡੀਜ਼ ਜਿਹੜੀਆਂ ਸੁਣ ਰਹੀਆਂ ਉਹ ਵੀ ਪੜ੍ਹਦੀਆਂ ਆਉਣੀਆਂ ਬੱਸ ਅੱਡੇ ਜਦੋਂ ਪਿੰਡਾਂ ਨੂੰ ਜਾਈਦਾ ਸੀ ਵਾਪਸ ਤੇ ਉਦੋਂ ਫਿਰ ਇਹ ਗੀਤ ਠਾ ਠਾ ਠਾ ਵੱਜਦਾ ਸੀ।

ਮੇਰਾ ਖਿਆਲ ਹੈ ਕਿ ਤੁਹਾਨੂੰ ਡੈਫੀਨੇਟਲੀ ਪਤਾ ਹੋਣਾ ਚਾਹੀਦਾ ਕਿ ਇਹ ਗੀਤ ਕਿਹੜੇ ਆਰਟਿਸਟ ਨੇ ਗਾਇਆ ਔਰ ਕਿਹੜੇ ਸਾਲ 'ਚ ਆਇਆ ਸੀ। 905-673-3337 ਸਟੂਡੀਓ ਦਾ ਨੰਬਰ ਆ। ਵਾਹ ਬਈ ਵਾਹ।

0: ਕਮਾਲ ਦੀ ਗੱਲ ਆ, ਮੈਨੂੰ ਤਾਂ ਲੱਗਦਾ ਸਾਰਿਆਂ ਨੂੰ ਪਤਾ ਹੋਣਾ, ਕਿਸੇ ਨੂੰ ਨੀ ਪਤਾ ਲੱਗਾ। ਵੈਰੀ ਸੈਡ, ਵੈਰੀ ਵੈਰੀ ਵੈਰੀ ਵੈਰੀ ਵੈਰੀ ਸੈਡ, ਏਡਾ ਮਕਬੂਲ ਆਰਟਿਸਟ ਹੋਵੇ, ਏਡਾ ਹਿੱਟ ਸੌਂਗ ਹੋਵੇ, ਤੇ ਤੁਹਾਨੂੰ ਕਿਸੇ ਨੂੰ ਯਾਦ ਨਾ ਹੋਵੇ ਵੀ ਇਹ ਗਾਣਾ ਕਿਹੜੇ ਬੰਦੇ ਨੇ ਗਾਇਆ ਔਰ ਕਿਹੜੇ ਸਾਲ ਚ ਆਇਆ। ਪੰਜਾਬੀ ਵਿਰਸਾ, ਹੈਲੋ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
1: ਬਹੁਤ ਵਧੀਆ। 92 ਚ ਆਇਆ ਜੀ, ਸੁਖਵਿੰਦਰ ਪੰਛੀ ਦਾ।
0: ਇਹ ਆਰਟਿਸਟ ਕਿਹੜਾ ਜੀ?
1: ਸੁਖਵਿੰਦਰ ਪੰਛੀ,
0: 92 ਚ।
1: ਹਾਂਜੀ,
0: ਬੱਲੇ ਬੱਲੇ ਬੱਲੇ, ਅਸੀਂ ਤਾਂ ਕੈਨੇਡਾ ਵੀ ਨਹੀਂ ਆਏ ਸੀ ਉਦੋਂ।

0: ਵੈਸੇ ਬੜੀ ਦੇਰ ਬਾਅਦ ਇਹ ਗੀਤ ਸੁਣਿਆ ਮੈਂ ਆਪ ਔਰ ਤੁਸੀਂ ਵੀ ਸਾਰਿਆਂ ਨੇ ਬੜੀ ਦੇਰ ਬਾਅਦ ਗੀਤ ਹੀ ਸੁਣਿਆ ਹੋਣਾ ਆਲਾ ਲੱਗਦਾ ਮੈਨੂੰ ਇੰਨੀ ਜਲਦੀ ਗੀਤ ਇਹੋ ਜਿਹੇ ਲੱਭਣੇ ਵੀ ਬੜੇ ਔਖੇ ਆ ਨਾ ਗੀਤ ਹੈਲੋ
1: ਭਾਈ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ
0: ਬਲਵਿੰਦਰ ਜੀ ਕੀ ਹਾਲ ਆ
1: ਭਾਈ ਗਾਣਾ ਬਹੁਤ ਹੀ ਲਾਇਆ ਬਹੁਤ ਸੋਹਣਾ ਗਾਣਾ ਸੀ ਭਾਈ
0: ਤੇ ਗਾਣਾ ਫਿਰ ਤੁਸੀਂ ਰੇਡੀਓ ਪ੍ਰੋਗਰਾਮ ਕਿਹੜਾ ਸੁਣਦੇ ਆ ਤੁਹਾਨੂੰ ਪਤਾ ਤਾਂ ਹੈਗਾ
1: ਭਾਈ ਜੀ ਤੁਹਾਡਾ ਤਾਂ ਤੁਸੀਂ ਤਾਂ ਸਾਰਿਆਂ ਨੂੰ ਰੌਣਕਾਂ ਵਧੀਆ ਲਾ ਦੇ ਪ੍ਰੋਗਰਾਮ
0: ਨਹੀਂ ਨਹੀਂ
1: ਬਹੁਤ ਵਧੀਆ ਜੀ
0: ਮੈਂ ਕਹਿੰਦਾ ਗੀਤ ਲੱਗਣਾ ਵਧੀਆ ਹੀ ਆ ਜੇ ਪੰਜਾਬੀ ਵਿਰਸਾ ਰੇਡੀਓ ਸੁਣਨਾ ਤੇ ਫਿਰ ਰੌਣਕਾਂ ਲੱਗਣੀਆਂ ਨਾ
1: ਫਿਰ
0: ਬੜੀ ਮਿਹਰਬਾਨੀ ਥੈਂਕ ਯੂ ਜੀ ਰਹੋ ਨੈਕਸਟ ਕਾਲ ਹੈਲੋ
2: ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
0: ਸਤਿ ਸ੍ਰੀ ਅਕਾਲ ਜੀ ਸਰਦਾਰ ਸਾਹਿਬ ਜੀ ਸਤਿ ਸ੍ਰੀ ਅਕਾਲ ਵੀਰਾ ਜੀ
2: ਹਾਂਜੀ ਇਹ ਭਾਜੀ ਬਹੁਤ ਮਸ਼ਹੂਰ ਗਾਣਾ ਸੀ ਔਰ 91 ਦੇ ਵਿੱਚ ਕੈਨੇਡਾ ਚ ਮੇਰਾ ਵਿਆਹ ਹੋਇਆ ਸੀ ਤੇ ਇਸ ਗਾਣੇ ਤੇ 500 ਬੰਦੇ ਨੇ ਭੰਗੜਾ ਪਾਇਆ ਬਜਾ ਬਜਾ ਹੋ ਗਏ
0: ਨਹੀਂ ਭਾਜੀ ਕਹਿੰਦੇ 92 ਚ ਆਇਆ ਸੀ ਤੁਸੀਂ 91 ਚ ਕਹਿੰਦੇ ਵਿਆਹ ਹੋਏ ਉਦੋਂ ਉਦੋਂ ਤਾਂ
2: ਮੈਂ ਕਿਹਾ ਨਾ ਜੀ ਮੇਰੇ ਵਿਆਹ ਚ ਬੱਜਿਆ ਇਹ ਗਾਣਾ 91 ਚ
0: ਨਹੀਂ ਚੈੱਕ ਕਰ ਲੋ ਉਹ ਭਾਜੀ 92 ਕਹਿ ਗਏ ਆ ਪਹਿਲੇ ਵਾਲੇ
2: ਉਹ ਗਲਤ ਕਹਿ ਕੇ ਗਏ ਉਹਨਾਂ ਨੂੰ ਪਤਾ ਨੀ
0: ਅੱਛਾ 91 ਚ ਆਇਆ ਸੀ ਗੀਤ
2: 91 ਦੇ ਵਿੱਚ ਗਾਣਾ ਉਹਨੇ ਸੁਖਵਿੰਦਰ ਪੰਛੀ ਨੇ ਗਾਇਆ ਸੀ ਬਹੁਤ
0: ਕਿਹੜੇ ਸਾਲ ਚ ਤੁਹਾਡਾ ਵੀਰੇ ਵਿਆਹ ਹੋਇਆ ਸੀ ਮਹੀਨਾ ਕਿਹੜਾ ਸੀ ਉਦੋਂ ਮਹੀਨਾ
2: ਮਾਰਚ
0: ਅੱਛਾ ਵਿਆਹ ਦੀ ਤਰੀਕ ਯਾਦ ਆ
2: ਹਾਂਜੀ 10 ਮਾਰਚ
0: ਅੱਛਾ ਵਿਆਹ ਦੀ ਤਰੀਕ ਯਾਦ ਆ ਵਾਹ ਜੀ ਵਾਹ
2: ਹਾਂਜੀ ਹੋਰ
0: ਅੱਛਾ ਵਿਆਹ ਨੀ ਭੁੱਲਿਆ ਤੁਸੀਂ 91 ਚ ਹੋਇਆ ਵਿਆਹ ਤਰੀਕ ਤੁਹਾਡੀ
2: ਸਵਾਲ ਹੀ ਪੈਦਾ
0: ਨਹੀਂ ਨਹੀਂ ਵਧੀਆ ਕੀਤਾ 10 ਮਾਰਚ ਨੂੰ ਇਹ ਫਿਰ ਗੀਤ ਇਹਦਾ ਮਤਲਬ ਜਨਵਰੀ ਫਰਵਰੀ ਚ ਆ ਗਿਆ ਹੋਣਾ ਵੀ 90 ਜਿਹੜਾ 1 ਦੇ ਚ ਜੇ
2: 91 ਆਈ ਥਿੰਕ ਸੋ
0: ਕਿਉਂਕਿ ਜੇ ਮੰਥ ਆਫ ਮਾਰਚ ਦੇ ਵਿੱਚ ਤੁਹਾਡੀ ਵੈਡਿੰਗ ਹੋਈ ਇਟ ਮੀਨਸ ਕਿ ਮੰਥ ਆਫ
2: ਬਹੁਤ ਗਾਣਾ ਵੱਜਿਆ ਬਹੁਤ ਗਾਣਾ ਵੱਜਿਆ
0: ਚੰਗਾ ਲੱਗਾ ਸਵੇਰੇ ਸਵੇਰੇ ਸੁਣ ਕੇ
2: ਮੈਂ ਕਿਹਾ ਬਹਿਜਾ ਬਹਿਜਾ ਕਰਾਤੀ ਤੁਸੀਂ
0: ਬੱਲੇ ਬੱਲੇ ਸ਼ੇਰ ਦੇ ਬੱਲੇ ਮਿਹਰਬਾਨੀ ਜਿੰਦਰ ਵੀਰ ਮੇਰਾ ਜਿੰਦਰ ਜੋਗ ਜੋਗ ਜੀਓ ਦੇਖੋ ਕਈ ਵਾਰੀ ਨਾ ਇਹ ਚੀਜ਼ਾਂ ਜੁੜੀਆਂ ਹੁੰਦੀਆਂ ਨਾਲ ਔਰ ਕੈਸੀ ਕਮਾਲ ਦੀ ਗੱਲ ਹੈ ਭਾਜੀ ਦਾ ਵਿਆਹ 91 ਚ ਹੋਇਆ ਭਾਜੀ ਕਹਿੰਦੇ ਮੰਥ ਆਫ ਮਾਰਚ 10th ਵਿੱਚ ਹੋਇਆ ਵਿਆਹ ਔਰ ਇਹ ਗੀਤ ਉਹਨਾਂ ਨੂੰ ਯਾਦ ਸੀ ਕਿ ਮੇਰੇ ਵਿਆਹ 'ਚ ਬੜਾ ਗੀਤ ਵੱਜਿਆ ਸੀ ਇਹ ਭਾਜੀ ਗੁੱਡ ਵਿਸ਼ਿਸ ਤੁਹਾਡੇ ਵਾਸਤੇ ਖੇ ਸੋਹਣਿਆ ਦਿਲ ਵੱਟੇ ਦਿਲ ਆਇਓ ਰੱਬਾ ਮੇਰਾ ਦਿਲ ਲੈ ਕੇ ਮੁਕਰ ਗਏ ਉਹ ਪਰਦੇਸ ਨੂੰ ਤੁਰ ਗਏ ਉਹ ਮੇਰਾ ਦਿਲ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੀਰਾ ਜੀ
3: ਬਹੁਤ ਵਧੀਆ ਤੁਸੀਂ ਸੁਣਾਓ ਜੀ
0: ਵੱਡੇ ਵੀਰਾ ਜੀ ਗੀਤ ਕਿਵੇਂ ਲੱਗਾ ਸਵੇਰੇ ਸਵੇਰੇ ਜਿਹੜਾ ਮੈਂ ਆਉਂਦੇ ਨਾਲ ਖਿੱਚ ਕੇ ਲਾਇਆ ਗੀਤ
3: ਹੈ ਗੀਤ ਭਾਜੀ ਗੀਤ ਤਾਂ ਬਹੁਤ ਸੋਹਣਾ ਵਾ ਆਪਾਂ ਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਹੈਗੀ ਕਿਹਨੇ ਗਾਇਆ ਕਿਹਨੇ ਨਹੀਂ ਗਾਇਆ
0: ਪਤਾ ਚੱਕਰ ਕੀ ਤੁਸੀਂ ਹਿੰਦੀ ਗੀਤ ਜ਼ਿਆਦਾ ਲਵਰਸ ਹੈ ਨਾ
3: ਆਪਾਂ ਨੂੰ ਹਿੰਦੀ ਦਾ ਤਜਰਬਾ ਪੂਰਾ ਹੈਗਾ ਜੀ 80%
0: ਅੱਛਾ ਤੁਸੀਂ ਇਦਾਂ ਕਰੋ ਅੱਜ ਮੈਂ ਤੁਹਾਡਾ ਨਾ ਟੈਸਟ ਲੈ ਹੀ ਲਵਾਂ ਤੁਸੀਂ ਕਹਿੰਦੇ ਆ ਨਾ ਵੀ ਮੈਨੂੰ ਹਿੰਦੀ ਦੇ ਗੀਤ ਬਹੁਤ ਵਧੀਆ ਲੱਗਦੇ ਆ ਬਹੁਤ ਗੀਤ ਲੱਗਦੇ ਆ ਇਹ ਮੈਂ
3: ਹੈ ਜਿਹੜੀ ਜਿਹੜੀ ਫਿਲਮ ਦੇਖੀ ਹੁੰਦੀ ਉਹ ਤਾਂ ਨਹੀਂ ਭੁੱਲਦੀ ਆਈ ਕਦੇ ਵੀ
0: ਮੈਂ ਗੀਤ ਲੱਗਾ ਲਾਉਣ ਤੁਸੀਂ ਲਾਈਨ ਤੇ ਹੀ ਰਹਿਣਾ ਮੈਂ ਇਹ ਥੋੜਾ ਦੱਸਣਾ ਤੁਹਾਨੂੰ ਮੈਂ ਹੁਣੇ ਤੁਹਾਡੀ ਮੈਂ ਹੁਣੇ ਦੇਖਿਓ ਕਹਿੰਦੇ ਹੁੰਦੇ ਆ ਵੀ ਮੈਂ ਲੈ ਲੈਣਾ ਤੁਹਾਡਾ ਇਮਤਿਹਾਨ 1 ਮਿੰਟ ਹੈ ਜੀ ਹੁਣੇ ਲੱਗ ਜਾਣਾ ਪਤਾ ਮੈਨੂੰ ਆਹ ਦੱਸੋ ਗੀਤ ਕਿਹੜਾ ਮੈਂ ਲਾ ਰਿਹਾ ਦੱਸੋ ਮੈਨੂੰ ਹੁਣ

0: ਦੱਸੋ ਕਿਹੜੀ ਮੂਵੀ ਆ
1: ਨਹੀਂ ਭਾਜੀ ਮੈਂ ਫਿਲਮ ਦੇਖੀ ਨੀ ਮੈਂ ਤੁਹਾਨੂੰ ਦੱਸਿਆ ਜਿਹੜੀ ਮੈਂ ਦੇਖੀ ਹੋਊਗੀ ਉਹ ਮੈਂ ਤੁਹਾਨੂੰ ਦੱਸ ਸਕਦਾ
0: ਅੱਛਾ ਇਹ ਦੇਖੀ ਨੀ ਤੁਸੀਂ ਇਹ ਮੂਵੀ ਵਾਹ ਜੀ
1: ਮੈਂ ਜਿੰਨੀਆਂ ਪੁਰਾਣੀਆਂ ਮੂਵੀਆਂ ਨਾ ਜਿੰਨੀਆਂ ਸਨ 1965 ਤੋਂ ਲੈ ਕੇ ਤੇ 75 ਤੱਕ ਤੇ 80 ਤੱਕ ਬਸ
0: ਅੱਛਾ ਆਹ ਸੁਣੋ ਆਹ ਦੱਸੋ ਕਿਹੜਾ ਗਾਣਾ ਮਰਤਾ ਹੈ ਦੋ ਲਾਏ ਦੋ ਗਾਣੇ ਨੀ ਲੱਭੇ ਭਾਜੀ
2: ਨੂੰ ਪਹਿਲੇ ਗਾਣੇ ਚ ਪਤਾ ਲੱਗ ਗਿਆ ਸੀ ਕਿਹੜੀ ਮੂਵੀ ਆ
0: ਕਿਹੜੀ
2: ਅੱਜ ਤੱਕ ਜੀ ਸਿਨੇਮਾ ਤੇ ਮੂਵੀ ਆਉਂਦੀ ਆ
0: ਕਿਹੜੀ ਮੂਵੀ
2: ਮੈਂ ਖਿਲਾੜੀ ਤੂੰ ਅਨਾੜੀ
0: ਝੂਠ ਫੇਲ 101% ਫੇਲ
2: ਦੂਸਰੀ ਦਾ ਪਤਾ ਹੀ ਆ ਉਹ ਤਾਂ ਸੀਗੀ ਉਹ ਅਜੇ ਦੇਵ ਗਾਂਧੀ ਪਹਿਲੀ ਮੂਵੀ ਸੀਗੀ
0: ਦੱਸੋ
2: ਪੂਲਰ ਕਾਂਟੇ
0: ਹਾਂ ਸਹੀ ਹੈ ਤੇ ਪਹਿਲੀ ਕਿਹੜੀ ਸੀ
2: ਪਹਿਲੀ ਸੀਗੀ ਆਈਟੀ ਜਿੱਥੇ ਕਿ ਮੈਨੂੰ ਲੱਗਦਾ ਆ ਉਹ ਸੀਗੀ ਮੈਂ ਖਿਲਾੜੀ ਤੂੰ ਅਨਾੜੀ
0: ਅੱਛਾ ਮੈਂ ਤਾਂ ਨਹੀਂ ਦੱਸਾਂ ਤੁਸੀਂ ਚੋਰੀ ਕੀਤੀ ਹੈ ਮੰਨ ਲਓ ਮੇਰੀ ਗੱਲ ਉਹ ਨਹੀਂ ਤੁਸੀਂ ਤੁਸੀਂ ਨਹੀਂ ਮੈਂ ਨੀ ਮੰਨਦਾ ਤੁਸੀਂ ਸੱਚੀ ਦੱਸੋ ਮੈਂ ਚੋਰੀ ਕੀਤੀ ਨਾ ਨਾ ਤੁਹਾਡੀ ਮੈਨੂੰ ਤੁਹਾਡੀ ਲਾਈਨ ਹੋੜਦੇ ਸੀ ਮੈਨੂੰ ਪਤਾ ਉਨੀ ਦੇਰ ਤੱਕ ਤੁਸੀਂ ਸਾਰਾ ਕੁਝ ਕਰ ਰਹੇ
2: ਹਾਂਜੀ ਲਾਈਨ ਤੇ ਮੇਰਾ ਨਾ ਕੋਈ ਗਾਣਾ ਲਗਾਓ ਮੈਂ ਦੇਖ ਲੈਂਦਾ ਮੂਵੀ ਪਤਾ ਲੱਗਦੀ ਹੈ ਕਿ ਨਹੀਂ
0: ਤੁਸੀਂ ਸਪੀਕਰ ਫੋਨ ਤੇ ਕੰਨ ਨੂੰ ਫੋਨ ਲਾਇਆ
2: ਮੈਂ ਸਪੀਕਰ ਤੇ ਲਾਇਆ ਸਰ ਜੀ
0: ਮੈਂ ਸਪੀਕਰ ਤੇ ਸਭ ਕੁਝ ਹੋਇਆ
2: ਮੈਂ ਮੂਵੀ ਤਾਂ ਸਰਚ ਕਰ ਨਹੀਂ ਸਕਦਾ ਕਿਉਂਕਿ ਜੇ ਕਾਲ ਚੱਲਦੀ ਪਈ ਆ ਤੁਸੀਂ ਸਰਚ ਨਹੀਂ ਨਾ ਕਰ ਸਕਦੇ
0: ਨਹੀਂ ਕਿਉਂ ਨਹੀਂ ਕਰ ਸਕਦੇ ਗੂਗਲ ਖੋਲੋ ਇੱਥੇ
2: ਚਲਾ ਨਹੀਂ ਸਕਦੇ ਰੇਡੀਓ ਦੀ ਆਵਾਜ਼ ਆਣੀ ਤੁਹਾਨੂੰ ਪਿੱਛੋਂ
0: ਨਹੀਂ ਨਹੀਂ ਤੁਸੀਂ ਇਸ ਵੇਲੇ ਗੱਡੀ ਜਾਂਦੇ ਵੈਸੇ ਆ
2: ਮੈਂ ਭਾਜੀ ਗੱਡੀ 'ਚ ਬੈਠਾ ਆ
0: ਅੱਛਾ ਗੱਡੀ 'ਚ ਅੱਛਾ ਮੈਂ ਇੱਦਾਂ ਕਰਦਾ ਇਹ ਗੀਤ ਲੱਗਾ ਕਲਾਣ
2: ਮੈਂ ਦੱਸ ਨਾ ਹੋਵੇ 47 ਤੋਂ ਪਹਿਲਾਂ ਲਾ ਦੋ ਮੇਰੇ ਜੰਮੇ ਤੋਂ ਪਹਿਲਾਂ ਲਾ ਦਈਓ
0: ਸੁਣੋ ਮੈਨੂੰ ਦੱਸੋ ਇਹ ਗੀਤ ਕਿਹੜਾ ਹੈ ਸੌਖਾ ਲਾਇਆ ਵੈਸੇ ਮੈਂ
3: ਬਾਰਿਸ਼ ਕਾ
2: ਬਹਾਨਾ ਮੈਂ ਇੰਨਾ ਦੱਸ ਦਿੰਦਾ ਇੱਥੇ ਹੀਰੋ ਕੌਣ ਸੀਗਾ ਮੂਵੀ ਦਾ ਮੈਨੂੰ ਨਾਮ ਮੈਂ ਇਫ ਆਈ ਐਮ ਰੋਂਗ ਆਹ ਗਾਣੇ ਚ ਸੰਜੇ ਦੱਤ ਆ ਸੰਜੇ ਦੱਤ ਘਰ ਦੇ ਬਾਹਰ ਖੜਾ ਹੋ ਕੇ ਗਾਣਾ ਗਾਉਂਦਾ ਹੁੰਦਾ ਆ ਮੈਨੂੰ ਇੰਨਾ ਪਤਾ ਆ ਇੱਕ ਮੂਵੀ ਦਾ ਨਾਮ ਜਿੱਥੇ ਤੱਕ ਮੈਨੂੰ ਲੱਗਦਾ ਆ ਐਚ ਤੋਂ ਜਾਂ ਐਨ ਤੋਂ ਸ਼ੁਰੂ ਹੁੰਦਾ ਇਫ ਆਮ ਨੋਟ ਪਤਾ ਨੀ ਮੈਨੂੰ ਇੰਨਾ
0: ਇਹ ਤੁਹਾਡੇ ਨਾਲ ਬੈਠਾ ਹੋ ਗਈ ਗੱਡੀ ਚ
2: ਅਰੇ ਲੈ ਯਾਰ ਕੀ ਕਰਦੇ ਯਾਰ
0: ਨਹੀਂ ਬੈਠਾ
2: ਅਰੇ ਨਹੀਂ ਬੈਠਾ ਮੈਨੂੰ ਪਤਾ ਸੰਜੇ ਦੱਤ ਇਸ ਮੂਵੀ ਦੇ ਵਿੱਚ
0: ਚਲੋ ਠੀਕ ਹੈ ਸਰ ਥੈਂਕ ਯੂ ਵੈਰੀ ਮਚ ਬੜੀ ਮਿਹਰਬਾਨੀ

0: बारिश का बहाना है, तुम्हें आना है और हमें मिलना है, फिर वापस नहीं जाना है। लो जी गल बन गई। हरप्रीत सैनी जी, की हाल चाल है?
1: थैंक यू सो मच हरजीत जी, पहला तुहानू ते सारे लिसनर्स नू प्यार प्यार सत श्री अकाल जी।
0: की कहना चाहोगे सब तो पहला अज मैम?
1: बिल्कुल हरजीत जी, सो इंश्योरेंस बारे अपडेट दिने आ, विजिटर ट्रैवल सुपरविजा मेडिकल इंश्योरेंस बारे गल करते हैं, क्योंकि बहुत सारी लिसनर्स दियां कॉल्स आ रही हैं जिन्होंने अपने पेरेंट्स नू स्पॉन्सर करना है, क्योंकि लास्ट ईयर जिन्होंने अप्लाई किया सी समहो बहुत सारिया फाइल्स जिहड़ियां हैगियां उह स्टक पईयां आ, उन्हां दे उपर कोई डिसीजन नहीं आ रहा, ते बहुत सारे साडे जिहड़े क्लाइंट्स हैगे उन्होंने रीअप्लाई किया हैगा। सो इंश्योरेंस दे परपज दे नाल अगर तुसीं ऑलरेडी कवरेज लई सीगी, तुसीं सेम पॉलिसीज दे विच जिहड़ी इफेक्टिव डेट आ उह चेंज करवा सकदे आ बिना किसी एक्स्ट्रा कॉस्ट तों। ਜੇ ਤੁਸੀਂ ਹੁਣ ਇਸ ਵੇਲੇ ਅਪਲਾਈ ਕਰ ਰਹੇ ਹਾਂ ਬਹੁਤ ਜਲਦੀ ਡਿਸੀਜ਼ਨ ਆ ਰਹੇ ਆ, ਸੋ ਜ਼ਰੂਰ ਤੁਸੀਂ ਆਪਣੇ ਪੇਰੈਂਟਸ ਨੂੰ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਉੱਪਰ ਅਪਲਾਈ ਕਰ ਸਕਦੇ ਆ, ਔਰ ਇੰਸ਼ੋਰੈਂਸ ਜਿਹੜੀ ਹੈਗੀ ਆ $1,00,000 ਦੀ ਕਵਰੇਜ ਇੱਕ ਸਾਲ ਦੀ ਪਾਲਿਸੀ ਜਿਹੜੀ ਆ ਉਹ ਚਾਹੀਦੀ ਆ, ਤੇ ਅਗਰ ਉਹ ਰੀਵਿਜ਼ਿਟ ਵੀ ਕਰ ਰਹੇ ਆ ਮੇਕ ਸ਼ੋਰ ਉਹਨਾਂ ਦੇ ਕੋਲ ਸਾਲ ਦੀ ਪਾਲਿਸੀ ਹੋਵੇ, ਕਿਉਂਕਿ ਕਈ ਵਾਰ ਸਾਨੂੰ ਕਾਲਸ ਆ ਜਾਂਦੀਆਂ ਆ ਕਿ ਉਹਨਾਂ ਨੇ ਜੀ ਸਿਰਫ ਮਹੀਨੇ ਲਈ ਆਉਣਾ ਆ, ਦੋ ਮਹੀਨੇ ਲਈ ਆਉਣਾ ਆ, ਜਦ ਤੱਕ ਤੁਹਾਡੇ ਕੋਲ ਰਿਟਰਨ ਟਿਕਟ ਨਹੀਂ ਹੈਗੀ ਉਹਨਾਂ ਦੀ, ਜੇ ਉਹ ਵਨ ਵੇ ਦੀ ਟਿਕਟ ਲੈ ਕੇ ਆ ਰਹੇ ਆ ਤਾਂ ਮੇਕ ਸ਼ੋਰ ਉਹਨਾਂ ਦੇ ਕੋਲ ਸਾਲ ਦੀ ਪਾਲਿਸੀ ਹੋਣੀ ਚਾਹੀਦੀ ਆ, ਕਿਉਂਕਿ ਬਹੁਤ ਵਾਰ ਜਦੋਂ ਇਮੀਗ੍ਰੇਸ਼ਨ ਆਫਿਸਰ ਉੱਥੇ ਪਾਲਿਸੀ ਚੈੱਕ ਕਰਦੇ ਆ ਏਅਰਪੋਰਟ ਤੇ, ਉਸ ਵੇਲੇ ਇੱਕ ਮਹੀਨੇ ਦੀ ਪਾਲਿਸੀ ਹੋਣ ਕਰਕੇ ਉਹ ਤੁਹਾਨੂੰ ਉਸੇ ਵੇਲੇ ਕਹਿ ਦਿੰਦੇ ਆ ਕਿ ਇਧਰ ਜਾਂ ਅਸੀਂ ਸੁਪਰ ਵੀਜ਼ੇ ਨੂੰ ਵਿਜ਼ਿਟਰ ਵੀਜ਼ਾ ਕਨਵਰਟ ਕਰ ਦੇਣਾ, ਇਸ ਕਰਕੇ ਰੈਦਰ ਦੈਨ ਆਪਾਂ ਉਸ ਝੰਡੇ ਚ ਪਈਏ ਆਪਣੇ ਪੇਰੈਂਟਸ ਦੀ ਪਹਿਲੇ ਹੀ ਸਾਲ ਦੀ ਪਾਲਿਸੀ ਲਿਆ ਕਰੋ, ਕਿਉਂਕਿ ਜੇ ਉਹ ਚੱਲ ਵੀ ਜਾਂਦੇ ਆ ਅਰਲੀ ਮਹੀਨੇ ਬਾਅਦ ਦੋ ਮਹੀਨੇ ਬਾਅਦ ਤਾਂ ਬਾਕੀ ਦੇ ਪੈਸੇ ਤੁਹਾਨੂੰ ਰਿਫੰਡ ਆ ਜਾਣੇ ਆ, ਤੇ ਜੇ ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਆ ਤਾਂ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਨਾਲ ਰਿਲੇਟਡ, ਪੇਰੈਂਟਸ ਦੀ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਉਹਨੂੰ ਜ਼ਰੂਰ ਡਿਸਕਲੋਜ਼ ਕਰਿਆ ਕਰੋ, ਕਿਉਂਕਿ ਈਵਨ ਦੋ ਜੇ ਤੁਸੀਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲਾ ਪਲਾਨ ਲੈ ਵੀ ਲਿਆ ਆ ਤਾਂ ਵੀ ਇਹ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕਵਰ ਹੋਵੇ ਜੇ ਉਹ ਸਟੇਬਲ ਨਹੀਂ ਹੈਗੇ ਤਾਂ। ਸੋ ਇਸ ਕਰਕੇ ਜਦੋਂ ਵੀ ਉਹਨਾਂ ਦੀ ਪਿਛਲੀਆਂ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਤੁਸੀਂ ਡਿਸਕਲੋਜ਼ ਕਰਦੇ ਆ, ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਕਿਹੜੀ ਕੰਪਨੀ 'ਚ ਆਪਾਂ ਪਲਾਨ ਲੈ ਰਹੇ ਹਾਂ ਤੇ ਉਹਦੇ ਵਿੱਚ ਕਿੰਨੇ ਟਾਈਮ ਦਾ ਸਟੇਬਿਲਿਟੀ ਕਲੋਜ਼ ਆ, ਕਈਆਂ ਦੇ ਵਿੱਚ ਸਾਲ ਦਾ ਹੈਗਾ, ਕਈਆਂ 'ਚ 6 ਮਹੀਨੇ ਦਾ ਆ, ਕਈਆਂ 'ਚ 4 ਮਹੀਨੇ 3 ਮਹੀਨੇ ਦਾ ਵੀ ਆ, ਤੇ ਅਗਰ ਉਹਨਾਂ ਦੀ ਕੋਈ ਰੀਸੈਂਟਲੀ ਹੀ ਮੈਡੀਕੇਸ਼ਨ ਇੰਟਰੋਡਿਊਸ ਹੋਈ ਆ ਜਾਂ ਉਹਨਾਂ ਦੀ ਕੋਈ ਐਗਜ਼ਿਸਟਿੰਗ ਮੈਡੀਕੇਸ਼ਨ ਦੀ ਡੋਜ਼ ਚੇਂਜ ਹੋਈ ਆ, ਚਾਹੇ ਉਹ ਅਪ ਹੋਈ ਆ ਚਾਹੇ ਡਾਊਨ ਹੋਈ ਆ, ਸਟਿਲ ਉਹ ਅਨਸਟੇਬਲ ਮੰਨੇ ਜਾਣਗੇ, ਉਹ ਸਟੇਬਲ ਨਹੀਂ ਮੰਨੇ ਜਾਣਗੇ, ਤੇ ਇਸ ਕਰਕੇ ਸਾਡੇ ਕੋਲ ਇੱਦਾਂ ਦੇ ਪਲਾਨਸ ਹੈਗੇ ਆ ਜਿਨ੍ਹਾਂ ਦੇ ਵਿੱਚ 7 ਡੇਜ਼ ਦਾ ਸਟੇਬਿਲਿਟੀ ਦੇ ਨਾਲ ਵੀ ਤੁਸੀਂ ਪਾਲਿਸੀ ਲੈ ਸਕਦੇ ਆ। ਡਿਪੈਂਡਿੰਗ ਅਪੋਨ ਤੁਹਾਡੀਆਂ ਕੀ ਸਿਚੁਏਸ਼ਨਸ ਹੈਗੀਆਂ ਆ, ਸਾਨੂੰ ਐਜ਼ ਅ ਬ੍ਰੋਕਰੇਜ ਦਾ ਬੰਕ ਪਤਾ ਹੁੰਦਾ, ਕਿਉਂਕਿ ਸਾਡੇ ਕੋਲ ਡਿਫਰੈਂਟ ਡਿਫਰੈਂਟ ਕੰਪਨੀਜ਼ ਆ, ਕਿਹੜਾ ਕਲਾਇੰਟ ਕਿਹੜੀ ਕੰਪਨੀ ਦੇ ਵਿੱਚ ਫਿੱਟ ਹੋ ਸਕਦਾ ਆ, ਕਿਹੜੇ ਕਲਾਇੰਟ ਨੂੰ ਕਿਹੜੀ ਕੰਪਨੀ ਤੋਂ ਵਧੀਆ ਕਵਰੇਜ ਵਧੀਆ ਪ੍ਰੀਮੀਅਮ ਦੇ ਵਿੱਚ ਮਿਲ ਸਕਦੀ ਆ, ਸੋ ਸਾਰੀਆਂ ਚੀਜ਼ਾਂ ਆਪਾਂ ਚੈੱਕ ਕਰ ਸਕਦੇ ਆ। ਸੋ ਕੋਈ ਵੀ ਵਿਜ਼ਿਟਰਸ ਆਉਣੇ ਹੈਗੇ ਆ ਜਾਂ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਦੇ ਬਾਰੇ ਤੁਹਾਡੇ ਕੰਸਰਨ ਹੈਗੇ ਆ, ਨੰਬਰ ਹੈਗਾ ਜੀ 416-816-5500, ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, ਬ੍ਰੈਮਟਨ ਦੇ ਵਿੱਚ 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ, ਤੇ ਨੰਬਰ ਮੇਰਾ ਅਗੇਨ 416-817-6500।
0: ਨੰਬਰ ਹਰਪ੍ਰੀਤ ਜੀ ਇੱਕ ਵਾਰੀ ਦੁਬਾਰਾ ਦੇ ਦਿਓ ਪਲੀਜ਼।
1: 416-817-6500।
0: ਬੜੀ ਮਿਹਰਬਾਨੀ ਹਰਪ੍ਰੀਤ ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਜੀ। ਰਾਜਨ ਜੀ ਕੀ ਹਾਲ ਹੈ ਸਰ?
2: ਬਹੁਤ ਬਹੁਤ ਵਧੀਆ ਜੀ, ਬਹੁਤ ਧੰਨਵਾਦ ਅਜੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ ਸਰ।
2: ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸਦੇ ਜੀ ਕਿ ਡਾਕਟਰ ਸਾਡੇ ਕੋਲ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ। ਜੇ ਅੱਜ ਤੁਸੀਂ ਐਗਜ਼ਾਮ ਕਰਾਉਣੇ ਤੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਤੇ ਪਰਸੋਂ ਨੂੰ ਵੀ, ਦੋਨੋਂ ਦਿਨ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ, ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਤੇ ਜੀ ਜੀ ਜਿਵੇਂ ਤੁਹਾਨੂੰ ਪਤਾ ਵੀ ਅਸੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਰੱਖੀਆਂ ਹੋਈਆਂ ਨੇ ਜਿਹਦੇ ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ, ਵਿਜੂਅਲ ਫੀਲਡ, 7 ਅਲੱਗ ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਹੁੰਦਾ ਹੈ। ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਬੜੀ ਵਧੀਆ ਤਰੀਕੇ ਨਾਲ ਇੱਕ ਡਿਸਪਲੇ ਮਸ਼ੀਨ ਦੇ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ 'ਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਏਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਤੇ ਜਿਹੜੇ ਸਾਡੇ ਭੈਣ ਭਰਾ ਵਧੀਆ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ, ਦੱਸਦੇ ਜਾਈਏ ਕਿ ਗੁੱਚੀ, ਪ੍ਰਾਡਾ, ਸਨੇ, ਟੋਮ ਫੋਰਡ, ਡੋਲਚੀ ਗਬਾਨਾ, ਵਰਸਾਚੀ, ਬਰਬਰੀ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਅਰਮਾਨੀ ਦੇ ਲੈਣੇ ਚਾਹੁੰਦੇ ਹੋ, ਮਾਈਕਲ ਕੋਰ, ਕੇਟ ਸਪੇਡ, ਮਾਰਕ ਜੇਕਬ, ਹਿਊਗੋ ਬੌਸ, ਪੋਲੋ, ਇਹ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨ ਗਲਾਸਿਸ ਉੱਤੇ ਫਲੈਟ 50% ਆਫ ਹੈ। ਟੋਮੀ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਟੀ ਤੇ ਵੈਲੇਂਟੀਨੋ ਦੇ ਉੱਤੇ ਫਲੈਟ 75% ਆਫ ਦਿੱਤਾ ਜਾ ਰਿਹਾ ਜੀ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ।
0: ਵੈਰੀ ਗੁੱਡ।
2: ਨੰਬਰ ਕੋਲ ਰਿਫਰ ਜੀ 905-460-8888, 905-460-8888।
0: ਰਾਜਨ ਜੀ ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ।
2: ਰੁਕ ਜੀ, 905-460-8888, 905-460-8888।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਲੋ ਬਈ ਲੋ ਬਈ, ਜਦੋਂ ਵੀ ਡੇਲ ਮੁੰਡੀ ਆਉਂਦੇ ਆ ਲਾਈਨ ਤੇ ਕਿ ਸਾਰੇ ਪਰਿਵਾਰ, ਸਾਰੀਆਂ ਫੈਮਿਲੀਜ਼ ਕਹਿੰਦੀਆਂ ਵੀ ਅੱਜ ਕੋਈ ਖਾਸ ਹੀ ਅਨਾਉਂਸਮੈਂਟ ਹੋ ਰਹੀ ਹੈ। ਪਰਿਵਾਰਾਂ ਦੇ ਪੈਸੇ ਬਚਾਉਣ ਦੇ ਵਿੱਚ ਸਭ ਤੋਂ ਮੋਹਰੇ 1.5-2 ਸਾਲ ਦੀ ਲੜਾਈ ਲੜਿਆ ਬਿਲਡਰ ਦੇ ਨਾਲ ਡੇਲ ਮੁੰਡੀ। ਤੁਹਾਡੀਆਂ ਇਨਵੈਸਟਮੈਂਟ ਦਾ ਮਾਹਿਰ ਡੇਲ ਮੁੰਡੀ, ਤੁਹਾਡੇ ਪੈਸਿਆਂ ਨੂੰ ਸਹੀ ਜਗ੍ਹਾ ਤੇ ਲਵਾਉਣ ਵਾਲਾ ਡੇਲ ਮੁੰਡੀ, ਸ਼ਹਿਰ ਦੇ ਵਿੱਚ ਇੱਕ ਆਪਣਾ ਨਾਮ ਬਣਾ ਚੁੱਕਾ ਡੇਲ ਮੁੰਡੀ, ਕਮਿਊਨਿਟੀ ਦੇ ਵਿੱਚ ਇੱਕ ਪਿਆਰ ਸਾਰਿਆਂ ਨਾਲ ਮਨਾਉਣ ਵਾਲਾ ਡੇਲ ਮੁੰਡੀ ਇਸ ਵਾਰੀ ਲਾਈਨ ਤੇ ਹਾਜ਼ਰਾ, ਦੇਖਦੇ ਆ ਕੀ ਕਹਿੰਦੇ ਆ ਭਾਜੀਆਂ ਨੇ ਜੀ। ਸਤਿ ਸ੍ਰੀ ਅਕਾਲ
3: ਜੀ, ਬੜਾ ਸ਼ੁਕਰੀਆ ਹਰਜੀਤ ਜੀ, ਤੁਹਾਨੂੰ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ ਨਮਸਤੇ, ਪ੍ਰਵਾਨ ਹੋਵੇ ਜੀ।
0: ਜੀ
3: ਆਪਾਂ 2 ਦਿਨ ਪਹਿਲਾਂ ਪ੍ਰੀਵੀਅਸਲੀ ਡਿਸਕਸ਼ਨ ਕੀਤੀ ਸੀ ਇੱਕ ਨਾਗਾ ਫਾਲ ਦੇ ਪ੍ਰੋਜੈਕਟ ਦੇ ਉੱਤੇ। ਮੈਂ ਕਹਿੰਦਾ ਕਿ ਇਹ ਜਿਹੜਾ ਪ੍ਰੋਜੈਕਟ ਆ, ਆਪਾਂ ਚਲੋ ਪਿੱਛੇ 5-6 ਲੱਖ ਡਾਲਰ ਲੋਕਾਂ ਦੀਆਂ ਪ੍ਰਾਈਸ ਘਟਾਈਆਂ, 300 ਸ਼ੁਰੂ ਹੋਈਆਂ, ਮਿਨੀਮਮ 3 ਲੱਖ ਡਾਲਰ ਸੀ। ਸੋ ਜਿੱਦਾਂ ਇਹਦਾ ਪ੍ਰਾਈਸ ਅਪ ਸੀ ਉਹਦੇ ਹਿਸਾਬ ਨਾਲ ਆਪਾਂ ਪ੍ਰਾਈਸ ਘਟਾਈਆਂ। 1.5-2 ਸਾਲ ਬੈਟਲ ਆਪਾਂ ਲੜੀ ਆ ਇਹ, ਔਰ ਆਪਣੇ ਸਿਰ ਤੇ ਲੜੀ ਆ, ਔਰ ਆਪਣੀ ਕਮਿਊਨਿਟੀ ਨੂੰ ਦੱਸਿਆ ਕਿ ਭਾਈ ਆਹ ਮਾੜਾ ਟਾਈਮ ਆ, ਛੱਡਦੇ ਨੀ ਤੁਹਾਨੂੰ,
0: ਕੋਈ ਨੀ ਕਰਦਾ, ਹਰ ਕੋਈ ਬੰਦਾ ਆਪਣਾ ਹੀ ਘਰ ਭਰਨ ਨੂੰ ਫਿਰਦਾ, ਪਰ ਤੁਸੀਂ ਕਮਿਊਨਿਟੀ ਵਾਸਤੇ ਖੜੇ ਆ ਕਿਉਂਕਿ ਤੁਸੀਂ ਮਾਰਕੀਟ ਦੇ ਵਿੱਚ ਲੰਬੇ ਅਰਸੇ ਤੋਂ। ਮੈਂ ਐਡ ਵੀ ਕਹਿੰਦਾ ਹੁੰਦਾ ਕਿ ਜਿਹੜੀ ਡੇਲ ਮੁੰਡੀ ਸਾਹਿਬ ਹੈ ਉਹਨਾਂ ਦਾ ਇੱਕ ਆਪਣਾ ਨਾਮ ਹੈ, ਔਰ ਥੈਂਕ ਯੂ ਤੁਹਾਡਾ ਇਸ ਗੱਲ ਵਾਸਤੇ, ਤੁਸੀਂ ਕਮਿਊਨਿਟੀ ਵਾਸਤੇ ਸਟੈਂਡ ਕੀਤਾ ਸਰ ਬਿਲਡਰ ਨਾਲ, ਬੜੀ ਮਿਹਰਬਾਨੀ ਜੀ ਸਰ।
3: ਹਰਜੀਤ ਜੀ ਦੇਖੋ, ਆਪਣੀਆਂ ਇੰਟਰਨਲ ਲੜਾਈਆਂ ਬਹੁਤ ਚੱਲਦੀਆਂ ਰਹਿਣੀਆਂ ਲਾਈਫ ਦੇ ਵਿੱਚ, ਜੇ ਕਮਿਊਨਿਟੀ ਹੈਗੀ ਤਾਂ ਹਰਜੀਤ ਹੈਗਾ, ਜੇ ਕਮਿਊਨਿਟੀ ਹੈਗੀ ਤਾਂ ਡੇਲ ਮੁੰਡੀ ਹੈਗਾ। ਸੋ ਇਹ ਸਾਡਾ ਹੀ ਭਾਈਚਾਰਾ, ਸਾਡੇ ਆਪਣੇ ਆਪ ਚ, ਅਸੀਂ ਭਾਵੇਂ ਗੁੱਥਾ ਮੁੱਥੀ ਜਿੰਨੇ ਮਰਜ਼ੀ ਹੋਏ ਚਲੀਏ, ਪਰ ਜਦੋਂ ਕਿਤੇ ਵੱਡੀ ਲੜਾਈ ਪੈਂਦੀ ਆ, ਪਤਾ ਹੈ ਕਿ ਸਾਡੀ ਜਿਹੜੀ ਕਮਿਊਨਿਟੀ ਆ ਹਮੇਸ਼ਾ ਇਕੱਠੀ ਆ, ਔਰ ਹਮੇਸ਼ਾ ਕਹਿ ਲਓ ਕਿ ਚੰਗੇ ਹੀ ਸੁਨੇਹੇ ਆਉਂਦੇ ਨੇ। ਸੋ ਇਹ ਵੀ ਇੱਕ ਚੰਗਾ ਸੁਨੇਹਾ ਸੀ, ਸਾਨੂੰ ਆਪਣੇ ਆਪ ਨੂੰ ਬੜੀ ਖੁਸ਼ੀ ਸੀਗੀ ਜਦੋਂ ਇਹ ਸਾਰਾ ਕੁਝ ਹੋਇਆ, ਲਾਈਕ ਬੜਾ ਚੰਗਾ ਲੱਗਿਆ ਕਿ ਯਾਰ ਲਾਈਫ ਦੇ ਵਿੱਚ ਖੜਕ ਕੇ ਕੁਛ ਕਰਕੇ ਦਿੱਤਾ ਆਪਣੇ ਭੈਣਾਂ ਚਾਰਾਂ ਨੂੰ, ਭੈਣਾਂ ਭਰਾਵਾਂ ਨੂੰ, ਕਿਉਂਕਿ ਇਹਨਾਂ ਨੂੰ ਆਪਾਂ ਨਮੋਸ਼ ਨਹੀਂ ਹੋਣ ਦਿੱਤਾ। ਉਹ ਚ ਸਾਡਾ ਕੋਈ ਬੈਨੀਫਿਟ ਤਾਂ ਨਹੀਂ ਸੀ, ਪਰ ਇੰਨਾ ਜ਼ਰੂਰ ਸੀ ਕਿ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਵੀ ਤਾਂ ਸਾਡੇ ਆਪਣੇ ਹੀ ਨੇ, ਸਾਡੇ ਆਪਣੇ ਹੀ ਪਰਿਵਾਰ ਨੇ। ਉਹ ਚੀਜ਼ ਦੀ ਬੜੀ ਖੁਸ਼ੀ ਆ, ਤੁਹਾਨੂੰ ਵੀ ਬੜੀ ਖੁਸ਼ੀ ਆ ਕਿ ਤੁਸੀਂ ਪ੍ਰੋਡਕਟ ਜਿਹੜਾ ਮਾਰਕੀਟ ਕੀਤਾ ਤੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਅੱਗੇ ਲੈ ਕੇ ਗਏ। ਤੁਹਾਡੇ ਲਈ ਵੀ ਇੱਕ ਕੱਲ ਪ੍ਰਾਊਡ ਫੀਲ ਕਰਨ ਵਾਲੀ ਗੱਲ ਆ ਕਿ ਤੁਸੀਂ ਇਹ ਪ੍ਰੋਡਕਟ ਵੇਚਿਆ ਸੀ ਤੇ ਬਗੈਰ ਲੋਇਰ ਦਾ ਖਰਚਾ ਹੋਏ ਤੋਂ, ਬਗੈਰ ਕਿਸੇ ਪਾਸੇ ਪੰਜੀ ਲਾਏ ਤੋਂ, ਇਹਨੂੰ 4-5 ਲੱਖ ਡਾਲਰ ਪ੍ਰਾਈਸਾਂ ਘਟਾਈਆਂ, ਕਿਤੇ ਨੀ ਘਟਦੀਆਂ। ਕੈਨੇਡਾ ਦੇ ਵਿੱਚ ਪਹਿਲੇ ਆਪਾਂ ਰੀਅਲਟਰ ਸੀ ਜਿਹਨਾਂ ਨੇ ਇਹ ਕੰਮ
0: ਕੀਤਾ। ਬਹੁਤ ਅੱਛੀ ਗੱਲ ਸਰ, ਵੈਰੀ ਨਾਈਸ, ਥੈਂਕ ਯੂ।
3: ਔਰ ਇਹ ਆਪਣੀ ਗੱਲਬਾਤ ਰੇਡੀਓ ਤੇ ਕਰਨ ਦਾ ਇਹ ਵੀ ਫਾਇਦਾ ਕਿ ਹੋਰ ਵੀ ਹੋ ਸਕਦਾ ਰੀਅਲਟਰ ਇਹ ਚੀਜ਼ ਨੂੰ ਸੁਣ ਕੇ ਇਹ ਤੋਂ ਕਹਿ ਲਓ ਕਿ ਇੰਸਪਾਇਰ ਹੋਣ, ਉਹਨਾਂ ਚ ਡੈਡੀਕੇਸ਼ਨ ਆਵੇ ਕਿ ਨਹੀਂ ਯਾਰ ਅਸੀਂ ਵੀ ਆਪਣੇ ਕਲਾਇੰਟਾਂ ਲਈ ਕੁਛ ਏਦਾਂ ਦਾ ਕਰਕੇ ਦੇਣਾ। ਇਹ ਸਾਡੇ ਭੈਣ ਭਰਾ ਨੇ, ਆਹ ਜਿਹੜੀ ਡਿਸਕਸ਼ਨ ਆਪਾਂ ਕੀਤੀ ਇਹਦਾ ਬੈਨੀਫਿਟ ਇਹ ਵੀ ਆ। ਹੁਣ ਹਰਜੀਤ ਜੀ ਜਿਹੜਾ ਪ੍ਰੋਡਕਟ ਮੈਂ ਤੁਹਾਨੂੰ ਦੱਸਣ ਲੱਗਿਆ ਹਨਾ, ਇਹ ਵੀ ਰੋਮ ਤੇ ਖੜੇ ਕਰਨ ਵਾਲਾ ਪ੍ਰੋਡਕਟ ਆ। ਅੱਜ ਦੀ ਮਾਰਕੀਟ ਦੇ ਵਿੱਚ ਬਾਂਹ ਖੜੀ ਕਰਕੇ ਕਿੰਨਾ ਚੱਕੋ ਪ੍ਰੋਡਕਟ, ਤੁਹਾਡੇ ਪੈਸੇ ਬਣੇ ਆ, ਤੁਹਾਡਾ ਰੈਂਟਲ ਦੇ ਵਿੱਚ ਕੈਸ਼ ਫਲੋ ਦੱਬ ਕੇ ਤੁਹਾਨੂੰ ਹੋਣਾ ਦੱਬ ਕੇ। ਇੱਥੇ ਮੈਂ ਕਹਿੰਦਾ ਜੀ, ਮੈਨੂੰ ਬਾਅਦ ਚ ਉਦਣ ਰੇਡੀਓ ਤੇ ਆਪਾਂ ਗੱਲ ਕੀਤੀ ਸੀ, 4-5 ਫੋਨ ਆਏ ਜੀ, ਤੁਸੀਂ ਦੁਬਾਰਾ ਇਹਨੂੰ ਪਹਿਲੇ ਚੰਗੀ ਤਰ੍ਹਾਂ ਐਕਸਪਲੇਨ ਕਰ ਦਿਓ। ਮੈਂ ਇੱਕ ਵਾਰੀ ਛੋਟੀ ਜਿਹੀ ਇਹਦੀ ਐਕਸਪਲੇਨੇਸ਼ਨ ਦੇ ਦਿੰਦਾ। ਇਹ ਨਾਇਗਰਾ ਫਾਲ ਦੇ ਵਿੱਚ ਪ੍ਰੋਜੈਕਟ ਆ, ਪਾਣੀ ਦੇ ਕੰਢੇ ਦੇ ਉੱਤੇ ਪ੍ਰੋਜੈਕਟ ਆ, ਤੁਹਾਡੇ ਘਰ ਦੇ ਮੂਹਰੇ ਕੈਸਟੀਆਂ ਦੌੜਾਂ ਲੱਗਦੀਆਂ, ਪਾਰਕ ਬਣਿਆ ਪਾਣੀ ਦੇ।

0: ਤੇ ਸਾਰੇ ਖਰਚੇ ਬਹੁਤ ਘੱਟ ਹੋ ਜਾਣੇ ਕਿਉਂਕਿ ਇੱਕੋ ਹੀ ਜਗ੍ਹਾ ਤੇ ਤੁਸੀਂ ਇੱਕ ਬਲਾਕ ਦੋ ਬਲਾਕ ਵੀ ਰੱਖ ਸਕਦੇ ਹੋ। ਜੇ ਇੱਕ ਬਲਾਕ ਲੈਣੇ ਹੋ ਤੁਹਾਡੇ ਕੋਲ 12 ਯੂਨਿਟ ਆ, ਜੇ ਦੋ ਬਲਾਕ ਆ ਤੁਹਾਡੇ ਕੋਲ 24 ਯੂਨਿਟ ਆ ਜਾਂਦੇ ਆ। CMSC ਦੀ ਫੰਡਿੰਗ ਇਹਦੇ ਤੇ ਅਵੇਲੇਬਲ ਹੈਗੀ ਆ, CMSC ਦੀ ਕੈਨੇਡੀਅਨ ਹਾਊਸਿੰਗ ਕਾਰਪੋਰੇਸ਼ਨ ਆ ਜਿਹੜੀ, ਇਹਦੀ ਜਿੰਨੀ ਵੀ ਫੰਡਿੰਗ ਆ 45 ਈਅਰ ਐਮੋਟਾਈਜੇਸ਼ਨ ਦੇ ਨਾਲ, ਸੋ 45 ਬਿਟਵੀਨ 40 ਈਅਰ ਐਮੋਟਾਈਜੇਸ਼ਨ ਆ। ਜੇ ਆਮ ਮੋਰਗੇ ਤੇ ਤੁਹਾਡੀ ਕਿਸ਼ਤ 3500 ਦੀ, ਇੱਥੇ ਤੁਹਾਡੀ ਕਿਸ਼ਤ ਵੀ $2200-2300 ਹੀ ਆਉਣੀ ਆ, ਤੇ ਇਹਦੇ ਤੇ ਹੋਰ ਬਹੁਤ ਸਾਰੇ ਬੈਨੀਫਿਟ ਹੈਗੇ। ਔਰ ਇੱਕ ਗੱਲ ਹਰਜੀਤ ਜੀ ਹੋਰ ਆ, ਇਹਨਾਂ ਤੇ HFC ਤੁਹਾਨੂੰ ਮਿਲਣੀ ਆ ਜਿੱਦਣ ਤੁਹਾਡੀ ਕਲੋਜ਼ਿੰਗ ਹੋਣੀ ਆ। ਜੇ ਤੁਹਾਡਾ ਕੱਲ੍ਹ ਇੱਕ ਮਿਲੀਅਨ ਡਾਲਰ ਦਾ ਘਰ ਆ, ਤੁਹਾਨੂੰ $1,30,000 ਮਿਲਣਾ, ਤੁਹਾਨੂੰ $1,30,000 ਕਲੋਜ਼ਿੰਗ ਦੇ ਉੱਤੇ ਹੀ ਮਿਲ ਜਾਣਾ ਇਹਨਾਂ ਘਰਾਂ ਦੇ ਉੱਤੇ। ਫੋਰ ਐਗਜ਼ਾਮਪਲ ਜੇ ਤੁਸੀਂ $1,00,000 ਡਿਪੋਜ਼ਿਟ ਦਿੱਤਾ, ਉਹਦੇ ਵਿੱਚ 3 ਯੂਨਿਟ ਆਏ ਆ, ਤੇ ਤੁਹਾਨੂੰ $7,50,000 ਪ੍ਰਾਈਸ ਆ, $85,000 ਤੁਹਾਨੂੰ ਕਲੋਜ਼ਿੰਗ ਤੇ ਹੋਰ ਕ੍ਰੈਡਿਟ ਮਿਲ ਜਾਣਾ, ਕ੍ਰੈਡਿਟ ਮਿਲ ਜਾਣਾ। ਸੋ ਜੇ ਤੁਹਾਡੀ 10% ਤੇ ਮੋੜ ਕੇ ਅਪਰੂਵ ਹੁੰਦੀ ਆ, ਤੁਹਾਡੀ ਜੇਬ 'ਚ $0 ਲੱਗਣਾ, ਇਹ ਪ੍ਰੋਡਕਟ ਨੂੰ ਤੁਸੀਂ ਲੈ ਸਕਦੇ ਹੋ। ਤਾਂ ਇੱਥੇ ਕੈਸ਼ ਫਲੋ ਵੀ ਤੁਹਾਡਾ ਪੱਕਾ ਸਟੈਂਪਟ ਪਿਆ, ਜਿਸ ਹਿਸਾਬ ਦੇ ਨਾਲ ਸਾਰੇ ਨੰਬਰ ਚੱਲਦੇ ਨੇ, ਜਿਸ ਹਿਸਾਬ ਨਾਲ ਮੋੜ ਕੇ ਚੱਲਦੀ ਆ, ਤੁਹਾਨੂੰ ਕੈਸ਼ ਫਲੋ ਵੀ ਆ, ਫਿਰ ਤਾਂ ਕਾਈਂਡ ਆਫ ਤੁਸੀਂ $0 ਹੀ ਪਾ ਕੇ ਇਹਨਾਂ ਘਰਾਂ ਨੂੰ ਬਾਏ ਕਰ ਸਕਦੇ ਹੋ, ਜੇ ਇਹਨੂੰ ਸਟਰਕਚਰਲੀ ਪ੍ਰੋਪਰ ਕੀਤਾ ਜਾਵੇ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਸੀਂ ਕੋਈ ਵੀ ਪ੍ਰੋਪਰਟੀ ਲੈਣੀ, ਮਿਨੀਮਮ 20% ਵਿੱਚ ਰੱਖੋ, ਉਹ ਤੁਹਾਡੇ ਕੋਲ ਇੱਕ ਕਹਿ ਲਓ ਕਿ ਏਰੀਆ ਹੋ ਜਾਂਦਾ ਪਲੇ ਕਰਨ ਲਈ, 10-13% ਤੁਹਾਨੂੰ ਗੌਰਮੈਂਟ ਤੋਂ ਮਿਲ ਰਿਹਾ ਤੇ ਬਾਕੀ ਤੁਸੀਂ ਕੋਲੋਂ ਪਾਉਣਾ। ਇਹ ਬਹੁਤ ਵਧੀਆ ਪ੍ਰੋਡਕਟ ਆ ਜੀ, ਤੁਸੀਂ 4 ਬਲਾਕ ਵਾਲਾ ਲੈ, ਇੱਕ ਪੂਰਾ ਬਲਾਕ ਲੈ ਲਓ 4 ਯੂਨਿਟ ਵਾਲਾ, ਉਹ 'ਚ ਤੁਹਾਨੂੰ 12 ਘਰ ਮਿਲ ਜਾਣੇ ਨੇ। ਇਹ 1 of the best ਪੂਰੇ ਕੈਨੇਡਾ ਦੇ ਵਿੱਚ ਟੌਪ ਨੌਚ ਇਹ ਪ੍ਰੋਡਕਟ ਆ, ਬਹੁਤ ਵੱਡਾ ਪ੍ਰੋਡਕਟ ਆ ਔਰ ਬਿਊਟੀਫੁਲੀ ਡਿਜ਼ਾਈਨਡ, ਇੰਨਾ ਸੋਹਣਾ ਡਿਜ਼ਾਈਨ ਹੋਇਆ ਨਾ, ਤੁਸੀਂ ਮੈਂ ਕਹਿੰਦਾ ਸਾਡੇ ਕੋਲ ਆ ਕੇ ਆਫਿਸ 'ਚ ਫਲੋਰ ਪਲਾਨ ਜ਼ਰੂਰ ਦੇਖ ਕੇ ਜਾਓ, ਜਿੰਨੇ ਵੀ ਭੈਣ ਭਰਾ ਸੁਣਦੇ ਨੇ, ਲੈਣਾ ਚਾਹੇ ਨਹੀਂ ਲੈਣਾ, ਇੱਕ ਆਈਡੀਆ ਦੇਖ ਕੇ ਆਓ ਕਿ ਕਿੰਨਾ ਵਧੀਆ ਆਰਕੀਟੈਕਚਰਲ ਆਈਡੀਆ ਨਿਕਲ ਕੇ ਬਾਹਰ ਆਇਆ, ਜਿਹਦੇ 'ਚ ਤੁਸੀਂ ਫਿਊਚਰ 'ਚ ਕਿਤੇ ਆਪ ਵੀ ਕੁਛ ਬਣਾਉਣਾ, ਤੁਹਾਨੂੰ ਬੈਨੀਫਿਟ ਕਰੂਗਾ। ਸਾਡਾ ਨੰਬਰ ਆ ਜੀ 416-316-1313, ਹਰਜੀਤ ਜੀ 416-316-1313 ਫੋਨ ਨੰਬਰ ਆ। ਜੇ ਤੁਸੀਂ ਚਾਹੁੰਦੇ ਆਪਣਾ ਫਿਊਚਰ ਸਿਕਿਓਰ ਕਰਨਾ, ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਕੈਸ਼ ਫਲੋ ਧੜਾ ਧੜ ਡਿੱਗੇ ਤੁਹਾਨੂੰ, ਜੇ ਤੁਸੀਂ ਚਾਹੁੰਦੇ ਹੋ ਇੰਨੀ ਕੁ ਸਿਕਿਓਰ ਕਹਿ ਲਓ ਕਿ ਪੱਥਰ ਅਰਗੀ, ਜਿੱਥੇ ਕਈ ਨਹੀਂ ਪੱਥਰ ਟੁੱਟਦੇ ਹੀ ਨਹੀਂ, ਮਾਰੋ ਥੋੜੇ ਲਿਆ ਲਿਆ ਕੇ ਇਹੋ ਜਿਹੀ ਇਨਵੈਸਟਮੈਂਟ ਹੋ ਜਾਏ, ਤਾਂ ਆਹ ਤੁਹਾਡੀ ਹੋ ਸਕਦੀ ਆ ਸਿਕਿਓਰ ਸੋਲਿਡ, ਜਿੱਥੇ ਤੁਸੀਂ ਕਦੀ ਰੋਂਗ ਹੋ ਨਹੀਂ ਸਕਦੇ। 416-316-1313 ਬਹੁਤ ਸ਼ੁਕਰੀਆ ਜੀ। ਹਾਂਜੀ ਹਰਜੀਤ ਜੀ
1: ਜੀ ਡੇਲ ਜੀ ਬੜੀ ਮਿਹਰਬਾਨੀ, ਹੋਰ ਕੁਝ ਕਹਿਣਾ ਚਾਹੋਗੇ?
0: ਨੰਬਰ ਇੱਕ ਵਾਰੀ ਫੇਰ ਦੇਣਾ ਜੀ, 416-313-1313, 416-313-1313 ਸਾਡਾ ਫੋਨ ਨੰਬਰ ਆ। ਮੈਂ ਕਹਿੰਦਾ ਇੱਕ ਵਾਰੀ ਸਾਨੂੰ ਵਿਜਿਟ ਕਰ ਜਾਓ, ਮਿਸਾ ਗਾ ਆਫਿਸ 'ਚ, ਜੇ ਨਾਗਰਾ ਫਲ ਆਫਿਸ 'ਚ ਵਿਜਿਟ ਕਰਨਾ ਉੱਥੇ ਕਰ ਲਓ, ਤੁਸੀਂ ਇੱਕ ਵਾਰੀ ਪ੍ਰੋਡਕਟ ਦੇਖ ਕੇ ਜਾਓ, ਨੰਬਰ ਦੇਖ ਕੇ ਜਾਓ, ਤੁਸੀਂ ਕਹਿਣਾ ਯਾਰ ਆਹ ਕੁਛ ਨਵੀਂ ਚੀਜ਼ ਆ।
1: ਥੈਂਕ ਯੂ ਸਰ,
0: ਸਾਨੂੰ ਜਾਣਾ ਚਾਹੀਦਾ। ਧੰਨਵਾਦ ਜੀ,
1: ਬੜੀ ਮਿਹਰਬਾਨੀ ਜੀ, ਥੈਂਕ ਯੂ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਸ਼ੇਅਰ ਕਰਾਂਗੇ ਜੀ ਐਸੋ ਗੈਸ ਸਟੇਸ਼ਨ ਇਹ 5 ਯੂਨਿਟ ਹੀ ਕਹਿੰਦੇ ਜਿਹੜੇ ਰੈਂਟਲ ਹੀ ਕਹਿੰਦੇ ਇਹ ਚ ਜਿਹੜਾ ਹੈਗਾ ਯੂ ਹਾਲ ਹੀ ਗਾਵੇ ਇਹ ਚ ਬਿਗ ਟਰੱਕ ਯਾਰਡ ਜਾਂ ਕੇ ਸਟੋਰੇਜ ਯਾਰਡ ਹੀ ਗਾਵੇ ਇਹਦਾ ਸਿਰਫ ਰੈਂਟ ਹੀ ਰੈਂਟ $16,000 ਪਰ ਮੰਥ ਤੋਂ ਉੱਤੇ ਆ ਰਿਹਾ ਹੈ ਇਹੋ ਜਿਹੀ ਲੋਕੇਸ਼ਨ ਜਿਹਦੇ ਉੱਤੇ $7,00,000 ਤੋਂ ਉੱਤੇ ਸਲਾਨਾ ਬਣਦਾ ਹੋਵੇ ਤੁਸੀਂ ਡੈਫੀਨੇਟਲੀ ਲੈਣਾ ਚਾਹੋਗੇ ਵਿਦ 6.4 ਏਕੜ ਲੋਟ ਬਿਗ ਲੋਟ ਪ੍ਰਾਈਮ ਲੋਕੇਸ਼ਨ 10 ਕਿਲੋਮੀਟਰ ਤੱਕ ਕੋਈ ਕੰਪੀਟੀਸ਼ਨ ਨਹੀਂ ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449 ਹਸੀਬ ਸ਼ੇਖ 6479884449 ਸੇਵਾ ਦਾ ਮੌਕਾ ਜ਼ਰੂਰ ਦੇ ਰਹੇ
2: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ
4: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
5: ਜੀ ਹਾਂ ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ

0: 8196000
1: ਪ੍ਰੋਗਰਾਮ ਪੰਜਾਬੀ ਵਿਰਸਾ ਨਾਲ ਤੁਸੀਂ ਜੁੜੇ ਹੋਏ ਆ, ਸਿੰਘ ਹਰਜੀਤ ਸ਼ੋਅ ਨਾਲ ਜੁੜੇ ਆ, ਹਰਜੀਤ ਸਿੰਘ ਸ਼ੋਅ ਨਾਲ ਤੁਸੀਂ ਜੁੜੇ ਹੋਏ ਆ। ਲਓ ਜੀ ਇੱਕ ਲਾਈਨ ਪਰ ਲੱਲੀਏ, ਹਸੀਬ ਸ਼ੇਖ ਸਾਹਿਬ ਵੀ ਲਾਈਨ ਤੇ ਲੱਗਦਾ ਮੈਨੂੰ ਆ ਗਿਆ, ਜਸਵਿੰਦਰ ਭਾਜੀ ਲਾਈਨ ਤੇ ਆ ਗਿਆ। ਹੈਲੋ
2: ਹੈਲੋ ਭਾਜੀ
1: ਜੀ ਸਰ
2: ਸਰ ਜੀ ਕਿਸੇ ਮੈਨੂੰ ਨਾ ਏਅਰ ਟਿਕਟ ਵਾਲਿਆਂ ਦਾ ਨੰਬਰ ਦਊਂਗਾ।
1: ਲੈ ਲੱਭੋ ਏਅਰ ਟਿਕਟ ਦਾ ਨੰਬਰ ਤੁਸੀਂ ਲਓ ਸਾਡੇ ਕੋਲ 416
2: ਹਾਂਜੀ
1: 293
2: ਹਾਂਜੀ
1: 8700
2: 416 293 8700
1: ਅਮਨ ਜੀ ਨਾਲ ਗੱਲ ਕਰਿਓ ਉੱਥੇ, ਠੀਕ ਆ? ਨਾਲੇ ਪਤਾ ਕੀ ਕਰਿਓ, ਅਮਨ ਜੀ ਨੂੰ ਕਹਿਓ 3 ਟੈਚੀ ਦੇ ਟਿਕਟ ਦੇ ਦੋ ਸਾਨੂੰ। ਹਾਜ਼ਰੀ ਲਵਾਉਣਗੇ ਹਸੀਬ ਸ਼ੇਖ ਸਾਹਿਬ, ਤੁਹਾਨੂੰ ਪਤਾ ਕਿ ਵੱਖਰੀਆਂ ਵੱਖਰੀਆਂ ਪ੍ਰੋਪਰਟੀਜ਼ ਆਲਵੇਜ਼ ਲੈ ਕੇ ਆਉਂਦੇ ਆ ਔਰ ਵਧੀਆ ਵਧੀਆ ਪ੍ਰੋਪਰਟੀਜ਼ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ, ਔਰ ਜੇ ਤੁਸੀਂ ਵੀ ਕਮਰਸ਼ੀਅਲ ਪ੍ਰੋਪਰਟੀ ਲੱਭਦੇ ਆ ਕੋਈ ਤੇ ਪਲੀਜ਼ ਹਸੀਬ ਸ਼ੇਖ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ। 647 ਅੱਗੇ ਹੈ ਜੀ 9884449 ਤੇ ਕਾਲ ਕੀਤੀ ਜਾ ਸਕਦੀ, 6479884449। ਹਸੀਬ ਸ਼ੇਖ ਸਾਹਿਬ ਕੀ ਹਾਲ ਚਾਲ ਹੈ ਸਰ? ਹਸੀਬ ਸ਼ੇਖ ਜੀ, ਸ਼ੇਖ ਸਾਹਿਬ ਕਿੱਦਾਂ ਚਲੇ ਗਏ? ਚਾਹ ਚੁਹ ਨੀ ਪੀਣ ਚਲੇ ਗਏ? ਪ੍ਰੋਪਰਟੀ ਤੁਸੀਂ ਲੈ ਕੇ ਆਯੋ ਪਲੀਜ਼।
2: ਅਸੀਂ ਇਸ ਹਫਤੇ ਲਿਸਟ ਕੀਤਾ ਲੰਡਨ ਦੇ ਕੋਲ ਬ੍ਰਾਂਸਟਨ ਦੇ ਏਰੀਆ ਵਿਚ ਗੈਸ ਸਟੇਸ਼ਨ ਹੈਗਾ ਜੀ ਐਸੋ ਦਾ, ਓਹਦੇ ਚ ਬੀਅਰ ਵਾਈਨ ਐਲਸੀਬੀਓ ਵੀ ਵਿਚ ਯੂ ਹਾਲ ਹੀ ਗਾਵੇ, ਨਾਲ ਓਹਦੇ ਚ 3 ਬੈਡਰੂਮ ਦਾ ਘਰ ਹੀ ਗਾਵੇ, ਡਿਟੈਚ ਘਰ ਹੀ ਗਾਵੇ, ਔਰ ਇਹਦੀ ਆਸਕਿੰਗ ਪ੍ਰਾਈਸ 2.5 million ਹੈਗੀ ਹੈ। ਹਰ ਚੀਜ਼ ਉੱਥੇ ਵਨ ਸਟੋਪ ਸ਼ੋਪ ਹੈਗੀ ਹੈ, ਓਹਦੇ ਚ ਫੂਡ ਟਰੱਕ ਆ ਰਹੇ ਨੇ ਜਿਹਦੇ ਵਿਚ ਓਹਦੀ ਲੋਕਲ ਸੇਲ ਜਿਹੜੀ ਹੈ ਹੋਰ ਇਨਕਰੀਜ਼ ਹੋਏਗੀ।
1: ਔਰ
2: ਇਹ ਜਿਹੜਾ ਗੈਸ ਸਟੇਸ਼ਨ ਹੀ ਗਾਵੇ ਡਬਲ ਵਾਲ ਫਾਈਬਰ ਗਲਾਸ ਟੈਂਕ ਦਾ ਵੀ ਹੈਗਾ ਜੀ, ਇਹ ਤਕਰੀਬਨ 2018-19 ਚ ਬਣਿਆ, ਬਹੁਤ ਰੀਸੈਂਟ ਗੈਸ ਸਟੇਸ਼ਨ ਹੀ ਗਾਵੇ, ਆਲਮੋਸਟ 1 acre ਲੋਟ ਹੀ ਹੈ। ਤੇ ਕੋਈ ਵੀ ਬੰਦਾ ਜਿਹੜਾ ਕਿ ਆਪਣੇ ਵਾਸਤੇ ਲੈਣਾ ਚਾਹ ਰਿਹਾ ਉਹ ਇਸ ਗੈਸ ਸਟੇਸ਼ਨ ਨੂੰ ਨਹੀਂ ਛੱਡੇਗਾ। ਆਪਣੇ ਕੋਲ ਦੂਸਰਾ ਗੈਸ ਸਟੇਸ਼ਨ ਹੈਗਾ ਜੀ ਐਸੋ ਦਾ ਨੋਰਡਲੈਂਡ ਹਾਈਵੇ 35 ਦੇ ਉੱਤੇ, ਡੈਫੀਨੇਟਲੀ ਲੋਕ ਦੱਬਦੇ ਪਏ ਨੇ ਇਹੋ ਜਿਹਾ ਗੈਸ ਸਟੇਸ਼ਨ। ਮੇਰੇ ਕੋਲ ਗੈਸ ਸਟੇਸ਼ਨ ਆਇਆ, ਮੇਰੇ ਕੋਲ ਹੁਣ ਤੱਕ ਜਿੰਨੇ ਵੀ ਗੈਸ ਸਟੇਸ਼ਨ ਨੇ ਪ੍ਰੋਫਿਟ ਮਾਰਜਨ ਦੇ ਹਿਸਾਬ ਨਾਲ ਤੇ ਇਨਵੈਸਟਮੈਂਟ ਦੇ ਹਿਸਾਬ ਨਾਲ ਇਸ ਤੋਂ ਅੱਛੀ ਪ੍ਰੋਪਰਟੀ ਮੇਰੇ ਕੋਈ ਨਹੀਂ ਆਈ, ਜਿੰਨੀ ਵੀ ਮੈਂ ਜਿਹੜੀ ਹੁਣ ਦੱਸਣ ਲੱਗਾ ਵਾ।
1: ਠੀਕ ਹੈ।
2: ਮੈਨੀਟੋਨੀਅਨ ਆਈਲੈਂਡ ਤੇ ਗੈਸ ਸਟੇਸ਼ਨ ਹੈ ਸ਼ੈਲ ਦਾ, ਇਹਦੇ ਵਿੱਚ ਅਸੀਂ ਪ੍ਰਾਈਸ 1.65 ਹੈ, ਇਹਦਾ ਸਾਲ ਦੀ ਇਨਕਮ $3 lakh ਹੈ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਅਸੀਂ ਪ੍ਰਾਈਸ 1.65 ਤੇ ਪ੍ਰੋਫਿਟ ਹੈਗਾ ਜੀ $3 lakh ਤੇ ਸਭ ਤੋਂ ਅੱਛੀ ਗੱਲ ਇਹ ਹੈ ਕਿ ਤੁਹਾਨੂੰ ਇੱਥੇ VT ਵੀ ਮਿਲ ਸਕਦੀ ਹੈ ਲੈਂਡਰ ਕੋਲੋਂ ਬੈਂਕ ਰੇਟ ਦੇ ਉੱਤੇ
1: ਜੀ ਜੀ।
2: ਔਰ ਅਗਰ ਕਿਸੇ ਨੇ ਇਸ ਲੋਕੇਸ਼ਨ ਨੂੰ ਅਵੇਲ ਕਰਨਾ ਹੈਗਾ ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6479884449 ਤੇ, ਜਿੱਥੇ ਅਸੀਂ ਇਹ ਗੱਲ ਕਰਨੇ ਪਏ ਆ। ਸਾਡੇ ਕੋਲ ਇਸੇ ਤਰੀਕੇ ਨਾਲ ਰੈਸਟੋਰੈਂਟ ਵੀ ਹੈਗੇ ਜੀ, ਸਾਡੇ ਕੋਲ ਸ਼ੋਰਮਾ ਦੀ ਹੈਗੀ ਜੀ ਫਰੈਂਚਾਈਜ਼, ਸਾਡੇ ਕੋਲ ਮਿਸੀਸਾਗਾ ਦੇ ਵਿੱਚ ਰਾਜੇ ਮਹਾਰਾਜਿਆਂ ਵਾਲਾ ਰੈਸਟੋਰੈਂਟ ਹੈਗਾ ਵੀ, ਡੈਫੀਨੇਟਲੀ ਬਹੁਤ ਜ਼ਿਆਦਾ ਲੋਕ ਲੱਭਦੇ ਪਏ ਨੇ ਡਿਫਰੈਂਟ ਟਾਈਪ ਆਫ ਦਾ ਬਿਜ਼ਨਸ। ਅਸੀਂ ਇੱਥੇ ਰੇਟ ਤੇ ਆ ਕੇ ਸਿਰਫ ਤੁਹਾਨੂੰ ਛੋਟੀ ਜਿਹੀ ਇੰਟਰੋਡਕਸ਼ਨ ਹੀ ਦੇ ਸਕਦੇ ਹਾਂ ਆਪਣੀ, ਬਾਕੀ ਤੁਹਾਨੂੰ ਸੇਵਾ ਦੇਣ ਵਾਸਤੇ ਤੁਸੀਂ ਕਾਲ ਕਰੋ 6479884449। ਜਿਸ ਅਗਰ ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਤੁਹਾਡੇ ਨੀਡ ਅਨਾਲਿਸਿਸ ਨੂੰ ਚੈੱਕ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਹੀ ਮੋਰਗੇਜ ਏਜੰਟਾਂ ਕੋਲੋਂ ਤੁਹਾਡੀ ਮੋਰਗੇਜ ਵੀ ਕਰਵਾ ਦਈਏ, ਆਪਣੇ ਹੀ ਜਿਹੜੇ ਲੋਇਰ ਹੈਗੇ ਨੇ ਉਹਨਾਂ ਕੋਲ।
1: ਨਹੀਂ ਨਹੀਂ, ਤੁਸੀਂ ਕਰਾਉਣਾ ਸਾਰਾ ਕੰਮ ਸਰ, ਗੱਲ ਖਤਮ, ਤੁਸੀਂ ਕਰਾਉਣਾ ਸਾਰਾ ਕੰਮ। ਨੰਬਰ ਦਿਓ ਜਾਣਕਾਰੀ ਵਾਸਤੇ ਆਪਣਾ ਸਰ।
2: ਹਾਂਜੀ 6479884449
1: 647
2: 948
1: 4549 ਠੀਕ ਹੈ ਸਰ, ਮੈਂ ਪੰਜਾਬੀ ਤੁਹਾਡੀ ਕਵਰ ਕਰਤੀ ਹੈ। ਮੈਂ ਨੰਬਰ ਇੱਕ ਵਾਰੀ ਫਿਰ ਬੋਲ ਦੇਣਾ, 6479884449 ਦੇ ਕਾਲ ਦੀ ਆਸਦ ਹੀ ਆ। ਹਸੀਬ ਸ਼ੇਖ ਸਾਹਿਬ ਜੀ ਬਹੁਤ ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ। ਏਦਾਂ ਨੀ ਬਣਨੀ ਗੱਲ, ਹਰਜੀਤ ਜੀ ਲਾਓ ਕੁਛ।

0: ਖਿੱਚ ਕੇ ਰੱਖੋ ਹਰਜੀਤ ਜੀ, ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਆ ਸਾਡੀਆਂ ਫੈਮਲੀਆਂ ਬਾਹਰ ਬਈ। ਪੰਜਾਬੀ ਵਿਰਸਾ ਰੇਡੀਓ ਦਾ ਵਨ ਐਂਡ ਓਨਲੀ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਰਾਜਨ ਜੀ ਬੋਲੋ ਸਰ, ਨੀਲਮ ਜੀ ਵੀ ਆਉਂਦੇ, ਨੀਲਮ ਜੀ ਨੂੰ ਲੈਣੇ ਲਾਈਨ ਤੇ ਜੀ। ਰਾਜਨ ਜੀ
1: ਬਹੁਤ ਬਹੁਤ ਧੰਨਵਾਦ ਜੀ। ਸੋ ਇੱਕ ਵਾਰੀ ਫਿਰ ਆਪਣੇ ਸਰੋਤੇ ਨੂੰ ਦੱਸਦੇ ਵੀ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਅਵੇਲੇਬਲ ਨੇ
0: ਜੀ,
1: ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460 88-88। ਹਰਜੀਤ ਜੀ ਬਹੁਤ ਸਾਰੀਆਂ ਸਾਡੀ ਫੈਮਿਲੀਜ਼ ਹੁੰਦੀਆਂ ਜਿਹਨਾਂ ਕੋਲ ਬੈਨੀਫਿਟਸ ਬਹੁਤ ਥੋੜੇ ਹੁੰਦੇ ਨੇ ਜਾਂ ਹੁੰਦੇ ਨਹੀਂ, ਉਹਨਾਂ ਨੂੰ ਹੁੰਦਾ ਵੀ ਜਦੋਂ ਆਪਾਂ ਐਗਜ਼ਾਮ ਕਰਾ ਲਿਆ ਗਲਾਸਿਸ ਸਾਨੂੰ ਕਿਤੋਂ ਮਿਲਣ ਵਧੀਆ ਕੁਆਲਿਟੀ ਦੇ ਪਰ ਪ੍ਰਾਈਜ਼ ਘੱਟ ਹੋਵੇ, ਉਹਨਾਂ ਵਾਸਤੇ ਅਸੀਂ ਵੈਲਿਊ ਪੈਕੇਜ ਲੈ ਕੇ ਆਏ ਹਾਂ। ਸੋ ਵੈਲਿਊ ਪੈਕੇਜ ਦੇ ਵਿੱਚ ਇੱਕ ਤਾਂ ਤੁਹਾਨੂੰ ਸਿਲੈਕਟਿਡ ਬ੍ਰਾਂਡਡ ਫਰੇਮ ਦੇ ਰਹੇ ਹਾਂ ਜੀ, ਨਾਲ ਉਹਦੇ 'ਚ ਅਸੀਂ ਤੁਹਾਨੂੰ ਸਿੰਗਲ ਵਿਜ਼ਨ ਲੈਂਸਿਸ ਵੀ ਪਾ ਕੇ ਦੇ ਰਹੇ ਹਾਂ। ਫਰੇਮ ਦੀ ਚੋਇਸ ਕਰਨ ਦੀ ਬਹੁਤ ਜ਼ਿਆਦਾ ਤੁਹਾਡੇ ਕੋਲ ਹੋਗੀ ਆਪਸ਼ਨ, ਕਿਉਂਕਿ ਤਕਰੀਬਨ 700-800 ਫਰੇਮ ਲੱਗਾ ਡਿਸਪਲੇ ਤੇ, 30-35 ਬ੍ਰਾਂਡ ਨੇਮ ਹੈਗੇ ਨੇ ਜਿਹੜੇ ਇਹਦੇ 'ਚ ਅਵੇਲੇਬਲ ਨੇ। $300 ਦੀ ਕੀਮਤ ਦਾ ਫਰੇਮ, $100 ਦੀ ਕੀਮਤ ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 'ਚ ਮਿਲਣਾ ਜੀ। ਨਾਲ ਜਦੋਂ ਤੁਸੀਂ ਪਿਕਅਪ ਕਰਨ ਲਈ ਆਉਣਾ, ਤੁਹਾਡੇ ਗਲਾਸਿਸ ਪ੍ਰੋਪਰ ਤੁਹਾਨੂੰ ਐਡਜਸਟ ਕਰਕੇ ਦਿੱਤੇ ਜਾਣੇ ਨੇ, ਤੇ ਇਹਨਾਂ ਫਰੇਮਾਂ ਦੇ ਉੱਤੇ 1 ਸਾਲ ਦੀ ਤੁਹਾਨੂੰ ਮੈਨੂਫੈਕਚਰਿੰਗ ਡਿਫੈਕਟ ਦੀ ਵੀ ਮਿਲਦੀ ਪਈ ਹੈ। ਸੋ ਇੰਨਾ ਸਾਰਾ ਕੁਝ ਤੁਹਾਨੂੰ ਮਿਲਿਆ ਜੀ ਸਿਰਫ ਤੇ ਸਿਰਫ $129 ਦੇ ਵਿੱਚ।
0: ਵਾਹ ਬਈ ਵਾਹ।
1: ਕਿਸੇ ਨੇ ਲੈਣੇ ਦੂਰ ਨੇੜੇ ਦੀ ਕੱਟੀ ਐਨਕ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਨੇ ਇਹ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਮਿਲਿਆ। ਤੇ ਜੇ ਤੁਸੀਂ ਆਪਣੀ ਐਨਕਾਂ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਾਉਣਾ ਚਾਹੁੰਦੇ ਹੋ, ਜੇ ਰਾਤੀ ਡਰਾਈਵਿੰਗ ਕਰਦੇ ਹੋ ਤੇ ਐਂਟੀ ਗਲੇਅਰ ਚਾਹੀਦੀ ਹੈ, ਜੇ ਤੁਸੀਂ ਕੰਪਿਊਟਰ ਤੇ ਕੰਮ ਕਰਦੇ ਤੇ ਬਲੂ ਲਾਈਟ ਪ੍ਰੋਟੈਕਸ਼ਨ ਚਾਹੀਦੀ ਹੈ, ਜੇ ਧੁੱਪ 'ਚ ਜਾਂਦੇ ਤੇ UV ਪ੍ਰੋਟੈਕਸ਼ਨ ਚਾਹੀਦੀ ਹੈ। ਸੋ ਜਿੰਨੀਆਂ ਮਰਜ਼ੀ ਤੁਸੀਂ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 2 ਪੇਅਰ ਹੋਣ, ਇੱਕ ਘਰ ਰੱਖੀਏ ਇੱਕ ਆਫਿਸ 'ਚ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ ਸਾਡਾ 905-460-88-88। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਨੰਬਰ ਇੱਕ ਵਾਰ ਫਿਰ ਜੀ 905-460-88-88, 905-460-88-88।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਰਾਜਨ।

0: ਮੇਰੇ ਪਿਆਰ ਨੂੰ ਇਹ ਲੱਗਦਾ ਗੱਲਾਂ ਝੂਠੀਆਂ ਹੀ ਆ, ਗਾਣਿਆਂ ਗੁਣਿਆਂ ਚ ਗੱਲਾਂ ਹੀ ਰਹਿ ਗਈਆਂ ਲੱਗਦੀਆਂ ਮੈਨੂੰ। ਪ੍ਰੋਗਰਾਮ ਪੰਜਾਬੀ ਵਿਰਸਾ, ਨੀਲਮ ਜੀ ਕੀ ਹਾਲ ਚਾਲ ਹੈ?
1: I am very well, thank you sir. How are you?
0: Good, good, good. ਕਹਿੰਦੇ ਤਰਸਾ ਮੈਂ ਤੇਰੇ ਪਿਆਰ ਨੂੰ, ਮੈਂ ਕਿਹਾ ਗੱਲਾਂ ਝੂਠੀਆਂ ਹੀ ਆ, ਸਿਰਫ ਗਾਣੇ ਚ ਰਹਿ ਗਈਆਂ। ਉਹ ਤਾਂ ਕਿੱਥੇ,
1: ਗਾਣੇ ਸੱਚਾਈ ਦੀ ਵਿਰਸੇ ਬੰਦੇ ਆ ਜੀ।
0: ਚਲੋ ਠੀਕ ਆ ਜੀ, ਸੱਤ ਬਚਨ ਤੁਸੀਂ ਜੋ ਕਹਿਤਾ ਸੱਤ ਬਚਨ, ਤੁਹਾਡੀ ਗੱਲ ਨੂੰ ਮੋੜ ਨਹੀਂ ਸਕਦੇ। ਜਿਹੜੇ ਤੁਸੀਂ ਔਖੇ ਔਖੇ ਇੰਨੇ ਕੰਮ ਕਰਾ ਦੇਣੇ ਸ਼ਹਿਰ ਦੇ ਵਿੱਚ, ਕੱਲ ਪਰਸੋਂ ਮੇਰੇ ਕੋਲ ਇੱਕ ਬੰਦੇ ਨੇ ਨੰਬਰ ਲਿਆ, ਉਹ ਸਾਡੇ ਸ਼ਹਿਰ ਦੇ ਕੋਲ ਦਾ ਸੀ, ਨਕੋਦਰ ਦੇ ਕੋਲ ਦਾ।
1: ਉਹਨਾਂ ਦਾ ਮੈਨੂੰ ਫੋਨ ਆਇਆ, ਪਤਾ ਕੀ ਕਹਿੰਦੇ? ਕਹਿੰਦੇ ਮੈਂ ਉਹਨਾਂ ਦਾ ਵੱਡਾ ਬ੍ਰਦਰ ਆ।
0: ਅੱਛਾ, ਕਮਿਸ਼ਨ ਲੈ ਲਿਓ ਆਪਣੀ, ਮੁੜ ਕੇ ਅਗਲਾ ਕਹੇ ਮੁੜ ਕੇ ਵੱਡਾ ਬ੍ਰਦਰ ਕੇ ਸਰ ਜਾਵੇ ਕੰਮ।
1: ਸਵੇਰ ਟੂ ਗੋਡ ਹੀ ਸੈਡ ਕਿ ਮੈਂ ਉਹਨਾਂ ਦਾ ਓਲਡਰ ਬ੍ਰਦਰ ਆ। ਮੈਂ ਕਿਹਾ ਕੋਈ ਗੱਲ ਨੀ, ਆਈ ਲੁੱਕ ਆਫਟਰ ਯੂ। ਉਹਨਾਂ ਨੇ ਮੇਰੇ ਖਿਆਲ ਨੈਕਸਟ ਵੀਕ ਹੀ ਗੋਇੰਗ ਸਮਵੇਅਰ ਟੂ ਹੀ ਕਮਿੰਗ। ਅੱਛਾ
0: ਅੱਛਾ, ਚਲੋ ਕੋਈ ਗੱਲ ਨਹੀਂ। ਕਿਉਂਕਿ ਪਤਾ ਕੀ ਹੈ ਨੀਲਮ ਜੀ, ਜਿਸ ਵੇਲੇ ਤੁਸੀਂ ਨਾ ਹਸੀ ਮਜ਼ਾਕ ਮੈਂ ਅੱਗੇ ਵੀ ਕਹਿੰਦਾ, ਉਹਨਾਂ ਇੱਕ ਪਾਰਟ ਆਫ ਬਿਜ਼ਨਸ ਵੀ ਕਹਿ ਸਕਦੇ ਆ, ਇੱਕ ਪਾਰਟ ਆਫ ਲਾਈਫ ਆ, ਪਰ ਜਿਹੜੇ ਤੁਹਾਡੇ ਕੰਮ ਕਰਨ ਦਾ ਤਰੀਕਾ ਹੈ ਨਾ, ਉਹ ਸਾਰੇ ਲੋਕਾਂ ਨੂੰ ਪਤਾ ਹੈ। ਐਵੇਂ ਨਹੀਂ ਤੁਹਾਡਾ ਨਾਮ ਲੋਕਾਂ ਨੇ ਕੁਵੀਨ ਪਾਇਆ, ਇਹ ਦੇਰ ਇਜ਼ ਅ ਸਮ ਰੀਜ਼ਨ। ਔਰ ਤੁਸੀਂ ਰਾਣੀ ਹੋ ਸਾਡੇ ਟੋਰਾਂਟੋ ਦੀ, ਔਰ ਇਸ ਚੀਜ਼ ਕਰਕੇ ਅਸੀਂ ਤੁਹਾਡਾ ਮਾਣ ਵੀ ਕਰਦੇ ਹਾਂ, ਕਿਉਂਕਿ ਤੁਸੀਂ ਆਪਣੇ ਕੰਮ ਨੂੰ ਲੈ ਕੇ ਬੜੇ ਸੀਰੀਅਸ ਹੁੰਦੇ ਹੋ, ਇਹ ਬੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ। ਜੀ ਮੈਮ, ਕੀ ਕਹਿਣਾ ਚਾਹੋਗੇ?
1: ਬਿਲਕੁਲ ਜੀ, ਮੇਰੇ ਕੋਲ ਮੈਂ ਅੱਜ ਨਾ ਮੋਰਗੇ ਤੋਂ ਹਟ ਕੇ ਥੋੜੀ ਜਿਹੀ ਕੋਈ ਡਿਫਰੈਂਟ ਟਾਈਪ ਦੀ ਗੱਲ ਕਰਦੇ ਹਾਂ।
0: ਜੀ ਜੀ,
1: ਦੇਖੋ ਇੱਕ ਕਲਾਇੰਟ ਜਿਨ੍ਹਾਂ ਦਾ ਫੋਨ ਆਇਆ, ਨੀਲਮ ਜੀ ਮੋਰਗੇਜ ਕਰਾ ਦਿਓ ਸਵੇਰੇ ਸਵੇਰੇ 8 ਵਜੇ।
0: ਅੱਛਾ,
1: ਮੈਂ ਕਲੋਜ਼ਿੰਗ ਕਦੋਂ ਦੀ ਹੈ? ਕਹਿੰਦੇ ਜੀ 7 ਸਪਟੰਬਰ ਦੀ, ਅਗਲਾ ਮਹੀਨਾ ਕੀ ਆ, ਔਗਸਟ ਦਾ, ਸੋਰੀ 7 ਅਗਸਤ ਦੀ। ਮੈਂ ਕਿਹਾ ਤਾਂ ਬਹੁਤ ਕਲੋਜ਼ ਟਾਈਮ ਹੈ, ਕਿੱਦਾਂ ਕਿ ਤੁਸੀਂ ਰਸ਼ ਦੀ ਕਲੋਜ਼ਿੰਗ ਲੈਤੀ, ਵਟ ਹੈਪਨ? ਨਹੀਂ, ਅਸੀਂ ਕਲੋਜ਼ਿੰਗ ਕਾਫੀ ਦੇਰ ਪਹਿਲਾਂ ਦਿੱਤੀ, ਬਿਲਡਰ ਦੀ ਕਲੋਜ਼ਿੰਗ ਹੈ, ਤਾਂ ਮੈਂ ਕਿਹਾ ਬਿਲਡਰ ਗਿਵ ਯੂ ਇਨਫ ਟਾਈਮ, ਤੁਸੀਂ ਮੈਨੂੰ ਅੱਜ ਫੋਨ ਕਰਕੇ ਨਾ 7 ਦੀ ਕਲੋਜ਼ਿੰਗ, ਆਰ ਯੂ ਟ੍ਰਾਈਂਗ ਫੋਰ
0: 7 ਤਰੀਕ ਹੈ ਜਿਹੜਾ ਹੁਣ ਮਹੀਨਾ ਨਾ, 7 ਅਗਸਤ ਦਾ?
1: ਹਾਂਜੀ ਹਾਂਜੀ
0: ਹਾਂਜੀ,
1: ਇਨ ਬਿਟਵੀਨ ਮੈਂ ਕਿਹਾ ਲੌਂਗ ਵੀਕਐਂਡ ਹੈ, ਦੋ ਦਿਨ ਸਾਰੇ ਇਸ ਮਹੀਨੇ ਦੇ ਰਹਿ ਗਏ, ਤੇ ਵਟ ਵੀ ਟਾਕਿੰਗ ਅਬਾਊਟ? ਚਲੋ ਮੈਂ ਕਿਹਾ ਕੋਈ ਗੱਲ ਨੀ, ਲੈਟਸ ਸੀ ਕਿ ਤੁਸੀਂ ਕਿੱਥੋਂ, ਮੈਂ ਕਿਹਾ ਹਫ਼ਤੇ ਕੁ ਦੀ ਐਕਸਟੈਂਸ਼ਨ ਲਾ ਦਿਓ, ਕਿਉਂਕਿ ਦੇਖੋ ਜਦੋਂ ਤੱਕ ਤੁਹਾਡੇ ਕੋਲ ਮੇਰੇ ਤੱਕ ਪੁਰਾਣੇ, ਉਹਨਾਂ ਨੂੰ ਸਟੱਡੀ ਕਰਨਾ, ਬੈਂਕ ਤੇ ਲਾਣਾ, ਬੈਂਕ ਆਲਸੋ ਨੀਡ ਮਿਨੀਮਮ 10 ਦਿਨ ਮਿਨੀਮਮ, ਨਹੀਂ ਤਾਂ ਰਸ਼ ਚ ਫਾਈਲ ਖਰਾਬ ਹੋ ਜਾਂਦੀ ਹੈ। ਸੋ ਮਿਨੀਮਮ 10 ਦਿਨ ਚ ਉਹ ਕਰ ਦਿੰਦੇ, ਪਰ ਦੇ ਨੀਡ ਮਿਨੀਮਮ ਟਾਈਮ ਵਿਚ 10 ਡੇਜ਼।
0: ਜੀ ਜੀ,
1: ਸੋ ਮੈਂ ਉਹਨਾਂ ਨੂੰ ਕਿਹਾ ਮੈਨੂੰ ਡਾਕੂਮੈਂਟ ਭੇਜੋ, ਉਹਦੀ ਆਈ ਵਾਸ ਅਸੈਸਿੰਗ ਦਾ ਫਾਈਲ ਓਵਰ ਦਾ ਫੋਨ, ਮੈਂ ਕਿਹਾ ਮੈਨੂੰ ਥੋੜੀ ਜਿਹੀ ਡੀਟੇਲ ਦਈਓ।
0: ਜੀ ਜੀ,
1: ਉਹ ਕਹਿੰਦੇ ਕਿ ਮੇਰੀ ਇਨਕਮ ਇੰਨੀ ਹੈ, ਮੇਰੀ ਇੱਕ ਡਾਟਰ ਦੀ ਇਨਕਮ 2 ਲੱਖ ਦੱਸੀ ਉਹਨਾਂ ਨੇ, ਮੇਰੀ ਸ਼ੀ ਵਰਕਸ ਇਨ ਰੀਅਲ ਸਟੇਟ, ਉਹਦੀ 2 ਲੱਖ ਇਨਕਮ ਹੈ। ਮੈਂ ਕਿਹਾ ਮਸਟ ਬੀ, ਪਰ ਨੋਟਿਸ ਆਫ ਅਸੈਸਮੈਂਟ ਤੇ ਕਿੰਨੀ ਇਨਕਮ ਹੈ?
0: 2 ਲੱਖ।
1: ਮੈਂ ਕਿਹਾ ਤੁਸੀਂ ਨੋਟਿਸ ਆਫ ਅਸੈਸਮੈਂਟ ਦੁਬਾਰਾ ਸੁਣੋ, ਨੋਟਿਸ ਆਫ ਅਸੈਸਮੈਂਟ ਤੇ ਕਿੰਨੀ ਦਿਖਾਉਂਦੇ ਹੋ? ਕਹਿੰਦੇ 2 ਲੱਖ। ਮੈਂ ਕਿਹਾ ਜ਼ਰੂਰ ਹੋਣੀ ਹੈ, ਰਾਈਟ? ਮੈਂ ਕਿਹਾ ਜੇ 2 ਲੱਖ ਇਨਕਮ ਹੈ, ਤੁਸੀਂ ਵਾਈ ਡਿਡ ਯੂ, 5 ਲੱਖ ਦੀ ਸਾਰੀ ਪ੍ਰੋਪਰਟੀ 50 ਦੀ, ਮੈਂ ਕਿਹਾ ਵਾਈ ਡਿਡ ਸ਼ੀ ਨੋਟ ਵਾਕ ਇਨ ਦਾ ਬੈਂਕ? ਆਪਣੇ ਆਪ ਕਿਉਂ ਨੀ ਜਾ ਕੇ ਉਹਨਾਂ ਨੇ ਪੇਪਰ ਕਿਉਂ ਨੀ ਫੜਾਏ? ਕਹਿੰਦੇ ਨਹੀਂ ਜੀ, ਵੀ ਟਰਸਟ ਯੂਰ ਵਰਕ, ਵੀ ਟਰਸਟ ਯੂ। ਹੱਦ ਹੋ ਗਈ, ਚਲੋ ਇੰਨੇ ਵੀ ਭਲੇ ਮਨਸ ਲੋਕ ਹੁੰਦੇ ਆ। ਐਨੀਵੇ, ਉਹਨੇ ਮੈਂ ਕਿਹਾ ਚਲੋ ਪੇਪਰ ਭੇਜੋ, ਮਿਨਟ ਆਈ ਸੀ ਹਰਜੀਤ ਜੀ ਪੇਪਰ, ਇਮੇਜਿਨ ਕਰੋ ਵਟ ਹੈਪਨਡ,
0: ਆਈ ਡੋਨਟ
1: ਨੋ, ਨੋਟਿਸ ਆਫ ਅਸੈਸਮੈਂਟ ਵਾਸ ਮੇਡ ਅਪ, ਮੇਡ ਅਪ। ਮੈਂ ਸੈਕਿੰਡ 2 ਨਹੀਂ ਲਾਏ ਤਾਂ ਫੜ ਲਿਆ। ਮੈਂ ਕਿਹਾ ਕਿ ਉਹਨਾਂ ਦੇ ਫੌਂਟ ਨਹੀਂ ਮਿਲਦੇ ਜਿਹੜੇ ਅਸਲੀ ਹੁੰਦੇ, ਯੂ ਨੋ ਤੁਹਾਡਾ ਰੋਜ਼ ਦਾ ਕੰਮ ਹੈ, ਉਹਨਾਂ ਦੇ ਫੌਂਟ ਅਲੱਗ ਹੁੰਦੇ ਆ, ਕੋਈ ਆਫਿਸ ਚ ਬਣੀ ਹੋਈ ਹੈ, ਕੋਈ ਐਕਸਲ ਤੇ ਬਣੀ ਹੋਈ, ਦੋਨੋਂ ਸਾਲਾਂ ਦੀਆਂ ਅਲੱਗ ਅਲੱਗ ਨੰਬਰ ਪੁਆਇੰਟ ਨਹੀਂ ਮੈਚ ਕਰਦੇ ਪਏ, ਸੈਂਸ ਦਾ ਫਰਕ। ਮੈਂ ਕਿਹਾ ਗਾਏ ਲਿਸਨ, ਇੱਕ ਤਾਂ ਤੁਸੀਂ ਮੇਰਾ ਲਾਇਸੈਂਸ ਖਰਾਬ ਕਰੋਗੇ,
0: ਗਲਤ ਕੰਮ ਕਰਾ ਕੇ, ਹਾਂ ਇਹ ਨਹੀਂ ਕੰਮ ਕਰਨਾ ਸੀ,
1: ਇੱਕ ਤਾਂ ਮੇਰਾ ਲਾਇਸੈਂਸ ਖਰਾਬ ਕਰੋਗੇ, ਦੂਜਾ ਜਿਹੜਾ ਬੈਂਕਰ ਕਰੇਗਾ ਹੀ ਮਾਈਟ ਬੀ ਬਾਹਰ ਕੱਢ ਕੇ ਉਹਨੂੰ ਮਾਰਨ, ਦਿਸ ਇਜ਼ ਨਾਟ ਰਾਈਟ, ਰਾਈਟ, ਦਿਸ ਇਜ਼ ਫਰਾਡ ਪੇਪਰਸ, ਰਾਈਟ? ਐਂਡ ਦੈਨ ਮੈਂ ਕਿਹਾ ਔਨ ਟਾਪ, ਤੁਹਾਡੀ ਤਾਂ ਡੀਲ ਡਿਗਨੀ ਡਿਗਨੀ ਹੈ, ਤੁਸੀਂ ਬਾਕੀਆਂ ਨੂੰ ਕਿਉਂ ਨਾ ਲੈ ਕੇ ਡੁੱਬਣ ਲੱਗੇ ਹੋ? ਪਹਿਲੇ ਤਾਂ ਲੇਡੀ ਨੇ ਇੰਨਾ ਸ਼ਾਊਟ ਮੈਂ ਤਾਂ ਕੀਤਾ ਸੀ ਨਾ, ਕਹਿੰਦੇ ਸੀ ਨੋ ਨੋ, ਮੇਰੀ 2 ਲੱਖ ਇਨਕਮ ਹੈ, ਵਾਈ ਸ਼ੁਡ ਆਈ ਗੋ ਇਨ ਦ ਵਰਕ, ਆਈ ਟ੍ਰਸਟ ਯੂ, ਆਈ ਕਿੱਦਾਂ ਕਰਕੇ ਬੋਲਦੇ ਸੀ,
0: ਕਿੱਦਾਂ ਕਰਦੇ ਸੀ, ਕਿੱਦਾਂ ਕਰਦੇ ਸੀ,
1: ਜਦੋਂ ਮੈਂ ਪੇਪਰ ਪੜ੍ਹੇ ਮੈਂ ਉਹਨੂੰ ਬੋਲਿਆ, ਮੈਂ ਦਮ ਐਗਜੈਕਟ ਵਰਡ ਟੂ ਟੀ ਟੂ ਟੀ ਦੱਸਿਆ ਕਿ ਤੇਰੀ ਮੇਰੇ ਇਸ ਪੇਪਰ ਚ ਆਹ ਵਾਲੀ ਮਿਸਟੇਕ ਹੈ।
0: ਅੱਛਾ,
1: ਕਹਿੰਦੀ ਓਕੇ। ਮੈਂ ਕਿਹਾ ਤੂੰ ਮੈਨੂੰ ਓਰਿਜਿਨਲ ਭੇਜ ਦੇ, ਕੋਈ ਵਰਡ ਕਾਪੀ ਕੀ ਕਰਨਾ, ਆਲ ਸਟਰਕਚਰ ਦਾ ਫਾਈਲ ਅਕੋਰਡਿੰਗਲੀ।
0: ਠੀਕ ਹੈ,
1: ਤੁਸੀਂ ਇਹ ਨਾ ਕਰਿਆ ਕਰੋ, ਆ ਚਲਾਕੀਆਂ ਚਲੁਕੀਆਂ ਆਪਣੇ ਤੱਕ ਰੱਖਿਆ ਕਰੋ, ਕਿਉਂਕਿ ਦੇਖੋ
0: ਇਹ ਨੀਲਮ ਕੋਨੇ ਚੱਲੀਆਂ ਚਲਾਕੀਆਂ, ਨੀਲਮ ਜੀ ਕੋਨੇ ਚੱਲੀਆਂ ਚਲਾਕੀਆਂ, ਨੀਲਮ ਜੀ ਨੂੰ ਇੰਨੇ ਸਾਲ ਹੋ ਗਏ ਮੋਰਗੇ ਦਾ ਕੰਮ ਕਰਦੇ, ਇਹ ਤਾਂ ਸ਼ਕਲ ਦੇ ਕੇ ਦੱਸ ਦਿੰਦੇ ਬੰਦੇ ਦੀ।
1: ਤੁਸੀਂ ਸੁਨਿਆਰੇ ਕੋਲ ਲੈ ਕੇ ਜਾਓ ਪਿੱਤਲ ਦਾ ਸਮਾਨ, ਤੁਹਾਨੂੰ ਕੋਲ ਸੋਨੇ ਦਾ ਪਾਣੀ ਚੜਵਾ ਕੇ, ਹੀ ਵਿਲ ਟੈਲ ਯੂ ਰਾਈਟ ਵੇ ਕਿ ਯੂ ਨੋ
0: ਨਹੀਂ ਹੋਣਾ। ਵੈਰੀ ਨਾਈਸ, ਬਹੁਤ ਰਾਈਟ ਆਨਸਰ ਹੈ। ਜੀ ਜੀ ਜੀ ਜੀ। ਅੱਛਾ ਫਿਰ ਫਿਰ ਓਰੀਜਨਲ ਪੇਪਰ ਆ ਗਏ ਫਿਰ? ਚਲੋ ਤੁਸੀਂ ਏਦਾਂ ਕਰੋ, ਜਿਨ੍ਹਾਂ ਦੀਆਂ ਮੌਰਗੇ ਨਹੀਂ ਹੋ ਰਹੀਆਂ ਨਾ ਉਹਨਾਂ ਦਾ ਤੁਸੀਂ ਮੈਨੂੰ ਪਤਾ ਕੋਈ ਨਾ ਕੋਈ ਹੱਲ ਕੱਢ ਦਿੰਦੇ ਹੁੰਦੇ ਆ, ਪਰ ਤੁਹਾਨੂੰ ਕਾਲ ਕਰਨ ਵਾਸਤੇ ਕਿਹੜੇ ਨੰਬਰ ਤੇ ਅਸੀਂ ਮੈਮ ਤੁਹਾਨੂੰ ਕਾਲ ਕਰ ਸਕਦੇ ਆ?
1: 647 39 87 10। ਮੋਰਗੇ ਦਾ ਕੋਈ ਵੀ ਕੁਐਸਚਨ ਹੈ, ਕਿਤੇ ਹੁੰਦੀ ਪਈ ਆ ਜਾਂ ਨਹੀਂ ਹੁੰਦੀ, ਜੇ ਤਾਂ ਹੁੰਦੀ ਬਾਹਰੋਂ ਕਰਾ ਲਓ, ਕਿਉਂਕਿ ਕੰਮ ਹੋਣ ਨਾਲ ਮਤਲਬ ਹੈ, ਹੋਣਾ ਚਾਹੀਦਾ, ਦੱਸ ਇਟ
0: ਰਾਈਟ। ਜੇ ਨਹੀਂ ਹੁੰਦੀ ਫਿਰ ਤੁਹਾਡੇ ਕੋਲ ਆ ਜਾਓ।
1: ਹਾਂ, ਜੇ ਨਹੀਂ ਹੁੰਦੀ ਤਾਂ ਫਿਰ ਦੈਨ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਫ, 647-739-8710। ਬਾਕੀ ਦੀ ਅਗਲੇ ਵੀਕ
0: 647-739-8710। ਮੈਨੂੰ ਨੀਲਮ ਜੀ ਤੁਹਾਡੀਆਂ ਬਹੁਤ ਅੱਛੀਆਂ ਗੱਲਾਂ ਲੱਗੀਆਂ। ਕਈ ਵਾਰੀ ਅਸੀਂ ਲੋਕ ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਹਾਂ, ਪਰ ਉਹ ਡੈਫੀਨੇਟਲੀ ਜਿਸ ਵੇਲੇ ਕੋਈ ਰੀਅਲ ਵਿੱਚ ਪਿਕਚਰ ਫਰੰਟ ਤੇ ਆਉਂਦੀ ਹੈ ਫਿਰ ਨਹੀਂ ਓਵਰ ਸਮਾਰਟ ਚੱਲਦਾ, ਫਿਰ ਤਾਂ ਜਿਹੜੀ ਓਰੀਜਨਲਿਟੀ ਆ ਉਹੀ ਰਹਿੰਦੀ ਹੁੰਦੀ ਹੈ। ਤੇ ਇਸ ਕਰਕੇ ਨੀਲਮ ਜੀ ਨੂੰ ਇੰਨੇ ਸਾਲ ਹੋ ਗਏ ਮੋਰਗੇ ਦਾ ਕੰਮ ਕਰਦੇ, ਇਹ ਤਾਂ ਪੇਪਰ ਦੇਖ ਕੇ ਦੋਹਰੇ ਦੱਸਦੇ ਹੁਣ ਇਹਨਾਂ ਨੇ ਕੰਮ ਖਰਾਬ ਵਾਲਾ ਕੰਮ ਹੀ ਹੈ, ਨਾਲੇ ਮੇਰਾ ਵੀ ਬਲੈਕਲਿਸਟ ਕਰਾਉਣਗੇ ਬੈਂਕ ਦੇ ਚ, ਤੇ ਉਸ ਤੋਂ ਬਚਣ ਵਾਸਤੇ ਨੀਲਮ ਜੀ ਨੂੰ ਕਾਲ ਕਰੋ, ਪੁੱਠੇ ਕੰਮ ਨਾ ਕਰੋ, ਇਹ ਨੀਲਮ ਜੀ ਕਹਿ ਰਹੇ। ਇੱਕ ਵਾਰੀ ਉਹ ਦੱਸ ਦੋ ਲੇਡੀ ਕੀ ਕਹਿੰਦੀ ਕਿਸੀ, ਜਿੱਦਾਂ ਉਹਨੇ ਲੇਡੀ ਨੇ ਤੁਸੀਂ ਦੱਸਿਆ ਸੀ, ਉਹ ਮੈਨੂੰ ਪਲੀਜ਼ ਦੱਸ ਥੋੜੀ ਸੇਮ ਉਦਾਂ ਹੀ ਜੀ।
1: ਜਦੋਂ ਮੈਂ ਗੱਲ ਕਰਦੀ ਸੀ
2: ਹਰਪ੍ਰੀਤ ਸਿੰਘ ਫਰੋਮ ਟਾਪ ਚੋਇਸ ਇੰਸ਼ੋਰੈਂਸ ਏਜੰਸੀ।

0: हेल्थ इंश्योरेंस स्पेशलिस्ट फ्रॉम टॉप चॉइस इंश्योरेंस एजेंट्स।
1: इस बार रक्षाबंधन के पावन अवसर को बनाएं और भी ज्यादा स्टाइलिश। खरीदिए जेटीए में कहीं और ना मिलने वाली बेहद खूबसूरत राखियां इंडिया सजावट एंड पूजा हट से, और आपके घर की सजावट के लिए भी बहुत कुछ मिलेगा ओनली एट इंडिया सजावट एंड पूजा हट। 31 मेलनी ड्राइव यूनिट 5 ब्रैम्पटन 9054586808।
2: एच के मूवर्स का हो साथ, लोकल एंड लॉन्ग डिस्टेंस के लिए टेंशन लेने की नहीं है बात। एच के मूवर्स होम ऑफिस अपार्टमेंट्स एंड डिलीवरी बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years एक्सपीरियंस, वी सर्व विद अ स्माइल। एच के मूवर्स, गिव अस अ कॉल। मिस्टर हरमिंदर 416-524-6704, 416-524-6704।
3: हासिल फ्री मूविंग के लिए एच के मूवर।
4: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
5: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
4: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
6: घर तो आपा एडा वड्डा इतना सोना ले लिया, हुन अप्लायंसेस भी हाई एंड ही लेने हैं।
7: हाँ, ब्रैम्पटन टीवी एंड अप्लायंसेस है ना, फ्रिज स्टोव डिशवॉशर वॉशर एंड ड्रायर एलईडी टीवी सब इत्थों ही लवांगे। इना तो वधिया प्राइसेस पूरे ब्रैम्पटन की टोरंटो च नहीं मिलनिया। कोई भी अप्लायंसेस खरीदो, पेमेंट भी 6 महीने च करनी है, वो भी बिना किसी ब्याज दे। होर ते होर डिलीवरी भी फ्री करेंगे। कॉल ब्रैम्पटन टीवी एंड अप्लायंसेस 905-450-2828-9054502828।
8: लो जी, तुहाडे वास्ते प्रोग्राम पंजाबी विरसा दे विच एक वारी फिर तो गीत तुहाडे वास्ते मैं ला रहा, बहुत वधिया, और तुहानू ये गीत भी सुना रहा मैं। उस तों पहलां दस दवां, इस आउण वाले फ्राइडे नूं तुहाडे वास्ते जानी के कल नूं सागर वाली कवाली तुहाडे शहर विच हो रही है, कसीनो जिहड़ा कि ग्रेट कनेडियन कसीनो थिएटर है साडा वुडबाइन दे विच, और तुसीं सारयां नूं उत्थे पहुंचना है। और तुसीं भी हले तक टिकटां नहीं लईयां, थोड़ी जिही टिकटां रह गईयां, इहनां को अक्षय जी नूं तुसीं कॉल भी कर सकदे हां डायरैक्टली 6479360910 ते कॉल कीती जा सकदी है। सागर वाली कवाली जिथे नुसरत साहब नूं याद कीता जाऊगा, नुसरत साहब दीयां कवालियां गाईयां जाणगीयां। जे तूं अक्खियां दे सामने नहीं रहना ते बीबा साडा दिल मोड़ दे, फिर साडा दिल मोड़ दे, जे तूं साडी अक्खियां दे सामने नहीं कहना। सुन चरखे दी मिठी मिठी कूक माई आवे मैनू याद आउंदा, कुछ इस तरह दीयां कवालियां कुछ गजलां लैके तुहाडे वास्ते हाजिर होएगा सागर वाली कवाली। कल शाम नूं 7 बजे डोरस ओपन हो जाणगे, तकरीबन 8:30 शो स्टार्ट हो जाएगा। होर किसी जानकारी वास्ते 6479360910 पे कॉल भी कर सकते हो, क्योंकि सागर वाली कवाली तुहाडे वास्ते कल शाम नूं ग्रेट कनेडियन थिएटर उत्थे हो रही है। प्रोग्राम पंजाबी विरसा। लो जी, राजन जी फिर आ गया, राजन नाल गलबात करांगे। जी राजन जी।
9: ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਤੇ ਡਾਕਟਰ ਅਵੇਲੇਬਲ ਹੈ ਜੀ ਥਰਸਡੇ, ਫਰਾਈਡੇ ਤੇ ਸੈਟਰਡੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾਓ, ਖਾਸ ਕਰਕੇ ਬੱਚਿਆਂ ਦਾ ਜ਼ਰੂਰ ਐਗਜ਼ਾਮ ਕਰਾਓ। ਹਰ ਜੀ ਜੀ ਛੁੱਟੀਆਂ ਚੱਲ ਰਹੀਆਂ ਨੇ, ਬੱਚੇ ਇਸ ਵੇਲੇ ਘਰ ਹੁੰਦੇ ਨੇ, ਤੇ ਸੋ ਤੁਹਾਡੇ ਕੋਲ ਬੜਾ ਵਧੀਆ ਟਾਈਮ ਹੁੰਦਾ ਵੀ ਤੁਸੀਂ ਬੱਚੇ ਨੂੰ ਲੈ ਕੇ ਆ ਸਕਦੇ ਹੋ, ਉਹਨਾਂ ਦਾ ਕੰਪਲੀਟ ਐਗਜ਼ਾਮ ਕਰਾ ਸਕਦੇ ਹੋ। ਤੇ ਜੇ ਬੱਚਿਆਂ ਨੂੰ ਗਲਾਸਿਸ ਦੀ ਵੀ ਲੋੜ ਹੈ ਤੇ ਉਹਨਾਂ ਨੂੰ ਵੀ ਤੁਸੀਂ ਵੈਲਿਊ ਪੈਕੇਜ ਦੇ ਵਿੱਚੋਂ ਗਲਾਸਿਸ ਲੈ ਕੇ ਦੇ ਸਕਦੇ ਹੋ। ਸਿਰਫ $129 ਸਪੈਂਡ ਕਰਨੇ ਨੇ ਤੁਸੀਂ, ਤੇ ਬੱਚਿਆਂ ਦਾ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣ ਜਾਣਾ, ਜਿਹਦੇ ਵਿੱਚ ਉਹਨਾਂ ਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਮਿਲਣਾ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਮਿਲਣੇ ਨੇ। ਤੇ ਜੇ ਆਪਣੀ ਐਨਕਾਂ ਦੇ ਉੱਤੇ ਕੋਈ ਕੋਟਿੰਗ ਵੀ ਲੈਣੇ ਚਾਹੁੰਦੇ ਹੋ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ 2 ਪੇਅਰ ਬਣਵਾਉਣੇ ਨੇ ਤੇ ਪਹਿਲੇ ਤੇ ਕੋਟਿੰਗਾਂ 50% ਆਫ ਤੇ ਦੂਜੇ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਫਿਰ ਜੀ 905-460-8888। ਸਟੋਰ ਜੀ ਸਾਡਾ ਅੱਜ ਵੀ 11 ਵਜੇ ਤੋਂ ਲੈ ਕੇ 7 ਵਜੇ ਤੱਕ ਖੁੱਲ੍ਹਾ ਹੈ, ਫਰਾਈਡੇ ਨੂੰ ਵੀ 11 ਤੋਂ 7 ਤੇ ਸੈਟਰਡੇ ਨੂੰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ।
8: ਜੇ
9: ਤੁਹਾਡੇ ਕੋਲ ਬੈਨੀਫਿਟਸ ਹੈਗੇ ਨੇ ਤੇ ਦੱਸਦੇ ਜਾਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰ ਰਹੇ ਹਾਂ। ਸੋ ਨੰਬਰ ਇੱਕ ਫਿਰ ਜੀ 905-460-8888, 905-460-8888।
8: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਔਰ ਪੰਜਾਬ ਡੇ ਤੁਹਾਡੇ ਵਾਸਤੇ ਆ ਰਿਹਾ, ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸੀ, 22 ਅਗਸਤ ਨੂੰ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ ਹੈ ਔਰ ਪੰਜਾਬ ਡੇ ਦਾ ਮੇਲਾ ਕਿੰਨੇ ਸਾਲਾਂ ਤੋਂ ਪਿੱਛੇ ਚੱਲਦਾ ਆ ਰਿਹਾ। ਜਸਵਿੰਦਰ ਵੀਰ ਜੀ ਵੱਡੇ ਮੇਰੇ ਹਾਜ਼ਰੀ ਹੈ। ਜਸਵਿੰਦਰ ਖੋਸਾ ਸਾਹਿਬ, ਕੀ ਹਾਲ ਚਾਲ ਵੀਰੇ?
10: ਹਰਜੀਤ ਵੀਰ ਜੀ, ਪਹਿਲਾਂ ਤਾਂ ਥੈਂਕ ਯੂ, ਧੰਨਵਾਦ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸਮੁੱਚੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ
8: ਜੀ। ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ। ਕਿੱਥੇ ਲੋਕੇਸ਼ਨ ਤੇ ਟਾਈਮ ਤੇ ਤਰੀਕ
10: ਹੋਈ ਹੈ ਜੀ? ਲੋਕੇਸ਼ਨ ਹੈਗੀ ਆ 50 Mason Highway 10 ਅਤੇ ਮੈਸਨ ਦਾ ਇਲਾਕਾ ਹੈਗਾ ਜੀ, ਬਿਲਕੁਲ ਮਿਸਾਗਾ ਤੇ ਬ੍ਰਿੰਟਨ ਦੇ ਬਿਲਕੁਲ ਸੈਂਟਰ ਚ, 5 ਮਿੰਟ ਦੀ ਡਰਾਈਵ ਆ ਦੋਨੇ ਪਾਸਿਆਂ ਤੋਂ।
8: ਠੀਕ ਹੈ,
10: ਉੱਥੇ ਹੈਗਾ ਜੀ ਤੇ ਮੇਲਾ ਉਹੀ 11 ਵਜੇ ਸ਼ੁਰੂ ਹੋ ਜੂਗਾ ਜੀ, ਸ਼ਾਮ ਦੇ 8 ਵਜੇ।
8: ਜੇ ਕਿਸੇ ਨੇ ਸਟਾਲ ਲਾਣੇ ਨੇ ਉੱਥੇ, ਕਿਸੇ ਨੇ ਕੋਈ ਗੰਨੇ ਦਾ ਜੂਸ ਲਾਣਾ, ਕੋਈ ਜਲੇਬੀਆਂ ਕੱਢਣੀਆਂ, ਕਿਸੇ ਨੇ ਪਕੌੜੇ ਵੇਚਣੇ, ਕਿਸੇ ਨੇ ਕੋਈ ਚਾਟ ਪਾਪੜੀ, ਗੋਲ ਗੱਪੇ ਕੁਛ ਵੇਚਣ ਵਾਲਾ ਹੋਰ ਸਮਾਨ, ਤੁਹਾਨੂੰ ਕਾਲ ਕਰ ਸਕਦਾ ਭਾਜੀ?
10: ਜੀ ਜੀ, ਸਿਰਫ ਮੰਡੇ ਤੱਕ, ਕਿਉਂਕਿ ਆਪਾਂ ਨੂੰ ਵੈਂਡਰ ਪਰਮਿਟ ਅਰਜੀ ਲੈਣੀ ਪੈਣੀ ਮਿਸਾਗਾ ਕਰਕੇ।
8: ਉਹ ਅੱਛਾ,
10: ਜਿਹੜਾ ਵੀ ਮੰਡੇ ਟਿਊਜ਼ਡੇ ਤੱਕ ਆਪਣਾ ਨਾਂ ਜਾਂ ਕਾਰਪੋਰੇਸ਼ਨ ਨਾਂ ਭੇਜ ਦੇਊਗਾ ਉਹੀ ਲਾ ਸਕਦਾ, ਉਸ ਤੋਂ ਬਾਅਦ ਨਹੀਂ।
8: ਕੋਈ ਜਿਊਲਰੀ ਦੇ ਸਟੋਰ, ਜਿਊਲਰੀ ਦੇ ਸਟੋਰ, ਕੱਪੜੇ ਦੇ ਸਟੋਰ ਵੀ ਸਟਾਲ ਲਾ। ਨੰਬਰ ਕਿਹੜਾ ਦੇ ਤੁਹਾਨੂੰ ਕਾਲ ਕੀਤੀ ਜਾ ਸਕਦੀ? ਨੰਬਰ ਦਿਓ
10: 416-894-9400 ਤੇ ਗੱਲਬਾਤ ਕੀਤੀ ਜਾ ਸਕਦੀ, 416-894-9400 ਜਾਂ 416-366-1600 ਦੇ ਉੱਪਰ ਗੱਲਬਾਤ ਕਰ ਸਕਦੇ ਆ। ਸਿਰਫ ਅਸੀਂ ਦੱਸਣਾ ਵੀ 22 ਅਗਸਤ ਦਿਨ ਵਿਹਲਾ ਰੱਖ ਲਿਓ, ਕਿਉਂਕਿ ਮਿੰਟ ਵੀ 21 ਰਹਿ ਗਿਆ ਤੇ ਫਿਰ ਆਪਾਂ ਖੁੱਲੀ ਗੱਲਬਾਤ ਕਰਾਂਗੇ।
8: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। 416-894-9400 ਤੇ ਕਾਲ ਕੀਤੀ ਜਾ ਸਕਦੀ ਹੈ, 416-894-9400 ਦੇ ਕਾਲ ਕਰੋ ਜਿਹਨੇ ਸਟਾਲ ਲਾਉਣੇ ਆ। ਹੰਸ ਰਾਜ ਹੰਸ ਆਪਕੇ

ਲਓ ਜੀ 18 ਸਤੰਬਰ ਦਾ ਦਿਨ ਹੈ, ਫਰਾਈਡੇ ਦਾ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਜੇ ਸ਼ੋਅ ਹੋ ਰਿਹਾ। ਉਹ ਥੀਏਟਰ ਹੀ ਐਸਾ, ਉੱਥੇ ਬੈਠ ਕੇ ਐਸਾ ਨਜ਼ਾਰਾ ਆਉਂਦਾ, ਠੰਡੀਆਂ ਠੰਡੀਆਂ ਹਵਾਵਾਂ ਦੇ ਨਾਲ ਜਿੱਥੇ ਨਜ਼ਾਰੇ ਲੈਣੇ ਤੁਸੀਂ, ਔਰ ਐਸਾ ਮਿੱਠਾ ਮਿੱਠਾ ਪਿਆਰਾ ਪਿਆਰਾ ਦਿਲ ਦੇ ਜਾਨੀਆਂ ਵਰਗਾ ਮਿਊਜ਼ਿਕ ਤੁਹਾਡੇ ਸੋਹਣੇ ਮਹਿਬੂਬ ਵਰਗੀ ਨਾਈਟ ਹੋਏਗੀ। ਅਲੀ ਹੰਸ ਰਾਜ ਹੰਸ ਦੀ ਟਿਕਟਾਂ ticketmaster.ca ਜਾਂ VIP ਟਿਕਟਾਂ ਮੈਨੂੰ ਕਾਲ ਕਰ ਲਓ 647-448-1000। ਲਵ ਯੂ ਲਵ ਯੂ ਲਵ ਯੂ ਆਲ।

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਹੈਲੋ
2: ਹੈਲੋ ਕਟਾਰੀਆ ਟੂਰਸ ਐਂਡ ਟਰੈਵਲ
1: ਹਾਂਜੀ ਕਟਾਰੀਆ ਟੂਰ ਐਂਡ ਟਰੈਵਲ
2: ਇੰਡੀਆ ਦੀਆਂ ਟਿਕਟਾਂ ਚਾਹੀਦੀਆਂ ਸੀ
1: ਓ ਇੰਡੀਆ ਕੀ ਤੁਸੀਂ ਜਿੱਥੋਂ ਮਰਜ਼ੀ ਦੀਆਂ ਟਿਕਟਾਂ ਲੈ ਲਓ ਇੰਡੀਆ ਕਿੱਥੇ ਜਾਣਾ
2: ਚਾਰ ਟਿਕਟਾਂ ਦਿੱਲੀ ਦੀਆਂ ਤੇ ਦੋ ਅੰਮ੍ਰਿਤਸਰ ਦੀਆਂ ਮਿਲ ਜਾਣਗੀਆਂ
1: ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਦਿੱਲੀ ਮੁੰਬਈ ਅੰਮ੍ਰਿਤਸਰ ਇਹੋ ਤਾਂ ਸਾਡੀ ਸਪੈਸ਼ਲਿਟੀ ਹੈ ਬਸ ਦੱਸੋ ਕਿ ਟਿਕਟਾਂ ਕਦੋਂ ਦੀਆਂ ਚਾਹੀਦੀਆਂ ਨੇ ਤੇ ਹਾਂ ਸਪੈਸ਼ਲ ਟੂਰ ਪੈਕੇਜਸ ਤੇ ਹਨੀਮੂਨ ਪੈਕੇਜਸ ਵੀ ਸਾਡੇ ਕੋਲ ਅਵੇਲੇਬਲ ਨੇ
2: ਭਰੋਸੇਮੰਦ ਸਰਵਿਸ ਤੇ ਸਭ ਤੋਂ ਵਧੀਆ ਰੇਟਸ ਲਈ ਇੱਕੋ ਇੱਕ ਨਾਂ ਕਟਾਰੀਆ ਟੂਰਸ ਐਂਡ ਟਰੈਵਲ ਬੁਕਿੰਗ ਲਈ ਅੱਜ ਹੀ ਕਾਲ ਕਰੋ 905-678-1200 905-678-1200 Kataria Tours and Travel
3: 32-55-80 98
4: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
3: ਉਹ ਕਾਊਂਟਿੰਗ ਨਹੀਂ ਇਹ ਤੇ 32-55-80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32-98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
4: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ 801 Bowway Drive ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: Wakey, wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-10-647-739-8710।
7: ਸ਼ੀਸ਼ਾ ਹੋ ਯਾ ਦਿਲ
8: www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
13: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
15: ਨਾਓ ਓਪਨ ਟਿਲ 2 AM।
16: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्ज दा दिन अच्छा गुजर रहा होगा। साडी कोशिश रहेगी 2 बजे तक नैशनल इंटरनेशनल खबरों नाल जोड़ के रखिए। अगे चल के सुखी निजर किरण जी तुहाडे लई वतनों दूर पेश करनगे और मनप्रीत जी इंडिया तो खबरां सांझियां करनगे और मैं मेरा और अपना दोनों दा साथ रहेगा 1 बजे तक, फिर सुखी निजर 2 बजे तक। सब तो पहला छतरी छत रिपोर्ट हाजिर है। अज सूरज सिंह 6:04 ते आया, 8:43 ते चले जाना मामा चंसो। अज शाम 9:27 ते आएगा ते कल 6:57 दे सवेरे चले जाना। अज दा तापमान सारा दिन सूरज चमक 28 डिग्री है। कल नू सूरज मिक्स ऑफ सन एंड कलाउड 29 डिग्री, सैटरडे नू 27 डिग्री मिक्स ऑफ सन एंड कलाउड, संडे नू 27 डिग्री मोस्टली कलाउडी, कदे कदे सूरज देवता जी चमकणगे। कार्नी अते ट्रंप दे विचकार पता नहीं की हो रहा, लेकिन ब्लू जाणा ने वाशिंगटन जाके 2 बार ठोक के आए उन्हां नू वाशिंगटन नू, कल 5-2 दे फर्क नाल जिते। किसी नू किसी चीज की फिक्र आ, किसी नू किसी चीज की फिक्र आ। जिहड़े ठेके आ ते सिगरट वाले आ ओह कहिंदे हैं अगे नाल सिगरटां घट पीण लग गए लोकी, यार अगे नाल दारू घट पीण लग गए। $8 मिलियन का घाटा पिया अपने एडमिंटन दे विच, जिहड़ी अपने की कहते होंगे अलकोहल विस्की बीयर ये वो टकीला वगैरह घट पीते हैं लोग अगे नालों। तो टोटल जो देखा जाए दो दस रहे जो रेवन्यू है हैडक्वाटर का एडमिंटन का, वह 4% अगे नालों थले आ चुका है। अपने इत्थे जिहड़े लूपहोल सी उन्हां दा फायदा चकदे सी इंटरनेशनल स्टूडेंट, इत्थे आके फिर आपदा स्पाउस सद लैंदे सी, इह गल वक्खरी आ, नकली आ, असली आ, उह बाद दीआं गल्लां ने। 40 लाख लिया, 50 लाख लिया, बाद दीआं लगणा ने, उह सारा बंद कीता गया। जंक्शन ले 6474294040 केटरिंग करानी है छोटी बड़े फंक्शन ले, नो प्रॉब्लम 6474294040। लाइव कुकिंग करानी है करे, नो प्रॉब्लम 6474294040। तुसी इन्हां दे बैंकट हॉल या लॉज में छोटी बड़ी पार्टी करनी है, नो प्रॉब्लम 6474294040 647-429-4040। मॉर्गेज सोल्यूशन दे गुरप्रीत समरा जी, तुहाडे मकान दी रिन्यूअल आ रही है, तुसीं अपनी मॉर्गेज BC लैंडर तो हटा के A लैंडर नाल करवाउणी है और इंटरेस्ट रेट ते भी बचत करनी है। कॉल 905-460-9099। प्री अप्रूवल भी करवा के दिंदे हन तां कि कॉन्फिडेंस नाल मकान लै सकदे हो। 80-90 हज़ार बेस नूं बनाउण लई चाहीदे ने, मकान लैण वेले इसदा भी अरेंजमेंट कीता जांदा है। गुरप्रीत समरा नाल बैठ के डिस्कस करो। 2155 B स्टील्स एवन्यू नियर टॉप रूम यूनिट 32, 905-460-9099, 905-460-9099, 460-9099 इन्हां दा नंबर है। सज्जणा, रब कोलों मंगणा छड्डो, मेहनत करो, रब आपे देवेगा। जिस दिन रब मंगण ते आ गया ना, आखरी साह भी लै जावेगा।
1: पूरे 40 साल हो गए अपने व्याह नूं, फिर किथे सेलिब्रेट करन दा इरादा है?
2: मेरी मन्नो, आपा पिंड ना चलिए।
1: धर्म नाल आ तां तू मेरे मन दी गल ही कहती है, पर इन्नी छेती टिकटां कित्थों मिलणगियां?
2: गिल इंटरनेशनल ट्रैवल तो अपने साथ वर्गे ही साथ है उन्हां दा, अपने क्लाइंट्स दे नाल पिछले 40 सालां तो।
1: 40 सालां तो बेदाग सर्विस गिल इंटरनेशनल ट्रैवल,
2: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया, पाकिस्तान या दुनिया दे किसे भी कोने च करना होए ट्रैवल,
3: सर्विंग कैनेडा नेशन वाइड,
2: 9056718400 or 9057968800 or visit giltravels.ca।
0: ਹੈਮਿਲਟਨ ਸਟੋਨੀ ਕ੍ਰੀਕ ਦੇ ਇਲਾਕੇ 'ਚ ਗੋਲੀਆਂ ਚੱਲੀਆਂ ਸੀ ਕੱਲ 2 ਮਾਰਚ 'ਤੇ, ਦੱਸਿਆ ਜਾ ਰਿਹਾ ਬੇਅਰ ਸਪਰੇਅ ਜਿਹੜੀ ਕੀਤੀ ਆ ਉਹਦਾ ਕੋਈ ਇੰਸੀਡੈਂਟ ਸੀ, ਉਹਦਾ ਕੋਈ ਰੌਲਾ ਚੱਕਾ ਸੀ, ਬੰਦੇ ਦੀ ਜਾਨ ਜਾਂਦੀ ਲੱਗੀ। ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣ ਨੂੰ ਅਸੀਂ ਬੜੇ ਸ਼ੇਰ ਆ, ਨਾਲੇ ਮਾਮਾ ਕਹਿੰਦੇ ਆ ਇਹ ਨਹੀਂ ਸਮਝ ਆਉਂਦੀ ਇਹਨਾਂ ਦੀ, ਟਿਕਟਾਂ ਦੇਤੀਆਂ ਇਹਨਾਂ ਦੀ, ਇਹ ਤੇ ਇਹਨਾਂ ਦਾ ਵੋ, ਕਿਲੋ ਕਿਲੋ ਦੀਆਂ ਗਾਲਾਂ ਕੱਢਦੇ ਆ। ਪਰ ਜਦੋਂ ਚੰਗੇ ਕੰਮ ਕਰਦੇ ਆ ਕਰਦੇ ਨੇ ਇਹ, ਉਦੋਂ ਕੁਛ ਨਹੀਂ ਕਹਿੰਦੇ। ਉਮਰਪ੍ਰੀਤ ਜੀ, ਪ੍ਰੋਗਰਾਮ ਸਵਾਗਤ ਹੈ।
4: ਥੈਂਕ ਯੂ ਸੋ ਮਚ ਦੇਵ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਆਹ ਫੋਟੋ ਦੇਖ ਕੇ ਦੱਸੋ, ਪੁਲਿਸ ਵਾਲਾ ਕਿਹਨੂੰ ਕਿੱਥੋਂ ਕੱਢ ਰਿਹਾ? ਗੱਡੀ ਨੂੰ ਅੱਗ ਲੱਗੀ ਹੋਈ ਆ, ਵਿੱਚੋਂ ਬੰਦੇ ਨੂੰ ਕੱਢ ਕੇ ਉਹਦੀ ਜਾਨ ਬਚਾ ਰਿਹਾ। ਤੇ ਉਹ ਅਸੀਂ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣ ਟਿਕਟਾਂ ਕਿਉਂ ਦੇ ਗਏ ਜੇ ਅਸੀਂ ਪੁੱਠੇ ਕੰਮ ਕਰਦੇ ਟਿਕਟਾਂ ਹੀ ਮਿਲਣੀਆਂ ਸਿੱਧੇ ਕੰਮ ਕਰੋ ਤੁਸੀਂ ਸਿੱਧੀ ਗੱਡੀ ਚਲਾਉਂਦੇ ਹੋ ਟਿਕਟ ਮਿਲੀ ਕਿਤੇ ਨਹੀਂ ਨਾ ਜਦੋਂ ਪੁੱਠੀਆਂ ਸਿੱਧੀਆਂ ਬਣਾਓਗੇ ਯੂ ਟਰਨ ਮਾਰੋਗੇ ਰੇਸਾਂ ਕਰਾਓਗੇ ਉਦੋਂ ਹੀ ਹੁੰਦਾ ਪਰ ਟੈਸਲਾ ਦੀਆਂ ਤਾਂ ਰੇਸਾਂ ਰੂਸਾਂ ਹੀ ਨਹੀਂ ਹੁੰਦੀਆਂ ਇਹਨੂੰ ਕਿਹੜਾ ਪੁੱਛਦਾ ਅਮਰਪ੍ਰੀਤ ਜੀ ਪ੍ਰੋਗਰਾਮ ਤੁਹਾਡਾ ਕਾਨੂੰਨੀ ਤੌਰ ਤੇ ਸਵਾਗਤ ਹੈ
4: ਥੈਂਕ ਯੂ ਜੀ ਥੈਂਕ ਯੂ
0: ਉਹ ਸਰਵੇ ਰਹੀ ਗਿਆ ਇੱਕ ਸਰਵੇ ਹੋਇਆ ਕੱਲ ਕਿ ਸਮਰ ਦੇ ਵਿੱਚ ਅਮਰੀਕਾ ਨੂੰ ਆਪਣੇ ਲੋਕੀ ਘੱਟ ਜਾ ਰਹੇ ਆ ਟਰੈਵਲ ਘੱਟ ਕਰ ਰਹੇ ਆ ਚਾਹੇ ਡੋਨਲਡ ਟਰੰਪ ਕਰਕੇ ਜਾਂ ਜੋ ਵੀ ਰੀਜ਼ਨ ਆ 25% ਕਹਿੰਦੇ ਅਸੀਂ ਜਾਵਾਂਗੇ 75% ਕਹਿੰਦੇ ਅਸੀਂ ਤਾਂ ਨਹੀਂ ਜਾਂਦੇ ਉੱਥੇ ਤੇ ਮੇਰਾ ਵੀ ਕੋਈ ਪਲਾਨ ਨਹੀਂ ਆ ਉੱਥੇ ਜਾਣ ਦਾ ਹਾਂ ਲੋਕੀ ਕਈ ਕਹਿੰਦੇ BC ਜਾ ਕੇ ਆਉਣਾ ਉਹ ਦੇਖ ਲਾਂਗੇ ਜੇ ਜਾਣਾ ਹੋਇਆ ਐਨੀਹਾਓ ਅੱਜ ਵੈਸੇ ਸਮਰ ਸਮਰ ਕਰਦੇ ਜੂਨ 21-22 ਨੂੰ ਸਮਰ ਆਈ ਸੀਗੀ ਸਪਟੰਬਰ ਦੀ 22 ਤਰੀਕ ਨੂੰ ਚਲੇ ਜਾਣਾ ਮਹੀਨੇ ਤਾਂ 4 ਹੀ ਆ 3-4 ਮਹੀਨੇ ਹੀ ਆ ਅੱਛਾ ਫਿਰ ਕਹਿਣਗੇ ਵੀ ਅਸੀਂ ਲੌਟ ਲਿਆ ਇੱਕ ਏਕੜ ਚ ਘਰ ਆ ਸਾਡਾ ਪਿੱਛੇ ਜੀ ਉੱਥੇ ਬਹਿਣ ਨੂੰ ਆਹ ਜਗ੍ਹਾ ਬਣਾਈ ਚਾਰ ਮਹੀਨਿਆਂ ਚ ਕਿੰਨੇ ਹੋ ਗਏ ਹਫ਼ਤੇ ਚੌਂ 12-13 ਹਫ਼ਤੇ ਹੋ ਗਏ ਉਹਨਾਂ ਚੋਂ 4 ਵੀਕਐਂਡ ਇਹੋ ਜਿਹਾ ਜਦੋਂ ਮੀਂਹ ਪੈਂਦਾ 4 ਵੀਕਐਂਡ ਇਹੋ ਜਿਹਾ ਕਿਸੇ ਨੇ ਵਿਆਹ ਸ਼ਾਦੀ ਅਖੰਡ ਪਾਠ ਕੀਰਤਨ ਤੇ ਸੱਦਿਆ ਹੁੰਦਾ ਠੀਕ ਹੈ 4 ਹਫ਼ਤੇ ਇਹੋ ਜਿਹਾ ਜਦੋਂ ਬਿਮਾਰ ਠਮਾਰ ਹੁੰਦੇ ਆ 4 ਹਫ਼ਤੇ ਬਾਹਰ ਬਹਿਣਾ ਹੁੰਦਾ ਉਹਦੇ ਲਈ 1 ਲੌਟ ਦਾ ਪੈਸਾ ਦਿੰਦੇ ਅਸੀਂ $1,000,000 ਐਕਸਟਰਾ ਸਮਝਣ ਦੀ ਗੱਲ ਆ ਵਿੰਟੇਜ ਤਾਂ ਬਾਹਰ ਕੋਈ ਬਹਿੰਦਾ ਨੀ ਆਪਣੇ 8 ਮਹੀਨੇ ਐਨੇ ਹਾਂ ਅੱਜ ਦਾ ਕੀ ਸੁਨੇਹਾ ਤੁਹਾਡਾ
4: ਬਿਲਕੁਲ ਦੇਵ ਜੀ ਸੋ ਇੰਸ਼ੋਰੈਂਸ ਦੇ ਆਪਾਂ ਡਿਫਰੈਂਟ ਪਲਾਨਸ ਦੀ ਗੱਲ ਕਰਦੇ ਹਾਂ ਇਨਵੈਸਟਮੈਂਟਸ ਤੁਸੀਂ ਕਿਹੜੇ ਕਿਹੜੇ ਪਲਾਨਸ ਨੂੰ ਯੂਜ਼ ਕਰ ਸਕਦੇ ਹੋ ਜਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕੀ ਕੀ ਚੀਜ਼ਾਂ ਜਿਹਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਕਈ ਵਾਰ ਦੇਵ ਜੀ ਇਹ ਹੁੰਦਾ ਵੀ ਆਪਾਂ ਇੰਸ਼ੋਰੈਂਸ ਤੇ ਇਨਵੈਸਟਮੈਂਟ ਨੂੰ ਕੰਪੇਅਰ ਕਰਨ ਲੱਗ ਜਾਂਦੇ ਹਾਂ ਸਾਨੂੰ ਇਹ ਲੱਗਦਾ ਹੁੰਦਾ ਵੀ ਇੰਸ਼ੋਰੈਂਸ ਦੀ ਜਗ੍ਹਾ ਤਾਂ ਅਸੀਂ ਪੈਸਾ ਸੇਵ ਹੀ ਕਰਨ ਲੱਗ ਜਾਈਏ ਉਹੀ ਉਨਾ ਬਣ ਜਾਣਾ ਸੋ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਮੈਂ ਕੱਲ੍ਹ ਕਿਸੇ ਨਾਲ ਗੱਲ ਕਰ ਰਹੀ ਸੀ ਇਹ ਮੇਨ ਆਪਾਂ ਇਹ ਸੋਚ ਉਦੋਂ ਆਉਂਦੀ ਹੈ ਜਦੋਂ ਆਪਾਂ ਫਿਨਰਲ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜਾਂ ਆਪਣੀ ਏਜ ਜਦੋਂ ਜ਼ਿਆਦਾ ਹੋਈ ਹੁੰਦੀ ਆ ਤਾਂ ਨੈਚੁਰਲੀ ਹੁਣ ਕੋਸਟ ਆਫ ਇੰਸ਼ੋਰੈਂਸ ਹੈ ਪ੍ਰੀਮੀਅਮ ਵੀ ਸਾਨੂੰ ਜ਼ਿਆਦਾ ਲੱਗਦਾ ਹੁੰਦਾ ਸੋ ਉਹਨਾਂ ਦੀ ਏਜ ਸੀਗੀ 60 ਤੇ ਉਹਨਾਂ ਨੇ ਕਿਹਾ ਕਿ $25,000 ਦੀ ਫਿਨਰਲ ਇੰਸ਼ੋਰੈਂਸ ਕਰਵਾਉਣੀ ਹੈ ਉਹਨਾਂ ਦਾ ਪ੍ਰੀਮੀਅਮ ਆਇਆ $70 ਕਹਿੰਦੇ ਉਮਰਪ੍ਰੀਤ $70 ਤਾਂ ਮੈਂ ਵੈਸੇ ਸੇਵ ਕਰ ਲਾਣਾ ਤਾਂ ਵੀ ਮੇਰੇ ਇੰਨੇ ਕੁ ਪੈਸੇ ਜੁੜ ਜਾਣੇ ਹੁਣ ਮੈਥ ਦੀ ਗੱਲ ਕਰਦੇ ਹਾਂ ਦੇਵ ਜੀ ਜੇ ਆਪਾਂ $70 ਮੰਥਲੀ ਸੇਵ ਕਰਨਾ ਸ਼ੁਰੂ ਕਰੀਏ 29.5-30 ਸਾਲ ਚ ਜਾ ਕੇ $25,000 ਬਣਦਾ ਪਹਿਲੀ ਗੱਲ 30 ਸਾਲ ਕਿੰਨੇ ਦੇਖੇ ਆ
0: ਠੀਕ ਹੈ
4: ਬਿਲਕੁਲ ਦੂਜਾ ਚਲੋ ਮੈਂ ਕਹਿੰਦੀ ਆਪਾਂ ਇਨਵੈਸਟ ਵੀ ਕਰੀਏ ਪੈਸੇ ਨੂੰ ਆਪਾਂ ਸੇਵ ਨੀ ਕਰ ਰਹੇ ਆਪਾਂ ਇਨਵੈਸਟ ਕਰ ਰਹੇ ਹਾਂ 6% ਤੇ ਆਪਾਂ ਗਰੋ ਕਰਾ ਰਹੇ ਹਾਂ ਕਿਉਂਕਿ ਜਦੋਂ 60-65 ਸਾਲ ਦੀ ਏਜ ਦੇ ਵਿੱਚ ਆਪਾਂ ਅਗਰੈਸਿਵ ਫੰਡਸ ਨਹੀਂ ਚੂਜ਼ ਕਰ ਸਕਦੇ 8-10% ਆਪਾਂ ਨਹੀਂ ਗਰੋ ਕਰਾ ਸਕਦੇ 6% ਤੇ ਵੀ ਗਰੋ ਕਰਾ ਕੇ 17-18 ਸਾਲ ਚ ਜਾ ਕੇ $25,000 ਬਣਨਾ
0: ਠੀਕ
4: ਹੈ ਹੁਣ ਜੇ ਆਪਾਂ ਇੰਸ਼ੋਰੈਂਸ ਲਈ ਆ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਪਹਿਲੇ ਦਿਨ ਤੋਂ ਕਵਰ ਹੋ $25,000 ਲਈ ਜੇ ਸਾਲ ਬਾਅਦ ਵੀ ਕੁਝ ਹੋ ਗਿਆ $25,000 ਫੈਮਿਲੀ ਨੂੰ ਟੈਕਸ ਫ੍ਰੀ ਮਿਲ ਜਾਣਾ ਦੂਜੀ ਗੱਲ ਕਿ ਜੇ ਆਪਾਂ 17-18 ਸਾਲ ਦੀ ਵੀ ਗੱਲ ਕਰੀਏ ਚਲੋ 17-18 ਸਾਲ ਤੁਸੀਂ ਰਹਿ ਗਏ ਸਾਰਾ ਕੁਝ ਠੀਕ ਰਿਹਾ ਉਹ ਤੁਹਾਡੇ ਇੰਸ਼ੋਰੈਂਸ ਦਾ $25,000 ਦਾ ਅਮਾਊਂਟ ਵੱਧ ਕੇ ਵੀ ਤਾਂ ਉਹਨੇ $35,000 ਤੱਕ ਪਹੁੰਚ ਜਾਣਾ ਨਾ ਕਿਉਂਕਿ ਜਿਹੜੇ ਆਪਾਂ ਪਲਾਨ ਕਰਦੇ ਹੁੰਦੇ ਆ ਉਹ ਇਨਫਲੇਸ਼ਨ ਨੂੰ ਧਿਆਨ ਚ ਰੱਖ ਕੇ ਹੀ ਕਰਦੇ ਆ ਕਿ ਅੱਜ $25,000 ਦੀ ਜੋ ਵੈਲਿਊ ਹੈ ਅੱਜ ਤੋਂ 20 ਸਾਲ ਬਾਅਦ $25,000 ਦੀ ਉਹ ਵੈਲਿਊ ਨਹੀਂ ਰਹਿਣੀ ਸੋ ਉਹ ਪਲਾਨ ਵੀ ਗਰੋ ਕਰਨਾ ਚਾਹੀਦਾ ਸੋ ਕਿਤੇ ਵੀ ਕਿਸੇ ਵੀ ਸਟੇਜ ਤੇ ਜਾ ਕੇ ਤੁਸੀਂ ਇੰਸ਼ੋਰੈਂਸ ਦੇ ਇਨਵੈਸਟਮੈਂਟ ਨੂੰ ਕੰਪੇਅਰ ਕਰ ਹੀ ਨਹੀਂ ਸਕਦੇ ਇੰਸ਼ੋਰੈਂਸ ਹਮੇਸ਼ਾ ਹੀ ਪੇ ਆਫ ਜ਼ਿਆਦਾ ਕਰਦੀ ਆ ਸੋ ਤੁਸੀਂ ਫਿਨਰਲ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਕੋਈ ਫਾਈਨਲ ਐਕਸਪੈਂਸਿਸ ਹੈ ਕੋਈ ਫਾਈਨਲ ਟੈਕਸੇਸ਼ਨ ਹੈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ 6474461616 6474416 16
0: ਜਿਸ ਤਰ੍ਹਾਂ ਉਮਰਪ੍ਰੀਤ ਹੋਰਾਂ ਨੇ ਸਾਨੂੰ ਬੜਾ ਸਿੰਪਲ ਸਮਝਾਇਆ ਕਿ ਜੇ 70-70, 80-80, $50-50 ਡਾਲਰ ਜੋੜਨ ਲੱਗੇ ਤਾਂ 20-25,000 ਕਿੰਨੇ ਸਾਲਾਂ ਚ ਬਣਨਾ ਠੀਕ ਹੈ ਸੋ ਇਸ ਕਰਕੇ ਭਾਈ ਸਾਹਿਬ ਇਹਨਾਂ ਨਾਲ ਬੈਠੋ ਗੱਲ ਕਰੋ ਔਰ ਆਪਦਾ ਆਉਣ ਵਾਲਾ ਜਿਹੜਾ ਸਮਾਂ ਉਹਦਾ ਭਵਿੱਖ ਹੈ ਜਾਂ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀ ਅੱਗੇ ਜਾ ਕੇ ਗੱਲ ਕਰਦੇ ਹਾਂ ਉਹ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਨੰਬਰ ਫੇਰ ਦੇ ਦੋ ਜੀ
4: ਨੰਬਰ 6474416161616 6474416 16 16
0: ਹੁਣ ਇੱਕ ਤੁਹਾਨੂੰ ਸਾਈਡ ਦੀ ਗੱਲ ਦੱਸਦਾ ਇਹ ਤਾਂ ਹੋ ਗਿਆ ਤੁਹਾਡੇ ਸਾਡੇ ਲਿਸਨਰ ਲਈ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਅਸੀਂ ਇਮੋਸ਼ਨਲ ਹੁੰਦੇ ਹਾਂ ਕੁਦਰਤੀ ਗੱਲ ਹੈ
4: ਬਿਲਕੁਲ
0: ਚਾਹੇ ਬੱਚਾ ਹੋਵੇ ਜਾਂ ਬੁੜਾ ਹੋਵੇ ਔਰ ਉਦੋਂ ਫਿਰ ਅਸੀਂ ਜਾ ਕੇ ਉੱਥੇ ਸਮਾਨ ਲੈਂਦੇ ਹਾਂ ਫੁੱਲ ਲੈਂਦੇ ਹਾਂ ਕੌਫਨ ਲੈਂਦੇ ਆਹ ਲੈਂਦੇ ਉਹ ਲੈਂਦੇ ਡੂ ਯੂ ਨੋ ਜਿਹੜਾ ਕੌਫਨ 3500-4000 ਦਾ ਮਿਲਦਾ ਕਾਸਕੋ ਤੋਂ ਉਹ 750-800 ਦਾ ਮਿਲ ਜਾਂਦਾ ਉਹਨਾਂ ਦੇ ਡਿਸਪਲੇ ਤੇ ਨੀ ਲਾਏ ਹੋਏ ਹੈਗੇ ਉਹਨਾਂ ਦੀ ਵੈਬਸਾਈਟ ਤੇ ਆ ਤੇ ਉਹ ਤੁਸੀਂ ਡਿਲੀਵਰ ਕਰਾ ਸਕਦੇ ਹੋ ਫਿਊਨਰਲ ਹੋਮ ਤੇ
4: ਓਕੇ ਫਿਊਨਰਲ ਹੋਮ ਵਾਲੇ ਮਤਲਬ ਅਲਾਓ ਕਰਦੇ ਆ ਇਸ ਚੀਜ਼ ਨੂੰ
0: ਉਹ ਕਹਿੰਦੇ ਜੀ ਸਵੇਰੇ ਅੱਧਾ ਘੰਟਾ ਬਸ ਤੇ ਕਾਸਕੋ ਵਾਲਿਆਂ ਨੂੰ ਵੀ ਪਤਾ ਉਹਦਾ ਘੰਟਾ ਪਹਿਲਾਂ ਜਾ ਕੇ ਖੜ ਜਾਂਦੇ ਆ। ਉਹ ਅਲਾਓ ਵੈਸੇ ਤਾਂ ਰਿਸਟ੍ਰਿਕਸ਼ਨ ਇੰਨੀਆਂ ਲਾਈਆਂ ਹੋਈਆਂ।
4: ਹਾਂਜੀ
0: ਜੇ ਅਸੀਂ ਫੁੱਲ ਬਾਹਰੋਂ ਲਿਜਾ ਸਕਦੇ ਤਾਂ ਕੌਫੀ ਦਾ ਡੱਬਾ ਕਿਉਂ ਨਹੀਂ ਲਿਆ ਸਕਦੇ ਜੀ? ਤੁਸੀਂ ਜਾ ਕੇ ਪਿਕਅਪ ਤੇ ਚੱਕ ਲਿਓ ਤੇ ਜਾ ਕੇ ਆਹ ਲਓ, 1000 ਦਾ ਪੈ ਜੂਗਾ ਤੁਹਾਨੂੰ, ਉੱਥੇ 3500-3600 ਦਾ। ਉਹ ਫਿਰ ਕਹਿੰਦੇ ਜੀ ਸਾਡੇ ਉੱਪਰਲੇ ਖਰਚੇ ਆ, ਉੱਪਰਲੇ ਖਰਚਿਆਂ ਦੇ ਤਾਂ ਐਕਸਟਰਾ ਪੈਸੇ ਦਿੰਦੇ ਆਪਾਂ।
4: ਬਿਜ਼ਨਸ
0: ਆ ਦੇਵ ਜੀ, ਬਿਜ਼ਨਸ ਇਹ ਬਿਜ਼ਨਸ ਆ। ਲੇਕਿਨ ਲੈਂਡਸਕੇਪਿੰਗ ਦਾ ਜਿਹੜਾ ਬਿਜ਼ਨਸ ਬੜਾ ਵਧੀਆ, AAA ਵਾਲਿਆਂ ਦਾ ਸੁਣਿਆ ਸੁਣੋ ਜਾਣੇ ਆ ਉਹਨੇ।
5: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631।
6: ਹਾਂਜੀ ਦੱਸੋ ਕੀ ਸਮੱਸਿਆ?
7: ਓ ਡਾਕਟਰ ਸਾਹਿਬ, ਮੇਰੇ ਨਾ ਥੋੜੀ ਜਿਹੀ ਲੀਵਰ ਦੇ ਵਿੱਚ ਸਮੱਸਿਆ ਮੈਨੂੰ ਲੱਗਦੀ ਆ।
6: ਤੁਸੀਂ ਸ਼ਰਾਬ ਪੀਂਦੇ ਹੋ?
7: ਹਾਂਜੀ ਪੀਂਦਾ ਤਾਂ ਹੈਗਾ ਡਾਕਟਰ ਸਾਹਿਬ, ਪਰ ਤੁਹਾਡੇ ਨਾਲ ਮੈਂ ਥੋੜੀ ਜਿਹੀ ਘੱਟ ਹੀ ਪੀਊਂਗਾ।
8: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
9: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜੇ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
8: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈਗੀ ਪੱਲੇ।
10: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ। ਹਾਂਜੀ ਤੁਸੀਂ ਠੀਕ ਸੁਣਿਆ, 5-year ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 647-946-2525, 647-946-2525।
11: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
12: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
13: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, 416-277-4616।
14: ਲੁਧਿਆਣੇ ਟੈਂਟ ਕਰਾਇਆਂਦਾ?
15: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
16: ਜਸ਼ਨ ਟੈਂਟਸ ਦੇ ਨਾਲ।
15: ਵਿਆਹ ਹੋਵੇ, ਬਰਥਡੇ ਪਾਰਟੀ,
16: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
15: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
16: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
15: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ, 416-294-2857,
16: 416-294-2857।
15: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
17: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।

0: एक्सप्रेस ट्रांसपोर्टेशन हायर कर रहे ने क्रॉस बॉर्डर एजी ड्राइवर्स बहुत ही शानदार अपॉर्चुनिटी डेडिकेटेड ऑटो पार्ट्स डेली होम रन्स सेम ट्रक ते ट्रेलर्स लगभग 10,000 माइल पर वीक मिलेंगे स्टार्टिंग फ्रॉम कुशावा इटोबिको अते बॉल्टन जे तुहाडे कोल भी है वैलिड एजी लाइसेंस क्लीन CVOR ते एब्स्ट्रैक्ट US बॉर्डर एलिजिबिलिटी ते फास्ट कार ता आज ही एवरेस्ट ट्रांसपोर्टेशन नो कॉल करो 9058462229 एक्सटेंशन है 4 या फिर 9053348222 यानी 905-846-2929 ते या फिर कॉल करो 905-334-82 एक्सटेंशन है 4
1: ताया साडा मीट मच्छी दा बड़ा ही शौकीन आ कहिंदा पार्टी विच नॉन वेज स्पेशल होना चाहिदा बस वे असी करदा फोन पंजाबी बाय नेचर वालेयां नूं ओ घरे आके लाइव कुकिंग करके गए पंजाबी बाय नेचर वालेयां नूं कॉल करियो
2: पंजाबी बाय नेचर एयरपोर्ट एंड वे ते गो रूट 9057944667
3: रूपा बराड़ पांच वकीलां दी वड्डी एक्सीडेंट स्पेशलिस्ट टीम है एक्सीडेंट तो बाद तुहाडे हकां लई खड़दे ने पांच वकीलां दी महारत एक्सपीरियंस टीम नूं पता है कि इंश्योरेंस कंपनी नाल किवें निजठिया जांदा है मिलियंस एंड मिलियंस ऑफ डॉलर इन्हां ने अपने क्लाइंट्स नूं इंश्योरेंस कंपनी तों दवाए ने अपनी फीस केस सेटल होण तों बाद लैंदे ने रूपा बराड़ 416-991-5939
4: ਜਿਨ੍ਹਾਂ ਨੇ ਬਾਈ ਜੀ ਟੈਂਟ ਲਾਉਣੇ ਆ ਨੰਬਰ ਨੋਟ ਕਰ ਲਓ ਜਸ਼ਨ ਟੈਂਟ ਵਾਲਿਆਂ ਦਾ 416-294-2857 ਅਜੇ ਤੱਕ ਕੋਈ ਖਬਰ ਨਹੀਂ ਦੇਖੀ ਤੇ ਆਪਣੇ ਦੇਸੀ ਅਖਬਾਰਾਂ ਨੇ ਖਬਰ ਲਾਈ ਵੀ ਨਹੀਂ ਹੈ ਨੀਨਾ ਟਾਂਗੜੀ ਅਤੇ ਹਰਦੀਪ ਗਰੇਵਾਲ ਦੀ ਪਤਾ ਨਹੀਂ ਯਾਰ ਦੋਸਤ ਆਪਸ ਚ ਕੀ ਆ ਜਾਂ ਅੱਛਾ ਵੈਸੇ ਇਹ ਜਿਹੜੇ ਆਫਿਸ ਚ ਦੋ ਚਾਰ ਵਰਕਰ ਤਾਂ ਕੰਮ ਕਰਦੇ ਆ ਜੇ ਐਕਸਟਰਾ ਕਰਦੇ ਆ ਉਹਨਾਂ ਦੇ ਚੈੱਕ ਬਣਦੇ ਹੋਣਗੇ ਜਾਂ ਨਹੀਂ ਹੋਣਗੇ ਕੋਈ ਪਤਾ ਨਹੀਂ ਇਹਦੀ ਵੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਆ ਖੈਰ ਨੀਨਾ ਟਾਂਗੜੀ ਨੇ 18,976 ਰਗੜੇ ਹਰਦੀਪ ਗਰੇਵਾਲ ਨੇ 27,275 ਰਗੜੇ ਸਟੈਨ ਚੋ ਜਦੋਂ ਇਹ ਸਕੈਂਡਲ ਸ਼ੁਰੂ ਹੋਇਆ ਉਹਨੇ ਪਹਿਲਾਂ ਹੀ ਕਹਿਤਾ ਉਮਰਬੇ ਜੀ ਵੀ ਮੇਥੋਂ ਹੋ ਗਈ ਗਲਤੀ ਮਿੱਤਰੋ ਆਹ ਚੁੱਕੋ ਪੈਸੇ ਵਾਪਸ ਇਹਨਾਂ ਨੇ ਕਿਸੇ ਨੇ ਗਲਤੀ ਵੀ ਨਹੀਂ ਸੁਣੀ ਇਹਨਾਂ ਦੀ ਨਾ ਪੈਸੇ ਮੋੜਨ ਦਾ ਕੋਈ ਸੁਣਿਆ ਹੁਣ ਅਗਸਤ ਤੇ ਸਤੰਬਰ ਦੇ ਵਿੱਚ ਚੇਂਜਸ ਆਉਣੀਆਂ ਜਿਹੜੇ ਆਪਣੀ ਕੁਈਨਸ ਪਾਰਕ ਆ ਜਿਹੜੀਆਂ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਨੇ ਮਨਿਸਟਰੀਆਂ ਉਹ ਸਭ ਜਾਂਦੀਆਂ ਲੱਗਣੀਆਂ ਇਹਨਾਂ ਦੀਆਂ ਤੇ ਅਗਲੀ ਵਾਰ ਜਦੋਂ ਇਲੈਕਸ਼ਨ ਲੜਨਗੇ ਮੈਨੂੰ ਵੋਟ ਦਿਓ ਅਗਲਾ ਕੋ ਮੈਨੂੰ 18,000 ਦੇ ਉਹ ਦੇਖਦੇ ਹਾਂ ਜੇ ਗਾਂ ਜਾ ਕੇ ਕੀ ਬਣਦਾ ਅੱਛਾ ਇੱਕ ਫਰਮ ਹੈ ਜਿਹਨਾਂ ਨੂੰ AZ ਡਰਾਈਵਰ ਚਾਹੀਦੇ ਨੇ ਬੜਾ ਸਿੰਪਲ ਜਿਹਾ ਰੂਟ ਆ ਟੋਰਾਂਟੋ ਤੋਂ ਮੋਂਟਰੀਅਲ ਜਾਣਾ ਤੇ ਆਉਣਾ ਟੋਰਾਂਟੋ ਤੋਂ US ਜਾਣਾ ਤੇ ਆਉਣਾ ਬਾਈ ਵੀਕਲੀ ਪੇ ਮਿਲੇਗੀ ਤੇ ਚੰਗੀ ਪੇ ਮਿਲੇਗੀ ਟਾਈਮ ਸਿਰ ਪੇ ਮਿਲੇਗੀ ਤੁਸੀਂ ਕੁਲਦੀਪ ਮੰਗਟੋਰਾ ਨੂੰ ਫੋਨ ਕਰ ਲਓ 647-972-6455 647-972-6455 ਕੌਣ ਕਹਿੰਦਾ ਹੈ ਟਰਕਿੰਗ ਇੰਡਸਟਰੀ 'ਚ ਨੌਕਰੀਆਂ ਨਹੀਂ ਹੈ ਫੋਨ ਕਰ ਲਓ 647-972-6455 ਇਹਦੇ ਨਾਲ ਦੀ ਨਾਲ ਜੀ ਦੋ ਲੋਟਸ ਨੇ ਜਿਹੜੀਆਂ ਅਵੇਲੇਬਲ ਨੇ ਜਿੱਥੇ ਤੁਸੀਂ ਆਪਣਾ ਮਨ ਬਣ ਜਿਹੜਾ ਮਕਾਨ ਬਣਾ ਸਕਦੇ ਹੋ ਚਾਹੇ ਉਹ ਹੋਵੇ 8,000-10,000 ਬਿਲਡਰ ਨੇ ਨਹੀਂ ਬਣਾ ਕੇ ਦੇਣਾ ਨਾ ਨਾ ਨਾ ਨਾ ਤੁਸੀਂ ਜ਼ਮੀਨ ਲੈ ਕੇ ਆਪਦਾ ਮਕਾਨ ਆਪਦੇ ਹਿਸਾਬ ਨਾਲ ਬਣਾਉਣਾ ਆਪਦੇ ਡਿਜ਼ਾਇਨ ਨਾਲ ਬਣਾਉਣਾ ਚਾਹੇ ਉੱਤੇ ਬਰਾਂਡੇ ਪਾ ਲਿਓ ਚਾਹੇ ਮੂਹਰੇ ਨਦੀ ਬਹਾ ਲਿਓ ਜਿੱਥੋਂ ਜਹਾਜ਼ ਜਾਂਦੇ ਹੋਣਗੇ ਮਰਜ਼ੀ ਤੁਹਾਡੀ ਹੈ 416-265-2222 ਇਹਨਾਂ ਦਾ ਨੰਬਰ ਹੈ ਅੱਜ ਪੈਟਰੋਲ ਜਿਵੇਂ ਪਾਉਣਾ ਪਾ ਲਓ ਕਿਉਂ ਅੱਜ ਅੱਧੀ ਰਾਤ ਤੋਂ 3 ਸੈਂਟ ਉੱਪਰ ਗਿਆ ਸੀ ਤੇ ਅੱਜ ਅੱਧੀ ਰਾਤ ਤੋਂ 2 ਸੈਂਟ ਹੋਰ ਉੱਪਰ ਜਾ ਰਿਹਾ ਹੈ ਇਰਾਨ ਨੇ ਕੁਵੈਤ ਤੇ ਹੱਲਾ ਬੋਲਤਾ ਤੇ ਜੋਰਡਨ ਤੇ ਹੱਲਾ ਬੋਲਤਾ ਕਿਉਂਕਿ ਅਮਰੀਕਾ ਵਾਲਿਆਂ ਨੇ ਇਰਾਨ ਤੇ ਹੱਲਾ ਬੋਲਤਾ ਇੱਕ ਸਮਝ ਨਹੀਂ ਆਉਂਦਾ ਗੁਆਂਢੀ ਦੇਸ਼ਾਂ ਦੇ ਹੱਲਾ ਬੋਲੀ ਜਾਂਦਾ ਇਰਾਨ ਯਾਰ ਜਨਰਲ ਜੁਲਾ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਵੀ ਦੱਸਦੀ ਹੈ ਟੋਰਾਂਟੋ ਸਟਾਕ ਚੇਂਜ ਡਾਓ ਨੈਸਡੈਕ ਡਾਲਰ ਤੇ ਸੋਨਾ ਉੱਪਰ ਕਰੂਡ ਵਾਲੇ ਸਮੇਂ ਥੱਲੇ ਚੱਲ ਰਿਹਾ ਹੈ
5: ਆਪਣੇ ਬੱਚਿਆਂ ਨੂੰ ਜਾਂ ਆਪਾਂ ਰਿਸੀਵ ਕਰਨੀ ਆ ਆਪਣੇ ਪੇਰੈਂਟਸ ਤੋਂ ਦੋ ਹੀ
4: ਚੀਜ਼ਾਂ ਦੇਣੇ ਆ ਜਾਣ ਲੱਗਿਆ ਮਰ ਤੋਂ ਬਾਅਦ ਜਾਂ ਉਹਨਾਂ ਨੇ ਮੈਥੋਂ ਲੈਣਾ
5: ਜਾਂ ਪਿੱਛੋਂ ਆਪਾਂ ਪੇਰੈਂਟਸ ਸਾਨੂੰ ਇਨਹੈਰੀਟੈਂਸ ਦੇ ਦੇਣ ਅਸੀਂ ਇਨਹੈਰੀਟੈਂਸ ਰਿਸੀਵ ਕਰ ਸਕਦੇ ਹਾਂ ਜਾਂ ਦੇ ਸਕਦੇ ਹਾਂ ਹੁਣ ਅਸੀਂ ਲੋਕ ਕਿਤੇ ਨਾ ਹੈਜ਼ੀਟੇਟ ਕਰਦੇ ਹਾਂ ਇਹ ਗੱਲ ਕਰਨ ਚ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਨੰਬਰਸ ਡੋਂਟ ਹੈਵ ਇਮੋਸ਼ਨਸ, ਇਮੋਸ਼ਨਸ ਨੂੰ ਸੈਟਿਸਫਾਈ ਕਰਨਾ, ਪੇਰੈਂਟਸ ਦਾ ਧਿਆਨ ਰੱਖੋ, ਉਹਨਾਂ ਨੂੰ ਜੋ ਚਾਹੁੰਦੇ ਆ ਉਹਨਾਂ ਨੂੰ ਘੁਮਾਓ ਫਿਰਾਓ, ਉਹਨਾਂ ਦੀ ਸੇਵਾ ਕਰੋ। ਲੇਕਿਨ ਜਦੋਂ ਨੰਬਰਸ ਦੀ ਗੱਲ ਆਉਂਦੀ ਹੈ, ਇਨਹੈਰੀਟੈਂਸ ਪਲੈਨਿੰਗ ਦੀ ਗੱਲ ਆਉਂਦੀ ਹੈ, ਇੱਕ ਬਿਲਕੁਲ ਡਿਫਰੈਂਟ ਟੋਪਿਕ ਹੋ ਜਾਂਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਦੇਵ ਜੀ, ਮੈਂ ਵੀਕਐਂਡ ਤੇ ਨਾ ਇੱਕ ਕਪਲ ਨੂੰ ਮਿਲੀ, ਉਹਨਾਂ ਨੂੰ ਮੈਂ ਮਿਲੀ ਸੀ ਐਕਚੁਅਲੀ ਫਿਨਰਲ ਇੰਸ਼ੋਰੈਂਸ ਲਈ, 20,000 ਦੀ ਉਹਨਾਂ ਨੇ ਫਿਨਰਲ ਇੰਸ਼ੋਰੈਂਸ ਕਰਵਾਉਣੀ ਸੀ। 75 ਸਾਲ ਏਜ ਸੀਗੀ ਮੇਲ ਦੀ ਤੇ 67 ਸਾਲ ਸੀਗੀ ਫੀਮੇਲ ਦੀ।
4: ਓਕੇ,
5: ਹੁਣ ਚਲੋ ਮੈਂ ਉਹਨਾਂ ਦੇ ਘਰੇ ਗਈ, ਮੈਂ ਉਹਨਾਂ ਨੂੰ ਪੁੱਛਿਆ ਕਿ ਓਕੇ ਵੀ ਕੀ ਤੁਹਾਡਾ ਪਲਾਨ ਹੈ, ਮਤਲਬ ਬੀਇੰਗ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਆਪਾਂ ਜਿਹੜੀ ਚੀਜ਼ ਤਾਂ ਚਲੋ ਜੋ ਕਰਨਾ ਉਹ ਤਾਂ ਕਰਨਾ ਹੀ ਹੈ, ਲੇਕਿਨ ਆਪਾਂ ਬਾਕੀ ਚੀਜ਼ਾਂ ਵੀ ਦੇਖਦੇ ਹੁੰਦੇ ਹਾਂ। ਉਹ ਕਹਿੰਦੇ ਸਾਡਾ ਪੇਡ ਆਫ ਘਰ ਹੈ, ਅਮਰਪ੍ਰੀਤ 1.5 million ਦਾ ਘਰ ਹੈ ਇਸ ਟਾਈਮ ਤੇ, ਤੇ ਕਹਿੰਦੇ ਦੋ ਵੱਡੀਆਂ ਕੁੜੀਆਂ ਦੋਨੋਂ ਮੈਰਿਡ ਹੈ, ਵਧੀਆ ਸੈਟਲਡ ਹੈ, ਉਹਨਾਂ ਦੇ ਬੱਚੇ ਹੈ, ਮੁੰਡਾ ਕਹਿੰਦੇ ਛੋਟਾ ਸਾਡੇ ਨਾਲ ਰਹਿੰਦਾ, ਮੈਰਿਡ ਨਹੀਂ ਹੈ। ਮੈਂ ਕਿਹਾ ਓਕੇ ਤੁਸੀਂ ਫਿਰ ਇਨਹੈਰੀਟੈਂਸ ਦਾ ਕੀ ਕਰਨਾ? ਕਹਿੰਦੇ ਇਹ ਘਰ ਅਸੀਂ ਮੁੰਡੇ ਨੂੰ ਹੀ ਦੇਣਾ, ਕੁੜੀਆਂ ਨੂੰ ਚਾਹੀਦਾ ਨਹੀਂ। ਪਰ ਮੁੰਡੇ ਨੂੰ ਅਸੀਂ ਇਹ ਕਿਹਾ ਕਿ ਸਾਡੇ ਜਾਣ ਤੋਂ ਬਾਅਦ ਤੂੰ 1,00,000 ਦੋਨਾਂ ਭੈਣਾਂ ਨੂੰ ਸ਼ਗਨ ਦਾ ਦੇਣਾ, ਕਿ ਆਪਾਂ ਵੈਸੇ ਤਾਂ ਦੇ ਨਹੀਂ ਰਹੇ ਉਹਨਾਂ ਨੂੰ ਕੁਝ। ਤੇ ਉਹ ਕਹਿੰਦਾ ਹਾਂ ਠੀਕ ਹੈ। ਕਹਿੰਦੇ ਬਹੁਤ ਪਿਆਰ ਬੱਚਿਆਂ ਚ। ਮੈਂ ਕਿਹਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਪਿਆਰ ਖਤਮ ਹੋ ਜਾਏ ਤੁਹਾਡੇ ਜਾਣ ਤੋਂ ਬਾਅਦ? ਕਹਿੰਦੇ ਉਹ ਕਿਉਂ? ਮੈਂ ਕਿਹਾ ਵੀ ਤੁਹਾਨੂੰ ਕੀ ਪਤਾ ਕਿ ਮੁੰਡਾ ਦਊਗਾ? ਕਹਿੰਦੇ ਬਹੁਤ ਪਿਆਰ ਕਰਦਾ। ਮੈਂ ਕਿਹਾ ਜੀ ਅੱਜ ਠੀਕ ਹੈ, ਕੱਲ ਨੂੰ ਉਹਦਾ ਵਿਆਹ ਹੋਣਾ, ਉਹਦੀ ਵਾਈਫ ਹੋਣੀ ਹੈ, ਉਹਦੇ ਬੱਚੇ ਹੋਣੇ, ਵੀ ਡੋਂਟ ਨੋ ਕੀ ਸਿਚੁਏਸ਼ਨ ਹੋਊਗੀ, ਕੱਲ ਕੀ ਨੇ ਦੇਖਿਆ ਹੈ ਨਾ। ਔਰ ਤੁਸੀਂ ਤਾਂ ਚਲੇ ਗਏ ਤੇ ਭੈਣ ਭਰਾਵਾਂ ਦੇ ਵਿੱਚ ਤਾਂ ਪ੍ਰੋਬਲਮ ਹੋਗੀ। ਤੇ ਦੂਜਾ ਮੈਂ ਕਿਹਾ ਵੀ ਤਾਂ ਉਸ ਕੋਲ ਹੈਗੇ ਆ ਪੈਸੇ 2,00,000 ਦੇਣ ਨੂੰ? ਕਹਿੰਦੇ ਵੀ ਵਧੀਆ ਕੰਮ ਕਰਦਾ, ਵਧੀਆ ਕਮਾਈ ਆ, ਘਰ ਚ ਤਾਂ ਕੁਝ ਵੀ ਨਹੀਂ ਹੈ। ਨਹੀਂ ਵੀ ਜੋੜੇ ਹੋਣਗੇ, ਕਹਿੰਦੇ ਪੇਡ ਆਫ ਘਰ ਹੈ, ਵਿੱਚੋਂ ਮੋਰਗੇਜ ਚੱਕ ਕੇ ਰੀਫਾਈਨੈਂਸ ਕਰਵਾ ਕੇ ਦੇ ਦਊਗਾ। ਹੁਣ ਜੇ ਪਹਿਲੀ ਗੱਲ ਤਾਂ ਇਹ ਹੈ ਵੀ ਉਹਦੀ ਨੀਅਤ ਦਾ ਨਹੀਂ ਪਤਾ, ਚਲੋ। ਦੂਜਾ ਜੇ ਉਹ ਦੇ ਵੀ ਦਊਗਾ, ਰੀਫਾਈਨੈਂਸ ਕਰਾਊਗਾ, 2,00,000 ਦੀ ਮੋਰਗੇਜ ਹੈ ਤਾਂ 700-800-900 ਤਾਂ ਉਹਨੂੰ ਮੰਥਲੀ ਦੇਣਾ ਹੀ ਪੈਣਾ। ਮੈਂ ਕਿਹਾ ਕਿਉਂ ਨਾ ਵੀ ਤੁਸੀਂ 2,00,000 ਦੀ ਇੰਸ਼ੋਰੈਂਸ ਕਰਵਾ ਲਓ, ਜੁਆਇੰਟ ਵਾਲਾ ਪਲਾਨ ਜਿਹੜਾ ਸਟੇਟ ਪਲੈਨਿੰਗ ਦੇ ਵਿੱਚ ਹੁੰਦਾ ਉਹਦਾ ਪ੍ਰੀਮੀਅਮ ਬਹੁਤ ਘੱਟ ਆਊਗਾ, ਔਰ ਦੋਨਾਂ ਬੱਚਿਆਂ ਨੂੰ ਤੁਸੀਂ 1,00,000 ਦਾ 50-50% ਦਾ

0: ਪੈਸਿਆਂ ਦੇ ਵਿੱਚ ਆਪਾਂ ਇੱਕ ਲੰਬਸਮ ਬਹੁਤ ਵੱਡਾ ਅਮਾਊਂਟ ਉਹਨਾਂ ਨੂੰ ਦੇ ਦੇਣਾ। ਦੂਜਾ ਹੁਣ ਕਈ ਵਾਰ ਆਪਣੇ ਲਿਸਨਰ ਜਿਹੜੇ 35-40 ਸਾਲ ਦੀ ਉਮਰ ਦੇ ਹੋਣਗੇ, ਜਿਨ੍ਹਾਂ ਦੇ ਪੇਰੈਂਟਸ ਹੋਣਗੇ, ਉਹ ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਪੇਰੈਂਟਸ ਨਾਲ ਗੱਲ ਕਿਵੇਂ ਕਰਾਂਗੇ। ਸੋ ਮੈਂ ਇੱਕ ਸਿੰਪਲ ਗੱਲ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਮੈਨੂੰ ਆਪਣੀ ਫੈਮਿਲੀ ਚ ਬੁਲਾਓ, ਪੇਰੈਂਟਸ, ਤੁਸੀਂ ਆਪ, ਤੁਹਾਡਾ ਸਪਾਊਸ, ਬੱਚਿਆਂ ਨੂੰ ਨਾਲ ਬਿਠਾਓ ਔਰ ਆਪਾਂ ਇੱਕ ਬੈਠ ਕੇ ਡਿਸਕਸ਼ਨ ਕਰਦੇ ਹਾਂ। ਮੈਨੂੰ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਇੰਟਰੋਡਿਊਸ ਕਰੋ ਤੁਸੀਂ, ਫਿਰ ਆਪਾਂ ਪੂਰੀ ਪਲੈਨਿੰਗ ਕਰ ਸਕਦੇ ਹੁੰਦੇ ਹਾਂ ਕਿ ਕਿਤੇ ਕੋਈ ਹੋਲਸ ਹੈਗੇ, ਆਪਾਂ ਉਹਨੂੰ ਕਿਵੇਂ ਕਰਨਾ, ਇਨਹੈਰੀਟੈਂਸ ਦੇ ਵਿੱਚ ਪੈਸਾ ਕਿਵੇਂ ਆਣਾ, ਅੱਗੋਂ ਕਿਵੇਂ ਪਾਸ ਆਨ ਹੋਣਾ, ਟੈਕਸ ਫ੍ਰੀ ਚੀਜ਼ਾਂ ਨੂੰ ਡਿਸਕਸ ਕਰ ਸਕਦੇ ਹਾਂ। ਨੰਬਰ ਹੈ ਜੀ 6474616 1616, 647-446-1616।
1: ਇੱਕ ਕਪਲ ਨੂੰ ਮੈਂ ਜਾਣਦਾ ਜਿਹੜੀ ਤੁਸੀਂ ਗੱਲ ਕੀਤੀ ਨਾ ਅੱਜ, ਉਹਦੇ ਰਿਲੇਟਡ ਹੈ
0: ਜੀ।
1: ਇੱਕ ਮੁੰਡੇ ਦਾ ਵਿਆਹ ਹੋ ਗਿਆ ਸੀ, ਇੱਕ ਮੇਰੇ ਵਰਗਾ ਦਾਰੂ ਦਰੂ ਬਾਹਲੀ ਪੀਂਦਾ ਸੀਗਾ, ਤੇ ਮੀਆਂ ਬੀਬੀ ਬਜ਼ੁਰਗ ਹੋ ਗਏ, ਉਹਨਾਂ ਨੇ ਜਿਹੜਾ ਵਧੀਆ ਮੁੰਡਾ ਸੀ ਵਿਆਹ ਹੋਇਆ ਸੀ ਉਹਨੂੰ ਘਰ ਦੇਤਾ, ਬਈ ਜਦੋਂ ਅਸੀਂ ਇੱਥੇ ਚਲੇ ਜਾਣਾ, ਬਈ ਜਦੋਂ ਇਹ ਠੀਕ ਠੂਕ ਹੋ ਗਿਆ ਇਹਨੂੰ ਦੇ ਦੀ। 3-4 ਹਫ਼ਤੇ ਬਾਅਦ ਮਾਂ ਬਾਪ ਨੂੰ ਕਹਿੰਦਾ ਆਪਾਂ ਮੂਵ ਹੋਣਾ। ਕਹਿੰਦੇ ਕਿਉਂ? ਕਹਿੰਦੇ ਘਰ ਇਹ ਵੇਚ ਤਾਂ ਨਵਾਂ ਲੈ ਲਿਆ। ਕਹਿੰਦਾ ਇਹ ਵੇਚ ਵੀ ਦਿੱਤਾ? ਕਹਿੰਦਾ ਹਾਂ। ਕਹਿੰਦਾ ਕਿੱਥੇ ਮੂਵ ਹੋਣਾ? ਕਹਿੰਦਾ ਤੁਹਾਡਾ ਤਾਂ ਪਤਾ ਨੀ, ਮੈਂ ਤਾਂ ਚੱਲਿਆ, ਉਹ ਬੇਸਮੈਂਟ ਚ ਲੋਕਾਂ ਦੇ, ਠੀਕ ਹੈ, ਉਹ ਆਪਦੇ ਬੋਰੀ ਬੈਸਰ ਨਾਲ ਲਪੇਟ ਕੇ ਤੁਰਦਾ ਲੱਗਿਆ। ਬਾਅਦ ਚੋਂ ਨਲਾਇਕ ਮੁੰਡੇ ਨੇ ਸਾਂਭੇ। ਸੋ ਤੁਹਾਡੀ ਗੱਲ ਠੀਕ ਆ ਵੀ ਕੱਲ ਨਹੀਂ ਪਤਾ ਵੀ ਕਿਵੇਂ ਚੇਂਜ ਹੋਣਾ, ਉਹਦੀ ਵਾਈਫ ਹੋ ਸਕਦੀ ਆ, ਉਹਦੇ ਇਨ ਲਾਅਸ ਹੋ ਸਕਦੇ ਆ, ਬੱਚੇ ਆ, ਗਾਂ ਨੂੰ ਕਿਹਨੇ ਦੇਖਿਆ। ਐਨੀਵੇ ਜਾਣੇ ਆ ਉਹਨੇ, ਸਟੇ ਟਿਊਨ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋ ਸਰ।
2: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom plus den, 1 parking 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 lakh ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2-bed 2-bath ਦਾ ਕੌਂਡੋ ਟਾਊਨ ਹਾਊਸ, ਕਲਾਰਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
5: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
5: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।

0: ਫਾਰਮੈਲਟੀਆਂ ਬਹੁਤ ਹੋਣ ਲੱਗ ਗਈਆਂ, ਫਾਰਮੈਲਟੀਆਂ ਹੋਣ ਲੱਗ ਗਈਆਂ। ਚਲਦੇ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁਖ ਬਾਈ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ,
1: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਇਸ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸਪੈਸ਼ਲ ਸੇਲ ਲੱਗਣ ਜਾ ਰਹੀ ਆ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਸੋਫਾ ਸੈੱਟ, ਬਹੁਤ ਸਾਰੇ ਜਿਹੜੇ ਨਵੇਂ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਇਸ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਫੁੱਲੀ ਲੋਡਡ ਥ੍ਰੀ ਸੀਟਰ ਸੋਫਾ,

0: ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਪਹੁੰਚਣਾ ਕਿੱਥੇ ਆ ਜੀ? 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ। ਬਥੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਵੀ ਕਰ ਸਕਦੇ ਹੋ 6472620000, 647-262-00, ਜਾਂ ਪਹੁੰਚ ਸਕਦੇ ਹੋ 6885 ਟੋਮਗਨ ਰੋਡ। ਧੰਨਵਾਦ ਜੀ ਭਾਜੀ,
1: ਬੜੀ ਮਿਹਰਬਾਨੀ ਸਰ, ਥੈਂਕ ਯੂ। ਆਲਰਾਈਟ, ਜਾਣੇ ਆਉਨੇ ਆ ਪਹਿਲਾਂ ਇੰਡੀਅਨ ਫਰੂਟ ਲੈਂਡ ਦਾ ਆ ਸੁਨੇਹਾ ਸੁਣੋ।
2: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
4: ਮੈਨੂੰ ਇਹ ਦੱਸ ਕਿ ਤੇਰੀ ਜਮਾਤ ਵਿੱਚ ਸਭ ਤੋਂ ਮਿਹਨਤੀ ਵਿਦਿਆਰਥੀ ਕਿਹੜਾ?
5: ਪਾਪਾ ਮੈਂ ਹੀ ਆ।
4: ਅੱਛਾ, ਉਹ ਕਿਦਾਂ?
5: ਕਿਉਂਕਿ ਸਾਰੇ ਬੱਚੇ ਤਾਂ ਸੀਟ ਤੇ ਬਹਿੰਦੇ, ਸਿਰਫ ਮੈਂ ਹੀ ਪਿੱਛੇ ਕੰਨ ਫੜ ਕੇ ਖੜਾ ਰਹਿਣਾ।
4: ਹੈ
6: ਫਿੱਟੇ ਮੂੰਹ ਤੇਰੇ।
1: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਸ਼ੋਅ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। GE, ਫਰਿਜਡੇਅਰ, ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟੀਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਚ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, a one word hai ji, 905-450-2828, 905-450-2828 ji.
1: So Black Friday di jehdi sale hai, jehda special prizes dittiyan ja rahiyan ne sariyan companies vallon, tusi Brampton TV and Appliances te ja ke is da fayda chak sakde ho, 905-450-2828, Brampton TV and Appliances. ਰਾਈਟ, ਖਬਰਾਂ ਚੋਂ ਖਬਰ ਇਹ ਹੈ ਕਿ AZ ਡਰਾਈਵਰ ਚਾਹੀਦੇ ਇੱਕ ਫਰਮ ਨੂੰ, ਜਿਨ੍ਹਾਂ ਨੇ ਟੋਰਾਂਟੋ ਤੋਂ ਮੌਂਟਰੀਅਲ, ਟੋਰਾਂਟੋ ਤੋਂ US ਲਈ ਤੁਸੀਂ ਜਾਣਾ ਹੈ, ਬਾਈ ਵੀਕਲੀ ਪੇ ਮਿਲੇਗੀ, ਪੈਸੇ ਚੰਗੇ ਮੋਟੇ ਖਾਸੇ ਮਿਲਣਗੇ। ਆ ਜਿਹੜੇ ਬਰਾਊਨ ਬਰਾਊਨ ਦੇ ਪਲਾਸਟਿਕ ਵਾਲੇ ਨੋਟ ਆ, ਜਿੰਨੇ ਮਰਜ਼ੀ ਲੈ ਲਿਓ, 6479-954-6455। ਖਬਰਾਂ ਚੋਂ ਖਬਰ ਆ, ਆਪਣੇ MP ਆ ਉੱਥੇ ਇੱਕ ਪੰਜਾਬ ਚ ਸ਼ੇਰ ਸਿੰਘ ਗਾਬੀਆ ਕਹਿੰਦਾ ਰਾਜਾ ਵੜਿੰਗ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਚਲੋ ਕਹਿਣਾ ਕਾਹਨੂੰ ਆਪਦੀ ਕਿੰਤੂ ਪਰੰਤੂ ਕਰਨੀਆਂ ਵਿੱਚ। ਪਟਿਆਲਾ ਤੋਂ ਖਬਰ ਆਈ ਹੈ, ਦੀਪ ਨਗਰ ਇਲਾਕੇ ਵਿੱਚ ਸੀਵਰੇਜ ਦੀ ਸਫਾਈ ਦੌਰਾਨ ਦੋ ਨੌਜਵਾਨਾਂ ਦੀ ਮੌਤ। ਇੱਥੇ ਨਾ ਉਮਰਪ੍ਰੀਤ ਜੀ ਜਦੋਂ ਸੂਵਰ ਸਿਸਟਮ ਸਾਫ਼ ਕਰਦੇ ਆ, ਯੈਲੋ ਜਿਹੀ ਇੱਕ ਪਾਈਪ ਲਾਈ ਹੁੰਦੀ ਆ ਵਿੱਚ, ਉਹ ਥੱਲਿਓ ਜਿਹੜੇ ਆਕਸੀਜਨ ਤਾਂ ਨਹੀਂ, ਜਿਹੜਾ ਕੈਮੀਕਲ ਆ ਜਿਹੜੇ ਹੁੰਦੇ ਆ ਉਹ ਨਾਲ ਦੀ ਨਾਲ ਬਾਹਰ ਕਰਦੇ ਆ, ਆਪਣੇ ਉਵੇਂ ਬੰਦੇ ਵਿੱਚ ਵਾੜ ਦਿੰਦੇ, ਕਈਆਂ ਲੈ ਕੇ ਵਿਚਾਰੇ, ਦੋ ਦੀ ਮੌਤ ਹੋ ਗਈ। ਆਈਸ ਏਜੰਟਾਂ ਵੱਲੋਂ ਫੀਫਾ ਵਰਲਡ ਕੱਪ ਦੌਰਾਨ 900 ਤੋਂ ਵੱਧ ਮਨੁੱਖੀ ਸਮਗਲਰਾਂ ਨੂੰ ਕਾਬੂ ਕਰਨ ਦਾ ਕੀਤਾ ਗਿਆ, ਜਿਨ੍ਹਾਂ ਦੇ ਚੁੰਗਲ ਵਿੱਚੋਂ 30 ਬੱਚਿਆਂ ਸਣੇ 180 ਪੀੜਤਾਂ ਨੂੰ ਰਿਹਾਅ ਕਰਾਇਆ ਗਿਆ ਜੀ। ਕੈਨੇਡਾ ਵਿੱਚ ਭੁੱਖ ਹੜਤਾਲ ਤੇ ਬੈਠੇ ਪੰਜਾਬੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਰਾਹਤ ਦੇਣ ਤੋਂ ਸਾਫ਼ ਨਾ ਕਰਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਡੇਵ ਨੇ ਕਿਹਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗਤਾ ਸ਼ਰਤਾਂ ਵਿੱਚ ਨਵੰਬਰ 24 ਤੋਂ ਬਾਅਦ ਕੋਈ ਤਬਦੀਲੀ ਨਹੀਂ ਕੀਤੀ ਗਈ। ਚੰਡੀਗੜ੍ਹ ਜਿਹੜਾ ਪ੍ਰੋਟੈਸਟ ਕਲੈਸ਼ ਹੋਇਆ, ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਅਯਾਲੀ ਅਤੇ 14 ਹੋਰਨਾਂ ਵਿਰੁੱਧ ਕੇਸ ਦਰਜ, ਖੜਗੇ ਇਹ ਬੰਦੇ ਦਾ ਨਾਮ, ਖੜਗੇ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉੱਤੇ ਨਿਸ਼ਾਨਾ, ਵਿਦਿਆਰਥੀਆਂ ਉਹਨਾਂ ਨੂੰ ਫਿਰ ਤੋਂ ਸਬਕ ਸਿਖਾਉਣਗੇ। 2 ਮਹੀਨੇ ਬੀਤ ਜਾਣ ਦੇ ਬਾਵਜੂਦ ਅਮਰੀਕਾ ਨੇ ਗ੍ਰਿਫ਼ਤਾਰ ਕੀਤੇ 30 ਭਾਰਤੀ ਨਾਗਰਿਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ। ਅਮਰੀਕਾ ਨੇ ਇਰਾਨ ਵਿਰੁੱਧ ਕੀਤੇ ਤਿੱਖੇ ਹਵਾਈ ਹਮਲੇ, ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ। ਬੱਚੇ ਆਪਣੇ ਇੱਥੇ ਨਾ, ਹੁਣ ਜਿਹੜੀ ਖਬਰ ਸੁਣਾ ਰਿਹਾ, ਇੱਕ ਲੇਡੀ ਆਪਦੇ ਬੱਚੇ ਨੂੰ ਲੈ ਕੇ ਸੈਰ ਕਰ ਰਹੀ ਸੀ, ਇੱਕ ਬੰਦਾ ਚਾਕੂ ਮਾਰ ਕੇ ਭੱਜ ਗਿਆ। ਹੁਣ ਇਹ ਨਹੀਂ ਪਤਾ ਬੰਦਾ ਉਹਦਾ ਰਿਸ਼ਤੇਦਾਰ ਆ, ਜਾਣ ਪਛਾਣ ਵਾਲਾ, ਕੋਈ ਅਣਜਾਣ ਵਿਅਕਤੀ ਹੈ। ਮਿਸਾਗਰ ਦੇ ਕਾਂਡੋ ਬਿਲਡਿੰਗ ਸੀ, ਉਹਦੀ 7ਵੀਂ 8ਵੀਂ ਮੰਜ਼ਿਲ ਤੋਂ ਬੰਦਾ ਡਿੱਗ ਪਿਆ, ਉਹਦੀ ਮੌਤ ਹੋ ਗਈ। ਸਾਡੇ ਨਾਲ ਉਮਰਪ੍ਰੀਤ ਜੀ ਬੈਠੇ ਨੇ, ਜੇ ਕਿਸੇ ਨੇ ਕੋਈ ਸਵਾਲ ਕਰਨਾ ਹੁੰਦਾ ਤੁਸੀਂ ਮੈਨੂੰ ਟੈਕਸਟ ਕਰ ਦਿਓ, ਆਪਾਂ ਇਹਨਾਂ ਨੂੰ ਪੁੱਛ ਲਾਂਗੇ, ਤੁਹਾਨੂੰ ਇਹ ਦੱਸ ਦੇਣਗੇ। ਮੇਰਾ ਨੰਬਰ ਹੈ 416-677-0609
6: ਜੇ ਜੇ ਨਿੱਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002 647-201-6002
8: ਕਿ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 905-460-9099, 905-460-9099, 406-90-99 ਇਹਨਾਂ ਦਾ ਨੰਬਰ ਹੈ। ਅਸੀਂ ਤਕਦੀਰ ਤੇ ਨਹੀਂ ਸੱਜਣਾ, ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ। ਹੋਰ ਖਬਰਾਂ ਚ ਖਬਰ ਹੈ, ਆਪਾਂ ਨਾ ਬੱਚਿਆਂ ਨੂੰ ਈ ਸਕੂਟਰ ਲੈ ਦਿੰਦੇ ਹਾਂ ਵੀ ਭਜਾਈ, ਫਿਰ ਉਸ ਭੱਜਦੇ ਬਹੁਤ ਤੇਜ਼ ਆ, ਉਹ ਟੋਪੀ ਟਾਪੀ ਲੈ ਕੇ ਨਹੀਂ ਦਿੰਦੇ ਹੈਗੇ, ਸੋ ਟੋਪੀ ਟਾਪੀ ਲੈ ਕੇ ਦਿਓ ਤਾਂ ਕਿ ਐਕਸੀਡੈਂਟ ਜੇ ਹੋ ਜਾਏ ਤਾਂ ਬਚਾਅ ਹੋ ਜਾਏ। ਪੋਰਟਲੈਂਡ ਦੇ ਇਲਾਕੇ ਚ ਈ ਸਕੂਟਰ ਭਜਾ ਰਿਹਾ ਸੀ, ਉਹ ਡਿੱਗ ਪਏ ਤੇ ਉਹਦੀ ਮੌਤ ਹੋ ਗਈ। ਜਾਪਾਨ ਵਿੱਚ ਭਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਆਇਲ ਪ੍ਰਾਈਸ ਫੇਰ ਉੱਪਰ ਜਾਣ ਲੱਗ ਗਈ, ਜਿਹੜੀ ਮਿਡਲ ਈਸਟ ਲੜਾਈ ਆ ਫੇਰ ਤੇਜ਼ ਹੋ ਗਈ। ਖਬਰ ਸੁਣ ਲਓ ਫੇਰ ਨਾ ਕਹੋ ਮੈਂ ਦੱਸਿਆ ਨਹੀਂ ਹੈ। ਬਲੋਚਿਸਤਾਨ ਵਿਚ ਅਗਵਾ ਕੀਤੇ 6 ਮਜ਼ਦੂਰਾਂ ਦੀ ਗੋਲੀਆਂ ਨਾਲ ਮਾਰ ਕੇ ਮਾਰ ਦਿੱਤਾ। ਮੈਂ ਖਬਰ ਕੋਈ ਹੋਰ ਸੁਣੀ, ਕਿੱਥੋਂ ਹੱਥ ਆ ਗਈ ਮੇਰੇ? ਬਹੁਤ ਇੰਪੋਰਟੈਂਟ, ਮੈਂ ਤੁਹਾਨੂੰ ਦੱਸਦਾ, ਲੱਭ ਲੈਣਾ, ਆ ਜਾਣੀ ਕਿਤੇ ਨਾ ਕਿਤੇ। 15 ਅਗਸਤ 2026 ਨੂੰ ਸੀਐਮ ਭਗਵੰਤ ਮਾਨ ਫਿਰੋਜ ਵਿਚ ਤਿਰੰਗਾ ਲਹਿਰਾਉਣਗੇ। 40 ਲੱਖ ਔਰਤਾਂ ਦੇ ਮੋਬਾਈਲ ਚ 1 ਅਗਸਤ ਨੂੰ ਟੂ ਟੂ ਹੋਏਗੀ ਜੀ, ਨਹੀਂ ਸਮਝੇ? ਪੈਸੇ ਆਉਣਗੇ ਸਰਕਾਰ ਵੱਲੋਂ, ਭਗਵੰਤ ਮਾਨ ਵੱਲੋਂ, ਜਿਨ੍ਹਾਂ ਨੇ ਟੈਕਸ ਟੁਕਸ ਭਰੇ ਹੋਏ ਆ ਉਹਨਾਂ ਦੇ ਅਕਾਊਂਟ ਖੋਲੇ, ਅਕਾਊਂਟ ਵਿੱਚ ਪੈਸੇ ਜਾਣਗੇ, ਫਿਰ ਤੁਹਾਡੇ ਫੋਨ ਤੇ ਆਵੇ ਟੂ ਟੂ ਵੀ ਆ ਗਏ। ਪੈਸੇ ਦੀ ਗੱਲ ਚੱਲੀ ਆ, ਕਮਲਜੀਤ ਆਪਣੇ ਨਾਲ ਹਾਜ਼ਰ ਨੇ। ਜਨਾਬ
9: ਦੇਵ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਲਿਸਨਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਤੁਸੀਂ ਵੀ ਸਾਡੇ ਜਿਹੜੇ ਅਕਾਊਂਟ ਆ ਟੂ ਟੂ ਕਰਾ ਦੋ।
9: ਮੈਂ ਉਹੀ ਕਹਿਣ ਲੱਗਿਆ ਸੀ ਕਿ ਦੇਵ ਜੀ ਉੱਥੇ ਤਾਂ ਟੂ ਟੂ ਹੁਣ ਹੋ ਜਾਣੀ ਆ, ਪਰ ਹੁਣ ਆਪਾਂ ਇੱਥੋਂ ਦੀ ਟੂ ਟੂ ਵੀ ਮਾੜਾ ਜਿਹਾ ਥੋੜਾ ਜਿਹਾ ਰੱਖੀਏ ਖਿਆਲ, ਇੱਥੋਂ ਦੀ ਟੂ ਟੂ ਆਪਣੀ ਰਹਿ ਜਾਏਗੀ। ਹਾਂਜੀ ਦੇਵ ਜੀ, ਹੁਕਮ ਇਹੀ ਆ, ਫਸਟ ਆਫ ਆਲ ਤਾਂ ਜਿਹੜਾ ਵੀ ਆਪਣਾ ਭੈਣ ਭਰਾ ਕੋਈ ਵੀ ਕਰ ਰਿਹਾ ਲੈ ਰਿਹਾ, ਉਹ ਕੋਈ ਵੀ ਬੰਦਾ ਹਨੇਰੇ ਦੇ ਵਿੱਚ ਨਾ ਰਵੇ, ਜਿਹੜਾ ਹਨੇਰੇ ਦੇ ਵਿੱਚ ਨਾ ਤਾਂ ਤੀਰ ਕਿਤੇ ਟਿਕਾਣੇ ਲੱਗਣਾ ਤੇ ਨਾ ਹੀ ਅੱਜ ਤੱਕ ਲੱਗਿਆ, ਹਨਾ। ਉਹਦਾ ਕਾਰਨ ਇਹੀ ਆ ਦੇਵ ਜੀ, ਆਪਾਂ ਘਰ ਬਾਰ ਵੇਖ ਲੈਂਦੇ ਹਾਂ, ਪਰ ਆਪਾਂ ਨੂੰ ਜਿਹੜਾ ਪਾਰਟ ਪਹਿਲਾਂ ਕਰਨਾ ਚਾਹੀਦਾ ਉਹ ਆਪਾਂ ਸਾਰੇ ਸਕਿੱਪ ਕਰਦੇ ਹਾਂ। ਜਦੋਂ ਆਪਾਂ ਵੀ ਪਹਿਲਾਂ ਕਰ ਲਏ ਸੀਗੇ ਉਦੋਂ ਆਪਾਂ ਵੀ ਸਕਿੱਪ ਕੀਤੇ ਸੀਗੇ, ਹਨਾ। ਪਰ ਗੱਲ ਇਹ ਆ ਵੀ ਜਿਹੜਾ ਤੁਸੀਂ ਪਾਰਟ ਸਭ ਤੋਂ ਪਹਿਲਾਂ ਵੇਖਣਾ ਮੁੜ ਕੇ, ਤਾਂ ਜਦੋਂ ਤੁਸੀਂ ਐਂਡ ਤੇ ਜਾ ਕੇ ਦੇਖੋਗੇ ਉਦੋਂ ਫਿਰ ਉਹ ਹਨੇਰੇ ਚ ਤੀਰ ਹੀ ਆ। ਜੇ ਤਾਂ ਲੱਗ ਗਿਆ ਤਾਂ ਤੁਸੀਂ ਕਹਿਣਾ ਬਾਈ ਜੀ ਦੀ ਬੱਲੇ ਬੱਲੇ, ਬਾਈ ਬਹੁਤ ਵਧੀਆ ਕੰਮ ਕਰਦਾ। ਤੇ ਜੇ ਕਿਤੇ ਨਾ ਲੱਗੇ ਤਾਂ ਫਿਰ ਤੁਸੀਂ ਕਹਿ ਦੇਣਾ ਜੀ ਇਹ ਆਪਾਂ ਜਿਵੇਂ ਕਹਿੰਦੇ ਹੁੰਦੇ ਵੀ ਪਹਿਲਾਂ ਗੱਲਾਂ ਵੇਖਣ ਵਾਲੀਆਂ ਸੀ। ਸੋ ਇਹਨਾਂ ਚੀਜ਼ਾਂ ਦੀ ਪਰੇਸ਼ਾਨੀ ਤੋਂ ਬਚਣਾ, ਕਿਸੇ ਵੀ ਭੈਣ ਭਰਾ ਨੇ ਘਰ ਲੈਣ ਦੀ ਕੋਈ ਟਰਾਈ ਕਰ ਰਿਹਾ ਜਾਂ ਘਰ ਦੇਖ ਰਿਹਾ, ਇਹ ਨੀ ਗਾ ਵੀ ਤੁਸੀਂ ਘਰ ਦੇਖੋ ਜਿੱਥੇ ਮਰਜ਼ੀ ਦੇਖੋ, ਪਰ ਮੋੜ ਕੇ ਇਹਦਾ ਕੰਮ ਤੁਸੀਂ ਅਪਰੂਵਲ ਆਪਦੀ ਪਹਿਲਾਂ ਲੈ ਕੇ ਰੱਖ ਲਓ, ਤਾਂ ਕਿ ਤੁਹਾਨੂੰ ਐਂਡ ਦੇ ਉੱਤੇ ਜਾ ਕੇ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਹਨਾ। ਸੋ ਇਹਦੇ ਲਈ ਕਰਨਾ ਕੀ ਹੈ, ਨੰਬਰ 1-1-416-356-1870 416-356-1870 ਤੇ ਇਸ ਨੰਬਰ ਤੋਂ ਤੁਹਾਨੂੰ ਜਾਣਕਾਰੀ ਕੀ ਮਿਲਣੀ ਹੈ, ਇਸ ਨੰਬਰ ਤੋਂ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਤੁਹਾਨੂੰ ਕਿਹੜੀ ਬੈਂਕ ਨਾਲ ਤੁਸੀਂ ਪ੍ਰੋਸੈਸ ਕਰ ਸਕਦੇ ਆ, ਕੀ ਤੁਹਾਨੂੰ ਰੇਟ ਆਫ ਇੰਟਰਸਟ ਮਿਲੂਗਾ, ਕਿੰਨੀ ਤੁਹਾਨੂੰ ਡਾਊਨ ਪੇਮੈਂਟ ਚਾਹੀਦੀ ਆ, ਕਿੰਨਾ ਤੁਸੀਂ ਪਹਿਲਾਂ ਡਿਪੋਜ਼ਿਟ ਦੇਣਾ, ਕਿੰਨਾ ਤੁਹਾਡਾ ਲੈਂਡ ਟ੍ਰਾਂਸਫਰ ਟੈਕਸ ਹੋਊਗਾ ਤੇ ਕਿੰਨੀ ਤੁਹਾਡੀ ਪੇਮੈਂਟ ਹੋਊਗੀ ਤੇ ਕੀ ਤੁਹਾਡੀ ਲਾਇਰ ਦੀ ਫੀਸ ਹੋਊਗੀ। ਜੇ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਇੱਕ ਪੇਪਰ ਤੇ ਲਿਖੀਆਂ ਮਿਲ ਜਾਣ ਤਾਂ ਦੇਵ ਜੀ ਮੈਨੂੰ ਨਹੀਂ ਲੱਗਦਾ ਵੀ ਕੋਈ ਪ੍ਰੋਪਰਟੀ ਲੈਣ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਖਿਆਈ ਆਊਗੀ, ਕਿਉਂਕਿ ਨੰਬਰ ਤੁਹਾਡੇ ਕੋਲ ਪਹਿਲਾਂ ਹੀ ਆਲਰੇਡੀ ਤੁਹਾਡੇ ਹੱਥ ਦੇ ਵਿੱਚ ਆ। ਤੇ ਦੂਸਰੀ ਗੱਲ ਇਹ ਹੋ ਜਾਂਦੀ ਹੈ ਦੇਵ ਜੀ, ਕਿਸੇ ਵੀ ਭੈਣ ਭਰਾ ਨੇ ਪਹਿਲਾਂ ਘਰ ਲਿਆ ਹੋਇਆ, ਕਿਸੇ ਕਾਰਨ ਕਰਕੇ ਤੁਸੀਂ ਸੈਕਿੰਡ ਮੋਰਗੇਜ ਲੈ ਲਈ, ਕੋਈ ਪ੍ਰੋਬਲਮ ਨਹੀਂ, ਸੈਕਿੰਡ ਮੋਰਗੇਜ ਲੈ ਲਈ, ਆਪਣੇ ਕੋਲੇ ਪ੍ਰੋਪਰਟੀਆਂ, ਜੇ ਆਪਾਂ ਨੂੰ ਪੈਸੇ ਟਕੇ ਦੀ ਲੋੜ ਪੈਗੀ ਆਪਾਂ ਉੱਥੋਂ ਸੈਕਿੰਡ ਮੋਰਗੇਜ ਤੋਂ ਹੀ ਪੈਸੇ ਚੱਕਾਂਗੇ, ਜਾਂ ਕੋਈ ਵੀ ਭੈਣ ਭਰਾ ਕ੍ਰੈਡਿਟ ਕਾਰਡ ਦੀ ਇਸ ਕੰਡੀਸ਼ਨ ਤੱਕ ਚਲਾ ਗਿਆ ਵੀ ਉਹ ਮਿਨੀਮਮ ਪੇਮੈਂਟਾਂ ਕਰ ਰਿਹਾ। ਮਿਨੀਮਮ ਪੇਮੈਂਟ ਦਾ ਮਤਲਬ ਹੁੰਦਾ ਤੁਸੀਂ 36% ਵਿਆਜ ਪੇ ਕਰ ਰਹੇ ਹੋ, ਤੇ ਮਿਨੀਮਮ ਪੇਮੈਂਟ ਜੋ ਤੁਸੀਂ ਕਰਨ ਲੱਗ ਪੈਂਦੇ ਤੁਹਾਡਾ ਕ੍ਰੈਡਿਟ ਡੇ ਬਾਏ ਡੇ ਲੋ ਆ ਜਾਂਦਾ, ਉਹਨੂੰ ਇੰਨਾ ਲੋ ਨਾ ਲੈ ਆਇਓ ਵੀ ਤਾਂ ਕਿ ਤੁਹਾਡੀ ਕੱਲ ਨੂੰ ਰੀਫਾਈਨਾਂਸ ਵੀ ਨਾ ਹੋ ਸਕੇ। ਸੋ ਕੋਈ ਵੀ ਭੈਣ ਭਰਾ ਕੋਈ ਸੈਕਿੰਡ ਮੋਰਗੇਜ ਦੀ ਪੇਮੈਂਟ ਦੇ ਵਿੱਚ ਫਸਿਆ ਹੋਇਆ ਜਾਂ ਕੋਈ ਕ੍ਰੈਡਿਟ ਕਾਰਡਾਂ ਦੇ ਕਰਜ਼ੇ 'ਚ ਫਸਿਆ ਹੋਇਆ ਜਾਂ ਕਿਸੇ ਕਾਰਨ ਕਰਕੇ ਉਹਨੇ ਛੋਟੇ ਫਾਈਨੈਂਸ਼ੀਅਲ ਤੋਂ ਕਰਜ਼ਾ ਲਿਆ ਹੋਇਆ ਜਿਹਨਾਂ ਦਾ ਰੇਟ ਆਫ ਇੰਟਰਸਟ ਅਪਰੋਕਸੀਮੇਟਲੀ ਆਮ ਹੀ 40% ਹੁੰਦਾ, ਜਾਂ ਕਿਸੇ ਵੀ ਭੈਣ ਭਰਾ ਤੋਂ ਰੀਸੈਂਟ ਜੋ ਘਰ ਦੇ ਵਿੱਚ ਰਹਿ ਰਹੇ ਆ ਉਹ ਘਰ ਦੀਆਂ ਪੇਮੈਂਟਾਂ ਵੀ ਹੋ ਰਹੀਆਂ ਗੀਆਂ, ਇਹ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਮੇਰਾ ਕੋਈ ਵੀ ਭੈਣ ਭਰਾ ਉਹ ਵੀ ਕਾਲ ਕਰ ਸਕਦੇ ਆ ਤਾਂ ਕਿ ਆਪਾਂ ਕੋਈ ਉਹਨਾਂ ਦਾ ਬੈਸਟ ਸੋਲਿਊਸ਼ਨ ਤੇ ਬੈਸਟ ਹੱਲ ਕੱਢ ਸਕਦੇ ਆ। ਨੰਬਰ ਸੇਮ ਰਹੂਗਾ 416-356-1870-416-356-1870। ਜੇ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਘਰ, ਪ੍ਰੀ ਕੰਸਟਰਕਸ਼ਨ ਦਾ ਇਹ ਹੁੰਦਾ ਤੁਹਾਨੂੰ ਜਦੋਂ ਤੁਹਾਡੀ ਕਲੋਜ਼ਿੰਗ ਹੁੰਦੀ ਤੁਹਾਨੂੰ 15 ਜਾਂ 20 ਦਿਨ ਪਹਿਲਾਂ ਕਲੋਜ਼ਿੰਗ ਡੇਟ ਦੀ ਲੈਟਰ ਮਿਲ ਜਾਂਦੀ ਹੈ, ਉਸ ਟਾਈਮ ਤੁਸੀਂ ਬਾਅਦ ਚ ਕਹਿੰਦੇ ਹੁੰਦੇ ਮਾਰਕੀਟ ਦੇ ਵਿੱਚ ਮੋਰਗੇਜ ਲੈਣ ਲਈ ਜਾਂਦੇ ਹੋ। ਸੋ ਉੱਥੇ ਫਿਰ ਤੁਹਾਨੂੰ ਮੈਨੂੰ ਇੰਨਾ ਮੈਂ ਤੁਹਾਨੂੰ 100% ਕਹਿ ਦਿੰਦਾ 15-20 ਦਿਨ ਦੇ ਵਿੱਚ ਤੁਹਾਨੂੰ ਕੋਈ ਬੈਂਕ ਨੇ ਕਿਸੇ ਮੋਰਗੇਜ ਵਾਲੇ ਬੰਦੇ ਨੇ ਬਾਅਦ ਚ ਕੋਈ ਹੱਥ ਪੱਲੇ ਨਹੀਂ ਫੜਾਉਣਾ। ਸੋ ਜਿਹੜੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਮੋਰਗੇਜ ਤੁਸੀਂ ਅੱਜ ਵੀ ਕਰਵਾ ਕੇ ਰੱਖ ਲਓ, ਜਿਹੜੀ ਕਿ ਤੁਹਾਡੇ 3 ਸਾਲ ਲਈ ਵੈਲਿਡ ਰਹਿੰਦੀ ਹੈ ਤੇ ਉਹ 30 ਦਿਨਾਂ ਦੀ ਵੇਟ ਦੇ ਉੱਤੇ ਤੁਸੀਂ ਕਿਉਂ ਜਾਓਗੇ, ਹਨਾ। ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਉਹਨੂੰ ਮੋਰਗੇਜ ਬੈਂਕ ਤੋਂ ਹੀ ਕਰਵਾਉਣੀ ਆ, ਕਰਵਾਉਣੀ ਵੀ ਬੈਂਕ ਤੋਂ ਹੀ ਚਾਹੀਦੀ ਹੈ, ਕਿਉਂਕਿ ਇੱਕ ਤਾਂ ਤੁਹਾਡਾ ਵੈਸੇ ਪ੍ਰੋਪਰਟੀ ਜੇ ਕੋਈ $10,000-20,000 ਘੱਟ ਗਿਆ ਉਹ ਵੀ ਤੁਹਾਡੇ ਪੱਲੇ ਪੈ ਜਾਣਾ। ਜੇ ਤੁਸੀਂ ਪਹਿਲਾਂ ਹੀ ਪ੍ਰਾਈਵੇਟ ਕਰਵਾ ਲਈ ਤੇ ਪ੍ਰਾਈਵੇਟ ਦੇ ਵਿੱਚ ਤਾਂ ਤੁਹਾਡਾ ਪ੍ਰਿੰਸੀਪਲ ਤਾਂ ਜਾਣਾ ਨਹੀਂ, ਸਿਰਫ ਵਿਆਜ ਹੀ ਜਾਣਾ। ਸੋ ਕਹਿਣ ਦਾ ਮੇਰੇ ਮਤਲਬ ਕਿਸੇ ਵੀ ਭੈਣ ਭਰਾ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾਇਆ ਮੋਰਗੇਜ ਬੈਂਕ ਤੋਂ ਹੀ ਕਰਵਾਉਣੀ ਆ, ਉਹਦੇ ਲਈ ਨੰਬਰ 1-1-416-356-1870 416-356-1870 ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਕੋਈ ਵੀ ਕੰਸਰਨ ਯੂ ਕੈਨ ਕਾਲ ਮੀ ਐਨੀ ਟਾਈਮ, ਬਿਲਕੁਲ ਸਹੀ ਐਡਵਾਈਸ ਮਿਲੂਗੀ ਤੁਹਾਨੂੰ, ਪੇਪਰਾਂ ਤੇ ਲਿਖ ਕੇ ਦਿੱਤਾ ਜਾਊਗਾ ਜੋ ਕਿਹਾ ਹੋਊਗਾ ਉਹੀ ਪੇਪਰਾਂ ਦੇ ਵਿੱਚ ਹੋਊਗਾ। ਸੋ ਨੰਬਰ ਫੇਰ ਦੁਬਾਰਾ ਬੋਲ ਦਿੰਦਾ 416-356-1870 416-356-1870 ਦੇਵ ਜੀ, ਇਹਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
1: ਬੜੀ ਮਿਹਰਬਾਨੀ। ਜਿਹੜੀ ਗੱਲ ਕਰ ਰਹੇ ਸੀ ਆਪਾਂ ਭਾਰਤ ਦਾ ਨਵਾਂ ਗੁਆਂਢੀ ਬਣ ਜਾ ਰਿਹਾ ਪੰਜਾਬੀਸਤਾਨ, ਖਾਲਿਸਤਾਨ ਬਣਨਾ ਕਿ ਨਹੀਂ ਬਣਨਾ ਉਹਦਾ ਪਤਾ ਨਹੀਂ, ਪੰਜਾਬੀਸਤਾਨ ਉਹ ਹੈ, ਬਲੋਚਿਸਤਾਨ ਜਿਹੜਾ ਉਹ ਵੱਖ ਹੋਣ ਲਈ ਤਿਆਰ ਹੈ। ਭਾਰਤੀ ਹਾਕੀ ਟੀਮ ਦੀ ਜਿਹੜੀ ਜਰਸੀ ਹੈ ਉਹਦਾ ਕੇਸਰੀ ਰੰਗ ਕਰਤਾ ਤੇ ਉਹਦਾ ਰੌਲਾ ਪਿਆ ਹੋਇਆ ਹੈ। ਅਮੈਰੀਕਾ ਇਰਾਨ ਟਕਰਾਅ ਪੂਰਾ ਚੱਲ ਰਿਹਾ ਹੈ, ਈਜਿਪਟ ਵੀ ਹੁਣ ਇਰਾਨ ਤੇ ਹੱਲੇ ਬੋਲਣ ਲੱਗ ਗਿਆ, ਫਰਾਂਸ ਸਪੇਨ ਤੇ ਅੱਗ ਲੱਗੀ ਹੋਈ ਹੈ, ਬੁਝਣ ਦਾ ਨਾਮ ਨਹੀਂ ਲੈ ਰਹੀ। ਯੂਰਪ ਦੇ ਵਿੱਚ ਜੇ ਕਿਸੇ ਨੇ ਜਾਣਾ ਟਰੈਵਲ ਕਰਨਾ ਸੋਚ ਸਮਝ ਕੇ ਜਾਇਓ। ਵੈਸਟ ਜੈਟ ਸੰਡੇ ਤੋਂ ਸੈਟਰਡੇ ਤੋਂ ਕੈਂਸਲਾਂ ਹੋ ਸਕਦੀਆਂ ਜੀ, ਸਟ੍ਰਾਈਕ ਤੇ ਜਾਣ ਨੂੰ ਤਿਆਰ ਖੜੇ, ਝੰਡੇ ਲਈ ਖੜੇ ਆ। ਹਮਾਰੀ ਮੰਗ ਹੈ ਪੂਰੀ ਕਰੋ, ਨਹੀਂ ਹਮ ਜਾਤੇ ਹੈ। ਸਾਬਕਾ ਬੱਸ ਅੱਛਾ ਆਪਾਂ ਟਰੱਕ ਡਰਾਈਵਰ ਬਣ ਲਓ ਜੀ, ਤੁਸੀਂ ਵੀ ਬੱਸ ਚਲਾਉਣ ਲੱਗ ਜਾਓ, ਮੈਂ ਵੀ ਚਲਾਉਣ ਲੱਗ ਜਾਂਦਾ। ਕਿਰਨ ਨੂੰ ਵੀ ਕਹਿੰਦੇ ਬੱਸ ਚਲਾਉਣ ਲੱਗ ਜੇ, ਇੱਥੇ ਰੇੜੇ ਰੂੜੇ ਕੀ ਪਿਆ। ਬੱਸ ਡਰਾਈਵਰ ਦੇ ਘਰੋਂ 28 ਕਰੋੜ ਰੁਪਈਏ ਨਕਦ ਫੜੇ ਆ, 15 ਕਿਲੋ ਸੋਨਾ ਮਿਲਿਆ, ਨੋਟ ਗਿਣਦੇ ਸਮੇਂ 5 ਮਸ਼ੀਨਾਂ ਖਰਾਬ ਹੋਈਆਂ, ਦੋਸ਼ੀ ਗ੍ਰਿਫ਼ਤਾਰ ਕਰ ਲਿਆ। ਪਰ ਬੰਗਾਲ ਦਾ ਰਹਿਣ ਵਾਲਾ ਸੀਗਾ, ਬੱਸਾਂ ਚਲਾਉਣ ਚ ਫਾਇਦਾ ਹੀ ਹੋਣਾ ਕੋਈ ਨਾ ਕੋਈ। ਐਨੀਵੇ ਹੋਰ ਕੀ ਕਹਿਣਾ ਚਾਹੋਗੇ?
10: ਬਿਲਕੁਲ ਦੇਵ ਜੀ, ਸੋ ਸਮਰ ਦਾ ਟਾਈਮ ਹੈ, ਸੁਪਰ ਵੀਜ਼ਾ ਤੇ ਆਪਾਂ ਆਪਣੇ ਪੇਰੈਂਟਸ ਨੂੰ ਜੇ ਬੁਲਾਉਣਾ, ਜਦੋਂ ਵੀ ਆਪਾਂ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ, ਸਭ ਤੋਂ ਪਹਿਲੇ ਸਾਡਾ ਹੁੰਦਾ ਕਿ ਜੀ ਸਾਨੂੰ ਪ੍ਰੀਮੀਅਮ ਸਭ ਤੋਂ ਘੱਟ ਮਿਲੇ। ਸੋ ਉਹਦੀ ਤੁਸੀਂ ਟੈਨਸ਼ਨ ਨਾ ਲਓ, ਕਿਉਂਕਿ ਆਪਾਂ ਸਾਰੀਆਂ ਹੀ ਮੇਜਰ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਹਾਂ। ਸੋ ਪ੍ਰੀਮੀਅਮ ਤਾਂ ਇੱਕ ਇੰਪੋਰਟੈਂਟ ਚੀਜ਼ ਹੁੰਦੀ ਹੋਈ ਹੈ, ਬਟ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਵੀ ਮੇਕ ਸ਼ੋਰ ਕਿ ਜੇ ਤੁਹਾਡੇ ਪੇਰੈਂਟਸ ਨੂੰ ਕੋਈ ਵੀ ਹੈਲਥ ਕੰਡੀਸ਼ਨ ਹੁਣ ਹੈ, ਕਈ ਵਾਰ ਪਾਸਟ 'ਚ ਹੁੰਦੀ ਹੈ, ਹੁਣ ਬਿਲਕੁਲ ਠੀਕ ਹੈ, ਤਾਂ ਉਹ ਜ਼ਰੂਰ ਕਵਰ ਕਰੋ। ਅਤੇ ਦੂਜੀ ਚੀਜ਼ ਕਿ ਉਹਨਾਂ ਦਾ ਸਟੇਬਿਲਿਟੀ ਕਲੋਜ਼ ਕੀ ਹੈ। ਕਈ ਵਾਰ ਇਹ ਹੁੰਦਾ ਕਿ ਪੇਰੈਂਟਸ ਨੂੰ ਰੀਸੈਂਟਲੀ ਕੋਈ ਹੈਲਥ ਕੰਡੀਸ਼ਨ ਆਈ, ਜਾਂ ਕਈ ਵਾਰ ਉਹਨਾਂ ਦੀ ਮੈਡੀਕੇਸ਼ਨ 'ਚ ਕੋਈ ਚੇਂਜਿਸ ਹੋਈਆਂ ਹੁੰਦੀਆਂ। ਸੋ ਡਿਫਰੈਂਟ ਕੰਪਨੀਜ਼ ਦਾ ਸਟੇਬਿਲਿਟੀ ਕਲੋਜ਼ ਡਿਫਰੈਂਟ ਹੁੰਦਾ, ਕਈਆਂ ਦਾ ਸਾਲ ਦਾ, ਕਈਆਂ ਦਾ 120 ਦਿਨ ਦਾ, 90 ਦਿਨ ਦਾ। ਲੇਕਿਨ ਜੇ ਰੀਸੈਂਟਲੀ ਤੁਹਾਡੇ ਪੇਰੈਂਟਸ ਦੀ ਹੈਲਥ ਦੇ ਵਿੱਚ ਕੋਈ ਚੇਂਜਿਸ ਆਈਆਂ, ਤਾਂ ਆਪਣੇ ਕੋਲ 7 ਦਿਨ ਦੇ ਸਟੇਬਿਲਿਟੀ ਕਲੋਜ਼ ਦੇ ਨਾਲ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ। ਸੋ ਮੇਕ ਸ਼ੋਰ ਉਹ ਪ੍ਰੋਪਰ ਡਿਸਕਲੋਜ਼ ਕਰਕੇ, ਤਾਂ ਕਿ ਕੱਲ ਨੂੰ ਜੇ ਰੱਬ ਨਾ ਕਰੇ ਕੋਈ ਅਨਫੋਰਚੁਨੇਟਲੀ ਕਲੇਮ ਆਉਂਦਾ, ਕਲੇਮ ਜ਼ਰੂਰ ਪੇ ਆਫ ਹੋਏ। ਦੂਜਾ ਹੈਗਾ ਜੇ ਪੇਰੈਂਟਸ ਰੀਵਿਜ਼ਿਟ ਵੀ ਕਰ ਰਹੇ ਹਾਂ ਸੁਪਰ ਵੀਜ਼ਾ ਤੇ, ਤਾਂ ਵੀ ਉਹਨਾਂ ਦੀ ਇੰਸ਼ੋਰੈਂਸ ਉਹਨਾਂ ਦੀ ਸਟਾਰਟ ਡੇਟ ਤੋਂ ਲੈ ਕੇ ਫੇਰ ਹੀ ਉਹਨਾਂ ਨੂੰ ਇੱਥੇ ਬੁਲਾਓ। ਤੇ ਜੇ ਪੇਰੈਂਟਸ ਇੱਥੇ ਹੈਗੇ ਆ ਤੇ ਉਹਨਾਂ ਦੀ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਹੈ, ਤਾਂ ਐਕਸਪਾਇਰ ਹੋਣ ਤੋਂ ਪਹਿਲੇ ਉਹਨਾਂ ਦੀ ਐਕਸਟੈਂਡ ਕਰਵਾ ਲਓ, ਤਾਂ ਕਿ 1 ਦਿਨ ਦਾ ਵੀ ਵਿੱਚ ਵੇਟਿੰਗ ਪੀਰੀਅਡ ਨਾ ਪਏ। ਸੋ ਸੁਪਰ ਵੀਜ਼ਾ, ਵਿਜ਼ਟਰ ਜਾਂ ਟਰੈਵਲ ਇੰਸ਼ੋਰੈਂਸ ਦੇ ਰਿਲੇਟਡ ਤੁਹਾਨੂੰ ਕੋਈ ਵੀ ਕੁਐਸਚਨ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 6474466116 ਤੇ, ਜਾਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੇ ਰਿਲੇਟਡ ਕੋਈ ਕੁਐਸਚਨ ਹੈ, RRSP, REESP, TFSA, FHSA ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਸ 90,000 ਤੱਕ ਦੀ ਗਵਰਨਮੈਂਟ ਗ੍ਰਾਂਟ, ਤੁਹਾਡੇ ਘਰ ਚ ਕੋਈ ਵੀ ਬੱਚਾ ਵਿਦ ਸਪੈਸ਼ਲ ਨੀਡਸ ਜਾਂ ਅਡਲਟ ਡਿਸੇਬਿਲਟੀ ਤੇ ਓਲੀਜੀਬਲ ਹੋ ਸਕਦਾ, ਜਾਂ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਦੇ ਰਿਲੇਟਡ ਤੁਹਾਡਾ ਕੋਈ ਵੀ ਕੁਐਸਚਨ ਹੈ, ਨੰਬਰ ਹੈ ਜੀ 6474661616 647 446 1616
1: 446 1616 ਇਹਨਾਂ ਦਾ ਨੰਬਰ ਹੈ। ਲਓ ਜੀ, ਥੈਂਕ ਯੂ ਸੋ ਮਚ।
10: ਥੈਂਕ ਯੂ ਜੀ।
11: ਮੈਂ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
12: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616।
13: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
11: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ, ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
13: ਸੁਪਰ VIP ਡੀਲ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 Queen Street East, Unit 26, Brampton.
1: ਇੱਕ ਫਰਮ ਹੈ ਜਿਹਨਾਂ ਨੂੰ ਏਜ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ ਦੇ ਰਨ ਨੇ, ਸ਼ਾਮ ਨੂੰ ਘਰੇ ਆਇਆ ਕਰਨਾ, ਟੋਰਾਂਟੋ ਤੋਂ US ਦੇ ਰਨ ਨੇ, ਸ਼ਾਮ ਨੂੰ ਘਰੇ ਆਇਆ ਕਰਨਾ, 22 ਵੀਕਲੀ ਪੇ, ਤੇ ਪੇ ਵੀ ਮੋਟੀ ਚੰਗੀ ਖਾਸੀ ਮਿਲੇਗੀ। ਤੁਸੀਂ ਨੰਬਰ ਨੋਟ ਕਰ ਲਓ
14: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
15: ਆ ਭੈਣੇ ਖਰੀਦ ਲਿਆ ਗਹਿਣੇ
16: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
15: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
16: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
17: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ
18: ਜਨਕ ਜਵੈਲਰਸ ਕਾਲ 905-230-8800
19: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
18: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
20: रोशनदान से हमने अड्डियां चुक चुक कर उसके कार में चाती मारी लुक लुक कर इश्क का साड़ा बहुत ही पैड़ा होता है तीला हो जाता है आशक सुख सुख कर और दमे का मारा आशक सीढ़ियां चढ़िया था हर पौड़ी पर सा लेता था रुक रुक कर लालू खेत से एक परौना आया था मंजे पीड़े पार गया पान से थुक थुक कर और इस मौसम बरसात में देखो साढ़े सात की होया मी बरसा था आधा घंटा कोठा दो दिन चोया पलट के दूल्हा ऐसा भागा फिर नहीं वापस आया सुबह सवेरे दुल्हन ने जब अपने मुंह को धोया शादी वाले दिन वो लड़की आखिरी बार थी रोई बाद में लड़का कुल हयाती बांगे मार के रोया हीर के बुए अगे वेख के आशकों का कड़मास रांझा तख्त हजारे टुर गया फाड़ कर पहली बस और सहबा मैथ के पेपर से घबरा कर अधी राती मिर्जे के मोटरसाइकिल पर बैकर गई थी नस चंगा होया विच दरिया के डूब कर बच गई वरना माहीवाल से शादी करके सोनी जाती फस और इश्क की नाकामी से तो मजनू की इज्जत रह गई लैला की मां साबित होती बड़ी कपती सास तुपे फिर फिर आशकों को जब हो जाए यरकान दबकर उनको पीना चाहिए गन्ने का फिर रस
1: ਆਪਣੇ ਨਾਲ ਗੱਲਬਾਤ ਕਰਨ ਲਈ ਨੰਬਰ ਨੇ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ। ਔਰ ਬਿਲਕੁਲ ਜੀ, ਹੁਣੀ ਹੁਣੀ ਜਿਹੜਾ ਜੀ ਤੁਸੀਂ ਰੰਗਲੇ ਸਰਦਾਰ ਜਿਹੜੇ ਜੀ ਗਰੁੱਪ ਨੂੰ ਸੁਣ ਕੇ ਹਟੇ ਆ ਔਰ ਕੈਨੇਡਾ ਦੀ ਧਰਤੀ ਤੇ ਜਿਹੜਾ ਜੀ ਪਹੁੰਚੇ ਵੀ ਹੋਏ ਆ। ਔਰ ਜੇ ਤੁਸੀਂ ਉਹਨਾਂ ਦੀ ਜਿਹੜੀ ਜੀ ਬੁਕਿੰਗ ਕਰਨਾ ਚਾਹੁੰਦੇ ਆ, ਉਹਨਾਂ ਨੂੰ ਤੁਸੀਂ ਲਾਈਵ ਸ਼ੋਅ ਦੇ ਵਿੱਚ ਜਾਂ ਕੋਈ ਵਿਆਹਾਂ ਸ਼ਾਦੀਆਂ ਦੇ ਵਿੱਚ ਗਵਾਉਣਾ ਚਾਹੁੰਦੇ ਆ, ਤੇ ਬਿਲਕੁਲ ਤੁਸੀਂ ਉਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦੇ ਆ। ਸਾਡੇ ਹੈੱਡ ਆਫਿਸ ਤੋਂ ਵੀ ਉਹਨਾਂ ਦਾ ਨੰਬਰ ਲੈ ਸਕਦੇ ਆ, 9057990999। ਤੇ ਔਰ ਨਾਲ ਦੀ ਨਾਲ ਜਿਹੜਾ ਜੀ ਸਵਾਗਤ ਕਰਦੇ ਹੋਏ ਦੱਸ ਦਈਏ ਕਿ ਅੱਜ ਦਾ ਵੈਦਰ ਹੈਗਾ ਹੈ 27 ਡਿਗਰੀ, ਸ਼ਾਮ ਨੂੰ ਹੈਗਾ 22 ਡਿਗਰੀ, ਓਵਰ ਨਾਈਟ 17 ਡਿਗਰੀ, ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ ਹੈਗੀ 2। ਤੇ ਅੱਜ ਜਿਹੜਾ ਜੀ ਆਪਾਂ ਵੈਦਰ ਅਪਡੇਟ ਦੱਸ ਦਈਏ ਕਿ ਅੱਜ ਦਾ ਜਿਹੜਾ ਜੀ ਦਿਨ ਚੜਿਆ ਸੀ, ਸਨਰਾਈਜ਼ ਹੋਇਆ ਸੀ 6:05 ਤੇ ਦਿਨ ਚੱਲ ਜਾਣਾ ਹੈ ਜੀ 8:44 ਤੇ ਜੀ, ਸੋ 8:44 PM ਤੇ ਜਿਹੜਾ ਹੈ ਜੀ ਅੱਜ ਦਾ ਦਿਨ ਖਤਮ ਹੋ ਜਾਣਾ ਆ। ਔਰ ਨਾਲ ਦੀ ਨਾਲ ਸਾਡੇ ਨਾਲ ਜਿਹੜੇ ਜੀ ਕੱਲ ਸਾਡੇ ਬਹੁਤ ਸਾਰੇ ਲਿਸਨਰਸ ਨੇ ਜਿਹੜੇ ਹੈ ਜੀ ਟੋਪਿਕ ਤੇ ਗੱਲਬਾਤ ਕੀਤੀ ਸੀ, ਆਪਣੀ ਜਿਹੜੀ ਜੀ ਸਾਂਝ ਪਾਈ ਸੀ ਜਦੋਂ ਸੁਖੀ ਜੀ ਨੇ ਜਿਹੜੀ ਜੀ ਗੱਲਬਾਤ ਕੀਤੀ ਸੀ, ਸੋ ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਵੀ ਜੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਆ ਜਾਂ ਆਪਣਾ ਕੋਈ ਸੁਝਾਅ ਦੇਣਾ ਆ, ਤੇ ਨੰਬਰ ਸੇਮ ਹੈ ਜੀ ਸਾਡੇ ਸਟੂਡੀਓ ਦਾ 9057990999 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਆ। ਔਰ ਸਟੂਡੀਓ ਦੇ ਵਿੱਚ ਜਿਹੜਾ ਹੈ ਜੀ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਾਡੇ ਨਾਲ ਪਹੁੰਚ ਚੁੱਕੇ ਆ, ਸੋ ਰਾਜਨ ਜੀ ਦਾ ਜਿਹੜਾ ਜੀ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਔਰ ਰਾਜਨ ਜੀ ਕੀ ਹਾਲ ਚਾਲ ਆ?
1: ਵਧੀਆ ਵਧੀਆ ਜੀ,
0: ਬਿਲਕੁਲ ਜੀ ਬਿਲਕੁਲ, ਵਧੀਆ ਹੀ ਜਿਹੜਾ ਜੀ ਹਾਲ ਆਲਵੇਜ਼ ਚਾਹੀਦੇ ਹੈਗੇ ਆ। ਸੋ ਰਾਜਨ ਜੀ, ਜਿੱਥੇ ਕਿ ਆਪਾਂ ਆਲਵੇਜ਼ ਗੱਲ ਕਰਦੇ ਆ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਕਿ ਠੀਕ ਆ ਸਮਰ ਚੱਲ ਰਹੀ ਆ, ਕਿਸੇ ਨੇ ਸਨ ਗਲਾਸਿਸ ਲੈਣੇ ਆ, ਕੋਈ ਡਿਜ਼ਾਈਨਰ ਸਨ ਗਲਾਸਿਸ ਜਿਹੜੇ ਚੀਜ਼ਾਂ ਬਣਵਾਉਣੇ ਆ, ਕਸਟਮਾਈਜ਼ ਕਰਾਉਣੇ ਹੈਗੇ ਆ, ਉਹ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਆ। ਕੀ ਇਸ ਟਾਈਮ ਤੁਹਾਡੇ ਕੋਲ ਪੈਕੇਜਸ ਆ, ਕੀ ਇਸ ਟਾਈਮ ਜਿਹੜੇ ਜੀ ਆਫਰਸ ਚੱਲ ਰਹੇ ਨੇ?
1: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਰਿਕੁਐਸਟ ਕਰਾਂਗਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਛੁੱਟੀਆਂ ਦੇ ਟਾਈਮ ਚੱਲ ਰਿਹਾ, ਬੱਚਿਆਂ ਦਾ ਜ਼ਰੂਰ ਐਗਜ਼ਾਮ ਕਰਾਓ। ਬੱਚਿਆਂ ਦਾ ਐਗਜ਼ਾਮ ਸਾਲ ਦੇ ਵਿੱਚ ਕਵਰ ਹੁੰਦਾ, ਸੋ ਹੈਲਥ ਕਾਰਡ ਜਿਹੜਾ ਉਹ ਕਵਰ ਕਰਦਾ ਐਗਜ਼ਾਮ ਨੂੰ, ਸੋ ਬੱਚਿਆਂ ਦਾ ਐਗਜ਼ਾਮ ਕਰਾਓ। ਨਾਲ ਦੀ ਨਾਲ ਤੁਸੀਂ ਬੱਚਿਆਂ ਦਾ ਜਦੋਂ ਐਗਜ਼ਾਮ ਕਰਾਉਣਾ, ਸਾਡੇ ਕੋਲ ਟੋਪੋਗ੍ਰਾਫੀ ਮਸ਼ੀਨ ਹੈ, ਸਪੈਸ਼ਲੀ ਹੈ ਕਿ ਬੱਚੇ ਜਿਹਨਾਂ ਦੀ ਹਰ ਸਾਲ ਨਿਗਾਹ ਘਟਦੀ ਹੈ, ਯਾਨੀ ਕਿ ਨੰਬਰ ਵੱਧਦਾ, ਅਤੇ ਉਹਨਾਂ ਦਾ ਤੁਸੀਂ ਟੋਪੋਗ੍ਰਾਫੀ ਟੈਸਟ ਕਰਾ ਸਕਦੇ ਹੋ। ਇਹ ਦੱਸ ਦਿੰਦੀ ਕਿ ਬੱਚਾ ਤੁਹਾਡਾ ਜੇ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵਧੀ ਜਾਣਾ, ਤਾਂ ਅਸੀਂ ਇਹਨਾਂ ਨੂੰ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ, ਜਿਨ੍ਹਾਂ ਦੇ ਨਾਲ ਬੱਚਿਆਂ ਦੀ ਨਿਗਾਹ ਘਟਣੀ ਰੁਕ ਜਾਂਦੀ ਹੈ ਅਤੇ ਬੱਚਿਆਂ ਦਾ ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ। ਸੋ ਇਹਦੇ ਬਾਰੇ ਤੁਸੀਂ ਜਿੱਦਾਂ ਦਾ ਟੈਸਟ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 9054608888 9054608888। ਤੇ ਜੇ ਤੁਸੀਂ ਵੈਸੇ ਵੀ ਰੈਗੂਲਰ ਐਗਜ਼ਾਮ ਆਪਣਾ ਵੀ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਆ ਸਕਦੇ ਹੋ। ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹਦੇ 'ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਲੈਂਪ ਅਤੇ ਵਿਜੂਅਲ ਫੀਲਡ। ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਕਿਰਨ ਜੀ, ਜਿਹਦੇ ਨਾਲ ਅੱਖ ਦਾ ਅਸੀਂ ਹਰ ਇੱਕ ਹੀ ਕੋਨਾ ਚੈੱਕ ਕਰਦੇ ਹਾਂ, ਔਰ ਜਿਹੜੇ ਰਿਜ਼ਲਟ ਆਉਂਦੇ ਨਾ ਡਿਜੀਟਲੀ ਡਾਕਟਰ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾ ਕੇ ਸਮਝਾਉਂਦੇ ਨੇ ਵੀ ਜੇ ਕੋਈ ਪ੍ਰੋਬਲਮ ਹੈ ਤਾਂ ਕੀ ਪ੍ਰੋਬਲਮ ਹੈ ਅਤੇ ਉਹਦਾ ਕੀ ਟ੍ਰੀਟਮੈਂਟ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੀ ਫੈਮਿਲੀ ਦਾ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਨੰਬਰ 9054608888 9054608888। ਹੁਣ ਦੂਜੀ ਗੱਲ ਹੁੰਦੀ, ਜਦੋਂ ਆਪਾਂ ਐਗਜ਼ਾਮ ਕਰਾ ਲਈਦਾ, ਕਸਟਮਰ ਹੁੰਦਾ ਕਿ ਗਲਾਸਿਸ ਕਿਤੋਂ ਮਿਲਣ, ਸਸਤੀ ਪ੍ਰਾਈਸ 'ਚ ਮਿਲਣ ਤੇ ਵਧੀਆ ਕੁਆਲਿਟੀ 'ਚ ਮਿਲਣ। ਸੋ ਉਹਦੇ ਵਾਸਤੇ ਜੀ ਸਾਡਾ ਵੈਲਿਊ ਪੈਕੇਜ ਜਿਹੜਾ ਹੁੰਦਾ ਇਹ ਬੜਾ ਮਸ਼ਹੂਰ ਹੈ। ਸੋ ਵੈਲਿਊ ਪੈਕੇਜ 'ਚ ਅਸੀਂ ਉਹ ਸਾਰੀਆਂ ਚੀਜ਼ਾਂ ਦਿੰਦੇ ਹਾਂ ਜਿਹੜੀਆਂ ਕਿ ਤੁਸੀਂ ਕਾਫੀ ਜ਼ਿਆਦਾ ਪੈਸੇ ਖਰਚ ਕਰਕੇ ਲੈਂਦੇ ਹੋ। ਕਈ ਵਾਰੀ ਜਦੋਂ ਲੋਕ ਆਨਲਾਈਨ ਗਲਾਸਿਸ ਬਾਏ ਕਰ ਲੈਂਦੇ ਨੇ ਜਾਂ ਬੈਕ ਹੋਮ ਤੋਂ ਮੰਗਵਾਉਂਦੇ ਨੇ, ਪ੍ਰੋਬਲਮ ਇਹ 'ਚ ਹੁੰਦੀ ਕਿ ਡਾਕਟਰ ਤੋਂ ਐਗਜ਼ਾਮ ਕਰਾ ਲਿਆ, ਨੰਬਰ ਆਪਾਂ ਇੰਡੀਆ ਭੇਜਤਾ ਜਾਂ ਆਨਲਾਈਨ ਆਪਾਂ ਪ੍ਰਿਸਕ੍ਰਿਪਸ਼ਨ ਭਰਤੀ ਵੀ, ਓਕੇ ਜੀ ਆਹ ਨੰਬਰ ਹੈ, ਅਤੇ ਹੁਣ ਉਸ ਨੰਬਰ ਦੀ ਐਨਕ ਬਣ ਕੇ ਆਵੇ ਅਤੇ ਜਦੋਂ ਐਨਕ ਲਗਾਈ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ, ਫਿਰ ਲੱਗਦਾ ਵੀ ਯਾਰ ਸ਼ਾਇਦ ਡਾਕਟਰ ਨੇ ਨੰਬਰ ਗਲਤ ਚੈੱਕ ਕਰਤਾ। ਪਰ ਨਹੀਂ, ਜਦੋਂ ਤੁਸੀਂ ਪ੍ਰਿਸਕ੍ਰਿਪਸ਼ਨ ਐਗਜ਼ਾਮ ਕਰਾਉਂਦੇ ਹੋ ਉਸ ਤੋਂ ਬਾਅਦ 'ਚ ਬਹੁਤ ਸਾਰੀਆਂ ਮੈਜਰਮੈਂਟਸ ਹੁੰਦੀਆਂ, PD, OC ਹਾਈਟ ਅਤੇ ਪੈਂਟੋਸਕੋਪਿਕ ਟਿਲਟ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਤੁਹਾਡੀ ਇੱਕ ਪ੍ਰੋਪਰ ਵਿਜ਼ਨ ਲਿਆਉਣ ਦੇ ਲਈ। ਸੋ ਜਦੋਂ ਸਾਡੇ ਕੋਲ ਅਸੀਂ ਆਉਂਦੇ ਹੋ, ਸਾਡਾ ਜਿਹੜਾ ਪ੍ਰੋਫੈਸ਼ਨਲ ਸਟਾਫ ਹੈ ਇੱਕ ਤੁਹਾਨੂੰ ਹੈਲਪ ਕਰਦਾ ਪ੍ਰੋਪਰ ਗਲਾਸਿਸ ਚੂਜ਼ ਕਰਨ ਲਈ, ਫਿਰ ਉਸ ਵਜੋਂ ਜਦੋਂ ਗਲਾਸਿਸ ਬਣ ਕੇ ਆਉਂਦੀਆਂ ਨੇ ਉਹਨਾਂ ਨੂੰ ਉਹ ਚੈੱਕ ਕਰਦੇ ਨੇ ਕਿ ਜਿਹੜੀ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਹੈ ਪਲੱਸ ਜਿਹੜੀਆਂ ਮੈਜਰਮੈਂਟਸ ਤੁਹਾਡੀਆਂ ਹੈਗੀਆਂ ਸੀ ਉਸ ਮੈਜਰਮੈਂਟਸ ਦੇ ਨਾਲ ਬਣ ਕੇ ਆਈਆਂ, ਅਤੇ ਫਿਰ ਉਹਨਾਂ ਨੂੰ ਇਹ ਦੇਖੀਦਾ ਵੀ ਕਿਤੇ ਲੂਸ ਜਾਂ ਟਾਈਟ ਤਾਂ ਨਹੀਂ, ਕਿ ਥੱਲੇ ਡਿੱਗਦੀਆਂ ਤਾਂ ਨਹੀਂ, ਕਿਉਂਕਿ ਜੇ ਥੱਲੇ ਡਿੱਗਦੀਆਂ ਰਹਿਣਗੀਆਂ ਤਾਂ ਵੀ ਤੁਹਾਡੀ ਵਿਜ਼ਨ 'ਤੇ ਇਫੈਕਟ ਕਰਨਗੀਆਂ। ਤੇ ਡਾਊਨ ਦਾ ਰੋਡ ਇਹ ਜਿਹੜੇ ਅਸੀਂ ਤੁਹਾਨੂੰ ਬ੍ਰਾਂਡਡ ਫਰੇਮ ਦੇਵਾਂਗੇ ਇਹਨਾਂ ਦੇ ਉੱਤੇ 1 ਸਾਲ ਦੀ ਵਾਰੰਟੀ ਵੀ ਦਿੰਦੇ ਹਾਂ। ਹੁਣ ਆਪਾਂ ਲੱਗਦਾ ਵੀ ਜਦੋਂ ਆਪਾਂ ਇੰਨਾ ਕੁਛ ਸਾਰਾ ਕੁਛ ਦੇ ਰਹੇ ਹਾਂ ਤੇ ਸ਼ਾਇਦ ਪੈਸੇ ਬਹੁਤ ਜ਼ਿਆਦਾ ਲੈ ਰਹੇ ਹਾਂ, ਤੇ ਇਹ ਸਾਰਾ ਕੁਛ ਹੀ ਤੁਹਾਡਾ ਅਸੀਂ ਵੈਲਿਊ ਪੈਕੇਜ ਦੇ ਵਿੱਚ ਇੰਕਲੂਡ ਕਰ ਰਹੇ ਹਾਂ। ਸੋ ਵੈਲਿਊ ਪੈਕੇਜ ਤਕਰੀਬਨ 700 ਤੋਂ 800 ਫਰੇਮ ਨੇ ਸਾਡੇ ਕੋਲ, ਔਰ 30 ਤੋਂ 35 ਬ੍ਰਾਂਡ ਨੇ, ਇਹਨਾਂ 'ਚੋਂ ਕੋਈ ਵੀ ਫਰੇਮ ਚੂਜ਼ ਕਰ ਲਓ $300 ਦੀ ਕੀਮਤ ਦਾ ਫਰੇਮ ਹੈ ਜੀ, ਵੈਲਿਊ ਪੈਕੇਜ 'ਚ ਇੱਕ ਤਾਂ ਇਹ ਫਰੇਮ ਦਿੱਤਾ ਜਾਂਦਾ ਹੈ, $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਹੈ ਇਹ ਵੀ ਦਿੱਤੇ ਜਾਂਦੇ ਨੇ, ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ ਜਿਹੜਾ ਕਿ ਸਾਰੀਆਂ ਸਰਵਿਸ ਨੂੰ ਇਨਕਲੂਡ ਕਰਕੇ ਸਿਰਫ $129 'ਚ ਸਤਾਂ ਦੇ ਰਿਹਾ ਜੀ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਗਰੈਸਿਵ ਗਲਾਸਿਸ ਹੋਣ, ਤੁਹਾਡੇ ਕੋਲ ਐਸੀਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਮਿਲਿਆ ਜੀ। ਤੇ ਨਾਲ ਤੁਸੀਂ ਆਪਣੀ ਐਨਕਾਂ ਦੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਦੋ ਪੇਅਰ ਤੁਹਾਡੇ ਕੋਲ ਹੁਣ ਇੱਕ ਘਰ ਰੱਖਣਾ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਸ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਜੀ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਕਿਰਨ ਜੀ।
2: ਲਿਸਨ ਲਾਈਵ ਬਤਨੋਦੋ ਰੇਡੀਓ ਵਿਦ ਸੁਖੀ ਨਿਚਰ
3: ਜੀ। ਦੋਸਤੋ ਇੱਕ ਵਾਰੀ ਫਿਰ ਵਤਨੋ ਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ, ਔਰ ਜਿੱਥੇ ਅਸੀਂ ਅੱਜ ਤੁਹਾਨੂੰ ਵਧੀਆ ਵਧੀਆ ਡੀਲਸ ਲੈ ਕੇ ਦੇਣੀਆਂ। ਤੇ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। 905-204-1313 ਇਹਨਾਂ ਦਾ ਨੰਬਰ ਹੈ ਜਿੱਥੋਂ ਤੁਸੀਂ ਵਧੀਆ ਡਿਜੀਟਲ ਜਿਹੜੇ IP ਬਾਕਸ ਲੈ ਸਕਦੇ ਹੋ, ਰੇਡੀਓ ਲੈ ਸਕਦੇ ਹੋ, ਗੁਰਬਾਣੀ ਰੇਡੀਓ ਤੋਂ ਇਲਾਵਾ ਗੀਤਾਂ ਵਾਲੇ ਰੇਡੀਓ ਵੀ ਨੇ, ਕਾਫੀ ਕੁਛ ਉਹਨਾਂ ਕੋਲ ਨੇ, ਔਰ 905-204-1313 ਤੇ ਗੱਲ ਕਰ ਲਓ
0: ਜੀ। ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਜੇਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਉਹਨਾਂ ਨਾਲ ਵੀ ਅੱਜ ਜਿਹੜੀ ਜੀ ਥਰਸਡੇ ਦੇ ਦੁਪਹਿਰ ਦੇ ਵਿੱਚ ਗੱਲਬਾਤ ਕਰਾਵਾਂਗੇ ਕਿ ਤਬਦੀਲੀਆਂ ਜਿਹੜੀਆਂ ਜੀ ਆਟੋ ਇੰਸ਼ੋਰੈਂਸ ਦੇ ਵਿੱਚ ਆਈਆਂ, ਔਰ ਕਿੱਦਾਂ ਤੁਸੀਂ ਜਿਹੜਾ ਜੀ ਘਰਾਂ ਦੀ ਆਪਣੇ ਇੰਸ਼ੋਰੈਂਸ ਨੂੰ ਜਿਹੜਾ ਜੀ ਕੰਬਾਈਨ ਕਰਕੇ ਸਸਤੇ ਚ ਡਿਸਕਾਊਂਟਡ ਪ੍ਰਾਈਸਿਸ ਲੈ ਸਕਦੇ ਹਾਂ। ਸੋ ਉਹਨਾਂ ਦਾ ਤੁਹਾਡੇ ਤੱਕ ਨੰਬਰ ਲੈ ਲਓ 416-902-0706 ਤੇ ਤੁਸੀਂ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਦ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਜਿਹੜਾ ਜੀ ਪੇਸ਼ ਕਰ ਰਹੇ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈਗੇ ਆ ਕੈਨੇਡਾ ਦੇ ਵਿੱਚ, ਤੇ ਨਾਲ ਦੀ ਨਾਲ ਘਰਾਂ ਦੇ ਬਾਹਰ ਸਮਰ ਦੇ ਵਿੱਚ ਸਪੈਸ਼ਲੀ ਆਪਾਂ ਸੋਚਦੇ ਹਾਂ ਕਿ ਕੰਸਟਰਕਸ਼ਨ ਦਾ ਕੰਮ ਜਿਹੜਾ ਜੀ ਕਰਾ ਲਈਏ, ਘਰਾਂ ਦੇ ਬਾਹਰ ਕਿਚਨ ਬਣਵਾ ਲਈਏ, ਕਿਉਂਕਿ ਘਰ ਦੇ ਜਿਹੜੇ ਕਿਚਨ ਹੁੰਦੇ ਆਪਾਂ ਸੋਚਦੇ ਹਾਂ ਕਿ ਉਹਨਾਂ ਨੂੰ ਗੰਦਾ ਨਾ ਕਰੀਏ। ਸੋ ਬਿਲਕੁਲ ਜੀ ਗੱਲਬਾਤ ਤੁਸੀਂ ਕੰਸਟਰਕਸ਼ਨ ਸੰਬੰਧੀ ਕਰ ਸਕਦੇ ਹਾਂ ਅਵਨੀਤ ਜੀ ਹੁਣਾਂ ਦੇ ਨਾਲ 437-955-2220 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਇਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕੀਤਾ ਗਿਆ। ਤੁਸੀਂ ਆਪਣਾ ਭਵਿੱਖ ਜਿਹੜਾ ਜੀ ਮੈਡੀਕਲ ਫੀਲਡ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ, ਔਰ ਨਾਲ ਦੀ ਨਾਲ ਜਾਂ ਤੁਸੀਂ ਕੋਈ ਜਿਹੜਾ ਜੀ ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਪੇਰੋਲ ਜਾਂ ਤੁਸੀਂ ECA ਜਾਂ ECE ਕਰਨਾ ਚਾਹੁੰਦੇ ਹੈਗੇ ਆ, ਤੇ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਆ 6474991009 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਅਜੀ ਗੱਲਬਾਤ ਕਰ ਸਕਦੇ ਆ।
3: ਤੇ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ, ਬੁੱਡਵਾਈਨ ਬੈਂਕਟ ਹਾਲ ਜਾਂ ਫਿਰ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਦੋਨਾਂ ਦੀ ਮੈਨੇਜਮੈਂਟ ਇੱਕੋ ਹੀ ਹੈ, ਨੰਬਰ ਹੈ 416-743-0003 ਦੇ ਉੱਤੇ ਕਾਲ ਕਰ ਲਓ। ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੇ ਮੋਨਾ ਮਹਿੰਗੀ ਹੋਣੀ 416-509-1509 ਤੇ ਗੱਲ ਹੋ ਸਕਦੀ ਹੈ। ਤੇ ਜੁਵਲਰੀ ਦੀ ਸ਼ਾਪਿੰਗ ਕਰਨੀ ਹੈ ਤੇ ਸਿੰਗਾਪੁਰ ਜੁਵਲਰ 905-612-1500 ਤੇ ਕਾਲ ਕੀਤੀ ਜਾ ਸਕਦੀ ਹੈ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਸੋ ਕਿਰਨ ਜੀ ਆਪਾਂ ਇੱਕ ਗੀਤ ਵੱਲ ਨੂੰ ਚੱਲਦੇ ਹਾਂ ਤੇ ਉਸ ਤੋਂ ਬਾਅਦ ਫਿਰ ਸਾਡੀਆਂ ਲਾਈਨਾਂ ਵੀ ਓਪਨ ਹੈ ਜੀ, ਜੇ ਕਿਸੇ ਨੇ ਕੋਈ ਗੱਲਬਾਤ ਕਰਨੀ। ਕੱਲ੍ਹ ਇੱਕ ਬੜਾ ਵਧੀਆ ਵਿਸ਼ੇ ਦੇ ਉੱਤੇ ਟਾਪਿਕ ਚੱਲ ਰਿਹਾ ਸੀ, ਕਾਫੀ ਤੁਹਾਡੇ ਵੱਲੋਂ ਉਦੋਂ ਰਿਸਪੋਂਸ ਆਇਆ, ਆਫ ਦੀ ਏਅਰ ਵੀ ਬਹੁਤ ਸਾਰੀਆਂ ਕਾਲਾਂ ਆਈਆਂ, ਤੇ ਜੇ ਤੁਹਾਨੂੰ ਚੰਗਾ ਲੱਗਿਆ ਉਹ ਟਾਪਿਕ ਤੇ ਕੁਛ ਰਹਿ ਗਿਆ ਹੋਵੇ ਤੇ ਅੱਜ ਵੀ ਉਸਨੂੰ ਅਸੀਂ ਕੰਟੀਨਿਊ ਕਰ ਸਕਦੇ ਹਾਂ। ਔਰ ਉਹ ਟਾਪਿਕ ਸੀਗਾ ਜੀ, ਉਹ ਰਾਜਨ ਜੀ ਹੋਰਾਂ ਨੂੰ ਵੀ ਦੱਸ ਦਈਏ, ਮੇਰੇ ਖਿਆਲ ਸੁਣਿਆ ਸੀ ਤੁਸੀਂ ਕੱਲ੍ਹ ਕਿ ਨਹੀਂ?
1: ਕੱਲ੍ਹ ਨਹੀਂ ਮੈਂ ਸੁਣ ਪਾਇਆ ਜੀ।
3: ਅੱਛਾ ਜੀ, ਉਹ ਟਾਪਿਕ ਇਹ ਸੀ ਵੀ ਜੇ ਕਿਸੇ ਨੂੰ ਆਪਾਂ ਪੈਸੇ ਉਧਾਰੇ ਦੇ ਦਿੰਦੇ ਹਾਂ
1: ਜੀ,
3: ਜਾਂ ਆਪਾਂ ਤੁਸੀਂ ਵੀ ਇੱਥੇ ਹਾਂ ਵੀ ਜੇ ਇੰਡੀਆ ਦੇ ਵਿੱਚੋਂ ਕਈ ਵਾਰੀ ਇੱਧਰ ਨੂੰ ਆਉਣ ਲੱਗੇ, ਆਪਾਂ ਆਪਣਾ ਘਰ ਕਿਸੇ ਨੂੰ ਰਹਿਣ ਨੂੰ ਦੇ ਦਿੰਦੇ ਹਾਂ ਜਾਂ ਆਪਣੀ ਜ਼ਮੀਨ ਕਿਸੇ ਨੂੰ ਦੇ ਦਿੰਦੇ ਹਾਂ ਟੇਕ ਕੇਅਰ ਕਰਨ ਲਈ, ਤੇ ਜਦੋਂ ਤੁਸੀਂ ਵਾਪਸ ਮੰਗਦੇ ਹੋ ਤੇ ਤੁਹਾਡਾ ਰਿਸ਼ਤਾ ਵੀ ਗਿਆ,
1: ਬਿਲਕੁਲ ਜੀ,
3: ਸਮਾਨ ਵੀ ਗਿਆ,
1: ਬਿਲਕੁਲ ਜੀ ਬਿਲਕੁਲ।
3: ਹਾਂਜੀ, ਸੋ ਕਿੰਨਿਆਂ ਕੁ ਨਾਲ ਇਹ ਕੁਛ ਹੋਇਆ ਕੱਲ ਬਹੁਤ ਸਾਰੇ ਦੱਸਿਆ ਪਰਿਵਾਰਾਂ ਨੇ, ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਚੱਲ ਰਹੇ ਨੇ ਲੜਾਈ ਝਗੜੇ ਇਸ ਚੱਕਰ ਦੇ ਵਿੱਚ, ਤੇ ਨੰਬਰ ਹੈ 9057990999 ਦੇ ਉੱਤੇ ਗੱਲ ਕਰ ਸਕਦੇ ਹੋ, ਤੇ ਕਿਸੇ ਨਾ ਕਿਸੇ ਸਬਜੈਕਟ ਦੇ ਉੱਤੇ ਜਾਂ ਇਹ ਜਾਂ ਹੋਰ ਤੇ ਆਪਾਂ ਜ਼ਰੂਰ ਜਿਹੜੀ ਗੱਲਬਾਤ ਕਰਾਂਗੇ। ਲਓ ਫਿਰ ਇੱਕ ਖੂਬਸੂਰਤ ਗੀਤ ਵੱਲ ਨੂੰ।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM ਟੂ 6 PM, ਆਲ ਡਰਿੰਕਸ

0: or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry, Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 9054585956 9054589956
0: यारों के साथ टशन या फैमिली के साथ करना हो जशन ढाबा ऑन द फॉल्स आए टेस्ट का वादा और चॉइस भी ज्यादा
4: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
0: 905-358-0864 Dhaba on the Falls
5: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ ਜੇਕਰ ਵੀਕਐਂਡ ਲੌਂਗ ਵੀਕਐਂਡ ਆ ਰਿਹਾ ਤੁਸੀਂ ਨਾਗਰਾ ਫਾਲ ਘੁੰਮਣ ਜਾ ਰਹੇ ਹੋ ਤੇ ਢਾਬਾ ਔਨ ਦਾ ਫਾਲ ਜ਼ਰੂਰ ਜਾਣਾ ਬਹੁਤ ਵਧੀਆ ਲੋਕੇਸ਼ਨ ਪਾਰਕਿੰਗ ਬਿਲਕੁਲ ਫ੍ਰੀ ਹੈ ਔਰ ਬਹੁਤ ਹੀ ਵਧੀਆ ਉਹਨਾਂ ਦਾ ਖਾਣਾ ਹੁੰਦਾ ਘਰ ਵਰਗਾ ਸਵਾਦ ਲੇਟ ਨਾਈਟ ਤੱਕ ਉਹ ਖੁੱਲਦੇ ਨੇ ਤੇ ਉੱਥੇ ਜ਼ਰੂਰ ਵਿਜ਼ਿਟ ਕਰਨਾ ਤੇ ਲਓ ਫਿਰ ਇਸ ਟਾਈਮ ਸਾਡੀ ਜਿਹੜੀ ਲਾਈਨ ਹੈ ਉਹ ਢਿੱਲੋਂ ਵੀਡੀਓ ਦੇ ਨਾਲ ਮਿਲ ਚੁੱਕੀ ਹੈ ਤੁਹਾਨੂੰ ਪਤਾ ਕਿ ਢਿੱਲੋਂ ਵੀਡੀਓ ਜਿਹੜਾ ਹੈਗਾ ਉਹ ਪੂਰੇ ਜਿਹੜਾ ਨੌਰਥ ਅਮਰੀਕਾ ਦੇ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਇੱਕ ਇਹੋ ਜਿਹਾ ਮਿਊਜ਼ਿਕ ਦਾ ਜਿਹੜਾ ਪਲੇਟਫਾਰਮ ਹੈ ਜਿੱਥੋਂ ਹਰ ਤਰ੍ਹਾਂ ਦੇ ਨਵੇਂ ਪੁਰਾਣੇ ਗੀਤ ਸੰਗੀਤ ਔਰ ਗੁਰਬਾਣੀ ਸ਼ਬਦ ਸਾਰਾ ਕੁਝ ਮਿਲਦਾ ਤੇ ਡਿਜੀਟਲ ਐਚ ਡੀ ਜਿਹੜੇ ਬਾਕਸ ਨੇ ਉਹ ਵੀ ਮਿਲਦੇ ਨੇ ਸੋ ਮੇਰੇ ਨਾਲ ਸੈਮੀ ਢਿੱਲੋਂ ਸਾਹਿਬ ਜੁੜ ਚੁੱਕੇ ਨੇ ਢਿੱਲੋਂ ਸਾਹਿਬ ਜੀ ਆਇਆਂ ਨੂੰ
6: ਬਿਲਕੁਲ ਥੈਂਕ ਯੂ ਸੋ ਮਚ ਜੀ ਜਿੰਨੇ ਵੀ ਸਰੋਤੇ ਆਪਣੇ ਨਾਲ AM 530 ਤੇ ਜੁੜੇ ਵਤਨੋਂ ਦੂਰ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
5: ਸਤਿ ਸ੍ਰੀ ਅਕਾਲ ਜੀ ਔਰ ਲੌਂਗ ਵੀਕਐਂਡ ਚੱਲ ਆ ਰਿਹਾ ਜੀ ਤੇ ਲੌਂਗ ਵੀਕਐਂਡ ਦੀਆਂ ਕਿੱਦਾਂ ਫਿਰ ਤਿਆਰੀਆਂ ਢਿੱਲੋਂ ਵੀਡੀਓ ਤੇ
6: ਬਿਲਕੁਲ ਜੀ ਸੋ ਇਸ ਲੌਂਗ ਵੀਕਐਂਡ ਤੇ ਸਾਡਾ ਜਿਹੜਾ ਸਟਾਫ ਆ ਪੂਰਾ ਕਹਿੰਦੇ ਹੁੰਦੇ ਆ ਵੀ ਰੈਡੀ ਹੈਗਾ ਜੀ ਔਰ ਸੋਮਵਾਰ ਨੂੰ ਜਿਹੜੇ ਸਾਡੇ ਰੈਗੂਲਰ ਆਫਿਸ ਆਵਰਸ ਹੋਣਗੇ ਸਾਡਾ ਜਿਹੜਾ ਸਟੋਰ ਆ ਪੂਰੇ ਲੌਂਗ ਵੀਕਐਂਡ ਤੇ ਸੈਟਰਡੇ ਸੰਡੇ ਮੰਡੇ ਤੁਸੀਂ ਜਦੋਂ ਮਰਜ਼ੀ ਵਾਕ ਇਨ ਕਰ ਸਕਦੇ ਹੈਗੇ ਆ ਔਰ ਜਦੋਂ ਵੀ ਲੌਂਗ ਵੀਕਐਂਡ ਆਉਂਦਾ ਜੀ ਖਾਸ ਕਰਕੇ ਦੂਰੋਂ ਦੂਰੋਂ ਲੋਕ ਜਿਹੜੇ ਹੈਗੇ ਆ ਉਹ ਬ੍ਰੈਂਪਟਨ ਪਹੁੰਚਦੇ ਆ ਸੋ ਬ੍ਰੈਂਪਟਨ ਜਦੋਂ ਤੁਸੀਂ ਆਉਣਾ ਹੈਗਾ ਜੀ ਡੈਫਨਲੀ ਜੇ ਤੁਸੀਂ ਤੁਹਾਡੇ ਘਰੇ ਇੱਕ ਨਿੱਕੀ ਜਿਹੀ ਡਿਵਾਈਸ ਜਿਹਨੂੰ ਆਪਾਂ IPTV ਬਾਕਸ ਕਹਿੰਦੇ ਹੈਗੇ ਆ ਉਹ ਨਹੀਂ ਲੱਗੇਗੀ ਤਾਂ ਡੈਫਨਲੀ ਸਾਡੇ ਸਟੋਰ ਤੋਂ ਆ ਕੇ ਪਿਕਅਪ ਕਰੋ ਜਦੋਂ ਵੀ ਤੁਸੀਂ ਸਾਡੇ ਸਟੋਰ ਤੇ ਆ ਕੇ ਇਸ ਡਿਵਾਈਸ ਨੂੰ ਪਿਕਅਪ ਕਰੋਗੇ ਤੁਹਾਨੂੰ ਕਦੇ ਵੀ ਇਹਨੂੰ ਅਪਡੇਟ ਕਰਾਉਣ ਵਾਸਤੇ ਜਾਂ ਇਹਨੂੰ ਰੀਚਾਰਜ ਕਰਾਉਣ ਵਾਸਤੇ ਕਦੇ ਵੀ ਦੁਬਾਰਾ ਸਾਡੇ ਸਟੋਰ ਤੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਸਾਰੀਆਂ ਦੀਆਂ ਸਾਰੀਆਂ ਸਹੂਲਤਾਂ ਤੁਹਾਨੂੰ ਫੋਨ ਦੇ ਰਾਹੀਂ ਅਸੀਂ ਦੇਵਾਂਗੇ ਸੋ ਜਿੱਦਾਂ ਤੁਸੀਂ ਕਿਹਾ ਹੈਗਾ ਜੀ ਬਿਲਕੁਲ ਢਿੱਲੋਂ ਵੀਡੀਓ ਪਿਛਲੇ 45 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਹਾਜ਼ਰ ਹੈਗਾ ਆ ਔਰ ਰਾਈਟ ਨਾਉ ਅਸੀਂ ਪੂਰੇ ਨੌਰਥ ਅਮਰੀਕਾ ਨੂੰ ਇੱਕੋ ਹੀ ਲੋਕੇਸ਼ਨ ਤੋਂ ਸਰਵ ਕਰਦੇ ਹਾਂ ਜਿਹੜੀ ਕਿ ਐਬਨੀਜ਼ਰ ਐਂਡ ਗੋਲ ਰੋਡ ਤੇ ਹੈਗੀ ਆ ਸੋ ਇਸ ਲੌਂਗ ਵੀਕਐਂਡ ਤੇ ਤੁਸੀਂ IPTV ਬਾਕਸ ਖਰੀਦਣਾ ਆ ਤੁਸੀਂ ਗੁਰਬਾਣੀ ਰੇਡੀਓ ਲੈਣਾ ਹੈਗਾ ਆ ਜਾਂ ਤੁਸੀਂ ਜਿਹੜਾ ਨਵਾਂ ਪਲੱਗ ਐਂਡ ਪਲੇ ਰੇਡੀਓ ਜਿਹੜੇ ਆਏ ਹੈਗੇ ਆ ਤੁਸੀਂ ਉਹ ਲੈ ਕੇ ਜਾਣਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਪਲੱਗ ਲਾਓ ਅਤੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਸ ਇਸ ਪਲੱਗ ਐਂਡ ਪਲੇ ਰੇਡੀਓ ਦੇ ਥਰੂ ਚੱਲੂਗਾ ਸੋ ਇਹ ਸਾਰੇ ਦੇ ਸਾਰੇ ਪ੍ਰੋਡਕਟਸ ਅਵੇਲੇਬਲ ਹੈਗੇ ਨੇ ਢਿੱਲੋਂ ਵੀਡੀਓ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਸਾਡੀ ਲੋਕੇਸ਼ਨ ਆ ਉਹ ਐਬਨੀਜ਼ਰ ਐਂਡ ਗੋਰ ਰੋਡ ਤੇ ਆ ਜਿਹੜੀ ਕਿ ਕੱਲ੍ਹ ਨੂੰ 11 ਤੋਂ 8 ਸੈਟਰਡੇ ਸੰਡੇ ਮੰਡੇ 11 ਤੋਂ 8 ਸਾਡੇ ਰੈਗੂਲਰ ਆਫਿਸ ਆਵਰਸ ਹੋਣਗੇ ਕੋਈ ਵੀ ਇਨਫੋਰਮੇਸ਼ਨ ਨਹੀਂ ਇੱਕੋ ਇੱਕ ਨੰਬਰ ਹੈਗਾ ਢਿੱਲੋਂ ਵੀਡੀਓ ਦਾ 9052041313
5: ਔਰ ਮੇਰੇ ਖਿਆਲ ਚ ਢਿੱਲੋਂ ਸਾਹਿਬ ਇੱਕ ਬਹੁਤ ਵੱਡੀ ਗੱਲ ਹੈ ਕਿ ਲੌਂਗ ਵੀਕਐਂਡ ਤੇ ਹੋ ਸਕਦਾ ਕਈ ਲੋਕ ਜਿਹੜੇ ਉਹ ਘੁੰਮਣ ਫਿਰਨ ਜਾਂਦੇ ਨੇ ਦੂਜੇ ਮੁਲਕਾਂ ਦੇ ਵਿੱਚ ਵੀ ਤੇ ਜੇ ਜਾਣ ਤੋਂ ਉਹਨਾਂ ਲਈ ਜਿਹੜੇ ਰਿਸ਼ਤੇਦਾਰਾਂ ਦੇ ਜਾਣਾ ਸੱਜਣਾ ਮਿੱਤਰਾਂ ਦੇ ਜਾਣਾ ਉਹਨਾਂ ਦੇ ਲਈ ਇਹ ਗਿਫਟ ਵੀ ਲੈ ਕੇ ਜਾ ਸਕਦੇ ਉੱਥੇ ਵੀ ਚੱਲੇਗਾ
6: ਬਿਲਕੁਲ ਜੀ ਬਿਲਕੁਲ ਗਿਫਟ ਲੈ ਕੇ ਜਾ ਸਕਦੇ ਅਸੀਂ ਹਮੇਸ਼ਾ ਕਹਿੰਦੇ ਹਾਂ

0: ਦੇਖੋ ਜਦੋਂ ਵੀ ਤੁਸੀਂ ਸਾਡੇ ਕੋਈ ਵੀ ਪ੍ਰੋਡਕਟ ਖਾਸ ਕਰਕੇ ਜਦੋਂ ਤੁਸੀਂ IPTV ਬਾਕਸ ਕਿਸੇ ਨੂੰ ਰੈਕਮੈਂਡ ਕਰਦੇ ਆ, ਠੀਕ ਆ ਜੀ, ਅਸੀਂ ਇੱਕ ਗੱਲ ਦਾ ਦਾਅਵਾ 110% ਕਰਦੇ ਹੈਗੇ ਆ ਕਿ ਤੁਹਾਨੂੰ ਕੋਈ ਲਾਂਭਾ ਨਹੀਂ ਆਊਗਾ
1: ਜੀ।
0: ਤੁਹਾਨੂੰ ਤੁਹਾਡਾ ਰਿਸ਼ਤੇਦਾਰ ਸਾਥ ਨਹੀਂ ਇਹ ਨਹੀਂ ਕਹੂਗਾ ਯਾਰ ਤੁਸੀਂ ਸਾਨੂੰ ਇਹ ਕਿਹੜੀ ਕੰਪਨੀ ਨਾਲ ਗੱਲ ਕਰਵਾਤੀ, ਕਿਹੜੀ ਕੰਪਨੀ ਨਾਲ ਸਾਡੇ ਪੈਸੇ ਵੇਸਟ ਕਰਵਾਤੇ, ਨਾ ਤਾਂ ਸਾਡਾ ਫੋਨ ਚੱਕਦੇ ਹੈਗੇ ਆ, ਔਰ ਸਰਵਿਸ ਜਿਹੜੀ ਹੈਗੀ ਆ ਮਹੀਨੇ ਕੁ ਬਾਅਦ ਇਹਦੇ ਵਿੱਚ ਇੰਟਰਪਸ਼ਨ ਆ ਜਾਂਦਾ ਆ। ਸੋ ਐਬਸੋਲੂਟਲੀ ਏਦਾਂ ਦੀ ਕੋਈ ਵੀ ਟ੍ਰਬਲ ਨਹੀਂ ਆਊਗੀ। ਹਾਲਾਂਕਿ ਤੁਹਾਡਾ ਜਿਹੜਾ ਰਿਸ਼ਤੇਦਾਰ ਆ ਉਹ ਤੁਹਾਡਾ ਧੰਨਵਾਦ ਕਰੂਗਾ ਕਿ ਥੈਂਕ ਯੂ ਸੋ ਮਚ, ਜਿਹੜੀ ਸਾਡੀ ਸਰਵਿਸ ਆ ਸਭ ਤੋਂ ਬੈਸਟ ਚੱਲਦੀ ਆ, ਔਰ ਇਸੇ ਕਰਕੇ ਜਿਹੜੇ ਸਾਡੇ ਸਬਸਕ੍ਰਾਈਬਰਸ ਆ ਉਹ ਡੇ ਬਾਏ ਡੇ ਵੱਧਦੇ ਹੈਗੇ ਜੀ, ਕਿਉਂਕਿ ਜਿਹੜੀ ਰੈਕਮੈਂਡੇਸ਼ਨ ਹੁੰਦੀ ਆ ਨਾ ਤੁਹਾਡੇ ਬਿਜ਼ਨਸ ਦੀ ਉਹ ਬਹੁਤ ਜ਼ਰੂਰੀ ਆ।
1: ਬਿਲਕੁਲ ਜੀ, ਔਰ 905-204-1313 ਜਿਹੜਾ ਢਿੱਲੋਂ ਵੀਡੀਓ ਦਾ ਨੰਬਰ ਹੈ, ਤੇ ਵੀਕਐਂਡ ਔਰ ਲੌਂਗ ਵੀਕਐਂਡ ਤੇ ਖੁੱਲੇ ਹੋ ਜੀ?
0: ਬਿਲਕੁਲ ਜੀ ਬਿਲਕੁਲ, ਆਪਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸਾਡੇ ਰੈਗੂਲਰ ਆਫਿਸ ਆਵਰਸ ਹੋਣਗੇ, ਜਿਹੜਾ ਸਾਡਾ ਸਟੋਰ ਆ ਉਹ 11 ਤੋਂ ਲੈ ਕੇ 8 ਵਜੇ ਤੱਕ, ਔਰ ਜਿਹੜੀ ਸਾਡੀ IPTV ਦੀ ਟੈਕਨੀਕਲ ਹੈਲਪਲਾਈਨ ਆ ਜਾਂ ਕਰੋ ਸਟ੍ਰੀਮ ਐਪ ਦੀ ਟੈਕਨੀਕਲ ਹੈਲਪਲਾਈਨ ਆ ਉਹ ਸੁਬਹ 11 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 7 days a week ਅਵੇਲੇਬਲ ਹੁੰਦੀ ਆ।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਇਹ ਸਨ ਜੀ ਸੈਮੀ ਢਿੱਲੋਂ ਸਾਹਿਬ, ਔਰ ਸਾਡੇ ਕਾਲਰ ਨੇ ਜੀ ਆਇਆਂ ਨੂੰ ਜੀ ਹੈਲੋ ਸਤਿ ਸ੍ਰੀ ਅਕਾਲ ਜੀ,
2: ਮੈਂ ਅਮਰਜੀਤ ਸੇਵਾ ਬੋਲਾਂ ਬੋਹਲੋ ਤੋਂ
1: ਜੀ। ਜੀ ਜੀ ਚੀਮਾ ਸਾਹਿਬ,
2: ਮੈਂ ਤੁਹਾਡਾ ਟਾਪਿਕ ਸੁਣਿਆ ਸੀ, ਉਹਨੇ ਰੇਡੀਓ ਆਨ ਕੀਤਾ ਸੀ ਪੈਸਿਆਂ ਵਾਲੇ ਜਿਹੜੇ ਚਲੇ ਨਾ ਉਹਦੇ।
1: ਹਾਂਜੀ, ਅਸੀਂ ਕੱਲ ਇੱਕ ਕੁਛ ਸਾਨੂੰ ਇੱਦਾਂ ਯਾਰਾਂ ਦੋਸਤਾਂ ਨੇ ਕਿਹਾ ਕਿ ਇਹੋ ਜਿਹੇ ਬਹੁਤ ਲੋਕ ਨੇ ਔਰ ਜਿਹੜੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਨਾਲ ਅਵੇਅਰਨੈਸ ਮਿਲੇਗੀ ਕਿ ਆਪਾਂ ਕਿੱਦਾਂ ਜੇ ਕਿਸੇ ਨੂੰ ਕੁਛ ਉਧਾਰ ਦੇਣਾ ਜਾਂ ਕੋਈ ਆਪਣੀ ਪ੍ਰੋਪਰਟੀ ਕਿਸੇ ਨੂੰ ਤੁਸੀਂ ਲੀਜ਼ ਤੇ ਦੇਣੀ ਹੈ ਜਾਂ ਘਰ ਰਹਿਣ ਨੂੰ ਤੇ ਕਿੱਦਾਂ ਉਹਦਾ ਬਚਾਅ ਹੋ ਸਕੇ।
2: ਹਾਂਜੀ ਭਾਜੀ, ਮੈਡਮ ਮੇਰਾ ਤਜਰਬਾ ਆ ਵੀ ਜਦੋਂ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਯਾਰ ਦੋਸਤ ਨੂੰ ਪੈਸੇ ਉਧਾਰੇ ਦੇ ਦਿੰਦੇ ਆ ਤੇ ਉਹ ਜੇ ਤੁਸੀਂ ਨਾ ਕਰਦੇ ਹੋ ਤਾਂ ਵੀ ਵਿਗੜਨੀ ਆ ਉਹਦੇ ਨਾਲ, ਤੇ ਜੇ ਤੁਸੀਂ ਪੈਸੇ ਦੇ ਦਿੰਦੇ ਆ ਤਾਂ ਵਿਗੜਨੀ ਤਾਂ ਵੀ ਆ ਕਿਉਂਕਿ ਉਹਨਾਂ ਨੇ ਵਾਪਸ ਨੀ ਦੇਣੇ ਤੁਹਾਨੂੰ।
1: ਸੋ ਪਹਿਲਾਂ ਹੀ ਵਿਗਾੜ ਲਓ,
2: ਪਹਿਲਾਂ ਵਿਗਾੜ ਲਓ ਭਾਜੀ, ਉਹ ਤੁਹਾਨੂੰ ਮੁਫ਼ਤ ਵਿੱਚ ਵਿਗੜਨੀ ਆ, ਤੁਸੀਂ ਮੁੱਲ ਦੇ ਕੇ ਕਿਉਂ ਕੋਈ ਚੀਜ਼ ਮੁੱਲ ਲੈਣੀ ਹੈ ਨਾ, ਦੁਸ਼ਮਣੀ ਮੁੱਲ ਲੈਣੀ
1: ਬਿਲਕੁਲ। ਤੁਸੀਂ ਆਪਣੀ ਚੀਜ਼ ਲੈਣ ਲਈ ਬੰਦਾ ਸ਼ਰਮਾਉਂਦਾ ਰਹਿੰਦਾ ਕਿੱਦਾਂ ਮੈਂ ਮੰਗਾ ਉਹਨਾਂ ਕੋਲੋਂ।
2: ਨਾ ਜੀ ਨਾ, ਅਗਲੇ ਕਹਿੰਦੇ ਪਿੰਡੋਂ ਭੱਜ ਚੱਲੇ ਆ, ਅਸੀਂ ਸ਼ਹਿਰੋਂ ਭੱਜ ਚੱਲੇ ਆ, ਇੱਥੇ ਹੀ ਆ ਜਿਵੇਂ ਆ, ਮਰਦ ਨੀ ਚੱਲੇ, ਤੇਰੇ ਪੈਸੇ ਦੇ ਕੇ ਮਰਾਂਗੇ, ਔਰ ਇੱਦਾਂ ਦੇ ਕਈ ਮੇਰੇ ਮੁੰਡੇ ਵੀ ਗਏ ਆ ਜਿਹਨਾਂ ਨੇ ਦੇਣੇ ਸੀਗੇ।
1: ਬਿਲਕੁਲ ਜੀ, ਧੰਨਵਾਦ ਧੰਨਵਾਦ ਚੀਮਾ ਸਾਹਿਬ, ਥੈਂਕ ਯੂ।
2: ਮੈਂ ਭਾਜੀ 60-70,000 ਡਾਲਰ ਦੇ ਵਿੱਚ ਲਿਆ ਆਇਆ ਤੁਹਾਨੂੰ ਦੱਸਾਂ ਮੈਂ, ਹਰ ਰੋਜ਼ ਨੀਂਦ ਨੀ ਆਉਂਦੀ, ਕੋਈ ਹੱਕ ਦੀ ਕਮਾਈ ਦਿੱਤੀ ਆ, ਕੋਈ ਚੋਰੀ ਕਰਕੇ ਨੀ ਲਿਆਂਦੀ,
1: ਚਲੋ ਚੀਮਾ ਸਾਹਿਬ ਉਹ ਸ਼ਾਇਦ ਜਿਹਨਾਂ ਨੂੰ ਦਿੱਤੇ ਹੋਣ ਸੁਣਦੇ ਹੋਣ, ਹੁਣ ਆਨੇ ਬਹਾਨੇ ਉਹਨਾਂ ਦੀ ਗੱਲ ਕੰਨ ਚ ਪੈ ਗਈ ਹੋਵੇ,
2: ਤੁਹਾਡੇ ਕੈਨੇਡਾ ਜੀ ਉਹ।
1: ਹਾਂਜੀ ਹਾਂਜੀ, ਥੈਂਕ ਯੂ ਜੀ ਮੈਡਮ, ਓਕੇ ਜੀ। 9057990999 ਸਾਡਾ ਨੰਬਰ ਹੈ, ਤੁਸੀਂ ਇੱਥੇ ਗੱਲਬਾਤ ਕਰ ਸਕਦੇ ਹੋ, ਤੇ ਸਪੈਕਸ ਐਕਸਪ੍ਰੈਸ ਤੋਂ ਵੀ ਰਾਜਨ ਜੀ ਆ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ, ਤੇ ਉਧਰੋਂ ਇੰਡੀਆ ਤੋਂ ਮਨਪ੍ਰੀਤ ਹੋਰੀ ਵੀ ਆ ਗਏ ਨੇ। ਮਨਪ੍ਰੀਤ ਜੀ ਜੀ ਆਇਆਂ ਨੂੰ
3: ਬਹੁਤ ਬਹੁਤ ਸ਼ੁਕਰੀਆ, ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ,
1: ਤੇ ਆਪਾਂ ਕੁਛ ਖਬਰਾਂ ਤੇ ਝਾਤ ਪਾ ਲਈਏ, ਕਿਹੜੀ ਕਿਹੜੀ ਖਬਰ ਤੋਂ ਸ਼ੁਰੂ ਕਰਨਾ ਜੀ?
3: ਜੀ ਖਬਰਾਂ ਕਾਫੀ ਸਾਰੀਆਂ ਨੇ, ਚਲੋ ਇੱਕ ਇੱਕ ਕਰਕੇ ਜਿੰਨੀਆਂ ਕੁ ਹੋ ਸਕਦੀਆਂ ਟਾਈਮ ਦੇ ਮੁਤਾਬਕ ਆਪਾਂ ਚੱਲਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਤਾਂ ਸੰਸਦ ਦੇ ਵਿੱਚ ਅੱਜ ਸੁਖੀ ਜੀ ਵੰਦੇ ਮਾਤਰਮ ਗੀਤ ਜਿਹੜਾ ਆ ਉਹਦਾ ਬਿੱਲ ਜਿਹੜਾ ਪਾਸ ਕੀਤਾ ਗਿਆ ਆ, ਕਿਉਂਕਿ ਵੰਦੇ ਮਾਤਰਮ ਦੇ ਅਪਮਾਨ ਨੂੰ ਅਪਰਾਧ ਸ਼੍ਰੇਣੀ ਦੇ ਵਿੱਚ ਲਿਆਉਣ ਵਾਲਾ ਇਹ ਜਿਹੜਾ ਅਹਿਮ ਬਿੱਲ ਆ ਜੋ ਅੱਜ ਪਾਸ ਹੋਇਆ, ਔਰ ਰਾਜ ਸਭਾ ਦੇ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਾ ਸੀ, ਔਰ ਇਸ ਬਿੱਲ ਨੂੰ ਲੋਕ ਸਭਾ ਨੇ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਤੇ ਵਿਰੋਧ ਦੇ ਵਿਚਕਾਰ ਅੱਜ ਜ਼ੁਬਾਨੀ ਵੋਟ ਦੇ ਨਾਲ ਮਨਜ਼ੂਰੀ ਦਿੱਤੀ ਹੈ। ਤੇ ਨਵਾਂ ਕਾਨੂੰਨ ਜਿਹੜਾ ਆ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਐਕਟ 1971 ਦੇ ਵਿੱਚ ਸੋਧ ਕਰਦਾ, ਔਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਦਸਤਖਤਾਂ ਤੋਂ ਬਾਅਦ ਇਹ ਬਿੱਲ ਜਿਹੜਾ ਹੈ ਕਾਨੂੰਨ ਦਾ ਰੂਪ ਧਾਰਨ ਕਰ ਲਊਗਾ, ਇਸ ਤੋਂ ਬਾਅਦ ਵੰਦੇ ਮਾਤਰਮ ਦਾ ਜਾਣ ਬੁੱਝ ਕੇ ਅਪਮਾਨ ਕਰਨ ਤੇ ਇਹਨੂੰ ਗਾਉਣ ਤੋਂ ਰੋਕਣ ਜਾਂ ਗਾਇਣ ਦੇ ਦੌਰਾਨ ਕੋਈ ਵੀ ਜੇਕਰ ਵਿਘਨ ਪਾਉਂਦਾ ਆ ਤਾਂ ਉਹਨਾਂ ਨੂੰ 3 ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜਾਵਾਂ ਵੀ ਹੋ ਸਕਦੀਆਂ, ਤੇ ਨਾਲ ਹੀ ਵਾਰ ਵਾਰ ਅਪਰਾਧ ਕਰਨ ਵਾਲਿਆਂ ਦੇ ਲਈ ਘੱਟੋ ਘੱਟ 1 ਸਾਲ ਦੀ ਕੈਦ ਦਾ ਜਿਹੜਾ ਪ੍ਰਬੰਧ ਉਹ ਵੀ ਕੀਤਾ ਗਿਆ। ਔਰ ਇਹ ਬਿੱਲ ਜਿਹੜਾ ਆ ਬੰਕਿਮ ਚੰਦਰ ਚੈਟਰਜੀ ਦੁਆਰਾ ਰਚਿਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਮੌਕੇ ਤੇ ਜਿਹੜਾ ਆ ਪਾਸ ਕੀਤਾ ਗਿਆ ਆ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਇਸ ਬਿੱਲ ਦਾ ਪੁਰਜ਼ੋਰ ਵਿਰੋਧ ਵੀ ਕੀਤਾ ਆ। ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਬਿੱਲ ਆ ਧਰਮ ਨਿਰਪੱਖਤਾ ਤੇ ਸੰਘਵਾਦ ਦੇ ਖਿਲਾਫ ਆ। ਉਸ ਤੋਂ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਕੇਰਲਾ ਦੀ ਖਬਰ ਹੈ, ਦੱਸਣ ਇਸ ਕਰਕੇ ਲੱਗੀ ਹੈ ਕਿਉਂਕਿ ਕਿਤੇ ਨਾ ਕਿਤੇ ਸਾਡੇ ਵੀ ਆਪਣੇ ਬੱਚੇ ਭੈਣ ਭਰਾ ਸਕੂਲਾਂ ਚ ਪੜ੍ਹਦੇ ਨੇ ਔਰ ਇੱਕ ਸਟੇਟ ਤੋਂ ਨਿਕਲੀ ਜਿਹੜੀ ਖਬਰ ਆ ਉਹ ਦੂਸਰੀਆਂ ਸਟੇਟਾਂ ਤੇ ਕਿਤੇ ਨਾ ਕਿਤੇ ਜ਼ਰੂਰ ਅਸਰ ਪਾਉਂਦੀ ਆ, ਭਾਵੇਂ ਚੰਗੀ ਹੋਵੇ ਜਾਂ ਬੁਰੀ। ਸੁੱਖ ਜੀ, ਅਧਿਆਪਕਾਂ ਨੂੰ ਬੱਚਿਆਂ ਦੇ ਭਵਿੱਖ ਦਾ ਨਿਰਮਾਤਾ ਮੰਨਿਆ ਜਾਂਦਾ ਹੈ ਔਰ ਮਾਪਿਆਂ ਤੋਂ ਬਾਅਦ ਜੇਕਰ ਕੋਈ ਬੱਚਿਆਂ ਦੇ ਵਿੱਚ ਚੰਗੇ ਸੰਸਕਾਰ ਪੈਦਾ ਕਰਦਾ ਹੈ ਤਾਂ ਉਹ ਇੱਕ ਅਧਿਆਪਕ ਆ। ਪਰ ਕੇਰਲ ਦੀਆਂ ਤਿੰਨ ਮਹਿਲਾ ਅਧਿਆਪਕਾਵਾਂ ਦੀ ਇਹੋ ਜਿਹੀ ਕਰਤੂਤ ਕਹਿ ਸਕਦੇ ਆਪਾਂ ਸੁਣ ਕੇ, ਜਿਹੜਾ ਇੱਕ ਵਾਰੀ ਮਨ ਜ਼ਰੂਰ ਉਦਾਸ ਹੁੰਦਾ ਆ ਜਾਂ ਹਰ ਕੋਈ ਹੈਰਾਨ ਰਹਿੰਦਾ ਹੈ ਜਦੋਂ ਖਬਰਾਂ ਦੇ ਵਿੱਚ ਇਹ ਪੜ੍ਹਿਆ ਜਾਂਦਾ ਆ ਕਿ ਇਹ ਅਧਿਆਪਕਾਵਾਂ ਜਿਹੜੀਆਂ ਨੇ ਸੰਸਕਾਰ ਦੇਣ ਦੀ ਬਜਾਏ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵੱਲ ਧੱਕ ਰਹੀਆਂ ਨੇ, ਗੈਰ ਕਾਨੂੰਨੀ ਧੰਦੇ ਦੇ ਵਿੱਚ ਸ਼ਾਮਿਲ ਕਰ ਰਹੀਆਂ ਨੇ ਔਰ ਡਰੱਗ ਮਾਮਲੇ ਦੇ ਵਿੱਚ ਤਿੰਨ ਉੱਥੋਂ ਦੀਆਂ ਟੀਚਰਸ ਨੂੰ, ਫੀਮੇਲ ਟੀਚਰਸ ਨੂੰ ਜਿਹੜਾ ਆ ਗ੍ਰਿਫ਼ਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ। ਡਰੱਗਸ ਨੈਟਵਰਕ ਦੇ ਵਿੱਚ ਤਿੰਨਾਂ ਅਧਿਆਪਕਾਵਾਂ ਦੀ ਭੂਮਿਕਾ, ਕੇਰਲ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੂਬੇ ਨਸ਼ਿਆਂ ਦੇ ਵਿਰੁੱਧ, ਉੱਥੇ ਵੀ ਸੁੱਖੀ ਜੀ ਇੱਕ ਮੁਹਿੰਮ ਚੱਲ ਰਹੀ ਆ ਓਪਰੇਸ਼ਨ ਤੂਫਾਨ, ਜਿਵੇਂ ਇੱਧਰ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਧਰ ਵੀ ਓਪਰੇਸ਼ਨ ਤੂਫਾਨ ਜਿਹੜਾ ਸ਼ੁਰੂ ਕੀਤਾ ਹੋਇਆ। ਇਸ ਮੁਹਿੰਮ ਦੇ ਦੌਰਾਨ ਹੀ ਜਿਹੜਾ ਤਿੰਨਾਂ ਅਧਿਆਪਕਾਵਾਂ ਨੂੰ ਪੁਲਿਸ ਨੇ ਜਿਹੜਾ ਆਪਣੀ ਰਡਾਰ ਤੇ ਲੈ ਕੇ ਗ੍ਰਿਫ਼ਤਾਰ ਕੀਤਾ ਹੈ।
1: ਜੀ ਮਨਪ੍ਰੀਤ ਜੀ, ਕੋਈ ਹੋਰ ਖਾਸ ਖਬਰ ਹੋਵੇ ਤੇ ਜਿਹੜਾ ਫਟਾਫਟ ਪੜ੍ਹ ਦੋ ਤੇ ਬਾਕੀ, ਕਿਉਂਕਿ ਅੱਜ ਕਾਫੀ ਬਿਜ਼ੀ ਸਕੇਜੂਲ ਹੈ।
3: ਜੀ ਸੁੱਖੀ ਜੀ, ਮੋਹਾਲੀ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਅੱਜ ਸਵੇਰੇ ਜਿਹੜਾ ਉੱਥੋਂ ਦੇ ਦਫ਼ਤਰ ਘੇਰੇ ਤੇ ਨਾਲ ਹੀ ਸਾਰੇ ਸਫਾਈ ਕਰਮਚਾਰੀਆਂ ਦੇ ਵੱਲੋਂ ਜਿਹੜਾ ਸੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਅੱਜ 30 ਜੁਲਾਈ ਨੂੰ ਪ੍ਰਸਤਾਵਿਤ ਪੰਜਾਬ ਬੰਦ ਦਾ ਜਿਹੜਾ ਸਮਰਥਨ ਆ ਉਹ ਇਹਨਾਂ ਕਰਮਚਾਰੀਆਂ ਨੂੰ ਮਿਲਿਆ ਔਰ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦਾ 20,500 ਰੁਪਏ ਤੋਂ ਲੈ ਕੇ 25,000 ਤੱਕ ਦਾ ਜੋ ਸਾਨੂੰ ਤਨਖਾਹ ਦਾ ਝਾਂਸਾ ਦਿੱਤਾ ਗਿਆ ਆ ਉਹ ਜਿਹੜਾ ਸਾਡੇ ਜ਼ਹਿਨ ਦੇ ਵਿੱਚ ਜਿਹੜਾ ਨਹੀਂ ਜਾ ਅਸੀਂ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਸਵੀਕਾਰ ਨਹੀਂ ਕਰਦੇ ਕਿਉਂਕਿ ਸਿਰਫ ਤਨਖਾਹਾਂ ਵਧਾ ਕੇ ਠੇਕਾ ਪ੍ਰਣਾਲੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਤੇ ਸਾਨੂੰ ਠੇਕਾ ਪ੍ਰਣਾਲੀ ਨਹੀਂ ਚਾਹੀਦੀ, ਸਾਨੂੰ ਜਿਹੜੀਆਂ ਨੇ ਪੱਕੀਆਂ ਨੌਕਰੀਆਂ ਚਾਹੀਦੀਆਂ ਨੇ। ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਹਿਤ ਜਿਹੜਾ ਬੇਅਦਬੀ ਰੋਕਣ ਸੰਬੰਧੀ ਕਾਨੂੰਨ ਦੇ ਵਿੱਚ ਸੋਧਾਂ ਕਰਕੇ ਬਿੱਲ ਭੇਜਿਆ ਗਿਆ ਸੀਗਾ ਜਿਹਨੂੰ ਅੱਜ ਨਕਾਰ ਦਿੱਤਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਕਿਹਾ ਕਿ ਜੋ ਉਸ ਦਿਨ ਮਤਾ ਪਾਸ ਹੋਇਆ ਸੀ 29 ਜੂਨ 1926 ਨੂੰ ਪੰਜਾਬ ਵਿਧਾਨ ਸਭਾ ਦੇ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਖੇ ਸਰਕਾਰ ਦੇ ਜਵਾਬ ਦੇ ਵਿੱਚ ਉਹਦੀ ਇਹ ਪੂਰੀ ਭਾਵਨਾ ਨਹੀਂ ਹੈ, ਸੋ ਸਰਕਾਰ ਇਸ ਤੇ ਦੁਬਾਰਾ ਸੋਚੇ ਤੇ ਮਤੇ ਨੂੰ ਦੁਬਾਰਾ ਜਿਹੜਾ ਪਾਸ ਕਰੇ।
1: ਜੀ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਔਰ ਕੱਲ ਨੂੰ ਫਿਰ ਗੱਲਬਾਤ ਕਰਾਂਗੇ, ਅੱਜ ਕਿਉਂਕਿ ਕਾਫੀ ਕਾਲਰਾਂ ਜਿਹੜੀਆਂ ਬਿਜ਼ੀ ਨੇ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸ ਦੇ ਨਾਲ ਨਾਲ ਦੱਸ ਦਈਏ ਸਾਡਾ ਸਟੂਡੀਓ ਦਾ ਨੰਬਰ 9057990999 ਹੈ ਤੇ ਰਾਜਨ ਜੀ ਇੱਕ ਵਾਰੀ ਫਿਰ ਵੈਲਕਮ ਹੈ, ਔਰ ਕਿਉਂਕਿ ਲੌਂਗ ਵੀਕਐਂਡ ਦੇ ਉੱਤੇ ਤੁਸੀਂ ਵੀ ਜਿਹੜਾ ਅੱਜ ਕੋਈ ਨਾ ਕੋਈ ਗਿਫਟ ਦੇਈਏ ਸੁਣ ਵਾਲਿਆਂ
4: ਨੂੰ। ਜ਼ਰੂਰ ਜੀ,
1: ਚਲੋ ਦੇਖ ਲੈਂਦੇ ਹਾਂ ਜੀ ਕੀ ਕਿੱਦਾਂ ਦਈਏ ਗਿਫਟ।
4: ਤੁਸੀਂ ਕਰੋ ਕੋਈ ਕੰਟੈਸਟ।
1: ਚਲੋ ਜੀ ਇਹ ਕਰਦੇ ਆ ਕਿ ਪਹਿਲੇ ਜਿਹੜੇ ਬਲਾਕ ਦੇ ਵਿੱਚ ਰਾਜਨ ਜੀ ਕਿਹੜੀ ਸੇਲ ਲਾ ਕੇ ਗਏ, ਦੱਸੋ ਜੀ ਕਿਸੇ ਨੂੰ ਯਾਦ ਹੈ।
4: ਬਿਲਕੁਲ ਜੀ, ਹਾਂ ਇਹ ਸਭ ਤੋਂ ਵਧੀਆ।
1: ਹਾਂਜੀ, ਤੇ ਇਹਨਾਂ ਦੇ ਦੋਨਾਂ ਲੋਕੇਸ਼ਨਾਂ ਦਾ ਐਡਰੈਸ।
4: ਬਿਲਕੁਲ,
1: ਐਡਰੈਸ ਜਾਂ ਟੈਲੀਫੋਨ ਜੇ ਕਿਸੇ ਨੂੰ ਪਤਾ ਤੇ ਫਿਰ ਤੁਹਾਨੂੰ ਅੱਜ ਨਾ ਸਨਗਲਾਸਿਸ ਮਿਲਣਗੀਆਂ, ਜਿਹੜਾ ਪਹਿਲਾ ਕਾਲ
4: ਸਕੈਚਸ ਦੀਆਂ ਪੋਲੋਰਾਈਜ਼ਡ ਸਨਗਲਾਸਿਸ ਇਹਨਾਂ ਨੂੰ ਗਿਫਟ ਕਰ ਦਿਆਂਗੇ ਜਿਹੜੇ ਕਾਲ ਕਰਕੇ ਆਏ ਹੋਣ ਸਟੂਡੀਓ 'ਚ ਦੱਸ ਦੇਣ ਸਾਨੂੰ।
1: ਜੀ ਐਡਰੈਸ ਤੇ ਫੋਨ ਨੰਬਰ ਤੇ ਜਿਹੜੀ ਡੀਲ ਪਹਿਲਾਂ ਦੱਸ ਕੇ।
4: ਬਿਲਕੁਲ ਬਿਲਕੁਲ ਜੀ,
1: ਚਲੋ ਜੀ ਜਦ ਤੱਕ ਦੇ ਲਈ ਦੇਖਦੇ ਹਾਂ ਜੀ ਕਾਲ ਕਿਹੜੀ।
4: ਸਟੂਡੀਓ ਦਾ ਨੰਬਰ ਦੱਸ ਦਿਓ।
1: ਹਾਂਜੀ 9057990909 905-799-0999 ਤੇ ਤੁਸੀਂ ਜਿਹੜੀ ਹੈਗੀ ਕਾਲ ਕਰ ਲਓ ਤੇ ਤੁਸੀਂ ਜਿਹੜੀਆਂ ਲੌਂਗ ਵੀਕਐਂਡ ਦੇ ਉੱਤੇ ਤੁਹਾਡੇ ਲਈ ਵਧੀਆ ਗਿਫਟ ਜਿਹੜਾ ਇਹਨਾਂ ਵੱਲੋਂ ਮਿਲੇਗਾ। ਔਰ ਦੇਖਦੇ ਹਾਂ ਜੀ ਕੋਈ ਕਾਲ ਹਾਲੇ, ਮੈਨੂੰ ਲੱਗਦਾ ਜ਼ਿਆਦਾ ਕਿਸੇ ਨੂੰ ਪਤਾ ਨਹੀਂ ਸੀ ਕੀ ਬੋਲ ਕੇ ਗਏ।
4: ਹਾਂਜੀ ਹਾਂਜੀ, ਲੋਕੀ ਇਹੀ ਦੇਖ ਲਾ ਵੀ ਕਿੰਨੇ ਕੁ ਧਿਆਨ ਨਾਲ ਪ੍ਰੋਗਰਾਮ ਸੁਣਦੇ ਨੇ।
1: ਹਾਂਜੀ ਬਿਲਕੁਲ ਜੀ, ਆਪੇ ਕਰ ਲਈਏ ਕਿਰਨ, ਆਪਾਂ ਨੂੰ ਤਾਂ ਪਤਾ ਕੀ ਡੀਲ ਹੈ। ਸੋ ਦੇਖਦੇ ਹਾਂ ਜੀ, ਕਾਲ ਹਾਲੇ ਤੱਕ ਤਾਂ ਕੋਈ ਆਈ ਨਹੀਂ ਤੇ ਉੱਧਰ ਸਾਡੇ ਸਟੂਡੀਓ 'ਚ ਡਾਕਟਰ ਅਬਰਾਰ ਜੀ ਵੀ ਪਹੁੰਚ ਗਏ ਨੇ ਤੇ ਤੁਹਾਡੀ ਸਿਹਤ ਲਈ ਕੁਝ ਟਿਪਸ ਵੀ ਦੇਵਾਂਗੇ ਕਿ ਕਿੱਦਾਂ ਤੁਸੀਂ ਆਪਣੀ ਸਿਹਤ ਨੂੰ ਕੋਈ ਜਿਹੜੀਆਂ ਛੋਟੀਆਂ ਮੋਟੀਆਂ ਬਿਮਾਰੀਆਂ ਤੋਂ ਦੂਰ ਰੱਖਣਾ ਤੇ ਉਹਦੀ ਕੋਈ ਜਾਣਕਾਰੀ ਹੋਵੇਗੀ। ਰਾਜਨ ਜੀ ਕਾਲ ਆਈ ਨਹੀਂ, ਤੁਸੀਂ ਇੱਕ ਵਾਰੀ ਦੁਬਾਰਾ ਡੀਲ ਦੱਸੋ
4: ਤੇ ਦੇਖਦੇ ਹਾਂ ਨਵੀਆਂ ਡੀਲਾਂ ਦੱਸ ਦੇਣਾ।
1: ਹਾਂ ਚਲੋ ਜੀ
4: ਦੇਖ ਲੈਂਦੇ ਹਾਂ। ਸੋ ਜੀ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਦੱਸ ਦੇ ਜਾਈਏ ਕਿ ਡਾਕਟਰ ਸਾਡੇ ਕੋਲ ਅੱਜ ਥਰਸਡੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ ਤੇ ਸੈਟਰਡੇ ਨੂੰ ਦੋਨੋਂ ਦਿਨ ਸਾਡੀ ਰੈਜ਼ੋਲਿਊਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ ਤੇ ਐਗਜ਼ਾਮ ਕਰਾਉਣ ਦੇ ਬਾਅਦ ਜੇ ਚਾਹੁੰਦੇ ਹੋ ਕਿ ਵਧੀਆ ਤੁਹਾਨੂੰ ਬ੍ਰਾਂਡਡ ਫਰੇਮ ਮਿਲਣ ਤੇ ਬ੍ਰਾਂਡਡ ਸਨਗਲਾਸਿਸ ਮਿਲਣ ਤੇ ਦੱਸਦੇ ਜਾਈਏ ਕਿ ਟੌਮ ਫੋਰਡ, ਟਿਫਨੀ, ਗੁਚੀ, ਪ੍ਰਾਡਾ, ਵਰਸਾਚੀ, ਡੋਲਚੀ ਗਬਾਨਾ, ਬਰਬਰੀ, ਇਹਨਾਂ ਸਾਰੇ ਹੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਅਰਮਾਨੀ ਦੇ ਲੈਣੇ ਚਾਹੁੰਦੇ ਹੋ ਫਰੇਮ ਜਾਂ ਸਨਗਲਾਸਿਸ, ਮਾਈਕਲ ਕੋਰਸ ਦੇ ਫਰੇਮ ਜਾਂ ਸਨਗਲਾਸਿਸ, ਕੇਟ ਸਪੇਡ, ਮਾਰਕ ਜੈਕਬ, ਹਿਊਗੋ ਬੋਸ, ਕਰੇਰਾ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ। ਤੇ ਸਭ ਤੋਂ ਵਧੀਆ ਡੀਲ ਤੁਹਾਨੂੰ ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਡੀਲਾਂ ਲੈਣਾ ਚਾਹੁੰਦੇ ਨੇ ਜ਼ਰੂਰ ਕਾਲ ਕਰੋ ਜੀ ਸਾਨੂੰ 905-460-8888 ਤੇ ਨਾਲ ਦੀ ਨਾਲ ਤੁਸੀਂ ਸਾਡਾ ਵੈਲਿਊ ਪੈਕੇਜ ਵੀ ਲੈ ਸਕਦੇ ਹੋ। $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, $400 ਵਾਲਾ ਪੈਕੇਜ ਸਿਰਫ $139 ਚ ਦੇ ਰਿਹਾ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਤੇ ਆਪਣੀ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਸੋ ਡੀਲਾ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ ਜੀ 905-460-8888। ਤੇ ਸੁਖੀ ਜੀ ਇੱਕ ਸਵਾਲ ਵੀ ਪੁੱਛ ਲਈ ਅੱਛੋ ਜਿਹੜੀਆਂ ਡੀਲਾਂ ਬੋਲੀਆਂ, ਸੋ ਜਿਹੜੀਆਂ ਹੁਣ ਡੀਲਾਂ ਬੋਲੀਆਂ ਤੁਸੀਂ ਦੱਸਣਾ ਸਾਨੂੰ ਕਿਸ ਜਿਹੜੇ ਟੋਮੀ ਹਿਲਫਿਗਰ ਦੇ ਫਰੇਮ ਬੋਲੇ ਨੇ ਇਹ ਕਿੰਨੇ ਪਰਸੈਂਟ ਆਫ ਨੇ। ਸੋ ਜਿਹੜੇ ਵੀ ਸਰੋਤੇ ਸਹੀ ਜਵਾਬ ਦੇਣਗੇ ਉਹਨਾਂ ਨੂੰ ਸਕੈਚਸ ਦੀਆਂ ਪੋਲਰਾਈਜ਼ ਸਨਗਲਾਸਿਸ ਬਿਲਕੁਲ ਫ੍ਰੀ ਗਿਫਟ ਹੈ। ਕਾਲ ਕਰ ਲਓ ਜੀ ਤੁਸੀਂ ਉਹਨੇ ਸਟੂਡੀਓ ਦੇ ਵਿੱਚ
1: 9057990999 ਤੇ ਵੇਟ ਕਰ ਰਹੇ ਹਾਂ ਜੀ ਤੁਹਾਡੀ ਕਾਲ ਦੀ, 905-799-0999।

0: ਦੋਸਤੋ ਲਾਈਨਾਂ ਸਾਡੀਆਂ ਸਾਰੀਆਂ ਇਸ ਟਾਈਮ ਬਿਜ਼ੀ ਹੋ ਗਈਆਂ ਜੀ। ਰਾਜਨ ਜੀ ਪਹਿਲੀ ਕਾਲ ਦੇਖਦੇ, ਪਹਿਲੇ ਲੱਕੀ ਕਿਹੜੇ ਕਾਲਰ ਨੇ ਜੀ? ਆਇਆਂ ਨੂੰ
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਮੈਂ ਹਰਜਿੰਦਰਪਾਲ ਬੋਲਿਆ ਜੀ।
0: ਹਾਂਜੀ ਹਾਂਜੀ ਹਰਜਿੰਦਰ ਜੀ,
1: ਜਿਹੜਾ ਰਾਜਨ ਜੀ ਨੇ ਕੰਟੈਸਟ ਬੋਲਿਆ ਜੀ, ਉਹ ਟੌਮੀ ਹਿਲਫਾਇਗਰ ਦੇ ਉੱਤੇ ਆਈ ਥਿੰਕ 75% ਆਫ ਹੈਗਾ ਜੀ।
2: ਚਲੋ ਜੀ, ਬਾਅਦ ਚੋਂ ਦੱਸਦੇ ਹਾਂ ਵੀ ਆਨਸਰ ਤੁਹਾਡਾ ਸਹੀ ਹੈ ਕਿ ਗਲਤ ਹੈ। ਅਸੀਂ ਬਾਕੀ ਕਾਲਾਂ ਵੀ ਲੈ ਲਈਏ। ਤੁਸੀਂ ਨਾਮ ਆਪਣਾ ਦੱਸ ਦਿਓ ਜ਼ਰੂਰ ਜੀ।
1: ਹਰਜਿੰਦਰਪਾਲ।
0: ਹਰਜਿੰਦਰਪਾਲ ਦੱਸਦਾ ਜੀ। ਠੀਕ ਹੈ ਜੀ, ਥੈਂਕ ਯੂ। ਅਗਲੀ ਕਾਲ ਜੀ ਆਇਆਂ ਨੂੰ ਜੀ।
3: ਜੀ ਆਇਆਂ ਨੂੰ, ਮੈਂ ਕਿਹਾ ਉਸ ਐਨਕਾਂ ਵਾਲਿਆਂ ਦਾ ਨੰਬਰ ਹੈਗਾ 905-460-88-88।
0: ਕੁਛ ਕਾਲਾਂ ਡਿਸਕਨੈਕਟ ਵੀ ਹੋ ਗਿਆ, ਦੁਬਾਰਾ ਕਰ ਸਕਦੇ ਨੇ। ਔਰ ਰਾਜਨ ਜੀ ਦੇਖਿਆ ਜੀ, ਸਰੋਤੇ ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਹੁੰਦਾ।
2: ਬਿਲਕੁਲ ਜੀ,
0: ਸੋ ਜਿੰਨੇ ਵੀ ਸਾਡੇ ਬਿਜ਼ਨਸਮੈਨ ਵਪਾਰੀ ਸੱਜਣ ਸੁਣ ਰਹੇ ਨੇ, ਉਹਨਾਂ ਲਈ ਵੀ ਖੁਸ਼ਖਬਰੀ ਆ ਕਿ ਤੁਸੀਂ ਵੀ ਆਪਣੇ ਵਪਾਰ ਨੂੰ ਪ੍ਰਮੋਟ ਕਰਨ ਲਈ ਸਾਡੇ ਸਾਨੂੰ ਐਡਵਰਟਾਈਜ਼ਮੈਂਟ ਦੇ ਸਕਦੇ ਹੋ, ਤੇ ਤੁਹਾਡੇ ਵਪਾਰ ਦੇ ਵਿੱਚ ਹੋਰ ਵਾਧਾ ਕਰਵਾ ਸਕਦੇ ਹਾਂ ਅਸੀਂ। ਔਰ ਪਿਛਲੇ ਸਾਡਾ 30 ਸਾਲ ਦਾ ਮੀਡੀਆ ਦਾ ਤਜਰਬਾ ਹੈ, ਉਹਦਾ ਫਾਇਦਾ ਲੈ ਸਕਦੇ ਹੋ। 9057990999 ਸਾਡਾ ਫੋਨ ਹੈ, ਤੇ ਨਾਲ ਦੀ ਨਾਲ ਦੱਸਦੇ ਹਾਂ ਕਿ ਸਾਡੀ ਜਿਹੜੀ ਟੀਮ ਹੈ ਉਹ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ। ਸਾਡੇ ਕੋਲ ਕੁਝ ਗੈਸ ਸਟੇਸ਼ਨ ਆਏ ਨੇ, ਇੱਕ ਕਿਚਨਰ ਦੇ ਵਿੱਚ ਗੈਸ ਸਟੇਸ਼ਨ ਹੈ, ਇੱਕ ਥੋਮਸ ਦੇ ਵਿੱਚ ਹੈ, ਇੱਕ ਬੈਰੀ ਦੇ ਵਿੱਚ ਗੈਸ ਸਟੇਸ਼ਨ ਹੈ, ਤੇ ਇੱਕ ਔਰੰਜਵਿਲ ਦੇ ਵਿੱਚ ਗੈਸ ਸਟੇਸ਼ਨ ਹੈ। ਵੱਖਰੀਆਂ ਵੱਖਰੀਆਂ ਕੰਪਨੀਆਂ ਦੇ ਗੈਸ ਸਟੇਸ਼ਨ ਹੈ, ਚੰਗੀ ਇਨਕਮ ਹੈ। ਅਗਰ ਤੁਸੀਂ ਚਾਹੁੰਦੇ ਹੋ ਇਹ ਵਪਾਰ ਕਰਨਾ ਔਰ ਇਸ ਨੂੰ ਬਾਏ ਕਰਨਾ, ਤੇ ਤੁਸੀਂ ਸਾਨੂੰ ਕਾਲ ਕਰ ਲਿਓ ਜਦੋਂ ਮਰਜ਼ੀ। ਨੰਬਰ ਹੈ ਰੀਅਲ ਸਟੇਟ ਦਾ 416-881-7070 ਦੇ ਉੱਤੇ 416-881-7070 ਤੇ ਜਿਹੜੀ ਹੈਗੀ ਆ ਗੱਲਬਾਤ ਹੋ ਸਕਦੀ ਹੈ ਜੀ। ਔਰ ਰਾਜਨ ਜੀ ਅਗਲੀ ਕਾਲ ਲਈਏ ਜੀ।
2: ਬਿਲਕੁਲ ਜੀ, ਬਿਲਕੁਲ
0: ਜੀ, ਆਇਆਂ ਨੂੰ ਜੀ।
1: ਹਾਂਜੀ, ਮੇਰਾ ਨਾਮ ਕ੍ਰਿਸ਼ਨ ਰਾਣਾ ਜੀ।
0: ਜੀ ਜੀ ਰਾਣਾ ਜੀ,
1: ਸਰ ਜੀ ਇਹਨਾਂ ਨੇ 75% ਆਫ ਕਿਹਾ ਸੀਗਾ।
0: ਹਾਂ
1: ਹਾਂ, ਆਮ ਸੋ ਸ਼ੋਰ ਆਈ ਵਾਸ ਪੇਇੰਗ ਅਟੈਂਸ਼ਨ ਐਟ ਦੈਟ ਪੁਆਇੰਟ।
0: ਓਕੇ, ਦੱਸੋ ਜੀ ਰਾਜਨ।
2: ਬਿਲਕੁਲ ਜੀ, ਅਸੀਂ ਬਾਅਦ ਚ ਜ਼ਰੂਰ ਆਨਸਰ ਦੱਸ ਸਕਦੇ ਹਾਂ।
0: ਆਪਣਾ ਨੰਬਰ ਤੁਹਾਡਾ ਜੀ?
1: 416-433-9974।
0: ਥੈਂਕ ਯੂ ਜੀ। ਥੈਂਕ ਯੂ ਰਾਣਾ ਜੀ, ਥੈਂਕ ਯੂ। ਔਰ 9057990999 ਹੈ, ਤੁਸੀਂ ਵੀ ਐਨਕਾਂ ਜਿਹੜੀਆਂ ਉਹ ਗਿਫਟ ਦੇ ਵਿੱਚ ਤੁਹਾਨੂੰ ਵੀ ਮਿਲ ਸਕਦੀਆਂ ਜੇਕਰ ਤੁਸੀਂ ਕਾਲ ਕਰੋ 905-799-0999 ਦੇ ਉੱਤੇ। ਤੇ ਤਦ ਤੱਕ ਆਪਣੇ ਕੋਲ ਜੀ ਡਾਕਟਰ ਸਾਹਿਬ ਆਏ ਹੋਏ ਨੇ, ਇਹਨਾਂ ਦਾ ਵੀ ਦੇਖਦੇ ਹਾਂ ਜੀ, ਕਿਉਂਕਿ ਕਹਿੰਦੇ ਗਿਫਟ ਵੀ ਤਾਂ ਹੀ ਚੰਗਾ ਲੱਗਦਾ ਜੇ ਸਿਹਤ ਠੀਕ ਹੈ।
2: ਬਿਲਕੁਲ ਜੀ ਜੀ ਜੀ।
0: ਸੋ ਡਾਕਟਰ ਸਾਹਿਬ, ਤੁਸੀਂ ਹੋਮਿਓਪੈਥੀ ਦੇ ਬੜੇ ਮਾਹਰ ਹੋ, ਬੜੇ ਸਾਲਾਂ ਤੋਂ ਤੁਸੀਂ ਇਹ ਕੰਮ ਕਰਦੇ ਹੋ, ਤੇ ਅੱਜ ਫਿਰ ਕਿਹੜੀ ਆਪਾਂ ਜਿਹੜੀ ਖੁਸ਼ਖਬਰੀ ਜਿਹੜੀ ਉਹ?
4: ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਤੇ ਸਭ ਭੈਣ ਭਾਈਆਂ ਨੂੰ। ਅੱਜ ਖਾਸ ਤੌਰ ਤੇ ਫੰਗਸ ਇਨਫੈਕਸ਼ਨ ਜਿਹੜੀ ਹੈ ਖਵਾਤੀਨ ਦੇ ਨੇਲਸ ਤੇ ਹੋ ਸਕਦੀ ਹੈ, ਜਾਂ ਡਾਇਬਟਿਕ ਪੇਸ਼ੈਂਟ ਜਿਹੜੇ ਨੇ ਉਹਨਾਂ ਦੇ ਪੈਰਾਂ ਦੇ ਉੱਤੇ ਇਹਦੀ ਇਨਫੈਕਸ਼ਨ ਦਾ ਬੜਾ ਖਤਰਾ ਰਹਿੰਦਾ। ਇਹ ਸਮਝ ਲਓ ਕਿ ਇੱਕ ਬੋਤਲ 'ਚ ਬੰਦ ਜਿਨ ਹੈ, ਬੜਾ ਖਤਰਨਾਕ, ਕੈਂਸਰ ਤੋਂ ਜ਼ਿਆਦਾ ਖਤਰਨਾਕ ਸ਼ਕਲ ਅਖਤਿਆਰ ਕਰ ਸਕਦਾ ਅਗਰ ਬਹੁਤ ਲਾਸਟ ਸਟੇਜ 'ਤੇ ਚਲੀ ਜਾਏ। ਕਈ ਐਸੇ ਕੇਸ ਨੇ ਜਿਨ੍ਹਾਂ ਦੀ ਅੱਖ 'ਤੇ ਹੋਈ ਅਤੇ ਉਹਨਾਂ ਦੀ ਅੱਖ ਕੱਢੀ, ਫਿਰ ਵੀ ਉਹ ਇਨਫੈਕਸ਼ਨ ਮਰ ਗਏ। ਨਹੀਂ, ਇਹਨੂੰ ਸ਼ੁਰੂ ਤੋਂ ਕਾਬੂ ਕਰਨਾ ਅਜੇ, ਇਹ ਤੇ ਮੈਂ ਲਾਸਟ ਸਟੇਜ ਦੀ ਗੱਲ ਕਰ ਰਿਹਾ। ਉਹ ਕਈ ਡਾਇਬੈਟਿਕ ਪੇਸ਼ੈਂਟ ਨੇ, ਉਹਨਾਂ ਦੀ ਇਹੋ ਹੀ ਫੰਗਸ ਕੰਟਰੋਲ ਨਾ ਹੋਵੇ ਔਰ ਉੱਤੋਂ ਸਿਹਤ ਖਰਾਬ ਹੋਵੇ, ਉੱਤੋਂ ਇਨਫੈਕਸ਼ਨ ਦਾ ਉਹਨਾਂ ਨੂੰ ਪਤਾ ਨਾ ਹੋਵੇ ਕਿਵੇਂ ਵੱਧਦੀ ਘੱਟਦੀ ਹੈ, ਅਤੇ ਪੈਰ ਵੀ ਕੱਟਣੇ ਪੈਂਦੇ ਨੇ। ਅਤੇ ਇਹਦੇ 'ਚ ਸਭ ਤੋਂ ਵੱਡੀ ਖੁਸ਼ਖਬਰੀ ਹੈ ਵਾ ਕਿ ਜਿੰਨੇ ਵੀ ਫੰਗਸ ਹੈ, ਕੋਈ ਵੀ ਕਈ ਵਰਾਇਟੀ ਦੀ ਫੰਗਸ ਹੁੰਦੀ ਹੈ, ਹਰ ਫੰਗਸ ਦਾ ਸਭ ਤੋਂ ਵੱਡਾ ਦੁਸ਼ਮਣ ਸੂਰਜ ਦੀ ਧੁੱਪ ਹੈ। ਹਾਂ, ਜਿੱਥੇ ਧੋਪੇ ਉੱਥੇ ਤੇ ਇਹਨਾਂ ਦੀ ਜਾਨ ਚਲੀ ਜਾਂਦੀ, ਜਿਵੇਂ ਜਿੰਨ ਦੀ ਜਾਨ ਤੋਤੇ 'ਚ ਹੁੰਦੀ ਹੈ ਨਾ ਕਹਾਣੀ 'ਚ, ਅਤੇ ਇਸੇ ਤਰ੍ਹਾਂ ਦੀ ਜਾਨ ਜਿਹੜੀ ਹੈ ਨਾ ਧੁੱਪੇ ਆ ਖਤਮ ਹੋ ਜਾਂਦੇ ਆ, ਇਹ ਅੰਧੇਰੇ 'ਚ ਜ਼ਿਆਦਾ ਨਸ਼ੁਨਵਾ ਕਰਦੇ ਆ। ਫਿਰ ਦੂਸਰਾ ਖੁਸ਼ਕੀ ਜਿਹੜੀ ਡਰਾਈਨੈਸ, ਜਿੱਥੇ ਵੀ ਫੰਗਸ ਉਸ ਹਿੱਸੇ ਨੂੰ ਤੁਸੀਂ ਡਰਾਈ ਰੱਖਣਾ, ਉੱਥੇ ਨਵੀਂ ਮੋਇਸਚਰ ਹੋਏਗਾ ਅਤੇ ਉੱਥੇ ਇਹ ਗਰੋਥ ਕਰੇਗੀ। ਅਤੇ ਇਹ ਚੀਜ਼ਾਂ ਦਾ ਖਿਆਲ ਰੱਖਣਾ ਔਰ ਇਹਨੂੰ ਸਾਫ਼ ਕਰਨ ਵਾਸਤੇ ਜਿਹੜਾ ਇਹਨੂੰ ਨੈਚੁਰਲ ਵੀ ਟਿਪਸ ਦੱਸ ਦਿੰਦੇ, ਲੇਕਿਨ ਜੇ ਅਗਰ ਕੇਸ ਵਿਗੜ ਜਾਏ ਤਾਂ ਫਿਰ ਨਾਲ ਹੋਮਿਓਪੈਥੀ ਦਵਾਈ ਲਾਜ਼ਮੀ ਲੈਣੀ ਹੈ। ਇੱਕ ਹੁੰਦਾ ਟੀ ਟ੍ਰੀ ਆਇਲ, ਇਹ ਨੈਚੁਰਲ ਆਇਲ ਮਿਲ ਜਾਂਦਾ ਪੰਸਾਰ ਦੀਆਂ ਦੁਕਾਨਾਂ ਤੋਂ, ਇਹ ਡਰੋਪ ਤੁਸੀਂ ਨਾਖੁਨਾਂ 'ਤੇ ਲਗਾ ਸਕਦੇ ਹੋ ਔਰ ਨਾਲ ਧੁੱਪੇ ਰੱਖੋ। ਤੇ ਜਿਹੜੀ ਇਨਫੈਕਸ਼ਨ ਹੈ ਖਤਮ ਹੋ ਜਾਂਦੀ ਹੈ। ਔਰ ਸਭ ਇਸ ਤੋਂ ਵੀ ਜ਼ਿਆਦਾ ਤੇਜ਼ ਜਿਹੜੀ ਸਭ ਤੋਂ ਐਂਟੀ ਫੰਗਲ ਹੁੰਦੀ ਹੈ ਉਹ ਅਲਕੋਹਲ ਹੁੰਦੀ ਹੈ, ਲੇਕਿਨ ਅਲਕੋਹਲ ਜ਼ਿਆਦਾ ਦੇਰ ਜੇਲ ਤੇ ਲਗਾਈ ਨਹੀਂ ਰੱਖੀ ਜਾ ਸਕਦੀ। ਆਇਲ ਰੱਖਿਆ ਕੋਈ ਵੀ ਆਇਲ ਹੋਵੇ ਉਹ ਐਂਟੀ ਫੰਗਲ ਹੁੰਦਾ ਹੈ। ਤੇ ਲੇਕਿਨ ਬੈਸਟ ਆਇਲ ਜਿਹੜਾ ਹੈਗਾ ਨਿੰਮ ਦਾ ਆਇਲ ਜਾਂ ਟੀ ਟਰੀ ਆਇਲ, ਟੀ ਟਰੀ ਆਇਲ ਤੁਸੀਂ ਇਹਦਾ ਇਸਤੇਮਾਲ ਕਰੋ। ਅਗਰ ਕੇਸ ਬਹੁਤ ਵਿਗੜ ਗਿਆ ਜਾਂ ਮੋਡਰੇਟ ਸਟੇਜ ਤੋਂ ਵੀ ਅੱਗੇ ਨਿਕਲ ਰਿਹਾ ਫਿਰ ਲਾਜ਼ਮੀ ਹੋਮਿਓਪੈਥੀ ਦਵਾਈ ਇਸਤੇਮਾਲ ਕਰੋ।
0: ਡਾਕਟਰ ਸਾਹਿਬ ਨੰਬਰ ਦਿਓ ਜੀ ਫਿਰ।
4: 437-421-7860 ਇੱਕ ਵਾਰੀ ਹੋਰ ਯਾਦ ਐਸੇ ਚ ਕਰਨਾ ਪੈਣਾ ਤੁਹਾਨੂੰ 437-421-7860
0: ਥੈਂਕ ਯੂ ਸਰ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਹੋਰਾਂ ਦੇ ਸੁਗਨਾ ਵੀ ਪੇਸ਼ ਕਰ ਰਹੇ ਹਾਂ। 416-817-6500 ਇਹਨਾਂ ਦਾ ਨੰਬਰ ਹੈ ਤੇ ਟੈਲੀਟਾਈਮ ਇਲੈਕਟ੍ਰੋਨਿਕ ਕੋਈ ਵੀ ਇਲੈਕਟ੍ਰੋਨਿਕ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਤਾਂ tellytime.ca ਤੇ ਜਾ ਕੇ ਕਰ ਸਕਦੇ ਹੋ। ਲੌਂਗ ਵੀਕਐਂਡ ਦੇ ਉੱਤੇ ਵੱਡੀ ਸੇਲ ਦਾ ਐਲਾਨ ਉਹਨਾਂ ਨੇ ਕੀਤਾ ਹੋਇਆ, ਟੀਵੀ ਲੈਣੇ ਨੇ ਜਾਂ ਕੁਛ ਵੀ ਤੁਸੀਂ ਅਪਲਾਂਸਿਸ ਲੈਣੇ ਨੇ ਤੇ ਤੁਸੀਂ ਟੈਲੀਟਾਈਮ ਤੇ ਸੰਪਰਕ ਕਰ ਸਕਦੇ ਹੋ। ਔਰ ਸਸਤੀਆਂ ਹਵਾਈ ਟਿਕਟਾਂ ਲਈ ਕਟਾਰੀਆ ਟੂਰ ਐਂਡ ਟਰੈਵਲ 905-678-1200 ਤੇ ਗੱਲ ਕਰ ਸਕਦੇ ਹੋ। ਤੇ ਟਿੱਕਾ ਜੰਕਸ਼ਨ ਇਸ ਵੀਕਐਂਡ ਦੇ ਉੱਤੇ ਜਾ ਕੇ ਤੁਸੀਂ ਲਾਈਵ ਮਿਊਜ਼ਿਕ ਸੁਣਨਾ ਹੈ ਤੇ ਨਾਲ ਪਲੱਸ ਤੁਸੀਂ ਅਗਰ ਟਿੱਕਾ ਜੰਕਸ਼ਨ ਤੇ ਜਾ ਕੇ ਖਾਣਾ ਖਾਣਾ ਪਰਿਵਾਰ ਸਮੇਤ ਤੇ ਪਹੁੰਚੋ ਫਿਰ ਰਦਰਫੋਰਡ ਤੇ ਕੁਈਨ ਦੇ ਕਾਰਨਰ ਦੇ ਉੱਤੇ। ਟੇਬਲ ਬੁਕਿੰਗ ਲਈ 647-429-4040 ਨੰਬਰ ਹੈ। ਤੇ ਜੀ ਸਿੱਖ ਗੇਮਸ ਫਸਟ ਟਾਈਮ ਪਹਿਲੀ ਵਾਰੀ ਜਿਹੜਾ ਟੋਰਾਂਟੋ ਦੇ ਵਿੱਚ ਹੋਣ ਜਾ ਰਹੀਆਂ ਜਿਹੜੀਆਂ ਕਿ ਪਹਿਲੀ ਤਰੀਕ ਤੋਂ ਲੈ ਕੇ 3 ਤਰੀਕ ਤੱਕ, ਮੇਰੇ ਖਿਆਲ 2 ਤਰੀਕ ਤੱਕ ਚੱਲਣਗੀਆਂ ਜੀ ਇਹ। ਔਰ ਬ੍ਰੰਪਟਨ ਦੇ ਸੌਕਰ ਸੈਂਟਰ ਦੇ ਵਿੱਚ ਹੀ ਹੋਣੀਆਂ ਔਰ ਬਿਲਕੁਲ ਫਰੀ ਆ। ਉੱਥੇ ਜਾ ਕੇ ਤੁਸੀਂ ਇਹਨਾਂ ਦਾ ਜਿਹੜਾ ਬੱਚਿਆਂ ਨੂੰ ਲੈ ਕੇ ਜਾਓ, ਆਪ ਜਾਓ, ਬਹੁਤ ਵਧੀਆ ਮਾਹੌਲ ਹੈ। ਸੋ ਰਾਜਨ ਜੀ ਫਿਰ ਕੀ ਕਹਿਣਾ ਚਾਹੁੰਦੇ ਹੋ ਹੁਣ, ਕਿਹਨੂੰ ਕਿਹਨੂੰ ਗਿਫਟ ਦੇਣਾ?
2: ਬਿਲਕੁਲ ਜੀ, ਜਿਹੜੇ ਪਹਿਲੇ ਕਾਲਰ ਨੇ ਤੇ ਜਿਹੜੇ ਥਰਡ ਕਾਲਰ ਨੇ ਉਹਨਾਂ ਨੇ ਬਿਲਕੁਲ ਸਹੀ ਜਵਾਬ ਦਿੱਤਾ।
0: ਓਕੇ,
2: ਸੋ ਉਹਨਾਂ ਨੂੰ ਅਸੀਂ ਸਕੈਚਸ ਦੀਆਂ ਪੋਲੋਰਾਈਜ਼ ਸਨਗਲਾਸਿਸ ਗਿਫਟ ਦਿੰਦੇ ਹਾਂ। ਸੋ ਇਸ ਰੋਤੇ ਆ ਕੇ ਸਾਡੇ ਕੋਲ ਸਾਡੇ ਸਟੋਰ ਦੇ ਉੱਤੋਂ ਕੁਲੈਕਟ ਕਰ ਸਕਦੇ ਨੇ। ਐਡਰੈਸ ਸਾਡਾ ਸੌਖਾ ਜਿਹਾ ਜੀ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਹੈ। ਤੇ ਨੰਬਰ ਇੱਕ ਵਾਰੀ ਫਿਰ ਸਾਡਾ ਜੀ 905-460-8888। ਤੇ ਜਾਂਦੇ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ੋਲਿਊਸ਼ਨ ਵਾਲੀ ਲੋਕੇਸ਼ਨ ਦੇ ਉੱਤੇ। ਤੇ ਜੇ ਫਰਾਈਡੇ ਨੂੰ ਵੀ ਨਹੀਂ ਆ ਸਕਦੇ ਤੇ ਸੈਟਰਡੇ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਹੋਣਗੇ। ਤੁਸੀਂ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਵਾਸਤੇ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ, ਦੇਖੋ ਇੱਕ ਨੰਬਰ 905-460-8888, 905-460-8888।
0: ਬਹੁਤ ਬਹੁਤ ਥੈਂਕ ਯੂ ਜੀ,
2: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।

ਦੋਸਤੋ ਸਮਾਂ ਤਕਰੀਬਨ ਸਮਾਪਤੀ ਵੱਲ ਨੂੰ ਜਾ ਰਿਹਾ, ਇੱਕ ਵਾਰੀ ਜਾਂਦੇ ਜਾਂਦੇ ਫਿਰ ਦੱਸਦੇ ਹਾਂ ਕਿ ਸਾਡੀ ਰੀਅਲ ਸਟੇਟ ਦੀ ਟੀਮ ਦੇ ਕੋਲ ਕੁਝ ਗੈਸ ਸਟੇਸ਼ਨ ਇਸ ਟਾਈਮ ਅਵੇਲੇਬਲ ਨੇ। ਇੱਕ ਕਿਚਨਰ ਦੇ ਵਿੱਚ ਹੈ, ਇੱਕ ਥੋਮਸ ਦੇ ਵਿੱਚ ਹੈ, ਇੱਕ ਬੈਰੀ ਦੇ ਵਿੱਚ ਹੈ ਤੇ ਇੱਕ ਔਰੇਂਜ ਫਿਲ ਦੇ ਵਿੱਚ ਹੈ। ਕੋਈ ਵੀ ਇਹਨਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ 416-8870-70 ਤੇ ਗੱਲ ਕਰ ਲਓ। ਤੇ ਇੱਕ ਸਾਡੇ ਕੋਲ ਕਲਾਇੰਟ ਹੈ ਜਿਹਨਾਂ ਨੂੰ ਮਾਲਟਨ ਦੇ ਵਿੱਚ ਬੰਗਲੋ ਘਰ ਲੱਭ ਰਹੇ ਨੇ ਉਹ। ਅਗਰ ਤੁਸੀਂ ਆਪਣਾ ਘਰ ਵੇਚਣਾ ਚਾਹੁੰਦੇ ਹੋ ਮਾਲਟਨ ਦੇ ਇਲਾਕੇ ਦੇ ਵਿੱਚ ਬੰਗਲੋ ਘਰ, ਤੇ ਤਾਂ ਵੀ ਤੁਸੀਂ ਇਸੇ ਸਾਡੀ ਟੀਮ ਦੇ ਨਾਲ 416-8870-70 ਤੇ ਕਾਲ ਕਰ ਲਓ ਤੇ ਤੁਹਾਡਾ ਜਿਹੜਾ ਘਰ ਹੈ ਉਹ ਵਿਕ ਜਾਵੇਗਾ ਤੁਹਾਡੀ ਮੂੰਹ ਮੰਗੀ ਕੀਮਤ ਦੇ ਮੁਤਾਬਕ। ਸੋ ਦਿਓ ਇੱਥੇ ਇਜਾਜ਼ਤ। ਕੋਈ ਵੀ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਇਸ ਪਲੇਟਫਾਰਮ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਤੇ ਜਾਂ ਫਿਰ ਕੋਈ ਸਾਡੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਕੋਈ ਇੰਡੀਆ ਦੇ ਵਿੱਚ ਇੱਥੋਂ ਬੈਠੇ ਬਿਠਾਏ ਵੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਜਾਂ ਕੋਈ ਡਿਸਪਿਊਟ ਵਾਲੀ ਪ੍ਰੋਪਰਟੀ ਹੈ, ਕੋਈ NRI ਜਿਹੜੇ ਡਿਪਾਰਟਮੈਂਟ NRI ਕਮਿਸ਼ਨਰ ਦੀਆਂ ਸੇਵਾਵਾਂ ਲੈਣੀਆਂ, ਤੇ ਤਾਂ ਵੀ ਤੁਸੀਂ 416-8870-70 ਤੇ ਗੱਲ ਕਰ ਲੈਣੀ ਆ। ਤੁਹਾਨੂੰ ਸਹੀ ਜਿਹੜਾ ਹੈਗਾ ਸਲਾਹ ਮਸ਼ਵਰਾ ਦੇ ਸਕਦੇ ਆ ਸਾਡੀ ਟੀਮ 416-8870-70 ਤੇ। ਦਿਓ ਇੱਥੇ ਇਜਾਜ਼ਤ, ਔਰ ਵਤਨੋਂ ਦੂਰ ਦਾ ਨੰਬਰ ਹੈ 9057990999।

0: Talk530.ca.
1: ਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹੱਸ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ ਸਾਰੰਗ
2: ਗੀਤ ਸੰਗੀਤ ਵੀ ਹੋਏਗਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿੱਥੇ ਸਾਡੀ ਮੇਨ ਖਾਸ ਤੌਰ ਤੇ ਗੱਲਬਾਤ ਜਿਹੜੀ ਉਹ ਰਹੇਗੀ ਗ੍ਰੈਂਡ ਫਰਨੀਚਰ ਤੋਂ ਅਸੀਂ ਗੱਲਬਾਤ ਸਿੱਧੀ ਡਾਇਰੈਕਟਲੀ ਕਰਾਂਗੇ ਤੇ ਨਾਲ ਸਾਡੇ ਹੈਗੇ ਆ ਮਾਲ ਸਾਹਿਬ ਜੀ, ਸਤਿ ਸ਼੍ਰੀ ਅਕਾਲ
3: ਜੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
2: ਕੀ ਹਾਲ ਚਾਲ ਹੈ?
3: ਬਹੁਤ ਵਧੀਆ, ਆਪਣਾ ਦੱਸੋ ਜੀ।
2: ਚੜ੍ਹਦੀ ਕਲਾ ਠੀਕ ਠਾਕ ਹੈ। ਸੋ ਟਾਣਾ ਸਾਹਿਬ ਦੀਆਂ ਖ਼ਬਰਾਂ ਲੈ ਕੇ ਟਾਣਾ ਸਾਹਿਬ ਬਿਲਕੁਲ ਰੈਡੀ ਨੇ, ਤਿਆਰ ਬਰਤਿਆਰ ਨੇ। ਖ਼ਬਰਾਂ ਤੇ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਸਾਡੇ ਕੁਝ ਸਪੌਂਸਰ ਨੇ, ਉਹਨਾਂ ਦਾ ਸੁਨੇਹਾ ਦੇ ਦਈਏ। ਇਹਨਾਂ ਖ਼ਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਵਾ, ਖ਼ਾਸ ਤੌਰ ਤੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਬੀਜ਼ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਇਹਨਾਂ ਖ਼ਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾਂ ਦੇ ਵੱਲੋਂ। ਸੁਪਰ ਬੀਜ਼ ਲਈ ਬੈਸਟ ਕੋਟੇਸ਼ਨ ਤੁਸੀਂ ਲੱਭ ਰਹੇ ਸੀ, ਜਾਂ ਫਿਰ ਤੁਸੀਂ ਵਿਸਟ ਇੰਸ਼ੋਰੈਂਸ ਲਈ ਬੈਸਟ ਕੋਟੇਸ਼ਨ ਤੁਸੀਂ ਲੱਭ ਰਹੇ ਸੀ, ਜਾਂ ਫਿਰ ਕ੍ਰਿਟੀਕਲ ਇਲਨੈਸ। ਕਈ ਵਾਰ ਬਾਅਦ ਚ ਕੰਪਨੀਆਂ ਡਿਨਾਈ ਕਰ ਦਿੰਦੀਆਂ ਨੇ। ਸੋ ਜੇਕਰ ਤੁਸੀਂ ਤੰਦਰੁਸਤ ਹੋ ਤਾਂ ਜ਼ਰੂਰੀ ਆ। ਜਿੰਨਾ ਚਿਰ ਬੰਦਾ ਤੰਦਰੁਸਤ ਹੁੰਦਾ, ਬੰਦਾ ਕਹਿੰਦਾ ਨਹੀਂ ਮੈਨੂੰ ਤਾਂ ਜ਼ਰੂਰਤ ਨਹੀਂ, ਮੈਂ ਤਾਂ ਠੀਕ ਠਾਕ ਹਾਂ, ਉਦੋਂ ਹੀ ਜ਼ਰੂਰਤ ਹੁੰਦੀ ਆ। ਜਦੋਂ ਤੁਸੀਂ ਬਿਮਾਰ ਹੋ ਗਏ ਉਦੋਂ ਕੰਪਨੀਆਂ ਨੂੰ ਫਿਰ ਕੋਈ ਫਾਇਦਾ ਨਹੀਂ, ਕੰਪਨੀਆਂ ਫਿਰ ਉਹ ਨਹੀਂ ਕਰਦੀਆਂ, ਉਹ ਕਹਿੰਦੇ ਰਹਿਣ ਦੋ ਜੀ, ਉਦੋਂ ਡਿਨਾਈ ਕਰ ਦਿੰਦੀਆਂ ਨੇ। ਸੋ ਜੇ ਤੁਸੀਂ ਤੰਦਰੁਸਤ ਹੋ, ਮਨੀ ਬੈਕ ਵਾਲੀ ਲੈ ਲਓ। ਜੇ ਤੁਹਾਨੂੰ ਲੱਗਦਾ ਕਿ ਯਾਰ ਮੈਂ ਪੈਸੇ ਐਵੇਂ ਖਰਾਬ ਨਹੀਂ ਕਰਨੇ ਚਾਹੁੰਦਾ, ਮੈਂ ਤਾਂ ਜੇ ਨਾ ਮੈਨੂੰ ਕੁਛ ਹੋਇਆ ਤੇ ਪਰਮਾਤਮਾ ਕਰੇ ਤੁਹਾਨੂੰ ਨਾ ਹੀ ਕੁਛ ਹੋਵੇ, ਤਾਂ ਤੁਸੀਂ ਮਨੀ ਬੈਕ ਵਾਲੀ ਲੈ ਲਓ ਕਿ ਤੁਹਾਡੇ ਪੈਸੇ ਇੱਕ ਤਰ੍ਹਾਂ ਦੇ ਸੇਵਿੰਗ ਅਕਾਊਂਟ ਦੇ ਵਿੱਚ ਜਾ ਰਹੇ ਆ, ਤੁਸੀਂ ਇਹ ਸਮਝ ਲੈਣਾ। ਸੋ ਤੁਹਾਨੂੰ ਵਾਪਸ ਮੁੜਾਉਣੇ ਆ ਜੇਕਰ ਤੁਸੀਂ ਨਹੀਂ, ਤੁਹਾਨੂੰ ਕੁਛ ਹੋਏਗਾ। ਜੇਕਰ ਹੋ ਗਿਆ ਤਾਂ ਲਮਸਮ ਤੁਹਾਨੂੰ ਪੇਮੈਂਟ ਆ ਜਿਹੜੀ ਉਹ ਮਿਲ ਜਾਣੀ ਹੈ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਅਵੇਅਰ ਹੋ ਗਏ, ਉਹ ਆਪਣੇ ਬੱਚਿਆਂ ਦੀ ਵੀ ਆਲਰੇਡੀ ਕਰਵਾ ਰਹੇ ਆ ਕਿ ਉਹਨਾਂ ਦੀ ਵੀ ਕ੍ਰਿਟੀਕਲ ਕਰਾ ਦਿਓ ਜੀ, ਕ੍ਰਿਟੀਕਲ ਇਲਨੈਸ, ਉਹਦਾ ਫਾਇਦਾ ਇਹ ਹੋ ਜਾਂਦਾ ਕਿਉਂਕਿ ਉਦੋਂ ਉਹਨਾਂ ਨੂੰ ਬਿਮਾਰੀ ਕੋਈ ਨਹੀਂ ਹੁੰਦੀ, ਤੰਦਰੁਸਤ ਹੁੰਦੇ ਆ, ਪੈਸੇ ਬਹੁਤ ਘੱਟ ਦੇਣੇ ਪੈਂਦੇ ਆ, ਪ੍ਰੀਮੀਅਮ ਘੱਟ ਹੁੰਦਾ। ਚਲੋ ਨੰਬਰ ਨੋਟ ਕਰ ਲਓ, ਮੁਸਕਾਨ ਦਿਓਲ 6465427433 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 6475647233 ਤੇ ਤੁਸੀਂ ਮੁਸਕਾਨ ਦਿਓਲ ਉਹਨਾਂ ਨਾਲ ਸੰਪਰਕ ਕਰ ਲੈਣਾ। ਤੇ ਟਾਣਾ ਸਾਹਿਬ ਰੈਡੀ ਨੇ ਬਾਈ ਜੀ? ਮਾਲ ਸਾਹਿਬ
3: ਲਈਏ? ਬਿਲਕੁਲ ਟਾਣਾ ਸਾਹਿਬ ਫੋਨ ਤੇ ਨੇ ਜੀ।
2: ਹਾਂ ਟਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਦਿਓ ਕਰਾ ਫਿਰ ਪੰਜਾਬ ਦੀ ਅਪਡੇਟ।
4: ਅਕਾਲੀ ਦਲ ਦੇ MLA ਆ ਦਾਖਾ ਵਿਧਾਨ ਸਭਾ ਖੇਤਰ ਤੋਂ, ਤੇ ਹੁਣ ਉਹ ਵਾਰਸ ਪੰਜਾਬ ਦੇ ਧਿਰ ਨਾਲ ਜੁੜੇ ਹੋਏ ਆ, ਉਹਨਾਂ ਦੇ ਉੱਤੇ ਤੇ ਕੁੱਲ 14 ਜਣਿਆਂ ਦੇ ਉੱਤੇ 22 ਨੇਮ ਪਰਚਾ ਦਰਜ ਹੋਇਆ। ਮਨਪ੍ਰੀਤ ਇਆਰੀ ਸਮੇਤ ਕੁੱਲ 14 ਜਣਿਆਂ ਦੇ ਉੱਤੇ 22 ਨੇਮ ਪਰਚਾ ਦਰਜ ਹੋਇਆ ਤੇ ਕਈ ਸੈਂਕੜੇ ਅਣਪਛਾਤਿਆਂ ਦੇ ਉੱਤੇ ਪਰਚਾ ਦਰਜ ਹੋਇਆ। ਮਨਪ੍ਰੀਤ ਇਆਰੀ ਨੇ ਗੱਲ ਕਹੀ ਆ ਕਿ ਜੇਕਰ ਬੰਦੀ ਸਿੰਘਾਂ ਦੀ ਗੱਲ ਕਰਨੀ, ਜੇਕਰ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਚੇਤੇ ਕਰਾਉਣਾ, ਜੇਕਰ ਇੱਕ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦੀ ਮੰਗ ਕਰਨੀ, ਜੇਕਰ ਸੂਬੇ ਦੇ ਮੁੱਖ ਮੰਤਰੀ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਗਲਤ ਹੈ ਤੇ ਫਿਰ ਅਸੀਂ ਗਲਤੀ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਹੋ ਜਿਹੇ ਕੰਮ ਵਾਰ ਵਾਰ ਕਰਾਂਗੇ, ਕਿਉਂਕਿ ਬੰਦੀ ਸਿੰਘ ਉਹ ਨੇ ਜਿਨ੍ਹਾਂ ਨੇ ਕਿ ਆਪਣੀਆਂ ਸਜ਼ਾਵਾਂ ਲੰਮੇ ਸਮੇਂ ਤੋਂ ਪੂਰੀਆਂ ਕੀਤੀਆਂ ਹੋਈਆਂ ਪਰ ਫਿਰ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ। ਉਹਨਾਂ ਨੇ ਗੱਲ ਕਹੀ ਆ ਕਿ ਮੇਰੇ ਉੱਤੇ ਤੇ ਮੇਰੇ ਵਰਗਿਆਂ ਦੇ ਉੱਤੇ ਜਿੰਨੇ ਮਰਜ਼ੀ ਪਰਚੇ ਦਰਜ ਕਰੋ, ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ
3: ਜੀ।
4: ਦਰਅਸਲ ਲੰਘੇ ਕੱਲ ਆਪਾਂ ਜਾਣਦੇ ਹਾਂ ਜੀ ਕਿ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਮਰਥਕ ਇਕੱਠੇ ਹੋਏ ਤੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਠੀ ਨੂੰ ਘੇਰਾ ਪਾਉਣ ਲਈ ਗਏ। ਰਾਹ ਦੇ ਵਿੱਚ ਪੁਲਿਸ ਨੇ ਬੈਰੀਕੇਡ ਲਾਏ, ਉਹ ਤੋੜ ਦਿੱਤੇ ਗਏ। ਉਸ ਤੋਂ ਬਾਅਦ ਪਾਣੀ ਦੀਆਂ ਵਾਛੜਾਂ ਮਾਰੀਆਂ, ਉਹਦੇ ਮੂੰਹ ਮੋੜ ਦਿੱਤੇ ਗਏ ਤੇ ਫਿਰ ਇਹ ਮੁੱਖ ਮੰਤਰੀ ਦੀ ਕੋਠੀ ਦੇ ਬਿਲਕੁਲ ਨੇੜੇ ਕਈ ਜਾਣੇ ਪਹੁੰਚ ਗਏ ਸੀ ਤੇ ਜਿਹਦੇ ਕਰਕੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ, ਬੈਰੀਕੇਡ ਤੋੜਨ ਤੇ ਤਲਵਾਰਾਂ ਲਹਿਰਾਉਣ ਦੇ ਦੋਸ਼ ਦੇ ਤਹਿਤ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ, ਯਾਨੀ ਕਿ ਇਆਰੀ ਤੇ ਹੋਰ ਸਾਥੀਆਂ ਦੇ ਉੱਤੇ। ਹੁਣ ਸਵਾਲ ਕਈ ਲੋਕਾਂ ਨੇ ਪੈਦਾ ਕੀਤਾ, ਉਹ ਕਹਿੰਦੇ ਜੀ ਕਿ ਦੇਖੋ ਇਹ ਕਿਹੜੇ ਕਾਰਨ ਆ ਜਿਹਦੇ ਕਰਕੇ ਪੰਜਾਬ ਦੀ ਪੁਲਿਸ ਚੰਡੀਗੜ੍ਹ ਦੇ ਬਾਰਡਰ ਤੱਕ ਆਪ ਲੈ ਕੇ ਗਈ ਆ? ਰਾਹ ਦੇ ਵਿੱਚ ਸਿਰਫ ਇੱਕ ਬੈਰੀਕੇਡ ਮਿਲਿਆ, ਕੀ ਪੁਲਿਸ ਇਹ ਚਾਹੁੰਦੀ ਸੀ ਪੰਜਾਬ ਦੀ ਕਿ ਭਾਈ ਇਹ ਚੰਡੀਗੜ੍ਹ ਦੇ ਵਿੱਚ ਐਂਟਰ ਕਰ ਜਾਣ? ਕੀ ਪੁਲਿਸ ਇਹ ਚਾਹੁੰਦੀ ਸੀ ਕਿ ਭਾਈ ਮੁੱਖ ਮੰਤਰੀ ਦੀ ਕੋਠੀ ਤੱਕ ਪਹੁੰਚ ਜਾਣ? ਇਹ ਹੁਣ ਸਵਾਲ ਪੈਦਾ ਹੋਏ ਆ। ਉਸ ਤੋਂ ਕੋਲ ਗੱਲ ਹੈ ਜੀ ਕਿ ਮਨਪ੍ਰੀਤ ਇਆਲੀ ਤੇ ਤਰਸੇਮ ਸਿੰਘ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ, ਉਹਨਾਂ ਨੇ ਇਹ ਗੱਲ ਕਹੀ ਸੀ ਲੰਘੇ ਕੱਲ ਵੀ ਤੇ ਅੱਜ ਵੀ ਕਿ ਦੇਖੋ ਸਾਡੇ ਪ੍ਰੋਟੈਸਟ ਨੂੰ ਬਦਨਾਮ ਕਰਨ ਦੇ ਲਈ ਵਿੱਚ ਇਹਦੇ ਸ਼ਰਾਰਤੀ ਅਨਸਰ ਵਾੜੇ ਗਏ, ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨ ਆਏ ਪਰ ਇਹਨਾਂ ਦੇ ਵੱਲੋਂ ਵਿੱਚ ਗੁੰਡੇ ਵਾੜੇ ਗਏ ਆ ਤਾਂ ਜੋ ਇਹ ਬਦਨਾਮ ਹੋਣ। ਉਹਨਾਂ ਨੇ ਗੱਲ ਕਹੀ ਆ ਕਿ ਇਹ ਸੰਘਰਸ਼ ਲਗਾਤਾਰ ਅੱਗੇ ਤੋਂ ਅੱਗੇ ਵਧੇਗਾ ਤੇ ਅਸੀਂ ਪਿੱਛੇ ਹਟਣ ਵਾਲਿਆਂ ਦੇ ਵਿੱਚੋਂ ਨਹੀਂ ਆ। ਅਗਲੀ ਗੱਲ ਮਹੱਤਵਪੂਰਨ ਇਹਦੇ ਨਾਲ ਜੁੜਦੀ ਹੈ ਜੀ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਿਲਕੁਲ ਚੁੱਪ ਗੜੁੱਪਾ ਤੇ ਅੰਮ੍ਰਿਤਪਾਲ ਸਿੰਘ ਦੀ ਧਿਰ ਹੈ ਜਿਹੜੀ ਉਹ ਲਗਾਤਾਰ ਸਰਗਰਮੀ ਦੇ ਵਿੱਚ ਆ। ਇਹਨੂੰ ਹੁਣ ਵੋਟਾਂ ਦੇ ਵਿੱਚ ਕਿਹੋ ਜਿਹੀ ਜਿੱਤ ਨਸੀਬ ਹੁੰਦੀ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇੰਨੀ ਗੱਲ ਜ਼ਰੂਰ ਕਹੀ ਜਾ ਸਕਦੀ ਆ ਕਿ ਇਸ ਵੇਲੇ ਇੱਕ ਧਿਰ ਦੇ ਵਿੱਚੋਂ ਦੂਜੀ ਧਿਰ ਨਿਕਲਦੀ ਆ ਤੇ ਉਹਦੇ ਉੱਤੇ ਹੈਰਾਨੀ ਹੁੰਦੀ ਵੀ ਭਾਈ ਹੁਣ ਆਪਾਂ ਕਿਹਦੇ ਉੱਤੇ ਯਕੀਨ ਕਰੀਏ, ਕਿਉਂਕਿ ਪੁਨਰ ਸੁਰਜੀਤੀ ਦੇ ਕਈ ਨੇਤਾ ਵਾਰਸ ਪੰਜਾਬ ਦੇ ਵਿੱਚ ਸ਼ਾਮਿਲ ਹੋ ਗਏ। ਉਹ ਕਹਿੰਦੇ ਪੁਨਰ ਸੁਰਜੀਤੀ ਸਿਧਾਂਤਾਂ ਤੋਂ ਭਟਕ ਗਈ ਆ ਤੇ ਵਾਰਸ ਪੰਜਾਬ ਦੇ ਕਈ ਨੇਤਾ ਇਕੱਠੇ ਹੋ ਕੇ ਤੇ ਉਹਨਾਂ ਨੇ ਪੰਥਕ ਆਜ਼ਾਦ ਪੰਥਕ ਗਰੁੱਪ ਬਣਾ ਲਿਆ। ਉਹ ਕਹਿੰਦੇ ਜੀ ਕਿ ਵਾਰਸ ਪੰਜਾਬ ਦੇ ਜਥੇਬੰਦੀ ਸਿਧਾਂਤਾਂ ਤੋਂ ਭਟਕ ਗਈ ਆ। ਸੋ ਪਤਾ ਨੀ ਕੌਣ ਸਿਧਾਂਤਾਂ ਤੋਂ ਭਟਕਿਆ ਤੇ ਕੌਣ ਵੋਟਾਂ ਦੇ ਵਿੱਚ ਕੀ ਕਮਾਲ ਕਰੂ, ਪਰ ਇਸ ਵੇਲੇ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਗੁੱਥਮ ਗੁੱਥਾ ਸ਼ਬਦਕ ਤੌਰ ਦੇ ਉੱਤੇ ਬੜਾ ਚੱਲ ਰਿਹਾ। ਅਗਲੀ ਗੱਲ ਇਹ ਆ ਕਿ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਮਹੱਤਵਪੂਰਨ ਮੀਟਿੰਗ ਹੋਈ ਆ ਪਰਦੇ ਦੇ ਨਾਲ। ਇਹ ਮੀਟਿੰਗ ਹੋਈ ਜੀ ਦਿੱਲੀ ਦੇ ਵਿੱਚ, ਸੀਕ੍ਰੈਟ ਮੀਟਿੰਗ ਦੱਸੀ ਜਾ ਰਹੀ ਆ। ਇਹਦੇ ਵਿੱਚ ਕਹਿੰਦੇ ਜੀ ਰਾਜਾ ਵੜਿੰਗ ਨੇ ਚੰਨੀ ਹੋਰਾਂ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਮੇਰੇ ਨਾਲ ਹਾਈਕਮਾਨ ਕੋਲੇ ਚੱਲੋ ਤੇ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦਾ। ਚੰਨੀ ਹੋਰਾਂ ਨੇ ਅੱਗੋਂ ਇਹ ਗੱਲ ਕਹੀ ਆ ਕਿ ਸਾਡਾ ਕਿਸੇ ਇੰਡੀਵਿਜੁਅਲ ਦੇ ਨਾਲ, ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਕੋਈ ਰੌਲਾ ਨਹੀਂ ਆ। ਅਸੀਂ ਸਿਰਫ ਇਹ ਚਾਹੁੰਦੇ ਜੀ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਇਹਦੇ ਵੱਲ ਗੌਰ ਕੀਤੀ ਜਾਵੇ। ਪੰਜਾਬ ਦੇ ਲੋਕ ਇਸ ਵੇਲੇ ਜੋ ਚਾਹੁੰਦੇ ਆ ਉਹਦੇ ਵੱਲ ਗੌਰ ਫਰਮਾਈ ਜਾਵੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਗਰਾਊਂਡ ਰਿਐਲਿਟੀ ਨੂੰ ਪਛਾਣਿਆ ਜਾਵੇ ਤੇ ਇਹ ਵੀ ਪਤਾ ਲੱਗਾ ਜੀ ਕਿ ਭੁਪੇਸ਼ ਬਘੇਲ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਆ ਚੁੱਕੇ ਆ ਤੇ 10 ਦਿਨ ਉਹਨਾਂ ਨੇ ਪੰਜਾਬ ਦੇ ਵਿੱਚ ਰਹਿਣਾ, ਕਾਂਗਰਸੀਆਂ ਨੂੰ ਟੋਹ ਕੇ ਦੇਖਣਾ ਕਾਂਗਰਸੀ ਕਿੱਥੇ ਜੇ ਖੜੇ ਆ ਤੇ ਕਾਂਗਰਸੀ ਆਉਂਦੇ ਸਮੇਂ ਦੇ ਵਿੱਚ ਕੀ ਕਰ ਸਕਦੇ ਆ। ਇੱਥੋਂ ਰਿਪੋਰਟ ਬਣਾ ਕੇ ਉਹਨਾਂ ਨੇ ਸੌਂਪਣੀ ਰਾਹੁਲ ਗਾਂਧੀ ਕੋਲੇ ਤੇ ਰਾਹੁਲ ਗਾਂਧੀ ਨੇ ਫਿਰ 1-2 ਮੀਟਿੰਗਾਂ ਮੁੜ ਕੇ ਸੱਦ ਲੈਣੀਆਂ। ਪਰ ਕਾਂਗਰਸ ਦੇ ਵਿੱਚ ਕਲੇਸ਼ ਪਹਿਲਾਂ ਵੀ ਸੀ ਤੇ ਅੱਜ ਵੀ ਆ ਤੇ ਨਾ ਇਹ ਰੁਕਣ ਦਾ ਨਾਂ ਲੈਂਦਾ ਤੇ ਨਾ ਹੀ ਹਾਈਕਮਾਨ ਨੂੰ ਕੋਈ ਕੁਛ ਸਮਝਦਾ। ਮੈਨੂੰ ਤਾਂ ਕਦੇ ਕਦੇ ਇਉਂ ਲੱਗਦਾ ਵੀ ਹਾਈਕਮਾਨ ਨੂੰ ਵੀ ਇਹ ਲੁਕਟੇ ਚ ਹੀ ਜਾਣਦੇ ਆ ਵੀ ਹਾਈਕਮਾਨ ਕਿਹੜੀ ਹਾਈਕਮਾਨ, ਇੱਥੇ ਸਾਨੂੰ ਕੋਈ ਪਰਵਾਹ ਨਹੀਂ। ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਸਾਰੇ ਮੁੱਖ ਮੰਤਰੀ ਆ, ਵਰਕਰ ਘੱਟ ਆ ਇਸ ਵੇਲੇ ਤੇ ਇੱਕ ਦੂਜੇ ਦੀ ਨੂੰ ਠਿੱਬੀ ਲਾਉਣ ਵਾਲੇ, ਇੱਕ ਦੂਜੇ ਦੀ ਮਿੱਟੀ ਰੋਲਣ ਵਾਲੇ ਨੇਤਾ ਜਿਹੜੇ ਪੰਜਾਬ ਕਾਂਗਰਸ ਦੇ ਉਹਨਾਂ ਦੀ ਗਿਣਤੀ ਦੇ ਵਿੱਚ ਚੋਖਾ ਵਾਧਾ ਹੋਇਆ।
0: ਜੀ ਬਹੁਤ ਬਹੁਤ ਧੰਨਵਾਦ ਚੰਨਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਫਿਰ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਤੇ ਇਹਨਾਂ ਖ਼ਬਰਾਂ ਨੂੰ ਸਪੌਂਸਰ ਕੀਤਾ ਗਿਆ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ। ਨੰਬਰ ਨੋਟ ਕਰ ਲਓ ਜੇਕਰ ਲਾਈਫ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ 647-564-2723 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਮਾਲ ਸਾਹਿਬ ਜਿਹੜੀ ਇਹਨਾਂ ਨੇ ਚੰਨਾ ਸਾਹਿਬ ਨੇ ਗੱਲ ਕੀਤੀ ਹੈ ਕਿ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਦੇ ਵਿੱਚ ਬੜਾ ਕੁਛ ਹੁਣ 2027 ਤੱਕ ਰੱਦੋ ਬਦਲ ਹੋਣੀ ਆ, ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਜਾਣੀਆਂ ਨੇ, ਬਹੁਤ ਸਾਰੇ ਲੀਡਰ ਬਦਲੇ ਜਾਣੇ ਆ, ਬਹੁਤ ਸਾਰੇ ਵਾਅਦੇ ਬਦਲੇ ਜਾਣੇ ਆ, ਬਹੁਤ ਸਾਰੇ ਦਾਅਵੇ ਬਦਲੇ ਜਾਣੇ ਆ।
3: ਜੀ ਬਿਲਕੁਲ ਜੀ, ਜਿਵੇਂ ਆਪਾਂ ਕਹਿ ਸਕਦੇ ਨਾ ਦਲ ਬਦਲੂ ਦਾ ਟਾਈਮ ਸ਼ੁਰੂ ਹੋਇਆ ਜੀ।
0: ਮੈਨੂੰ
3: ਯਾਦ ਆ ਗੱਲ
0: ਹਰਨਾ ਦੀ ਟੋਲੀ ਤੁਰੀ ਫਿਰਦੀ ਸੀਗੀ
3: ਜੀ,
0: ਪਾਣੀ ਪੀਣ ਗਈ ਹਰਨਾ ਦੀ ਟੋਲੀ
3: ਜੀ,
0: ਮੂਹਰੇ ਸ਼ੇਰ ਆਵੇ ਭੱਜਿਆ ਤੇ ਹਰਨ ਭੱਜਣ ਲੱਗੇ ਤੁਸੀਂ, ਮੈਂ ਤੁਹਾਨੂੰ ਕੁਛ ਨੀ ਕਹਿੰਦਾ। ਉਹ ਕਹਿੰਦਾ ਤੂੰ ਕੁਛ ਨੀ ਕਹਿੰਦਾ, ਤੂੰ ਹਰਨਾਂ ਦੇ ਹਰਨ ਖਾ ਲੈਣੇ, ਤੂੰ ਕਿਤੇ ਛੱਡਦਾ, ਤੂੰ ਕੁਛ ਨੀ, ਤੂੰ ਖਾ ਲਏਗਾ ਸਾਨੂੰ, ਤੂੰ ਮਾਰ ਦੇਗਾ ਸਾਡਾ ਲਾਸ। ਉਹ ਕਹਿੰਦਾ ਭਲਿਓ ਮਾਨਸ, ਨਹੀਂ ਨਹੀਂ ਕਹਿੰਦਾ ਮੈਂ ਤੁਹਾਨੂੰ ਕੁਛ, ਮੈਂ ਤਾਂ ਤੁਹਾਨੂੰ ਇਹ ਕਹਿਣ ਆਇਆ ਸੀ ਵੀ ਦੂਜੇ ਪਾਸੇ ਇੱਥੇ ਜਿੱਥੇ ਪਾਣੀ ਪੀ ਜਾਂਦਾ ਦੂਜੇ ਪਾਸੇ ਘਾਹ ਬਹੁਤ ਸੋਹਣਾ ਲੱਗਿਆ ਹੋਇਆ, ਜਾਓ ਉੱਥੇ ਜਾ ਕੇ ਘਾਹ ਚਰ ਲਓ। ਹੁਣ ਇੱਕ ਮਾਸਾ ਇੱਕ ਸਾਕਾ ਹਾਰੀ ਜਾ ਕੇ ਤੁਸੀਂ ਘਾਹ ਚਰੋ, ਟੈਨਸ਼ਨ ਨਾ ਲਓ। ਮੈਂ ਹੈਗਾ ਕੋਈ ਹੋਰ ਵੀ ਸ਼ੇਰ ਤੁਹਾਨੂੰ ਕੁਛ ਨੀ ਕਹਿ ਸਕਦਾ, ਤੁਹਾਡੀ ਰਾਖੀ ਲਈ ਹੈ। ਫਿਰ ਇੱਕ ਦੂਜੇ ਵੱਲ ਝਾਕਣ ਲੱਗੇ ਵੀ ਹੁਣ ਕੀ ਕਰੂਗਾ, ਉਹ ਹੋਰ ਨੇੜੇ ਆਇਆ, ਹਿਰਨ ਹੋਰ ਡਰ ਗਏ। ਉਹ ਬਸ ਕਹਿੰਦਾ ਮੈਂ ਫਿਰ ਦੁਬਾਰੇ ਹੌਲੀ ਬਾਅਦ ਚ ਕਹਿੰਦਾ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਪਰਲੇ ਪਾਸੇ ਬਾਲਾ ਹੀ ਸੋਹਣਾ ਘਾਹ ਲੱਗਿਆ ਹੋਇਆ, ਚੱਲ ਲਓ ਯਾਰ ਤੁਸੀਂ ਕੀ ਕਰਦੇ ਹੋ, ਇੰਨਾ ਕਹਿ ਕੇ ਬਾਈ ਜੀ ਉਹ ਮੁੜ ਗਿਆ ਵਾਪਸ
3: ਜੀ।
0: ਹੁਣ ਜਦੋਂ ਦੇਖਿਆ ਵੀ ਹਿਰਨਾਂ ਨੇ ਵੀ ਉਹ ਸ਼ੇਰ ਵਾਪਸ ਮੁੜ ਗਿਆ, ਵੀ ਗੱਲ ਕੀ ਹੋ ਸਕਦੀ ਹੈ। ਫਿਰ ਇੱਕ ਸਿਆਣਾ ਸੀ ਉਹਨਾਂ ਚੋਂ, ਹੈ ਨਾ ਬੜਾ ਸੀ, ਉਹਨੂੰ ਪਤਾ ਲੱਗ ਗਿਆ ਵੀ ਗੱਲ ਕੀ ਹੈ। ਉਹ ਕਹਿੰਦਾ ਵੀ ਕੀ ਗੱਲ, ਕਹਿੰਦਾ ਮੈਂ ਸਮਝ ਗਿਆ ਗੱਲ ਕੀ ਹੈ। ਕਹਿੰਦਾ ਗੱਲ ਇਹੀ ਆ ਵੀ ਜੰਗਲ ਚ ਚੋਣਾਂ ਚੱਲਦੀਆਂ ਨੇ ਹੁਣ, ਚੋਣਾਂ ਨੇੜੇ ਆਉਣ ਵਾਲੀਆਂ ਨੇ, ਹੁਣ ਉਹ ਆਪਣਾ ਸ਼ਿਕਾਰ ਨਹੀਂ ਕਰਨਗੇ, ਹੁਣ ਆਪਾਂ ਉਹਨਾਂ ਦੇ ਸ਼ਿਕਾਰ ਆਪਣੇ ਆਪ ਚੋਣਾਂ ਤੋਂ ਬਾਅਦ ਬਣ ਜਾਣਾ
3: ਜੀ।
0: ਚੋਣਾਂ ਤੱਕ ਆਪਾਂ ਨੂੰ ਖੁੱਲੀ ਛੁੱਟੀ ਆ, ਹੁਣ ਬਹੁਤ ਸਾਰੇ ਸ਼ੇਰਾਂ ਨੇ ਦਹਾੜਾਂ ਮਾਰਨੀਆਂ ਨੇ, ਬਹੁਤ ਸਾਰੇ ਸ਼ੇਰਾਂ ਨੇ ਕਹਿਣਾ ਕਿ ਤੁਹਾਨੂੰ ਕੋਈ ਨੀ, ਮੈਂ ਹੀ ਬਚਾਊ, ਮੇਰੀ ਉਹ ਪਾਰਟੀ ਆ ਜਿਹੜੀ ਤੁਹਾਨੂੰ ਬਚਾ ਸਕਦੀ ਆ, ਬਾਕੀ ਤਾਂ ਲੁੱਟ ਕੇ ਖਾ ਗਏ ਪੰਜਾਬ ਨੂੰ, ਮੈਂ ਹੀ ਨਸ਼ਿਆਂ ਤੋਂ ਮੁਕਤ ਕਰਨਾ, ਮੈਂ ਹੀ ਬੇਰੁਜ਼ਗਾਰੀ ਮੁਕਾਉਣੀ ਹੈ, ਮੈਂ ਹੀ ਕ੍ਰਾਈਮ ਘਟਾਉਣਾ ਵਾ, ਮੈਂ ਹੀ ਰੋਜ਼ਗਾਰ ਦੇਣਾ ਵਾ, ਮੈਂ ਹੀ ਸਾਰਾ ਵੀਆਈਪੀ ਕਲਚਰ ਆ ਜਿਹੜਾ ਉਹ ਖਤਮ ਕਰ ਦੇਣਾ ਵਾ। ਦੇਖਦੇ ਚਲੋ ਤੁਸੀਂ ਵੀ ਕਰਨਾ ਕੀ ਆ, ਤੇ ਮੇਰੀ ਪਾਰਟੀ ਆ ਜਿਹੜੀ ਸਭ ਤੋਂ ਵਧੀਆ ਵਾ, ਮੈਂ ਦੇਖੋ ਤੁਸੀਂ ਡਿਵੈਲਪਮੈਂਟ ਕਰ ਦੇਣੀ ਆ, ਪੁਲਾਂ ਦੇ ਪੁਲਾਂ ਸਾਰ ਦੇਣੇ ਆ, ਸੜਕਾਂ ਦੀਆਂ ਸੜਕਾਂ ਬਣਾ ਦੇਣੀ ਨੇ, ਇਨਫਰਾਸਟ੍ਰਕਚਰ ਜਿਹੜਾ ਕਮਾਲ ਦਾ ਕਾਇਮ ਕਰ ਦੇਣਾ, ਖਜ਼ਾਨੇ ਭਰ ਦੇਣੇ ਆ, ਕਰਜ਼ੇ ਲਾਹ ਦੇਣੇ ਆ, ਇਹ ਸਾਰਿਆਂ ਦੇ ਦਾਅਵੇ ਤੇ ਵਾਅਦੇ ਆ ਜਿਹੜੀ ਉਹ ਸਾਰੀਆਂ ਪਾਰਟੀਆਂ ਨੇ, ਮੈਨੂੰ ਲੱਗਦਾ ਇਹੀ ਹੋਣੇ ਆ ਬਾਈ ਜੀ।
3: ਬਿਲਕੁਲ ਬਿਲਕੁਲ ਜੀ, ਏਦਾਂ ਦੇ ਆ ਨਵੇਂ ਨਵੇਂ ਵਾਅਦੇ ਹੋਣਗੇ ਜੀ, ਪੁਰਾਣੇ ਇੱਕ ਦੂਜੇ ਨੂੰ ਭੰਡਣਗੇ ਵੀ ਉਹਨਾਂ ਨੇ ਇਹ ਨਹੀਂ ਕੀਤਾ, ਐਂ ਕਰਨਾ ਚਾਹੀਦਾ ਸੀ, ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਕਿਹਾ ਸੀਗਾ, ਕਿਉਂਕਿ ਪੱਗਾਂ ਦੇ ਰੰਗ ਵੀ ਬਦਲਣਗੇ ਇਹਨਾਂ ਦਿਨਾਂ ਵਿੱਚ ਆ ਕੇ, ਇਹ 'ਚ ਕੋਈ ਸ਼ੱਕ ਨਹੀਂ ਹੈ, ਇੱਕ ਲੀਡਰ ਦੂਜੀ ਪਾਰਟੀ ਵਿੱਚ ਜਾਏਗਾ, ਪਹਿਲਾ ਲੀਡਰ ਦੂਜੇ ਜਾਏਗਾ, ਕਾਫੀ ਕੁਛ ਦੇਖਣ ਨੂੰ ਮਿਲੇਗਾ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਵਿੱਚ।
0: ਬਿਲਕੁਲ 100% ਸੋ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਬਾਈ ਨੰਬਰ ਦੇ ਦਿਓ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ, ਕਿਉਂਕਿ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦੀ ਜਿਹੜੀ ਗੱਲਬਾਤ ਆ ਉਹ ਭਾਈ, ਤੁਸੀਂ ਜੇ ਕਿਤੇ ਬਾਈ ਚਾਂਸ ਘਰੇ ਤੁਸੀਂ ਕਿਤੇ ਪਾਰਟੀ ਕਰਨੀ ਹੈ, ਬਾਹਰ ਨਹੀਂ ਕਰਨੀ, ਤਾਂ ਡਿਸਪੋਜੇਬਲ ਤਾਂ ਤੁਹਾਨੂੰ ਚਾਹੀਦੇ ਆ।
3: ਬਿਲਕੁਲ ਬਿਲਕੁਲ,
0: ਬਰਥਡੇ ਪਾਰਟੀ ਕਰਨੀ ਆ, ਸਾਰਾ ਸਮਾਨ ਤੁਹਾਨੂੰ ਚਾਹੀਦਾ।
3: ਬਿਲਕੁਲ,
0: ਕਾਲਾਂ ਦੀਆਂ ਵੱਡੀਆਂ ਪੈਕਿੰਗ ਤੁਹਾਨੂੰ ਚਾਹੀਦੀਆਂ, ਕਲੀਨਅਪ ਕਰਦੇ ਹੋ ਤੁਸੀਂ ਉਹਦਾ ਸਮਾਨ ਤੁਹਾਨੂੰ ਚਾਹੀਦਾ, ਗੱਡੀਆਂ ਦੀ ਡਿਟੇਲਿੰਗ ਕਰਦੇ ਉਹਦੇ ਲਈ ਤੁਹਾਨੂੰ ਕੈਮੀਕਲ ਚਾਹੀਦੇ ਆ ਬੜੇ ਕਮਾਲ ਦੇ,
3: ਬਿਲਕੁਲ
0: ਸਰਵਿਸ ਕਰਦੇ ਹੋ ਉਹਦੇ ਲਈ ਕੰਟੇਨਰ ਚਾਹੀਦੇ ਆ, ਫਿਰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਵਧੀਆ ਨਾਮ ਹੋਰ ਤੁਹਾਨੂੰ ਕਿਹੜਾ ਦੱਸ ਸਕਦੇ ਜੀ ਬਾਈ ਜੀ?
3: ਜੀ ਬਿਲਕੁਲ ਜੀ, ਤੁਸੀਂ ਇਹਨਾਂ ਦਾ ਫੋਨ ਨੰਬਰ ਨੋਟ ਕਰ ਸਕਦੇ ਹੋ, 1-414-8-2116-7-4-2-1-16-2-1-16 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ। ਨੰਬਰ ਇੱਕ ਵਾਰੀ ਮੈਂ ਫਿਰ ਦੱਸ ਦਿੰਦਾ, 416-7-4-2-1-16 4-1-6-7-4-8-2-1-16 ਦੇ ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ।
0: ਬਿਲਕੁਲ ਜੀ, ਦੁਆਬਾ ਟੂਰ ਐਂਡ ਟਰੈਵਲ ਦਾ ਸੁਨੇਹਾ ਵੀ ਦੇ ਦਈਏ ਕਿ ਦੁਆਬਾ ਟੂਰ ਐਂਡ ਟਰੈਵਲ ਵਾਲੇ ਕਹਿੰਦੇ ਬਜੇ ਹਲਵਾਰੇ ਜਾਣਾ ਚਾਹੁੰਦੇ ਹੋ
3: ਜੀ,
0: ਹਲਵਾਰੇ ਆਏ ਟਿਕਟਾਂ ਜਿਹੜੀਆਂ ਬੜੀਆਂ ਸਸਤੇ ਰੇਟ ਤੇ ਲਾਤੀਆਂ ਉਹਨਾਂ ਨੇ, ਜੇ ਆਪਾਂ ਉਧਰੋਂ ਆਉਂਦੇ ਹਾਂ $10,000-12,000 ਗੱਡੀ ਵਾਲਾ ਲੈ ਜਾਂਦਾ, ਆਉਣ ਤੇ ਜਾਣ ਦਾ $20,000 ਤਾਂ ਘੱਟੋ ਘੱਟ, ਜੇ ਤੁਸੀਂ 25 ਲਾ ਕੇ ਚਲੋ ਬਾਕੀ ਰਾਹ 'ਚ ਖਾਣਾ ਪਾਣੀ ਵੀ ਹੁੰਦਾ, $25,000 ਨਹੀਂ $25,000 ਤੁਹਾਡਾ ਸਿੱਧਾ ਸਿੱਧਾ ਇਹ ਵੱਜ ਜਾਣਾ, ਤੇ ਤੁਸੀਂ ਟਿਕਟ ਜਿਹੜੀ ਉਹ ਰਾਖਵੀਂ ਕਰਵਾਉਣੀ ਆ ਤਾਂ ਦੁਆਬਾ ਟੂਰ ਐਂਡ ਟਰੈਵਲ ਤੇ ਜਿਹੜਾ ਤੁਸੀਂ ਮਾਰ ਲਿਓ ਫੋਨ ਕਰ ਲਿਓ, ਬਹੁਤ ਵਾਜਬ ਰੇਟ ਤੇ, ਬਹੁਤ ਵਾਜਬ ਰੇਟ ਤੇ, ਕਈ ਵਾਰ ਇੰਨੀ ਸਸਤੀ ਟਿਕਟ ਵੈਲਕਮ ਪ੍ਰਤੀ ਵੀ ਨਹੀਂ ਹੁੰਦੀ ਜਿੰਨੀ ਸਸਤੀ ਟਿਕਟ ਤੁਹਾਨੂੰ ਇੱਥੋਂ ਸਿੱਧੀ ਨਾਨ ਸਟੋਪ ਦਿੱਲੀ, ਦਿੱਲੀ 3 ਘੰਟੇ ਦੀ ਸਟੇ, ਉਹਦੇ ਬਾਅਦ ਘੰਟਾ ਸਵਾ ਘੰਟੇ ਦੇ ਵਿੱਚ ਹਲਵਾਰੇ, ਹਲਵਾਰੇ ਤੋਂ 15-20 ਮਿੰਟ ਆਸੇ ਪਾਸੇ ਦੇ ਪਿੰਡਾਂ ਵਾਲੇ, ਜਾਂ ਅੱਧਾ ਘੰਟਾ ਤੁਸੀਂ ਲਾ ਲਓ ਉੱਥੋਂ ਆਪੋ ਆਪਣੇ ਘਰ।
3: ਜੀ ਬਿਲਕੁਲ, 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, 905-673-1400
0: 905-673-1400 905-673-1400 905-673-1400 ਗੀਤ ਸੁਣੋ, ਜੇਕਰ ਤੁਸੀਂ ਲੋ ਨਜ਼ਾਰੇ ਗੀਤ ਸੁਣਨਾ ਚਾਹੁੰਦੇ ਤਾਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ, ਨਹੀਂ ਤਾਂ ਸੁਣੋ ਇਹ ਲੋਕ ਇੰਡੀਆ ਗੀਤ।

0: ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 9056781200
1: ਆਖਰੀ ਅਪੀਲ ਸਾਡੀ ਰੱਦ ਹੋ ਗਈ
2: ਓ ਭਰਾਵਾ ਸਾਡੀ ਵੀ ਅਪੀਲ ਰੱਦ ਹੋ ਗਈ ਹੈ
3: ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੰਮੀ ਡੈਡੀ ਦਾ ਇਮੀਗ੍ਰੇਸ਼ਨ ਦਾ ਕੇਸ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਵਾਲਿਆਂ ਤੋਂ ਕਰਵਾਓ
4: ਸੁਪਰ ਵੀਜ਼ਾ ਫਾਰ ਪੇਰੈਂਟਸ ਵਿਜ਼ਿਟਰ ਵੀਜ਼ਾ ਪੇਰੈਂਟਸ ਪਰਮਨੈਂਟ ਕੇਸ ਸਕਿਲਡ ਵਰਕਰਸ ਸਟੱਡੀ ਵੀਜ਼ਾ ਸਪਾਊਸਲ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ ਦੇ ਮਾਹਰ ਤੁਹਾਡੇ ਹਰ ਤਰ੍ਹਾਂ ਦੇ ਵੀਜ਼ੇ ਦੇ ਸੁਪਰ ਸਪੈਸ਼ਲਿਸਟ
5: ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ 7900 ਫੋਰ ਇੰਟੀਰੀਅਰ ਸਟਰੀਟ ਸਵੀਟ 306 ਬ੍ਰੈਂਪਟਨ 9057958999
6: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਸ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੇਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲੀਸਿਟਰ ਐਂਡ ਨੋਟਰੀ ਪਬਲਿਕ 25 ਚੈਰੀਕ੍ਰਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 9059132355
7: ਨਾ ਕਿੱਦਾਂ ਦੀ ਤਿਆਰੀ
0: ਓ ਜੀ ਮੈਂ ਰਸੋਈ ਨੂੰ ਨਿਗਾਹ ਮਾਰੀ ਦੇਖਿਆ ਗਰੋਸਰੀ ਮੁੱਕ ਗਈ ਸਾਰੀ ਤੇ ਫੇਰ ਮੈਂ ਬੈਸਟ ਏਸ਼ੀਅਨ ਗਰੋਸਰ ਦੀ ਖਿੱਚ ਲਈ ਤਿਆਰੀ
7: ਮੈਨੂੰ ਪਤਾ ਹੈ ਅੱਜ ਗਰੋਸਰੀ ਦੇ ਨਾਲ ਨਾਲ ਆਊ ਬਾਹਰੋਂ ਖਾਣ ਪੀਣ ਦੀ ਵਾਰੀ ਕਿਉਂਕਿ ਇਹਨਾਂ ਕੋਲ ਮਿਲਦੀ ਹੈ ਵੈਰਾਇਟੀ ਸਾਰੀ
0: ਜੀ ਹਾਂ ਬੈਸਟ ਏਸ਼ੀਅਨ ਗਰੋਸਰੀ ਸਟੋਰ ਜਿੱਥੇ ਗਰੋਸਰੀ ਤੇ ਰੈਸਟੋਰੈਂਟ ਦੋਨੋਂ ਨੇ ਜਿੱਥੇ ਤੁਹਾਨੂੰ ਮਿਲੇਗਾ ਫਿਸ਼ ਗੋਟ ਕਰੀ ਤੰਦੂਰੀ ਨਾਨ ਤੇ ਸਪੈਸ਼ਲ ਦੇਸੀ ਸਟਾਈਲ ਪੀਜ਼ਾ ਫਨ ਸਰਵਿਸ ਵੀ ਪ੍ਰੋਵਾਈਡ ਕਰਦੇ ਨੇ ਬੈਸਟ ਸਟੇਸ਼ਨ ਗਰੋਸਰ ਇਕੋ ਪਲਾਜ਼ਾ ਵਿੱਚ ਤਿੰਨੋ ਗਰੋਸਰੀ ਦੇਸੀ ਸਟਾਈਲ ਪੀਜ਼ਾ ਐਂਡ ਰੈਸਟੋਰੈਂਟ ਕੈਂਬ੍ਰਿਜ ਕਾਲ 5196217744
8: ਜੀ ਦੋਸਤੋ ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਦੱਸਦੇ ਕਿ ਬਾਈ ਜੀ ਹੁਣ ਗਰਮੀਆਂ ਦਾ ਮੌਸਮ ਆ ਤੇ ਜੇਕਰ ਤੁਸੀਂ ਬਹੁਤੀ ਵਾਰ ਬਹੁਤੀਆਂ ਬਿਮਾਰੀਆਂ ਆਪਾਂ ਆਪ ਸਹੇੜ ਲੈਂਦੇ ਹਾਂ ਇੱਕ ਤਾਂ ਸਾਨੂੰ ਮੇਨ ਤੌਰ ਤੇ ਖਾਣਾ ਵਧੀਆ ਹੋਣਾ ਚਾਹੀਦਾ ਖਾਣਾ ਟਾਈਮ ਤੇ ਹੋਣਾ ਚਾਹੀਦਾ ਦੂਜੀ ਨੀਂਦ ਪ੍ਰੋਪਰ ਹੋਣੀ ਚਾਹੀਦੀ ਹੈ ਤੀਜੀ ਏਅਰ ਕੁਆਲਿਟੀ ਹੈ ਜਿਹੜੀ ਉਹ ਬੜੀ ਕਮਾਲ ਦੀ ਹੋਣੀ ਚਾਹੀਦੀ ਆ
9: ਜੀ ਬਿਲਕੁਲ
8: ਏਅਰ ਕੁਆਲਿਟੀ ਹਵਾ ਜਿਹੜੀ ਨਾ ਇਹਦੇ ਨਾਲ ਵੀ ਅਸੀਂ ਬਿਮਾਰ ਹੁੰਦੇ ਹਾਂ ਪ੍ਰਦੂਸ਼ਿਤ ਹਵਾ ਜਿਹੜੀ ਆਪਾਂ ਦੇਖਿਆ ਹੋਊਗਾ ਕਿਵੇਂ ਔਰੇਂਜ ਹੋਇਆ ਪਿਆ ਸੀ ਜਦੋਂ ਅੱਗ ਲੱਗੀ ਸੀ ਹਨਾ ਮਾਲਦਮ
9: ਜੀ ਬਿਲਕੁਲ
8: ਉਦੋਂ ਸਾਰੇ ਪਾਸੇ ਕੈਸਾ ਕੈਸਾ ਮਾਹੌਲ ਬਣਿਆ ਸੀ ਜੇ ਧੂੰਆਂ ਹੋਵੇ ਜਾਂ ਪਰਾਲੀ ਨੂੰ ਅੱਗ ਲੱਗੀ ਹੁੰਦੀ ਆ ਉਹ ਕਹਿੰਦੇ ਆ ਕਿ ਭਾਈ ਪੋਲਿਊਸ਼ਨ ਹੋ ਗਿਆ ਹਵਾ ਦੀ ਏਅਰ ਕੁਆਲਿਟੀ ਹੈ ਜਿਹੜੀ ਜਿੱਥੇ ਅਸੀਂ ਸਾਹ ਲੈਣਾ ਵਾ ਸਭ ਤੋਂ ਪਹਿਲਾਂ ਜ਼ਰੂਰਤ ਹੁੰਦੀ ਆ ਤੇ ਅਸੀਂ ਘਰਾਂ ਦੇ ਵਿੱਚ ਕਈ ਵਾਰ ਬਜ਼ੁਰਗ ਬੈਠੇ ਹੁੰਦੇ ਆ ਜਾਂ ਘਰਾਂ ਦੇ ਵਿੱਚ ਡਕਟ ਕਲੀਨਿੰਗ ਹੈ ਜਿਹੜੀ ਉਹ ਬਹੁਤ ਜ਼ਰੂਰੀ ਆ
9: ਮੇਨ
8: ਡਕਟ ਕਲੀਨਿੰਗ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਲੈਣਾ ਜਿੱਥੇ ਤੁਹਾਨੂੰ ਐਨ ਸੁਖਾਲਾ ਸਾਹ ਆਊਗਾ ਬਹੁਤੀ ਵਾਰ ਬਹੁਤੇ ਘਰਾਂ ਦੇ ਵਿੱਚ ਕਈ ਕਈ ਸਾਲ ਨਿਕਲ ਜਾਂਦੇ ਆ ਕਈ ਕਈ ਮਹੀਨੇ ਨਿਕਲ ਜਾਂਦੇ ਆ ਡਕਟ ਕਲੀਨਿੰਗ ਕਰਵਾਉਂਦੇ ਨੇ ਆਪਾਂ ਐਡ ਵੀ ਸੁਣ ਲੈਂਦੇ ਆ ਫਿਰ ਵੀ ਕਹਿੰਦੇ ਚੱਲ ਕੋਈ ਨਹੀਂ
9: ਕੋਈ ਲੋੜ ਆ
8: ਪਰ ਭਾਈ ਜੀ ਤੁਹਾਨੂੰ ਆਹ ਨੰਬਰ ਮੈਂ ਦੇਣ ਲੱਗਿਆ ਅਮੇਜ਼ ਡਕਟ ਕਲੀਨਿੰਗ ਵਾਲਿਆਂ ਦਾ ਇਹ ਤੁਹਾਨੂੰ ਸਪੈਸ਼ਲ ਤੌਰ ਤੇ ਰੇਡੀਓ ਪ੍ਰੋਗਰਾਮ ਸਾਰੰਗ ਦਾ ਹਵਾਲਾ ਦੇ ਦਿਓ ਇੱਕ ਤਾਂ ਇਹਨਾਂ ਨੇ ਕੱਲਾ ਕੱਲਾ ਵੈਂਟ ਤੁਹਾਡਾ ਜਿਹੜਾ ਉਹ ਕਲੀਨ ਕਰਨਗੇ ਜਿਹੜਾ ਹੈਗਾ ਜੀ ਉਹਨੂੰ ਸੈਨੇਟਾਈਜ਼ ਕਰਕੇ ਜਾਣਗੇ ਐਚਵੈਕ ਦਾ ਸਾਰਾ ਸਮਾਨ ਇਕੋ ਫ੍ਰੈਂਡਲੀ ਸੋਲੂਸ਼ਨ ਇਹਨਾਂ ਕੋਲ ਹੈਗੇ ਆ ਐਸਟੀਮੇਟ ਬਿਲਕੁਲ ਫ੍ਰੀ ਤੇ ਸੇਮ ਡੇ ਸਰਵਿਸ ਜੇ ਤੁਸੀਂ ਅੱਜ ਹੀ ਕਰਾਉਣਾ ਚਾਹੁੰਦੇ ਡਕਟ ਕਲੀਨਿੰਗ ਤੁਸੀਂ ਤੁਹਾਡੇ ਕੋਲ ਅੱਜ ਟਾਈਮ ਹੈਗਾ ਅੱਜ ਕਹਿ ਦਿਓ ਕੱਲ ਨੂੰ ਹੈਗਾ ਕਿਉਂਕਿ ਇਹਨਾਂ ਦੀ ਟੀਮਾਂ ਅਲੱਗ ਅਲੱਗ ਨੇ ਇਹ ਡਕਟ ਕਲੀਨਿੰਗ ਦੇ ਲਈ ਤੁਹਾਨੂੰ ਇੱਕ ਨੰਬਰ ਮੈਂ ਦੇਣ ਲੱਗਿਆ ਅਮੇਜ਼ ਡਕਟ ਕਲੀਨਿੰਗ ਦਾ 647-5466-6667 20% ਤੱਕ ਆਫ ਵੀ ਮਿਲ ਜੂਗਾ ਤੁਹਾਨੂੰ ਜੇ ਕਰ ਰੇਡੀਓ ਪ੍ਰੋਗਰਾਮ ਸਾਰੰਗ ਦਾ ਹਵਾਲਾ ਦਿਓਗੇ ਕਿ ਬਾਈ ਜੀ ਰਾਜਵੀਰ ਉਹਨਾਂ ਨੇ ਕਿਹਾ ਸੀ ਸਾਨੂੰ ਦੇ ਦਿਓ ਤੁਸੀਂ ਡਿਸਕਾਊਂਟ 647-5466-6667 ਬਹੁਤ ਸਾਰੀਆਂ ਥਾਵਾਂ ਤੇ ਜਦ ਆਪਾਂ ਪੈਸਾ ਖਰਚ ਕਰ ਲਈਦਾ ਮਲ ਸਾਹਿਬ
9: ਜੀ ਬਿਲਕੁਲ
8: ਜ਼ਰੂਰਤ ਹੁੰਦੀ ਆ ਘਰਾਂ ਦੇ ਵਿੱਚ ਬਜ਼ੁਰਗਾਂ ਨੇ ਰਹਿਣਾ ਆਪਾਂ ਰਹਿਣਾ ਬੱਚਿਆਂ ਨੇ ਰਹਿਣਾ
9: ਬਿਲਕੁਲ ਜੀ ਦੇਖੋ ਤਾਂ ਗੁਰਬਾਣੀ ਵੀ ਲਿਖਿਆ ਵੀ ਜਾਂ ਆਪਣੇ
8: ਪਤਾ ਨਹੀਂ ਕਾਹਤੋਂ ਸੋਚ ਲੈਂਦੇ ਆ ਮੈਂ ਸੋਚਦਾ ਹਾਂ ਕਿ ਕਈ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਇੰਸ਼ੋਰੈਂਸ ਜ਼ਰੂਰੀ ਆ ਡਕਟ ਕਲੀਨਿੰਗ ਜ਼ਰੂਰੀ ਆ ਜਿੱਥੇ ਅਸੀਂ ਰਹਿਣਾ ਹੋਰ ਥਾਵਾਂ ਤੇ ਅਸੀਂ ਗੱਡੀਆਂ ਭਜਾਈ ਫਿਰਦੇ ਆ ਇੱਧਰ ਉੱਧਰ ਅਨਸੈਸਰੀ ਖਰਚੇ ਵੀ ਕਰਦੇ ਰਹਿੰਦੇ ਆ ਕਈ ਵਾਰ ਜ਼ਰੂਰਤ ਵੀ ਨਹੀਂ ਹੁੰਦੀ ਪਰ ਜਿੱਥੇ ਜ਼ਰੂਰਤ ਆ ਜਿਹੜੀ ਜ਼ਰੂਰੀ ਚੀਜ਼ਾਂ ਨੇ ਉੱਥੇ ਅਸੀਂ ਕਈ ਵਾਰ ਘੌਲ ਕਰ ਜਾਂਦੇ ਵੀ ਨਹੀਂ ਨਹੀਂ ਇਹਦੀ ਕੀ ਜ਼ਰੂਰਤ ਆ ਆਹ ਡਕਟ ਕਲੀਨਿੰਗ ਜ਼ਰੂਰ ਕਰਵਾਓ ਤੁਹਾਡੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਦੇ ਲਈ ਘਰ ਦੇ ਵਿੱਚ ਜੇ ਏਅਰ ਕਲੀਨ ਹੋ ਸੁੱਖ ਦਾ ਸਾਹ ਆਊਗਾ ਡਕਟ ਕਲੀਨਿੰਗ ਲਈ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਅਮੇਜ਼ ਡਕਟ ਕਲੀਨਿੰਗ 647-249-6667 647-249-6667 647-249-6667 ਤੇ ਸੰਪਰਕ ਕਰ ਲਿਓ। ਅਪ ਟੂ 20% ਡਿਸਕਾਊਂਟ ਆ ਜਿਹੜਾ ਉਹ ਤੁਹਾਨੂੰ ਮਿਲ ਜਾਣਾ। ਸਮਰ ਕਲੀਨਿੰਗ ਸੇਲ ਇਹਨਾਂ ਨੇ ਲਾਈ ਹੋਈ ਹੈ ਜੀ ਭਾਈ ਜੀ।
9: ਜੀ ਬਿਲਕੁਲ ਜੀ, ਇੱਕ ਨਾ ਮੈਂ ਖਬਰ ਪੜ੍ਹ ਰਿਹਾ ਸੀਗਾ, ਇੱਕ NRI ਲੜਕੇ ਨੇ ਮੋਹਾਲੀ ਦੇ ਵਿੱਚ ਇੱਕ ਲੜਕੀ ਨਾਲ ਵਿਆਹ ਕਰਾਇਆ ਜੀ, ਤੇ ਉਹਨੂੰ ਕੈਨੇਡਾ ਵਿੱਚ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਉੱਥੋਂ ਭੱਜਿਆ, ਤੇ ਉਹਨੇ ਪਰਿਵਾਰ ਤੋਂ ਬਹੁਤ ਸਾਰੇ ਪੈਸੇ ਟੁੱਕਰ ਦੀ ਮੰਗ ਕੀਤੀ ਕਿ ਤੁਸੀਂ ਮੇਰਾ ਵਿਆਹ 5-star ਹੋਟਲ ਵਿੱਚ ਕਰੋ, 1 crore ਤੋਂ ਉੱਪਰ ਵਿਆਹ ਦੇ ਉੱਪਰ ਖਰਚਾ ਕਰੋ। ਲੜਕੀ ਵਾਲੇ ਵਿਚਾਰੇ ਨੇ ਬੜਾ ਉਹਦੇ ਮਤਲਬ ਹਰ ਇੱਕ ਡਿਮਾਂਡ ਪੂਰੀ ਕੀਤੀ, ਬਟ 2024 ਦੱਸਿਆ ਜਾ ਰਿਹਾ ਕਿ ਵਿਆਹ ਹੋਇਆ ਸੀ ਖਬਰਾਂ ਮੁਤਾਬਕ, ਅਤੇ ਇੱਕ ਮੁਸਲਮਾਨ ਰੀਤੀ ਰਿਵਾਜ ਅਨੁਸਾਰ ਉਹਨਾਂ ਦੋਨਾਂ ਜਣਿਆਂ ਦਾ ਵਿਆਹ ਹੋਇਆ। ਲੜਕੀ ਦਾ ਨਾਂ ਉਹਨਾਂ ਨੇ ਨਗਮਾ ਦੱਸਿਆ ਗਾ ਅਤੇ ਲੜਕੇ ਦਾ ਨਾਂ ਉਹਨਾਂ ਨੇ ਅਮਰ ਦੱਸਿਆ ਗਾ, ਅਤੇ ਵਿਆਹ ਦੀ ਰਜਿਸਟ੍ਰੇਸ਼ਨ ਵੀ ਕਹਿੰਦੇ ਅਗਲੇ ਦਿਨ ਹੀ ਕਰਵਾ ਦਿੱਤੀ ਗਈ। ਉਸ ਤੋਂ ਬਾਅਦ ਉਹਨੇ ਲਗਜ਼ਰੀ ਕਾਰਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਨੂੰ ਲਗਜ਼ਰੀ ਕਾਰ ਚਾਹੀਦੀ ਹੈਗੀ, ਅਤੇ ਬਟ ਲੜਕੇ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਕੀ ਨਹੀਂ ਚੱਲ ਰਿਹਾ ਇਹ ਹੁਣ ਉੱਪਰਲੇ ਨੂੰ ਪਤਾ ਜੀ ਜਾਂ ਉਸ ਲੜਕੇ ਨੂੰ ਪਤਾ ਹੈਗਾ। ਉਸ ਤੋਂ ਬਾਅਦ ਉਹਨੇ ਕੀਤਾ, ਉਹਦੀ ਮਾਂ ਦੇ ਸਾਹਮਣੇ ਲੜਕੀ ਨੂੰ ਥੱਪੜ ਵੀ ਮਾਰੇ, ਅਤੇ ਆਪਣੇ ਆਪ ਨੂੰ ਕਿਸੇ ਰਾਜੇ ਮਹਾਰਾਜੇ ਤੋਂ ਘੱਟ ਨਹੀਂ ਸੀ ਸਮਝਦਾ, ਮਤਲਬ ਇੰਨਾ ਆਪਣੇ ਆਪ ਨੂੰ ਉੱਚਾ ਸਮਝਦਾ ਸੀਗਾ ਕਿ ਮੇਰੇ ਉੱਪਰ ਤਾਂ ਕੋਈ ਹੈ ਹੀ ਨਹੀਂ। ਇਸ ਤੋਂ ਇਲਾਵਾ ਕਿ ਉਹਨੇ ਜਿਹੜੀ ਘਰ ਦੀ ਨੌਕਰਾਣੀ ਸੀ ਉਹਦੇ ਉਹਨੂੰ ਵੀ ਗਾਲਾਂ ਕੱਢੀਆਂ, ਉਹਦੇ ਸਾਹਮਣੇ ਆਪਣੇ ਸੱਸ ਸਹੁਰੇ ਦੀ ਬੇਇੱਜ਼ਤੀ ਕੀਤੀ, ਅਤੇ ਜਿਹੜੇ ਲੜਕੀ ਨੂੰ ਗਹਿਣੇ ਪਾਏ ਸੀ ਉਹਨਾਂ ਨੇ ਵਿਆਹ ਦੇ ਵਿੱਚ ਉਹ ਵੀ ਉਹਨਾਂ ਨੇ ਮਤਲਬ ਜ਼ਬਤ ਕਰ ਲਏ ਐਜ ਏ ਸਿਕਿਉਰਿਟੀ ਦੇ ਨਾਂ 'ਤੇ, ਸੁਰੱਖਿਆ ਦੇ ਨਾਂ 'ਤੇ ਬਹਾਨਾ ਬਣਾ ਕੇ ਆਪਦੇ ਕਬਜ਼ੇ ਵਿੱਚ ਲੈ ਲਏ। ਉਹਨਾਂ ਨੇ ਹੋਰ ਵੀ ਬਹੁਤ ਕੁਛ ਮੰਗਣਾ ਸ਼ੁਰੂ ਕੀਤਾ, ਅਤੇ ਪਰ ਦੱਸਿਆ ਜਾ ਰਿਹਾ ਕਿ ਵੀ ਲੜਕੀ ਉਸ ਤੋਂ ਬਾਅਦ ਆਪਣੇ ਸਹੁਰੇ ਘਰ ਜਾ ਕੇ ਰਹਿਣ ਲੱਗ ਗਈ, ਅਤੇ ਸਹੁਰੇ ਘਰ ਵਾਲਿਆਂ ਨੇ ਉਹਨੂੰ ਕਿਹਾ ਵੀ ਅਸੀਂ ਤੇਰੀ ਫਾਈਲ ਲਾਵਾਂਗੇ ਜਾਂ ਐਂ ਕਰਾਂਗੇ। ਉਹਨਾਂ ਨੇ ਐਂਡ 'ਤੇ ਕੀ ਕੀਤਾ, ਕਹਿੰਦੇ 26 April 2026 ਨੂੰ ਉਹਨਾਂ ਨੇ ਮਨਾ ਕਰਤਾ ਕਿ ਅਸੀਂ ਤੁਹਾਨੂੰ ਕੈਨੇਡਾ ਨਹੀਂ ਪਹੁੰਚਦਾ ਕਰ ਸਕਦੇ, ਮੁੰਡਾ ਤੁਹਾਡਾ ਸਾਡੇ ਨੇ ਦੂਸਰਾ ਵਿਆਹ ਕਰਵਾਉਣਾ ਗਾ, ਤੇਰੇ ਨਾਲ ਸਾਡਾ ਅਸੀਂ ਤੋੜ ਪਛੋੜਾ ਕਰ ਦਿਆਂਗੇ। ਸੋ ਇੱਦਾਂ ਨਹੀਂ ਹੈ, ਜਦੋਂ ਘਟਨਾਵਾਂ ਵਾਪਰਦੀਆਂ, ਆਪਾਂ ਕੱਲ੍ਹ ਵੀ ਪੜ੍ਹੀ ਸੀ ਇੱਕ ਖਬਰ ਕਿ ਇੱਕ ਤਰਫੇ ਪਿਆਰ ਨੇ ਲੜਕੀ ਦੀ ਹੱਤੇ ਹੀ ਲੈ ਲਈ, ਤੁਸੀਂ ਕੱਲ੍ਹ ਕਿਹਾ ਸੀ ਕਿ ਉਹ ਇੱਕ ਤਰਫਾ ਪਿਆਰ ਨਹੀਂ ਹੈਗਾ, ਉਹ ਦੁਸ਼ਮਣੀ ਆ, ਕਿਉਂਕਿ ਪਿਆਰ ਕਦੇ ਵੀ ਜਾਨ ਨਹੀਂ ਲੈਂਦਾ, ਪਿਆਰ ਦਿੰਦਾ ਗਾ ਹਮੇਸ਼ਾ। ਸੋ ਇੱਦਾਂ ਨਹੀਂ ਜੀ, ਵੀ ਇੱਦਾਂ ਦੀਆਂ ਘਟਨਾਵਾਂ ਕਿਉਂ ਸਮਾਜ 'ਚ ਵਾਪਰ ਰਹੀਆਂ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
8: ਬਾਜੀ ਇਹ ਮਾਨਸਿਕ ਤੌਰ ਤੇ ਪਰੇਸ਼ਾਨੀ ਲੋਕਾਂ ਨੂੰ ਜਿਹੜੀ ਹੋ ਜਾਂਦੀ ਹੈ ਉਹਦੇ ਕਾਰਨ ਕਹਿ ਸਕਦੇ ਹੋ ਤੁਸੀਂ, ਜਾਂ ਇਨਸਾਨੀਅਤ ਨੂੰ ਇਨਸਾਨੀਅਤ ਦੇ ਰੂਪ ਦੇ ਵਿੱਚ ਨਾ ਸਮਝਣਾ, ਜਾਂ ਬੇਸਮਝ ਹੋ ਜਾਣਾ, ਬੇਲਗਾਮ ਹੋ ਜਾਣਾ। ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹ ਸਪੈਸ਼ਲੀ ਤੌਰ ਤੇ ਜਿਹੜੀਆਂ ਇਹ ਭਾਰੂ ਹੋ ਜਾਂਦੇ ਨੇ, ਫਿਰ ਅਸੀਂ ਬਾਅਦ 'ਚ ਉਹਨੂੰ ਡਿਪਰੈਸ਼ਨ ਦਾ ਨਾਮ ਦੇਣ ਲੱਗ ਜਾਂਦੇ ਹਾਂ, ਬਾਅਦ 'ਚ ਅਲੱਗ ਅਲੱਗ ਚੀਜ਼ਾਂ ਦਾ ਅਸੀਂ ਨਾਮ ਦੇਣ ਲੱਗ ਜਾਂਦੇ ਹਾਂ, ਪਰ ਇੱਦਾਂ ਦੀ ਗੱਲਬਾਤ ਹੁੰਦੀ ਨਹੀਂ ਅਸਲ ਦੇ ਵਿੱਚ। ਜਿਹੜੀਆਂ ਇਹ ਚੀਜ਼ਾਂ ਨੇ ਇਹ ਲੋਕਾਂ ਦੇ ਨਾਲ ਹੀ ਕਿਉਂ ਅਸੀਂ ਕਰਦੇ ਹਾਂ, ਆਪ ਕਿਉਂ ਨਹੀਂ ਕਰਦੇ? ਜਿਹੜੇ ਹੋਏ ਕਿਸੇ ਪ੍ਰੋਗਰਾਮ ਸਾਰਿਆਂ ਦੇ ਨਾਲ, ਆਪਣੇ ਪਰਿਵਾਰਾਂ ਦੇ ਵਿੱਚ ਨਹੀਂ, ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕੁਛ ਕਹਿ ਦੇ ਤਾਂ ਫਿਰ ਤੁਹਾਨੂੰ ਦਰਦ ਹੁੰਦਾ ਨਾ
9: ਜੀ। ਬਿਲਕੁਲ ਜੀ।
8: ਮੇਲੇ ਵਰਗਾ ਮਾਹੌਲ ਹੋਣਾ 6085 ਟਮਕਨ ਰੋਡ ਤੇ, ਤੁਸੀਂ ਬਹੁਤ ਵਾਰ ਗਏ ਹੋ, ਬਹੁਤ ਸਾਰੀ ਤੁਹਾਡੀ ਫੈਮਿਲੀ, ਜੇਕਰ ਕੋਈ ਆਇਆ ਹੋਇਆ ਮਿੱਤਰ ਦੋਸਤ ਰਿਸ਼ਤੇਦਾਰ ਉਹਨੂੰ ਵੀ ਲੈ ਕੇ ਜਾਇਓ। ਅੱਲਾ ਦਰਜੇ ਦਾ ਨੰਬਰ 1 ਤੁਸੀਂ ਫਰਨੀਚਰ ਸਟੋਰ ਦੇਖਣਾ ਚਾਹੁੰਦੇ ਹੋ, ਨੰਬਰ 1 ਕੁਆਲਿਟੀ, ਨੰਬਰ 1 ਤੁਸੀਂ ਇਹਦੇ ਡਿਜ਼ਾਈਨ ਨੇ ਜਿਹੜੀ ਉਹ ਦੇਖਣਾ ਚਾਹੁੰਦੇ ਹੋ, ਤਾਂ 6085 ਟਮਕਨ ਰੋਡ ਤੇ ਤੁਸੀਂ ਇੱਕ ਵਾਰ ਪਹੁੰਚ ਜਾਣਾ। ਸੋ ਸਾਰੇ ਨਾਲ ਨੇ ਬਾਈ ਜੀ, ਸੁੱਖ ਸੁੱਖ ਜੀ ਆਇਆਂ ਨੂੰ
10: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ ਸ਼ੈਬਰਾਂ ਲੱਗਣੀਆਂ ਇਸ ਲੌਂਗ ਵੀਕਐਂਡ ਦੇ ਉੱਪਰ, ਤੇ ਨਾਲ ਦੀ ਨਾਲ ਬਾਈ ਜੀ ਕੰਟੇਨਰ ਹੁਣੇ ਰਿਸੀਵ ਕਰਕੇ ਹਟੇ ਆ, ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਲੈਣਾ, ਤੁਸੀਂ ਮਾੜਾ ਜਿਹਾ ਇਸ਼ਾਰਾ ਦੇਣਾ, ਮੈਟਰਸ ਉੱਪਰ ਚਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ। ਸੋ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ ਬੋਪਰਾ ਸਾਹਿਬ $1500 ਸੀ, ਇਸ ਲੌਂਗ ਵੀਕਐਂਡ ਸਪੈਸ਼ਲ ਸਾਰੰਗ ਰੇਡੀਓ ਦਾ ਆ ਕੇ ਹਵਾਲਾ ਦੇ ਦਿਓ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ $1500 ਵਾਲਾ ਸਿਰਫ $299 ਤੇ ਤੁਸੀਂ ਮੁੜ ਕੇ ਆ ਕੇ ਕਹਿਣਾ ਵੀ ਸਾਰੰਗ ਰੇਡੀਓ ਸੁਣ ਕੇ ਆਏ ਆ, ਸਾਰੰਗ ਰੇਡੀਓ ਸੁਣ ਕੇ ਆਏ ਆ। ਹੂਬਰ ਕੰਪਨੀ ਦਾ ਵੈਕਿਊਮ ਕਲੀਨਰ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ, ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਆ। ਆ ਜਾਓ 6085 ਟੋਮਕਨ ਰੋਡ, 6685 ਟੋਮਕਨ ਰੋਡ ਉੱਪਰ ਹੈ ਸਾਹਿਬ।
8: ਬਾਜੀ ਟਮਕਨ ਰੋਡ ਤੇ ਤੁਸੀਂ ਪਹੁੰਚ ਜਾਣਾ, ਜਿਹੜੇ ਹਿਸਾਬ ਨਾਲ ਡੀਲਾਂ ਦੇ ਰਹੇ ਆ, ਤੇ ਤੁਸੀਂ ਜੇਕਰ ਸੋਚਿਆ ਵੀ ਫਰਨੀਚਰ ਤੁਸੀਂ 2 ਮਹੀਨੇ ਨੂੰ ਲੈਣਾ ਸੀ, 4 ਮਹੀਨੇ ਨੂੰ ਲੈਣਾ ਸੀ, ਆਹ ਲੌਂਗ ਵੀਕਐਂਡ ਤੇ ਤੁਸੀਂ ਲਾਹਾ ਲੈ ਲਿਓ 6085 ਰੋਡ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ ਮਾਲ ਸਾਹਿਬ। ਗੀਤ ਦੀਆਂ ਚਾਰ ਕੁ ਲਾਈਨਾਂ ਜਿਹੜੀਆਂ, ਸਾਡੇ ਮਿੱਤਰ ਮੈਨੂੰ ਮੈਸੇਜ ਆਇਆ ਕਿ ਗੀਤ ਦੀਆਂ ਚਾਰ ਕੁ ਲਾਈਨਾਂ ਸੁਣਨੇ ਚਾਹੁੰਦੇ, ਮੈਂ ਕਿਹਾ ਇਹ ਗੀਤ ਦੀਆਂ ਚਾਰ ਕਿਉਂ ਬਾਈ ਜੀ, ਤੁਹਾਨੂੰ ਛੇ ਲਾਈਨਾਂ ਸੁਣਾ ਦਿਆਂਗੇ, ਗੀਤ ਸੁਣਾਉਣ ਨੂੰ ਤਾਂ ਬੈਠੇ ਆ, ਸੱਦ ਕੇ ਜਾਈਏ, ਗੀਤਾਂ ਦੀ ਅਸੀਂ ਲਾ ਦਿਆਂਗੇ। ਸ਼ਹਿਬਰ ਗੀਤਾਂ ਦੀ ਗੱਲ ਕਿਹੜੀ ਤੁਸੀਂ ਕਰਤੀ ਆ, ਗੀਤ ਜਿੰਨੇ ਤੁਸੀਂ ਕਹੋਗੇ ਗੀਤ, ਤੇ ਨਾਲ ਦੀ ਨਾਲ ਹੀ ਟਹਿਣਾ ਸਾਹਿਬ ਵੀ ਰੈਡੀ ਬੈਠੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਖੜੇ ਖੜੋਤੇ ਖੁਰ ਗਏ ਬੰਦੇ, ਕੱਚੀ ਕੰਧ ਸਨ ਭੁਰ ਗਏ ਬੰਦੇ, ਖੜੇ ਖੜੋਤੇ ਖੁਰ ਗਏ ਬੰਦੇ, ਕੱਚੀ ਕੰਧ ਸਨ ਭੁਰ ਗਏ ਬੰਦੇ, ਪੋਟਿਆਂ ਤੇ ਮਸਾਂ ਗਿਣੇ ਸਨ ਮੌਕੇ ਤੇ ਆ ਕੇ ਖੁਰ ਗਏ ਬੰਦੇ। ਆ ਲਓ ਗੀਤ ਨੀ ਅਸੀਂ ਤੁਹਾਡੇ ਦਿੰਦੇ ਮਾਨ ਸਾਹਿਬ, ਚੈੱਕ ਨੀ ਹੈਗਾ ਗੀਤ ਇਹ, ਆ ਲਓ

0: ਖੱਬੇ ਕਿਆ ਬਾਤ ਆ, ਕੱਲੀ ਕੱਲੀ ਗੱਲ ਬਾਈ ਕਮਲ ਹੀਰ ਉਹਨਾਂ ਦੀ ਸੁਣਨ ਵਾਲੀ ਹੈ। ਸੋ ਬਾਈ ਮਨਮੋਹਨ ਬਾਸ ਕਮਲ ਹੀਰ ਕਮਾਲ ਜਾਂ ਕਮਾਲ ਗਾਉਂਦੇ ਆ, ਆਨੰਦ ਲਿਆਉਂਦੇ ਆ। ਸੋ ਜਦੋਂ ਇਹਨਾਂ ਦੀ ਗਾਇਕੀ ਦੀ ਗੱਲਬਾਤ ਚੱਲਦੀ ਹੈ ਤੇ ਕਈ ਵਾਰ ਬੰਦੇ ਪਛਾਣਨੋਂ ਹਟ ਜਾਂਦੇ ਆ, ਪਛਾਣਨ ਦੇ ਲਈ ਤੁਹਾਨੂੰ ਐਨਕਾਂ ਦੀ ਜ਼ਰੂਰਤ ਪੈਣੀ ਹੈ, ਐਨਕਾਂ ਰਾਜਨ ਜੀ ਨੇ ਦੇ ਦੇਣੀਆਂ ਨੇ। ਰਾਜਨ ਜੀ ਜੀ ਐਨ ਵੈਲਕਮ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਠੀਕ ਆ ਰਿਹਾ ਜੀ, ਐਨਕਾਂ ਆਪਾਂ ਸਪੈਕਸ ਐਕਸਪ੍ਰੈਸ ਤੋਂ ਦੇ ਦੇਣੀਆਂ ਨੇ ਜਿਹੜੇ ਵੀ ਸਾਡੇ ਸਰੋਤੇ ਜਿਹਨਾਂ ਨੂੰ ਪ੍ਰੋਬਲਮ ਆਉਂਦੀ, ਕਿਉਂਕਿ ਰਾਜਵੀਰ ਜੀ ਬਹੁਤ ਸਾਰੇ ਕਸਟਮਰ ਆਉਂਦੇ ਨੇ, ਅੱਖਾਂ ਦਾ ਚੈੱਕਅਪ ਕਰਾ ਲੈਂਦੇ ਨੇ, ਐਨਕਾਂ ਲੈਣ ਦੇ ਲਈ ਕਈ ਵਾਰੀ ਆਨਲਾਈਨ ਜਾਂ ਬੈਕ ਹੋਮ ਪ੍ਰਿਸਕ੍ਰਿਪਸ਼ਨ ਭੇਜ ਦਿੰਦੇ ਨੇ। ਜਦੋਂ ਐਨਕ ਬਣ ਕੇ ਆਉਂਦੀ ਹੈ ਫਿਰ ਡਾਕਟਰ ਨੂੰ ਵਿਖਾਉਣਗੇ ਜੀ ਇਹ 'ਚੋਂ ਨਜ਼ਰ ਨਹੀਂ ਆਉਂਦਾ। ਉਹ ਪ੍ਰੋਬਲਮ ਇਹ ਹੁੰਦੀ ਵੀ ਸਿਰਫ ਪ੍ਰਿਸਕ੍ਰਿਪਸ਼ਨ ਨਹੀਂ ਹੁੰਦੀ, ਪ੍ਰਿਸਕ੍ਰਿਪਸ਼ਨ ਦੇ ਨਾਲ ਹੋਰ ਬਹੁਤ ਸਾਰੀਆਂ ਮੈਜ਼ਰਮੈਂਟਸ ਜੁੜੀਆਂ ਹੁੰਦੀਆਂ ਨੇ, ਜਿਵੇਂ ਕਿ ਜਦੋਂ ਤੁਸੀਂ ਫਿਜ਼ੀਕਲੀ ਇੱਥੇ ਸਟੋਰ 'ਚ ਅਵੇਲੇਬਲ ਹੁੰਦੇ ਹੋ ਤੇ ਤੁਹਾਨੂੰ ਅਸੀਂ ਮੈਜ਼ਰ ਕਰਕੇ ਪ੍ਰੋਪਰ ਤੁਹਾਡੀ ਐਨਕਾਂ ਦਾ ਆਰਡਰ ਕਰਦੇ ਹਾਂ, ਤੇ ਜਦੋਂ ਬਣ ਕੇ ਆਉਂਦੀਆਂ ਨੇ ਤੇ ਸਾਡੇ ਜਿਹੜੇ ਪ੍ਰੋਫੈਸ਼ਨਲ ਸਟਾਫ ਹੈ ਜਿਹੜਾ ਆਪਟੀਸ਼ੀਅਨ ਨੇ ਉਹ ਚੈੱਕ ਕਰਦੇ ਨੇ ਕਿ ਐਨਕਾਂ ਪ੍ਰੋਪਰ ਨੰਬਰ ਦੀਆਂ ਬਣ ਕੇ ਆਈਆਂ ਨੇ, ਤੇ ਜੇ ਬਣ ਕੇ ਆਈਆਂ ਨੇ ਤੇ ਫਿਰ ਹੀ ਤੁਹਾਨੂੰ ਉਹ ਡਿਸਪੈਂਸ ਕਰਦੇ ਨੇ, ਉਦਾਂ ਨਹੀਂ ਦਿੰਦੇ।

0: ਐਕਸਪ੍ਰੈਸ ਤੋਂ, ਤੇ ਜੇ ਤੁਸੀਂ ਲੈਣਾ ਚਾਹੁੰਦੇ ਵੀ ਦੂਰੇਡ ਦੀ ਮੇਰੀ ਇਕੱਠੀ ਐਨਕ ਹੋਵੇ, ਤੇ ਐਸ ਸੀ ਆਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸਿਸ, ਤੇ $300 ਦੀ ਕੀਮਤ ਦਾ ਬ੍ਰਾਂਡਡ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਜੇ ਤੁਸੀਂ ਆਪਣੀ ਐਨਕ ਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ, ਤੇ ਜੇ ਤੁਸੀਂ ਚਾਹੁੰਦੇ ਕਿ ਦੋ ਪਿੰਡ ਐਡ ਹੋਣ, ਇੱਕ ਘਰ ਰੱਖ ਲਈ ਇੱਕ ਆਫਿਸ, ਪਹਿਲੇ ਪਿੰਡ ਤੇ ਕੋਟਿੰਗਾਂ 50% ਆਫ ਤੇ ਦੂਜੇ ਪਿੰਡ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚੇ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਜੀ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ, ਜੇ ਅੱਖਾਂ ਦਾ ਚੈੱਕਅਪ ਕਰਵਾਉਣਾ ਤਾਂ ਵੀ ਡਾਕਟਰ ਸਾਡੇ ਕੋਲ ਅੱਜ ਕੱਲ੍ਹ ਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਹੈ। ਕਾਲ ਕਰਨ ਲਈ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ।

ਜਦੋਂ ਸੁਣਦੇ ਰਹੇ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਅੱਜ ਦੀਆਂ ਜਿਹੜੀਆਂ ਉਹਨਾਂ ਨੂੰ ਹੋਰ ਸਪੌਂਸਰ ਕਰਦੇ ਆ ਮੁਸਕਾਨ ਦਿਓਲਣੀ, ਮੁਸਕਾਨ ਦਿਓਲਣਾ ਦਾ ਨੰਬਰ ਆ ਜਿਹੜਾ ਉਹ ਤੁਹਾਡੇ ਰੂਬਰੂ ਕਰਦੀ ਹੈ ਇੱਕ ਵਾਰ ਫਿਰ ਤੋਂ, ਕਿਉਂਕਿ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਲੱਭ ਰਹੇ ਸੀ ਤਾਂ ਮੁਸਕਾਨ ਦਿਓਲਣਾ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲਓ 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਜੇਕਰ ਤੁਸੀਂ ਹਜੇ ਤੱਕ ਕ੍ਰਿਟੀਕਲ ਇਲਨੈਸ ਜਾਂ ਫਿਰ ਟਰਮ ਪਲਾਨ ਬਾਰੇ ਨਹੀਂ ਸੀ ਸੋਚਿਆ ਤਾਂ ਜ਼ਰੂਰ, ਕਿਉਂਕਿ ਜੇ ਨਵੇਂ ਵੀ ਆਏ ਹੋਏ ਹੋ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ। ਆਪਣੇ ਬੱਚੇ ਦੀ ਆਰ ਈ ਐਸ ਪੀ ਨਹੀਂ ਕਰਵਾਈ ਸੀ ਤਾਂ ਆਰ ਈ ਐਸ ਪੀ ਕਰਵਾ ਲਿਓ, ਪੀ ਐਫ ਐਸ ਏ ਨਹੀਂ ਓਪਨ ਕਰਵਾਇਆ ਤਾਂ ਉਹ ਜ਼ਰੂਰ ਓਪਨ ਕਰਵਾਓ। ਨੰਬਰ 647-564-2733 ਮੁਸਕਾਨ ਦਿਓਲ ਹੁਣ ਦਾ ਨੰਬਰ ਆ। ਸੋ ਬੈਸਟ ਸਰਵਿਸ ਇੱਥੇ ਪੜ੍ਹੇ ਲਿਖੇ ਆ, ਹਿੰਦੀ ਪੰਜਾਬੀ ਇੰਗਲਿਸ਼ ਸਾਰੀਆਂ ਭਾਸ਼ਾਵਾਂ ਬੋਲਦੇ ਆ, ਸੋ ਬੈਸਟ ਪ੍ਰੈਸ਼ਨ ਤੁਹਾਨੂੰ ਲੱਭ ਕੇ ਦੇਣਗੇ। ਇਹ ਨਹੀਂ ਕਿ ਇੱਥੋਂ ਇੱਕ ਵਾਰ ਇੰਸ਼ੋਰੈਂਸ ਕਰਦੀ ਤੇ ਬਾਅਦ ਨਹੀਂ ਪੁੱਛਣਾ, ਐਂਡ ਤੱਕ ਜੇ ਰੱਬ ਨਾ ਕਰੇ ਤੁਹਾਨੂੰ ਕਿਸੇ ਕਲੇਮ ਦੀ ਜ਼ਰੂਰਤ ਪੈਂਦੀ ਆ ਤਾਂ ਐਂਡ ਤੱਕ ਤੁਹਾਡੀ ਹੈਲਪ ਕਰਨਗੇ, ਸਪੋਰਟ ਕਰਨਗੇ। 647-564-2733 ਮੁਸਕਾਨ ਦਿਓਲ ਹੁਣਾਂ ਦਾ ਨੰਬਰ ਆ, 647-564-2733 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਡਕਟ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਉਹਦੇ ਲਈ ਵੀ ਨੰਬਰ ਨੋਟ ਕਰਕੇ ਰੱਖ ਲਓ। ਘਰ ਦੀ ਡਕਟ ਕਲੀਨਿੰਗ ਲਈ ਇਹ ਡਕਟ ਕਲੀਨਿੰਗ ਕਰਵਾਉਣਾ ਚਾਹੁੰਦੇ ਹੋ, ਘਰ ਦੇ ਵਿੱਚੋਂ ਤੁਹਾਨੂੰ ਕੋਈ ਕੰਸਟਰਕਸ਼ਨ ਦਾ ਕੰਮ ਕਰਵਾਇਆ ਸੀ ਤਾਂ ਡਕਟ ਕਲੀਨਿੰਗ ਦੀ ਜ਼ਰੂਰਤ ਪੈ ਗਈ ਆ, ਜਾਂ ਵੈਸੇ ਹੀ ਤੁਹਾਨੂੰ ਲੱਗਦਾ ਕਿ ਹੁਣ ਸਾਨੂੰ ਸਾਲ ਕੁ ਹੋ ਗਿਆ, ਸਾਲ ਬਾਅਦ ਤਾਂ ਕਰਵਾ ਲੈਣੇ ਚਾਹੀਦੇ ਜਦੋਂ ਵੈਦਰ ਚੇਂਜ ਹੁੰਦਾ ਉਦੋਂ ਇੱਕ ਵਾਰ ਜ਼ਰੂਰ, ਤਾਂ ਕਿ ਫਰੈਸ਼ ਏਅਰ ਫੁਰਨ ਫੁਰਨ ਫੁਰਨ ਕਰਕੇ ਆਵੇ। ਸੋ ਤੁਸੀਂ ਅਮੇਜ਼ ਡਕਟ ਕਲੀਨਿੰਗ ਵਾਲਿਆਂ ਤੋਂ 20% ਡਿਸਕਾਊਂਟ ਵੀ ਲੈ ਸਕਦੇ ਹੋ। ਸੈਨੇਟਾਈਜ਼ ਕਰਕੇ ਜਾਣਗੇ ਬਾਈ, ਕੈਮਰਾ ਦੇ ਨਾਲ ਡਕਟ ਤੁਹਾਨੂੰ ਦਿਖਾ ਵੀ ਦੇਣਗੇ ਵੀ ਆਹ ਦੇਖ ਲਓ ਇੰਨੇ ਭਰੇ ਹੋਏ ਸੀ, ਸਾਨੂੰ ਲੱਗਦਾ ਨਹੀਂ ਹੁੰਦਾ ਕਿ ਭਰੇ ਹੋਏ ਆ, ਪਰ ਉਹਦੇ ਵਿੱਚੋਂ ਡਸਟ ਪਾਰਟੀਕਲ ਹੁੰਦੇ ਆ ਉਹੀ ਸਾਡੇ ਸਾਹ ਰਾਹੀਂ ਫਿਰ ਅੰਦਰ ਜਾਂਦੇ ਜਦੋਂ ਹਵਾ ਦੇ ਵਿੱਚੋਂ ਘੁੰਮਣੇ ਆ। ਉਦੋਂ ਬੈਟਰ ਆ ਥੋੜੇ ਜਿਹੇ ਦੇ ਕੇ ਆਪਾਂ ਡਕਟ ਕਲੀਨਿੰਗ ਕਰਵਾ ਲਈਏ।

0: ਜੀਓ ਨੰਬਰ ਨੋਟ ਕਰ ਲਓ 647-256-6667 647-249-6667 647-256-6667 ਤੇ ਗੱਲਬਾਤ ਕੀਤੀ ਜਾ ਸਕਦੀ ਆ। ਚੱਲਦੇ ਹਾਂ ਆਪਾਂ ਅੱਜ ਦੀਆਂ ਖਬਰਾਂ ਦੇ ਅਗਲੇ ਬੁਲੇਟਿਨ ਵੱਲ। ਤਾਂ ਸਰ ਇੱਕ ਵਾਰ ਜੀ ਆਇਆਂ ਨੂੰ ਜੀ ਸਰ
1: ਇਹ ਗੱਲ ਕਹੀ ਆ ਕਿ ਕੋਈ ਜਨਤੀ ਨਹੀਂ ਹੋਈ ਤੇ ਪਰ ਲੰਘੇ ਕੱਲ ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਆ ਕਿ ਪੈਲਟ ਗਨ ਦੇ ਨਾਲ ਜ਼ਖਮੀ ਹੋਏ ਵਿਦਿਆਰਥੀਆਂ ਦਾ ਇਲਾਜ ਪਹਿਲ ਦੇ ਆਧਾਰ ਤੇ ਕਰਾਇਆ ਜਾਵੇ ਤੇ ਜੋ ਆਰ ਏ ਐਫ ਦੀਆਂ ਟੀਮਾਂ ਦੇ ਵੱਲੋਂ ਹਥਿਆਰ ਤੇ ਅਸਲਾ ਬਰੂਦ ਵਰਤਿਆ ਗਿਆ ਤੇ ਇਹਨੂੰ ਵੀ ਰਿਕਾਰਡ ਦੇ ਵਿੱਚ ਰੱਖਿਆ ਜਾਵੇ। ਅਸਲ ਵਿੱਚ ਰਾਹੁਲ ਗਾਂਧੀ ਹੋਰੀ ਲਗਾਤਾਰ ਇਹ ਗੱਲ ਕਹਿ ਰਹੇ ਆ, ਫੋਟੋਆਂ ਪਾ ਕੇ ਵੀਡੀਓ ਪਾ ਕੇ ਜ਼ੁਬਾਨੀ ਕਲਾਮੀ ਵੀ ਕਹਿ ਰਹੇ ਆ ਕਿ ਇੱਥੇ ਦਿੱਲੀ ਦੇ ਜੰਤਰ ਮੰਤਰ ਤੇ ਪੁਲਿਸ ਨੇ ਪੈਲਟ ਗਨ ਦੀ ਵਰਤੋਂ ਕੀਤੀ ਆ ਜਿਹਦੇ ਸ਼ਰਿਆਂ ਦੇ ਕਰਕੇ ਬੜੇ ਨੌਜਵਾਨ ਜ਼ਖਮੀ ਹੋਏ ਆ ਤੇ ਇਸ ਕਰਕੇ ਅਮਿਤ ਸ਼ਾਹ ਨੂੰ ਮਾਫ਼ੀ ਮੰਗਣੀ ਚਾਹੀਦੀ ਆ। ਦੂਜੇ ਪਾਸੇ ਬੀਜੇਪੀ ਇਹ ਗੱਲ ਕਰੀ ਜੀ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਰਾਹੁਲ ਗਾਂਧੀ ਦੇ ਕੋਲੇ ਹੋਰ ਕੋਈ ਵਿਸ਼ਾ ਨਹੀਂ ਆ, ਕੋਈ ਮੁੱਦਾ ਨਹੀਂ ਆ, ਉਹ ਸਿਰਫ ਤੇ ਸਿਰਫ ਗੱਲਾਂ ਦਾ ਪ੍ਰੋਗਰਾਮ ਬਣਾਉਣ ਦਾ ਕੰਮ ਕਰਦਾ। ਉਹਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਆ ਕਿ ਉਹ ਪੈਲਟ ਗਨ ਦੀ ਗੱਲ ਕਰਕੇ ਤੇ ਅਮਿਤ ਸ਼ਾਹ ਤੇ ਗ੍ਰਹਿ ਵਿਭਾਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਦੇਖਦੇ ਕੀ ਬਣਦਾ, ਭਾਵੇਂ ਕਿ ਇਸ ਵੇਲੇ ਜੰਤਰ ਮੰਤਰ ਤੋਂ ਅੰਦੋਲਨ ਸਮਾਪਤ ਹੋ ਗਿਆ, ਭਾਵੇਂ ਕਿ ਇਹਨੂੰ ਵਿਦਿਆਰਥੀਆਂ ਦੀ ਜਿੱਤ ਹੋਣ ਦੇ ਕਰਕੇ ਤੇ ਲੋਕ ਬੜੇ ਖੁਸ਼ ਆ, ਪਰ ਲਗਾਤਾਰ ਸ਼ਬਦਕ ਤੌਰ ਦੇ ਉੱਤੇ ਵਾਰ ਜਾਰੀ ਆ, ਇੱਕ ਦੂਜੇ ਦੇ ਪੈਰ ਬਦਲਣ ਦਾ ਸਿਲਸਿਲਾ ਜਾਰੀ ਆ। ਸੋ ਵਿਹਨੇ ਪਾਈ ਆਉਂਦੇ ਸਮੇਂ ਦੇ ਵਿੱਚ ਕਿਹੜਾ ਮਾਮਲਾ ਕਿਹੜਾ ਮੋੜ ਘਟਦਾ। ਉਸ ਤੋਂ ਬੜੀ ਮਹੱਤਵਪੂਰਨ ਗੱਲ ਇਹ ਆ ਵੀ ਲੰਘੇ ਕੱਲ ਰੁਚਿਕਾ ਸਿੰਘ ਨਾਂ ਦੀ ਇੱਕ ਕੁੜੀ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਇਹ ਨੋਇਡਾ ਦੀ ਕੁੜੀ ਆ ਜਿਹੜੀ ਕਿ ਜੰਤਰ ਮੰਤਰ ਤੇ ਗਈ ਸੀ। ਜੰਤਰ ਮੰਤਰ ਤੇ ਗਈ ਇਸ ਕੁੜੀ ਨੇ ਇੱਕ ਮੀਡੀਆਦਾਰੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੰਦੀਆਂ ਗੱਲਾਂ ਕਹੀਆਂ, ਗਾਲਾਂ ਕੱਢੀਆਂ। ਉਹ ਵੀਡੀਓ ਹੋ ਗਈ ਵਾਇਰਲ ਤੇ ਫਿਰ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਇਸ ਕੁੜੀ ਤੇ। ਕਈ ਹੋਰ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉੱਥੇ ਗਏ ਸੀ ਤੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਬਾਰੇ ਜਾਂ ਹੋਰ ਵੱਖ ਵੱਖ ਵਿਸ਼ਿਆਂ ਦੇ ਬਾਰੇ ਗੰਦੀਆਂ ਅਪਮਾਨਜਨਕ ਗੱਲਾਂ ਕੀਤੀਆਂ ਗਈਆਂ। ਉਹਨਾਂ ਦੇ ਉੱਤੇ ਪੁਲਿਸ ਦੀ ਕਾਰਵਾਈ ਦੀ ਪੂਰੀ ਪੂਰੀ ਤਿਆਰੀ ਆ। ਅਸਲ ਦੇ ਵਿੱਚ ਪ੍ਰਦਰਸ਼ਨ ਕਰਨਾ ਸਾਡਾ ਹੱਕ ਆ, ਬੇਨਤੀ ਸਾਡੀ ਜਾਂ ਕਹਿ ਦਈਏ ਅਪੀਲ ਸਾਡੀ ਸਰਕਾਰ ਬੰਨੇ ਇਹ ਵੀ ਬੜਾ ਜ਼ਰੂਰੀ ਆ, ਪਰ ਜਦੋਂ ਅਸੀਂ ਕਦੇ ਅਪਸ਼ਬਦਾਂ ਦੀ ਵਰਤੋਂ ਕਰਦੇ ਉਦੋਂ ਭੁੱਲ ਜਾਂਦੇ ਹਾਂ ਕਿ ਇਹਦੇ ਦੂਰ ਅਸੀਂ ਨਤੀਜੇ ਕੀ ਹੋਣਗੇ। ਤੇ ਹੁਣ ਜਿਹੜੇ ਵਿਦਿਆਰਥੀਆਂ ਨੇ ਉੱਤੇ ਪਰਚੇ ਦਰਜ ਹੋ ਰਹੇ ਆ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਆ ਕਿ ਸਾਡਾ ਭਵਿੱਖ ਬਰਬਾਦ ਨਾ ਹੋ ਜਾਏ। ਇਸੇ ਕਰਕੇ ਅਸੀਂ ਬੇਨਤੀ ਕਰਦੇ ਹੁੰਦੇ ਕਿ ਕਿਸੇ ਵੀ ਇਕੱਠ ਦੇ ਵਿੱਚ ਹਿੱਸਾ ਲਓ, ਕਿਸੇ ਵੀ ਥਾਂ ਤੇ ਤੁਸੀਂ ਜਾਓ, ਇਹ ਤੁਹਾਡੀ ਨਿੱਜੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਆ ਵੀ ਤੁਸੀਂ ਕਿਹੜੇ ਅੰਦੋਲਨ ਦੀ ਸਪੋਰਟ ਕਰਨੀ ਕਿਹੜੇ ਦੀ ਨਹੀਂ। ਪਰ ਇੰਨੀ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿ ਜੇਕਰ ਅਸੀਂ ਕਿਸੇ ਵੀ ਅੰਦੋਲਨ ਦੇ ਵਿੱਚ ਗਏ ਹਾਂ ਤਾਂ ਅਸੀਂ ਆਪਣੀਆਂ ਮੰਗਾਂ ਦੇ ਉੱਤੇ ਗੌਰ ਕਰੀਏ, ਨਾ ਕਿ ਸੰਬੰਧਿਤ ਸਰਕਾਰੀ ਅਧਿਕਾਰੀਆਂ ਨੂੰ ਗਾਲਾਂ ਕੱਢਣ ਅਪਸ਼ਬਦਾਂ ਦੀ ਵਰਤੋਂ ਕਰਨ ਦੇ ਵੱਲ ਗੌਰ ਕਰੀਏ। ਉਹ ਭਾਵੇਂ ਸਾਡੀ ਸਹਿਮਤੀ ਹੈ ਨਹੀਂ ਹੈ, ਪਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਆ, ਆਪਾਂ ਗਾਲਾਂ ਉਹਨਾਂ ਨੂੰ ਇਵੇਂ ਕੱਢੀਆਂ ਜਿਵੇਂ ਰਾਮੂ ਹੁੰਦੇ ਆ। ਇਸ ਕਰਕੇ ਇਸ ਗੱਲ ਦਾ ਬਹੁਤ ਵੱਡਾ ਮੁੱਦਾ ਬਣਿਆ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਬਈ ਜਿਹੜਾ ਵਾਰਸ ਪੰਜਾਬ ਦੇ ਧਿਰ ਦਾ ਹੋਇਆ ਸੀ ਪ੍ਰਦਰਸ਼ਨ ਹੋਇਆ, ਉਹਦੇ ਵਿੱਚ ਨਾ ਇੱਕ ਮੁਖਬੈਲਪੁਰ ਸਾਹਿਬ ਜਿਹੜੇ ਕਿ ਸਾਬਕਾ ਐਮ ਐਲ ਏ ਆ, ਜਿਹਨਾਂ ਦੀ ਕਿ ਕੁਝ ਵਾਰੇ ਪਹਿਲਾਂ ਮੌਤ ਹੋ ਗਈ, ਜਿਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ, ਉਹਦੇ ਵਿੱਚ ਇੱਕ ਮੁਖਮੈਲਪੁਰ ਹੋਰੀ ਵੀ ਆ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਤਰਾਜ਼ ਜ਼ਾਹਰ ਕੀਤਾ ਕਿ ਸਾਡੇ ਟੱਬਰ ਦੇ ਜੀ ਨੂੰ ਦੁਨੀਆ ਤੋਂ ਗਿਆ ਨੂੰ ਕਈ ਸਾਲ ਹੋ ਗਏ ਆ, ਪਰ ਇਸ ਵੇਲੇ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ ਆਹ ਹਰਕਤ ਕੀਤੀ ਗਈ ਆ ਕਿ ਸਾਡੇ ਬਾਪੂ ਸਾਡੇ ਪਰਿਵਾਰਕ ਮੈਂਬਰ ਦੇ ਨਾਲ ਵੀ ਆਹ ਕੁਝ ਕੀਤਾ ਗਿਆ ਵੀ ਮੋਇਆਂ ਦੇ ਉੱਤੇ ਪਰਚੇ ਦਰਜ ਹੋ ਗਏ ਆ। ਅਸਲ ਦੇ ਵਿੱਚ ਮੁਖਮੈਲਪੁਰ ਹੋਰੀ ਕਿਸੇ ਵੇਲੇ ਵਿਧਾਇਕ ਵੀ ਰਹੇ ਆ ਤੇ ਮੰਤਰੀ ਵੀ ਰਹੇ ਆ, ਉਹ ਦੁਨੀਆ ਦੇ ਉੱਤੇ ਨਹੀਂ ਰਹੇ, ਪਰ ਹੁਣ ਕਹਿੰਦੀਆਂ ਐਫ ਆਈ ਆਰ ਦੇ ਵਿੱਚ ਚੰਡੀਗੜ੍ਹ ਦੀ ਪੁਲਿਸ ਨੇ ਨਾਂ ਪਾਤਾ। ਤੇ ਕਮਾਲ ਦੀ ਗੱਲ ਇਹ ਜੀ ਕਿ ਇਸ ਐਫ ਆਈ ਆਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਨਾਂ ਕਿਤੇ ਵੀ ਨਹੀਂ ਆ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਸ ਵੇਲੇ ਪਰਚੋ ਪਰਚੀ ਆਪੋ ਧਾਪੀ ਪੈਰ ਘੜੀਸੀ ਬੜਾ ਕੁਝ ਚੱਲ ਰਿਹਾ, ਪਰ ਵੇਹਨੇ ਵੀ ਭਾਈ ਪੰਜਾਬ ਦੀ ਰਾਜਨੀਤੀ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਘਟਦੀ ਆ। ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਵੇਲੇ ਜੋ ਪੰਜਾਬ ਦੇ ਵਿੱਚ ਕੁੱਲ ਦ੍ਰਿਸ਼ ਆ ਉਸ ਸਿਆਸੀ ਦ੍ਰਿਸ਼ ਦੇ ਵਿੱਚ ਇੱਕ ਪੇਪਰ ਲੀਕ ਵਾਲਾ ਮਾਮਲਾ ਵੀ ਗੂੰਜਦਾ ਜਿਹੜਾ ਕਿ ਫਾਰਮੇਸੀ ਦੇ ਪੇਪਰ ਲੀਕ ਨਾਲ ਸੰਬੰਧਿਤ ਆ। ਹਾਲਾਂਕਿ ਮੁੱਖ ਮੰਤਰੀ ਪੰਜਾਬ ਇਹ ਗੱਲ ਕਹਿੰਦੇ ਜੀ ਕਿ 4.5 ਵਰ੍ਹਿਆਂ ਦੇ ਵਿੱਚ ਪੰਜਾਬ ਚ ਇੱਕ ਵੀ ਪੇਪਰ ਨਹੀਂ ਲੀਕ ਹੋਇਆ। ਹਰਜੋਤ ਸਿੰਘ ਮੈਸੋਰੀ ਕਹਿੰਦੇ ਜੀ ਕਿ ਮੈਨੂੰ ਤੁਸੀਂ ਵਾਰ ਵਾਰ ਕਹੀ ਜਾਂਦੇ ਕਿ ਇਹ ਅਸਤੀਫਾ ਦੇਵੇ, ਫਾਰਮੇਸੀ ਦਾ ਤਾਂ ਡਿਪਾਰਟਮੈਂਟ ਮੇਰੇ ਅਧੀਨ ਆਉਂਦਾ ਹੀ ਨਹੀਂ। ਤੇ ਉਧਰ ਵਿਰੋਧੀ ਪਾਰਟੀਆਂ ਗੱਲ ਕਹਿੰਦੀਆਂ ਕਿ ਅੱਧੀ ਦਰਜਨ ਤੋਂ ਵੱਧ ਵਾਰ ਵਰਤਮਾਨ ਸਰਕਾਰ ਦੇ ਰਾਜ ਦੇ ਵਿੱਚ ਪੇਪਰ ਲੀਕ ਹੋਏ ਆ, ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਤੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਵੀ ਮੰਗ ਕੀਤੀ ਹੈ ਵੀ ਕੇਂਦਰ ਦੀ ਸਰਕਾਰ ਪੰਜਾਬ ਦੀ ਇਸ ਗੱਲ ਦੇ ਵੱਲ ਗੌਰ ਕਰੇ ਕਿਉਂਕਿ ਪੇਪਰ ਲੀਕ ਹੁੰਦੇ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਹੋ ਰਿਹਾ, ਇਹ ਸਰਕਾਰ ਦੇ ਸਭ ਕੁਝ ਤਬਾਹ ਕਰਕੇ ਰੱਖਤਾ। ਸੋ ਵੇਹਨੇ ਕੀ ਬਣਦਾ ਉਹਦੇ ਸਮੇਂ ਦੇ ਵਿੱਚ। ਪਰ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਵਿਰੋਧੀ ਪਾਰਟੀਆਂ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਪਰ ਹਾਲੇ ਤੱਕ ਉਹਨਾਂ ਨੇ ਪੈਰ ਲੱਗਦੇ ਪ੍ਰਤੀਤ ਨਹੀਂ ਹੋ ਰਹੇ, ਤੇ ਬਾਕੀ ਕੱਲ ਨੂੰ ਕੋਈ ਜਲਵਾ ਪੇਸ਼ ਹੋ ਜਾਏ ਕੁਝ ਕਹਿ ਨਹੀਂ ਸਕਦੇ। ਪਰ ਫਿਲਹਾਲ ਆਪੋ ਧਾਪੀ ਜੀ ਪਈ ਆ, ਜਿਵੇਂ ਜਿਵੇਂ ਵੋਟਾਂ ਨੇੜੇ ਆਈ ਜਾਣੀਆਂ ਤੇ ਉਵੇਂ ਉਵੇਂ ਇੱਕ ਦੂਜੇ ਦੇ ਪੈਰ ਖੇਡਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਅੱਗੇ ਤੋਂ ਅੱਗੇ ਵੱਧਦਾ ਰਹਿਣਾ
0: ਜੀ। ਸੋ ਬਹੁਤ ਬਹੁਤ ਧੰਨਵਾਦ ਟਿਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਤੇ ਮਾਲ ਸਾਹਿਬ, ਅਸੀਂ ਨਾਗਪਾਲ ਸਾਹਿਬ ਦਾ ਵੀ ਸੁਨੇਹਾ ਦੇਵਾਂਗੇ, ਪਰ ਉਹ ਤੋਂ ਪਹਿਲਾਂ ਮੇਰੇ ਕੋਲ ਨਾ ਚਾਰ ਕੁ ਲਾਈਨਾਂ ਜ਼ਿਹਨ ਦੇ ਵਿੱਚ ਆਉਂਦੀਆਂ ਨੇ, ਮੈਂ ਪੜ੍ਹੀਆਂ ਸੀ ਕਿਤੇ, ਉਹ ਤੁਹਾਡੇ ਨਾਲ ਸਾਂਝੀਆਂ ਕਰਦਾ।
2: ਬਿਲਕੁਲ ਜੀ, ਬਿਲਕੁਲ ਆਉਣ ਦੋ ਜੀ।
0: ਉਹ ਬੜੀ ਕਮਾਲ ਦੀਆਂ ਲਾਈਨਾਂ ਨੇ,
2: ਬਿਲਕੁਲ ਇਹ ਗੱਲ ਸੱਚ ਹੈ ਜੀ, ਤੁਹਾਡੀ ਜਿਹੜੀਆਂ ਤੁਹਾਡੀਆਂ
0: ਝੂਠ ਆਖੇ
2: ਜਿਹੜੀਆਂ ਜੀ।
0: ਹੁਣ ਅਗਲੀ ਲਾਈਨ ਕੀ ਹੋ ਸਕਦੀ ਹੈ? ਹੀਰ ਆਖਦੀ ਜੋਗੀਆਂ ਝੂਠ ਆਖੇ
2: ਜੀ।
0: ਅੱਗੇ ਹੁੰਦੀ ਸੀ ਲਾਈਨ ਕਿ ਰੁੱਠੜੇ ਯਾਰ ਕੌਣ ਮਿਲਾਉਂਦਾ
2: ਮਿਲਾਉਂਦਾ ਹੈ ਜੀ।
0: ਪਰ ਇੱਥੇ ਹੋਰ ਆ, ਇੱਥੇ ਮੈਂ ਸੁਣਾਉਣਾ ਤੁਹਾਨੂੰ ਵੀ ਹੀਰ ਕੀ ਆਖਦੀ ਆ। ਹੀਰ ਆਖਦੀ ਜੋਗੀਆਂ ਝੂਠ ਆਖੇ, ਤੇਰੇ ਦੇਸ਼ ਵਿੱਚ ਕਿੱਥੇ ਆਜ਼ਾਦੀਆਂ ਵੇ, ਬੇਰੁਜ਼ਗਾਰੀਆਂ ਪਾਉਂਦੀਆਂ ਖਰਲ ਇੱਥੇ, ਟੱਪੀਆਂ ਅਰਬ ਤੋਂ ਫਿਰਨ ਆਬਾਦੀਆਂ ਵੇ, ਉਹਨੂੰ ਗੱਲ ਸਿਧਾਂਤਾਂ ਦੀ ਬਹੁਤ ਚੁਭਦੀ, ਜਿਹਨੇ ਰੱਜ ਕੇ ਰਿਸ਼ਵਤਾਂ ਖਾਧੀਆਂ ਵੇ, ਫੁਕਰਮਾਨਾਂ ਦੀ ਸੋਚ ਦੀ ਹੱਦ ਲੈ ਗਈ, ਖੋਰੇ ਚਾਹੁੰਦੇ ਕੀ ਹੋਰ ਬਰਬਾਦੀਆਂ ਵੇ।
2: ਵਾਹ ਜੀ ਵਾਹ।
0: ਸੋ ਇਹਦੇ ਨਾਲ ਹੀ ਬਹੁਤ ਸਾਰੀਆਂ ਜਿਵੇਂ ਪੋਲੀਟੀਕਲ ਪਾਰਟੀਆਂ ਨੇ, ਹਰ ਇੱਕ ਪਾਰਟੀ ਆਪੋ ਆਪਣੇ ਮੁੱਦੇ ਰੱਖੇਗੀ, ਰੱਖ ਵੀ ਰਹੀ ਹੈ। ਉਹਨਾਂ ਦੀ ਗੱਲਬਾਤ ਆ ਕਾਂਗਰਸ ਅਕਾਲੀ ਭਾਜਪਾ ਜਾਂ ਆਪ ਹੋਵੇ
2: ਜੀ,
0: ਕਾਂਗਰਸ ਅਕਾਲੀ ਭਾਜਪਾ ਜਾਂ ਆਪ ਹੋਵੇ, ਭਾਵੇਂ ਕਿਸੇ ਦਾ ਦੇਸ਼ ਤੇ ਰਾਜ ਹੋਵੇ, ਅਸੀਂ ਚਾਹੁੰਦੇ ਹਾਂ ਵਿਦਿਆ ਮੁਫ਼ਤ ਮਿਲੇ, ਅਸੀਂ ਚਾਹੁੰਦੇ ਹਾਂ ਵਿਦਿਆ ਮਿਲੇ ਮੁਫ਼ਤ, ਹਰ ਬੰਦੇ ਦਾ ਮੁਫ਼ਤ ਇਲਾਜ ਹੋਵੇ, ਇਹ ਅਸੀਂ ਚਾਹੁੰਦੇ ਹਾਂ। ਇੱਕ ਵੱਧਦੀ ਆਬਾਦੀ ਨੂੰ ਠੱਲ ਪੈ ਜੇ
2: ਜੀ,
0: ਕੋਈ ਸੋਹਣਾ ਕਾਨੂੰਨ ਦਾ ਕਾਜ ਹੋਵੇ, ਫਿਆਉਂਦੀਆਂ ਕੱਖ ਨੀ ਫੋਕਿਆਂ ਭਾਸ਼ਣਾਂ ਚੋਂ, ਕੰਮ ਕਰੇ ਜੋ ਸੁਖੀ ਸਮਾਜ ਹੋ ਜੇ,
2: ਜਿਹੜਾ
0: ਸੁਖੀ ਸਮਾਜ ਹੋ ਜਾਵੇ ਉਹਨੂੰ ਵੋਟਾਂ ਆਪੇ ਹੀ ਪੈ ਲੈਣੀਆਂ, ਮੰਗਣੀਆਂ ਪੈਣੀਆਂ ਜੀ,
2: ਨਹੀਂ ਮੰਗਣੀ ਪੈਂਦੀ। ਬਿਲਕੁਲ ਜੀ,
0: ਹਨਾ
2: ਜੀ, ਬਿਲਕੁਲ
0: ਜਨ ਜਿਹੜੀਆਂ ਸਾਰੇ ਚਾਹੁੰਦੇ ਆ ਵੀ ਸੁਖੀ ਹੋਣ ਸਾਰੇ ਬੰਦੇ, ਮੁਫ਼ਤ ਇਲਾਜ ਹੋ ਜਾਵੇ, ਆਬਾਦੀ ਨੂੰ ਠੱਲ ਪੈ ਜਾਵੇ, ਕਾਨੂੰਨ ਆ ਜਿਹੜਾ ਲਾਅ ਐਂਡ ਆਰਡਰ ਉਹਦਾ ਉਹਨੂੰ ਮੰਨਿਆ ਜਾਵੇ,
2: ਉਹਨੂੰ ਮੇਨਟੇਨ ਕੀਤਾ ਜਾਵੇ ਜੀ।
0: ਇਹੀ ਆ ਕਿ ਫੋਕੇ ਵਾਅਦੇ ਆ ਜਿਹੜੇ ਉਹ ਨਾ ਕੀਤੇ ਜਾਣ, ਫੋਕੀਆਂ ਤਸਵੀਰਾਂ ਨਾ ਦਿਖਾਈ ਜਾਣ।
2: ਬਿਲਕੁਲ ਬਿਲਕੁਲ।
0: ਜੁੜਿਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸਿਮਰਨ ਜੀ ਸਾਡੇ ਨਾਲ ਨੇ। ਸਿਮਰਨ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਸਿਮਰਨ ਜੀ ਨਾਲ ਗੱਲਬਾਤ ਕਰਾਂਗੇ ਕਿ ਜੇਕਰ ਤੁਸੀਂ ਯੂਨੀਗਲੋਬਲ ਐਡਵਾਈਜ਼ਰੀ ਤੇ ਕਾਲ ਕਰਨੀ ਹੈ ਤੇ ਸਿਮਰਨ ਜੀ ਤੁਹਾਨੂੰ ਕਈ ਵਾਰ ਆਪ ਕਾਲ ਪਿੱਕ ਕਰਦੇ ਆ, ਕਈ ਵਾਰ ਇਹਨਾਂ ਦਾ ਸਟਾਫ ਪਿੱਕ ਕਰਦਾ, ਕਈ ਵਾਰ ਨਾਗਪਾਲ ਜੀ ਆਪ ਹੁੰਦੇ ਨੇ, ਸੋ ਇਹਨਾਂ ਤੋਂ ਪੁੱਛਦੇ ਆ ਸਿਮਰਨ ਜੀ ਕਿਸ ਤਰੀਕੇ ਦਾ, ਕਿਉਂਕਿ ਹੁਣ ਅਗਸਤ ਵਿੱਚ ਤਾਂ ਰੂਲ ਚੇਂਜ ਨੇ ਤੇ ਹੁਣ ਜਿਹੜੀਆਂ ਐਡਮਿਸ਼ਨ ਹੋ ਰਹੀਆਂ ਨੇ, ਇਨਰੋਲਮੈਂਟ ਹੋ ਰਹੀਆਂ ਨੇ, ਥੋੜੀ ਜਿਹੀ ਉਹਨਾਂ ਦੇ ਬਾਰੇ ਅਪਡੇਟ ਦੇ ਦਿਓ।
3: ਹਾਂਜੀ, ਸੋ ਅਗਰ ਤੁਸੀਂ ਹੁਣ ਇਨਰੋਲ ਕਰਨਾ ਵਾ ਤਾਂ ਤੁਹਾਨੂੰ ਗ੍ਰਾਂਟ ਵੀ ਆਏਗੀ ਪਲੱਸ ਲੋਨ ਵੀ ਆਏਗਾ। ਸੋ ਕੱਲ ਦਾ ਦਿਨ ਲਾਸਟ ਹੋਏਗਾ, ਅੱਜ ਵੀ ਆਪਾਂ ਆਪਣੇ ਆਫਿਸ ਦੇ ਵਿੱਚ ਬੜਾ ਰਸ਼ ਹੋਇਆ ਹੈ ਕਿ ਅੱਜ ਵੀ ਆਪਾਂ ਐਡਮਿਸ਼ਨਸ ਕਰ ਰਹੇ ਹਾਂ, ਸੋ ਕੱਲ ਦਾ ਦਿਨ ਲਾਸਟ ਹੋਏਗਾ। ਅਗਰ ਤੁਸੀਂ ਇਨਰੋਲਮੈਂਟ ਕਰਵਾਉਣੀ ਹੈ ਤਾਂ ਤੁਸੀਂ ਅੱਜ ਵੀ ਸਾਡੇ ਆਫਿਸ ਆ ਸਕਦੇ ਹੋ, ਅੱਜ ਵੀ ਆਪਾਂ 7 PM ਤੱਕ ਓਪਨ ਹੈਗੇ ਹਾਂ ਜੀ। ਤੇ ਜੇ ਤੁਸੀਂ ਕੱਲ ਵੀ ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ, ਇੱਕ ਵਾਰ ਸਾਡੇ ਨੰਬਰ ਤੇ ਕਾਲ ਕਰਕੇ ਪਹਿਲਾਂ ਤਾਂ ਆਪਣੀ ਇਨਫੋਰਮੇਸ਼ਨ ਦਿਓ। ਤੁਹਾਡੀ ਇਨਕਮ ਦੇਖਦੇ ਨੇ ਤੇ ਤੁਹਾਡਾ ਫੈਮਿਲੀ ਸਾਈਜ਼ ਦੇਖਦੇ ਨੇ। ਤੁਹਾਡੀ ਇਨਕਮ ਜਿਹੜੀ ਆ ਉਹ 70,000 ਤੋਂ ਘੱਟ ਹੋਣੀ ਚਾਹੀਦੀ ਹੈ, ਤੁਹਾਡੀ ਜਿੰਨੀ ਘੱਟ ਇਨਕਮ ਹੋਏਗੀ ਉਨਾ ਜ਼ਿਆਦਾ ਬੈਨੀਫਿਟ ਹੋਏਗਾ। ਸੋ ਤੁਹਾਡੀ ਡਿਪੈਂਡੈਂਟ ਬੱਚੇ ਦੇਖਦੇ ਨੇ ਕਿ ਤੁਹਾਡੇ ਬੱਚਿਆਂ ਦੀ ਏਜ ਕਿੰਨੀ ਹੈ, ਡਿਪੈਂਡੈਂਟ ਬੱਚੇ ਕਿੰਨੇ ਨੇ, ਉਸ ਬੇਸਿਸ ਦੇ ਉੱਤੇ ਹੀ ਤੁਹਾਨੂੰ ਗ੍ਰਾਂਟ ਆਉਂਦੀ ਹੈ ਤੇ ਲੋਨ ਆਉਂਦਾ ਵਾ। ਤੁਸੀਂ PR ਹੋਣੇ ਚਾਹੀਦੇ ਹੋ, ਸਿਟੀਜ਼ਨ ਹੋਣੇ ਚਾਹੀਦੇ ਹੋ, ਅਗਰ ਤੁਸੀਂ ਪ੍ਰੋਟੈਕਟਿਡ ਪਰਸਨ ਹੋ ਤੁਹਾਡੇ ਕੋਲ ਤੁਹਾਡਾ ਡਿਸੀਜ਼ਨ ਲੈਟਰ ਹੋਣਾ ਚਾਹੀਦਾ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਇਹਦੇ ਵਿੱਚ ਤੁਸੀਂ ਸੈਲਫ ਇੰਪਲੋਇਡ ਹੋ, ਸਮਾਲ ਬਿਜ਼ਨਸ ਓਨਰ ਹੋ ਜਾਂ ਟਰੱਕ ਡਰਾਈਵਰ ਹੋ, ਉਬਰ ਡਰਾਈਵਰ ਹੋ, ਸੈਲਫ ਇੰਪਲੋਇਡ ਹੋ, ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ਕੋਈ ਕ੍ਰੈਡਿਟ ਚੈੱਕ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ ਇਹਦੇ ਵਿੱਚ। ਤੇ ਸੋ ਤੁਹਾਡੇ ਕੋਲ ਦੋ ਦਿਨ ਹੈਗੇ ਨੇ, ਅੱਜ ਦਾ ਦਿਨ ਵੀ ਆਪਾਂ ਕਰ ਰਹੇ ਹਾਂ ਐਡਮਿਸ਼ਨ, ਕੱਲ ਦਾ ਦਿਨ ਵੀ ਹੋ ਜਾਏਗਾ ਜੀ। ਸੋ ਤੁਸੀਂ ਸਾਡੇ ਨੰਬਰ ਤੇ ਕਾਲ ਕਰੋ, ਨੰਬਰ ਸਾਡਾ ਹੈਗਾ 4372641175 4372641375। ਸਾਨੂੰ ਹੁਣੇ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦਿਓ, ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਤੁਹਾਨੂੰ ਕਿੰਨੀ ਗ੍ਰਾਂਟ ਆਏਗੀ ਤੇ ਕਿੰਨਾ ਲੋਨ ਆਏਗਾ। ਜੇ ਤੁਹਾਡੀ ਇਨਕਮ ਘੱਟ ਹੈਗੀ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੁੰਦੇ ਹੋ। ਸੋ ਅਗਰ ਤੁਹਾਡਾ ਫੈਮਿਲੀ ਸਾਈਜ਼ ਵੀ ਹੈਗਾ ਹੈ, ਤੁਹਾਡੇ ਡਿਪੈਂਡੈਂਟ ਬੱਚੇ ਹੈਗੇ ਨੇ, ਤਾਂ ਤੁਸੀਂ ਤੁਹਾਨੂੰ ਗ੍ਰਾਂਟ ਦਾ ਪੋਰਸ਼ਨ ਆਏਗਾ। ਸੋ ਕੱਲ੍ਹ ਤੋਂ ਬਾਅਦ ਫਾਈਲ ਸਬਮਿਟ ਹੋਣੀਆਂ ਬੰਦ ਹੋ ਜਾਣਗੀਆਂ। ਸੋ ਟਰਾਈ ਕਰਨਾ ਕਿ ਤੁਸੀਂ ਅੱਜ ਦਾ ਦਿਨ ਹੈਗਾ ਆਪਣੇ ਕੋਲ ਤੇ ਕੱਲ੍ਹ ਦਾ ਦਿਨ ਹੈਗਾ ਹੈ, ਤੁਸੀਂ ਸਬਮਿਟ ਕਰਵਾ ਸਕਦੇ ਆਪਣੀ ਫਾਈਲ। ਸਾਡਾ ਆਫਿਸ ਦਾ ਐਡਰੈਸ ਹੈਗਾ 218 ਐਕਸਪੋਰਟ ਬੁਲੇਵਾਰ, ਆਫਿਸ ਨੰਬਰ 212। ਸੋ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸਾਡੇ ਆਫਿਸ ਡਾਇਰੈਕਟ।
0: ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 437-264-3175 437-264-3175 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸੁਨੀਲ ਜੀ, ਥੈਂਕ ਯੂ ਵੈਰੀ ਮਚ।
3: ਥੈਂਕ ਯੂ ਸਰ, ਥੈਂਕ ਯੂ ਜੀ,
0: ਥੈਂਕ ਯੂ ਜੀ।

0: ਤੁਸੀਂ ਜਿਹੜੇ ਹੋਏ ਰੇਡੀ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਵਕਾਰ ਖਾਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ। ਖਾਨ ਸਾਹਿਬ ਤੋਂ ਪੁੱਛਦੇ ਹਾਂ ਕਿ ਰੋਜਰ ਦੀਆਂ ਡੀਲਸ ਲੈਣ ਦੇ ਲਈ ਬੈਸਟ ਨਾਮ ਆ ਵਕਾਰ ਖਾਨ ਸਾਹਿਬ, ਇਹਨਾਂ ਦੇ ਕੋਲ ਕਿਹੜੀਆਂ ਕਿਹੜੀਆਂ ਬੈਸਟ ਡੀਲਸ ਨੇ, ਕਿਸ ਤਰੀਕੇ ਦੇ ਨਾਲ ਸਾਡੀ ਸਪੋਰਟ ਕਰ ਸਕਦੇ, ਹੈਲਪ ਕਰ ਸਕਦੇ ਆ। ਵਕਾਰ ਖਾਨ ਸਾਹਿਬ ਜੀ ਨੇ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਸਰ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਰੋਜਰ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ। ਨੰਬਰ ਅਗੇਨ 6478648000 6478648000 6478648000
0: ਸੰਪਰਕ ਕਰ ਸਕਦੇ ਹੋ ਜੀ। ਬਹੁਤ ਬਹੁਤ ਧੰਨਵਾਦ ਖਾਨ ਸਾਹਿਬ, ਥੈਂਕ ਯੂ ਵੈਰੀ ਮੱਚ। ਤੇ ਮਾਲ ਸਾਹਿਬ
2: ਜੀ,
0: ਹੋਰ ਮੈਂ ਐਡ ਕਰਨੀ ਚਾਹੁੰਦਾ ਵੀ ਬਹੁਤ ਵਾਰ ਕਈ ਵਾਰ ਹੁੰਦਾ ਨਾ ਕਿਤੇ ਤੁਸੀਂ ਮਿਲਦੇ ਹੋ ਮਿੱਤਰ ਦੋਸਤ ਨੇ, ਕਈ ਵਾਰ ਤੁਸੀਂ ਨਾ ਉਹਨੂੰ ਜੱਜ ਕਰ ਲੈਂਦੇ ਹੋ ਬੰਦੇ ਨੂੰ
2: ਜੀ।
0: ਤੇ ਮੈਂ ਕਹਿੰਦਾ ਮੈਨੂੰ ਬਾਈ ਜੀ ਸੁਣਦਾ ਸੀ, ਮੈਂ ਉਹਨਾਂ ਨੂੰ ਪੁੱਛਿਆ ਵੈਸੇ ਇੱਥੇ ਆਪਾਂ ਸੇਫ ਫੇਸਬੁੱਕ ਏਜੰਟ ਨੂੰ ਕਿਹਾ ਕਿ ਬਾਈ ਤੁਹਾਨੂੰ ਕੋਈ ਘਾਟ ਕਰਨਾ, ਜਾਂ ਕਈ ਵਾਰ ਆਪਾਂ ਬੰਦੇ ਨੂੰ ਉਦਾਂ ਹੀ ਜੱਜ ਕਰ ਲੈਂਦੇ ਹਾਂ ਵੀ ਯਾਰ ਬੰਦਾ ਐਵੇਂ ਹੀ ਹੋਣਾ ਜਾਂ ਕਿਵੇਂ ਹੋਊ ਜਾਂ ਬਹੁਤ ਮਗਜ ਮਾਰਦਾ ਹੋਊ ਜਾਂ ਕਿੱਦਾਂ, ਜਾਂ ਕਹਿੰਦੇ ਜਦੋਂ ਉਹਦੇ ਨਾਲ ਬੈਠਦੇ ਹੋ 10-15 ਮਿੰਟ ਤਾਂ ਤੁਹਾਨੂੰ ਲੱਗਦਾ ਕਿ ਯਾਰ ਬੰਦਾ ਹੀ ਬੜਾ ਕਮਾਲ ਦਾ।
2: ਬਿਲਕੁਲ,
0: ਕਈ ਵਾਰ ਅਸੀਂ ਬੰਦੇ ਨੂੰ ਬੰਦੇ ਦੇ ਕੱਪੜੇ ਤੋਂ ਜੱਜ ਕਰ ਲੈਂਦੇ ਹਾਂ, ਕਈ ਵਾਰ ਬੰਦੇ ਦੇ ਬਿਹੇਵੀਅਰ ਤੋਂ, ਕਈ ਵਾਰ ਬੰਦੇ ਦੀ ਚਾਲ ਢਾਲ ਤੋਂ ਜੱਜ ਕਰ ਲੈਂਦੇ ਹਾਂ, ਪਰ ਜਦੋਂ ਤੁਸੀਂ ਉਹਦੇ ਨਾਲ ਵਰਤਦੇ ਹੋ ਬਹਿੰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਅਸਲੀ ਅਸਲੀਅਤ ਇਹਦੇ ਅੰਦਰ ਕੀ ਆ। ਬਹੁਤ ਹੀ ਵਾਰ ਬੰਦਾ ਕਹਿੰਦਾ ਯਾਰ ਮੈਨੂੰ ਉਹ ਸੋਹਣਾ ਲੱਗਿਆ, ਜਾਂ ਕੁੜੀ ਆ ਕੋਈ ਉਹ ਕਹਿੰਦੀ ਮੈਨੂੰ ਮੁੰਡਾ ਸੋਹਣਾ ਲੱਗਿਆ, ਜਾਂ ਮੁੰਡਾ ਉਹ ਕਹਿੰਦਾ ਮੈਨੂੰ ਕੁੜੀ ਸੋਹਣੀ ਲੱਗੀ, ਪਰ ਕੀ ਉਹਦਾ ਸੁਭਾਅ ਵੀ ਸੋਹਣਾ ਵਾ? ਗੱਲ ਸੋਹਣੇ ਹੋਣ ਤੱਕ ਸੀਮਤ ਨਹੀਂ, ਇਹ ਜਿਹੜੀ ਜੇਲਸੀ ਨੀਲੀ ਆਂਖੇ ਇਹ ਥੋੜਾ ਟਾਈਮ ਹੀ ਆ,
2: ਜੱਜ ਕਰਨਾ ਆਪਾਂ ਸਿਰਫ ਬੰਦੇ ਨੂੰ 5 ਮਿੰਟ ਦੇ ਵਿੱਚ ਡਿਸੀਜਨ ਦੇਣ ਦੀ ਔਕਾਤ ਰੱਖਦੇ ਹਾਂ ਜੇ ਕਿਸੇ ਦੇ ਪ੍ਰਤੀ ਦੇਣੀ ਆ। ਕਹਿੰਦੇ ਹੁੰਦੇ ਵੀ ਅਸੀਂ ਆਪਣੇ ਆਪ ਲਈ ਸਭ ਤੋਂ ਵੱਡੇ ਵਕੀਲ ਆਂਗੇ ਤੇ ਕਿਸੇ ਦੀ ਜੱਜਮੈਂਟ ਲਈ ਸਭ ਤੋਂ ਵੱਡੇ ਜੱਜ ਅਸੀਂ ਆ ਖੋਦਾਂਗੇ। ਸੋ ਕਿਸੇ ਨੂੰ ਪਰਖਣਾ, ਕਿਸੇ ਦੀ ਜੱਜਮੈਂਟ ਕਰਨੀ ਆ ਤਾਂ ਉਸ ਬੰਦੇ ਦੇ ਤੁਸੀਂ 24 ਘੰਟੇ ਦੇਖੋ। ਇਹ ਨਾ ਸੋਚੋ ਵੀ ਇੱਕ ਬੰਦਾ ਦੇਖੋ ਜੀ ਕੋਈ ਸਾਧੂ ਸੰਤ ਆ, ਕੋਈ ਬੰਦਾ ਸਾਰਾ ਦਿਨ ਰੱਬ ਰੱਬ ਕਰਦਾ ਰਹਿੰਦਾ, ਤੁਸੀਂ ਉਹਦੇ ਘਰੇ ਜਾਂਦੇ ਹੋ, ਉਹ ਬੰਦਾ ਉਸ ਵਕਤ ਬੈਠਾ ਟੀਵੀ 'ਤੇ ਕੋਈ ਸੌਂਗ ਦੇਖ ਰਿਹਾ, ਕੋਈ ਗਾਣਾ ਸੁਣ ਰਿਹਾ ਹੈਗਾ, ਤਾਂ ਕੀ ਆਪਾਂ ਨੂੰ ਕਹਿ ਦਾਂਗੇ ਕਿ ਬੰਦਾ ਗਾਣੇ ਸੁਣਦਾ ਰਹਿੰਦਾ? ਜਦਕਿ ਉਹ
0: ਮੈਂ ਕਹਿੰਦਾ ਦੇਖਿਆ ਸੀ ਕਿ ਕੋਈ ਬਾਬਾ ਸੀ, ਉਹਨੇ ਮਤਲਬ ਚੋਲਾ ਪਾਇਆ ਸੀਗਾ ਤੇ ਉਹ ਜੂਸ ਪੀ ਰਿਹਾ ਸੀਗਾ
2: ਜੀ।
0: ਉਹ ਕਹਿੰਦਾ ਯਾਰ ਕਹਿੰਦਾ ਜੇ ਅਸੀਂ ਜੂਸ ਪੀਣ ਲੱਗ ਜੇ ਅਸੀਂ ਜੂਸ ਵੀ ਨੀ ਪੀ ਸਕਦੇ, ਬਾਬੇ ਵੀ ਜੂਸ ਪੀਂਦੇ,
2: ਬਾਬੇ ਵੀ ਜੂਸ ਪੀਂਦੇ ਜੀ। ਬਿਲਕੁਲ
0: ਜੂਸ ਤਾਂ ਪੀ ਸਕਦੇ ਆ,
2: ਬਿਲਕੁਲ ਪੀ ਸਕਦੇ ਜੀ, ਬਿਲਕੁਲ ਪੀ ਸਕਦੇ ਆ। ਤੇ
0: ਮਤਲਬ ਅਸੀਂ ਜੱਜ ਕਰ ਦਿੰਦੇ ਹਾਂ ਬੈਠੇ ਨੂੰ, ਬੰਦੇ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਜੱਜ ਕਰ ਦਿੰਦੇ
2: ਜੀ। ਬਿਲਕੁਲ ਬਿਲਕੁਲ, ਮਿੰਟਾਂ
0: ਚੰਗਾ ਸੁਭਾਅ ਹੋਵੇ ਨਾ ਬੰਦੇ ਦਾ ਕਿਸੇ ਦਾ ਵੀ
2: ਜ਼ਿੰਦਗੀ
0: ਦੇ ਵਿੱਚ, ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਜ਼ਰੂਰ ਦੱਸਿਓ ਵੀ ਜੇ ਬੰਦੇ ਦਾ ਚੰਗਾ ਸੁਭਾਅ ਵਾ ਉਹ ਹੋ ਸਕਦਾ ਕਿ ਉਹ ਸੁੰਦਰਤਾ ਦੀ ਘਾਟ ਪੂਰਾ ਕਰ ਦੇਵੇ। ਕਈ ਵਾਰ ਬੰਦਾ ਇੰਨਾ ਦੇਖਣ ਨੂੰ ਸੋਹਣਾ ਜਾਂ ਸੋਹਣੀ ਨਹੀਂ ਲੱਗਦੀ ਹੁੰਦੀ, ਪਰ ਉਹਦਾ ਸੁਭਾਅ ਬਹੁਤ ਵਧੀਆ ਹੁੰਦਾ, ਉਹਦੇ ਬੋਲਾਂ ਚੋਂ ਫੁੱਲ ਕਰਦੇ ਹੁੰਦੇ ਆ, ਤੁਹਾਨੂੰ ਜੀ ਕਰ ਹੁੰਦਾ ਕਿ ਯਾਰ ਇਹਨੂੰ ਸੁਣੀ ਜਾਈਏ, ਹੈ ਨਾ।
2: ਬਿਲਕੁਲ,
0: ਜ਼ਰੂਰੀ ਨਹੀਂ ਕਿ ਉਹ ਸੋਹਣਾ ਹੋਵੇ ਜਾਂ ਸੋਹਣੀ ਹੋਵੇ, ਵੈਸੇ ਉਹਦੀਆਂ ਗੱਲਾਂ ਹੀ ਇੰਨੀਆਂ ਕਮਾਲ ਦੀਆਂ ਹੁੰਦੀਆਂ, ਤੁਹਾਨੂੰ ਜੀ ਕਰਨ ਦੀ ਗੱਲ ਕਰਦਾ ਜੇ ਇਹਨੂੰ ਸੁਣੀ ਜਾਈਏ। ਪਰ ਕਈ ਵਾਰ ਬੰਦਾ ਬਹੁਤ ਸੋਹਣਾ ਹੁੰਦਾ, ਮੇਰਾ ਵੀ ਇੱਕ ਮਿੱਤਰ ਹੁੰਦਾ ਸੀ, ਹੁਣ ਤਾਂ ਨਹੀਂ ਹੈ ਉਹ ਬਹੁਤ ਸੋਹਣਾ ਹੁੰਦਾ ਸੀ, ਉਦੋਂ ਅਸੀਂ ਜਾਣ ਕੇ ਸਿਰਫ ਇੰਨੀ ਗੱਲ ਹੀ ਕਹਿ ਦੇਣਾ ਓਏ ਭਰਾਵਾ ਤੂੰ ਨਾ ਕੀਲੇ ਨਾਲ ਬੰਨੇ ਲੱਖਾਂ ਦਾ ਵਾ, ਤੂੰ ਬੋਲੀ ਨਾ ਮੇਰਾ ਭਰਾ
2: ਜੀ।
0: ਤੂੰ ਉਹਨੇ ਕੁੜੀ ਦੇਖਣ ਜਾਣਾ, ਮਤਲਬ ਇੰਨਾ ਸੋਹਣਾ ਸੁਨੱਖਾ ਬਾਈ ਮੁੰਡਾ, ਤੇ ਉਹਨੇ ਜਦੋਂ ਕੁੜੀ ਦੇਖਣ ਜਾਣਾ ਸੀ ਉਹਨੂੰ ਇਹੀ ਕਹਿਣਾ ਵੀ ਤੂੰ ਭਰਾ ਬੋਲੀ ਨਾ ਕੁਛ, ਜੇ ਤੂੰ ਬੋਲਤਾ ਫਿਰ ਤੇਰਾ ਪਤਾ ਲੱਗ ਜਾਣਾ, ਕਿਉਂਕਿ ਉਹ ਦੀ ਟੌਰ ਬਹੁਤ ਹੁੰਦੇ ਸੀਗੇ, ਹੈ ਨਾ। ਏਦਾਂ ਹੀ ਹੁੰਦਾ ਕਿ ਜਿਹੜੀ ਬੋਲ ਚਾਲ ਆ ਨਾ ਤੁਹਾਡਾ, ਜਿਹੜਾ ਸਲੀਕਾ ਬੋਲਣ ਦਾ,
2: ਜਿਹੜਾ
0: ਤਰੀਕਾ ਤੁਹਾਡਾ ਬੋਲਣ ਦਾ, ਜਿਹੜੀ ਅੰਦਰੂਨੀ ਤੁਹਾਡੀ ਸਿਆਣਪ ਆ ਉਲਝਿਆ ਹੋਇਆਪਣ, ਉਹ ਤੁਹਾਨੂੰ ਤੁਹਾਡੀ ਸੁੰਦਰਤਾ ਦੀ ਘਾਟ ਨੂੰ ਪੂਰਾ ਕਰ ਸਕਦਾ।
2: ਬਿਲਕੁਲ ਜੀ ਬਿਲਕੁਲ,
0: ਸੁੰਦਰਤਾ ਤੁਹਾਡੇ ਸੁਭਾਅ ਦੇ ਸੋਹਣੇਪਣ ਨੂੰ ਪੂਰਾ ਨਹੀਂ ਕਰ ਸਕਦੀ। ਜੇ ਤੁਸੀਂ ਸੁੰਦਰ ਹੋਵੋ, ਦੇਖਣ ਨੂੰ ਸੋਹਣੇ ਸੁਨੱਖੇ ਹੋਵੋ, ਵਧੀਆ ਹੋਵੋ, ਪਰ ਸੁਭਾਅ ਤੁਹਾਡਾ ਕੱਬਾ ਹੋਵੇ, ਸੁਭਾਅ ਤੁਹਾਡਾ ਮਾੜਾ ਹੋਵੇ, ਉਹ ਫਿਰ ਸੁਭਾਅ ਦੀ ਘਾਟ ਨਹੀਂ ਪੂਰਾ ਕਰ ਸਕਦਾ।
2: ਬਿਲਕੁਲ,
0: ਸੁੰਦਰਤਾ ਸੁਭਾਅ ਦੀ ਘਾਟ ਨਹੀਂ ਪੂਰੀ ਕਰ ਸਕਦੀ, ਸੁਭਾਅ ਤੁਹਾਡਾ ਸੁੰਦਰਤਾ ਦੀ ਘਾਟ ਜ਼ਰੂਰ ਪੂਰੀ ਕਰ ਦਊਗਾ।
2: ਜੀ ਬਿਲਕੁਲ ਬਿਲਕੁਲ ਜੀ, ਉਹੀ ਗੱਲ ਹੈ ਨਾ, ਜਿਵੇਂ ਤੁਸੀਂ ਕਿਹਾ ਵੀ ਇੱਕ ਬਾਬਾ ਜੂਸ ਪੀਂਦਾ ਸੀ, ਤਾਂ ਆਪਾਂ ਨੂੰ ਕਹਿੰਦੇ ਬਾਬੇ ਵੀ ਜੂਸ ਪੀ ਸਕਦੇ ਆ, ਕਿਉਂਕਿ ਸਾਡੇ ਮਨਾਂ ਵਿੱਚ ਨਾ ਕੰਸੈਪਟ ਹੀ ਬਣ ਚੁੱਕਿਆ ਗਾ ਵੀ ਜੇ ਪੁਰਾਣਿਆਂ ਸਮੇਂ ਦੇ ਵਿੱਚ ਇੱਦਾਂ ਦੀ ਚੀਜ਼ਾਂ ਦੀ ਘਾਟ ਵੱਧ ਹੁੰਦੀ ਸੀਗੀ, ਜੋ ਉਹਨਾਂ ਟਾਈਮਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਮੈਂ ਹੁਣ ਇੱਕ ਛੋਟੀ ਤੁਹਾਨੂੰ ਕਹਾਣੀ ਸੁਣਾਉਣਾ ਜੀ, ਆਪਾਂ ਸਾਰਿਆਂ ਨੇ ਪਿਆਸਾ ਗੱਲ ਸੁਣੀ ਆ, ਬਿਲਕੁਲ ਤੁਸੀਂ ਵੀ ਸੁਣੀ ਆ, ਹਰੇਕ ਆਪਣੀ ਮੇਰੇ ਖਿਆਲ ਸੈਕਿੰਡ ਜਾਂ ਥਰਡ ਕਲਾਸ ਤੋਂ ਸ਼ੁਰੂ ਹੋ ਜਾਂਦੇ। ਇੱਕ ਪਿਆਸਾ ਕਾਂ ਸੀਗਾ ਜੀ, ਉਹਨੂੰ ਪਾਣੀ ਚਾਹੀਦਾ ਸੀਗਾ ਜੀ, ਉਹ ਸ਼ਹਿਰ 'ਚ ਘੁੰਮ ਰਿਹਾ ਸੀਗਾ ਜੀ, ਉਹਨੇ ਰੋੜੇ ਇਕੱਠੇ ਕੀਤੇ, ਘੜੇ 'ਚ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਘੜੇ ਦੇ ਉੱਪਰ ਪਾਣੀ ਉੱਪਰ ਆ ਗਿਆ ਅਤੇ ਕਾਂ ਉੱਟ ਗਿਆ। ਪਰ ਉਹ ਕਹਿੰਦਾ ਜੀ ਅੱਜ ਕੱਲ੍ਹ ਜਿਹੜਾ ਮਾਡਰਨ ਕਾਂ ਨਾ ਕਾਂਗਾ ਨਾ, ਇਹ ਫਿਰ ਇਹ ਰੋੜੇ ਨਹੀਂ ਇਕੱਠੇ ਕਰਦਾ। ਇਹ ਕਹਿੰਦੇ ਅੱਜ ਕੱਲ੍ਹ ਦੇ ਕਾਂ ਨੂੰ ਵੀ ਪਿਆਸ ਲੱਗੀ, ਉਹ ਪਾਣੀ ਪੀਣ ਲਈ ਗਿਆ, ਘੜੇ ਦੇ ਵਿੱਚ ਘੜੇ ਦੇ ਉੱਪਰ ਜਾ ਕੇ ਬਹਿ ਗਿਆ, ਘੜੇ 'ਚ ਪਾਣੀ ਬਹੁਤ ਘੱਟ ਸੀਗਾ, ਅਤੇ ਉਹਨੇ ਕੀ ਕੀਤਾ, ਹੁਣ ਘੜੇ ਨੇ ਉਹ ਮਤਲਬ ਉਹਨੇ ਵੱਟੇ ਇਕੱਠੇ ਕਰਨੇ ਸ਼ੁਰੂ ਨਹੀਂ ਕੀਤੇ, ਉਹ ਇੱਕ ਜੂਸ ਵਾਲੀ ਦੁਕਾਨ 'ਤੇ ਗਿਆ, ਉੱਥੋਂ ਪਾਈਪ ਲਈ ਇੱਕ, ਅਤੇ ਪਾਈਪ ਘੜੇ 'ਚ ਸਿੱਟੀ ਅਤੇ ਪਾਣੀ ਪੀ ਕੇ ਫੁਰ ਫੁਰ।
0: ਸ਼ੀਸ਼ੇ ਵਿੱਚ ਪਾਣੀ ਵਿੱਚ ਜਦੋਂ ਆਪਦਾ ਅਕਸ਼ ਦੇਖਦਾ ਤੇ ਉਹਨੂੰ ਲੱਗਦਾ ਕਿ ਹੋਰ ਕੁੱਤੇ ਦਾ ਇੱਕ ਹੈਗਾ, ਮੁੱਝ ਵੀ ਅੱਡਾ, ਮੈਂ ਉਹ ਖੋਲਵਾਂ, ਉਹਨੂੰ ਭੌਂਕਣਾ ਤਾਂ ਉਹ ਆਪਦਾ ਹੱਡ ਦਾ ਪਾਣੀ ਡਿੱਪ
2: ਪਾਣੀ ਜਿਹੜੇ ਹੈ ਨਾ
0: ਜੀ। ਲਾਲਚ ਬੁਰੀ ਬਲਾ, ਗੱਲ ਇੱਥੇ ਨੀ ਹੈਗੀ ਲਾਲਚ ਬੁਰੀ ਬਲਾ ਵਾਲੀ, ਇੱਥੇ ਹੁਣ ਕਹਾਣੀ ਇਹ ਮੋੜ ਹੋਰ ਲੈ ਗਈ, ਟਵਿਸਟ ਹੋਰ ਲੈ ਗਈ। ਹੁਣ ਕੁੱਤਾ ਉਹ ਪਛਤਾਉਂਦਾ ਨੀ ਵੀ ਮੇਰਾ ਹੱਡ ਡਿੱਪਿਆ, ਨਾ ਹੁਣ ਉਹ ਖੁਸ਼ ਹੁੰਦਾ,
2: ਹੱਡ ਤੇਰੇ ਮੂੰਹ ਚ ਵੀ ਰਹਿਣ ਦਿੱਤਾ ਆਪਾਂ। ਉਹੀ ਗੱਲ ਹੈ ਨਾ, ਅਸੀਂ ਜਿਵੇਂ ਕਹਿੰਦੇ ਵੀ ਆਪਦੇ ਦੁੱਖ ਤੋਂ ਓਨਾ ਦੁਖੀ ਨੀ ਹੈਗੇ ਜਿੰਨਾ ਗੁਆਂਢੀਆਂ ਦੇ ਸੁੱਖ ਤੋਂ ਦੁਖੀ ਹੈਗੇ। ਸੋ ਤਾਂ ਕਰਕੇ ਵੀ ਆਪਣਾ ਮਨ ਸਾਫ਼ ਕਰੋ, ਆਪਣੇ ਅੰਦਰ ਝਾਕੋਗੇ ਮੇਰੇ ਅੰਦਰ ਕੀ ਆ, ਮੇਰੇ ਅੰਦਰ ਕੀ ਚੱਲ ਰਿਹਾ ਹੈਗਾ, ਮੈਂ ਇਹਨੂੰ ਕਿਵੇਂ ਹੋਰ ਇੰਪਰੂਵਮੈਂਟ ਕਰ ਸਕਦਾ ਗਾ। ਸੋ ਮੈਨੂੰ ਲੱਗਦਾ ਜੁਨੀ ਗਲੋਬ ਤੋਂ ਨਾਗਪਾਲ ਸਾਹਿਬ ਸਾਡੇ ਨਾਲ ਫਿਰ ਜੁੜ ਚੁੱਕੇ ਨੇ, ਨਾਗਪਾਲ ਸਾਹਿਬ ਤੋਂ ਲੈ ਗਏ ਜੀ ਜਾਣਕਾਰੀ।
0: ਬਿਲਕੁਲ, ਇਹਨਾਂ ਤੋਂ ਲੈਂਦੇ ਹਾਂ ਤਾਂ ਆਪਾਂ ਉਸ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਖਾਸ ਤੌਰ ਤੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ੂਅਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਡਿਸੇਬਿਲਟੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, RESP, RRSP ਜਾਂ ਫਿਰ TFSA ਓਪਨ ਕਰਵਾਉਣਾ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਇੱਕ ਟ੍ਰਸਟਡ ਨਾਮ ਆ, ਵਿਸ਼ਵਾਸ ਕਰ ਸਕਦੇ ਹੋ ਤੁਸੀਂ, ਤੇ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, ਵਧੀਆ ਕੋਟੇਸ਼ਨ ਲੱਭ ਕੇ ਲੈ ਕੇ ਦੇਣਗੇ, ਚਾਹੇ ਉਹ ਵੈਸਟਰ ਵੀਜ਼ਾ ਵਾ, ਚਾਹੇ ਸੁਪਰ ਵੀਜ਼ਾ ਵਾ, ਜਾਂ ਫਿਰ ਤੁਹਾਡੀ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇੰਸ਼ੋਰੈਂਸ ਆ, ਤੇ ਤੁਸੀਂ ਇੱਕ ਵਾਰ ਮੁਸਕਾਨ ਦਿਓਲ ਉਹਨਾਂ ਦੇ ਨਾਲ ਸੰਪਰਕ ਕਰ ਲਓ, 647-564-2733 ਤੁਹਾਡਾ ਫੋਨ ਲੱਗ ਨੀ ਰਿਹਾ, ਬਿਜੀ ਹੋ ਰਿਹਾ, ਤੁਹਾਡੀ ਟੀਮ ਸਾਰੀ ਬਿਜੀ ਹੋ ਰਹੀ ਆ, ਇੱਕ ਚੰਗੀ ਗੱਲ ਵੀ ਆ ਕਿ ਤੁਸੀਂ ਬਿਜੀ ਹੋ ਰਹੇ ਹੋ ਤੇ ਤੁਸੀਂ ਨਾਲ ਲੋਕਾਂ ਨੂੰ ਵੀ ਬਿਜੀ ਕਰ ਰਹੇ ਹੋ।
3: ਬਿਲਕੁਲ ਜੀ, ਅਬ ਲਾਸਟ ਦਿਨ ਹੈ, ਆਜ ਹਮਨੇ ਸੋਚਾ ਥਾ ਕਿ ਹਮ ਏਅਰ ਪੇ ਨਹੀਂ ਆਏਂਗੇ, ਬਟ ਮੇਰੇ ਸਟਾਫ ਕਹਤਾ ਸਰ ਇੱਕ ਵਾਰ ਔਰ ਆਵਾਜ਼ ਲਗਾ ਦੋ, ਕਿਸੇ ਔਰ ਕੀ ਹੈਲਪ।
0: ਨਹੀਂ ਨਹੀਂ ਸਰ, ਇਹ ਤੇ ਤੁਹਾਡਾ ਸੁਨੇਹਾ ਜਾਣਾ ਚਾਹੀਦਾ ਜੀ।
3: ਬਿਲਕੁਲ ਜੀ, ਬਿਲਕੁਲ ਜੀ, ਹਾਂ ਜੀ। ਸੋ ਬਸ ਆਜ ਲਾਸਟ ਡੇ ਹੈ, ਇਸਕੇ ਬਾਅਦ ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, 30 to 100,000 ਕੀ ਫੰਡਿੰਗ ਹਾਸਿਲ ਕਰੇ, ਜਿਸਕਾ ਹਾਫ ਪੋਰਸ਼ਨ, ਆਧਾ ਹਿੱਸਾ ਆਜ ਕੀ ਡੇਟ ਮੈਂ ਗ੍ਰਾਂਟਸ ਹੈ। No age limit, no credit check, आसान से courses करे, fully online courses है और like कोई age limit नहीं है, examination नहीं है, आसान सी assignments है, बस basic English आपको आनी चाहिए। Funding आपके खाते में आती है, हमारे खाते में नहीं आती। Family of 4 को up to 80,000 $40,000 grant, family 5 को up to 100,000 husband wife दोनों पढ़ते हैं, आसान से fully online courses घर के comfort से करते हैं, 1,00,000 आता है और 50,000 उसमें से grants है non refundable, जो rest loan है 0% पे है, विदाउट क्रेडिट चेक है, विदाउट ग्रेंटर, विदाउट कोलेट्रल है, लोन भी आपने 15 साल में मोड़ना है, 2.5% साल का ब्याज है सिर्फ, जो कि कुछ भी नहीं होता, पीछे ना रही है, फंडिंग लीजिए, हमारी फीस कितनी है काम होने के बाद, $199, $200 आपका फायदा, हाथी जितना हमारा फायदा, चीरी जितना, 8 साल से सही तरीके से बहुतों को असिस्ट कर चुके, नॉर्मल से डॉक्यूमेंट्स लगते हैं, NOA, बच्चों के बर्थ सर्टिफिकेट, मैरिज सर्टिफिकेट, कोई कारीगरी, कोई कमीशन नहीं है, साफ काम साफ तरीके से 8 साल से कर रहे हैं। नंबर 437-234-3175 437-234-3175
0: ਬਿਲਕੁਲ ਜੀ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ 437-234-3175 ਤੇ, ਜਿਵੇਂ ਇਹਨਾਂ ਨੇ ਦੱਸਿਆ ਕਿ ਕੋਈ ਕਮਿਸ਼ਨ ਨਹੀਂ, ਕੋਈ ਇਹ ਚ ਹਿਡਨ ਕਾਸਟ ਨਹੀਂ ਹੈ, ਸਿਰਫ 199 ਫੀਸ ਆ ਜਿਹੜੀ ਤੁਹਾਡਾ ਕੰਮ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਦੇਣੀ ਹੈ। ਸੋ 437-234-3175 ਇਹਨਾਂ ਦੀ ਟੀਮ ਦਾ ਨੰਬਰ ਹੈ, ਤੁਸੀਂ ਅੱਜ ਵੀ ਕਾਲ ਕਰ ਸਕਦੇ ਹੋ, ਜੇ ਤੁਸੀਂ ਪੈਨਸ਼ਨ ਵੀ ਲੈਂਦੇ ਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ 437-234-3175। ਨਾਗਪਾਲ ਸਾਹਿਬ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।
4: ਥੈਂਕ ਯੂ ਜੀ, ਬਹੁਤ ਬਹੁਤ
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਲਓ ਜੀ, ਪਰਮਾਤਮਾ ਦਾ ਸਮਾਂ ਬਿਲਕੁਲ ਮਾਲ ਸਾਹਿਬ ਸਮਾਪਤੀ ਤੇ ਆ
2: ਜੀ, ਬਿਲਕੁਲ
0: ਲਈਏ ਇੱਥੇ ਇਜਾਜ਼ਤ, ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਤੰਦਰੁਸਤੀਆਂ ਤੁਹਾਡੀਆਂ ਬਣੀਆਂ ਰਹਿਣ, ਤੁਹਾਡੇ ਪਰਿਵਾਰਾਂ ਦੇ ਵਿੱਚ ਇਤਫਾਕ ਬਣਿਆ ਰਹੇ, ਤੁਹਾਡੇ ਕੰਮ ਮਹਿਫੂਜ਼ ਰਹਿਣ। ਸੋ ਇਹ ਸਾਡੀ ਅਰਦਾਸ ਪਰਮਾਤਮਾ ਅੱਗੇ। ਸੋ ਪਰਮਾਤਮਾ ਨੇ ਚਾਹਿਆ ਤਾਂ ਕੱਲ ਨੂੰ ਫਿਰ ਤੁਹਾਡੇ ਆਵਾਜ਼ ਦੇ ਜ਼ਰੀਏ ਦਰਸ਼ਨ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਤੇ ਮਾਲ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਅਗਲੇ ਪ੍ਰੋਗਰਾਮ ਤੱਕ ਰੱਬ ਰਾਖਾ,
2: ਸਤਿ ਸ੍ਰੀ ਅਕਾਲ ਜੀ।
0: ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥਰਸਡੇ ਦਾ ਦਿਨ ਹੈ, 30 ਜੁਲਾਈ ਅੱਜ ਹੋ ਚੁੱਕੀ ਹੈ ਅਤੇ 3:06 ਅਤੇ ਕੁਛ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋਏਗੀ। ਪੂਰੇ 3 ਘੰਟੇ ਦਾ ਸਾਥ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਬਹੁਤ ਹੀ ਖੂਬਸੂਰਤ ਸਮਰ ਡੇਜ਼ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਅਤੇ ਉਮੀਦ ਹੈ ਕਿ ਸਾਰੇ ਆਪਣੇ ਕੰਮਾਂ ਕਾਰਾਂ 'ਤੇ ਪੂਰੇ ਹੋਪਫੁਲੀ ਰੁੱਝੇ ਹੋਣਗੇ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਨੇਗੇ ਅਤੇ ਪ੍ਰੋਗਰਾਮ ਨੂੰ ਟਿਊਨ ਇਨ ਕਰ ਚੁੱਕੇ ਨੇ। ਤੁਹਾਡਾ ਵੀ ਸਾਰਿਆਂ ਦਾ ਬਹੁਤ ਵੈਲਕਮ। ਅਤੇ ਲਓ ਫਿਰ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵਾਹਿਗੁਰੂ ਦਾ ਉਟਾਸਰਾ ਲੈ ਕੇ ਸਰਵਣ ਕਰਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਹੁਤ ਹੀ ਰਾਗੀ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਤੁਸੀਂ ਸੁਣੋ, ਸਰਵਣ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਹੈ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055646444, ਇਸ ਨੰਬਰ ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ, ਜਾਂ ਫਿਰ ਕਈ ਵਾਰ ਕੋਈ ਨੰਬਰ ਜਲਦੀ 'ਚ ਬੋਲਿਆ ਜਾਂਦਾ, ਮਿਸ ਹੋ ਜਾਂਦਾ, ਨਹੀਂ ਲਿਖਿਆ ਜਾਂਦਾ, ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਕਾਲ ਕਰਕੇ ਪੁੱਛ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ।

0: ਨਾਲੇ ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਜੀ, ਜਿਹੜੇ ਕਿ ਸਾਨੂੰ ਇੰਸ਼ੋਰੈਂਸ ਦੇ ਰਿਲੇਟਡ ਬਹੁਤ ਸਾਰੀਆਂ ਟਿਪਸ ਦਿੰਦੇ ਨੇ, ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਿਵੇਂ ਕਰਨੀ ਹੈ ਤੁਹਾਨੂੰ ਪੂਰੀ ਪੂਰੀ ਜਾਣਕਾਰੀ ਦਿੰਦੇ ਨੇ, ਤੁਹਾਡੀ ਪੂਰੀ ਹੈਲਪ ਕਰਦੇ ਨੇ। ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਅਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤੁਸੀਂ ਵੀ ਜ਼ਰੂਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 6474461616। ਜੇਕਰ ਤੁਸੀਂ ਆਪਣੀ ਕੋਈ ਇੰਸ਼ੋਰੈਂਸ ਪਾਲਿਸੀ ਨਹੀਂ ਕਰਵਾਈ ਜਾਂ ਫਿਰ ਤੁਹਾਨੂੰ ਹੈਲਪ ਚਾਹੀਦੀ ਹੈ, ਤੁਹਾਨੂੰ ਪੂਰੀ ਨੌਲੇਜ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੀ ਗਾਈਡੈਂਸ ਦੇਣਗੇ ਅਤੇ ਉਸ ਤੋਂ ਬਾਅਦ ਤੁਹਾਡੀ ਇੰਸ਼ੋਰੈਂਸ ਪਾਲਿਸੀਜ਼ ਵੀ ਕਰਨਗੇ ਅਤੇ ਨਾਲੇ ਤੁਹਾਨੂੰ ਪੂਰੀ ਫਾਈਨੈਂਸ਼ੀਅਲ ਤੁਹਾਡੀ ਪਲੈਨਿੰਗ ਕਰਕੇ ਦੇਣਗੇ। 647-446-1616 'ਤੇ ਤੁਸੀਂ ਕਾਲ ਕਰਨੀ ਹੈ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ। ਹਾਂਜੀ ਉਮਰਪ੍ਰੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਬਿਲਕੁਲ ਮਨਪ੍ਰੀਤ, ਸੋ ਤੁਸੀਂ ਬਹੁਤ ਵਧੀਆ ਇੰਟਰੋਡਕਸ਼ਨ ਦੇਤੀ। ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਮੈਂ ਦੱਸਦਾ ਕਿ ਇੰਸ਼ੋਰੈਂਸ ਆਫ ਕੋਰਸ ਇੱਕ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਬਟ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਉਹਦਾ ਕੀ ਮਤਲਬ ਹੈ ਵੀ ਆਪਾਂ ਇੰਸ਼ੋਰੈਂਸ ਦੇ ਨਾਲ ਨਾਲ ਬਹੁਤ ਚੀਜ਼ਾਂ ਜਿਹੜੀਆਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਆਉਂਦੀਆਂ, ਤੁਹਾਡੀਆਂ ਇਨਵੈਸਟਮੈਂਟਸ ਹੈ, ਤੁਹਾਨੂੰ ਕਿਹੜਾ ਟੂਲ ਚੂਜ਼ ਕਰਨਾ ਚਾਹੀਦਾ, ਤੁਹਾਡੇ ਕੋਲ ਕੋਈ ਪ੍ਰੋਪਰਟੀਜ਼ ਹੈ, ਉਹਨਾਂ ਤੇ ਕੈਪੀਟਲ ਗੇਨ ਟੈਕਸਿਸ ਹੈ, ਉਹਨਾਂ ਨੂੰ ਆਪਾਂ ਕਿਵੇਂ ਮੈਨੇਜ ਕਰਨਾ, ਜਾਂ ਤੁਹਾਡੇ ਕੋਈ ਬਿਜ਼ਨਸਿਸ ਹੈ ਅਗਲੀ ਜਨਰੇਸ਼ਨ ਤੱਕ ਕਿਵੇਂ ਜਾਣੇ ਆ, ਜਾਂ ਬਹੁਤ ਬਹੁਤ ਇੰਪੋਰਟੈਂਟ ਚੀਜ਼ ਰਿਟਾਇਰਮੈਂਟ ਪਲੈਨਿੰਗ। ਸੋ ਅਸੀਂ ਕਈ ਵਾਰ ਧਿਆਨ ਨਹੀਂ ਦਿੰਦੇ ਕਿ ਰਿਟਾਇਰ ਵੀ ਅਸੀਂ ਸਾਰਿਆਂ ਨੇ ਹੋਣਾ, ਮੰਨੀਏ ਜਾਂ ਨਾ ਮੰਨੀਏ, ਪੈਨਸ਼ਨ ਇਨਫ ਨਹੀਂ ਹੈਗੀ ਸਾਡੀ ਰਿਟਾਇਰਮੈਂਟ ਲਈ, ਕਿਉਂਕਿ ਜਦੋਂ ਆਪਾਂ ਬਹੁਤ ਵਧੀਆ ਇਨਕਮ ਜਨਰੇਟ ਕਰ ਰਹੇ ਹੁੰਦੇ ਹਾਂ, ਅਸੀਂ ਇੱਕ ਵਧੀਆ ਲਾਈਫ ਸਟਾਈਲ ਬਣਾਇਆ ਹੁੰਦਾ, ਸੋ ਰਿਟਾਇਰਮੈਂਟ ਤੇ ਜਾ ਕੇ ਆਪਾਂ ਕਿਤੇ ਵੀ ਗਿਵ ਅਪ ਨਹੀਂ ਕਰਨਾ ਚਾਹੁੰਦੇ ਉਸ ਲਾਈਫ ਸਟਾਈਲ ਨੂੰ। ਉਲਟਾ ਮੈਨੂੰ ਲੱਗਦਾ ਕਿ ਠੀਕ ਹੈ, ਆਪਣੇ ਕੱਪੜਿਆਂ ਦੇ ਖਰਚੇ ਥੋੜੇ ਘੱਟ ਜਾਂਦੇ ਆ ਰਿਟਾਇਰਮੈਂਟ ਦੇ ਵਿੱਚ ਜਾ ਕੇ, ਕਿ ਆਪਾਂ ਕਿਤੇ ਕੰਮ ਤੇ ਨਹੀਂ ਜਾਣਾ ਤਾਂ ਆਪਾਂ ਕੱਪੜਿਆਂ ਤੇ ਘੱਟ ਖਰਚਾ ਕਰਦੇ ਹਾਂ, ਬਟ ਕਿਤੇ ਨਾ ਕਿਤੇ ਉਹੀ ਚੀਜ਼ ਜਿਹੜੀ ਹੈਗੀ ਆਪਣੀ ਟਰੈਵਲਿੰਗ ਦੇ ਵਿੱਚ ਆਪਣੀ ਯੂਜ਼ ਹੋ ਜਾਂਦੀ ਆ। ਸੋ ਮੇਨ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਆਪਾਂ ਵਧੀਆ ਇਨਕਮ ਜਨਰੇਟ ਕਰ ਰਹੇ ਹਾਂ ਉਦੋਂ ਆਪਾਂ ਆਪਣੀ ਰਿਟਾਇਰਮੈਂਟ ਪਲੈਨਿੰਗ ਕਰੀਏ, ਕਿਉਂਕਿ ਕਈ ਵਾਰ ਅਸੀਂ ਪਲੈਨਿੰਗ ਨਹੀਂ ਕਰਦੇ ਤਾਂ ਇੱਕ ਕੰਪਲਸਿਵ ਰਿਟਾਇਰਮੈਂਟ ਨਾਮ ਦਾ ਵੀ ਇੱਕ ਚੀਜ਼ ਹੁੰਦੀ ਆ। ਉਹਦਾ ਕੀ ਮਤਲਬ ਹੈ ਵੀ ਕੱਲ੍ਹ ਨੂੰ ਜੇ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਏ, ਕੋਈ ਇੰਜਰੀ ਹੋ ਜਾਏ, ਕੋਈ ਆਪਾਂ ਬਿਮਾਰ ਹੋ ਜਾਈਏ, ਕੋਈ ਬੈਕ ਇੰਜਰੀ ਹੋ ਗਈ ਜਾਂ ਬੈਕ ਪੇਨ ਹੋਣ ਲੱਗ ਗਈ ਜਾਂ ਕ੍ਰਿਟੀਕਲ ਇਲਨੈਸ ਹੋ ਗਈ, ਉਹਦੇ ਨਾਲ ਕੀ ਹੈ ਵੀ ਆਪਾਂ ਕੰਮ ਤੇ ਵੈਸੇ ਹੀ ਨਹੀਂ ਜਾ ਸਕਦੇ। ਮੈਂ ਇੱਕ ਕਲਾਇੰਟ ਨਾਲ ਗੱਲ ਕਰਦੀ ਸੀ 52 ਦੀ ਏਜ ਦੇ ਵਿੱਚ, ਉਹਨਾਂ ਨੂੰ ਮਤਲਬ ਬੈਕ ਪ੍ਰੋਬਲਮ ਹੋ ਗਈ, ਕੰਮ ਤੇ ਜਾਣਾ ਛੱਡਤਾ। 56 ਤੇ ਹੈਗੇ ਆ, ਮੈਨੂੰ ਉਹਨਾਂ ਨੇ ਗੱਲ ਕੀਤੀ, ਪਰ ਗੱਲ ਇਹ ਹੈ ਵੀ ਹੁਣ $800 ਤਾਂ ਸਾਰਾ ਡਿਸੇਬਿਲਟੀ ਦਾ ਉਹਨਾਂ ਨੂੰ ਬੈਨੀਫਿਟਸ ਆ ਰਹੇ ਆ, ਉਹਦੇ ਵਿੱਚ ਕੀ ਆਪਾਂ ਘਰ ਦਾ ਖਰਚਾ ਚਲਾਵਾਂਗੇ ਤੇ ਕੀ ਆਪਾਂ ਰਿਟਾਇਰਮੈਂਟ ਦੀ ਪਲੈਨਿੰਗ ਕਰਾਂਗੇ। ਸੋ ਮੇਕ ਸ਼ੋਰ ਕਿ ਜਦੋਂ ਤੁਹਾਡੀ ਇਨਕਮ ਵਧੀਆ ਹੈਗੀ, ਅੱਜ ਰਿਅਲਾਈਜ਼ ਕਰੋ ਕਿ ਸਾਨੂੰ ਰਿਟਾਇਰਮੈਂਟ ਤੇ ਪੈਸਾ ਚਾਹੀਦਾ। ਜਿਵੇਂ ਮੈਨੂੰ ਹੁਣੇ ਕਿਸੇ ਨੇ ਪੁੱਛਿਆ ਕਿ ਉਮਰ ਵੀ ਤੁਸੀਂ ਮੈਨੂੰ ਦੱਸੋ ਮੈਂ ਕਦੋਂ ਰਿਟਾਇਰ ਹੋ ਸਕਦਾ,
0: ਹਾਂਜੀ
1: 58 ਦੀ ਉਹਨਾਂ ਦੀ ਏਜ ਹੈ ਕਿ ਮੈਂ ਕਦੋਂ ਰਿਟਾਇਰ ਹੋਊਂਗਾ, ਤਾਂ ਉਹਦੇ ਲਈ ਮੈਨੂੰ ਥੋੜੀ ਜਿਹੀ ਇਨਫੋਰਮੇਸ਼ਨ ਚਾਹੀਦੀ ਹੈ। ਉਹਦੇ 'ਚ ਇਹ ਹੈ ਕਿ ਪਹਿਲਾਂ ਇਹ ਕਿ ਤੁਹਾਡੇ ਕੋਲ ਅੱਜ ਕਿੰਨੀਆਂ ਸੇਵਿੰਗਸ ਆ, ਔਰ ਤੁਸੀਂ ਕਿਹੜਾ ਟੂਲ ਚੂਜ਼ ਕੀਤਾ ਹੋਇਆ, ਮਤਲਬ ਤੁਹਾਡੀਆਂ ਸੇਵਿੰਗਸ ਰੀਅਲ ਅਸਟੇਟ ਦੇ ਵਿੱਚ ਆ, ਫਿਰ ਮੈਨੂੰ ਦੇਖਣਾ ਪਊਗਾ ਵੀ ਕੱਲ੍ਹ ਨੂੰ ਜੇ ਤੁਸੀਂ ਉਹਨੂੰ ਰਿਟਾਇਰਮੈਂਟ ਲਈ ਆਪਣੇ ਯੂਜ਼ ਕਰਨਾ ਤਾਂ ਕੈਪੀਟਲ ਗੇਨ ਟੈਕਸਿਸ ਪੇ ਕਰਕੇ ਯੂਜ਼ ਹੋਊਗਾ, ਜਾਂ ਤੁਸੀਂ ਕੋਈ RRSP 'ਚ ਇਨਵੈਸਟ ਕਰ ਰਹੇ ਹੋ, ਜਾਂ TFS 'ਚ ਕਰ ਰਹੇ ਹੋ, ਜਾਂ ਕੋਈ ਤੁਹਾਡੇ ਨੋਨ ਰਜਿਸਟਰਡ ਅਕਾਊਂਟ ਹੈ, ਕਿਉਂਕਿ ਹਰ ਇੱਕ ਦੇ ਟੈਕਸੇਬਲ ਕੌਨਸੀਕੁਐਂਸਿਸ ਆ ਜਦੋਂ ਆਪਾਂ ਪੈਸਾ ਕੱਢਣਾ ਹੀ ਨਾ ਦੋ ਉਸਦੇ ਵਿੱਚੋਂ। ਦੂਜਾ ਹੈਗਾ ਵੀ ਤੁਸੀਂ ਕਦੋਂ ਰਿਟਾਇਰ ਹੋਣਾ, ਮਤਲਬ ਮੈਨੂੰ ਪਤਾ ਲੱਗੇ ਕਿ ਤੁਹਾਡੀ ਰਿਟਾਇਰਮੈਂਟ ਲਈ ਕਿੰਨੇ ਸਾਲ ਹੈਗੇ ਆ, ਤਾਂ ਕਿ ਜੋ ਵੀ ਤੁਹਾਡੀਆਂ ਸੇਵਿੰਗਸ ਆ ਆਪਾਂ ਕਿੰਨੀਆਂ ਸੇਵਿੰਗ ਕਰੀਏ, ਉਹਨੂੰ ਕੀ ਗਰੋਥ ਤੇ ਆਪਾਂ ਪੈਸਾ ਲੈ ਕੇ ਜਾਈਏ ਤਾਂ ਕਿ ਰਿਟਾਇਰਮੈਂਟ ਟਾਈਮ ਤੁਹਾਡੇ ਕੋਲ ਫੰਡਸ ਇਨਫ ਹੋਣ। ਤੀਜਾ ਹੈਗਾ ਵੀ ਤੁਹਾਨੂੰ ਮੰਥਲੀ ਇਨਕਮ ਤੁਸੀਂ ਕੀ ਚਾਹੁੰਦੇ ਹੋ, ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੁੰਦਾ, ਕਿਉਂਕਿ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਸਾਨੂੰ ਮੰਥਲੀ ਇਨਕਮ ਕਿੰਨੀ ਚਾਹੀਦੀ ਹੈ ਰਿਟਾਇਰਮੈਂਟ ਦੇ ਟਾਈਮ ਤੇ। ਸੋ ਇੱਕ ਛੋਟਾ ਜਿਹਾ ਪੋਰਸ਼ਨ ਤਾਂ ਉਹਦਾ ਮੈਂ ਕਵਰ ਕਰ ਸਕਦੀ ਹਾਂ ਕਿ ਜਿਹੜੀਆਂ ਤੁਹਾਡੀਆਂ ਨੀਡਸ ਹੈਗੀਆਂ, ਉਹਦਾ ਕੀ ਮਤਲਬ ਹੈ ਵੀ ਮੈਂ ਅੱਗੇ ਵੀ ਦੱਸਦੀ ਹਾਂ ਵੀ 43,800 ਹੈਗਾ ਇਸ ਦਾ ਨੰਬਰ ਆਫ ਮੀਲਸ ਫੋਰ ਏ ਕਪਲ ਡਿਊਰਿੰਗ ਦੇਅਰ 20 ਈਅਰਸ ਆਫ ਰਿਟਾਇਰਮੈਂਟ, ਮਤਲਬ 43,800 ਤੁਸੀਂ ਮੀਲ ਚਾਹੀਦੇ ਆ ਤੁਹਾਨੂੰ ਇੱਕ ਕਪਲ ਨੂੰ। ਹੁਣ ਜੇ ਮੀਲ ਕੋਸਟ ਹੈਗੀ ਆ $10, ਮਤਲਬ $4,38,000 ਚਾਹੀਦੇ ਆ, ਜੇ ਪਰ ਕੋਸਟ ਮੀਲ ਹੈਗੀ $15 ਤਾਂ $6,53,000 ਚਾਹੀਦੇ ਆ। ਤੇ ਜੇ ਲੈਸ ਸੇ ਤੁਸੀਂ ਹਜੇ 20-25 ਸਾਲ ਬਾਅਦ ਰਿਟਾਇਰ ਹੋਣਾ ਤਾਂ ਆਫਕੋਰਸ ਕੋਸਟ ਵੀ $20 ਪਰ ਮੀਲ ਦੀ ਹੋ ਜਾਣੀ ਆ, ਤਾਂ ਤੁਹਾਨੂੰ ਪੌਣੇ ਇੱਕ 9 ਲੱਖ ਚਾਹੀਦਾ ਸਿਰਫ ਮੀਲਸ ਲਈ। ਇਹ ਤਾਂ ਮੀਲਸ ਦਾ ਤਾਂ ਮੈਂ ਦੱਸਤਾ, ਹੁਣ ਬਾਕੀ ਤੁਹਾਡਾ ਕੀ ਲਾਈਫ ਸਟਾਈਲ ਹੈ ਉਹ ਚੀਜ਼ਾਂ ਦੇਖ ਕੇ ਆਪਾਂ ਕੈਲਕੂਲੇਟ ਕਰ ਸਕਦੇ ਹੁੰਦੇ ਹਾਂ ਵੀ ਇੰਨੀ ਸਾਨੂੰ ਪੈਨਸ਼ਨ ਦੇ ਪੈਨਸ਼ਨ ਮਤਲਬ ਰਿਟਾਇਰਮੈਂਟ ਇਨਕਮ ਚਾਹੀਦੀ ਆ, ਤਾਂ ਉਹਦੇ ਲਈ ਇੰਨਾ ਸਾਨੂੰ ਗਵਰਨਮੈਂਟ ਵੱਲੋਂ ਆ ਜਾਣਾ, ਤਾਂ ਆਪਾਂ ਉਹਦੇ 'ਚ ਕੀ ਕੀ ਚੀਜ਼ਾਂ ਐਡ ਕਰੀਏ, ਉਹ ਮੈਂ ਤੁਹਾਨੂੰ ਪ੍ਰੋਪਰ ਪਲੈਨਿੰਗ ਬਣਾ ਕੇ ਦੱਸੂਗੀ ਕਿ ਉਹਦੇ ਲਈ ਅੱਜ ਆਪਾਂ ਕੀ ਕਰਨਾ ਤਾਂ ਕਿ ਰਿਟਾਇਰਮੈਂਟ ਜੇ ਤੁਸੀਂ 5 ਸਾਲ 10 ਸਾਲ ਬਾਅਦ ਤੁਹਾਡੀ ਰਿਟਾਇਰਮੈਂਟ ਹੈ ਤਾਂ ਤੁਹਾਡੇ ਕੋਲ ਇਨਫ ਜਿਹੜੇ ਹੈਗੇ ਫੰਡਸ ਹੋਣ ਉਹਦੇ ਨਾਲ ਜ਼ਰੂਰ ਤੁਸੀਂ ਰਿਲੇਟਡ ਕੋਈ ਵੀ ਕੁਐਸਚਨ ਹੋਏ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਆਲਰੇਡੀ ਕੋਈ ਪੈਸਾ ਇਨਵੈਸਟ ਕਰ ਰਹੇ ਹੋ ਉਹਦੀ ਗਰੋਥ ਕਿਵੇਂ ਹੈ ਜਾਂ ਉਹਦੇ 'ਚ ਮੈਂ ਤੁਹਾਡੀ ਕਿਵੇਂ ਹੈਲਪ ਕਰ ਸਕਦੀ ਹਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ
0: 647-446-1616 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਜੇਕਰ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਨੰਬਰ ਇੱਕੋ ਇੱਕ ਹੁੰਦਾ ਹੈ 905-564-6454-905-544-44 ਸਟੂਡੀਓ ਦਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੁਣਾਓ ਫਿਰ ਸਾਰੇ ਕੀ ਹਾਲ ਚਾਲ ਨੇ ਤੁਹਾਡੇ ਕੀ ਕਰ ਰਹੇ ਹੋ ਅੱਜ ਵੀਕਐਂਡ ਦੀਆਂ ਮੇਰੇ ਖਿਆਲ 'ਚ ਹੁਣ ਤਾਂ ਤਿਆਰੀਆਂ ਸਟਾਰਟ ਹੋ ਗਈਆਂ ਹੋਣਗੀਆਂ ਸਾਰਿਆਂ ਦੀਆਂ ਤੇ ਅਗਲੇ ਕਾਲਰ ਮੇਰੇ ਨਾਲ ਜੁੜ ਰਹੇ ਨੇ 8518 ਹਾਂਜੀ ਸਤਿ ਸ਼੍ਰੀ ਅਕਾਲ
2: ਪ੍ਰੀਤ ਕੀ ਹਾਲ ਹੈ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ ਹਾਂਜੀ ਕੀ ਕਰ ਰਹੇ ਹੋ ਅੱਜ
2: ਕੁਛ ਨੀ ਮੈਂ ਬਾਹਰੋਂ ਆ ਰਹੀ ਹੁਣ ਤੇ ਮੈਂ ਕਿਹਾ ਵੀ ਮੈਂ ਤੁਹਾਨੂੰ ਕਹਿੰਦੇ ਮੇਰਾ ਵੀ ਗਾਣਾ ਲਾ ਦਿਓ
0: ਹਾਂਜੀ ਦੱਸੋ
2: ਚੱਲ ਮੇਲੇ ਨੂੰ ਮੇਰੇ ਨਾਲ ਉਕੜੇ ਚੱਲ ਮੇਲੇ ਨੂੰ ਫੜ ਕੇ ਰੇਸ਼ਮੀਰ ਮਾਲ ਕੁੜੇ ਚੱਲ ਮੇਲੇ ਨੂੰ ਚੱਲ ਮੇਲੇ ਨੂੰ ਮੇਰੇ ਨਾਲ ਕੁੜੇ ਤੁਹਾਨੂੰ ਮੈਂ ਕਹਿ ਰਹੀ ਮੇਲੇ ਨੂੰ ਚੱਲੋ ਫਿਰ
0: ਠੀਕ ਹੈ ਚਲੋ ਮੈਂ ਤਿਆਰ ਹਾਂ ਤੁਸੀਂ ਵੀ ਤਿਆਰ ਹੋ ਚਲੋ ਚੱਲੀਏ
2: ਹਾਂਜੀ ਹਾਂਜੀ ਵੈਰੀ ਗੁੱਡ ਆਪਾਂ ਨੂੰ ਕੋਈ ਤਿਆਰ ਹੋਣ ਮੇਲੇ ਚ ਜਾਣ ਲਈ ਸੂਟ ਸੋਹਣੇ ਪਾਉਣੇ ਆਰਾਮ ਨਾਲ ਦੂਸਰੇ ਕੱਪੜੇ ਪਾਓ ਤੇ ਚਲੇ ਜਾਓ
0: ਬਿਲਕੁਲ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾਓ ਹੈ ਨਾ
2: ਬਹੁਤ ਬਹੁਤ ਹੋਰ ਮੇਲੇ ਲੱਗਦੇ ਸੀਗੇ ਮੇਲੇ ਮੁਕਤਸਰ ਦੇ ਦੋ ਮਟਿਆਰਾਂ ਚੱਲੀਆਂ ਮੁਕਤਸਰ ਮੇਲੇ ਤੇ ਵੀ ਜਾਂਦੇ ਕਿਉਂਕਿ ਮੇਲਾ ਅਸੀਂ ਬਹੁਤ ਵੇਖਿਆ
0: ਅੱਛਾ ਬਿਲਕੁਲ ਸਹੀ ਗੱਲ ਹੈ
2: ਮਜੇ ਆਉਂਦੇ ਸਭ ਤੋਂ ਪਹਿਲਾਂ ਪਕੌੜੇ ਬਾਏ ਕਰਨੇ ਹਨ
0: ਹਾਂਜੀ ਹਾਂਜੀ
2: ਤੁਰ ਕੇ ਜਾਂਦੇ ਹੁੰਦੇ ਸੀ ਲੋਕ ਇਕੱਠੀਆਂ ਹੋ ਕੇ ਲੇਡੀਜ਼ ਜਦੋਂ ਅਸੀਂ ਪਿੰਡ ਜਾਣਾ ਕਹਿਣਾ ਉਹ ਮੇਲਾ ਆਉਣ ਵਾਲਾ ਤੇ ਤੁਰ ਕੇ ਜਾਣਾ ਕਦੇ ਕਦੇ ਪੇਨ ਨੀ ਸੀ ਹੁੰਦਾ ਕਦੇ ਥੱਕੇ ਨੀ ਸੀ ਤੇ ਆਰਾਮ ਦੇ ਨਾਲ ਤੁਰੇ ਜਾਣਾ ਤੇ ਮਜੇ ਨਾਲ ਫਿਰ ਤੁਰ ਕੇ ਆਉਣਾ ਤੇ ਉਹ ਹੁੰਦੇ ਸੀ ਹੁਣ ਕਦੇ ਮੇਲੇ ਆ
0: ਬਿਲਕੁਲ ਸਹੀ ਗੱਲ ਹੁਣ ਤਾਂ ਮੇਲਿਆਂ ਦੇ ਵਿੱਚ ਨਾਰਮਲੀ ਨਾ ਅੱਜ ਕੱਲ ਪੋਲਿਟਿਕਸ ਹੀ ਚੱਲਣ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ
2: ਆਪਾਂ ਹੁਣ ਬਹੁਤ ਵੇਖ ਚੁੱਕੇ ਸ਼ੋ ਵਗੈਰਾ
0: ਹਾਂਜੀ
2: ਪਹਿਲਾਂ ਸਾਡਾ ਗੁਰਦਾਸ ਮਾਨ ਦਾ ਫੇਵਰ ਸ਼ੋ ਹੁੰਦਾ ਸੀ
0: ਹਾਂਜੀ
2: ਤੇ 18-19 ਸਾਲ ਪਹਿਲਾਂ 18 ਸਾਲ ਆਇਆ ਸੀ ਤੇ ਅਸੀਂ ਉਹਦਾ ਟਿਕਟਾਂ ਲਈਆਂ ਤੇ ਉਹਨਾਂ ਨੇ ਅੰਦਰ ਹੀ ਨੀ ਬਣ ਦਿੱਤਾ ਤੇ ਉਹ ਲੇਡੀ ਕਹਿੰਦੀ ਮੈਂ ਜੋ ਕਿ ਅਸੀਂ ਕਿਆ ਆਨਲਾਈਨ ਲਈਆਂ ਕਹਿੰਦੇ ਉਹਨਾਂ ਨੂੰ ਕਾਲ ਕਰੋ
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਜੇ ਹੁਣ ਆਪਾਂ ਇੱਥੋਂ ਦੇ ਮੇਲਿਆਂ ਦੀ ਗੱਲ ਕਰੀਏ ਤੇ ਪੰਜਾਬ ਵਾਲੇ ਮੇਲਿਆਂ ਦੀ ਗੱਲ ਕਰੀਏ ਓਬਵੀਅਸ ਗੱਲ ਆ ਸੋ ਜ਼ਮੀਨ ਅਸਮਾਨ ਦਾ ਫਰਕ ਹੈ ਬਟ ਚਲੋ ਜਿਨ੍ਹਾਂ ਨੇ ਇੰਡੀਆ ਜਾਣਾ ਹੋਵੇ ਤਾਂ ਉਹ ਤਾਂ ਉੱਥੇ ਜਾ ਕੇ ਮੇਲੇ ਇੰਜੋਏ ਕਰ ਸਕਦੇ ਆ ਵੈਸੇ ਤਾਂ ਉੱਥੇ ਵਾਲੇ ਮੇਲੇ ਵੀ ਹੁਣ ਬਹੁਤ ਚੇਂਜ ਹੋ ਗਏ ਆ ਬਟ ਫਿਰ ਵੀ ਇੱਕ ਡਿਫਰੈਂਟ ਵਾਈਬ ਹੁੰਦੀ ਆ ਇੱਥੋਂ ਵਾਲੇ ਮੇਲੇ ਤੇ ਉੱਥੋਂ ਵਾਲੇ ਮੇਲਿਆਂ 'ਚ ਬਟ ਐਨੀਵੇਜ਼ ਅਗਲੇ ਕਾਲਰ 3631 ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਕੀ ਹਾਲ ਤੁਹਾਡਾ
0: ਬਹੁਤ ਵਧੀਆ ਤੁਸੀਂ ਕਿਵੇਂ ਹੋ ਹਾਂਜੀ ਹਾਂਜੀ ਬਿਲਕੁਲ ਸ਼ਬਦ ਸਾਰੇ ਵਧੀਆ ਹੁੰਦੇ ਨੇ ਹੈ ਨਾ ਕੋਈ ਕੋਈ ਆਪਣੇ ਮਨ ਨੂੰ ਜ਼ਿਆਦਾ ਲੱਗ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ
3: ਬਾਕੀ ਮੇਲਿਆਂ ਦੀ ਗੱਲ ਕਰਦੇ ਹਟੇ ਮੇਲੇ ਅੱਜ ਕੱਲ ਤਾਂ ਬਸ ਅੱਗੇ ਹੁੰਦਾ ਚਾਰ ਹੁੰਦਾ ਸੀ ਮੇਲੇ ਦਾ, ਵਿਸਾਖੀ ਆਉਣ ਵਾਲੀ ਆ, ਲੋਹੜੀ ਦਿਵਾਲੀ, ਏਦਾਂ ਕਿੰਨੀ ਕਿੰਨੀ ਦੇਰ ਤਿਆਰੀ ਕਰੀ, ਛੱਡਣੀ ਪੈਸੇ ਜੋੜੀ ਜਾਣੇ ਵੀ ਸ਼ਹਿਰ ਜਾਵਾਂਗੇ ਕੋ ਖਾਵਾਂ ਪੀਵਾਂਗੇ ਹਨਾ।
0: ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ।
3: ਤੇ ਚਲੋ ਮਨਪ੍ਰੀਤ ਜੀ, ਦੁਨੀਆਂ ਦੇ ਨਾਲ ਚੱਲਣਾ ਪੈਂਦਾ ਜਿੱਦਾਂ।
0: ਹਾਂਜੀ ਹਾਂਜੀ ਸਹੀ ਗੱਲ ਸਹੀ ਗੱਲ ਬਿਲਕੁਲ।
3: ਅੱਜ ਫਰਮੈਸ਼ ਹੰਸਰਾਜ ਹੰਸਰੀ,
0: ਹਾਂਜੀ
3: ਗੀਤ ਦਾ ਨਾਂ ਹੈਗਾ ਯਾਰਾ ਉਹ ਯਾਰਾ।
0: ਯਾਰਾ ਉਹ ਯਾਰਾ, ਠੀਕ ਹੈ ਜੀ। ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਫਿਰ ਤੁਹਾਨੂੰ। ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਲੋ ਫਿਰ ਆਪਾਂ ਤੁਹਾਨੂੰ ਪਹਿਲਾਂ ਇੱਕ ਗਾਣਾ ਸੁਣਾਈਏ। ਤੇ ਇਹ ਗਾਣਾ ਬੜਾ ਡਿਫਰੈਂਟ ਜਿਹਾ, ਸੈਵੀ ਫਰੀਦ ਜੀ ਦਾ ਗਾਣਾ ਆ, ਬੜਾ ਡਿਫਰੈਂਟ ਜਿਹਾ ਮਿਊਜ਼ਿਕ, ਬੜਾ ਡਿਫਰੈਂਟ ਜਿਹਾ ਗਾਣਾ, ਸੋਹਣਾ ਗਾਣਾ ਆ। ਤੇ ਤੁਸੀਂ ਵੀ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਮੈਂ ਤਾਂ ਤੈਨੂੰ ਟਾਲਦੀ ਰਹੀ ਵੇ ਕਦੋਂ ਤੂੰ, ਸਮਝਾਉਂਦੀ ਮੈਨੂੰ ਨਾਲ ਦੀ ਰਹੀ ਵੇ ਕਦੋਂ ਤੂੰ, ਤੂੰ ਪਹਿਲਾਂ ਸੀ ਜੋ ਦਿੱਤੇ ਖੱਤ ਛੱਲੇ ਮੁੰਦੀਆਂ, ਮੈਂ ਉਹਨਾਂ ਨੂੰ ਸੰਭਾਲਦੀ।

0: ਹੈਲੋ ਏਐਮ 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44, 905-564-4444, ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਰੋਇਲ ਡਿਜੀਟਲ ਦੀ, ਜੋ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਡੀਲ ਇਹਨਾਂ ਨੇ ਲਗਾਈ ਹੋਈ ਹੈ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਆਪਣੇ ਘਰਾਂ ਦੇ ਵਿੱਚ ਲਗਾਓ। ਸਿਰਫ $55 ਦੀ ਡੀਲ ਹੈ ਅਤੇ ਤੁਹਾਨੂੰ ਇਹ 1.5 GB ਡਾਟਾ ਵੀ ਵਿੱਚ ਦੇ ਰਹੇ ਨੇ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਸਿਰਫ $55 ਦੇ ਵਿੱਚ ਤੁਸੀਂ ਲਗਵਾ ਸਕਦੇ ਹੋ। ਜੇ ਤੁਹਾਨੂੰ ਆਪਣੇ ਸੈੱਲਫੋਨ ਦੀਆਂ ਡੀਲਸ ਚਾਹੀਦੀਆਂ ਨੇ, ਜਾਂ ਤੁਸੀਂ ਹੋਮ ਇੰਟਰਨੈਟ ਲਗਵਾਉਣਾ ਆ, ਜਾਂ ਤੁਸੀਂ ਆਪਣੇ ਘਰਾਂ 'ਚ IPTV ਬਾਕਸ ਲਗਾਉਣਾ ਚਾਹੁੰਦੇ ਹੋ, ਤੁਹਾਨੂੰ ਸਾਰੀਆਂ ਸਰਵਿਸਿਜ਼ ਦਿੰਦੇ ਨੇ ਰੋਇਲ ਡਿਜੀਟਲ। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58, ਬ੍ਰੈਂਪਟਨ ਦੇ ਵਿੱਚ, ਏਅਰਪੋਰਟ ਰੋਡ ਐਂਡ ਕੁਈਨ ਦੇ ਇੰਟਰਸੈਕਸ਼ਨ ਦੇ ਕੋਲ ਲੋਕੇਟਡ ਨੇ। ਨੰਬਰ 647-201-1313, 647-201-1313। ਰੋਇਲ ਡਿਜੀਟਲ ਦਾ ਨੰਬਰ ਹੈ। ਨਾਲ ਦੀ ਨਾਲ ਹੀ ਔਨ ਲਿੰਕ ਟਰੈਵਲ ਮਿਸ ਸਾਗਾ ਦੇ ਨਾਲ ਵੀ ਗੱਲਬਾਤ ਕਰੋ। ਜੇਕਰ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਸਪਟੈਂਬਰ ਦੇ ਲਈ ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ। ਜੇਕਰ ਕੋਈ ਇੰਡੀਆ ਤੋਂ ਤੁਹਾਡਾ ਆਉਣਾ ਚਾਹੁੰਦਾ ਹੈ, ਉਹਨਾਂ ਦੇ ਲਈ ਵੀ ਵਨ ਵੇ ਟਿਕਟ, ਬਹੁਤ ਹੀ ਕਮਾਲ ਦੀ, ਦਿੱਲੀ ਤੋਂ ਟੋਰੋਂਟੋ।

ਰਿਟਰਨ ਟਿਕਟ ਦੀ ਪ੍ਰਾਈਸ ਹੈ ਤੇ ਡਾਇਰੈਕਟ ਫਲਾਈਟ ਦੇ ਨਾਲ ਤੁਸੀਂ ਜਾਣਾ ਹੋਣਾ ਜ਼ਰੂਰ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸਿਸਾਗਾ ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੇ ਇਹਨਾਂ ਦੇ ਕੋਲ ਬਹੁਤ ਕਮਾਲ ਦੇ ਪੈਕੇਜਸ ਨੇ ਤੁਸੀਂ ਮੈਕਸੀਕੋ ਘੁੰਮਣ ਜਾਣਾ ਕਿਸੇ ਵੀ ਆਈਲੈਂਡ ਘੁੰਮਣ ਜਾਣਾ ਹੋਵੇ ਵਕੇਸ਼ਨ ਸਪੈਂਡ ਕਰਨ ਜਾਣੀ ਆਪਣੀਆਂ ਤਾਂ ਪੈਕੇਜ ਸਟਾਰਟ ਹੋ ਜਾਂਦੇ ਨੇ $1,000 ਤੋਂ $1,000 ਦੇ ਵਿੱਚ ਤੁਹਾਡੇ ਲਈ ਪੈਕੇਜ ਬਣਾ ਦਿੰਦੇ ਨੇ ਤੇ ਇਹਦੇ ਵਿੱਚ 5-star ਹੋਟਲਸ ਇਨਕਲੂਡਡ ਹੁੰਦੇ ਨੇ ਜਿਹੜੀ ਤੁਹਾਨੂੰ ਡੀਲ ਬਣਾ ਕੇ ਦੇਣਗੇ ਗੱਲਬਾਤ ਕਰੋ ਤੁਸੀਂ ਰਿਤੂ ਧਾਲੀਵਾਲ ਜੀ ਦੇ ਨਾਲ ਪੂਰੀ ਇਨਫੋਰਮੇਸ਼ਨ ਲਓ ਤੇ ਆਪਣੀ ਟਿਕਟਸ ਬੁੱਕ ਕਰਵਾਓ ਨੰਬਰ 905-565-8704-905-565-8704 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਆਲ ਲਿੰਕ ਟਰੈਵਲ ਮਿਸਿਸਾਗਾ ਤੇ ਰਿਤੂ ਧਾਲੀਵਾਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ।

ਸਟੂਡੀਓ ਨੰਬਰ 905-564-6444-905-544-44 ਸਟੂਡੀਓ ਦਾ ਨੰਬਰ ਹੈ ਅਤੇ ਤੁਸੀਂ ਆਪਣੀਆਂ ਕਾਲਸ ਇਸੇ ਨੰਬਰ 'ਤੇ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਵੀ ਇੰਜੋਏ ਕਰ ਰਹੇ ਹੋ ਅਤੇ ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਕੌਰ ਚਾਵਲਾ ਜੀ ਜੋ ਕਿ ਤੁਹਾਡੇ ਲਈ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕਰਨ ਦੇ ਵਿੱਚ ਪੂਰੀ ਹੈਲਪ ਕਰਦੇ ਨੇ ਜਿਨ੍ਹਾਂ ਨੇ ਆਪਣੀ ਇੰਸ਼ੋਰੈਂਸ ਵਗੈਰਾ ਕੋਈ ਨਹੀਂ ਕਰਵਾਈ ਤੁਸੀਂ ਵੀ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਬੜੀ ਜਲਦੀ ਅਸੀਂ ਫਿਰ ਇਹਨਾਂ ਦੇ ਨਾਲ ਲਾਈਨ 'ਤੇ ਜੁੜਾਂਗੇ ਬਟ ਫਿਲਹਾਲ ਲਓ ਤੁਸੀਂ ਆਪਣੀ ਪਸੰਦ ਦਾ ਪਹਿਲਾ ਗਾਣਾ ਇੰਜੋਏ ਕਰੋ ਫਟਾਫਟ ਕਿਉਂਕਿ ਫਰਮਾਇਸ਼ੀ ਗਾਣੇ ਤੁਹਾਡੇ ਆ ਰਹੇ ਨੇ ਅਤੇ ਹੋਪਫੁਲੀ ਸਾਰੇ ਇੰਜੋਏ ਕਰੋਗੇ ਅਤੇ ਲਓ ਫਿਰ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਦੇ ਵਿੱਚ ਪਹਿਲਾ ਗਾਣਾ ਇੰਜੋਏ ਕਰੋ ਅਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ। ਤੇ ਸਟੂਡੀਓ ਦਾ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਜੀ, ਜੋ ਕਿ ਤੁਹਾਡੇ ਲਈ ਬਹੁਤ ਵਧੀਆ ਅਪਡੇਟ ਲੈ ਕੇ ਆਏ ਨੇ। ਇਸ ਸੈਟਰਡੇ ਨੂੰ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ 6685 ਟੋਮਕਨ ਰੋਡ ਦੇ ਉੱਪਰ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਰਿਡਿਊਸਡ ਪ੍ਰਾਈਸਿਸ ਦੇ ਵਿੱਚ ਨੰਬਰ 1 ਫਰਨੀਚਰ ਮਿਲੂਗਾ ਤੇ ਨਾਲ ਦੀ ਨਾਲ ਬਹੁਤ ਸਾਰੇ ਫ੍ਰੀ ਗਿਫਟਸ ਵੀ ਮਿਲਣਗੇ। ਤੇ ਜ਼ਰੂਰ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇੱਥੋਂ ਲੈ ਕੇ ਆਓ ਤੇ ਡੀਲਸ ਦੇ ਨਾਲ। ਇੱਦਾਂ ਨਹੀਂ ਕਿ ਤੁਹਾਨੂੰ ਕਾਫੀ ਜ਼ਿਆਦਾ ਹਾਈ ਪ੍ਰਾਈਸ ਮਿਲਣੀ ਆ, ਇੱਦਾਂ ਦਾ ਕੁਝ ਵੀ ਨਹੀਂ ਹੈ। ਬਹੁਤ ਲੋਅ ਪ੍ਰਾਈਸ ਹੋਏਗੀ ਬਟ ਹਾਈ ਕੁਆਲਿਟੀ ਦੇ ਵਿੱਚ ਤੁਸੀਂ ਫਰਨੀਚਰ ਲੈ ਕੇ ਆਉਣਾ ਗ੍ਰੈਂਡ ਹੋਮ ਫਰਨੀਚਰ ਤੋਂ। ਸੁਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ। ਬਿਲਕੁਲ ਜੀ, ਇਸ ਸੈਟਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ। ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਉੱਪਰ ਫਰਨੀਚਰ ਦੀ ਸ਼ੋਪਿੰਗ ਬਾਰੇ ਸੋਚ ਰਹੇ ਨੇ, ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਟਰਕੀ ਡਿਜ਼ਾਈਨ ਜਿਹੜੇ ਕਿੰਗ ਸਾਈਜ਼ ਦੇ ਮਾਸਟਰ ਬੈਡਰੂਮ ਦੇ ਲਈ ਬਹੁਤ ਸਾਰੇ ਬੈਡਰੂਮ ਸੈੱਟ ਨਵੇਂ ਲੱਗ ਚੁੱਕੇ ਆ ਮਨਪ੍ਰੀਤ ਜੀ, ਬਹੁਤ ਸਾਰੇ ਡਾਇਨਿੰਗ ਟੇਬਲ, ਰੀਅਲ ਲੈਦਰ ਦੇ ਪਾਵਰ ਰਿਕਲਾਈਨਰ, ਟੈਨ ਕਲਰ ਦੇ ਵਿੱਚ ਮਸਾਜਰ ਰਿਕਲਾਈਨਰ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਇਸ ਲੌਂਗ ਵੀਕਐਂਡ ਦੇ ਉੱਪਰ ਲੋਏਸਟ ਪ੍ਰਾਈਸ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਫਰਨੀਚਰ ਦੇ ਵਿੱਚ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਮੈਟਰ, ਹਾਰਡ ਫੋਮ ਵਾਲਾ ਮੈਟਰਸ ਲੈਣਾ, ਸਖਤ ਫੋਮ ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਜਿਹਦੀ ਰੈਗੂਲਰ ਕੀਮਤ 6700 ਸੀ, ਜਿਹੜਾ ਲੌਂਗ ਵੀਕਐਂਡ ਸਪੈਸ਼ਲ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਸਿਰਫ 199 ਦੇ ਵਿੱਚ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਸਾਰੀਆਂ ਡੀਲਾਂ ਦੇ ਤੋਹਫੇ ਲੈਣ ਲਈ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ। ਜੇ ਤੁਸੀਂ ਮੇਨਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ ਜਾਂ ਬਵੇੜ ਵਾਲੇ ਪਾਸਿਓਂ ਆ ਰਹੇ ਹੋ ਤੇ ਹਾਈਵੇ 410 ਲੈ ਲੈਣਾ ਸਿੱਧਾ, ਹਾਈਵੇ 410 ਲੈ ਕੇ ਡੈਰੀ ਰੋਡ ਦੀ ਐਗਜ਼ਿਟ ਕੱਢ ਲਓ, ਡੈਰੀ ਰੋਡ ਤੋਂ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੋਂ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲੈਣੀ ਆ। ਬਿਲਕੁਲ ਟੋਮਕਨ ਰੋਡ ਦੇ ਉੱਪਰ ਬਿਲਡਿੰਗ ਆ 6685 ਟੋਮਕਨ ਰੋਡ, 6685 ਟੋਮਕਨ ਰੋਡ। ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਆਪਣਾ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਫਰਦਰ ਇਨਫੋਰਮੇਸ਼ਨ ਚਾਹੀਦੀ ਹੈ। ਗ੍ਰੈਂਡ ਹੋਮ ਫਰਨੀਚਰ ਦਾ ਨੰਬਰ 6472600000, 6472600000 ਤੇ ਤੁਸੀਂ ਕਾਲਸ ਕਰ ਸਕਦੇ ਹੋ। ਤੇ ਜ਼ਰੂਰ ਇਸ ਸੈਟਰਡੇ ਨੂੰ ਤੁਸੀਂ ਪਹੁੰਚਣਾ ਡੈਰੀ ਐਂਡ ਟੋਮਕਨ ਵਾਲੀ ਇੰਟਰਸੈਕਸ਼ਨ ਤੇ, ਕਿਉਂਕਿ ਇੱਥੇ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਤੇ ਤੁਹਾਨੂੰ ਅਸੀਂ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਕਮਾਲ ਦਾ ਫਰਨੀਚਰ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। 5926 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਹਾਂਜੀ ਮੈਂ ਹੀਰਾ ਸਿੰਘ ਬੋਲ ਰਿਹਾ ਜੀ।
0: ਹਾਂਜੀ
2: ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰੀ ਗੀਤ ਸੁਣਾਏ ਨੇ ਜੀ।
0: ਅੱਛਾ, ਤੁਸੀਂ
2: ਪੰਜਾਬੀ ਗਾਣੇ ਗਾ ਸਕਦੇ ਆਪਾਂ, ਹਨ ਗੀਤ।
0: ਹਾਂਜੀ ਹਾਂਜੀ ਹਾਂਜੀ।
2: ਤੇ ਅੱਜ ਆਸਾ ਸਿੰਘ ਮਸਤਾਨਾ ਜੀ ਦਾ ਨਾ ਜਿਹੜਾ ਗੀਤ ਸੁਣਾਇਆ ਮੈਨੂੰ ਬੜਾ ਵਧੀਆ ਲੱਗਾ ਉਹ।
0: ਅੱਛਾ ਠੀਕ ਹੈ, ਬਹੁਤ ਥੈਂਕ ਯੂ। ਪਹਿਲਾਂ ਫਰਮਾਇਸ਼ੀ ਗਾਣਾ ਸੀਗਾ ਉਹ।
2: ਹਾਂਜੀ
0: ਫਰਮਾਇਸ਼ੀ ਗਾਣਾ ਸੀ, ਪਹਿਲਾਂ ਕਿਸੇ ਕਾਲਰ ਨੇ ਰਿਕੁਐਸਟ ਕੀਤੀ ਸੀ ਗਾਣੇ ਦੀ।
2: ਮੈਨੂੰ ਯਾਦ ਨੀ ਆ ਰਿਹਾ। ਹਾਂ ਕਾਲੀ ਤੇਰੀ ਗੁੱਤ ਤੇ ਭਰਨ ਦਾ ਤੇਰਾ ਲਾਲ ਨੀ, ਗਿੱਧਿਆਂ ਦੀ ਰਾਣੀ ਏ ਪਰਾਂਦੇ ਨੂੰ ਸੰਭਾਲਨੀ, ਕਾਲੀ ਤੇਰੀ ਗੁੱਤ ਤੇ ਪਰਾਂ ਦਾ ਤੇਰਾ ਲਾਲ ਨੀ, ਏਦਾਂ ਦਾ ਸੀ ਜੀ।
0: ਹਾਂ ਗਾਣਾ ਹੈਗਾ ਇਹ ਵਾਲਾ।
2: ਹਾਂਜੀ ਤੇ ਜਿਹੜਾ ਮੈਂ ਗਾਣਾ ਲਿਖਿਆ ਸੀ ਜੀ ਅੰਤ ਤੇ, ਮੈਂ ਤਰਜੀਹ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਹ ਸੁਣਾਵਾਂ ਤੁਹਾਨੂੰ ਦੋ ਲੈਣੇ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੁਣਾਓ।
2: ਗੋਰਾ ਤੇਰਾ ਰੰਗ ਨਾਲੇ ਅੱਖ ਮਸਤਾਨੀਆਂ, ਗੋਰਾ ਤੇਰਾ ਰੰਗ ਨਾਲੇ ਅੱਖ ਮਸਤਾਨੀਆਂ, ਬੜੀ ਰੂਹ ਦੇ ਨਾਲ ਰੱਬ ਘੜੀਏ ਜਵਾਨੀਆਂ, ਗੋਰਾ ਤੇਰਾ ਰੰਗ ਨਾਲੇ ਅੱਖ ਮਸਤਾਨੀਆਂ, ਗੋਰਾ ਤੇਰਾ ਰੰਗ ਨਾਲੇ ਅੱਖ ਮਸਤਾਨੀਆਂ, ਗੱਲਾਂ ਨੇ ਗੁਲਾਬੀ ਜਿਵੇਂ ਮੱਖਣ ਦੇ ਪੇੜੇ ਨੀ, ਹੁਸਨਾਂ ਨੇ ਲਾਏ ਤੇਰੇ ਚਿਹਰੇ ਉੱਤੇ ਡੇਰੇ, ਹਾਂਜੀ ਤੇਰੇ ਉੱਤੇ ਡੇਰੇ ਨੀ, ਲੱਗ ਇੱਕ ਨਾਲ ਗੱਲਾਂ ਕਰਨਾ ਬੇਗਾਨੀਆਂ, ਲੱਗ ਇੱਕ ਨਾਲ ਗੱਲਾਂ ਕਰਨਾ ਬੇਗਾਨੀਆਂ, ਗੋਰਾ ਤੇਰਾ ਰੰਗ ਨਾਲੇ ਅੱਖਾਂ ਮਸਤਾਨੀਆਂ, ਗੋਰਾ ਤੇਰਾ ਰੰਗ ਨਾਲੇ ਅੱਖਾਂ ਮਸਤਾਨੀਆਂ,
0: ਕੀ ਬਾਤ ਹੈ।
2: ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਵੀ ਮੈਂ ਨਾ ਥੋੜੇ ਦਿਨ ਪਹਿਲਾਂ ਦਾਦਾ ਬਣਿਆ ਜੀ।
0: ਓ ਅੱਛਾ, ਮੁਬਾਰਕਾਂ ਫਿਰ ਤਾਂ ਤੁਹਾਨੂੰ।
2: ਹਾਂਜੀ ਤੁਹਾਨੂੰ ਵੀ ਮੁਬਾਰਕਾਂ ਜੀ, ਤੇ ਮੇਰੇ ਘਰ ਪੋਤਰੀ ਨੇ ਜਨਮ ਲਿਆ ਜੀ।
0: ਅੱਛਾ ਅੱਛਾ, ਬਹੁਤ ਮੁਬਾਰਕਾਂ। ਕੀ ਨਾਮ ਰੱਖਿਆ ਤੁਸੀਂ ਉਹਨਾਂ ਦਾ?
2: ਹਾਂਜੀ ਉਹਦਾ ਨਾਮ ਰੱਖਿਆ ਮਿਲੀਅਨ ਕੌਰ।
0: ਮਿਲੀਅਨ ਕੌਰ?
2: ਹਾਂਜੀ ਹਾਂਜੀ।
0: ਓ ਵਾਓ, ਬੜਾ ਯੂਨੀਕ ਜਿਹਾ ਨਾਮ ਰੱਖਿਆ ਮਿਲੀਅਨ ਕੌਰ।
2: ਹਾਂਜੀ ਇਹ ਦੇਖੋ ਜੀ, ਹੁੰਦਾ ਤਾਂ ਪਰਮਾਤਮਾ ਲਈ ਹੈ ਨਾਮ। ਮੇਰਾ ਨਾਮ ਮੇਰੀ ਨਾਨੀ ਜੀ ਨੇ ਰੱਖਿਆ ਸੀ।
0: ਅੱਛਾ ਜੀ, ਠੀਕ ਹੈ ਠੀਕ ਹੈ।
2: ਹਾਂਜੀ ਹਾਂਜੀ,
0: ਚਲੋ ਬਹੁਤ ਵਧੀਆ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਤੇ ਬਹੁਤ ਮੁਬਾਰਕਾਂ ਤੁਹਾਨੂੰ, ਤੁਹਾਡੀ ਫੈਮਿਲੀ ਨੂੰ।
2: ਤੁਹਾਨੂੰ ਵੀ ਬਹੁਤ ਬਹੁਤ
0: ਜੀ।
2: ਤੇ ਤੁਹਾਡਾ ਪ੍ਰੋਗਰਾਮ ਸੁਣਦਾ ਰਹਿਣਾ ਮੈਂ, ਬਹੁਤ ਚੰਗਾ ਲੱਗਦਾ ਜੀ ਮੈਨੂੰ।
0: ਜੀ ਥੈਂਕ ਯੂ।
2: ਫਰਮਾਇਸ਼ਾਂ ਵਾਲੇ ਗੀਤ ਆਉਂਦੇ ਨੇ ਜੀ, ਪੁਰਾਣੇ ਪੁਰਾਣੇ,
0: ਹਾਂਜੀ
2: ਬਹੁਤ ਵਧੀਆ ਲੱਗਦੇ ਨੇ ਜੀ।
0: ਬਿਲਕੁਲ ਬਿਲਕੁਲ, ਸਾਰਿਆਂ ਦੀ ਆਪਣੀ ਆਪਣੀ ਚੋਇਸ ਹੈ, ਸਾਰੇ ਆਪਣੀ ਪਸੰਦ ਦੇ ਗਾਣੇ ਦੱਸਦੇ ਆ, ਤੇ ਤੁਸੀਂ ਕੋਈ ਗਾਣਾ ਸੁਣਨਾ ਤਾਂ ਦੱਸੋ।
2: ਮੈਂ ਤਾਂ ਸੁਣਨਾ ਜੀ ਅਰਜਨ ਢਿੱਲੋਂ ਦਾ ਟਰੱਕਰ।
0: ਟਰੱਕਰ, ਠੀਕ ਹੈ ਜੀ, ਠੀਕ ਹੈ, ਮੈਂ ਜ਼ਰੂਰ ਸੁਣਾਉਂਦੀ ਹਾਂ, ਬਸ ਥੋੜ੍ਹਾ ਟਾਈਮ ਦਿਓ ਮੈਨੂੰ।
2: ਬਹੁਤ ਧੰਨਵਾਦ।
0: ਹਾਂਜੀ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਬੜਾ ਵਧੀਆ ਤੁਸੀਂ ਆਪ ਵੀ ਗਾਇਆ, ਅਤੇ ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਮੁਬਾਰਕਾਂ ਤੁਹਾਡੀ ਗ੍ਰੈਂਡ ਡਾਟਰ ਦੇ ਬਰਥ ਦੀਆਂ। ਅਤੇ ਲਓ ਫਿਰ ਆਪਾਂ ਗੱਲਬਾਤ ਕਰੀਏ, ਉਮਰਪ੍ਰੀਤ ਕੌਰ ਚਾਵਲਾ ਜੀ ਸਾਡੇ ਨਾਲ ਫਿਰ ਤੋਂ ਲਾਈਨ 'ਤੇ ਜੁੜ ਚੁੱਕੇ ਨੇ, ਜੋ ਕਿ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇਕਰ ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਆਪਣੀ ਕੋਈ ਵੀ ਹੈਲਥ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ ਜਾਣਕਾਰੀ ਲੈਣੀ ਹੋਵੇ, ਸਮਝਣਾ ਹੋਵੇ ਪਹਿਲਾਂ ਪ੍ਰੋਪਰਲੀ, ਤੁਹਾਨੂੰ ਪੂਰੀ ਨੌਲੇਜ ਦੇਣਗੇ ਅਤੇ ਫਿਰ ਤੁਹਾਡੀ ਪੋਲਿਸੀ ਵੀ ਕਰਕੇ ਦੇਣਗੇ। ਜ਼ਰੂਰ ਗੱਲਬਾਤ ਕਰੋ 6474416 1616। ਹਾਂਜੀ ਮੈਮ, ਸਵਾਗਤ ਇੱਕ ਵਾਰ ਫਿਰ ਤੋਂ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ। ਸੋ ਅਸੀਂ ਕਈ ਵਾਰ ਮਨਪ੍ਰੀਤ ਇੰਸ਼ੋਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਆਫਕੋਰਸ ਅਸੀਂ ਨੀਡ ਅਨਾਲਿਸਿਸ ਦੇ ਬੇਸ ਤੇ ਆਪਾਂ ਦੇਖੀਦਾ ਕਿ ਤੁਹਾਨੂੰ ਕਿੰਨੀ ਇਨਕਮ ਚਾਹੀਦੀ ਆ ਤੁਹਾਡੀ ਫੈਮਿਲੀ ਨੂੰ। ਦੇਖੋ ਇਨਕਮ ਦੇ ਬੰਦ ਹੋਣ ਦੇ ਜੋ ਰੀਜ਼ਨ ਹੈ ਨਾ, ਉਹਨਾਂ ਦਾ ਬੈਕਅਪ ਪਲਾਨ ਬਹੁਤ ਜ਼ਰੂਰੀ ਹੈ, ਚਾਹੇ ਉਹ ਟੈਂਪਰੇਰੀ ਇਨਕਮ ਨੇ ਬੰਦ ਹੋਣਾ, ਕਿਸੇ ਕ੍ਰਿਟੀਕਲ ਇਲਨੈਸ ਕਰਕੇ, ਕਿਸੇ ਡਿਸੇਬਿਲਟੀ ਕਰਕੇ, ਜਾਂ ਕਿਸੇ ਹੋਰ ਸਿਕਨੈਸ ਕਰਕੇ, ਜਾਂ ਪਰਮਾਨੈਂਟ ਇਨਕਮ ਨੇ ਬੰਦ ਹੋਣਾ ਪ੍ਰੀਮੈਚਿਓਰ ਡੈਥ ਕਰਕੇ। ਹੁਣ ਅਸੀਂ ਕਈ ਵਾਰ ਕੀ ਸੋਚਦੇ ਹਾਂ, ਜਦੋਂ ਸਾਡੀ ਇਨਕਮ ਜ਼ਿਆਦਾ ਹੁੰਦੀ ਹੈ, ਮੇ ਬੀ ਤੁਸੀਂ ਪ੍ਰੋਫੈਸ਼ਨਲ ਹੋ, ਤੁਸੀਂ ਡਾਕਟਰ ਹੋ, ਡੈਂਟਿਸਟ ਹੋ, ਆਈਟੀ ਪ੍ਰੋਫੈਸ਼ਨਲ ਹੋ, ਜਦੋਂ ਸਾਡੇ ਘਰ 'ਚ ਕਾਫੀ ਪੈਸੇ ਆ ਰਹੇ ਹੁੰਦੇ ਆ ਨਾ, ਅਸੀਂ ਸੋਚਦੇ ਨਹੀਂ ਕਿ ਇਹਦਾ ਬੈਕਅਪ ਵੀ ਚਾਹੀਦਾ ਸਾਨੂੰ। ਪਰ ਮੈਂ ਕਹੂੰਗੀ ਵੀ ਜੇ ਤੁਸੀਂ ਹਾਈ ਇਨਕਮ ਬ੍ਰੈਕਟ 'ਚ ਹੋ ਤਾਂ ਆਪਣਾ ਬੈਕਅਪ ਵੀ ਬਹੁਤ ਸਟਰੋਂਗ ਰੱਖੋ, ਕਿਉਂਕਿ ਜਿਹੜੀ ਤੁਹਾਡੀ ਇਨਕਮ ਹੈ ਉਹ ਤੁਹਾਡੇ ਆਕੂਪੇਸ਼ਨ ਕਰਕੇ ਹੈ, ਉਹ ਤੁਹਾਡੇ ਸਕਿੱਲ ਕਰਕੇ ਹੈ। ਜੇ ਤੁਸੀਂ ਡਾਕਟਰ ਹੋ, ਡੈਂਟਿਸਟ ਹੋ, ਇਹ ਤਾਂ ਨਹੀਂ ਕਿ ਕੱਲ੍ਹ ਨੂੰ ਜੇ ਤੁਹਾਨੂੰ ਕੁਝ ਹੋ ਜਾਏ ਤਾਂ ਤੁਹਾਡੀ ਫੈਮਿਲੀ 'ਚੋਂ ਕੋਈ ਉਸ ਇਨਕਮ ਨੂੰ ਰਿਪਲੇਸ ਕਰ ਸਕਦਾ, ਸੇਮ ਆਈਟੀ ਪ੍ਰੋਫੈਸ਼ਨਲ ਹੈ, ਤੁਸੀਂ ਆਪ ਆਪਣੇ ਕੰਮ ਦੇ ਵਿੱਚ ਮਾਹਿਰ ਹੋ ਤਾਂ ਤੁਹਾਡੀ ਇਨਕਮ ਆ ਰਹੀ ਹੈ। ਪਰ ਜੇ ਕੱਲ੍ਹ ਨੂੰ ਤੁਹਾਨੂੰ ਕੁਝ ਹੋ ਜਾਂਦਾ ਅਨਫੋਰਚੁਨੇਟਲੀ, ਤਾਂ ਤੁਹਾਡਾ ਸਪਾਊਸ ਉਹ ਇਨਕਮ ਜਨਰੇਟ ਕਰਨ ਲਈ ਕੇਪੇਬਲ ਨਹੀਂ ਹੈਗਾ, ਤਾਂ ਫੈਮਿਲੀ ਨੂੰ ਕਿਤੇ ਵੀ ਪ੍ਰੋਬਲਮ ਨਾ ਹੋਏ ਉਹਦੇ ਲਈ ਬਹੁਤ ਜ਼ਰੂਰੀ ਹੈ। ਕਿ ਕਈ ਵਾਰ ਅਸੀਂ ਬਹੁਤ ਜਦੋਂ ਇਨਕਮ ਆ ਰਹੀ ਹੁੰਦੀ ਹੈ, ਅਸੀਂ ਇਹਨਾਂ ਚੀਜ਼ਾਂ ਨੂੰ ਪਿੱਛੇ ਛੱਡ ਦਿੰਦੇ ਹਾਂ ਵੀ ਸਾਡੀ ਇਨਕਮ ਰਿਪਲੇਸਮੈਂਟ ਵੀ ਚਾਹੀਦੀ ਆ। ਬਟ ਮੇਕ ਸ਼ੋਰ ਜੋ ਤੁਹਾਡੀ ਇਨਕਮ ਹੈ ਉਹਦੇ ਬੇਸਿਸ ਤੇ ਆਪਣੀ ਇਨਕਮ ਰਿਪਲੇਸਮੈਂਟ ਲੱਭੋ, ਚਾਹੇ ਉਹ ਟੈਂਪਰੇਰੀ ਇਨਕਮ ਦੇ ਬੰਦ ਹੋਣ ਦਾ ਕੋਈ ਰੀਜ਼ਨ ਹੋ ਸਕਦਾ ਇਨ ਦਾ ਫੋਰਮ ਆਫ ਕ੍ਰਿਟੀਕਲ ਇਲਨੈਸ ਔਰ ਡਿਸੇਬਿਲਟੀ ਇੰਸ਼ੋਰੈਂਸ, ਜਾਂ ਪਰਮਾਨੈਂਟ ਇਨਕਮ ਦੇ ਬੰਦ ਹੋਣ ਦਾ ਕੋਈ ਰੀਜ਼ਨ ਹੋ ਸਕਦਾ ਜਿਹਨੂੰ ਆਪਾਂ ਲਾਈਫ ਇੰਸ਼ੋਰੈਂਸ ਨਾਲ ਕਵਰ ਕਰ ਸਕਦੇ ਹਾਂ। ਸੋ ਬਿਗਿਨਿੰਗ ਦੇ ਵਿੱਚ ਆਪਾਂ ਟਰਮ ਇੰਸ਼ੋਰੈਂਸ ਨਾਲ ਸਟਾਰਟ ਕਰ ਸਕਦੇ ਹਾਂ, ਤੁਸੀਂ 10 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਆਪਾਂ ਟਰਮ ਇੰਸ਼ੋਰੈਂਸ ਲੈ ਸਕਦੇ ਹਾਂ, ਤੇ ਉਹਨੂੰ ਵੀ ਆਪਾਂ ਲੇਟਰ ਔਨ ਪਰਮਾਨੈਂਟ ਮਨੀ ਬੈਕ ਵਾਲੇ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਹੁੰਦੇ ਹਾਂ, ਜਿਹਦੇ ਨਾਲ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ ਹੋ ਜੂਗੀ ਔਰ ਪਰਮਾਨੈਂਟਲੀ ਜਿਹੜਾ ਹੈਗਾ ਤੁਸੀਂ ਇੱਕ ਐਸੈਟ ਵੀ ਜਨਰੇਟ ਕਰ ਸਕਦੇ ਹੋ ਆਪਣੀ ਅਗਲੀ ਜਨਰੇਸ਼ਨ ਦੀ। ਸੋ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜੋ ਵੀ ਤੁਹਾਡੇ ਫਾਈਨੈਂਸ਼ੀਅਲ ਗੋਲਸ ਹੈ ਉਹਦੇ ਅਕੋਰਡਿੰਗ ਆਪਾਂ ਦੇਖ ਸਕਦੇ ਹੁੰਦੇ ਹਾਂ। ਨੰਬਰ ਹੈ ਜੀ 6474416 1616 6474416 1616। ਥੈਂਕ ਯੂ ਸੋ ਮਚ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਤੋਂ ਅਸੀਂ ਦੁਬਾਰਾ ਗੱਲਬਾਤ ਕਰਾਂਗੇ ਥੋੜੇ ਟਾਈਮ ਤੱਕ, ਤੁਸੀਂ ਨੰਬਰ ਜ਼ਰੂਰ ਨੋਟ ਕਰੋ, ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਫਾਈਨੈਂਸ਼ੀਅਲ ਐਡਵਾਈਜ਼ਰ ਨੇ। 6474416 1616 6474416 1616 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਹੰਸ ਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਾਉਣਾ ਹੋਵੇ, ਸੁਣਨਾ ਹੋਵੇ, ਨਹੀਂ ਸੁਣਨਾ ਹੀ ਹੋਵੇ ਜ਼ਿਆਦਾਤਰ, ਸੁਣਾ ਵੀ ਸਕਦੇ ਹੋ, ਦੈਟਸ ਓਕੇ। ਅਤੇ ਨੰਬਰ 1 ਸਟੂਡੀਓ ਦਾ 905-564-5444 9055-646-4444 ਸਟੂਡੀਓ ਦਾ ਨੰਬਰ ਹੈ, ਅਤੇ ਮੇਰੀ ਅਤੇ ਤੁਹਾਡੀ ਮੁਲਾਕਾਤ ਦਾ ਟਾਈਮ 6 ਵਜੇ ਤੱਕ ਦਾ ਹੈਗਾ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Sound Life and Cellular Point present Amiwell live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
2: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਸਟੂਡੀਓ ਨੰਬਰ 905-564-44-905-544-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਜਿਨ੍ਹਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰਨੀ ਹੈ ਜੇਕਰ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣਾ ਚਾਹੁੰਦੇ ਹੋ ਡਾਕਟਰਸ ਤੁਹਾਡੇ ਲਈ ਅੱਜ ਵੀ ਅਵੇਲੇਬਲ ਨੇ ਐਂਡ ਵੀਕਐਂਡ ਤੇ ਵੀ ਅਵੇਲੇਬਲ ਰਹਿਣਗੇ ਜ਼ਰੂਰ ਤੁਸੀਂ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ ਨਵੀਆਂ ਡੀਲਸ ਦੀ ਜਾਣਕਾਰੀ ਲੈ ਕੇ ਸਾਡੇ ਨਾਲ ਰਾਜਨ ਜੀ ਜੁੜੇ ਨੇ ਰਾਜਨ ਜੀ ਸਵਾਗਤ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਵੀ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
2: ਸੋ
3: ਅੱਜ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਦੱਸ ਜਾਈਏ ਕਿ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ ਜੇ ਤੁਸੀਂ ਅੱਜ ਬਿਜ਼ੀ ਹੋ ਤੇ ਕੱਲ ਨੂੰ ਫਰਾਈਡੇ ਵਾਲੇ ਦਿਨ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ੋਲਿਊਸ਼ਨ ਵਾਲੀ ਲੋਕੇਸ਼ਨ ਜਿਹੜੀ ਕਿ 35 ਰੈਜ਼ੋਲਿਊਸ਼ਨ ਡਰਾਈਵ ਹੈ ਉੱਥੇ ਡਾਕਟਰ ਅਵੇਲੇਬਲ ਹੋਣਗੇ ਤੇ ਸੈਟਰਡੇ ਨੂੰ ਵੀ ਰੈਜ਼ੋਲਿਊਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ ਖਾਸ ਕਰਕੇ ਅੱਜ ਕੱਲ੍ਹ ਬੱਚਿਆਂ ਨੂੰ ਛੁੱਟੀਆਂ ਜੀ ਤੇ ਜ਼ਰੂਰ ਤੁਸੀਂ ਬੱਚਿਆਂ ਨੂੰ ਲੈ ਕੇ ਆਓ ਉਹਨਾਂ ਦਾ ਆਈ ਐਗਜ਼ਾਮ ਕਰਵਾਓ ਸਾਲ ਵਿੱਚ ਬੱਚਿਆਂ ਦਾ ਐਗਜ਼ਾਮ ਇੱਕ ਵਾਰੀ ਫ੍ਰੀ ਕਵਰ ਹੁੰਦਾ ਜੀ ਜਿਹੜਾ ਉਹ ਵੀ ਵੱਲੋਂ ਤੇ ਸਾਡੇ ਕੋਲ ਜਿਹੜੀ ਲੇਟੈਸਟ ਮਸ਼ੀਨ ਹੈ ਟੋਪੋਗ੍ਰਾਫੀ ਦੀ ਉਹਦੇ ਨਾਲ ਤੁਸੀਂ ਬੱਚਿਆਂ ਦਾ ਐਗਜ਼ਾਮ ਕਰਾ ਸਕਦੇ ਹੋ ਤਾਂ ਕਿ ਜੇ ਬੱਚਿਆਂ ਦਾ ਨੰਬਰ ਹਰ ਸਾਲ ਵੱਧਦਾ ਹੈ ਤੇ ਅਸੀਂ ਪਹਿਲਾਂ ਹੀ ਮਸ਼ੀਨ ਦੇ ਨਾਲ ਚੈੱਕ ਕਰਕੇ ਦੱਸ ਦਾਂਗੇ ਕਿ ਬੱਚਾ ਤੁਹਾਡਾ ਉਸ ਕੈਟੇਗਰੀ ਚ ਆ ਜਾਂਦਾ ਹੈ ਜਿਹਦਾ ਨੰਬਰ ਹਰ ਸਾਲ ਵੱਧਣਾ ਹੈ ਤੇ ਅਸੀਂ ਉਹਨੂੰ ਪਹਿਲਾਂ ਹੀ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਜਿਹਦੇ ਨਾਲ ਬੱਚਿਆਂ ਦਾ ਨੰਬਰ ਅੱਗੋ ਵੱਧਦਾ ਨਹੀਂ ਬੱਚਿਆਂ ਦਾ ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ ਹੈ ਸੋ ਇਦਾਂ ਦਾ ਟ੍ਰੀਟਮੈਂਟ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 ਤੇ ਨਾਲ ਦੀ ਨਾਲ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲੋ $129 ਚ ਕੰਪਲੀਟ ਫੇਰ ਤੁਹਾਨੂੰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਨੇ ਤੇ $258 ਚ ਤੁਹਾਨੂੰ ਕੰਪਲੀਟ ਫੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜਿਹਦੇ ਚ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ ਤੇ ਨਾਲ ਬ੍ਰਾਂਡਡ ਫਰੇਮ ਹੈ ਜੀ ਤੇ ਨਾਲ ਆਪਣੀਆਂ ਐਨਕਾਂ ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ 2 ਲੋਕੇਸ਼ਨ ਨੇ ਕਿਸੇ ਲੋਕੇਸ਼ਨ ਤੇ ਵੀ ਪਹੁੰਚ ਸਕਦੇ ਹੋ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਜਾਂ ਫਿਰ 10635 ਕ੍ਰੈਡਿਟ ਵੀ ਰੋਡ ਇੱਕ ਕ੍ਰੈਡਿਟ ਵੀ ਤੇ ਸੈਂਡਲਵੁੱਡ ਇੰਟਰਸੈਕਸ਼ਨ ਹੈ ਵਾਲਮਾਰਟ ਤੇ ਨੰਬਰ ਹੈ ਜੀ ਸਾਡਾ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸੀਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਆ ਚਾਹੇ ਤੁਹਾਡਾ ਐਗਜ਼ਾਮ ਹੋਵੇ ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ ਸੋ ਇੱਕੋ ਇੱਕ ਨੰਬਰ ਜੀ 905-460-8888 905-460-8888 ਬਹੁਤ ਬਹੁਤ ਧੰਨਵਾਦ
2: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਨਾਲ ਅੱਗੇ ਜਾ ਕੇ ਇੱਕ ਵਾਰ ਫਿਰ ਤੋਂ ਜਾਣਕਾਰੀ ਦਿੰਦੇ ਹਾਂ ਫਿਲਹਾਲ ਸਾਡੇ ਲਾਈਨ ਤੇ ਜੁੜ ਚੁੱਕੇ ਨੇ ਉਮਰਪ੍ਰੀਤ ਕੌਰ ਚਾਵਲਾ ਜੀ ਜੋ ਕਿ ਸਾਡੇ ਹਰ ਥਰਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਜੀ ਉਮਰਪ੍ਰੀਤ ਜੀ
4: ਬਿਲਕੁਲ ਮਨਪ੍ਰੀਤ ਜੀ, ਸੋ ਆਪਾਂ ਗੱਲ ਕੀਤੀ ਹੈ ਇੰਸ਼ੋਰੈਂਸ ਦੀ, ਤੁਹਾਡਾ ਜੋ ਵੀ ਤੁਹਾਡਾ ਬਜਟ ਹੋਏਗਾ ਉਹਦੇ ਅਕੋਰਡਿੰਗ ਆਪਾਂ ਤੁਹਾਡੇ ਲਈ ਇੰਸ਼ੋਰੈਂਸ ਦਾ ਸਪੈਸ਼ਲਾਈਜ਼ਡ ਇੱਕ ਪਲਾਨ ਡਿਜ਼ਾਈਨ ਕਰ ਸਕਦੇ ਹਾਂ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਕੈਪੀਟਲ ਗੇਨ ਟੈਕਸਿਸ ਨੂੰ ਲੈ ਕੇ, ਜਾਂ ਤੁਹਾਡੀਆਂ ਕਾਰਪੋਰੇਸ਼ਨਸ ਹੈ ਤੁਸੀਂ ਉਹਨਾਂ ਤੋਂ ਕਿਵੇਂ ਟੈਕਸ ਐਫੀਸ਼ੀਐਂਟਲੀ ਪੈਸਾ ਕੱਢਣਾ, ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਚਾਹੀਦੀ ਹੈ, ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਨਾਲ ਰਿਲੇਟਡ ਕੋਈ ਕੁਐਸਚਨ ਹੈ, ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, ਟੀ ਐਫ ਐਸ ਏ, ਆਰ ਆਰ ਐਸ ਪੀ, ਐਫ ਐਚ ਐਸ ਏ ਜਾਂ ਆਰ ਡੀ ਐਸ ਪੀ, ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਜਿਸ ਘਰ 'ਚ ਕੋਈ ਵੀ ਬੱਚਾ ਵਿੱਚ ਸਪੈਸ਼ਲ ਨੀਡਸ ਜਾਂ ਅਡਲਟ ਹੈ ਡਿਸੇਬਿਲਟੀ ਨਾਲ, 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਐਲੀਜੀਬਲ ਤੁਸੀਂ ਹੋ ਸਕਦੇ ਹੋ। ਇਹਨਾਂ ਸਾਰੇ ਪਲਾਨਸ 'ਚੋਂ ਕਿਸੇ ਦੀ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਕੋਈ ਆਲਰੇਡੀ ਐਗਜਿਸਟਿੰਗ ਪਾਲਿਸੀ ਹੈ ਉਹਨੂੰ ਰਿਵਿਊ ਕਰਵਾਉਣਾ ਹੈ, ਕੁਛ ਅਪਡੇਟ ਹੋਣ ਵਾਲਾ, ਕੋਈ ਟਰਮ ਇੰਸ਼ੋਰੈਂਸ ਐਕਸਪਾਇਰ ਹੋਣ ਵਾਲੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ 647-446-1616-647-446-1616। ਥੈਂਕ ਯੂ ਸੋ ਮਚ ਮਨਪ੍ਰੀਤ
2: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ, ਨੰਬਰ 647-446-1616। ਉਮਰਪ੍ਰੀਤ ਕੌਰ ਚਾਵਲਾ ਜੀ ਦਾ ਨੰਬਰ ਹੈ, ਜੋ ਕਿ ਤੁਹਾਡੇ ਲਈ ਫਾਈਨੈਂਸ਼ੀਅਲ ਪਲੈਨਿੰਗ ਵੀ ਕਰਦੇ ਨੇ ਤੇ ਤੁਹਾਡੀਆਂ ਇੰਸ਼ੋਰੈਂਸ ਪਾਲਿਸੀਜ਼ ਵੀ ਕਰਦੇ ਨੇ। ਇੱਕ ਛੋਟੀ ਜਿਹੀ ਪ੍ਰੀ ਬ੍ਰੇਕ ਲੈ ਕੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-248-7011, 905-239-7711। ਕੋਮਲ ਟ੍ਰੈਵਲ ਐਂਡ ਟੂਰ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ, ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ, 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, 15 Fender Way, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, 600 ਹੈਸਲ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰ।
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਦੇਸ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
0: ਯਾਦ ਰੱਖੋ, ਮੋਨਾ ਮਹਿੰਗੀ, ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
0: ਔਰ ਵਿਜ਼ਿਟ insuranceforyou.ca।
1: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ, 905-855-7596, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਟ।

0: ਇੱਕ ਚੱਕਰ ਲਗਾਓ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44, 905-544-44 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੇ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 2 ਘੰਟੇ ਹੋਰ। ਆਪਣੇ ਆਟੋ ਇੰਸ਼ੋਰੈਂਸ ਦੇ ਰੇਟਸ ਘੱਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਇਹ ਤੁਹਾਨੂੰ ਸਹੀ ਕਵਰੇਜ ਅਤੇ ਨਾਲੇ ਸਹੀ ਰੇਟਸ ਤੁਹਾਨੂੰ ਆਫਰ ਕਰਦੇ ਨੇ। ਇਹਨਾਂ ਦੇ ਕੋਲ 35% ਡਿਸਕਾਊਂਟਸ ਵੀ ਹੈਗੇ ਨੇ ਜੋ ਤੁਹਾਡੇ ਲਈ ਅਪਲਾਈ ਕਰ ਸਕਦੇ ਨੇ। ਜੁਲਾਈ ਤੋਂ ਬਾਅਦ ਜਿਨ੍ਹਾਂ ਨੇ ਵੀ ਆਪਣੀ ਪੋਲਿਸੀ ਹੁਣ ਰਿਨਿਊ ਕਰਾਉਣੀ ਹੈ ਜਾਂ ਕਿਹਨਾਂ ਦੀ ਵੀ ਰਿਨਿਊਅਲ ਆ ਰਹੀ ਆਟੋ ਇੰਸ਼ੋਰੈਂਸ ਦੀ, ਤਾਂ ਉਹ ਤੁਸੀਂ ਧਿਆਨ ਦੇ ਨਾਲ ਸੁਣੋ। ਜਿੰਨੇ ਵੀ ਐਕਸੀਡੈਂਟ ਬੈਨੀਫਿਟਸ ਨੇ ਅਤੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਤੁਹਾਨੂੰ ਕੁਛ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਜਿਹੜੀ ਵੀ ਹੁਣੇ ਚੇਂਜ ਆ ਰਹੀ ਹੈ ਇਹਦੇ ਨਾਲ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਊਗਾ, ਇਹਦਾ ਤੁਸੀਂ ਖਾਸ ਕਰਕੇ ਧਿਆਨ ਦਿਓ। ਅਤੇ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਜੇਕਰ ਤੁਹਾਡੀ ਹੁਣ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਾਂ ਫਿਰ ਤੁਸੀਂ ਆਪਣੇ ਘਰ ਯਾਨੀ ਕਿ ਹੋਮ ਇੰਸ਼ੋਰੈਂਸ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਨੰਬਰ 209-952-9532-289-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਨਾਲ ਦੀ ਨਾਲ ਹੀ ANJ ਆਟੋਮੋਟਿਵ ਰਿਪੇਅਰ ਨੂੰ ਵੀ ਜ਼ਰੂਰ ਯਾਦ ਰੱਖੋ, ਜਿਹੜੇ ਕਿ ਤੁਹਾਡੀ ਕਾਰਜ਼ ਦਾ ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਕਰਦੇ ਨੇ। ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਵੀ ਤੁਹਾਡੀ ਕਰਕੇ ਦੇਣਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ ਜਾਂ ਆਇਲ ਚੇਂਜ ਕਰਵਾਉਣਾ ਹੋਵੇ ਜਾਂ ਫਿਰ ਤੁਸੀਂ ਆਪਣੀ ਗੱਡੀਆਂ ਦੀ ਰਸਟ ਪ੍ਰੂਫਿੰਗ ਕਰਵਾਉਣੀ ਹੈ, ਜ਼ਰੂਰ ਪਹੁੰਚੋ ANJ ਆਟੋਮੋਟਿਵ ਰਿਪੇਅਰ। ਲੋਕੇਟਰ ਨੇ ਤੁਹਾਡੇ ਲਈ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਅਤੇ ਨੰਬਰ 905-857-7596-905-857-7575 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੁਸੀਂ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰ ਸਕਦੇ ਹੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ANJ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਐਵਰੀਡੇ ਓਪਨ ਨੇ ਅਤੇ ਕਾਰਾਂ ਦਾ ਕੋਈ ਵੀ ਕੰਮ ਹੋਵੇ ਤੁਸੀਂ ਇਹਨਾਂ ਦੇ ਕੋਲ ਆਪਣੇ ਕਾਰਜ ਨੂੰ ਲੈ ਕੇ ਪਹੁੰਚ ਸਕਦੇ ਹੋ। 91 ਹੀਲੀ ਰੋਡ ਬੋਲਟਨ ਦੇ ਵਿੱਚ 4:08 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਚਲੋ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਹੁਣ ਸੁਣੀਏ ਅਰਜਨ ਟਨਲ ਦੀ ਆਵਾਜ਼ ਦੇ ਵਿੱਚ। ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਐਵਰੀਡੇ ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਹੋ 3 ਤੋਂ ਲੈ ਕੇ 6 ਵਜੇ ਤੱਕ। 3 ਘੰਟੇ ਦਾ ਐਵਰੀਡੇ ਸਾਡਾ ਸਾਥ ਹੁੰਦਾ ਤੁਹਾਡੇ ਨਾਲ, ਮੰਡੇ ਟੂ ਫਰਾਈਡੇ ਐਂਡ ਸੈਟਰਡੇ 1 to 4 PM ਤੁਸੀਂ ਇੰਜੋਏ ਕਰਦੇ ਹੋ ਪ੍ਰੋਗਰਾਮ ਨੂੰ। ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਅਤੇ ਇੰਜੋਏ ਕਰ ਰਹੇ ਨੇ। ਬੜਾ ਸੋਹਣਾ ਜਿਹਾ, ਬੜੀ ਸੋਹਣੀ ਜਿਹੀ ਧੁੱਪ ਨਿਕਲੀ ਹੋਈ ਹੈ। ਅੱਜ ਤਾਂ ਮੋਰਨਿੰਗ ਟਾਈਮ ਇੱਦਾਂ ਲੱਗ ਰਿਹਾ ਸੀ ਜਿਵੇਂ ਸਰਦੀਆਂ ਦੀ ਧੁੱਪ ਹੁੰਦੀ ਹੈ ਨਾ, ਕਿ ਠੰਡੀ ਠੰਡੀ ਹਵਾ ਚੱਲ ਰਹੀ ਹੈ ਅਤੇ ਫਿਰ ਧੁੱਪ ਦੇ ਵਿੱਚ ਖੜ ਕੇ ਬੜਾ ਵਧੀਆ ਜਿਹਾ, ਬੜਾ ਗੁੱਡ ਜਿਹਾ ਫੀਲ ਹੋ ਰਿਹਾ ਸੀ। ਅਤੇ ਉਮੀਦ ਹੈ ਕਿ ਸਾਰਿਆਂ ਨੂੰ ਮੌਸਮ ਦਾ ਪੂਰਾ ਤੁਸੀਂ ਆਨੰਦ ਮਾਣ ਰਹੇ ਹੋ। 28 degree ਟੈਂਪਰੇਚਰ ਇਸ ਟਾਈਮ ਹੈਗਾ ਹੈ ਬਰੈਂਪਟਨ ਦੇ ਵਿੱਚ। ਅਤੇ 2 ਕੁ ਦਿਨ ਤਾਂ ਫਿਰ ਤੋਂ ਹੁਣ ਵਧੀਆ ਸੋਹਣੀ ਧੁੱਪ ਨਿਕਲਣੀ ਆ। ਵੀਕਐਂਡ ਦੇ ਉੱਪਰ ਕਹਿੰਦੇ ਨੇ ਕਿ ਹੁਣ ਬਾਰਿਸ਼ ਹੋਣੀ ਹੈ ਸੈਟਰਡੇ ਤੋਂ ਲੈ ਕੇ ਅਗਲਾ ਵੀਕ ਪੂਰਾ ਹੀ। ਅਤੇ ਉਮੀਦ ਹੈ ਕਿ ਸਾਉਣ ਦੇ ਮਹੀਨੇ ਦੀਆਂ ਸ਼ੁਰੂਆਤਾਂ ਜਿਹੜੀਆਂ ਹੋਈਆਂ ਹੋਈਆਂ ਨੇ ਉਹ ਸਾਰਿਆਂ ਦੀ ਸਾਰੇ ਪੂਰਾ ਇੰਜੋਏ ਕਰ ਰਹੇ ਨੇ। ਅਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ ਇੱਕ ਵਾਰ ਫਿਰ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ ਸਿਟੀ ਆਫ ਬਰੈਂਪਟਨ ਦਾ ਮੈਸੇਜ ਲੈ ਲਈਏ। ਇੱਕ ਸਿਟੀ ਆਫ ਬਰੈਂਪਟਨ ਵਾਲੇ ਤੁਹਾਡੇ ਲਈ ਇੱਕ ਛੋਟਾ ਜਿਹਾ ਮੈਸੇਜ ਦੇ ਰਹੇ ਨੇ ਕਿ ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਆਪਣਾ ਯਾਰਡ ਵਗੈਰਾ ਮੇਨਟੇਨ ਕਰਕੇ ਰੱਖੋ। ਜਿਹੜਾ ਐਕਸੈਸਿਵ ਨੋਇਜ਼ ਹੈ ਉਹਨੂੰ ਡਾਊਨ ਰੱਖੋ। ਮਤਲਬ ਕਿ ਜਦੋਂ ਵੀ ਤੁਸੀਂ ਆਪਣੇ ਘਰਾਂ 'ਚ ਗੈਟ ਟੂਗੈਦਰ ਕਰਦੇ ਹੋ ਤਾਂ ਸ਼ੋਰ ਸ਼ਰਾਬਾ ਘੱਟ ਪਾਓ। ਹੁਣ ਅੱਗੇ ਵੀਕਐਂਡ ਆ ਰਿਹਾ ਤਾਂ ਫਿਰ ਆਪਣੇ ਘਰਾਂ 'ਚ ਜੋ ਵੀ ਤੁਸੀਂ ਗੈਟ ਟੂਗੈਦਰਸ ਕਰੋਗੇ, ਗੈਦਰਿੰਗਸ ਕੋਈ ਨਾ ਕੋਈ ਹੋਣਗੀਆਂ, ਕਿਸੇ ਦੇ ਘਰ ਵਿਆਹ ਸ਼ਾਦੀ, ਕੋਈ ਪਾਰਟੀ ਦਾ ਮਾਹੌਲ, ਕਿਸੇ ਦਾ ਬਰਥਡੇ, ਕਿਸੇ ਦੀ ਐਨੀਵਰਸਰੀ, ਕੋਈ ਵੀ ਤੁਸੀਂ ਗੈਟ ਟੂਗੈਦਰ ਕਰਦੇ ਹੋਵੋ, ਆਪਣਾ ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖੋ ਸੋ ਦੈਟ ਕਿ ਤੁਹਾਡੇ ਜਿਹੜੇ ਨੇਬਰਸ ਨੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਤੁਹਾਡੇ ਸ਼ੋਰ ਸ਼ਰਾਬੇ ਤੋਂ। ਅਤੇ ਜਿੰਨੇ ਵੀ ਸਾਈਡ ਵਾਕਸ ਨੇ ਅਤੇ ਬਾਈਕ ਲੇਨਸ ਨੇ ਉਹਨਾਂ ਨੂੰ ਪੂਰਾ ਕਲੀਅਰ ਰੱਖੋ, ਕਦੇ ਵੀ ਬਲੋਕ ਨਾ ਕਰੋ। ਚਾਹੇ ਕੋਈ ਬਾਈਕ ਲੇਨ ਹੋਵੇ, ਚਾਹੇ ਕੋਈ ਸਾਈਡ ਵਾਕ ਹੋਵੇ ਆਪਣੇ ਘਰਾਂ ਦੇ ਬਾਹਰ, ਉਹਨਾਂ ਨੂੰ ਹਮੇਸ਼ਾ ਕਲੀਅਰ ਰੱਖੋ। ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ। ਦਿਨ ਦੇ ਟਾਈਮ ਤੁਸੀਂ ਸਟਰੀਟ ਦੇ ਉੱਪਰ ਸਿਰਫ 3 ਘੰਟੇ ਕਾਰ ਆਪਣੀ ਪਾਰਕ ਕਰ ਸਕਦੇ ਹੋ, ਉਸ ਤੋਂ ਬਾਅਦ ਤੁਹਾਨੂੰ ਆਪਣੀ ਕਾਰ ਉੱਥੋਂ ਹਟਾਉਣੀ ਪੈਣੀ ਹੈ। ਅਤੇ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਜਿਹੜੀ ਹੈਗੀ ਬਿਲਕੁਲ ਵੀ ਪਰਮਿਟਡ ਨਹੀਂ ਹੈਗੀ। ਤੁਸੀਂ ਰਾਤ ਦੇ ਟਾਈਮ 2 ਵਜੇ ਤੋਂ ਲੈ ਕੇ 6 ਵਜੇ ਤੱਕ ਸਟਰੀਟ ਪਾਰਕਿੰਗ ਨਹੀਂ ਕਰ ਸਕਦੇ। ਅਤੇ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ, ਘਾਹ ਵਗੈਰਾ ਕੱਟ ਕੇ ਰੱਖੋ, ਬੈਕਯਾਰਡ ਵੀ ਪੂਰਾ ਸਾਫ਼ ਸੁਥਰਾ ਰੱਖੋ, ਆਪਣੀ ਸਿਟੀ ਨੂੰ ਪੂਰੀ ਕਲੀਨ ਰੱਖੋ। ਅਤੇ ਛੋਟੇ ਛੋਟੇ ਜਿਹੇ ਸਿੰਪਲ ਜਿਹੇ ਐਕਸ਼ਨਸ ਨੇ, ਬਟ ਜੇਕਰ ਆਪਾਂ ਫੋਲੋ ਕਰੀਏ ਤਾਂ ਕਹਿ ਲਓ ਕਿ ਇੱਕ ਸਟਰੋਂਗਰ ਕਮਿਊਨਿਟੀ ਆਪਾਂ ਬਣਾ ਸਕਦੇ ਹਾਂ। ਚੰਗੇ ਨੇਬਰਸ ਬਣਾਂਗੇ ਅਤੇ ਸਟਰੋਂਗਰ ਕਮਿਊਨਿਟੀ ਆਪਣੇ ਆਪ ਬਣ ਜਾਣੀ ਹੈ। ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ ਤੁਹਾਡੇ ਲਈ ਸਿਟੀ ਆਫ ਬਰੈਂਪਟਨ ਦੇ ਵੱਲੋਂ ਪਹੁੰਚਾਏ ਜਾ ਰਹੇ ਨੇ। brampton.ca/bylaws 'ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਹੋਰ ਵੀ ਲੈ ਸਕਦੇ ਹੋ। brampton.ca/bylaws ਸਿਟੀ ਆਫ ਬਰੈਂਪਟਨ ਦੀ ਵੈਬਸਾਈਟ ਹੈ। 7322 ਜੀ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਹਾਂਜੀ, ਅਸੀਂ ਵੀ ਠੀਕ ਹੈ।
0: ਹਾਂਜੀ,
1: ਫਰਮਾਇਸ਼ ਕਰਨੀ ਸੁਰਿੰਦਰ ਕੌਰ ਦਾ, ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਢਣਾ।
0: ਹਾਂਜੀ ਹਾਂਜੀ, ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ।
1: ਓਕੇ ਜੀ, ਥੈਂਕ ਯੂ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 1122 ਤੁਸੀਂ ਆਪਣੀ ਲਾਈਨ ਛੱਡ ਕੇ ਦੁਬਾਰਾ ਕਾਲ ਕਰ ਲਿਓ। ਅਤੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਆ, ਸੰਤਲ ਪੇਂਟਿੰਗ ਨੂੰ ਯਾਦ ਰੱਖੋ, ਇਹ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਹਰ ਤਰ੍ਹਾਂ ਦੇ ਉੱਪਰ ਤੁਹਾਡਾ ਪੇਂਟ ਕਰਦੇ ਨੇ, ਹਰ ਜਗ੍ਹਾ ਦੇ ਉੱਪਰ ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋਵੋ, ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਇਹ ਸਰਵਿਸਿਜ਼ ਦਿੰਦੇ ਨੇ। ਤੁਸੀਂ ਬ੍ਰੈਂਪਟਨ, ਮਿਸਿਸਾਗਾ, ਟੋਰਾਂਟੋ, ਲੰਡਨ, ਕੇਮਬ੍ਰਿਜ, ਗਲਫ, ਨਾਇਗਰਾ ਫਾਲਸ, ਜਿੱਥੇ ਕਿਤੇ ਵੀ ਰਹਿੰਦੇ ਹੋਵੋ, ਤੁਹਾਨੂੰ ਹਰ ਜਗ੍ਹਾ ਦੇ ਉੱਪਰ ਇਹ ਸਰਵਿਸਿਜ਼ ਦੇਣਗੇ। ਬਹੁਤ ਹੀ ਕਮਾਲ ਦਾ ਕੰਮ ਕਰਦੇ ਨੇ, ਕਮਾਲ ਦਾ ਇਸ ਕਰਕੇ ਕਿਉਂਕਿ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੱਤੇ, ਪੂਰਾ ਸਾਫ਼ ਸੁਥਰਾ ਕੰਮ ਕਰਕੇ ਦੇਣਗੇ। ਸੰਦਲ ਪੇਂਟਿੰਗ, ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਨੇਮ ਬ੍ਰਾਂਡ ਪੇਂਟ ਯੂਜ਼ ਕਰਦੇ ਨੇ, ਅਫੋਰਡੇਬਲ ਤੁਹਾਡੇ ਬਜਟ ਦੇ ਵਿੱਚ ਇਹ ਪੇਂਟ ਕਰਨਗੇ। ਸੁਖਜੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ, ਨੰਬਰ 6478233136478223। ਸੰਦਲ ਪੇਂਟਿੰਗ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਖਾਨ ਪੈਣੀ ਐਂਡ ਸ਼ਿਪਰਾ ਗੋਇਲ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਜਲਦ ਵਾਪਸ ਆਵਾਂਗੇ, ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444-905-564-4444। ਸਟੂਡੀਓ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਰਹੇ ਹੋ। ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-470-2040-417-2040। ਇਸ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ। 416-477-2040। ਤੇ ਨਾਲ ਦੀ ਨਾਲ ਹੀ ਆਪਾਂ ਪਹਿਲਾਂ ਗੱਲ ਕੀਤੀ ਪਿਛਲੇ ਘੰਟੇ ਦੇ ਵਿੱਚ ਕੁਝ ਥੋੜੀ ਜਿਹੀ ਮੇਲਿਆਂ ਬਾਰੇ ਗੱਲ ਕੀਤੀ ਸੀਗੀ ਕਿ ਮੇਲੇ ਪਹਿਲਾਂ ਕਿਵੇਂ ਹੁੰਦੇ ਸੀ ਤੇ ਹੁਣ ਅੱਜ ਕੱਲ੍ਹ ਕਿਵੇਂ ਨੇ। ਤੇ ਮੇਲਿਆਂ ਦੇ ਕਹਿੰਦੇ ਕਿ ਪਹਿਲਾਂ ਜਲੇਬੀਆਂ ਬਹੁਤ ਕੱਢੀਆਂ ਜਾਂਦੀਆਂ ਸੀ, ਅੱਜ ਕੱਲ੍ਹ ਕਹਿੰਦੇ ਘੱਟ ਗਈਆਂ ਵਾ। ਜੇ ਤੁਸੀਂ ਮੇਲਿਆਂ ਵਾਲੀਆਂ ਜਲੇਬੀਆਂ ਮਿਸ ਕਰ ਰਹੇ ਹੋ ਤਾਂ ਤੁਸੀਂ ਪੰਜਾਬੀ ਬਾਈ ਨੇਚਰ ਪਹੁੰਚ ਜਾਓ। ਇਹਨਾਂ ਦੇ ਕੋਲ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਕੱਢੀਆਂ ਜਾਂਦੀਆਂ ਨੇ ਤੁਹਾਡੇ ਸਾਹਮਣੇ, ਗਰਮਾ ਗਰਮ ਤਾਜ਼ਾ ਤਾਜ਼ਾ ਤੁਹਾਨੂੰ ਕੱਢ ਕੇ ਖਵਾਉਂਦੇ ਨੇ। ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ। ਬੜੀਆਂ ਲਾਜਵਾਬ ਇਹਨਾਂ ਦੀਆਂ ਜਲੇਬੀਆਂ ਨੇ। ਚਾਹੇ ਤੁਸੀਂ ਐਵੇਂ ਇਕੱਲੀਆਂ ਖਾਣੀ ਹੋਣ ਇੱਦਾਂ ਹੀ ਖਾ ਲਓ, ਜਾਂ ਫਿਰ ਤੁਸੀਂ ਰਬੜੀ ਐਡ ਕਰਵਾ ਸਕਦੇ ਹੋ, ਫਿਰ ਵੀ ਬਹੁਤ ਤੁਹਾਨੂੰ ਕਮਾਲ ਦੀਆਂ ਬਹੁਤ ਟੇਸਟੀ ਜਲੇਬੀਆਂ ਲੱਗਣਗੀਆਂ। ਪੰਜਾਬੀ ਬਾਈ ਨੇਚਰ ਦਾ ਖਾਣਾ ਜਿਹੜਾ ਹੈਗਾ ਬੜਾ ਹੀ ਲਾਜਵਾਬ ਹੈ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ, ਬਹੁਤ ਕਹਿ ਲਓ ਕਿ ਇਹਨਾਂ ਦਾ ਖਾਣਾ ਨਾ ਆਲਮੋਸਟ ਹਰ ਪਾਰਟੀ ਦੀ ਸ਼ਾਨ ਬਣਦਾ ਆ। ਅਤੇ ਇਹਨਾਂ ਦੇ ਕੋਲ ਪਹੁੰਚੋ, ਤੁਸੀਂ ਬੈਠ ਕੇ ਡਾਈਨ ਇਨ ਕਰੋ। ਸ਼ੁੱਧ ਖੋਈ ਦੀਆਂ ਮਿਠਾਈਆਂ ਅਤੇ ਇਹਨਾਂ ਦੀ ਹਰ ਲੋਕੇਸ਼ਨ ਦੇ ਕੋਲੋਂ ਲੈ ਕੇ ਆ ਸਕਦੇ ਹੋ। ਪਹੁੰਚੋ ਤੁਸੀਂ 888 ਦ ਗੌਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੌਰ ਐਂਡ ਐਬਨੇਜ਼ਰ ਦੇ ਉੱਪਰ ਨੇ। ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ, ਬੋਬੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਤੀਸਰੀ ਲੋਕੇਸ਼ਨ ਹੈ 58 ਕੁਐਰੀ ਐਜ ਡਰਾਈਵ, ਬ੍ਰੈਂਪਟਨ ਦੇ ਵਿੱਚ, ਬੋਬੇਡ ਐਂਡ ਹਰਨਟਾਰੀਓ ਦੇ ਉੱਪਰ ਨੇ, ਵਾਲਮਾਰਟ ਐਂਡ ਫੋਰਟੀਨੋਜ਼ ਵਾਲੇ ਪਲਾਜ਼ੇ ਦੇ ਅੰਦਰ। ਅਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸੈਂਡਲਵੁੱਡ ਦੇ ਉੱਪਰ ਨੇ, ਡੋਲਰਾਮਾ ਦੇ ਬਿਲਕੁਲ ਨਾਲ। ਜ਼ਰੂਰ ਤੁਸੀਂ ਪਹੁੰਚੋ ਪੰਜਾਬੀ ਬਾਈ ਨੇਚਰ, ਜੇਕਰ ਤੁਸੀਂ ਵੀ ਉਹ ਮੇਲਿਆਂ ਵਾਲੀ ਯਾਦ ਆਪਣੀ ਤਾਜ਼ਾ ਕਰਨੀ ਹੋਵੇ ਅਤੇ ਗਰਮਾ ਗਰਮ ਜਲੇਬੀਆਂ ਇਹਨਾਂ ਦੀ ਖਾਣੀਆਂ ਨਹੀਂ ਤਾਂ ਲਾਈਵ ਜਲੇਬੀਆਂ ਕੱਢਦੇ ਨੇ ਤੁਹਾਡੇ ਲਈ ਪੰਜਾਬੀ ਬਾਈ ਨੇਚਰ ਵਾਲੇ। 1122 ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਮੈਂ
0: ਕਿਹਾ ਸੀ ਨਾ, ਦੇਖੋ ਥਰਸਡੇ ਵਾਲੇ ਦਿਨ ਨਾ ਜਿਹੜੇ ਸੌਂਗਸ ਦੀ ਚੋਇਸ ਆ ਉਹ ਪੰਜਵਾਂ ਡਿਫਰੈਂਟ ਹੋ ਜਾਂਦੀ ਆ। ਕਿਹੜੇ ਕਿਹੜਾ ਗਾਣਾ ਤੁਹਾਡੀ ਕਾਲ ਦੇ ਲਈ। 0490 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਮਮਾ ਰਫੀ ਤੇ ਆਸ਼ਾ ਭੋਸਲੇ ਦਾ ਗਾਣਾ ਸੁਣਾ।
0: ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ।
2: ਦਿਲਬਰ ਕਹਤੇ ਕਹਤੇ ਹੁਆ ਦੀਵਾਨਾ।
0: ਦਿਲਬਰ ਕਹਤੇ ਕਹਤੇ
2: ਹੁਆ ਦੀਵਾਨਾ।
0: ਹੁਆ ਦੀਵਾਨਾ, ਠੀਕ ਹੈ ਜੀ। ਮੈਨੂੰ ਥੋੜਾ ਟਾਈਮ ਦਿਓ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ।
2: ਥੈਂਕ ਯੂ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ 425 ਹੋ ਗਏ ਨੇ, ਆਲਮੋਸਟ ਹਾਫ ਟਾਈਮ ਹੋ ਚੱਲਿਆ ਪ੍ਰੋਗਰਾਮ ਦਾ, ਕਿਉਂਕਿ 3 ਤੋਂ ਲੈ ਕੇ 6 ਵਜੇ ਤੱਕ ਤੁਸੀਂ ਐਵਰੀ ਡੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋ। ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ

0: ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਸੌਂਗਸ ਵੀ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਰੀਅਲ ਅਸਟੇਟ ਦੇ ਵਿੱਚ ਬਹੁਤ ਹੀ ਮਾਹਿਰ ਇਨਸਾਨ, ਜੋ ਕਿ ਬਹੁਤ ਲੰਬੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਬੜੇ ਕਮਾਲ ਦੇ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਜੇ ਤੁਸੀਂ ਆਪਣੇ ਰਹਿਣ ਦੇ ਲਈ ਇੱਕ ਵਧੀਆ ਘਰ ਲੱਭ ਰਹੇ ਹੋ ਤੇ ਵਧੀਆ ਲੋਕੇਸ਼ਨ ਵੀ ਹੋਵੇ ਤੇ ਵਧੀਆ ਘਰ ਹੋਵੇ ਤੇ ਤੁਹਾਨੂੰ ਬਹੁਤ ਵਧੀਆ ਡੀਲਸ ਮਿਲਣ, ਤਾਂ ਜ਼ਰੂਰ ਤੁਸੀਂ ਗੱਲਬਾਤ ਕਰੋ ਡੇਲ ਮੁੰਡੀ ਜੀ ਦੇ ਨਾਲ। ਨੰਬਰ 416-316-1313-416-313-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਵਧੀਆ ਇਨਵੈਸਟਮੈਂਟ ਤੁਸੀਂ ਕਰ ਸਕਦੇ ਹੋ, ਇੱਦਾਂ ਦੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਹਮੇਸ਼ਾ। ਡੇਲ ਮੁੰਡੀ ਜੀ, ਸਵਾਗਤ, ਸਤਿ ਸ਼੍ਰੀ ਅਕਾਲ
1: ਜੀ। ਮਨਪ੍ਰੀਤ ਜੀ, ਬੜਾ ਸ਼ੁਕਰੀਆ ਤੁਹਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਬੜੇ ਆਦਰ ਪਿਆਰ ਸਤਿਕਾਰ ਦੇ ਨਾਲ। ਸਤਿ ਸ੍ਰੀ ਅਕਾਲ, ਸਲਾਮ ਨਮਸਤੇ, ਪ੍ਰਵਾਨ ਹੋਵੇ ਜੀ। ਮਨਪ੍ਰੀਤ ਜੀ, ਮੈਂ ਦੇਖਦਾ ਤੁਸੀਂ ਪਹਿਲੇ ਦਿਨ ਤੋਂ ਜਦੋਂ ਰੇਡੀਓ ਸ਼ੋਅ ਸ਼ੁਰੂ ਕੀਤਾ ਸੀ ਅੱਜ ਤੱਕ, ਜਿਹੜੀ ਕਮਾਂਡ ਤੁਹਾਡੀ ਆਵਾਜ਼ ਦੇ ਵਿੱਚ ਅੱਜ, ਇਸ ਹਿਸਾਬ ਨਾਲ ਤੁਸੀਂ ਕੰਟਰੋਲ ਕਰਦੇ ਹੋ, ਦ ਵੇ ਯੂ ਸਪੀਕ, ਯੂਅਰ ਵੋਕੈਬਲਰੀ ਔਸਮ। ਮੈਂ ਤੁਹਾਨੂੰ ਇਹ ਔਨ ਦੀ ਏਅਰ ਕੰਪਲੀਮੈਂਟ ਦਿੰਦਾ ਕਿ ਮੈਨੂੰ ਪਹਿਲੇ ਦਿਨ ਦਾ ਵੀ ਯਾਦ ਆ, ਅੱਜ ਦਾ ਵੀ ਆ, ਮੈਂ ਜਦੋਂ ਸੁਣਦਾ, ਕੱਲ ਵੀ ਮੈਂ ਬੈਕਗ੍ਰਾਉਂਡ ਤੇ ਤੁਹਾਨੂੰ ਸੁਣਦਾ ਸੀ। ਯੂ ਡੂ ਐਨ ਅਮੇਜ਼ਿੰਗ ਜੌਬ।
0: ਹਾਂਜੀ, ਥੈਂਕ ਯੂ ਸਰ।
1: ਹਾਂਜੀ, ਬਾਕੀ ਆਪਾਂ ਥੋੜੀ ਜਿਹੀ ਪ੍ਰੋਜੈਕਟ ਦੀ ਗੱਲ ਕਰ ਲਈਏ, ਜਿਵੇਂ ਕੱਲ ਵੀ ਗੱਲ ਕੀਤੀ ਸੀ ਕਿ ਤੁਹਾਡੇ ਰੇਡੀਓ ਸ਼ੋਅ ਦੇ ਉੱਤੇ ਅਸੀਂ ਨਾਗਾਫਲ ਦੇ ਵਿੱਚ ਪ੍ਰੋਜੈਕਟ ਵੇਚਿਆ ਸੀਗਾ, ਔਰ ਕਾਫੀ ਧੜਾ ਧੜਾ ਉਹ ਪ੍ਰੋਜੈਕਟ ਵਿਕਿਆ, ਉਦੋਂ ਕਾਫੀ ਲਾਈਨਾਂ ਵੀ ਲੱਗੀਆਂ, ਪਰ ਉਦੋਂ ਬਾਅਦ ਇੱਕਦਮ ਪ੍ਰਾਈਸਾਂ ਡੈਗੀਆਂ। ਅਸੀਂ ਪਹਿਲੇ ਪੂਰੇ ਕੈਨੇਡਾ ਦੇ ਵਿੱਚ ਰੀਅਲਟਰ ਜਿਹਨਾਂ ਨੇ ਫਾਈਟ ਕੀਤੀ, ਬੈਲਟ ਨੂੰ ਸੂ ਵੀ ਕੀਤਾ, ਸਾਰਾ ਕੁਛ ਕਰਕੇ ਅਸੀਂ 5 ਲੱਖ 6 ਲੱਖ 4 ਲੱਖ ਡਾਲਰ ਪ੍ਰਾਈਸਾਂ ਘਟਾਈਆਂ, ਕਿਸੇ ਦਾ ਕੋਈ ਪੈਸਾ ਲੱਗੇ ਤੋਂ ਬਿਨਾਂ। ਇਹ ਆਪਾਂ ਇੰਨਾ ਐਫਰਟ ਕੀਤਾ, ਇਹਦੇ ਵਿੱਚ 1.5 ਤੋਂ 2 ਸਾਲ ਲੱਗੇ, ਪਰ ਹੁਣ ਅਸੀਂ ਪ੍ਰਾਊਡਲੀ ਜ਼ਰੂਰ ਇਹ ਕਹਿੰਦੇ ਹਾਂ ਕਿ ਹਾਂ ਅਸੀਂ ਕਰ ਲਿਆ, ਤੇ ਆਪਣੇ ਭਾਈਚਾਰੇ ਦੇ ਨਾਲ ਖੜੇ ਹਾਂ, ਤੇ ਇਹਨਾਂ ਦੀਆਂ ਪ੍ਰਾਈਸਾਂ ਕਟਵਾ ਕੇ ਦਿੱਤੀਆਂ, ਤੇ ਹੁਣ ਅਪਰੇਜ਼ਲਾਂ ਐਕਚੁਅਲ ਪ੍ਰਾਈਸ ਦੇ ਨਾਲ ਲੱਖ ਲੱਖ 1.5 ਲੱਖ ਡਾਲਰ ਉੱਥੇ ਵੱਧ ਆ ਰਹੀਆਂ ਨੇ। ਵਨ ਆਫ ਦਾ ਬੈਸਟ ਪ੍ਰੋਡਕਟ ਆ ਜੀ, ਪਾਣੀ ਦੇ ਕੰਡੇ ਦੇ ਉੱਤੇ ਇਹ ਪ੍ਰੋਡਕਟ ਸੀਗਾ, ਔਰ ਜਿੱਦਾਂ ਦੀ ਘਰਾਂ ਦੀ ਕੰਸਟਰਕਸ਼ਨ ਹੋਈ ਆ, ਹੁਣ ਵੀ ਉੱਥੋਂ ਮੈਨੂੰ ਬਹੁਤ ਸਾਰੇ ਪਰਿਵਾਰ ਜਾ ਕੇ ਵੀਡੀਓ ਭੇਜਦੇ ਆ, ਤਾਂ ਉੱਥੇ ਦੱਸਦੇ ਆ ਮਰਿਓ ਕਿ ਆ ਜੀ ਇੰਡੀਆ ਦੀ ਕੋਠੀ ਨੂੰ ਘਰ ਬੀਟ ਕਰਦੇ ਆ, ਕੋਠੀਆਂ ਹੀ ਤੁਸੀਂ ਖੜੀਆਂ ਕਰਤੀਆਂ, ਆ ਕੈਨੇਡੀਅਨ ਕੋਠੀਆਂ ਤੁਸੀਂ ਖੜੀਆਂ ਕਰਤੀਆਂ। ਇੱਕ ਆਰਕੀਟੈਕਚਰ ਜਿਹੜੀ ਫਰਮ ਸੀ, ਉਹਨਾਂ ਨੇ ਇਸ ਹਿਸਾਬ ਨਾਲ ਪ੍ਰੋਡਕਟ ਡਿਜ਼ਾਇਨ ਕੀਤਾ ਕਿ ਤੁਹਾਨੂੰ ਲੱਗਦਾ ਕੈਨੇਡਾ ਦੇ ਵਿੱਚ ਕੋਈ ਨਵੇਂ ਤਰੀਕੇ ਦੀ ਕੰਸਟਰਕਸ਼ਨ ਜਿਹੜੀ ਟੈਕਨੋਲੋਜੀ ਆ ਜਿਹੜੀ ਯੂਜ਼ ਕੀਤੀ ਗਈ, ਬਿਊਟੀਫੁਲ ਡਨ ਪ੍ਰੋਡਕਟ ਉਹ ਹੈਗਾ ਜੀ। ਔਰ ਦੂਸਰੀ ਗੱਲ, ਜਿਹੜਾ ਹੁਣ ਅਸੀਂ ਪ੍ਰੋਡਕਟ ਲੈ ਕੇ ਆਏ ਹਾਂ ਮਨਪ੍ਰੀਤ ਜੀ, ਬਹੁਤ ਵਾਰੀ ਭੈਣਾਂ ਭਰਾਵਾਂ ਦੇ ਮਨਾਂ ਚ ਕਿ ਅੱਜ ਦੀ ਡੇਟ ਚ ਅਸੀਂ ਪੈਸਾ ਲਾਈਏ ਰੀਅਲ ਸਟੇਟ ਤੇ, ਜਿੰਨੀ ਅੱਜ ਰੀਅਲ ਸਟੇਟ ਸਸਤੀ ਆ, ਮੈਨੂੰ ਲੱਗਦਾ ਮੈਂ ਆਪਣੇ ਰੀਅਲ ਸਟੇਟ ਕਰੀਅਰ ਦੇ ਵਿੱਚ ਕੋਈ ਇੰਨੀ ਸਸਤਾ ਪ੍ਰੋਡਕਟ ਨਹੀਂ ਵੇਚਿਆ। ਔਰ ਇਹ ਜਿਹੜਾ ਪ੍ਰੋਡਕਟ

0: ਤਿੰਨੀ ਤਰ੍ਹਾਂ ਦਾ ਤੁਹਾਨੂੰ ਇੱਕ ਘਰ ਦੇ ਵਿੱਚ ਤੁਹਾਨੂੰ ਤਿੰਨ ਘਰ ਮਿਲਦੇ ਨੇ। ਇਹਨਾਂ ਦੀ ਪ੍ਰਾਈਸ 7.5 ਲੱਖ ਆ। ਜੇ HST ਕੱਢਦੀ ਹੈ ਤੁਹਾਨੂੰ 85 ਤੋਂ 90 ਹਜ਼ਾਰ ਦੇ ਕਰੀਬ ਜਿਹੜੀ HST ਮਿਲਦੀ ਆ, ਤੇ ਤੁਹਾਡੀ ਪ੍ਰਾਈਸ ਕਾਫੀ ਥੱਲੇ ਰਹਿ ਜਾਂਦੀ, ਤੁਹਾਨੂੰ ਡਾਊਨ ਪੇਮੈਂਟ ਦੇ ਵਿੱਚ ਹੈਲਪ ਹੁੰਦੀ ਆ। ਤੇ ਇੱਥੇ CMSE ਦੀ ਫੰਡਿੰਗ ਸਾਡੇ ਕੋਲ ਅਪਰੂਵਡ ਆ ਸਾਈਟ ਦੇ ਉੱਤੇ, ਤੇ ਤੁਹਾਨੂੰ 45 ਈਅਰ ਐਮੋਟੇਸ਼ਨ ਮਿਲ ਜਾਂਦੀ ਆ, ਤੇ ਤੁਹਾਡੀ ਕਿਸ਼ਤ ਬਹੁਤ ਕਿਸ਼ਤ ਘੱਟ ਕੇ ਥੋੜੀ ਹੋ ਜਾਂਦੀ ਆ। ਸੋ ਬੇਸਿਕਲੀ ਜੇ ਤੁਸੀਂ ਇੱਕ ਯੂਨਿਟ ਵੀ ਇੱਕ ਬਿਲਡਿੰਗ ਵੀ ਲੈਂਦੇ ਆ, 7.5 ਦੀ ਤੁਹਾਨੂੰ ਪੈਂਦੀ ਆ, ਤੇ ਸਾਰੇ ਖਰਚੇ ਕੱਢ ਕੇ ਤੁਹਾਨੂੰ ਮਿਨੀਮਮ $1500 ਕੈਸ਼ ਫਲੋ ਚ ਬਣਦਾ। ਪ੍ਰੋਪਰਟੀ ਟੈਕਸ ਵੀ ਦੇ ਕੇ, ਤੁਹਾਡੀ ਇੰਸ਼ੋਰੈਂਸ ਵੀ ਦੇ ਕੇ, ਮੌਰਗੇਜ ਦੇ ਕੇ ਵੀ ਪਰ ਮੰਥ $1500 ਤੁਹਾਨੂੰ ਕੈਸ਼ ਫਲੋ ਇਹਨਾਂ ਪ੍ਰੋਪਰਟੀਆਂ ਦੇ ਵਿੱਚ ਔਨ ਦਾ ਪੇਪਰ ਜੇ ਤੇ ਸਟੈਂਪ ਲਾ ਕੇ ਤੁਹਾਨੂੰ ਇਹ ਮਿਲਣਾ। ਪਰ ਇਹਦੀ ਜ਼ਿਆਦਾ ਇਨਫੋਰਮੇਸ਼ਨ ਲਈ ਸਾਡੇ ਭੈਣ ਭਰਾ ਸਾਨੂੰ ਫੋਨ ਕਰ ਸਕਦੇ ਆ ਜੀ 416-313-1313 416-313-1313 ਸਾਡਾ ਫੋਨ ਨੰਬਰ ਆ
1: ਜੀ।
0: ਮੈਂ ਕਹਿੰਦਾ ਤੁਸੀਂ 2 ਬਲਾਕ ਲੈਣੇ, 2 ਵੀ ਲੈ ਲਓ, ਇਦੋਂ ਬੈਟਰ ਓਪਰਚੁਨਿਟੀ ਪੂਰਾ ਕੈਨੇਡਾ ਘੁੰਮੇ ਹੋ ਤੁਹਾਨੂੰ ਕਿਤੇ ਨਹੀਂ ਮਿਲਣੀ। ਔਰ ਜਿਹੜੀ ਪ੍ਰਾਈਸ ਤੁਹਾਨੂੰ ਮਿਲ ਰਹੀ, ਜਿਹੜੀ ਲੋਕੇਸ਼ਨ ਮਿਲ ਰਹੀ, ਪਾਣੀ ਦੇ ਕੰਢੇ ਦੇ ਉੱਤੇ ਤੁਹਾਡੇ ਘਰ ਨੇ, ਰੈਂਟਲ ਰੇਟ ਇੱਥੇ ਬਹੁਤ ਜ਼ਿਆਦਾ ਹਾਈ ਆ, ਅਸੀਂ ਮਿਨੀਮਮ ਰੈਂਟ ਰੇਟ ਦੱਸਿਆ। ਸਾਹਮਣੇ ਪਾਰਕ ਆ, ਵੱਡੀਆਂ ਵੱਡੀਆਂ ਕਿਸ਼ਤੀਆਂ ਚੱਲਦੀਆਂ, ਮੋਸਟ ਬਿਊਟੀਫੁਲੀ ਡਿਜ਼ਾਈਨਡ ਇਹ ਜਿਹੜਾ ਪ੍ਰੋਡਕਟ ਆ ਤੁਹਾਨੂੰ ਮਿਲ ਜਾਣਾ, ਔਰ ਇਸ ਪ੍ਰਾਈਸ ਦੇ ਉੱਤੇ ਤੁਹਾਨੂੰ ਕਿਤੇ ਕੁਛ ਨਹੀਂ ਮਿਲਣਾ। ਜੇਕਰ ਤੁਸੀਂ ਫਸਟ ਟਾਈਮ ਬਾਹਰ ਹੀ ਹੋ, ਤੁਸੀਂ ਇੱਕ ਯੂਨਿਟ 'ਚ ਤੁਸੀਂ ਰਹਿ ਲਓ, ਅਤੇ ਜਿਹੜੇ ਬਾਕੀ ਦੇ ਤੁਹਾਡੇ 2 ਯੂਨਿਟ ਆ ਤੁਸੀਂ ਉਹਨਾਂ ਨੂੰ ਰੈਂਟ ਕਰ ਦਿਓ। ਤੁਸੀਂ ਫ੍ਰੀ ਦੇ ਵਿੱਚ ਇਹਨਾਂ ਘਰਾਂ ਦੇ ਵਿੱਚ ਰਹਿ ਸਕਦੇ ਹੋ। 416-313-1313 416-313-1313 ਤੇ ਕਾਲ ਕੀਤੀ ਜਾ ਸਕਦੀ ਹੈ ਜ਼ਿਆਦਾ ਡਿਟੇਲ ਲਈ। ਥੈਂਕ ਯੂ ਜੀ ਤੁਹਾਡਾ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ ਡੇਲ ਮੁੰਡੀ ਜੀ ਦੇ ਨਾਲ, ਰੀਅਲ ਇਸਟੇਟ ਦੇ ਵਿੱਚ ਬੜੇ ਮਾਹਰ ਇਨਸਾਨ ਨੇ। ਨੰਬਰ 416-313-1313 416-313-1313 ਇਹਨਾਂ ਦਾ ਨੰਬਰ ਹੈ, ਅਤੇ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ। ਸਟੂਡੀਓ ਨੰਬਰ 905-564-44-905-564-5444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਗਿਲਜ਼ ਸਵੀਟ ਫੈਕਟਰੀ ਦੀ, ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਤੁਸੀਂ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗਸ ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਵਿੱਚ ਕਰਵਾ ਸਕਦੇ ਹੋ। ਮਸ਼ੀਨ ਮੇਡ ਸਮੋਸੇ ਜਾਂ ਹੈਂਡਮੇਡ ਸਮੋਸੇ ਤੁਸੀਂ ਖਾਣਾ ਚਾਹੁੰਦੇ ਹੋ ਜੋ ਕਿ ਬਹੁਤ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਪਹੁੰਚਾਏ ਜਾਂਦੇ ਨੇ, ਉਹ ਤੁਸੀਂ ਗਿਲਜ਼ ਸਵੀਟ ਫੈਕਟਰੀ ਤੋਂ ਖਾਓ। ਅਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਜੋ ਕਿ ਮੇਡ ਇਨ ਕੈਨੇਡਾ ਨੇ, ਸ਼ੁੱਧ ਖੋਏ ਦੀਆਂ ਮਿਠਾਈਆਂ, ਇਹਨਾਂ ਦੀ ਹਰ ਲੋਕੇਸ਼ਨ ਤੋਂ ਲੈ ਸਕਦੇ ਹੋ। ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ, ਅਤੇ 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਪਿਓਰ ਵੈਜੀਟੇਰੀਅਨ ਨੇ, ਆਪਣੀ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਖਾਣਾ ਮੰਗਵਾਓ। ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਤੇ ਨੰਬਰ ਇਹਨਾਂ ਦਾ 905-799-2616 905-799-2616 ਗਿਲਜ਼ ਸਵੀਟ ਫੈਕਟਰੀ ਦਾ ਨੰਬਰ ਹੈ। ਚਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਸੁਰਜੀਤ ਬਿੰਦਰਖਿਆ ਜੀ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਨਾਲ ਦੀ ਨਾਲ ਹੀ ਗੱਲਬਾਤ ਕਰੀਏ ਇੱਕ ਵਾਰ ਫਿਰ ਤੋਂ। ਸੁੱਖ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ ਇਸ ਸੈਟਰਡੇ ਨੂੰ। ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚਣਾ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ 6685 ਟੋਮਕਨ ਰੋਡ ਵਾਲੀ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚਣਾ, ਕਿਉਂਕਿ ਬਹੁਤ ਹੀ ਕਮਾਲ ਦੀਆਂ ਤੁਹਾਡੇ ਲਈ ਡੀਲਸ ਲੱਗਣ ਜਾ ਰਹੀਆਂ ਨੇ ਇਸ ਵੀਕਐਂਡ ਦੇ ਉੱਪਰ। ਤਾਂ ਜ਼ਰੂਰ ਪਹੁੰਚਣਾ ਤੁਸੀਂ ਗ੍ਰੈਂਡ ਹੋਮ ਫਰਨੀਚਰ। ਕਿੱਦਾਂ ਦੀਆਂ ਡੀਲਸ ਮਿਲਣਗੀਆਂ ਉਹਦੀ ਆਪਾਂ ਜਾਣਕਾਰੀ ਲੈਂਦੇ ਹਾਂ ਸੁੱਖ ਜੀ ਦੇ ਕੋਲੋਂ, ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁੱਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਇਸ ਲੌਂਗ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਬਹੁਤ ਸਾਰੇ ਨਿਊ ਅਰਾਈਵਲ ਨਿਊ ਕਲੈਕਸ਼ਨ ਜਿਹੜੀ ਡਿਸਪਲੇ ਦੇ ਉੱਪਰ ਲੱਗ ਰਹੀ ਆ, ਜਿਹ ਚ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਮਸਾਜਰ ਪਾਵਰ ਰਿਕਲਾਈਨਰ, ਹਾਰਡ ਫੋਮ ਦੇ ਮੈਟਰਸ, ਟਰਕੀ ਵਾਲੇ ਸੋਫਾ ਸੈੱਟ, ਸੋਫਾ ਕਮ ਬੈੱਡ, ਜਾਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਇਸ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ ਤੇ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਪਹੁੰਚਣਾ ਕਿੱਥੇ ਆ ਜੀ? 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਨੂੰ ਯਾਦ ਰੱਖਣਾ ਵੀ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਹੈੱਡਬੋਰਡ, ਫੁੱਟਬੋਰਡ, ਰੇਲ, ਪ੍ਰੋਪਰ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਕੰਪਲੀਟ ਬੈਡਰੂਮ ਸੈੱਟ ਡਰੈਸਰ ਮਿਰਰ ਸਾਈਡ ਟੇਬਲ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, 799 ਦਾ ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਬੈਡਰੂਮ ਸੈੱਟ 799 ਡਾਲਰ ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 14 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ। ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ ਤੇ ਇਸ ਸੈਟਰਡੇ ਨੂੰ, ਕਿਉਂਕਿ ਬਹੁਤ ਹੀ ਕਮਾਲ ਦੀਆਂ ਤੁਹਾਨੂੰ ਪ੍ਰਾਈਸਿਸ ਦੇ ਵਿੱਚ ਬੜਾ ਵਧੀਆ ਤੁਹਾਨੂੰ ਫਰਨੀਚਰ ਦਵਾਵਾਂਗੇ। ਸਾਰਾ ਮਾਡਰਨ ਫਰਨੀਚਰ ਤੁਸੀਂ ਆਪਣੇ ਘਰਾਂ 'ਚ ਲੈ ਕੇ ਆ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਕੋਈ ਵੀ ਜਾਣਕਾਰੀ ਲੈਣੀ ਹੋਵੇ ਜਾਂ ਤੁਸੀਂ ਕੋਈ ਸਪੈਸੀਫਿਕ ਕੋਈ ਫਰਨੀਚਰ ਆਈਟਮ ਦੇਖ ਰਹੇ ਹੋ ਤਾਂ ਤੁਸੀਂ ਸੁੱਖ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। 6472620000 ਇਹਨਾਂ ਦਾ ਨੰਬਰ ਹੈ। 4656 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ। ਫਰਨੀਚਰ ਬਟ ਚਲੋ ਕੋਈ ਗੱਲ ਨੀ, ਜੇ ਤੁਹਾਨੂੰ ਮਹਿੰਗਾ ਲੱਗਦਾ ਫਿਰ ਆਈ ਡੋਂਟ ਨੋ, ਬਟ ਜਦੋਂ ਸੇਲ ਲੱਗਦੀ ਹੈ ਫਿਰ ਉਦੋਂ ਤਾਂ ਕਾਫੀ ਰਿਡਿਊਸਡ ਹੋ ਜਾਂਦੀਆਂ ਨੇ ਪ੍ਰਾਈਸਿਸ। ਐਨੀਵੇਜ਼ 1649 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ। ਹਾਂਜੀ ਹਾਂਜੀ, ਨੋਟ ਕਰ ਲੋ 289। ਨਹੀਂ ਮੈਂ ਭੇਜ ਨਹੀਂ ਸਕਦੀ, ਤੁਹਾਨੂੰ ਨੋਟ ਹੀ ਕਰਨਾ ਪੈਣਾ।
2: 289
0: ਹਾਂਜੀ, 952 9532
2: ਠੀਕ ਹੈ।
0: ਹਾਂਜੀ ਮੈਂ ਦੁਬਾਰਾ ਤੋਂ ਬੋਲ ਦਿੰਦੀ ਹਾਂ, ਤੁਸੀਂ ਫਿਰ ਥੋੜ੍ਹਾ ਕਾਰ ਸਾਈਡ 'ਤੇ ਕਰਕੇ ਸੋਰੀ ਲਿਖ ਲਿਓ। 299-952-9532 2899-952-9532 ਮਨੂ ਸ਼ਰਮਾ ਜੀ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਜਲਦ ਵਾਪਸ ਆਵਾਂਗੇ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
4: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 416-456-56 4 6 4 5 6 61 61
5: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ।
4: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ Sound Live and Cellular Point present Ami Web Live in Toronto. August 30th at Great Canadian Casino Resort. Toronto Valeo Ready Hojo. Buy your tickets at ticketmaster.ca or call 647-964-8573.

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਅਤੇ ਬਿਲਕੁਲ ਜਿਵੇਂ ਕਿ ਹੁਣੇ ਹੁਣੇ ਤੁਸੀਂ ਸੁਣਿਆ ਕਿ ਐਮੀ ਵਿਰਕ ਜੀ ਬਹੁਤ ਹੀ ਕਮਾਲ ਦਾ ਤੁਹਾਡੇ ਲਈ ਇਹ ਜਿਹੜਾ ਸ਼ੋਅ ਹੋਣ ਜਾ ਰਿਹਾ ਲਾਈਵ ਤੁਹਾਡੇ ਲਈ ਪਰਫੋਰਮ ਕਰਨਗੇ। ਯੂਨਿਟੀ ਟੂਰ ਇਹ ਲੈ ਕੇ ਆ ਰਹੇ ਨੇ ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ। ਅਤੇ ਐਮੀ ਵਿਰਕ ਜੀ ਦਾ ਸ਼ੋਅ ਜੋ ਕਿ ਪਹਿਲਾਂ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਹੋ ਰਿਹਾ ਸੀ ਉਹ ਹੁਣ ਸ਼ਿਫਟ ਕਰ ਦਿੱਤਾ ਗਿਆ ਆ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਅਤੇ ਇਹਦੀਆਂ ਟਿਕਟਸ ਤੁਸੀਂ ਜ਼ਰੂਰ ਬੁੱਕ ਕਰ ਲਓ ticketmaster.ca ਦੇ ਉੱਪਰ ਜਾ ਕੇ, ਜਾਂ ਫਿਰ ਤੁਹਾਨੂੰ ਇੱਕ ਨੰਬਰ ਦੇ ਦਿੰਦੇ ਹਾਂ, ਤੁਸੀਂ ਇਸ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ ਅਤੇ ਆਪਣੀ ਟਿਕਟਸ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ। ਇੱਕ ਮੈਸੇਜ ਹੈ ਓਨਰਸ ਦੇ ਜਿਹੜੇ ਪ੍ਰੈਜੈਂਟਰਸ ਨੇ ਉਹਨਾਂ ਦੇ ਵੱਲੋਂ ਕਿ ਜੇਕਰ ਤੁਸੀਂ ਆਪਣੀ ਟਿਕਟਸ ਆਲਰੇਡੀ ਬਾਏ ਕਰ ਲਈਆਂ ਹੋਈਆਂ ਸੀ ਤਾਂ ਤੁਸੀਂ ਉਹਨਾਂ ਦਾ ਰਿਫੰਡ ਲੈ ਸਕਦੇ ਹੋ ਅਤੇ ਤੁਸੀਂ ਆਪਣੀਆਂ ਇੱਥੇ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਦੁਬਾਰਾ ਤੋਂ ਬੁੱਕ ਕਰ ਸਕਦੇ ਹੋ। ਅਤੇ ticketmaster.ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਤੁਸੀਂ ਬੁੱਕ ਕਰੋ। ਜਿਨ੍ਹਾਂ ਨੇ ਆਲਰੇਡੀ ਲਈਆਂ ਹੋਈਆਂ ਸੀ ਟਿਕਟਸ ਉਹ ਤੁਸੀਂ ਆਪਣੀਆਂ ਟਿਕਟਸ ਨੂੰ ਚੇਂਜ ਕਰਵਾ ਸਕਦੇ ਹੋ ਜਾਂ ਤੁਸੀਂ ਰਿਫੰਡ ਲੈ ਸਕਦੇ ਹੋ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ 6479648573-647-964-85-73 ਦੇ ਉੱਪਰ ਕਾਲ ਕਰ ਸਕਦੇ ਹੋ। ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਸੈਲੂਲਰ ਪੁਆਇੰਟ ਦੇ ਨਾਲ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਐਮੀ ਵਿਰਕ ਜੀ ਦਾ ਸ਼ੋਅ ਹੋਣ ਜਾ ਰਿਹਾ ਅਤੇ ਤੁਸੀਂ ਇਹਦੀਆਂ ਟਿਕਟਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਲਓ। ਇੱਕ ਵਾਰ ਫਿਰ ਤੋਂ ਆਪਾਂ ਮੈਸੇਜ ਸੁਣਦੇ ਹਾਂ ਅਤੇ ਆਪਾਂ ਫਿਰ ਉਸ ਤੋਂ ਬਾਅਦ ਗਾਣਾ ਸੁਣਾਂਗੇ ਐਮੀ ਵਿਰਕ ਜੀ ਦੀ ਆਵਾਜ਼ ਦੇ ਵਿੱਚ।
1: ਲੱਖਾਂ ਦਿਲਾਂ ਦੀ ਧੜਕਨ ਦ ਸੁਪਰਸਟਾਰ ਐਮੀ ਵਿਰਕ
2: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ।
1: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵਿਰਕ ਲਾਈਵ ਇਨ ਟੋਰਾਂਟੋ। August at Great Canadian Casino Resort. Toronto Valio, ready ho jo. Buy your tickets at ticketmaster.ca or call 6479648573.

ਸੁਣਦੇ ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਬਿਲਕੁਲ ਐਮੀ ਵਿਰਕ ਜੀ ਦਾ ਸ਼ੋਅ ਬਹੁਤ ਹੀ ਕਮਾਲ ਦਾ, ਜਿਹੜੇ ਕਿ ਤੁਹਾਨੂੰ ਪਤਾ ਕਿ ਬੜੀ ਬੁਲੰਦ ਆਵਾਜ਼ ਦੇ ਮਾਲਕ ਨੇ ਅਤੇ ਬਹੁਤ ਹੀ ਸੋਹਣੇ ਸੋਹਣੇ ਗਾਣੇ ਇਹਨਾਂ ਦੇ ਹੈਗੇ। ਚਾਹੇ ਤੁਸੀਂ ਕੋਈ ਲਵ ਸੌਂਗ ਸੁਣ ਲਓ, ਚਾਹੇ ਕੋਈ ਸੈਡ ਸੌਂਗ ਸੁਣ ਲਓ, ਚਾਹੇ ਕੋਈ ਤੁਸੀਂ ਬੀਟ ਸੌਂਗ ਸੁਣ ਲਓ, ਬੜੇ ਕਮਾਲ ਦੇ ਇਹ ਗਾਣੇ ਗਾਉਂਦੇ ਆ ਅਤੇ ਬਹੁਤ ਕਮਾਲ ਦੀ ਐਕਟਿੰਗ ਵੀ ਕਰਦੇ ਨੇ ਅਤੇ ਤੁਸੀਂ ਲਾਈਵ ਇਹਨਾਂ ਨੂੰ ਦੇਖਣ ਦਾ, ਇਹਨਾਂ ਨੂੰ ਪਰਫੋਰਮ ਕਰਨ ਦਾ ਮੌਕਾ ਬਿਲਕੁਲ ਵੀ ਨਾ ਗਵਾਓ। ਅਤੇ ਬੜਾ ਬਹੁਤ ਹੀ ਕਮਾਲ ਦਾ, ਬੜਾ ਵਧੀਆ ਸ਼ੋਅ ਹੋਣ ਜਾ ਰਿਹਾ ਆਪਣੇ ਟੋਰੋਂਟੋ ਦੇ ਵਿੱਚ, ਅਤੇ ਜ਼ਰੂਰ ਇਹਦੇ ਟਿਕਟਸ ਬੁੱਕ ਕਰੋ ticketmaster.ca ਦੇ ਉੱਪਰ ਜਾ ਕੇ। ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਇਹ ਸ਼ੋਅ ਜਿਹੜਾ ਸ਼ਿਫਟ ਕਰ ਦਿੱਤਾ ਜਾ ਗਿਆ ਆ। 30 ਅਗਸਤ ਨੂੰ ਇਹ ਸ਼ੋਅ ਹੁਣ ਹੋਏਗਾ ਅਤੇ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਸੈਲੂਲਰ ਪੁਆਇੰਟ ਦੇ ਨਾਲ ਯੂਨਿਟੀ ਟੂਰ ਐਮੀ ਵਿਰਕ ਜੀ ਦਾ। ਜ਼ਰੂਰ ਤੁਸੀਂ ਇਸ ਦੇ ਬਾਰੇ ਗੱਲਬਾਤ ਕਰ ਸਕਦੇ ਹੋ, ਨੰਬਰ 6479648573-6479964-8573 ਦੇ ਉੱਪਰ ਕਾਲ ਕਰ ਸਕਦੇ ਹੋ। ਜਿਨ੍ਹਾਂ ਨੇ ਆਪਣੀ ਆਲਰੇਡੀ ਟਿਕਟਸ ਲੈ ਲਈਆਂ ਸੀ ਤੁਸੀਂ ਆਪਣੀਆਂ, ਤੁਹਾਨੂੰ ਟਿਕਟਸ ਰਿਫੰਡ ਵੀ ਕਰ ਦੇਣਗੇ ਅਤੇ ਜਾਂ ਫਿਰ ਤੁਸੀਂ ਆਪਣੀ ਟਿਕਟਸ ਨੂੰ ਮੂਵ ਕਰਵਾ ਸਕਦੇ ਹੋ ਇੱਥੇ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। ਮੈਂ ਨੰਬਰ ਇੱਕ ਵਾਰ ਫਿਰ ਦੇ ਰਹਿੰਦੀ ਹਾਂ, 6479648573। ਚਲੋ ਫਿਰ ਆਪਾਂ ਗਾਣਾ ਸੁਣੀਏ ਐਮੀ ਵਿਰਕ ਜੀ ਦੀ ਆਵਾਜ਼ ਦੇ। ਬਹੁਤ ਬਹੁਤ ਗਾਣੇ ਨੇ ਬੜੇ ਪਿਆਰੇ ਪਿਆਰੇ, ਚੂਜ਼ ਕਰਨਾ ਵੀ ਕਈ ਵਾਰ ਔਖਾ ਹੋ ਜਾਂਦਾ ਕਿ ਕਿਹੜਾ ਗਾਣਾ ਸੁਣਾਈਏ, ਬਟ ਲਓ ਤੁਸੀਂ ਗਾਣਾ ਸੁਣੋ ਇਹਨਾਂ ਦਾ ਅਤੇ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੇ ਬਿਲਕੁਲ 30 ਅਗਸਤ ਨੂੰ ਇਹ ਸ਼ੋਅ ਹੋਏਗਾ ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ। ਐਮੀ ਵਿਰਕ ਜੀ ਦਾ ਸ਼ੋਅ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਆ। ਇਹਦੇ ਟਿਕਟਸ ਤੁਸੀਂ ਜ਼ਰੂਰ ਬਾਏ ਕਰੋ ticketmaster.ca ਦੇ ਉੱਪਰ ਜਾ ਕੇ, ਜਿਨ੍ਹਾਂ ਨੇ ਆਲਰੇਡੀ ਟਿਕਟਸ ਬਾਏ ਕਰ ਲਈਆਂ ਸੀਗੀਆਂ। ਅਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ ਔਰਗਨਾਈਜ਼ਰਸ ਦੇ ਨਾਲ 6479643-6479964-8574 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਇਧਰ ਤੁਸੀਂ ਆਪਣੀਆਂ ਟਿਕਟਸ ਨੂੰ ਇੱਥੇ ਮੂਵ ਕਰਵਾ ਸਕਦੇ ਹੋ, ਇਧਰ ਤੁਸੀਂ ਔਰ ਤੁਸੀਂ ਰਿਫੰਡ ਲੈ ਸਕਦੇ ਹੋ। ਅਤੇ ਐਮੀ ਵਿਰਕ ਜੀ ਦਾ ਸ਼ੋਅ ਹੋ ਰਿਹਾ ਹੁਣ ਗ੍ਰੇਟ ਕੈਨੇਡੀਅਨ ਕੈਸੀਨੋ ਰਿਜ਼ੋਰਟ ਦੇ ਵਿੱਚ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਦਿਓਲ ਟਰੈਵਲਸ ਦੇ ਬਾਰੇ, ਜਿਨ੍ਹਾਂ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ ਇੰਡੀਆ ਜਾਣ ਦੇ ਲਈ ਜਾਂ ਇੰਡੀਆ ਤੋਂ ਆਉਣ ਦੇ ਲਈ। ਟੋਰੋਂਟੋ ਤੋਂ ਦਿੱਲੀ ਸਪਟੈਂਬਰ ਦੇ ਵਿੱਚ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਦਿੱਲੀ ਤੋਂ ਟੋਰੋਂਟੋ, ਤਾਂ $1480 ਦੀਆਂ ਟਿਕਟਸ ਨੇ, $1480 ਦੀਆਂ ਟਿਕਟਸ ਨੇ। ਅਤੇ ਤੁਸੀਂ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਦਿੱਲੀ ਤੋਂ ਟੋਰੋਂਟੋ ਕਿਸੇ ਨੇ ਸਪਟੈਂਬਰ ਦੇ ਵਿੱਚ ਆ ਕੇ ਟੋਰੋਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤਾਂ $1520 ਦੀਆਂ ਟਿਕਟਸ ਨੇ, $1520 ਦੀਆਂ ਟਿਕਟਸ ਨੇ ਸਪਟੈਂਬਰ ਦੇ ਵਿੱਚ ਇੰਡੀਆ ਤੋਂ ਆ ਕੇ ਨਵੰਬਰ ਦੇ ਵਿੱਚ ਵਾਪਸੀ ਦੇ ਲਈ। ਦਿੱਲੀ ਤੋਂ ਟੋਰੋਂਟੋ ਕੋਈ ਆ ਰਿਹਾ ਤੁਹਾਡਾ ਨੋਨ ਮਿਡ ਸਪਟੈਂਬਰ ਦੇ ਵਿੱਚ 1 ਵੇ ਟਿਕਟ ਲੈ ਕੇ, ਤਾਂ $900 ਦੀ ਇੱਕ ਸਾਈਡ ਦੀ ਟਿਕਟ ਹੋਏਗੀ ਦਿੱਲੀ ਤੋਂ ਟੋਰੋਂਟੋ ਦੀ ਮਿਡ ਸਪਟੈਂਬਰ ਦੀ 1 ਵੇ ਟਿਕਟ $900 ਦੀ, ਅਤੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ ਸਪਟੈਂਬਰ ਮਹੀਨੇ ਦੇ ਵਿੱਚ ਹੀ, 1 ਵੇ ਟਿਕਟ ਲੈ ਕੇ, $1060 ਦੀ ਟਿਕਟ ਹੈ, $1060 ਦੀ ਟਿਕਟ, ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਇਸ ਟਿਕਟ ਦੇ ਲਈ ਲਿਮਿਟਡ ਸੀਟਸ ਬਚੀਆਂ ਨੇ, ਤਾਂ ਤੁਸੀਂ ਫਟਾਫਟ ਗੱਲਬਾਤ ਕਰ ਲਓ ਦਿਓਲ ਟਰੈਵਲਸ ਦੇ ਨਾਲ। ਅਤੇ ਨਾਲ ਹੀ ਜੇਕਰ ਦਿੱਲੀ ਤੋਂ ਟੋਰੋਂਟੋ ਕੋਈ ਅਕਟੂਬਰ ਦੇ ਵਿੱਚ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨਾ ਚਾਹੁੰਦਾ, ਰਾਊਂਡ ਟ੍ਰਿਪ ਦੀ ਟਿਕਟ $1390 ਦੀ ਹੋਏਗੀ, $1390 ਦੀ ਟਿਕਟ। ਤੁਸੀਂ ਜ਼ਰੂਰ ਬੁੱਕ ਕਰਵਾਓ। ਈਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ ਦਿਓਲ ਟਰੈਵਲਸ ਦਾ, ਨੰਬਰ 905-588-5100-905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 9058-88-4200-905-588-4200। ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਦਿਓਲ ਟਰੈਵਲਸ ਦੇ ਨਾਲ। ਜਿੰਨੀ ਜਲਦੀ ਤੁਸੀਂ ਆਪਣੀਆਂ ਏਅਰ ਟਿਕਟਸ ਬੁੱਕ ਕਰੋਗੇ ਉਨੇ ਵਧੀਆ ਤੁਹਾਨੂੰ ਪ੍ਰਾਈਸਿਸ ਮਿਲ ਜਾਂਦੇ ਨੇ। ਜੇ ਬਿਲਕੁਲ ਤੁਸੀਂ ਔਨ ਟਾਈਮ ਹੀ ਕਰਦੇ ਹੋ ਤਾਂ ਫਿਰ ਤੁਹਾਨੂੰ ਪਤਾ ਕਿ ਪ੍ਰਾਈਸਿਸ ਥੋੜ੍ਹੀ ਜਿਹੀ ਹਾਈ ਹੋ ਜਾਂਦੀਆਂ ਨੇ, ਤਾਂ ਇਸ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਅਤੇ ਆਪਣੀਆਂ ਟਿਕਟਸ ਤੁਸੀਂ ਫਟਾਫਟ ਰਾਖਵੀਆਂ ਕਰਾ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਹੁਣ ਲੈਂਦੇ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ, ਅਤੇ ਸਟੇਸ਼ਨ ID ਆਪਣੀ ਆ ਰਹੀ ਹੈ, ਉਸ ਤੋਂ ਬਾਅਦ ਪ੍ਰੋਗਰਾਮ ਨੂੰ ਜਾਰੀ ਰੱਖਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7। 30 ਵਰ੍ਹਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਡ ਪੇਰੋਲ, GST PST ਕਾਰਨ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹਲਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨੂੰ
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: 716-725-51 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
3: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
4: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
3: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪੋ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
4: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
5: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ

0: 515,000.
1: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ। 289

0: ਨੰਬਰ ਹੈ ਇਹ ਨੋਟ ਕਰ ਲਓ।
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ?
3: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
1: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
3: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
3: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
1: 647-7710-647-739-8710, ਲਾਇਸੈਂਸ ਨੰਬਰ M200-3450.
4: Simply Indian brings you all simply delicious deals. Buy one, get one free every day. Suvare 10 to sham 7 baje tak on dining and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals are simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
0: Dosto, desh pardesh prime time radio no. Ya chalo AM 530 te 24/7 jinne bhi program aunde ne. ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ
2: ਟੂਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਤੇ 2 ਘੰਟੇ ਨਿਕਲ ਚੁੱਕੇ ਨੇ। ਤੁਹਾਡਾ ਤੇ ਸਾਡਾ ਸਾਥ ਹੁਣ 1 ਘੰਟੇ ਦਾ ਹੋ ਰਿਹਾ, ਯਾਨੀ ਕਿ 5 ਤੋਂ ਲੈ ਕੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ। ਅੱਜ ਤੁਸੀਂ ਥਰਸਡੇ ਵਾਲੇ ਦਿਨ ਹੱਕਾ ਥਾਲੀ ਯਾਨੀ ਕਿ ਚਾਈਨੀਜ਼ ਥਾਲੀ ਤੁਸੀਂ ਇਹਨਾਂ ਦੇ ਕੋਲੋਂ ਬਾਏ 1 ਗੈਟ 1 ਫ੍ਰੀ ਲੈ ਕੇ ਆ ਸਕਦੇ ਹੋ। ਇਹਨਾਂ ਦੀਆਂ 3 ਲੋਕੇਸ਼ਨਸ ਨੇ। ਤੁਸੀਂ 3 ਲੋਕੇਸ਼ਨਸ 'ਤੇ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਤੁਸੀਂ ਲੈ ਕੇ ਆ ਸਕਦੇ ਹੋ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਬਹੁਤ ਹੀ ਕਮਾਲ ਦਾ ਫਰੈਸ਼ ਐਂਡ ਫਲੇਵਰਫੁੱਲ ਫੂਡ ਤੁਹਾਡੇ ਲਈ ਤਿਆਰ ਕਰਦੇ ਨੇ। ਚਾਹੇ ਤੁਸੀਂ ਡਾਈਨ ਇਨ ਕਰਨਾ ਹੋਵੇ, ਚਾਹੇ ਤੁਸੀਂ ਟੇਕ ਆਊਟਸ ਲੈਣੇ ਹੋਣ, ਤਾਂ ਤੁਹਾਡੇ ਲਈ ਦੋਨੇ ਤਰ੍ਹਾਂ ਦੀਆਂ ਡੀਲਸ ਅਵੇਲੇਬਲ ਨੇ। ਤੁਸੀਂ ਇਹਨਾਂ ਦੇ ਕੋਲ ਪਹੁੰਚੋਗੇ, ਤੁਸੀਂ ਰੈਸਟੋਰੈਂਟ ਜਾ ਕੇ ਦੇਖੋਗੇ, ਤੁਹਾਨੂੰ ਹੋਰ ਵੀ ਵਧੀਆ ਵਧੀਆ ਡੀਲਸ ਮਿਲਣਗੀਆਂ ਇਹਨਾਂ ਦੇ ਕੋਲ। ਅਤੇ ਤੁਸੀਂ ਅੱਜ ਹੱਕਾ ਥਾਲੀ ਬਾਏ 1 ਗੈਟ 1 ਫ੍ਰੀ ਲੈ ਕੇ ਆ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਲੋਕੇਸ਼ਨਸ 'ਤੇ। ਅਤੇ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਬਹੁਤ ਕਮਾਲ ਦਾ ਖਾਣਾ ਤੁਹਾਡੇ ਮਹਿਮਾਨਾਂ ਨੂੰ ਗਰਮਾ ਗਰਮ ਸਰਵ ਕਰਨਗੇ। ਤੁਸੀਂ ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ। ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400। ਅਤੇ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਹੈ। ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਅਗਲੇ ਕਾਲਰ 1122। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਆਂਟੀ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਆਣਾ ਲਾਉਣ ਵਾਸਤੇ ਤੁਹਾਡਾ ਬਹੁਤ ਬਹੁਤ।
0: ਹਾਂਜੀ ਹਾਂਜੀ, ਨੋ ਪ੍ਰੋਬਲਮ।
1: ਇੱਕ ਹੋਰ ਲਾਉਣਾ ਸੀਗਾ ਜੀ, ਖੱਬੀ ਸੀਟ ਤੇ ਬੰਦੂਕ ਰੱਖਦਾ ਹੈ ਕਿਹਦਾ ਹੈ?
0: ਐਮੀ ਵਿਰਕ ਦਾ ਗਾਣਾ ਆ।
1: ਇਹ ਵੀ ਲਾ ਦਿਓ ਜੀ ਇੱਕ।
0: ਠੀਕ ਹੈ ਜੀ, ਇਹ ਵੀ ਲਗਾ ਦਿੰਦੀ ਹਾਂ। ਠੀਕ ਹੈ,
1: ਮੈਨੂੰ ਬੜਾ ਲੱਗਦਾ ਐਮੀ ਵਿਰਕ ਦਾ ਯਾਰ।
0: ਹਾਂਜੀ ਹਾਂਜੀ, ਐਮੀ ਵਿਰਕ ਦਾ ਗਾਣਾ ਆ।
1: ਹਾਂਜੀ, ਇਹ ਵੀ ਜ਼ਰੂਰ ਲਾਇਓ।
0: ਠੀਕ ਹੈ ਜੀ, ਹਾਂਜੀ ਹਾਂਜੀ, ਜ਼ਰੂਰ ਲਗਾਉਣੀ ਆ ਮੈਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਥੈਂਕ ਯੂ ਸੋ ਮਚ। ਤੇ ਲੋ ਫਿਰ ਆਪਾਂ ਨੈਕਸਟ ਫਰਮਾਇਸ਼ੀ ਗਾਣਾ ਸੁਣੀਏ। ਫਿਲਹਾਲ ਮੁਹੰਮਦ ਰਫੀ ਐਂਡ ਨਾਲ ਨੇ ਆਸ਼ਾ ਭੋਸਲੇ ਜੀ, ਉਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ। ਨਹੀਂ, ਲਤਾ ਮੰਗੇਸ਼ਕਰ ਜੀ ਤੇ ਮੁਹੰਮਦ ਰਫੀ ਜੀ, ਇਹਨਾਂ ਦੀ ਆਵਾਜ਼ ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਜੇਕਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-564-6444। ਤੇ ਜੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀ ਸੇਮ ਨੰਬਰ ਹੀ ਹੈ 905-564-6444। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਰਾਜਨ ਜੀ ਸਪੈਕਸ ਐਕਸਪ੍ਰੈਸ ਤੋਂ। ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਆਪਣੀ ਆਈਸੈਟ ਚੈੱਕ ਕਰਵਾਉਣੀ ਹੋਵੇ। ਡਾਕਟਰਸ ਅੱਜ ਅਵੇਲੇਬਲ ਨੇ, ਕੱਲ ਨੂੰ ਵੀ ਅਵੇਲੇਬਲ ਹੋਣਗੇ ਐਂਡ ਸੈਟਰਡੇ ਵੀ ਅਵੇਲੇਬਲ ਨੇ। ਤੁਸੀਂ ਕੰਪਰੀਹੈਂਸਿਵ ਆਈ ਐਗਜ਼ਾਮ ਜਾ ਕੇ ਦੇ ਸਕਦੇ ਹੋ ਤੇ ਨਾਲ ਦੀ ਨਾਲ ਕਮਾਲ ਦੀਆਂ ਡੀਲਸ ਤੁਹਾਡੇ ਲਈ ਲੱਗੀਆਂ ਹੋਈਆਂ ਨੇ ਗਲਾਸਿਸ ਦੇ ਉੱਪਰ, ਉਹ ਵੀ ਤੁਸੀਂ ਜਾ ਕੇ ਲਓ ਸਪੈਕਸ ਐਕਸਪ੍ਰੈਸ ਦੇ ਉੱਪਰ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸੁਮਨਪ੍ਰੀਤ ਜੀ, ਜਿਵੇਂ ਆਪਾਂ ਪਹਿਲਾਂ ਦੱਸਿਆ ਰਹੇ ਸੀ ਕਿ ਡਾਕਟਰ ਸਾਡੇ ਕੋਲ ਅਵੇਲੇਬਲ ਹੈ, ਹੁਣ ਵੀ ਤੁਸੀਂ ਦੱਸਿਆ, ਸੋ ਫਿਰ ਰਿਪੀਟ ਕਰਦੇ ਨੇ ਕਿ ਫਰਾਈਡੇ ਸੈਟਰਡੇ ਸੰਡੇ ਸੋਰੀ ਥਰਸਡੇ ਫਰਾਈਡੇ ਸੈਟਰਡੇ ਤਿੰਨੋਂ ਦਿਨ ਸਾਡੇ ਕੋਲ ਡਾਕਟਰ ਹੈਗਾ ਜੀ। ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ ਹੈ, ਵਿਜ਼ਨ ਚੈੱਕ ਕਰਦੇ ਹਾਂ, ਅੱਖਾਂ ਦੀ ਹੈਲਥ ਚੈੱਕ ਕਰਦੇ ਹਾਂ, ਔਰ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ ਜਿਹਦੇ 'ਚ ਓਸੀਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਏਆਰ, ਐਨਸੀਟੀ, ਸਲੈਕਟ ਲੈਂਪ ਤੇ ਵਿਜ਼ੂਅਲ ਫੀਲਡ। ਇਹ 7 ਅਲੱਗ ਅਲੱਗ ਮਸ਼ੀਨਾਂ ਨੇ ਜਿਨ੍ਹਾਂ ਦੇ ਨਾਲ ਜੀ ਅਸੀਂ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ, ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਡਿਜੀਟਲ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ 'ਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਜੀਟਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰ ਲਓ 905-460-8888 905-460-8888 ਤੇ ਹੁਣ ਗੱਲ ਕਰੀਏ ਬ੍ਰਾਂਡਡ ਗਲਾਸਿਸ ਦੀ। ਬਹੁਤ ਸਾਰੇ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਨੂੰ ਹੁੰਦਾ ਕਿ ਵਧੀਆ ਬ੍ਰਾਂਡਡ ਗਲਾਸਿਸ ਉਹਨਾਂ ਕੋਲ ਹੋਣ ਜਾਂ ਬ੍ਰਾਂਡਡ ਫਰੇਮ ਉਹਨਾਂ ਕੋਲ ਹੋਣ। ਸੋ ਗੁੱਚੀ ਦੇ 2026 ਦੀ ਜਿਹੜੀ ਸਮਰ ਕੁਲੈਕਸ਼ਨ ਹੈ ਜੀ ਪਹੁੰਚ ਚੁੱਕੀ ਸਾਡੇ ਕੋਲ। ਗੁੱਚੀ, ਪ੍ਰਾਡਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਸ ਤੇ ਬ੍ਰਾਂਡਡ ਸਨਗਲਾਸਿਸ ਜਿਹੜੇ ਕਿ ਮੇਡ ਇਨ ਇਟਲੀ ਦੇ ਨੇ। ਇਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਬਨ ਦੇ ਫਰੇਮ ਲੈਣਾ ਚਾਹੁੰਦੇ ਹੋ, ਅਰਮਾਨੀ ਦੇ ਫਰੇਮ ਲੈਣਾ ਚਾਹੁੰਦੇ ਹੋ, ਜਾਂ ਫਿਰ ਟੋਰੀ ਬਰਚ ਦੇ, ਕੇਟ ਸਪੇਡ ਦੇ, ਮਾਰਕ ਜੈਕਬ ਦੇ, ਮਾਈਕਲ ਕੋਰਸ ਦੇ, ਜਾਂ ਫਿਰ ਪੋਲੋ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਜੀ। ਤੇ ਸਭ ਤੋਂ ਵਧੀਆ ਕਮਾਲ ਦੀ ਡੀਲ ਹੈ ਜਿਸ 'ਚ ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ, ਇਹਨਾਂ ਦੇ ਉੱਤੇ ਤੁਹਾਨੂੰ ਫਲੈਟ 75% ਡਿਸਕਾਊਂਟ ਦਿੱਤਾ ਜਾ ਰਿਹਾ। ਤੇ ਮਨਪ੍ਰੀਤ ਜੀ, ਕਈ ਵਾਰੀ ਹੁੰਦਾ ਕਈ ਲਿਸਨਰਸ ਹੁੰਦੇ ਜਿਹਨਾਂ ਕੋਲ ਬੈਨੀਫਿਟ ਨਹੀਂ ਹੁੰਦੇ ਜਾਂ ਬਹੁਤ ਘੱਟ ਬੈਨੀਫਿਟ ਹੁੰਦੇ ਨੇ, ਉਹਨਾਂ ਨੂੰ ਅਸੀਂ ਸਪੈਸ਼ਲੀ ਵੈਲਿਊ ਪੈਕੇਜ ਦਿੰਦੇ ਹਾਂ। $129 ਦਾ ਵੈਲਿਊ ਪੈਕੇਜ ਹੈ ਜਿਹਦੇ 'ਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਮਿਲਦਾ ਹੈ। ਇਹਦੇ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਾ ਹੈ। ਆਪਣੀ ਮਰਜ਼ੀ ਦਾ ਫਰੇਮ ਤੇ ਤੁਹਾਡੇ ਸਿੰਗਲ ਵਿਜ਼ਨ ਲੈਂਸਿਸ, ਇੱਕ ਕੰਪਲੀਟ ਪੇਅਰ ਸਿਰਫ $129 'ਚ ਮਿਲ ਰਿਹਾ ਜੀ। ਤੇ ਜੇ ਤੁਸੀਂ ਪ੍ਰੋਗਰੈਸਿਵ ਗਲਾਸ ਲੈਣਾ ਚਾਹੁੰਦੇ ਹੋ ਤੇ ਐਸੀਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, ਇਹ $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 'ਚ ਮਿਲ ਰਿਹਾ ਜੀ। ਤੇ ਜੇ ਆਪਣੀ ਐਨਕਾਂ ਦੇ ਉੱਤੇ ਤੁਸੀਂ ਕੋਈ ਕੋਟਿੰਗ ਵੀ ਐਡ ਕਰਵਾਉਣੀ ਹੈ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਚੱਲ ਰਹੀਆਂ ਨੇ। ਸੋ ਅਗੇਨ, ਇਹ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰ ਫਿਰ ਜੀ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੇਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਇੱਕ ਇੱਕ ਨੰਬਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ ਤੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਕੇ ਜਾਂਦੇ ਹੋ। ਡਾਕਟਰਸ ਦੇ ਨਾਲ ਪ੍ਰਾਇਓਰਟੀ ਦੇ ਵਿੱਚ ਮਿਲਾਇਆ ਜਾਂਦਾ, ਅਦਰਵਾਈਜ਼ ਤੁਸੀਂ ਵਾਕ ਇਨ ਵੀ ਕਰ ਸਕਦੇ ਹੋ। ਸਪੈਕਸ ਐਕਸਪ੍ਰੈਸ ਨੰਬਰ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਅਗਲੇ ਕਾਲਰ 5094 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹਾਊ ਆਰ ਯੂ?
0: ਸਤਿ ਸ਼੍ਰੀ ਅਕਾਲ ਜੀ, ਆਈ ਐਮ ਗੁੱਡ, ਹਾਊ ਆਰ ਯੂ?
2: ਫਾਈਨ, ਥੈਂਕ ਯੂ। ਤੁਹਾਡੇ ਫੈਨ ਬੜੇ ਖੁਸ਼ ਹੋਣਗੇ ਅੱਜ।
1: ਬਸ ਮੂਵੀ ਮੇਰੀ ਹੈ ਤੇ ਗਾਣਾ ਤੁਹਾਡੀ ਚੋਇਸ ਹੋਏਗਾ।
0: ਹਾਂਜੀ ਦੱਸੋ
1: ਮੂਵੀ ਹੈਗੀ ਸਾਜਨ, ਡੈਫੀਨਿਟਲੀ ਦੇਖੀ ਮੂਵੀ ਸਾਜਨ ਦੇਖੀ।
0: ਹਾਂਜੀ ਹਾਂਜੀ
1: ਬਿਲਕੁਲ, ਕੋਈ ਗਾਣਾ ਚੋਇਸ ਤੁਹਾਡੀ।
0: ਠੀਕ ਹੈ ਜੀ, ਠੀਕ ਹੈ, ਮੈਂ ਲਗਾਉਣੀ
1: ਹੈ। ਥੈਂਕ ਯੂ, ਹੈਵ ਅ ਵੰਡਰਫੁਲ ਈਵਨਿੰਗ, ਟੇਕ ਕੇਅਰ।
0: ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ, ਜਿਹੜੇ ਕਿ ਏ ਟੂ ਜ਼ੀ ਤੁਹਾਡੇ ਲਈ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ। ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ ਸੀ ਐਨ ਸੀ ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ, ਅਤੇ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਡਸ ਅਤੇ ਕਾਊਂਟਰ ਟੋਪਸ। ਅਤੇ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ। ਤੁਹਾਡੇ ਲਈ ਇਹ ਲੋਕੇਟਡ ਨੇ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਦੇ ਉੱਪਰ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ। ਅਤੇ ਤੁਸੀਂ ਕਾਲ ਕਰ ਸਕਦੇ ਹੋ ਰਣਜੀਤ ਸਿੰਘ ਜੀ ਨੂੰ। ਅਤੇ ਮੈਂ ਦੱਸ ਦਿਆਂ ਕਿ ਇਹਨਾਂ ਦੇ ਕੋਲ ਹਾਇਰਿੰਗ ਵੀ ਚੱਲ ਰਹੀ ਹੈ। ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਕਰਨ ਦੇ ਲਈ ਕੁਝ ਵਰਕਰਸ ਦੀ ਲੋੜ ਹੈ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਕਿਚਨ ਕੈਬਨਿਟ ਇੰਸਟਾਲ ਕਰਨ ਵਾਲੇ ਅਤੇ ਲੱਕੜੀ ਦਾ ਕੰਮ, ਜਾਂ ਜਿਹੜਾ ਕਿ ਮੇਨਲੀ ਮਸ਼ੀਨਸ ਦੇ ਉੱਪਰ ਹੀ ਹੁੰਦਾ ਆ, ਵੁੱਡ ਵਰਕ ਕਰਨ ਦੇ ਲਈ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਜ਼ਰੂਰ ਗੱਲਬਾਤ ਕਰੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ। ਰਣਜੀਤ ਸਿੰਘ ਜੀ ਨੂੰ ਕਾਲ ਕਰ ਲਓ 6474500 6474500450, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਕੇਦੀ ਭੈਣ ਜਗਮੋਹਨ ਕੌਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ। ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਲਓ ਜੀ ਪਿਆਰਿਓ, ਮੈਂ ਤੇ ਜਗਮੋਹਨ ਜੀ।

0: ਗ੍ਰਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਭ ਦੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 5

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44, 905-564-44, ਸਟੂਡੀਓ ਦਾ ਨੰਬਰ ਹੈ। ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਲੀਅਰ ਵਿਊ ਆਈ ਕੇਅਰ ਦੀ, ਜਿਨ੍ਹਾਂ ਦੇ ਕੋਲ ਤੁਸੀਂ ਐਵਰੀ ਡੇ ਜਾ ਸਕਦੇ ਹੋ ਐਕਸੈਪਟ ਮੰਡੇ ਤੇ। ਤੁਸੀਂ 6 ਦੇ 6 ਦਿਨ ਜਾ ਕੇ ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਦੇ ਸਕਦੇ ਹੋ। ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਮਾਇਓਪੀਆ ਕੰਟਰੋਲ ਲੈਂਸਿਸ ਅਵੇਲੇਬਲ ਨੇ ਇਹਨਾਂ ਦੇ ਕੋਲ। ਵਿਜੁਅਲ ਫੀਲਡ ਅਵੇਲੇਬਲ ਹੈ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ, ਜਿਵੇਂ ਕਿ ਮੈਂ ਦੱਸਿਆ। ਕੰਪਲੀਟ ਪੇਅਰ ਆਫ ਗਲਾਸਿਸ ਤੁਸੀਂ $99 ਤੋਂ ਲੈ ਸਕਦੇ ਹੋ ਇਹਨਾਂ ਦੇ ਕੋਲ। 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੁਹਾਨੂੰ ਕੁਝ ਵੀ ਅਪਰੰਟ ਨਹੀਂ ਪੇ ਕਰਨਾ ਪੈਂਦਾ ਤੇ ਤੁਸੀਂ ਐਕਸੈਪਟ ਮੰਡੇ, ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ। ਬਾਕੀ 6 ਦੇ 6 ਦਿਨ ਇਹਨਾਂ ਦੇ ਕੋਲ ਪਹੁੰਚੋ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਣਗੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਨੂੰ ਮਿਲਣਗੇ ਡਾਕਟਰਸ। ਤੇ ਕਲੀਅਰ ਵਿਊ ਆਈ ਕੇਅਰ ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲਡ ਇੰਟਰਸੈਕਸ਼ਨ ਦੇ ਉੱਪਰ। ਐਡਰੈਸ ਹੈ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਤੇ ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। SS ਲੋਨ ਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਿੰਨਾ ਵੀ ਘਾਹ ਲੱਗਿਆ ਹੋਇਆ, ਜਿੰਨਾ ਵੀ ਗਰਾਸ ਹੈ, ਉਹਦੀ ਕਟਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਬੈਕਯਾਰਡ ਦੇ ਵਿੱਚ ਤੁਸੀਂ ਪੂਰੀ ਕਲੀਨਿੰਗ ਕਰਵਾਉਣੀ ਹੋਵੇ, ਇਹ ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਘਾਹ ਵਗੈਰਾ ਕਟਾਓ, ਨਵੀਂ ਸੋਡਿੰਗ ਤੁਸੀਂ ਕਰਵਾ ਸਕਦੇ ਹੋ। ਫੁੱਲ ਬੂਟੇ ਲਗਾਉਣੇ ਹੋਣ ਆਪਣੇ ਘਰਾਂ 'ਚ, ਇਹਨਾਂ ਦੇ ਨਾਲ ਗੱਲਬਾਤ ਕਰੋ। SS ਲੋਨ ਕੇਅਰ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ, ਕਾਫੀ ਲੰਬਾ ਤਜ਼ਰਬਾ ਇਹਨਾਂ ਦੇ ਕੋਲ, ਅਤੇ ਤੁਹਾਡਾ ਬਹੁਤ ਹੀ ਸਾਫ਼ ਸੁਥਰਾ ਕੰਮ ਕਰਕੇ ਦੇਣਗੇ। ਤੁਸੀਂ ਇਹਨਾਂ ਨੂੰ ਈਵਨ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ ਅਤੇ ਤੁਹਾਡਾ ਔਨ ਟਾਈਮ ਕੰਮ ਕਰਕੇ ਜਾਇਆ ਕਰਨਗੇ। ਪੂਰਾ ਸਾਫ਼ ਸੁਥਰਾ, ਬਹੁਤ ਸੋਹਣੀ ਲੈਂਡਸਕੇਪਿੰਗ ਕਰਕੇ ਜਾਣਗੇ। ਜ਼ਰੂਰ ਤੁਸੀਂ ਗੱਲਬਾਤ ਕਰੋ SS ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ। ਨੰਬਰ 437-655-1984, 437-655-1984 SS ਲੋਨ ਕੇਅਰ ਦਾ ਨੰਬਰ ਹੈ। ਤੇ ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ। 5:30 ਹੋ ਗਏ ਨੇ ਤੇ ਹਜੇ ਮੇਰੇ ਕੋਲ 2-3 ਗਾਣੇ ਪਏ ਆ ਤੁਹਾਡੇ ਸੁਣਾਉਣ ਵਾਲੇ, ਤੇ ਲੋ ਫਿਰ ਸੁਣੋ। ਸਾਜਨ ਮੂਵੀ ਦੇ ਵਿੱਚੋਂ ਗਾਣਾ ਇੱਕ ਬੜਾ ਪਿਆਰਾ, ਮੈਨੂੰ ਵੀ ਬੜਾ ਪਸੰਦ ਹੈ। ਤੁਸੀਂ ਵੀ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44-905-544-44 ਤੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 6 ਵਜੇ ਤੱਕ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਮਾਰਕੀਟ ਦੇ ਵਿੱਚ ਬਹੁਤ ਐਕਸਪਰਟ ਇਨਸਾਨ ਨੇ, ਪ੍ਰਭਦੀਪ ਸਿੰਘ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੀ ਫਸਟ ਮੋਰਗੇਜ ਜਾਂ ਸੈਕਿੰਡ ਮੋਰਗੇਜ ਕਰਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਮੋਰਗੇਜ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਹੋ ਸਕਦੇ ਨੇ ਤਾਂ ਤੁਸੀਂ ਇਹਨਾਂ ਦੇ ਕੋਲੋਂ ਹੈਲਪ ਲੈ ਸਕਦੇ ਹੋ। ਨੰਬਰ 416-710-7524-416-710-7524। ਪ੍ਰਭਦੀਪ ਸਿੰਘ ਜੀ ਸਾਡੇ ਲਾਈਨ ਤੇ ਜੁੜੇ ਹੋਏ ਨੇ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਅਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਜੀ।
0: ਜੀ ਪ੍ਰਭਦੀਪ ਜੀ, ਮੋਰਗੇਜ ਦੀ ਗੱਲ ਕਰਦੇ ਆ। ਮੋਰਗੇਜ ਦੇ ਵਿੱਚ ਨਾ ਇੱਕ ਵਰਡ ਨਾਰਮਲੀ ਲਿਆ ਜਾਂਦਾ ਰੀਫਾਈਨੈਂਸ, ਹੈ ਨਾ, ਤੇ ਰੀਫਾਈਨੈਂਸ ਕਰਵਾਉਣ ਦੇ ਫਾਇਦੇ ਕੀ ਨੇ, ਸਾਨੂੰ ਇਹ ਥੋੜਾ ਜਿਹਾ ਦੱਸੋ।
1: ਐਕਚੁਲੀ ਮਨਪ੍ਰੀਤ ਜੀ, ਰੀਫਾਈਨਾਂਸ ਕਰਾਉਣ ਦੇ ਫਾਇਦੇ ਹੀ ਫਾਇਦੇ ਨੇ, ਸਿਰਫ ਤੇ ਸਿਰਫ ਜਿੱਥੇ ਤੱਕ ਮੇਰਾ ਪਿਛਲੇ 10 ਸਾਲ ਦਾ ਤਜਰਬਾ ਕਹਿੰਦਾ, ਨੁਕਸਾਨ ਸਿਰਫ ਇੱਕੋ ਹੀ ਆ, ਕਿਉਂਕਿ ਜ਼ਿਆਦਾਤਰ ਸਾਡੀ ਕਮਿਊਨਿਟੀ ਦੇ ਵਿੱਚ ਜਾਂ ਇੱਦਾਂ ਇੱਕ ਦਿਮਾਗੀ ਹਿਊਮਨ ਸੋਚ ਵਜੋਂ ਜੇ ਮੰਨ ਕੇ ਚੱਲੋ ਨਾ, ਉਹ ਨੁਕਸਾਨ ਵਾਲੀ ਚੀਜ਼ ਪਹਿਲਾਂ ਗੋਲ ਲੈਣਗੇ ਵੀ ਨੁਕਸਾਨ ਜ਼ਿਆਦਾ। ਉਹ ਨੁਕਸਾਨ ਸਿਰਫ ਤੇ ਸਿਰਫ ਕੀ ਹੈ ਵੀ ਜਿਹੜੇ ਜਿੱਥੋਂ ਬੰਦੇ ਪੈਲਟੀ ਤੋਂ ਡਰਦੇ ਆ। ਬਥੇਰੀ ਵਾਰੀ ਕੀ ਹੁੰਦਾ ਭੈਣ ਭਰਾਵਾਂ ਨੂੰ ਇਹੀ ਸੁਜੈਸਟ ਕਰੀਦਾ ਵੀ ਤੁਸੀਂ ਡਾਇਰੈਕਟਲੀ ਆਪਣੇ ਲੈਂਡਰ ਨੂੰ ਕਾਲ ਕਰ ਲਓ, ਤੁਹਾਨੂੰ ਐਗਜੈਕਟਲੀ ਇਕੱਲੇ ਇਕੱਲੇ ਦਿਨ ਦੇ ਹਿਸਾਬ ਨਾਲ ਜਦੋਂ ਤੱਕ ਤੁਹਾਡੀ ਮੈਚੋਰਿਟੀ ਦੇ ਦਿਨ ਰਹਿੰਦੇ ਨੇ ਮੈਚੋਰ ਹੋਣ ਨੂੰ ਤੁਹਾਡੀ ਟਰਮ, ਉਦੋਂ ਹਿਸਾਬ ਨਾਲ ਤੁਹਾਨੂੰ ਇਕੱਲਾ ਇਕੱਲਾ ਸੈਂਟ ਤੱਕ ਦੱਸ ਦੇਣਾ ਤੁਹਾਨੂੰ ਕੀ ਪੈਨਲਟੀਜ਼ ਪੈਣਗੀਆਂ। ਸਿਰਫ ਤਾਂ ਸਿਰਫ ਇੱਕ ਆਹੀ ਨੁਕਸਾਨ ਆ, ਬਾਕੀ ਸਾਰੇ ਫਾਇਦੇ ਨੇ। ਹੁਣ ਫਾਇਦੇ ਕੀ ਨੇ, ਤੁਹਾਨੂੰ ਇਹ ਗੱਲ ਇਕੱਲਾ ਇਕੱਲਾ ਹੋਮ ਓਨਰ ਜਾਣਦਾ ਹੁੰਦਾ ਵੀ ਉਹਨੂੰ ਫਿਊਚਰ ਦੇ ਵਿੱਚ ਕਿਹੋ ਜਿਹੇ ਖਰਚੇ ਦੀ ਲੋੜ ਪੈਣੀ ਆ, ਕਿੱਥੇ ਪੈਣੀ ਆ, ਉਹ ਭਾਵੇਂ ਕਿਹੜੇ ਮਰਜ਼ੀ ਹੋਣ, ਬੱਚਿਆਂ ਦਾ ਵਿਆਹ ਹੈ, ਬੇਸਮੈਂਟ ਬਣਾਉਣੀ ਆ ਜਾਂ ਕਿਸੇ ਨੂੰ ਬੇਸਮੈਂਟ ਦਾ ਨੋਟਿਸ ਆ ਗਿਆ ਉਹਦੇ ਲਈ ਜਾ ਕੇ, ਕੋਈ ਕਿਸੇ ਤਰੀਕੇ ਦੇ ਰਜਾ ਆਉਣਾ, ਤੁਹਾਨੂੰ ਪਤਾ ਤੁਹਾਨੂੰ ਪੈਸੇ ਦੀ ਲੋੜ ਪੈਣੀ ਆ, ਉਹ ਸਾਰਾ ਕੁਛ ਤੁਸੀਂ ਅੱਜ ਪਹਿਲੋਂ ਪੈਰ ਕਰ ਸਕਦੇ ਹੋ ਰੀਫਾਈਨਾਂਸ ਦੇ ਦੌਰਾਨ। ਕਿਉਂ ਵੀ ਅੱਜ ਤੁਹਾਡੇ ਘਰ ਦੇ ਵਿੱਚ ਐਕੁਇਟੀ ਹੈਗੀ ਹੈ, ਪਹਿਲਾਂ ਪੈਸੇ ਕਢਾ ਕੇ ਰੱਖ ਲਓ, ਰਾਇਦਰ ਕੇ ਖੜੇ ਪਰ ਤੁਹਾਨੂੰ ਪੈਸੇ ਜੇ ਫੜਨੇ ਪਏ ਤੁਹਾਨੂੰ ਮਹਿੰਗੇ ਰੇਟਾਂ ਦੇ ਪੈਣਗੇ। ਦੂਸਰੀ ਵੱਡੀ ਗੱਲ, ਜੇ ਤੁਹਾਨੂੂੰ ਲੱਗਦਾ ਕਈ ਵਾਰੀ ਭੈਣ ਭਰਾ ਬੀ ਲੈਂਡਰ ਨਾਲ ਸਟੱਕ ਹੁੰਦੇ ਨੇ ਜਾਂ ਕਿਸੇ ਨੇ ਸੈਕਿੰਡ ਮੋਰਗੇਜ ਚੱਕੀ ਵੀ ਹੈ, ਤੁਸੀਂ ਉੱਥੇ ਰਾਇਦਰ ਵੱਧ ਇੰਟਰਸਟ ਰੇਟ ਪੇ ਕਰ ਕਰਕੇ ਹਾਈ ਪੇਮੈਂਟਾਂ ਕਰ ਰਹੇ ਹੋ, ਜੇ ਉਹ ਦੋਨੇ ਤੁਸੀਂ ਤੁੜਵਾ ਕੇ ਆਪਦੇ ਬੈਂਕ ਨਾਲ ਆ ਜਾਓਗੇ, ਬੈਂਕ ਨਾਲ ਆਉਣ ਲਈ ਸਿਰਫ ਤੇ ਸਿਰਫ ਮੈਨੂੰ 650 ਸਕੋਰ ਚਾਹੀਦਾ, ਤਾਂ ਤੁਹਾਡਾ ਗਾਰੰਟੀਡ, ਮੈਂ ਕਹਿੰਦਾ ਫਾਈਲ ਦੀ ਸਟਰਕਚਰਿੰਗ ਸਹੀ ਹੋਈ ਹੋਵੇ, ਤੁਹਾਡਾ ਕੰਮ ਬੈਂਕ ਚੋਂ ਮੈਂ ਕਢਾ ਕੇ ਦਊਂਗਾ। ਦੂਜਾ ਜਿਹੜਾ ਵੱਡਾ ਫਾਇਦਾ, ਤੀਸਰੀ ਵੱਡੀ ਜਿਹੜੀ ਫਾਇਦੇ ਵਾਲੀ ਗੱਲ ਇਹ ਹੈ, ਜੇ ਪੁਰਾਣੇ ਲੈਂਡਰ ਨਾਲ ਤੁਸੀਂ ਸਟੱਕ ਹੈਗੇ ਹੋ, ਨਵੇਂ ਕੋਲ ਆਉਂਗੇ ਤੁਹਾਨੂੰ ਕੈਸ਼ ਬੈਕ ਦਵਾਇਆ ਜਾਊਗਾ, ਨਵੇਂ ਨਾਲ ਤੁਹਾਨੂੰ ਕੰਪੈਟੀਟਿਵ ਇੰਟਰਸਟ ਰੇਟ ਘੱਟ ਮਿਲੂਗਾ, ਜੋ ਕਿ 3.5-4% ਦੇ ਵਿੱਚ ਚੱਲਦਾ ਪਿਆ ਅੱਜ ਦੀ ਤਰੀਕ ਦੇ ਵਿੱਚ, ਠੀਕ ਹੈ ਜੀ। ਤੇ ਜੇ ਉਦੋਂ ਹੋਰ ਫਾਇਦੇ ਵਾਲੀ ਗੱਲ ਇਹ ਹੈ ਵੀ ਜਿੱਥੇ ਤੁਹਾਡੇ ਘਰ ਦੇ ਵਿੱਚ ਅੱਜ ਕੁਛ ਵੈਲਿਊ ਹੈਗੀ, ਤੁਹਾਡੇ ਕੋਲੇ ਪੈਸੇ ਕਢਾਉਣ ਦਾ ਰੂਮ ਹੈਗਾ, ਕੱਲ ਨੂੰ ਰੱਬ ਨਾ ਕਰੇ ਜੇ ਪ੍ਰੋਪਰਟੀਆਂ ਜਿਹੜੇ ਹਿਸਾਬ ਨਾਲ ਜੇ ਡਿੱਗਣ ਵਾਲਾ ਰਾਹ ਫੜਿਆ ਹੋਇਆ, ਤਾਂ ਹੋ ਸਕਦਾ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਵੀ ਨਾ ਆਵੇ, ਤੁਹਾਡੇ ਘਰ ਤੋਂ ਜਿਹੜੇ ਪੈਸੇ ਅੱਜ ਨਿਕਲਦੇ ਪਏ ਨੇ ਉਹ ਤੁਹਾਡੇ ਗਾਹ ਨੂੰ ਪੈਸੇ ਨਾ ਨਿਕਲਣ। ਉਸ ਤੋਂ ਹੋਰ ਵੱਡੀ ਗੱਲ, ਬਥੇਰੀ ਵਾਰੀ ਭੈਣ ਭਰਾਵਾਂ ਨੂੰ ਆਇਆ ਹੁੰਦਾ ਵੀ ਸਾਡੇ ਘਰ ਦੇ ਨਾਲ ਲਾਈਨ ਆਫ ਕ੍ਰੈਡਿਟ ਨਹੀਂ ਜੀ ਬਣੀ, ਜਦੋਂ ਪੁਰਾਣੇ ਬੰਦੇ ਨੇ ਮੋਰਗੇਜ ਕੀਤੀ ਸੀਗੀ, ਨਵੇਂ ਬੈਂਕ 'ਚ ਜਾਵਾਂਗੇ ਮੇਰੇ ਨਾਲ ਜਿੰਨੇ ਵੀ ਭੈਣ ਭਰਾਵਾਂ ਨੇ ਮੋਰਗੇਜ ਕਰਵਾਈ ਹੈਗੀ।

0: ਹਮੇਸ਼ਾ ਨਾਲ ਘਰ ਦੇ ਮੌਰਗੇਜ ਦੇ ਨਾਲ ਹੀ ਲੋਕ ਬਣਾ ਕੇ ਦੇਦੇ, ਜਿਹਨੂੰ ਕਹਿੰਦੇ ਲਾਈਨ ਆਫ ਕ੍ਰੈਡਿਟ। ਜਿਵੇਂ ਜਿਵੇਂ ਤੁਹਾਡੇ ਘਰ ਦੀ ਮੌਰਗੇਜ ਲਹੀ ਜਾਊਗੀ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣ ਜਾਊਗੀ। ਅੱਜ ਤੋਂ ਪਿਛਲੇ 5-7 ਸਾਲ ਪਹਿਲਾਂ ਜਿਹਨਾਂ ਨੇ ਬਣਾ ਕੇ ਦਿੱਤੀਆਂ ਲੱਖ ਲੱਖ ਡੇਢ ਲੱਖ ਡਾਲਰ ਦੀਆਂ ਲਾਈਨ ਆਫ ਕ੍ਰੈਡਿਟਾਂ ਇਹੀ ਬਣ ਚੁੱਕੀਆਂ ਨੇ, ਸਿਰਫ ਬੈਠਿਆਂ ਬਿਠਾਇਆ, ਕਿਉਂ ਵੀ ਜਿਹੜਾ ਮੌਰਗੇਜ ਦਾ ਬਕਾਇਆ ਉਹਨਾਂ ਦਾ ਘਟੀ ਗਿਆ। ਸੋ ਰੀਫਾਈਨਾਂਸ ਕਰਾਉਣ ਦੇ ਬਹੁਤ ਜ਼ਿਆਦਾ ਫਾਇਦੇ ਨੇ। ਬੈਠ ਕੇ ਆਪਣਾ ਸਿਨੈਰੀਓ ਡਿਸਕਸ ਕਰੋ, ਤੁਹਾਨੂੰ ਇਕੱਲੀ ਇਕੱਲੀ ਚੀਜ਼ ਬਰੀਫਲੀ ਸਮਝਾ ਦਿੱਤੀ ਜਾਊਗੀ ਤਾਂ ਕਿ ਤੁਹਾਨੂੰ ਕਿਸੇ ਗੱਲ ਦੀ ਕੋਈ ਦਿਮਾਗ ਤੇ ਤੁਹਾਡੇ ਓਲਾ ਨਾ ਰਹਿ ਜਾਵੇ ਜੀ। ਕਿਸੇ ਤਰੀਕੇ ਦੀ ਵੀ ਰੀਫਾਈਨਾਂਸ ਕਰਾਉਣੀ ਹੈ ਕਾਲ ਕਰ ਲਿਓ ਜੀ, ਨੰਬਰ ਦੱਸ ਦਿੰਦਾ 416-710-7524 ਦੂਸਰੀ, ਜਿਹੜੇ ਭੈਣ ਭਰਾ ਪਲਾਨ ਕਰਦੇ ਪਏ ਨੇ ਉਹਨਾਂ ਦੇ ਦਿਮਾਗ ਚ ਇਹ ਸੋਚ ਹੈ ਵੀ ਯਾਰ ਕਿਸ਼ਤ ਬਹੁਤ ਬਣਦੀ ਪਈ ਆ, ਤਾਂ ਮਨਪ੍ਰੀਤ ਜੀ ਮੇਰੇ ਕੋਲ ਇਹੋ ਜਿਹੇ ਬੈਂਕ ਵੀ ਨੇ, ਬੈਂਕ ਕਹਿਣ ਤੋਂ ਭਾਵ ਬੈਂਕ ਹੀ ਹੋਣਗੇ, ਜਿਹਨਾਂ ਦੀ ਐਮੋਟਾਈਜੇਸ਼ਨ 40 ਸਾਲ ਦੀ ਹੈ, ਜਿੱਥੇ ਅੱਜ ਤੁਹਾਨੂੰ 30 ਸਾਲਾਂ ਦੀ ਕਿਸ਼ਤਾਂ ਨਾਲ ਤੁਹਾਨੂੰ ਜੋ ਤੁਹਾਡੀ ਬਜਟ ਦੇ ਅਕੋਰਡਿੰਗ ਨਹੀਂ ਸੈਟਿੰਗ ਬਣਦੀ ਪਈ, ਤੁਹਾਨੂੰ 40 ਸਾਲਾਂ ਦੀ ਕਿਸ਼ਤਾਂ ਦੇ ਨਾਲ ਤੁਹਾਨੂੰ 500 ਤੋਂ 1000 ਡਾਲਰ ਦੀ ਬਚਤ ਕਰਵਾ ਕੇ ਦੇਵਾਂਗੇ ਜੀ, ਉਹ ਵੀ ਬੈਂਕ ਤੋਂ ਮੌਰਗੇਜ ਹੋਊਗੀ। ਤੇ ਜਿਹੜੇ ਭੈਣ ਭਰਾ ਸੋਚਦੇ ਫਿਰਦੇ ਨੇ ਯਾਰ ਸਾਡੇ ਕੋਲ 5% ਆ, ਗੱਲ ਨੀ ਬਣਨੀ, ਗੱਲ ਕਰ ਲਿਓ, ਡੈਫੀਨੇਟਲੀ ਆਪਣਾ ਸਿਨੈਰੀਓ ਰਨ ਕਰ ਲਿਓ, ਜੇ ਤੁਹਾਡੇ ਕੋਲ 5% ਵੀ ਹੈਗਾ ਆ ਉਹਦੇ ਨਾਲ ਤੁਹਾਡੀ ਕਲੋਜ਼ਿੰਗ ਕੋਸਟ ਨੂੰ ਕਿਵੇਂ ਐਡਜਸਟ ਕਰਨਾ ਸਾਰਾ ਕੁਛ ਕਰ ਕਰਾ ਕੇ ਤੁਸੀਂ ਵੀ ਕੁਆਲੀਫਾਈ ਹੋ ਜਾਓਗੇ। ਬਟ ਗੱਲ ਇੰਨੀ ਗਾ, ਮੌਰਗੇਜ ਦਾ ਕੰਮ ਪਹਿਲਾਂ ਕਰਵਾ ਕੇ ਰੱਖੋ, ਇਨਕਮ ਵਜੋਂ ਆਪਦਾ ਉਹਨੂੰ ਪਹਿਲਾਂ ਪ੍ਰੀ ਅਪਰੂਵਲ ਲੈ ਕੇ ਰੱਖੋ, ਜਿਹੜਾ ਬੈਂਕ ਦਾ ਪ੍ਰੀ ਅਪਰੂਵਲ ਹੋਊਗਾ 120 ਦਿਨ ਲਈ ਵੈਲਿਡ ਹੁੰਦਾ ਜੀ, ਤੁਸੀਂ ਵਿਦ ਇਨ 120 ਡੇ ਆਪਦੀ ਘਰ ਦੀ ਪਰਚੇਸ ਕਰ ਲਓ, ਲੈ ਤੁਹਾਨੂੰ ਕਦੀ ਮੌਰਗੇਜ ਕਲੋਜ਼ ਕਰਾਉਣ ਦੀ ਦਿੱਕਤ ਨਹੀਂ ਆਏਗੀ। ਸੋ ਕੋਈ ਵੀ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਆ, ਪਹਿਲਾਂ ਮੌਰਗੇਜ ਦਾ ਕੰਮ ਕਰਾਉਣਾ ਚਾਹੁੰਦਾ, ਕਾਲ ਕਰ ਲਿਓ ਜੀ 416-710-7524-416-710-7524। ਕੋਈ ਮੇਰਾ ਭੈਣ ਭਰਾ ਕੈਨੇਡਾ ਵਾਈਡ ਕਿਤੇ ਵੀ ਪ੍ਰੀ ਕੰਸਟਰਕਸ਼ਨ ਘਰ ਬੁੱਕ ਕਰਾਈ ਬੈਠਾ, ਕਿਸੇ ਤਰੀਕੇ ਦੀ ਸ਼ਾਰਟਫਾਲ ਦਾ ਸਾਹਮਣਾ ਕਰਨਾ ਪੈ ਰਿਹਾ, ਕੋਈ ਉਸ ਕੌਂਡੋ ਜਾਂ ਘਰ ਨੂੰ ਕਲੋਜ਼ ਕਰਾਉਣ ਲੱਗੇ ਦਿੱਕਤ ਪਰੇਸ਼ਾਨੀ ਆ ਰਹੀ ਆ, ਉਹ ਵੀ ਕਾਲ ਕਰ ਲੈਣ। ਕੋਈ ਫਾਈਨੈਂਸ਼ੀਅਲ ਬਰਡਨ ਨਾਲ ਤੁਸੀਂ ਜੂਝ ਰਹੇ ਹੋ, ਕਿਸੇ ਤਰੀਕੇ ਦੇ ਤੁਹਾਨੂੰ ਫੰਡਸ ਦੀ ਲੋੜ ਆ, ਅਰਜੈਂਟ ਫੰਡਸ ਦੀ ਲੋੜ ਆ, ਉਹ ਵੀ ਭੈਣ ਭਰਾ ਕਾਲ ਕਰ ਲੈਣ। ਨੰਬਰ ਇੱਕ ਵਾਰੀ ਫੇਰ ਦੱਸ ਦੇਣਾ ਜੀ 416-710-7524-416-710-7524। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਅੱਜ ਤੋਂ ਸਮਾਂ ਦੇਣ
1: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਜੀ ਦੇ ਨਾਲ, ਨੰਬਰ 416-710-7524-416-710-7524 ਇਹਨਾਂ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਤੁਹਾਡੇ ਲਈ ਪ੍ਰੈਜ਼ੈਂਟ ਕਰਦੇ ਨੇ ਵੰਸ ਅਪੋਨ ਅ ਟਾਈਮ, ਜੋ ਕਿ ਰਾਹਤ ਫਤਿਹ ਅਲੀ ਖਾਨ ਜੀ ਦਾ ਵਰਲਡ ਟੂਰ ਚੱਲ ਰਿਹਾ ਇਸ ਸਾਲ ਦਾ, ਤੇ ਟੋਰਾਂਟੋ ਦੇ ਵਿੱਚ ਆ ਰਹੇ ਨੇ ਸੈਪਟੈਂਬਰ 27th ਨੂੰ ਸੰਡੇ ਵਾਲੇ ਦਿਨ ਸਕੋਸ਼ੀਆ ਬੈਂਕ ਐਰੀਨਾ ਦੇ ਵਿੱਚ ਬਹੁਤ ਹੀ ਕਮਾਲ ਦਾ ਸ਼ੋਅ ਲੈ ਕੇ, ਜੋ ਕਿ ਤੁਸੀਂ ਆਪਣੀਆਂ ਟਿਕਟਸ ਅੱਜ ਤੋਂ ਹੀ ਬੁੱਕ ਕਰ ਸਕਦੇ ਹੋ, ਟਿਕਟਸ ਆਲਰੇਡੀ ਅਵੇਲੇਬਲ ਨੇ ticketmaster.ca ਦੇ ਉੱਪਰ, ਤੇ ਤੁਸੀਂ ਆਪਣੀ ਟਿਕਟਸ ਬੁੱਕ ਕਰੋ। ਤੇ ਇਹ ਸ਼ੋਅ ਸ਼ਾਮ ਦੇ 7 ਵਜੇ ਸਟਾਰਟ ਹੋਏਗਾ 27th ਆਫ ਸੈਪਟੈਂਬਰ ਨੂੰ ਸੰਡੇ ਵਾਲੇ ਦਿਨ। ਤੇ ਰਾਹਤ ਫਤਿਹ ਅਲੀ ਖਾਨ ਜੀ, ਜਿਵੇਂ ਕਿ ਤੁਹਾਨੂੰ ਪਤਾ ਕਿ ਬਹੁਤ ਹੀ ਇਹਨਾਂ ਦੇ ਕਮਾਲ ਦੀ ਆਵਾਜ਼ ਹੈ, ਬਹੁਤ ਸੋਹਣੇ ਸੋਹਣੇ ਬੜੇ ਕਮਾਲ ਦੇ ਇਹਨਾਂ ਨੇ ਗਾਣੇ ਆਲਰੇਡੀ ਗਾਏ ਨੇ, ਅਤੇ ਇਹਨਾਂ ਨੂੰ ਲਾਈਵ ਪਰਫੋਰਮ ਕਰਦੇ ਹੋਏ ਦੇਖਣ ਦਾ ਮੌਕਾ ਮਿਲ ਰਿਹਾ, ਉਹ ਵੀ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਜ਼ਰੂਰ ਤੁਸੀਂ ਇਹ ਟਿਕਟਸ ਨੂੰ ਬੁੱਕ ਕਰੋ। 27th September ਸੰਡੇ ਵਾਲੇ ਦਿਨ ਸ਼ਾਮ ਨੂੰ 7 PM ਇਹ ਸ਼ੋਅ ਹੋਏਗਾ। ਬਹੁਤ ਹੀ ਕਮਾਲ ਦਾ ਲਾਈਵ ਕੌਨਸਰਟ ਹੋਣ ਜਾ ਰਿਹਾ, ਅਤੇ ਟਿਕਟ ਮਾਸਟਰ.ca ਦੇ ਉੱਪਰ ਤੁਸੀਂ ਜਾ ਕੇ ਆਪਣੀ ਟਿਕਟਸ ਨੂੰ ਬੁੱਕ ਕਰਵਾ ਲਓ। ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ, ਰਾਹਤ ਫਤਿਹ ਅਲੀ ਖਾਨ ਜੀ ਦਾ ਲਾਈਵ ਕੌਨਸਰਟ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਤੇ ਲੋ ਫਿਰ ਆਪਾਂ ਇਹਨਾਂ ਦਾ ਗਾਣਾ ਸੁਣਦੇ ਹਾਂ, ਬੜਾ ਕਮਾਲ ਦਾ, ਜੋ ਕਿ ਬਹੁਤ ਫੇਮਸ ਗਾਣਾ ਆ, ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਜਿਹੜਾ ਹੈਗਾ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸਪਟੈਂਬਰ 27th ਨੂੰ ਹੋਏਗਾ, ਸ਼ਾਮ ਦੇ 7 ਵਜੇ ਤੋਂ, ਤੇ ਸੰਡੇ ਵਾਲੇ ਦਿਨ। ਤੇ ਤੁਸੀਂ ਇਹ ਜ਼ਰੂਰ ਦੇਖਣ ਦੇ ਲਈ ਪਹੁੰਚਣਾ। ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਤੇ ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਬੁੱਕ ਕਰਵਾ ਲਓ। ਤੇ ਇਹ ਸ਼ੋਅ ਦੇਖਣ ਦੇ ਲਈ ਸਾਰਿਆਂ ਨੇ ਜ਼ਰੂਰ ਪਹੁੰਚਣਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸੰਡੇ ਵਾਲੇ ਦਿਨ ਸਪਟੈਂਬਰ 27th ਨੂੰ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਰੋਇਲ ਡਿਜੀਟਲ ਤੋਂ ਅਮਨ ਜੀ। ਤੁਹਾਡੇ ਲਈ ਸੈੱਲ ਫੋਨ ਦੀਆਂ ਐਂਡ ਹੋਮ ਇੰਟਰਨੈਟ ਦੀਆਂ ਬਹੁਤ ਵਧੀਆ ਡੀਲਸ ਇਹ ਲਗਾਉਂਦੇ ਨੇ, ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। 6472011313 ਇਹਨਾਂ ਦਾ ਨੰਬਰ ਹੈ। ਅਮਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਤੇ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ
1: ਹਾਂਜੀ, ਡੀਲਸ ਬਾਰੇ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦੀ ਸੀ ਕਿ ਤੁਸੀਂ ਘਰ ਦੇ ਵਿੱਚ ਹੋਮ ਇੰਟਰਨੈਟ ਹਾਈ ਸਪੀਡ ਅਨਲਿਮਿਟਡ ਜੇ ਲਵਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਸਪੈਸ਼ਲ ਡੀਲਸ ਨੇ ਸਾਡੇ ਕੋਲ, ਮਿਨੀਮਮ ਜਿਹੜੀਆਂ ਕਿ $50 ਤੋਂ ਸਟਾਰਟ ਹੁੰਦੀਆਂ ਨੇ, ਤੇ ਤੁਹਾਨੂੰ ਅਨਲਿਮਿਟਡ ਇੰਟਰਨੈਟ ਹੋਊਗਾ ਤੇ ਪ੍ਰਾਈਸ ਹੈ ਜਿਹੜਾ ਉਹ ਲੌਂਗ ਟਰਮ ਤੱਕ ਸੇਮ ਰਹੂਗਾ। ਤੇ ਜੇ ਈਵਨ ਤੁਸੀਂ ਬੰਡਲ ਅਪ ਵੀ ਕਰਨਾ ਚਾਹੁੰਦੇ ਹੋ ਇਹਨੂੰ ਲੈਂਡਲਾਈਨ ਦੇ ਨਾਲ ਜਾਂ ਘਰ ਦੇ ਵਿੱਚ ਕੇਬਲ ਟੀਵੀ ਲਵਾਉਣਾ ਚਾਹੁੰਦੇ ਹੋ ਤਾਂ ਅਸੀਂ 3 ਪ੍ਰੋਡਕਟ ਬੰਡਲ ਵੀ ਬਣਾ ਕੇ ਤੁਹਾਨੂੰ ਵਧੀਆ ਪ੍ਰਾਈਸ ਦੇ ਸਕਦੇ ਹਾਂ। ਜਾਂ ਤੁਸੀਂ ਟੀਵੀ ਬਾਕਸ ਵੀ ਘਰ 'ਚ ਲਵਾਉਣਾ ਸੈਪਰੇਟ ਜਿਸਦੇ 'ਚ ਸਾਰੀ ਤਰ੍ਹਾਂ ਦੇ ਇੰਡੀਅਨ ਚੈਨਲ, ਇੰਡੀਅਨ ਮੂਵੀਜ਼, ਵੈਬ ਸੀਰੀਜ਼, ਸਾਰੇ ਤਰ੍ਹਾਂ ਦੇ ਸ਼ੋਅਜ਼ ਆਉਂਦੇ ਨੇ, ਕਾਫੀ ਜ਼ਿਆਦਾ ਚੈਨਲਸ ਨੇ। ਸੋ ਜ਼ਰੂਰ ਜੇ ਤੁਸੀਂ ਇਹ ਬਾਕਸ ਵੀ ਲੈਣਾ ਤਾਂ ਇਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਨੰਬਰ ਹੈ ਸਾਡਾ 6472011313, ਜਾਂ ਫਿਰ ਤੁਸੀਂ ਘਰ ਦੇ ਵਿੱਚ ਈਵਨ ਹੋਮ ਸਿਕਿਉਰਿਟੀ ਦੀਆਂ ਸਰਵਿਸਿਜ਼, ਕੈਮਰੇ ਦੀਆਂ ਸਰਵਿਸਿਜ਼ ਲਵਾਉਣਾ ਚਾਹੁੰਦੇ ਹੋ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ
0: ਜੀ।
1: ਨੰਬਰ ਮੈਂ ਇਹਨਾਂ ਸਾਰੀਆਂ ਸਰਵਿਸਿਜ਼ ਲਈ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੀ ਹਾਂ, 6472011313, 6472011313। ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ, ਨੰਬਰ 6472011313, 6472011313 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਦੀ ਤੁਹਾਨੂੰ ਜਾਣਕਾਰੀ ਦੇ ਦਿਆਂ, ਇਹਨਾਂ ਦੇ ਕੋਲ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਨੇ। ਤੁਸੀਂ ਇਹਨਾਂ ਦੇ ਕੋਲੋਂ ਕਲੀਅਰ ਟੈਂਟ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਇਸ ਤੋਂ ਇਲਾਵਾ ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲਈਡੀ ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦੇ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੁੰਦਾ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ, ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਅਤੇ ਤੁਸੀਂ ਇਹਨਾਂ ਦੇ ਕੋਲੋਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ ਟੈਂਟ ਦੇ ਵਿੱਚ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ ਇਹਨਾਂ ਦਾ ਨੋਟ ਕਰ ਲਓ, 6472011313, 6472991259 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਅਤੇ ਮੇਰੇ ਨਾਲ ਲਾਈਨ 'ਤੇ ਜੁੜੇ ਨੇ ਹੁਣ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ, ਜੋ ਕਿ ਤੁਹਾਡੇ ਲਈ ਲਾਈਵ ਔਨ ਲੋਕੇਸ਼ਨ ਦੀ ਜੋ ਅਪਡੇਟ ਲੈ ਕੇ ਆਏ ਨੇ, ਜੋ ਕਿ ਸਾਡਾ ਸੈਟਰਡੇ ਨੂੰ ਹੋਣ ਜਾ ਰਿਹਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਉਹਦੇ ਵਿੱਚ ਤੁਹਾਨੂੰ ਕਿੱਦਾਂ ਦੀਆਂ ਡੀਲਸ ਮਿਲਣਗੀਆਂ ਉਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਇਸ ਵੀਕਐਂਡ ਦੇ ਉੱਪਰ ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ ਇਸ ਲੌਂਗ ਵੀਕਐਂਡ ਦੇ ਉੱਪਰ, ਲੋਐਸਟ ਪ੍ਰਾਈਸ ਤਾਂ ਮਿਲਣੀਆਂ ਫਰਨੀਚਰ ਦੇ ਉੱਪਰ, ਤੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੇ ਜਿਨ੍ਹਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ ਬਾਏ ਕਰਨਾ, ਡਾਇਨਿੰਗ ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਵੈਲਵਟ ਦੀਆਂ 6 ਚੇਅਰਾਂ ਵੀ ਮਿਲਣਗੀਆਂ, ਜਿਹਦੀ ਰੈਗੂਲਰ ਕੀਮਤ $1500 ਸੀ, $499 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ। ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਤੁਸੀਂ ਵੀ ਜ਼ਰੂਰ ਪਹੁੰਚਣਾ ਡੈਰੀ ਐਂਡ ਟੋਮਗਨ ਦੇ ਇੰਟਰਸੈਕਸ਼ਨ ਤੇ। ਇਸ ਤੋਂ ਜ਼ਿਆਦਾ ਤੁਹਾਨੂੰ ਘੱਟ ਪ੍ਰਾਈਸਿਸ ਦੇ ਵਿੱਚ ਹੋਰ ਕੀ ਮਿਲ ਸਕਦਾ, ਤੁਸੀਂ ਜ਼ਰੂਰ ਪਹੁੰਚਣਾ। ਅਤੇ ਫਰਨੀਚਰ ਬਹੁਤ ਕਮਾਲ ਦਾ ਅਤੇ ਬਹੁਤ ਵਧੀਆ ਵਧੀਆ ਤੁਹਾਨੂੰ ਤੋਹਫੇ ਵੀ ਮਿਲਣਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਗ੍ਰੈਂਡ ਹੋਮ ਫਰਨੀਚਰ ਤੋਂ, 6685 ਟੋਮਕਨ ਰੋਡ ਇਹਨਾਂ ਦੀ ਲੋਕੇਸ਼ਨ ਹੈ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ। ਅਤੇ ਨੰਬਰ 6472620000, 6472062200 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। ਟਾਟ ਟਰਾਂਸਪੋਰਟ ਵਾਲਿਆਂ ਨੂੰ ਲੋੜ ਹੈ ਇਸ ਦਾ ਡਰਾਈਵਰ ਜੀ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਯੂਐਸਏ ਦੇ ਲਈ, ਸ਼ਾਰਟ ਹੋਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਦਿੰਦੇ ਨੇ। ਜੇਕਰ ਤੁਹਾਡੇ ਕੋਲ 2 ਸਾਲ ਦਾ ਵੈਰੀਫਾਈਡ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਜ਼ਰੂਰ ਤੁਸੀਂ ਸੁਖੀ ਢੱਡ ਜੀ ਦੇ ਨਾਲ ਗੱਲਬਾਤ ਕਰੋ। ਜਿੰਨੇ ਵੀ ਡਰਾਈਵਰਸ ਨੇ ਉਹ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਇਹਨਾਂ ਦੇ ਕੋਲ ਰੋਇਲ ਇਨਫੀਲਡ ਬੁਲੇਟ ਐਂਡ ਕਲਾਸਿਕ ਦੇ ਪੁਰਾਣੇ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਬਾਈਕਸ ਦੇ ਮਾਡਲਸ ਹੈਗੇ ਨੇ। ਉਹਦੇ ਲਈ ਵੀ ਤੁਸੀਂ ਗੱਲਬਾਤ ਕਰੋ ਸੁਖੀ ਢੱਟ ਜੀ ਦੇ ਨਾਲ, ਨੰਬਰ 416-6665-2 ਟਾਟਾ ਟਰਾਂਸਫਰਟ ਦਾ ਨੰਬਰ ਹੈ। ਅਤੇ ਜੇਕਰ ਤੁਹਾਨੂੰ ਮੋਰਗੇਜ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰੋ। ਚਾਹੇ ਪਹਿਲੀ ਮੋਰਗੇਜ ਹੋਵੇ ਤੁਹਾਨੂੰ ਬੈਸਟ ਰੇਟਸ ਲੈ ਕੇ ਦੇਣਗੇ, ਸੈਕਿੰਡ ਮੋਰਗੇਜ ਹੋਵੇ, ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਹੋ, ਤੁਹਾਡੀ ਮੋਰਗੇਜ ਰਿਨਿਊਅਲ ਤੇ ਆ ਰਹੀ ਹੈ, ਤੁਹਾਨੂੰ ਫੰਡਸ ਦੀ ਲੋੜ ਹੈ, ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਜਾਂ ਤੁਹਾਨੂੰ ਸੇਮ ਡੇ ਕਲੋਜ਼ਿੰਗ ਕਰਵਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਪਰਮਜੀਤ ਸਿੰਘ ਜੀ ਦਾ ਨੰਬਰ 416-8042015। ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ, ਯੂਨਿਟ ਨੰਬਰ 22, ਮਿਸਿਸਾਗਾ ਦੇ ਵਿੱਚ। ਮੋਰਗੇਜ ਕਿੰਗ ਤੋਂ ਨੇ ਪਰਮਜੀਤ ਸਿੰਘ ਜੀ। 416-804-2015 ਇਹਨਾਂ ਦਾ ਨੰਬਰ ਹੈ। ਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਪ੍ਰੋਗਰਾਮ ਤੋਂ ਬਾਅਦ ਜੇਕਰ ਤੁਹਾਨੂੰ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਤਾਂ ਜ਼ਰੂਰ ਤੁਸੀਂ ਹੈੱਡ ਆਫਿਸਿਸ ਦੇ ਕਾਲ ਕਰ ਸਕਦੇ ਹੋ ਜਾਂ ਟੈਕਸਟ ਕਰ ਸਕਦੇ ਹੋ। ਨੰਬਰ 416-725-2551, 416-725-2551, ਜਾਂ ਫਿਰ 416-457-3381, 416-457-3381 ਇਹਨਾਂ ਦੋਨਾਂ ਨੰਬਰ 'ਤੇ ਤੁਸੀਂ ਮੈਸੇਜ ਕਰਕੇ ਵੀ ਕਿਸੇ ਦਾ ਵੀ ਕੋਈ ਵੀ ਨੰਬਰ ਤੁਸੀਂ ਲੈ ਸਕਦੇ ਹੋ। ਜੇ ਰੇਡੀਓ 'ਤੇ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੋਵੇ ਤਾਂ ਵੀ ਤੁਸੀਂ ਇਸੇ ਨੰਬਰ 'ਤੇ ਰੇਡੀਓ ਤੋਂ ਬਾਅਦ ਕੰਟੈਕਟ ਕਰ ਸਕਦੇ ਹੋ। ਅਤੇ ਸੋਫਾ ਮਾਰਟਨ ਕੈਸਲ ਇੱਧਰ ਲਾਈਨ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜਾਂਦੇ ਜਾਂਦੇ ਕਿ ਇਹਨਾਂ ਦੇ ਕੋਲ ਤੁਹਾਡੇ ਲਈ ਸਾਰੇ ਤਰ੍ਹਾਂ ਦੇ ਫੈਬਰਿਕ ਦੇ ਵਿੱਚ ਤੁਹਾਡੇ ਲਈ ਕਾਊਂਟਲੈਸ ਕਲਰ ਆਪਸ਼ਨਸ ਦੇ ਨਾਲ ਹਰ ਤਰ੍ਹਾਂ ਦੇ ਸੋਫਾ ਸੈੱਟਸ ਤਿਆਰ ਹੁੰਦੇ ਨੇ ਪਿਛਲੇ 28 ਸਾਲਾਂ ਤੋਂ। ਤੁਸੀਂ ਆਪਣੀ ਪਸੰਦ ਦੇ ਜਿੰਨੇ ਮਰਜ਼ੀ ਵੱਡੇ ਸੋਫੇ ਸੈੱਟਸ ਇਹਨਾਂ ਦੇ ਕੋਲੋਂ ਤਿਆਰ ਕਰਵਾ ਸਕਦੇ ਹੋ। ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਦੇ ਨਾਲ ਮਿਲਦੇ ਨੇ। ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆਓ ਅਤੇ ਬਹੁਤ ਐਕਸਾਈਟਿੰਗ ਡੀਲਸ ਦੇ ਵਿੱਚ ਤੁਹਾਨੂੰ ਦਿੰਦੇ ਨੇ। ਇਹਨਾਂ ਦੇ ਕੋਲ ਫਲੋਰ ਮਾਡਲ ਜਿਹੜੇ ਹੈਗੇ ਨੇ ਅਪ ਟੂ 60% ਡਿਸਕਾਊਂਟ ਦੇ ਉੱਪਰ ਕਲੀਅਰੈਂਸ ਦੇ ਉੱਪਰ ਲੱਗੇ ਹੋਏ ਨੇ। ਜ਼ਰੂਰ ਪਹੁੰਚੋ 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਨੰਬਰ 905-803-8056, 905-803-8056 ਐਂਡ 905-791-8056, 905-791-8056। ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ, ਹੁਣ 3 ਤੋਂ ਲੈ ਕੇ 6 ਵਜੇ ਤੱਕ। ਫਰਾਈਡੇ ਦਾ ਦਿਨ, ਕਾਫੀ ਸਾਰੀਆਂ ਗੱਲਾਂ ਬਾਤਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਅਤੇ ਬਹੁਤ ਸਾਰਾ ਗੀਤ ਸੰਗੀਤ ਵੀ ਹੋਏਗਾ। ਅਤੇ ਫਿਲਹਾਲ ਤੁਸੀਂ ਸਾਰੇ ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਆਪਣੀ ਜਿੱਥੇ ਕਿਤੇ ਵੀ ਜਾ ਰਹੇ ਹੋ ਗੱਡੀ ਬੜੇ ਧਿਆਨ ਦੇ ਨਾਲ ਡਰਾਈਵ ਕਰੋ। ਵੀਕਐਂਡ ਆ ਰਿਹਾ ਅਤੇ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਪੂਰਾ ਵੀਕਐਂਡ ਨੂੰ ਇੰਜੋਏ ਕਰੋ। ਜਿਹੜਾ ਟਾਈਮ ਹੈ ਸਾਰਾ ਯੂਟੀਲਾਈਜ਼ ਕਰੋ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮੁਲਾਕਾਤ ਹੋਏਗੀ, ਉਦੋਂ ਤੱਕ ਇਜਾਜ਼ਤ ਦਿਓ। ਲਾਸਟ ਫਰਮਾਇਸ਼ੀ ਗਾਣਾ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਵਰੀ ਡੇ ਮੰਡੇ ਟੂ ਫਰਾਈਡੇ 3 ਤੋਂ ਲੈ ਕੇ 6 ਵਜੇ ਤੱਕ ਐਂਡ ਸੈਟਰਡੇ 1 ਟੂ 4। ਅਤੇ ਆਪਾਂ ਮਿਲਦੇ ਹਾਂ ਹੁਣ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
4: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8। 9052041313, 9052041313। ਕੋਈ ਵੀ ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ, ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ। 9057991478905, 799-1478-1478, ਰੋਇਲ ਆਟੋ ਸੈਂਟਰ। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 9057961-7800, 9057961-7800, ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
5: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
6: ਫਸਟ, ਸੈਕਿੰਡ, ਥਰਡ ਮੋਰਗੇਜ, ਹੋਮ ਇਕਵਿਟੀ, ਬਿਜ਼ਨਸ ਲੋਨ, ਡੈਟ ਕੰਸੋਲੀਡੇਸ਼ਨ, ਰੀਫਾਈਨਾਂਸ, ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 6479888731, 647-988-7831।
5: ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
6: ਦਵਿੰਦਰ ਪਵਾਰ।
5: ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ। ਲਾਇਸੈਂਸ ਨੰਬਰ 10845, ਇੰਡੀਪੈਂਡੈਂਟ ਓਨ ਐਂਡ ਆਪਰੇਟਡ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਵੈਲਕਮ ਤੇ ਜੀ ਆਈ ਐਨ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਵੀਰਵਾਰ ਦਾ ਥਰਸਡੇ ਦਾ ਤੁਸੀਂ ਬੜੇ ਹੀ ਵਧੀਆ ਅੰਦਾਜ਼ ਨਾਲ ਹੰਡਾਇਆ ਤੇ ਸ਼ਾਮ ਦਾ ਵੇਲਾ ਹੋ ਗਿਆ 6 to 9 ਹੁਣ ਜੁੜੇ ਰਹੋਗੇ ਤੁਸੀਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਮੈਨੂੰ ਪਤਾ ਇਹ ਸਰਪ੍ਰਾਈਜ਼ ਹੈ ਪਰ ਸਰਪ੍ਰਾਈਜ਼ ਬੰਦਾ ਹੁੰਦਾ ਵੀ ਯਾਰ ਇਹ ਨਵੀਂ ਬਾਈ ਸਾਡਾ ਕਿੱਥੇ ਹੈ ਪਰ ਕੋਈ ਗੱਲ ਨਹੀਂ ਕਈ ਵਾਰ ਬੰਦਾ ਅੰਦਰ ਬਾਹਰ ਵੀ ਹੁੰਦਾ ਪਰ ਸਾਡੀ ਡਿਊਟੀ ਲੱਗੀ ਹੈ ਅਤੇ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰਾਂਗੇ ਵੀ ਜਿੰਨਾ ਐਂਟਰਟੇਨਮੈਂਟ ਹੋ ਸਕੇ ਜਿੰਨਾ ਵੀ ਤੁਹਾਨੂੰ ਵਧੀਆ ਸ਼ਾਮ ਦਾ ਰੰਗਾ ਰੰਗ ਇੰਜੋਇਮੈਂਟ ਇਹ ਕਰਵਾ ਸਕੀਏ ਉਮੀਦ ਇਹੀ ਰੱਖਦੇ ਹਾਂ ਵੀ ਨਵੀਂ ਬਾਈ ਦੇ ਨਾਲ ਦਾ ਕੁਛ ਕਰ ਸਕੀਏ ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ ਅਤੇ ਜ਼ਮੀਰ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਯਾਰ ਕਈ ਵਾਰ ਆਪਾਂ ਬਸ ਚੰਦ ਪੈਸਿਆਂ ਕਰਕੇ ਹੀ ਸੋਚਦੇ ਹਾਂ ਵੀ ਇਹ ਚੱਲ ਕਿਤੇ ਨਹੀਂ ਕੋਈ ਨਹੀਂ ਕੀ ਵੱਡੀ ਗੱਲ ਹੈ ਪਰ ਨਹੀਂ ਜ਼ਮੀਰ ਬਹੁਤ ਵੱਡੀ ਚੀਜ਼ ਹੈ ਇੱਕ ਤਰ੍ਹਾਂ ਦਾ ਬੰਦੇ ਦਾ ਇੱਕ ਸਟੈਂਡ ਜੇ ਬੰਦਾ ਆਪਣੇ ਸਟੈਂਡ 'ਤੇ ਨਹੀਂ ਤਾਂ ਫਿਰ ਕਿਤੇ ਵੀ ਨਹੀਂ ਕਾਲ ਦੇ ਵੱਲ ਕਰਮਵੀਰ ਜੀ ਸਤਿ ਸ਼੍ਰੀ ਅਕਾਲ ਮਾਫ਼ ਕਰਨਾ ਤੁਹਾਡੀ ਕਾਲ ਡਰੋਪ ਹੋ ਗਈ ਪਰ ਨੰਬਰ ਸਟੂਡੀਓ ਦਾ 905-673-3337 905-673-3337 905-673-3337

ਤੇ ਨਾਲ ਦੀ ਨਾਲ ਜੀ ਕੋਈ ਵੀ ਅਗਰ ਇਨਸਾਨ ਤੁਸੀਂ ਲੱਭ ਰਹੇ ਹੋ ਕੋਈ ਐਕਿਊਰਾ ਦੀ ਕਾਰ ਤੇ ਐਰਨ ਮਿਲਸ ਐਕਿਊਰਾ ਤੇ ਤੁਸੀਂ ਜ਼ਰੂਰ ਕਾਲ ਕਰੋ। ਬੜੀਆਂ ਸ਼ਾਨਦਾਰ ਨਵੀਂ ਗੱਡੀਆਂ ਜਾਂ ਪ੍ਰੀ ਓਨਡ ਐਕਿਊਰਾ ਤੁਸੀਂ ਲੱਭ ਰਹੇ ਹੋ ਤੇ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਐਰਨ ਮਿਲਸ ਐਕਿਊਰਾ, ਜਾਂ ਸੰਪਰਕ ਕਰ ਸਕਦੇ ਹੋ 905-825-5800 आउटस्टैंडिंग कस्टमर सर्विस एड्डी कोई शानदार है, तुहानू बड़े शानदार प्राइस देंगे ते ग्रेट सिलेक्शन ऑफ कार्स इन्हां कोल पईआं ने। ते एरन मिल्स एक्यूरा 905-825-5800 ते कॉल करो ते अपॉइंटमेंट बनाओ ते जाके नवीआं शानदार जां प्री ओन्ड एक्यूरा दी कार्स तुसीं जरूर देख के आओ एरन मिल्स एक्यूरा दे। ਨਾਲ ਦੀ ਨਾਲ ਤੁਸੀਂ ਅਗਰ ਹੁਣ ਮੈਨੂੰ ਲੱਗਦਾ ਲੌਂਗ ਵੀਕਐਂਡ 'ਤੇ ਬੜੇ ਸ਼ਾਨਦਾਰ ਸਪੈਸ਼ਲ ਲੱਗਣੇ ਨੇ ਅਪਲਾਇੰਸਿਸ ਦੇ ਉੱਤੇ, ਕੋਈ ਅਪਲਾਇੰਸਿਸ ਲੱਭ ਰਹੇ ਹੋ, ਕੋਈ ਕੋਂਬੋ ਲੱਭ ਰਹੇ ਹੋ ਬੇਸਮੈਂਟ ਦੇ ਲਈ, ਕੋਈ ਸਾਰੇ ਜਾਂ 5 ਅਪਲਾਇੰਸਿਸ ਚੇਂਜ ਕਰਨੇ ਚਾਹ ਰਹੇ ਹੋ, ਕੋਈ ਫਰਿੱਜ ਹੈ, ਕੋਈ ਸਟੋਵ ਹੈ, ਵਾਸ਼ਰ ਡਰਾਇਰ ਕੁਛ ਵੀ, ਅਤੇ ਅਪਲਾਇੰਸਿਸ ਦੇ ਲਈ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੀ ਟੀਮ ਨੂੰ ਜਾਂ ਮਨਜੀਤ ਬਾਈ ਜੀ ਨੂੰ 905-450-0054 ਦੇ ਉੱਤੇ 905-450-0054। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਪਹਿਲਾਂ ਇੱਕ ਬੜਾ ਸ਼ਾਨਦਾਰ ਜਿਹਾ ਗੀਤ, ਮੈਂ ਕਿਹਾ ਤਰਸੇਮ ਜੱਸੜ ਦਾ ਇੱਕ ਗੀਤ ਹੋ ਜਾਵੇ 13-13 ਤੇ ਸੁਣ ਕੇ ਇਨਸਾਨ ਨੂੰ ਬੜਾ ਵਧੀਆ ਲੱਗਦਾ, ਬੰਦਾ ਕਹਿੰਦਾ ਆਹ ਮੇਰਾ ਆਹ ਮੇਰਾ, ਜਦੋਂ ਕਿਤੇ ਬੰਦਾ ਐਂ ਕਹਿਣ ਲੱਗ ਜਾਏ ਨਾ ਰੱਬ ਨੂੰ ਵੀ ਇਹ ਤੇਰਾ ਆਹ ਤੇਰਾ ਅਤੇ ਆਹ ਤੇਰਾ, ਸਵਾਲ ਜ਼ਿੰਦਗੀ ਦਾ ਇੱਕ ਵੱਖਰਾ ਹੀ ਹੈ। ਅਤੇ ਕਰਦੇ ਹਾਂ ਇਸ ਗੀਤ ਨੂੰ ਇੰਜੋਏ ਅਤੇ ਉਸ ਤੋਂ ਬਾਅਦ ਫਿਰ ਅਗਲੇ ਗੀਤ ਵੀ ਆਪਾਂ ਜ਼ਰੂਰ ਲਾਵਾਂਗੇ, ਲਾਈਨਅਪ ਕਰਤੇ ਨੇ। ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ।

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਤੇ ਮੈਂ ਤੁਹਾਡਾ ਹੋਸਟ ਸਰਵਜੀਤ ਸਿੰਘ। ਤੇ ਸਮਰ ਦੇ ਵਿੱਚ ਬੜੇ ਫੈਸਟੀਵਲ ਹੁੰਦੇ ਆ, ਬੜਾ ਕੁਝ ਹੁੰਦਾ ਸਾਨੂੰ ਪਤਾ, ਟੋਰਾਂਟੋ GTA ਦੇ ਵਿੱਚ, ਹੋਰ ਕਈ ਪਾਸਿਆਂ ਦੇ ਵਿੱਚ, ਤੇ ਸਾਨੂੰ ਪਤਾ CNE ਵੀ ਟੋਰਾਂਟੋ ਦੇ ਵਿੱਚ ਹੁੰਦੀ ਆ, ਤੇ ਸੀਜ਼ਨਲ ਜੌਬ ਹੁੰਦੀ ਆ, ਜੌਬ ਦੇ ਵਿੱਚ ਹਾਇਰਿੰਗ ਹੁੰਦੀ ਹੈ, ਤਕਰੀਬਨ 700 ਸੀਜ਼ਨਲ ਪੋਜੀਸ਼ਨ ਹੁੰਦੀਆਂ। ਪਰ ਐਦਕੀ ਕੀ ਹੋਇਆ, 50,000 ਜੌਬ ਐਪਲੀਕੇਸ਼ਨ ਹਾਇਰਿੰਗ ਜਿਹੜੀ ਹੈ, 50,000 ਜੌਬ ਐਪਲੀਕੇਸ਼ਨ ਉਹਨਾਂ ਨੂੰ ਪਹਿਲਾਂ ਹੀ ਮਿਲ ਗਈ ਹਾਇਰਿੰਗ ਤੋਂ। ਹਜੇ ਹਾਇਰਿੰਗ ਸ਼ੁਰੂ ਨਹੀਂ ਹੋਈ, ਪਰ ਜਦੋਂ ਹਾਇਰਿੰਗ ਦੇ ਦਿਨ ਦੱਸਣਗੇ 700 ਬੰਦੇ ਕੱਢਣਗੇ, ਪਰ ਪਹਿਲਾਂ ਹੀ ਸਾਰੇ ਤਿਆਰ ਆ। 50,000 ਜੌਬ ਐਪਲੀਕੇਸ਼ਨ ਟੋਰਾਂਟੋ CNE ਫੇਅਰ ਦੇ ਲਈ।

0: ਤੇ ਨਾਲ ਦੀ ਨਾਲ ਤੁਸੀਂ ਗਰੋਸਰੀ ਕਰਨੀ ਚਾਹ ਰਹੇ ਹੋ ਤੇ ਫਰੈਸ਼ ਫੂਡ ਸੈਂਟਰ ਤੇ ਤੁਸੀਂ ਜਾ ਕੇ ਬੜੀ ਸ਼ਾਨਦਾਰ ਫਰੈਸ਼ ਪ੍ਰੋਡਿਊਸ ਕੁਆਲਿਟੀ ਮੀਟ ਕੋਈ ਵੀ ਡੇਅਰੀ ਪ੍ਰੋਡਕਟ ਤੁਸੀਂ ਲੈਣਾ ਤੇ ਸ਼ਾਨਦਾਰ ਗਰੋਸਰੀਜ਼ ਤੁਹਾਨੂੰ ਮਿਲ ਰਹੀ ਹੈ ਫਰੈਸ਼ ਫੂਡ ਸੈਂਟਰ ਜੋ ਕਿ ਲੋਕੇਟਿਡ ਹੈ 12570 ਕੈਨੇਡੀ ਰੋਡ ਤੇ 12570 ਕੈਨੇਡੀ ਰੋਡ ਫਰੈਸ਼ ਫੂਡ ਸੈਂਟਰ ਤੇ ਚਲਦੇ ਹਾਂ ਜੀ ਅੱਜ ਦੇ ਇੱਕ ਬੜੇ ਇੰਟਰਸਟਿੰਗ ਵਿਸ਼ੇ ਦੇ ਵੱਲ ਤੇ ਉਮੀਦ ਹੈ ਹਰ ਇੱਕ ਨੂੰ ਕੋਈ ਨਾ ਕੋਈ ਚੀਜ਼ ਦੇ ਬਾਰੇ ਪਤਾ ਲੱਗੇਗਾ ਤੇ ਜਦੋਂ ਪਤਾ ਲੱਗੇਗਾ ਤੇ ਫਿਰ ਫੋਨ ਦੀਆਂ ਘੰਟੀਆਂ ਆਪੇ ਹੀ ਖੜਕਣ ਲੱਗ ਜਾਣਗੀਆਂ 905-673-3337 ਤੇ ਤੁਹਾਨੂੰ ਪੁੱਛਦੇ ਹਾਂ ਵਰਡ ਇੱਕ ਤੁਸੀਂ ਕੋਈ ਵੀ ਇੱਕ ਵਰਡ ਬਣਾਉਣਾ ਸ਼ਬਦ ਬਣਾਉਣਾ ਪੂਰਾ ਤੇ ਉਹਦੇ ਪਿੱਛੇ ਕੀ ਆਉਣਾ ਚਾਹੀਦਾ ਉਹਦੇ ਪਿੱਛੇ ਐਂਡ ਦੇ ਵਿੱਚ ਆਉਣਾ ਚਾਹੀਦਾ ਲਾਜ਼ਮੀ ਹੈ ਆਰ ਪਿੱਛੇ ਉਹਦੇ ਆਵੇ ਆਰ ਅੱਗੇ ਵਾਲਾ ਸ਼ਬਦ ਤੁਸੀਂ ਕੋਈ ਵੀ ਬਣਾਓ ਪਰ ਪਿੱਛੇ ਉਹਦੇ ਆਉਣਾ ਚਾਹੀਦਾ ਆਰ ਹੁਣ ਜੇ ਮੈਂ ਗੱਲ ਕਰਨਾ ਮਿਸਾਲ ਦੇ ਤੌਰ ਦੇ ਉੱਤੇ ਬੜਾ ਸੌਖਾ ਜਿਹਾ ਕਿ ਯਾਰ ਇਹੋ ਜਿਹੇ ਸ਼ਬਦ ਕਿਹੜੇ ਆ ਜਿਹਦੇ ਪਿੱਛੇ ਆਰ ਆਉਂਦਾ ਸੋਚੋ ਕਹਿ ਲਈਏ ਕਲਾਕਾਰ ਹੁਣ ਕਲਾਕਾਰ ਦੀ ਚੀਜ਼ ਬਣ ਗਈ ਪਿੱਛੇ ਆ ਗਿਆ ਉਹਦੇ ਆਰ ਇੱਦਾਂ ਹੀ ਜਿਹੜਾ ਬੰਦਾ ਸੰਗੀਤ ਬਣਾ ਰਿਹਾ ਉਹਨੂੰ ਆਪਾਂ ਕਹਿੰਦੇ ਨੇ ਸੰਗੀਤਕਾਰ ਪਿੱਛੇ ਆ ਗਿਆ ਆਰ ਆਰੀ ਆਰੀ ਵਾਲਾ ਨਹੀਂ ਆਰ ਤੇ ਆਰ ਦੇਖਦੇ ਹਾਂ ਵੀ ਕਿਹੜੇ ਕਿਹੜੇ ਸ਼ਬਦ ਤੁਸੀਂ ਬਣਾ ਸਕਦੇ ਹੋ ਤੇ ਕਿੰਨੇ ਕੁ ਸ਼ਬਦ ਬਣਾ ਸਕਦੇ ਹੋ ਮੈਨੂੰ ਲੱਗਦਾ ਦੇਖਦੇ ਹਾਂ ਅੱਗੇ ਜਾ ਕੇ ਸ਼ੁਰੂ ਵਿੱਚ ਸੌਖੇ ਸੌਖੇ ਸ਼ਬਦ ਹੋਣਗੇ ਬਾਅਦ 'ਚ ਜਾ ਕੇ ਇਹ ਕੰਮ ਫਸੇਗਾ ਵੀ ਯਾਰ ਜਿਹੜੇ ਸ਼ਬਦ ਆ ਪਿੱਛੇ ਆਰ ਕਿਹਦੇ ਆਉਂਦਾ ਅਤੇ ਲਿਮਿਟ ਹੈਗੀ ਆ ਤੁਹਾਡੀ ਦੋ ਤੋਂ ਵੱਧ ਨਹੀਂ ਦੱਸਣੇ ਦੋ ਦੱਸੋਗੇ ਤਾਂ ਬੜਾ ਵਧੀਆ ਅਤੇ ਬਾਕੀਆਂ ਨੂੰ ਵੀ ਮੌਕਾ ਮਿਲੇਗਾ ਸ਼ਬਦ ਪਿੱਛੇ ਆਵੇ ਆਰ ਸੰਗੀਤਕਾਰ ਕਲਾਕਾਰ ਆਰ ਆ ਗਿਆ ਅਤੇ ਬਾਕੀ ਦੇ ਹੁਣ ਤੁਸੀਂ ਦੱਸਣੇ ਆ 905-673-3337-905-673-3337 ਸ਼ਬਦ ਉਦਾਂ ਬਹੁਤ ਹੋ ਜਾਣੇ ਆ ਤੇ ਦੇਖਦੇ ਹਾਂ ਦੋ ਦੀ ਲਿਮਿਟ ਦੇ ਹਿਸਾਬ ਨਾਲ ਕਿਹੜੇ ਤੁਸੀਂ ਦੋ ਸ਼ਬਦ ਦੱਸਦੇ ਹੋ ਵਰਡ ਜਿਹਦੇ ਪਿੱਛੇ ਆਵੇ ਆਰ ਇਹ ਨੰਬਰ ਬੜਾ ਸ਼ਾਨਦਾਰ ਹੈ 222 ਜੀ ਸਤਿ ਸ਼੍ਰੀ ਅਕਾਲ
1: ਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ
0: ਬਹੁਤ ਵਧੀਆ ਸਰ ਤੁਸੀਂ ਸੁਣਾਓ
1: ਐਨ ਵਧੀਆ ਜੀ ਕਹਿੰਦਾ ਸੁੱਕਣੇ ਪਾ ਦੋ ਕੱਪੜੇ ਤਾਰ
0: ਤਾਰ
1: ਉੱਤੇ ਤਾਰ ਕਹਿੰਦਾ ਕਰ ਦਾਂਗੇ ਕੰਮ ਆਰ ਪਾਰ
0: ਉਹ ਤੁਹਾਡੀ ਨੂੰ ਤੁਸੀਂ ਜੀ ਆਰ ਪਾਰ ਕਹਿੰਦੇ ਇਹ ਵੀ ਚੱਲ ਪਿਆ ਸੀ
1: ਕਿਆ
0: ਬਾਤ ਹੈ ਸਰ ਆ ਤੁਸੀਂ ਵੀ ਕੰਮ ਆਰ ਪਾਰ ਹੀ ਲਾਤਾ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਲਓ ਜੀ ਇਹ ਹੈ ਸਾਡੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਤੇ ਹੁਣ ਤੁਸੀਂ ਕਾਲ ਕਰਕੇ ਸਾਨੂੰ ਦਿਖਾ ਦਾ ਚਮਤਕਾਰ ਚੱਕ ਹੈ ਨਹੀਂ ਬਹੁਤ ਸ਼ੁਕਰੀਆ ਭੱਟੀ ਸਾਹਿਬ ਤੁਸੀਂ ਵਾਕਈ ਇੱਕ ਜਗ੍ਹਾ ਤੇ ਬੈਠੇ ਹੋ ਕਾਰ ਤੇ ਹਾਰ ਤੇ ਮੈਂ ਕਹਿੰਦਾ ਅੱਗੇ ਪਤਾ ਨੀ ਕਿੱਥੇ ਪਹੁੰਚ ਜਾਣੀ ਗੱਲ ਭੱਟੀ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਧੰਨਵਾਦ ਸਰ ਥੈਂਕ ਯੂ ਚਲੀਏ ਕਾਲ ਦੇ ਵੱਲ ਬੀਬਾ ਬੋਏ ਇਹ ਨਾਮ ਸ਼ੋ ਹੋ ਰਿਹਾ ਬੀਬਾ ਜੀ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਸੀਂ ਸੁਣਾਓ
2: ਵਧੀਆ ਵਧੀਆ ਮੈਂ ਕਿਹਾ ਜੀ ਮੈਂ ਵੀ ਕਿਹਾ ਆਰ ਪਿੱਛੇ ਆਉਣਾ ਚਾਹੀਦਾ
0: ਹਾਂਜੀ
2: ਮੈਂ ਕਿਹਾ ਬਾਜ਼ਾਰ ਉੱਥੇ ਹੋ ਗਿਆ ਹਾਹਾਕਾਰ
0: ਉਹ ਤੁਹਾਡੀ ਨੂੰ ਭਾਜੀ ਗਲਤ ਕੰਮ ਨੀ ਕਰਨੇ ਆਪਾਂ ਹਾਹਾਕਾਰ ਕਿਆ ਬਾਤ ਹੈ ਸੇਲ ਲੱਗੀ ਹੋਣੀ ਫਿਰ ਉੱਥੇ ਬਾਜ਼ਾਰ ਚ ਤਾਂ ਹੀ ਹਾਹਾਕਾਰ ਹੋ ਗਈ ਹੈ
2: ਹਾਂਜੀ ਹਾਂਜੀ
0: ਚਲੋ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਭਾਈ ਜੀ ਕਹਿੰਦੇ ਬਾਜ਼ਾਰ ਤੇ ਕਰਤੀ ਹਾਹਾਕਾਰ ਕਿਤੇ ਸੇਲ ਲੱਗੀ ਹੋਵੇ ਨਾ ਵਧੀਆ ਪ੍ਰਾਈਸ ਚੱਲਦਾ ਹੋਵੇ ਤੇ ਫਿਰ ਆਪ ਹੀ ਹਾਹਾਕਾਰ ਹੋ ਜਾਂਦੀ ਚਲਦੇ ਅਗਲੀ ਕਾਲ ਦੇ ਵੱਲ ਗੁਰਸਿਮਰਨ ਜੀ ਸਤਿ ਸ਼੍ਰੀ ਅਕਾਲ
3: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ
0: ਸਰ ਕੀ ਹਾਲ ਚਾਲ ਹੈ
3: ਵਧੀਆ ਵੀਰ ਤੁਸੀਂ ਸੁਣਾਓ
0: ਬਹੁਤ ਵਧੀਆ ਜੀ ਬਹੁਤ ਵਧੀਆ ਸਰ ਥੈਂਕ ਯੂ ਜੀ
3: ਪਹਿਲਾ ਹੈਗਾ ਜੀ ਪਰਿਵਾਰ ਤੇ ਦੂਜਾ ਹੈਗਾ ਜੀ ਪੱਤਰਕਾਰ
0: ਪਰਿਵਾਰ ਤੇ ਪੱਤਰਕਾਰ
3: ਹਾਂਜੀ
0: ਕਿਆ ਬਾਤ ਹੈ, ਬੜਾ ਤੁਸੀਂ ਇੱਕ ਸ਼ਾਨਦਾਰ ਵਰਡ ਹੈ ਕਿ ਨਹੀਂ ਪਰਿਵਾਰ।
3: ਹਾਂਜੀ ਤੇ ਦੂਜਾ ਪੱਤਰਕਾਰ।
0: ਪੱਤਰਕਾਰ, ਵਾਹ ਜੀ ਵਾਹ, ਥੈਂਕ ਯੂ ਵੀਰੇ, ਗੁਰਸਿਮਰਨ ਬਹੁਤ ਸ਼ੁਕਰੀਆ ਸਰ, ਥੈਂਕ ਯੂ,
3: ਥੈਂਕ ਯੂ,
0: ਧੰਨਵਾਦ ਜੀ, ਧੰਨਵਾਦ। ਯਾਰ ਦੇਖੋ ਕਿੱਡਾ ਕੁ ਸ਼ਾਨਦਾਰ ਵਰਡ ਹੈ ਪਰਿਵਾਰ। ਬੰਦਾ ਕਿੱਥੇ ਜਾਂਦਾ ਜੀ, ਆਹ ਮੇਰਾ ਪਰਿਵਾਰ, ਮੇਰਾ ਪਰਿਵਾਰ ਇੱਥੇ ਬੈਠਾ, ਮੇਰਾ ਪਰਿਵਾਰ ਇੱਥੇ, ਮੇਰਾ ਪਰਿਵਾਰ ਇੱਥੇ ਰਹਿੰਦਾ। ਇੱਕ ਪਰਿਵਾਰ ਚੀਜ਼ ਹੈ, ਪਰਿਵਾਰ ਦੇ ਵਿੱਚ ਦੇਖ ਲਓ ਕਿੰਨੇ ਕੁ ਰਿਸ਼ਤੇ ਆ ਜਾਂਦੇ ਆ। ਅਤੇ ਅਸਲ ਗੱਲ ਇਹ ਵੀ ਹੈ ਵੀ ਤਿੰਨ ਤੁਸੀਂ ਕਿਹੜੇ ਕਿਹੜੇ ਬੰਦਿਆਂ ਨੂੰ ਆਪਣਾ ਪਰਿਵਾਰ ਮੰਨਦੇ ਹੋ। ਗੱਲ ਇਹ ਵੀ ਹੈ ਬੰਦਾ ਕਈ ਵਾਰ ਨਾਲ ਰਹਿੰਦਾ ਨਹੀਂ ਪਰ ਹੁੰਦਾ ਉਹ ਵੀ ਪਰਿਵਾਰ ਆ, ਘਰ ਪਰਿਵਾਰ। ਕਿਆ ਬਾਤ ਹੈ, ਚਲਦੇ ਅਗਲੀ ਕਾਲ ਦੇ ਵੱਲ। ਪਹਿਲਾਂ ਨੰਬਰ ਦੇ ਲਈਏ 905-673-3337-9053-3337। ਅਗਲੀ ਕਾਲ ਹੈਗੀ ਹੈ ਜੀ 6129 ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਸਰ, ਤੁਸੀਂ ਸੁਣਾਓ।
2: ਹਾਂਜੀ, ਪਹਿਲਾ ਵਰਡ ਹੈਗਾ ਬਈ ਸਮਾਚਾਰ ਤੇ ਦੂਜਾ ਵਰਡ ਸੱਭਿਆਚਾਰ।
0: ਸਮਾਚਾਰ ਤੇ ਸੱਭਿਆਚਾਰ, ਵਾਹ ਜੀ ਵਾਹ। ਇਹ ਵੈਸੇ ਆਪਾਂ ਸਮਾਚਾਰ ਤੇ ਹੁਣ ਬੜੀ ਦੇਰ ਬਾਅਦ ਸੁਣਿਆ, ਮੈਂ ਨਿਊਜ਼ ਹੀ ਕਹੀ ਦੇਣਾ।
2: ਹਾਂਜੀ ਹਾਂਜੀ, ਵਰਡ ਮੈਂ ਕਿਹਾ ਕਿ ਹੁਣ ਕੋਈ ਵਰਡ ਲੱਭਦੇ ਨੀ ਬੇ,
0: ਸਭਿਆਚਾਰ ਤੇ ਬਹੁਤ ਵਧੀਆ ਸੋਹਣਾ ਵਰਤ, ਪਰ ਸਮਾਚਾਰ ਆਪਾਂ ਕਹਿਣੋ ਹਟ ਗਏ ਵੀ ਕੀ ਸਮਾਚਾਰ ਹੈ, ਕਿਤੇ ਕਹਿਤਾ ਤੇ ਵੱਖਰੀ ਗੱਲ ਆ। ਉਹ ਕਹਿੰਦੇ ਕੀ ਨਿਊਜ਼ ਕੀ ਅੱਜ ਦੀ, ਹੈਨਾ, ਖਬਰ ਕਹਿ ਲਓ। ਚਲੋ ਚਲੋ, ਬਹੁਤ ਬਾਈ ਜੀ, ਤੁਹਾਡਾ ਨਾਮ ਜੀ?
2: ਹਾਂਜੀ ਗੋਵਿੰਦ ਪਟੇਲ।
0: ਗੋਵਿੰਦ ਪਟੇਲ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸਰ,
2: ਧੰਨਵਾਦ ਬਾਈ,
0: ਧੰਨਵਾਦ, ਵਾਹ ਜੀ ਵਾਹ। ਪਟੇਲ ਸਾਹਿਬ ਐ ਮਾਰਦੇ ਪੰਜਾਬੀ ਠਾੜਾ ਕਰਕੇ ਹੈ। ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਪ੍ਰਦੀਪ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਹੈ ਜੀ?
4: ਆਪਾਂ ਤਾਂ ਹੈਗੇ ਜੀ ਯਾਰਾਂ ਦੇ ਯਾਰ ਤੇ ਗੱਲਾਂ ਨਹੀਂ ਕਰਦੇ ਬੇਕਾਰ।
0: ਓਏ ਹੋਏ ਹੋਏ, ਵਾਹ ਜੀ ਵਾਹ, ਯਾਰਾਂ ਦੇ ਯਾਰ ਤੇ ਗੱਲਾਂ ਨਹੀਂ ਉਹ ਕਰਦੇ ਬੇਕਾਰ।
4: ਹਾਂਜੀ,
0: ਵਾਹ ਜੀ ਵਾਹ, ਜੋੜ ਦਿੰਦੇ ਆ ਦਿਲਾਂ ਦੇ ਤਾਰ, ਅੱਗੇ ਹੁਣ ਬਾਅਦ ਚ ਬਣਾਉਣਾਗੇ, ਠੀਕ ਹੈ। ਪ੍ਰਦੀਪ ਵੀਰੇ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਇਹ ਗੱਲ ਪ੍ਰਦੀਪ ਬਾਈ ਨੇ ਹੋਰ ਵੀ ਬੜੀ ਸ਼ਾਨਦਾਰ ਕਰਤੀ, ਜੇ ਆਪਾਂ ਇਹ ਦੋ ਅੱਖਰ ਕਹੀਏ ਤੇ ਜੇ ਕਿਤੇ ਅੱਗੇ ਰਾਈਮ ਬਣ ਜੇ ਫਿਰ ਤੇ ਮੈਂ ਕਹਿੰਦਾ ਨਜ਼ਾਰਾ ਹੀ ਵੱਖਰਾ ਕਿ ਨਹੀਂ। ਅਗਲੀ ਕਾਲ ਦੇ ਵੱਲ ਚੱਲਦੇ ਹਾਂ 9409-9409 ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ
0: ਜੀ, ਕੀ ਹਾਲ ਚਾਲ ਹੈ?
5: ਵਧੀਆ, ਤੁਸੀਂ ਦੱਸੋ?
0: ਵਧੀਆ ਜੀ ਵਧੀਆ, ਬਹੁਤ ਵਧੀਆ। ਕੀ ਕਿਹੜੇ ਫਿਰ ਤੁਹਾਨੂੰ ਸ਼ਬਦ ਲੱਭੀ ਆ ਜਿਹੜੇ ਦੋ ਪਿੱਛੇ ਆਵੇ?
5: ਮੈਂ ਉਹਨਾਂ ਨੂੰ ਕਹਿਣਾ ਸੀ ਜੋ ਕਾਰ ਚਲਾ ਰਿਹਾ ਕਿ ਗੱਡੀ ਦੀ ਹੌਲੀ ਰੱਖਿਓ ਰਫਤਾਰ।
0: ਹਾਂ, ਭਾਵੇਂ ਤੁਸੀਂ ਪਾਇਆ ਹੋਵੇ ਹਾਰ ਹੈ।
5: ਹਾਂਜੀ, ਕਿਉਂਕਿ ਆਪਣੀ ਪਹਿਚਾਣ, ਆਪਣਾ ਕਿਰਦਾਰ।
0: ਵਾਹ ਜੀ ਵਾਹ, ਇਹ ਤੁਸੀਂ ਰਾਈਵ ਲੈ ਕੇ ਆਏ ਬੜੀ ਸ਼ਾਨਦਾਰ, ਗੱਡੀ ਦੀ ਹੌਲੀ ਰੱਖਿਓ ਰਫਤਾਰ, ਅੱਗੇ
5: ਆਪਣੀ ਪਹਿਚਾਣ ਹੈ ਆਪਣਾ ਕਿਰਦਾਰ।
0: ਆਪਣੀ ਪਹਿਚਾਣ ਹੈ ਆਪਣਾ ਕਿਰਦਾਰ, ਬੱਲੇ ਬੱਲੇ ਬੱਲੇ, ਬੜੀ ਸੋਹਣੀ ਲਾਈਨ ਹੈ, ਆਪਣੀ ਪਹਿਚਾਣ ਹੈ ਆਪਣਾ ਕਿਰਦਾਰ, ਵਾਹ ਜੀ ਵਾਹ। ਤੁਹਾਡਾ ਨਾਮ?
5: ਮੇਰਾ ਗਗਨ।
0: ਗਗਨ, ਬਹੁਤ ਸ਼ੁਕਰੀਆ ਗਗਨ, ਬਹੁਤ ਸੋਹਣਾ ਤੁਸੀਂ ਦੱਸਿਆ, ਥੈਂਕ ਯੂ, ਥੈਂਕ ਯੂ ਸੋ ਮਚ,
5: ਥੈਂਕ ਯੂ,
0: ਥੈਂਕ ਯੂ। ਲੈ ਲੈ ਲੈ, ਇਹ ਤੇ ਹੁਣ ਰਾਈਮ ਕਰਕੇ ਤੇ ਸਵਾਲ ਹੋਰ ਹੀ ਵੱਖਰਾ ਹੋ ਗਿਆ। ਇਹ ਯਾਰ ਬੜਾ ਯੂਨੀਕ ਜਿਹਾ ਨਾਮ ਹੈ, ਯੁਵਰਾਜ ਜੀਤ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਸਰ?
6: ਵੀਰਵਾਰ ਤੇ ਕੱਲ ਨੂੰ ਸ਼ੁੱਕਰਵਾਰ,
0: ਫਿਰ ਪਰਸੋਂ
6: ਸ਼ਨੀਵਾਰ,
0: ਸ਼ਨੀਵਾਰ, ਠੀਕ ਹੈ, ਤੁਸੀਂ ਲੈ ਗਏ ਨੰਬਰ,
6: ਤਿੰਨ ਹੋ ਗਏ ਹੁਣ,
0: ਤੁਸੀਂ
6: ਹੋ ਗਏ ਜੀ।
0: ਹਾਂ, ਤੁਸੀਂ ਚੰਗਾ ਪੜ੍ਹੇ ਹੋ, ਵੈਸੇ ਸਹੀ ਪੜ੍ਹੇ ਹੋ ਤੁਸੀਂ ਸਕੂਲ 'ਚ ਨਾ। ਨਹੀਂ ਯੁਵਰਾਜ ਵੀਰੇ ਬਹੁਤ ਸ਼ੁਕਰੀਆ, ਪਰ ਤੁਹਾਡਾ ਨਾਮ ਬੜਾ ਯੂਨੀਕ ਹੈ। ਯੁਵਰਾਜ
6: ਪਹਿਲਾਂ ਨਾਮ ਰਣਜੀਤ, ਤੀਜੀ ਕਲਾਸ ਚੇਂਜ ਕਰਤਾ, ਪਹਿਲਾਂ ਨਾਮ ਸੀ ਰਣਜੀਤ,
0: ਰਣਜੀਤ, ਅੱਛਾ ਫਿਰ ਬਦਲ ਕੇ ਕਰਤਾ ਯੁਵਰਾਜ ਜੀਤ। ਦੇਖੋ ਯੁਵਰਾਜ ਤੇ ਜੀਤ ਦਾ ਕੀ ਮਤਲਬ ਕੀ ਬਣਿਆ ਸਾਰੇ ਨਾਮ ਦਾ? ਦੇਖਿਓ ਜਰੂਰ, ਬੜਾ ਸ਼ਾਨਦਾਰ ਨਾਮ ਹੈ ਸਰ, ਪਰ ਬਹੁਤ ਸ਼ੁਕਰੀਆ ਸਰ, ਥੈਂਕ ਯੂ, ਧੰਨਵਾਦ, ਧੰਨਵਾਦ ਸਰ, ਥੈਂਕ ਯੂ। ਕਹਿੰਦੇ ਜ਼ਿੰਦਗੀ ਦੇ ਵਿੱਚ ਖੁਸ਼ ਰਹੋ ਤੇ ਖੁਸ਼ਹਾਲ ਰਹੋ। ਖੁਸ਼ਹਾਲ ਜੀ ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ,
7: ਸਰ ਬੰਦੇ ਚ ਨਹੀਂ ਹੋਣਾ ਚਾਹੀਦਾ ਹੰਕਾਰ, ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰ ਨੂੰ ਸਤਿ ਸ਼੍ਰੀ ਅਕਾਲ।
0: ਵਾਹ ਜੀ ਵਾਹ ਬਾਈ ਜੀ, ਲੈ ਗਏ ਤੁਸੀਂ ਨੰਬਰ, ਜੇ ਕਾਪੀ ਕਿਤੇ ਨੰਬਰ ਦੇਣੇ ਹੁੰਦੇ ਨਾ ਤੇ ਫੁੱਲ ਬਟਾ ਫੁੱਲ ਸੀ ਤੁਹਾਡੇ।
7: ਐਕਚੁਅਲੀ ਮੈਂ ਬੈਰੀ ਤੋਂ ਆ ਤੇ ਮੈਂ ਇੱਥੇ ਆਇਆ ਸੀਗਾ ਟੋਰਾਂਟੋ ਤੇ ਮੈਂ ਰੇਡੀਓ ਸਟੇਸ਼ਨ ਲਾਇਆ ਤੇ ਆਈ ਥੋਟ ਆਈ ਸ਼ੁਡ ਕਾਲ।
0: ਵਾਹ ਜੀ ਵਾਹ, ਇਹ ਬੜਾ ਵਧੀਆ ਲੱਗਦਾ ਵੈਸੇ, ਜਦੋਂ ਮੈਨੂੰ ਯਾਦ ਆ ਮੈਂ ਵੀ ਕਾਲ ਕਰਨੀ ਹੈ ਨਾ, ਬੜੀ ਖੁਸ਼ੀ ਬੜਾ ਚਾਹ ਚੜ੍ਹਨਾ ਵੀ ਯਾਰ ਗੱਲ ਕੀਤੀ ਹੈ ਰੇਡੀਓ ਤੇ। ਪਰ ਬਹੁਤ ਸ਼ੁਕਰੀਆ ਬਾਈ ਜੀ ਤੁਸੀਂ ਕਾਲ ਕੀਤੀ ਸਾਨੂੰ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਥੈਂਕ ਯੂ
7: ਥੈਂਕ ਯੂ
0: ਥੈਂਕ ਯੂ ਵੀਰੇ ਥੈਂਕ ਯੂ। 905-673-3337-3337 ਕਿਹੜੇ ਐਵੇਂ ਦੇ ਸ਼ਬਦ ਹੈ ਯਾਰ, ਵਰਡ ਜਿਹਦੇ ਪਿੱਛੇ ਆਵੇ ਆਰ, ਕਿਹੜੇ ਹੈ ਸ਼ਬਦ? ਜੇ ਇੱਕ ਵਾਰੀ ਰੇਲ ਬਣ ਗਈ ਨਾ, ਝੜੀ ਲੱਗ ਗਈ, ਇੱਕ ਵਾਰ ਯਾਦ ਆਉਣੇ ਸ਼ੁਰੂ ਹੋ ਗਏ, ਫਿਰ ਬੰਦਾ ਖੜਕਾ ਦਿੰਦਾ, ਕਹਿੰਦਾ ਯਾਰ ਆਹ ਵੀ ਤੇ ਆਹ ਵੀ ਤੇ ਆਹ ਵੀ। ਪਰ ਤਾਂ ਹੀ ਆਪਾਂ ਫਿਰ ਦੋ ਦੀ ਲਿਮਿਟ ਰੱਖੀ ਹੈ ਤੇ 905-673-3337। ਅਗਲੇ ਨੰਬਰ ਤੇ ਚੱਲਦੇ ਹਾਂ। ਮੈਨੂੰ ਨੰਬਰ ਦੀ ਯਾਦ ਆ ਗਈ, ਚੰਡੀਗੜ੍ਹ ਫੋਨ ਲਾਈਦਾ ਸੀ ਤੇ ਉੱਥੇ ਅਗਲਾ ਕੋਡ ਹੁੰਦਾ ਸੀ 0172, ਪਰ ਚਲੋ ਇਹ 0072 ਹੈ। ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਤੁਸੀਂ ਸੁਣਾਓ ਕਿਵੇਂ ਹੋ?
8: ਵਧੀਆ ਵਧੀਆ ਬਾਈ ਜੀ। 2×4 ਮੇਰੀ ਗੱਡੀ ਜਾਂਦੀ ਪਾਰੋ ਪਾਰ।
0: ਹਾਏ ਹਾਏ ਹਾਏ, 2×4 ਤੇ ਗੱਡੀ ਜਾਂਦੀ ਹੈ
8: ਪਾਰੋ ਪਾਰ
0: ਪਾਰੋ ਪਾਰ। ਵਾਹ ਜੀ ਵਾਹ ਬਾਈ ਜੀ, ਸਪੀਡ ਲਿਮਿਟ ਤੇ ਆਪਾਂ ਪੈਰ ਹਿਸਾਬ ਨਾਲ ਰੱਖੀਏ ਕਿਹੜੀ, ਕਿਤੇ ਉਹ ਨਾ ਹੋ ਜਾਏ ਸ਼ੁਭ ਵਾਲਾ ਗਾਣਾ ਹੈ, ਗੱਡੀ 2x ਦੀ ਸਪੀਡ ਜਾਵੇ 4x ਤੇ, ਹੈ 4x ਤੇ ਜਾਵੇ 2x ਦੀ ਸਪੀਡ, ਇਹੋ ਜਿਹਾ ਕੰਮ ਨਾ ਕਰੀਏ ਆਪਾਂ ਵੀਰੇ। ਬਹੁਤ ਸ਼ੁਕਰੀਆ, ਥੈਂਕ ਯੂ ਸਰ, ਥੈਂਕ ਯੂ
8: ਥੈਂਕ
0: ਯੂ। ਸ਼ੁਭ ਦਾ ਗਾਣਾ ਹੈ ਜੀ 4x ਤੇ ਜਾਵੇ 2x ਦੀ ਸਪੀਡ, ਆ ਬਸ ਬਸ ਸਪੀਡ ਤੇ ਹਿਸਾਬ ਜ਼ਰੂਰ ਰੱਖਣਾ, ਸਪੀਡ ਵਧਾਣੀ ਕਾਹਨੂੰ ਯਾਰ, ਥੋੜਾ ਟਾਈਮ ਐਕਸਟਰਾ ਲੈ ਕੇ ਚੱਲ ਜਾਂਗੇ ਤੇ ਸਕੂਨ ਨਾਲ ਤੇ ਜਾਵਾਂਗੇ। ਅਗਲੀ ਕਾਲ ਦੇ ਵੱਲ ਚੱਲਦੇ ਆ। ਹਰਜੀਤ ਜੀ ਸਤਿ ਸ੍ਰੀ ਅਕਾਲ।
9: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਹੈ?
9: ਤੂੰ ਮੇਰਾ ਯਾਰ ਮੈਂ ਤੇਰਾ ਯਾਰ,
0: ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਨਹੀਂ ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਦੋਵੇਂ ਪਿੱਛੇ ਯਾਰ ਲੱਗ ਗਿਆ, ਫਿਰ ਸ਼ਬਦ ਤਾਂ ਇੱਕੋ ਹੀ ਬਣਿਆ। ਹਾਂ ਨਹੀਂ, ਦੋ ਆਪਾਂ ਪੁੱਛ ਰਹੇ ਹਾਂ, ਚਲੋ ਇੱਕ ਤਾਂ ਬਹੁਤ ਸੋਹਣਾ ਤੁਸੀਂ ਬਣਾਤਾ, ਰਾਈ ਵੀ ਬਣਾ ਤੀ।
9: ਠੀਕ ਹੈ ਜੀ, ਠੀਕ ਹੈ।
0: ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਚੱਲ ਦੋਵੇਂ ਜਾਂਦੇ ਹਾਂ ਸ਼ਾਮ ਨੂੰ ਬਾਹਰ, ਨਹੀਂ ਨਹੀਂ ਇਹੋ ਜਿਹੇ ਕੰਮ ਨਹੀਂ ਕਰਨੇ, ਤੂੰ ਮੇਰਾ ਯਾਰ ਮੈਂ ਤੇਰਾ ਯਾਰ, ਚੱਲ ਦੋਵੇਂ ਚੱਲਦੇ ਹਾਂ ਬਾਹਰ, ਨਹੀਂ ਓਦਾਂ ਬਾਹਰ ਠੀਕ ਹੈ ਪਰ ਓਦਾਂ ਬਾਹਰ ਨਹੀਂ, ਜੇ ਓਦਾਂ ਵੀ ਚੱਲ ਜਾਈਏ ਤੇ ਕੋਈ ਫਰਕ ਨਹੀਂ। 905-600

0: 7750 437 7750 5 rivers.cleaning. ਇੱਕ ਕਾਲ ਦੇ ਬਾਅਦ ਚੱਲਦੇ ਆ ਜੀ 7864 ਸਤਿ ਸ੍ਰੀ ਅਕਾਲ ਜੀ
1: ਜੀ ਸਤਿ ਸ੍ਰੀ ਅਕਾਲ ਜੀ
0: ਸਰ ਕੀ ਹਾਲ ਚਾਲ ਹੈ
1: ਜੀ ਠੀਕ ਹੈ
0: ਜੀ ਸਰ ਆਵਾਜ਼ ਤੋਂ ਲੱਗ ਰਿਹਾ ਕੋਈ ਐਨ ਸ਼ਾਨਦਾਰ ਜੇ ਡਿਫਰੈਂਟ ਜੀ ਸ਼ਬਦ ਆਣਗੇ
1: ਜੀ
0: ਜੀ
1: ਏਕ ਓੰਕਾਰ ਸਤ ਕਰਤਾ
0: ਓ ਵਾਹ ਜੀ ਵਾਹ ਦੇਖਿਆ ਪਹਿਲਾਂ ਪਤਾ ਨੀ ਕਿਉਂ ਸਾਨੂੰ ਲੱਗਿਆ ਤੁਹਾਡੀ ਆਵਾਜ਼ ਤੋਂ ਏਕ ਓੰਕਾਰ ਸਤਿਗੁਰ ਕਰਤਾਰ ਵਾਹ ਜੀ ਵਾਹ ਏਕ ਓਂਕਾਰ ਇਹ ਤੋਂ ਬਿਨਾਂ ਜ਼ਿੰਦਗੀ ਸਾਡੀ ਕੀ ਹੈ ਜੀ ਦੇਖ ਲਓ ਹਨਾ ਇੱਕ ਓਂਕਾਰ ਜ਼ਰੂਰ ਆਪਾਂ ਨਾਮ ਜਪੀਏ ਤੇ ਥੈਂਕ ਯੂ ਸਰ ਤੁਸੀਂ ਬਹੁਤ ਸੋਹਣੇ ਵਰਡ ਕਹੇ ਆ ਤੇ ਬਹੁਤ ਚੰਗਾ ਲੱਗਾ ਥੈਂਕ ਯੂ ਸਰ ਥੈਂਕ ਯੂ ਏਕ ਓਂਕਾਰ ਏਕ ਓਂਕਾਰ ਸਤਿਗੁਰ ਪ੍ਰਸਾਦ ਹੈ ਏਕ ਓਂਕਾਰ ਸਤਿਗੁਰ ਕਰਤਾਰ ਬਹੁਤ ਸੋਹਣੇ ਵਰਡ ਤੇ ਤੁਸੀਂ ਵੀ ਜ਼ਰੂਰ ਦੱਸੋ 905 673 33 37 905 673 3337 ਅਤੇ ਨਾਲ ਦੀ ਨਾਲ ਤੁਸੀਂ ਅਗਰ ਕੋਈ ਗੱਡੀ ਦਾ ਕੰਮ ਕਰਵਾਉਣਾ ਤਾਂ ਰੋਇਲ ਆਟੋ ਸੈਂਟਰ 'ਤੇ ਤੁਸੀਂ ਜ਼ਰੂਰ ਪਹੁੰਚੋ ਕੋਈ ਵੀ ਆਟੋ ਰਿਪੇਅਰ ਹੋਵੇ ਕੋਈ ਮੇਨਟੇਨੈਂਸ ਦਾ ਕੰਮ ਹੈ ਬੜੀ ਟਰੱਸਟਵਰਦੀ ਟੀਮ ਹੈ ਰੋਇਲ ਆਟੋ ਸੈਂਟਰ ਰਿਲਾਇਬਲ ਸਰਵਿਸ ਅਤੇ ਐਕਸਪੀਰੀਅੰਸ ਉੱਥੋਂ ਵੀ ਬਾ ਕਮਾਲ ਅਤੇ ਜ਼ਰੂਰ ਕਰੋ ਕਾਲ ਕਰੋ ਰੋਇਲ ਆਟੋ ਸੈਂਟਰ ਅਤੇ ਨੰਬਰ ਹੈ 905 799 1478 905 799 1478 ਅਤੇ ਇਸ ਤੋਂ ਬਾਅਦ ਫਿਰ ਆਪਾਂ ਜਿਹੜਾ ਗਾਣਾ ਰਿਕੁਐਸਟ ਕੀਤਾ ਸੀ ਉਹ ਵੀ ਆਪਾਂ ਲਾਈਨਅਪ ਕਰ ਲਿਆ ਪਰ ਇੱਕ ਦੋ ਕਾਲ ਲੈ ਲਈਏ ਅਤੇ ਫਿਰ ਗਾਣੇ ਵੱਲ ਚੱਲਦੇ ਹਾਂ ਬਾਕੀ ਕਾਲ ਫਿਰ ਥੋੜ੍ਹੀ ਹੋਲਡ ਰੱਖਾਂਗੇ 1236 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ
0: ਬਹੁਤ ਵਧੀਆ ਸਰ ਤੁਸੀਂ ਸੁਣਾਓ ਕਿਵੇਂ ਹੋ
2: ਵਧੀਆ ਵਧੀਆ ਅੱਜ ਦਿਨ ਹੈਗਾ ਵੀਰਵਾਰ ਮੈਂ ਕਰਦਾ ਸੀ ਕਿਸੇ ਦਾ ਇੰਤਜ਼ਾਰ ਹਾਂਜੀ
0: ਫਿਰ ਕਿਤੇ ਜਾਣਾ ਸੀ ਬਾਹਰ
2: ਹਾਂਜੀ ਫਿਰ ਜਾਣਾ ਸੀ ਕਿਤੇ ਉਹਦੇ ਨਾਲ ਬਾਹਰ
0: ਕਿਆ ਬਾਤ ਹੈ ਵੀਰੇ ਕਿਆ ਬਾਤ ਹੈ ਥੈਂਕ ਯੂ ਚਲੋ ਸ਼ੁਕਰੀਆ ਵੀਰੇ
2: ਥੈਂਕ ਯੂ
0: ਦੇਖੋ ਸ਼ਬਦ ਸਾਨੂੰ ਲੱਭ ਗਏ ਜੇ ਅਸੀਂ ਉਹਦੀ ਰਾਈਮ ਜੀ ਬਣਾ ਲਈ ਨਾ ਇਹੋ ਜੀ ਤੇ ਉਹ ਹੋਰ ਸਵਾਲ ਆਉਂਦਾ ਬੰਦਾ ਗਾਣੇ ਵਾਲਾ ਹੀ ਕੰਮ ਹੋ ਜਾਂਦਾ ਕਿ ਨਹੀਂ 905 673 33 37 ਇੱਕ ਕਾਲ ਲੈਂਦੇ ਹਾਂ ਅਤੇ ਫਿਰ ਗੀਤ ਵੱਲ ਚੱਲਦੇ ਹਾਂ 33 99 3399 ਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਵੱਲੋਂ ਹੈ ਇੱਕ ਤੇਰਾ ਯਾਰ ਇੱਕ ਤੂੰ ਮੇਰਾ ਯਾਰ ਬਾਕੀ ਸਾਰੀ ਦੁਨੀਆ ਬੇਕਾਰ
0: ਮੈਨੂੰ ਗਾਣਾ ਯਾਦ ਆ ਗਿਆ ਫਿਲਮ ਵੀ ਆਈ ਸੀ ਨਾ ਮੈਂ ਤੇਰਾ ਬਾਈ ਤੂੰ ਮੇਰਾ ਬਾਈ
3: ਹਾਂਜੀ ਹਾਂਜੀ ਹਾਂਜੀ
0: ਤੂੰ ਮੇਰਾ ਯਾਰ ਮੈਂ ਤੇਰਾ ਯਾਰ
3: ਬਾਕੀ
0: ਸਾਰੀ ਦੁਨੀਆਂ ਬੇਕਾਰ ਅਸੀਂ ਕੀ ਲੈਣਾ ਕਿਸੇ ਕੋਲੋਂ ਚਲੋ ਵੀਰੇ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਵਿਜੇ ਜੀ 905 673 33 37 ਵਿਜੇ ਜੀ ਵਿਜੇ ਜੀ ਰੇਡੀਓ ਸੁਣ ਰਹੇ ਆ ਪਰ ਥੋੜਾ ਜਿਹਾ ਅੱਗੇ ਪਿੱਛੇ ਫਿਰ ਹੋ ਜਾਂਦੀ ਹੈ ਵਾ ਜੀ ਵਿਜੇ ਜੀ 905 673 ਸੁਨਿਆਰੇ ਦੇ ਕੋਲ ਜਾਣਾ ਪਰ ਸੁਨਿਆਰੇ ਕਿੱਥੇ ਜਾਣਾ ਉਹ ਮੈਂ ਦੱਸਦਾ ਫਿਰ ਅਸੀਂ ਜਾਣਾ ਮਾਸਟਰ ਜੁਐਲਰਸ ਦੇ ਜ਼ਰੂਰ ਵੀਰੇ ਕਿਆ ਬਾਤ ਹੈ ਥੈਂਕ ਯੂ ਸੋ ਮਚ
3: ਥੈਂਕ ਯੂ
0: ਜੇ ਘਰ ਵਾਲੀ ਕਵੇ ਲੈਣਾ ਹੈ ਰਾਣੀ ਹਾਰ ਤੇ ਪਹੁੰਚੋ ਮਾਸਟਰ ਜੁਐਲਰਸ ਏਅਰਪੋਰਟ ਤੇ ਮੇਫੀਲਡ ਇੰਟਰਸੈਕਸ਼ਨ ਤੇ ਕੋਈ ਵੀ ਤੁਸੀਂ ਜੁਐਲਰੀ ਲੈਣੀ ਹੈ ਕੋਈ ਇੰਗੇਜਮੈਂਟ ਰਿੰਗ ਲੈਣੀਆਂ ਨੇ ਕੋਈ ਕਸਟਮ ਡਿਜ਼ਾਈਨ ਬਣਵਾਉਣਾ ਆਪਣੇ ਹਿਸਾਬ ਨਾਲ ਤੇ ਜ਼ਰੂਰ ਮਾਸਟਰ ਜੁਐਲਰਸ ਦੇ ਤੁਸੀਂ ਏਅਰਪੋਰਟ ਐਂਡ ਮੇਫੀਲਡ ਵਾਲੀ ਇੰਟਰਸੈਕਸ਼ਨ ਤੇ ਪਹੁੰਚੋ ਤੇ ਜਾ ਕੇ ਉੱਥੇ ਸ਼ਾਨਦਾਰ ਰਾਣੀ ਹਾਰ ਕੀ ਜਿਹੜਾ ਕਹੋ ਤੁਹਾਨੂੰ ਸੋਨੇ ਦੀ ਚੀਜ਼ ਗੋਲਡ ਦੀ ਚੀਜ਼ ਉੱਥੇ ਮਿਲੇਗੀ ਤੇ ਮਾਸਟਰ ਜੁਐਲਰਸ ਤੇ ਚੱਲਦੇ ਹਾਂ ਆਪਾਂ ਸੁਰਜੀਤ ਭੁੱਲਰ ਦਾ ਗੀਤ ਮਿਰਚਾਂ ਨਹੀਂ ਫਾਇਰ

0: ਕਿਆ ਬਾਤ ਆ, ਬੜਾ ਸ਼ਾਨਦਾਰ ਗੀਤ ਯਾਰ। ਸੁਰਜੀਤ ਭੁੱਲਰ ਦੀ ਆਵਾਜ਼ ਕਿੱਡੀ ਕੁ ਸ਼ਾਨਦਾਰ ਆ, ਮਿੱਠੀ ਮਿੱਠਾ ਗੀਤ, ਮਿੱਠਾ ਗਾਣਾ, ਆਵਾਜ਼ ਬੜੀ ਸ਼ਾਨਦਾਰ, ਅਤੇ ਇੰਜੋਏ ਕੀਤਾ ਹੋਏਗਾ। ਚੱਲਦੇ ਹਾਂ ਆਪਾਂ ਅਗਲੀ ਕਾਲ ਦੇ ਵੱਲ। ਤ੍ਰਿਲੋਚਨ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਤ੍ਰਿਲੋਚਨ ਸਿੰਘ, ਕੈਂਥ ਬੋਲ ਦਾ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਪੇਸ਼ ਕਰ ਰਹੇ ਹੋ।
0: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
1: ਇਹ ਗੀਤਾਂ ਦੇ ਵਿੱਚ ਵੀ ਦੋ ਸ਼ਬਦ ਆ ਜਾਂਦੇ ਨੇ,
0: ਹਾਂਜੀ,
1: ਜਿਵੇਂ ਦੋ ਆਰ ਦੀਆਂ ਦੋ ਪਾਰ ਦੀਆਂ, ਧੀਆਂ ਸ਼ਾਹੂਕਾਰ ਦੀਆਂ, ਸੁਦੀਪ ਸਾਹਿਬ ਦਾ ਗੀਤ ਆ ਜੀ ਇਹ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਹਾਂ, ਮੈਨੂੰ ਇੱਕ ਹੋਰ ਮਾਣ ਹੈਗਾ ਜੀ।
0: ਜੀ,
1: ਮੈਂ ਸੁਦੀਪ ਸਾਹਿਬ ਦੀਆਂ ਤਿੰਨ ਬੇਟੀਆਂ ਨੂੰ ਪੜਾਇਆ ਜੀ।
0: ਵਾਹ ਜੀ ਵਾਹ, ਕਿਆ ਬਾਤ ਹੈ।
1: ਮੈਂ ਤ੍ਰਿਲੋਚਨ ਸਿੰਘ, ਆਰਟ ਐਂਡ ਕਰਾਫਟ ਟੀਚਰ ਬੋਲ ਰਿਹਾ ਜੀ।
0: ਕਿਆ ਬਾਤ ਹੈ ਸਰ, ਧੰਨਵਾਦ ਸਾਡੇ ਇੰਨੇ ਵੱਡੇ ਇਨਸਾਨ ਤੁਸੀਂ ਕਾਲ ਕਰ ਰਹੇ ਹੋ ਸਰ, ਸਾਨੂੰ ਬੜਾ ਵਧੀਆ ਲੱਗਾ। ਇਹ ਕਦੋਂ ਦੀ ਗੱਲ ਹੋਏਗੀ?
1: ਇਹ ਆਪਣੀ 80 ਤੋਂ ਲੈ ਕੇ ਆਪਣੀ 88 ਤੱਕ ਕਹਿ ਲੋ।
0: ਹਾਂਜੀ,
1: ਤੁਸੀਂ ਉਹਨਾਂ ਦੇ ਦੌਰਾਨ ਆਪਣੇ ਇਹ ਬੱਚੀਆਂ ਮੇਰੇ ਕੋਲ ਪੜੀਆਂ ਜੀ।
0: ਅੱਛਾ ਜੀ,
1: ਹਾਂਜੀ ਹਾਂਜੀ ਹਾਂ,
0: ਕਿਆ ਬਾਤ ਹੈ।
1: ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।
0: ਕਿਆ ਬਾਤ ਹੈ, ਤੁਹਾਨੂੰ ਵੀ ਸਰ, ਜਰੂਰ, ਤੁਸੀਂ ਬਹੁਤ ਵਧੀਆ, ਬੜਾ ਵਧੀਆ ਲੱਗਿਆ ਸਾਨੂੰ ਤੁਹਾਡੇ ਨਾਲ ਗੱਲ ਕਰਕੇ, ਤੇ ਆਪਾਂ ਜਰੂਰ ਇਹ ਗੀਤ ਵੀ ਟਰਾਈ ਕਰਦੇ ਹਾਂ ਤੇ ਜਰੂਰ ਲਾਉਂਦੇ ਹਾਂ।
1: ਹਾਂ,
0: ਕਿਆ ਬਾਤ,
1: ਦੋ ਆਰ ਦੀਆਂ ਦੋ ਪਾਰ ਦੀਆਂ, ਧੀਆਂ ਸ਼ਾਹੂਕਾਰ ਦੀਆਂ, ਬਾਗਾਂ ਦੇ ਵਿੱਚ ਕੱਢਣ ਕਸੀਦਾ, ਸੂਈਆਂ ਰੱਖਣ ਸਾਰ ਦੀਆਂ, ਬਹੁਤ ਖੂਬਸੂਰਤ ਗੀਤ ਆ ਜੀ, ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਤ੍ਰਿਲੋਚਨ ਜੀ, ਜਦੋਂ ਤੁਸੀਂ ਪੜ੍ਹਾਉਂਦੇ ਹੋਣੇ ਤੁਹਾਨੂੰ ਵੀ ਬੜੀ ਖੁਸ਼ੀ ਹੁੰਦੀ ਹੋਣੀ ਹੈ ਨਾ, ਵੀ ਕਿੰਨੇ ਬੱਚਿਆਂ ਨੂੰ ਪੜ੍ਹਾ ਰਿਹਾ ਮੈਂ।
1: ਇੱਕ ਵਾਰੀ ਮੇਰਾ ਨਾ ਪੀਰੀਅਡ ਤੇ ਬੱਚਿਆਂ ਦਾ ਮੂਡ ਸੀ ਬਈ ਕੋਈ ਚੁਟਕਲਾ ਜਾਂ ਕੋਈ ਗੀਤ ਮਤਲਬ ਸੁਣਾਇਆ ਜਾਵੇ।
0: ਹਾਂਜੀ,
1: ਤੇ ਉਹਨਾਂ ਦੀ ਵੱਡੀ ਬੇਟੀ ਨਸਰੀਨ ਅਖਤਰ,
0: ਅੱਛਾ ਜੀ,
1: ਉਹਨੇ ਕੀਮਾ ਮਾਲਕੀ ਸੁਣਾਇਆ ਜੀ ਗੀਤ।
0: ਉਹ ਬੱਲੇ ਬੱਲੇ ਬੱਲੇ,
1: ਤੇ ਉਹਨੇ ਕਿਹਾ ਕਿ ਇੱਕ ਵੀਕ ਹੀ ਪਹਿਲਾਂ ਮੇਰੇ ਅੱਬਾ ਜਾਨ ਤੇ ਬੀਬੀ ਰਣਜੀਤ ਕੌਰ ਇਹ ਰਿਕਾਰਡ ਕਰਾ ਕੇ ਆਏ ਆਪਣੇ ਜਲੰਧਰ, ਜਿਹੜੀ ਹਿਜ਼ ਮਾਸਟਰ ਵਾਇਸ ਕੰਪਨੀ ਦੇ ਵਿੱਚ।
0: ਅੱਛਾ, ਦੇਖ ਲਓ ਬੱਚਿਆਂ ਨੂੰ ਵੀ ਕਿੰਨਾ ਚਾਹ ਹੁੰਦਾ ਸੀ ਹਨਾ, ਵੀ ਰਿਕਾਰਡ ਕਰਵਾ ਕੇ ਆਏ ਆ।
1: ਹਾਂ ਬਿਲਕੁਲ, ਰਿਕਾਰਡ ਕਰ, ਔਰ ਉਹਨਾਂ ਦੀ ਆਵਾਜ਼ ਤੇ ਔਰ ਉਹਨਾਂ ਨੂੰ ਪੂਰਾ ਗੀਤ ਯਾਦ ਸੀਗਾ।
0: ਅੱਛਾ,
1: ਹਾਂਜੀ ਹਾਂ, ਉਹ ਹੁਣ ਮੇਰਾ ਖਿਆਲ ਬੱਚੇ ਆਪਣੇ, ਮੈਨੂੰ ਵੀ ਬਹੁਤ ਦੇਰ ਹੋ ਗਈ, ਤਕਰੀਬਨ 37 ਸਾਲ ਹੋ ਗਏ ਜੀ ਇੱਧਰ ਆਇਆ ਨੂੰ।
0: ਅੱਛਾ ਜੀ, ਜੀ ਜੀ ਜੀ,
1: ਤੇ ਹਾਂਜੀ ਹਾਂ, ਉਹ ਬੱਚੇ ਵੀ ਬਹੁਤ ਵੱਡੇ ਅਹੁਦਿਆਂ ਤੇ, ਤੇ ਸਦੀਕ ਸਾਹਿਬ ਨੂੰ ਮੈਂ ਮਿਲਿਆ ਵੀ ਹਾਂ ਜੀ ਆਪਣੇ, ਉਸ ਤੋਂ ਬਾਅਦ ਵੀ ਮਿਲਿਆ ਹੈਗਾ।
0: ਅੱਛਾ, ਕਿਆ ਬਾਤ ਹੈ, ਜੇ ਲੱਗਿਆ ਮੌਕਾ ਤੇ ਜਰੂਰ ਗੱਲ ਕਰਿਆ ਜੇ ਉਹਨਾਂ ਬੇਟੀਆਂ ਨਾਲ ਜਿਹਨੇ ਤੁਸੀਂ ਪੜਾਇਆ ਨਾ, ਤੇ ਇਨਸਾਨ ਉਹਨਾਂ ਨੂੰ ਵੀ ਬੜਾ ਵਧੀਆ ਲੱਗੇਗਾ ਤੇ ਤੁਹਾਨੂੰ ਤੇ ਜਰੂਰ ਵਧੀਆ ਲੱਗੇਗਾ ਜੀ।
1: ਬਿਲਕੁਲ ਜੀ, ਉਹਨਾਂ ਦੇ ਤੀਸਰੇ ਨੰਬਰ ਦੀ ਜਿਹੜੀ ਬੇਟੀ ਸੀ ਉਹ ਮੇਰੀ ਰੀਅਲ ਸਿਸਟਰ ਦੀ ਕਲਾਸ ਫੈਲੋ ਸੀਗੀ ਜੀ।
0: ਅੱਛਾ,
1: ਹਾਂ, ਕਿਉਂਕਿ ਮੈਂ ਆਪਣੇ ਫੈਮਿਲੀ ਮੈਂਬਰ ਵੀ ਪੜਾਏ ਆ ਉੱਥੇ, ਮਤਲਬ ਤਿੰਨ ਆਪਣੇ ਭਤੀਜਿਆਂ ਨੂੰ ਵੀ ਪੜਾਇਆ ਜੀ।
0: ਵੈਰੀ ਨਾਈਸ ਜੀ, ਵੈਰੀ ਨਾਈਸ।
1: ਹਾਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਫਿਰ ਵੀ ਮੈਂ ਕਿਤੇ ਫੋਨ ਕਰਿਆ ਕਰਾਂਗਾ ਜੀ।
0: ਬਹੁਤ ਸ਼ੁਕਰੀਆ ਤ੍ਰਿਲੋਚਨ ਸਿੰਘ ਜੀ, ਬਹੁਤ ਧੰਨਵਾਦ, ਥੈਂਕ ਯੂ ਸਰ ਕਾਲ ਦੇ ਲਈ, ਬਹੁਤ ਧੰਨਵਾਦ, ਥੈਂਕ ਯੂ,
1: ਆਲ ਦਾ ਬੈਸਟ,
0: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ ਜੀ।
0: ਕਿਆ ਬਾਤ ਹੈ, ਰੂਹ ਬਾਗੋ ਬਾਗ ਹੋ ਗਈ, ਰੂਹ ਖੁਸ਼ ਹੋ ਗਈ, ਤੇ ਬੜਾ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ। ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਵੀ ਯਾਰ ਇਹੋ ਜਿਹੇ ਕਿਹੜੇ ਦੋ ਸ਼ਬਦ ਵਰਡ ਹੋਣਗੇ ਜਿਨ੍ਹਾਂ ਦੇ ਪਿੱਛੇ ਆਰ ਆਵੇ। ਮੈਨੂੰ ਲੱਗਦਾ ਹਜੇ ਵੀ ਬਥੇਰੇ ਪਏ ਆ, ਬਹੁਤ ਪਏ ਆ, ਸ਼ਾਨਦਾਰ ਤੋਂ ਸ਼ਾਨਦਾਰ ਪਏ ਆ, ਤੇ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਆ ਵੀ ਗਏ ਆ ਤੇ ਉਹ ਬਸ ਕਾਲ ਨਹੀਂ ਕਰ ਰਹੇ, ਮੁਸਕਰਾ ਤਾਂ ਜ਼ਰੂਰ ਰਹੇ ਆ ਪਰ ਕਹਿੰਦੇ ਯਾਰ ਵੀ ਸ਼ਰਮ ਆਉਂਦੀ ਆ, ਛੱਡ ਪਰ ਯਾਰ ਕੀ ਕਾਲ ਕਰਨੀ, ਜਾਂ ਫੋਨ ਫੜ ਲਿਆ ਹੱਥ ਵਿੱਚ, ਨੰਬਰ ਡਾਇਲ ਕੀਤਾ ਤੇ ਫਿਰ ਰੁਕ ਗਏ ਆ, ਨਹੀਂ ਆਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਜਿਹੜਾ ਵੀ ਕੋਈ ਦੋ ਸ਼ਬਦ ਤੁਹਾਨੂੰ ਮਿਲੇ ਆ ਪਿੱਛੇ ਉਹਦੇ ਆਉਂਦਾ ਹੋਵੇ ਆਰ, 905-673-3337 9056733337। ਜੀ ਬਲਦੇਵ ਜੀ,
2: ਬੱਚੇ ਪੂਰਾ ਗਾਣਾ ਤਾਂ ਲਾ ਰਹੇ ਨਜ਼ਾਰਾ ਲੈਂਦੇ ਬੈਠੇ ਇਸ ਗ੍ਰਾਹ ਚ ਨਾ।
0: ਅੱਛਾ, ਉਹ ਗਾਣਾ ਪੂਰਾ ਹੋ ਗਿਆ?
2: ਪੂਰਾ ਨੀ ਹੋਇਆ।
0: ਅੱਛਾ, ਆ ਦੋ ਕੁ ਬੋਲ ਰਹਿੰਦੇ, ਆਪਾਂ ਹੁਣੇ ਮੰਗਾ ਦਿੰਦੇ
2: ਹਾਂ,
0: ਹਲੋ ਹੁਣੇ ਲਾ ਦਿੰਦੇ ਹਾਂ। ਬਿਲਕੁਲ ਸ਼ੁਕਰੀਆ, ਇਹ ਗਾਣਾ ਵੈਸੇ ਬੋਲ ਖਤਮ ਵਾਲੀ ਆ ਪਰ ਆਪਾਂ ਤੁਸੀਂ ਕਿਹਾ ਤੇ ਜ਼ਰੂਰ ਪੂਰੇ ਕਰ ਦਿੰਦੇ ਹਾਂ, ਗੱਲ ਹੀ ਕੋਈ ਨਹੀਂ। ਆ ਬਸ ਇੰਨਾ ਕੀ ਰਹਿ ਗਿਆ ਸੀ ਉਹ ਆਪਾਂ ਹੁਣ ਪੂਰਾ ਕਰਤਾ, 905-673-3337 ਮਾਫ ਕਰਨਾ, ਬਸ ਮੈਂ ਉੱਥੇ ਪੌਜ਼ ਕੀਤਾ ਸੀ ਪਰ ਰਹਿ ਇੰਨਾ ਕੀ ਗਿਆ ਸੀ ਇੱਕ ਕਿਹੜਾ ਨਹੀਂ। 905-673-33-3905-673-33-37 ਚਲਦੇ ਹਾਂ ਕਾਲ ਦੇ ਵੱਲ। ਜੀ ਚਰਨ ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਬਰੋ, ਹਾਂਜੀ ਸਤਿ ਸ਼੍ਰੀ ਅਕਾਲ
0: ਜੀ। ਜੀ ਚਰਨ ਜੀ ਕੀ ਹਾਲ ਚਾਲ ਹੈ ਭਲਵਾਨ ਸਾਹਿਬ? ਠੀਕ ਠਾਕ ਹੋ?
3: ਹਾਲ ਚਾਲ ਤਾਂ ਹੈਗੇ ਮਾੜੇ, ਪਰ ਫਿਰ ਵੀ ਬਾਅਦ ਚ ਦੱਸੂਗਾ ਕਦੀ ਮੈਂ ਕਿਉਂ ਮਾੜੇ ਗਏ
0: ਆ। ਅੱਛਾ ਅੱਛਾ, ਮੈਨੂੰ ਫਾਦਰ ਸਾਹਿਬ ਦੀ ਗੱਲ ਯਾਦ ਹੈ, ਪੁੱਛਣਾ ਵੀ ਕੀ ਹਾਲ ਚਾਲ ਹੈ। ਕਹਿੰਦੇ ਹਾਲ ਤਾਂ ਠੀਕ ਹੈ ਪਰ ਚਾਲ ਨੀ ਠੀਕ, ਚਾਲ ਖਰਾਬ ਹੈ।
3: ਉਹਦਾ ਮਾੜਾ ਜਿਹਾ ਇਸ਼ਾਰਾ ਦੇ ਦੇਣਾ ਮੈਂ।
0: ਹਾਂ ਜੀ,
3: ਮੈਂ ਹੁਣ ਹੌਸਪੀਟਲ ਚੋਂ ਆਇਆ।
0: ਓਹੋ ਹੋ,
3: ਮੇਰੀ ਵਾਈਫ ISU ESU ਜਿਹਨੂੰ ਕਹਿੰਦੇ ਆ, ਉਹਦੇ ਚ
0: ICU। ਹਾਂ ਜੀ ਜੀ ਜੀ,
3: ਉਹ ਆਪਣੀ ਜ਼ਿੰਦਗੀ ਦੀ ਆਖਰੀ ਜੰਗ ਲੜ ਰਹੀ ਆ।
0: ਓ ਵੈਰੀ ਸੈਡ ਜੀ, ਪਰ ਸਾਡੀ ਦੁਆਵਾਂ ਨੇ ਵੀ ਉਹ ਜਲਦੀ ਛੇਤੀ ਠੀਕ ਹੋ ਕੇ ਆਉਣ ਬਾਹਰ ਹੌਸਪੀਟਲ ਤੋਂ ਘਰੇ ਆਣ।
3: ਦੇਖੋ ਕੀ ਬਣਦਾ ਜੀ,
0: ਕੁਦਰਤ ਦੇ ਰੰਗ ਨੇ ਜੀ, ਕਦੀ ਕਈ ਵਾਰ ਕੁਛ ਨੀ ਪਤਾ ਲੱਗਦਾ।
3: ਜਿਹੜਾ ਵਿਸ਼ਾ ਤੁਸੀਂ ਛੇੜਿਆ ਇਹਦੇ ਬਾਰੇ ਮੈਨੂੰ ਦੋ ਅੱਖਰ ਯਾਦ ਆ, ਇੱਕ ਤਾਂ ਹੈਗਾ ਦਿਲਦਾਰ।
0: ਦਿਲਦਾਰ ਜੀ,
3: ਇੱਕ ਦੀਦਾਰ।
0: ਦੀਦਾਰ, ਕਿਆ ਬਾਤ ਹੈ, ਦਿਲਦਾਰ ਤੁਸੀਂ ਇੱਕੋ ਚੀਜ਼ ਤੇ ਰੱਖਤੇ, ਦਿਲਦਾਰ ਤੇ ਦੀਦਾਰ। ਦੱਬੇ ਦੇ ਸ਼ੁਰੂ, ਹਾਂ
3: ਦੀਦਾਰ ਸੰਧੂ ਹੋਣੀ ਆਪਣੇ ਹੋਏ ਆ।
0: ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ,
3: ਬਹੁਤ ਵਧੀਆ ਕਲਾਕਾਰ ਸੀ ਉਹ ਵੀ,
0: ਦੀਦਾਰ ਸੰਧੂ ਜੀ ਬਿਲਕੁਲ।
3: ਜੇ ਤੁਸੀਂ ਮਾਫ਼ੀ ਚਾਹੁੰਦਾ, ਮੈਂ ਤੁਸੀਂ ਹਾਲ ਚਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਦਾ, ਦੇਖੋ ਕੀ ਬਣਦਾ। ਹੁਣ ਮੈਂ ਆਇਆ ਸਾਰਾ ਕੁਛ ਪੁੱਛ ਕੇ, ਪੁੱਛਗਿੱਛ ਕਰਕੇ ਉੱਥੋਂ।
0: ਅੱਛਾ, ਨਹੀਂ ਜੋ ਕੁਛ ਹੋਣਾ ਜੀ ਵਧੀਆ ਹੀ ਹੋਣਾ, ਰੱਬ ਜੋ ਕੁਛ ਕਰੇ
3: ਹੋ ਕੇ ਰਹਿੰਦਾ ਜੀ।
0: ਹਾਂ ਬਿਲਕੁਲ ਜੀ, ਉਹਨੂੰ
3: ਕੋਈ ਕੁਛ ਨੀ ਕਰ ਸਕਦਾ ਜੀ, ਨਾ ਕੋਈ ਮਾਂ, ਨਾ ਕੋਈ ਭੈਣ, ਨਾ ਧੀ, ਨਾ ਪੁੱਤ, ਘਰ ਵਾਲਾ, ਜਾਂ ਕੋਈ ਕੁਛ ਨੀ ਕਰ ਸਕਦਾ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਪਰ ਤੁਸੀਂ ਆਪਣਾ ਖਿਆਲ ਰੱਖੋ, ਬਾਕੀ ਪਰਿਵਾਰ ਦਾ ਖਿਆਲ
3: ਰੱਖੋ। ਉਹਦੀ ਨਾ ਵੀਡੀਓ ਬਣਾ ਰਿਹਾ ਸੀਗਾ, ਤੇ ਮੈਨੂੰ ਕਹਿੰਦੇ ਵੀ ਤੁਸੀਂ ਵੀਡੀਓ ਨੀ ਬਣਾ ਸਕਦੇ।
0: ਅੱਛਾ,
3: ਉਹਨੇ ਜਦੋਂ ਮੇਰੇ ਵੱਲ ਦੇਖਿਆ, ਉਹਨੇ ਸੋਚਿਆ ਵੀ ਐਵੇਂ ਹੋਣਾ, ਕੋਈ ਬੰਦਾ ਬੰਦੀ ਕੌਣ ਆਇਆ, ਉਹਨੇ ਸਾਰਾ ਕੁਛ ਮੈਨੂੰ ਮੇਰੇ ਦੇਖਣ ਤੋਂ ਪਹਿਲੇ ਮੈਨੂੰ ਦੱਸਤਾ।
0: ਅੱਛਾ,
3: ਕਿਉਂਕਿ ਉਹਨਾਂ ਨੂੰ ਇਹ ਨੀ ਸੀ ਪਤਾ ਮੈਂ ਉਹਦੇ ਘਰ ਆਇਆ।
0: ਅੱਛਾ ਅੱਛਾ ਅੱਛਾ, ਨਹੀਂ ਜੋ ਹੋਏਗਾ ਹੌਸਲਾ ਰੱਖੋ ਜੀ, ਪਰਿਵਾਰ ਨੂੰ ਵੀ ਤੁਸੀਂ ਹੌਸਲਾ ਦੇਣਾ, ਤੇ ਸਭ ਵਧੀਆ ਹੀ ਹੋਣਾ, ਜੋ ਬਾਬਾ ਜੀ ਕਰਨਾ ਰੱਬ ਨੇ ਕਰਨਾ।
3: ਸੀਗੀ ਨਾ ਉਹਦੇ ਦਿਮਾਗ ਚ ਇਹਦੀ, ਮੈਂ ਕੋਈ ਰਿਸ਼ਤੇਦਾਰ ਆ ਜਾਂ ਕੋਈ ਦੋਸਤ ਦੂਸਤ ਆ।
0: ਅੱਛਾ,
3: ਉਹ ਮੈਂ ਕਿਹਾ ਭਾਈ ਮੈਂ ਉਹਦਾ ਘਰ ਆਇਆ, ਮੈਂ ਹਸਬੈਂਡ ਆ, ਮੈਂ ਕਹਿੰਦਾ ਮੈਨੂੰ ਕਹਿੰਦੇ ਕੋਈ ਬਹਿ ਜਾਓ ਤੁਸੀਂ, ਮੈਂ ਕਿਹਾ ਬੈਠ ਤਾਂ ਮੈਂ ਲਿਆ ਜਿੰਨਾ ਸਣਾ।
0: ਨਹੀਂ ਠੀਕ ਹੈ ਜੀ, ਧਿਆਨ ਰੱਖੋ।
3: ਚੰਗਾ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ। ਧਿਆਨ ਰੱਖੋ ਆਪਣਾ ਤੇ ਪਰਿਵਾਰ ਦਾ ਵੀ, ਬਾਕੀ ਜੋ ਰੱਬ ਦੇ ਭਾਣੇ ਆ, ਜੋ ਰੱਬ ਦੀਆਂ ਗੱਲਾਂ ਉਹੀ ਜਾਣਦਾ। ਚਲਦੇ ਹਾਂ ਜੀ ਕਾਲ ਦੇ ਵੱਲ। ਜੀ ਸਤਿ ਸ੍ਰੀ ਅਕਾਲ।
4: ਹਾਂਜੀ ਭਾਜੀ
0: ਜੀ, ਸਰ
4: ਕਿੱਦਾਂ ਹਾਲ ਜੀ? ਮੈਂ ਕਿਹਾ ਮੈਂ ਦੁਆਰ ਤੇ ਕਰ ਲਈ ਕਾਲ।
0: ਮੈਂ ਕਹਿੰਦਾ ਬਹੁਤ ਵਧੀਆ ਕੀਤਾ ਤੁਸੀਂ, ਤੇ ਫਿਰ ਮੇਲਾ ਲੁੱਟ ਲਿਆ ਦੂਜੀ ਵਾਰ।
4: ਮੈਨੂੰ ਪਤਾ ਨੀ ਕਿਸ ਨੇ ਕਿਹਾ ਹੋਣਾ ਕਿ ਨਹੀਂ, ਮੈਨੂੰ ਆਇਆ ਯਾਦ ਕਿਉਂ ਬੈਠਾ ਬੇਕਾਰ, ਕਰ ਲਾ ਕੋਈ ਕੰਮ ਕਾਰ। ਜੇ ਨਾ ਹੋਈ PR ਤਾਂ ਜਾਊਂਗਾ ਕੈਨੇਡਾ ਤੋਂ ਬਾਹਰ।
0: ਨਹੀਂ ਵੈਸੇ ਦੇਖੋ, ਹੱਸਣ ਵਾਲੀ ਗੱਲ ਤਾਂ ਨੀ, ਤੁਸੀਂ ਚਲੋ ਲਾਈਨ ਬਣਾ ਲਈ ਵਧੀਆ, ਤੇ ਗੱਲ ਸਹੀ ਹੈ, ਕਿਉਂਕਿ ਹੁਣ ਜਿਵੇਂ ਕਿ ਨਿਊਜ਼ ਆ ਰਹੀਆਂ ਇਮੀਗ੍ਰੇਸ਼ਨ ਦੇ ਪਰਪਸ ਲਈ ਵੀ, PR ਦੇ ਪਰਪਸ ਲਈ ਵੀ, ਭਾਵੇਂ ਅਲਬਰਟਾ ਤੇ ਭਾਵੇਂ ਹੋਰ ਪਾਸਿਆਂ ਦੇ ਵੀ ਹੈ, ਬਾਕੀ ਉਹ ਔਖਾ ਤਾਂ ਕਰੀ ਜਾ ਰਹੇ ਆ, ਪਰ ਇਹਦੇ ਵਿੱਚ ਹੱਸਣ ਵਾਲੀ ਕੋਈ ਵੈਸੇ ਗੱਲ ਨਹੀਂ, ਇਹ ਤੁਸੀਂ ਰਾਈਮ ਬਣਾਈਏ, ਚਲੋ ਆਪਾਂ ਹੱਸ ਪਏ, ਪਰ ਮਿਹਨਤ ਜਿਹੜਾ ਵੀ ਬੰਦਾ ਕਰਦਾ, ਬਾਕੀ ਕਿਸਮਤ ਤੋਂ ਦੂਰ ਕੋਈ ਚੀਜ਼ ਨਹੀਂ। ਕਹਿੰਦੇ ਆ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕ ਸੱਚ ਇਹ ਹੈ। ਤੇ ਰੱਬ ਨੇ ਜਿੱਥੇ ਚੋਕ ਖਿਲਾਰੇ ਆ ਉੱਥੇ ਬੰਦੇ ਨੇ ਚੁਗਣੇ ਆ, ਜੇ ਵਾਪਸੀ ਦੇ ਖਿਲਾਰੇ ਨੇ ਬੰਦਾ ਇੰਡੀਆ ਜਾ ਕੇ ਚੁਗੇਗਾ ਜਾਂ ਕਿਤੇ ਵੀ, ਹਨਾ ਹੋਰ ਕੰਟਰੀ ਵੀ, ਉਹ ਅਸੀਂ ਨਹੀਂ ਰੋਕ ਸਕਦੇ।
4: ਹਾਂ
0: ਬਿਲਕੁਲ ਜੀ ਬਿਲਕੁਲ, ਜਿਵੇਂ ਕਿ ਸਟ੍ਰਿਕਟ ਹੋ ਗਏ ਆ ਰੂਲ, ਬਾਕੀ ਉਹੀ ਗੱਲ ਹੈ, ਪਰਮਾਤਮਾ ਨੂੰ ਜ਼ਿਆਦਾ ਪਤਾ। ਕਈ ਵਾਰ ਆਪਾਂ ਸੋਚਦੇ ਹਾਂ ਵੀ ਨਹੀਂ ਯਾਰ ਕੀ ਬਣੇਗਾ, ਪਰ ਕੀ ਪਤਾ ਰੱਬ ਨੇ ਅੱਗੇ ਹੋਰ ਵੀ ਵਧੀਆ ਚੀਜ਼ ਲਿਖੀ ਹੋਵੇ, ਕਿਸੇ ਨੂੰ ਨਹੀਂ ਪਤਾ। ਬੀ ਪੋਜ਼ਿਟਿਵ, ਇਹ ਤਾਂ ਸਾਡੇ ਗਰੁੱਪ ਬਲੱਡ ਗਰੁੱਪ ਚ, ਆਪਣਾ ਬਲੱਡ ਗਰੁੱਪ ਵੀ ਬੀ ਪੋਜ਼ਿਟਿਵ ਹੈ, ਤੇ ਜ਼ਰੂਰ ਬੀ ਪੋਜ਼ਿਟਿਵ ਰਹੀਏ।
4: ਵਧੀਆ ਵਧੀਆ,
0: ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਕਾਲ ਦੇ ਲਈ, ਧੰਨਵਾਦ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ। ਦੇਖੋ ਜੀ, ਜ਼ਿੰਦਗੀ ਦੇ ਵਿੱਚ ਉਤਾਰ ਚੜਾਵ ਤੇ ਸਾਰਿਆਂ ਦੇ ਆ ਰਿਹਾ ਤੇ ਚੱਲਦਾ ਹੀ ਰਹਿੰਦਾ, ਜੇ ਉਤਾਰ ਚੜਾਵ ਨਹੀਂ ਜ਼ਿੰਦਗੀ ਜੀਣ ਦਾ ਮਜ਼ਾ ਵੀ ਨਹੀਂ ਇੱਕੋ ਲਾਈਨ ਦੇ ਵਿੱਚ। ਪਰ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਚੈਲੇਂਜ ਆਉਂਦੇ ਆ, ਚੈਲੇਂਜ ਨੂੰ ਅਕਸੈਪਟ ਕਰੋ, ਉਹਨੂੰ ਅਸੀਂ ਕਿਵੇਂ ਨਜਿੱਠਣਾ, ਉਹਦਾ ਅਲਟਰਨੇਟ ਕੀ ਹੈ, ਉਹਦੀ ਆਪਸ਼ਨ ਹੋਰ ਕਿਹੜੀ ਹੋ ਸਕਦੀ ਹੈ, ਇਹ ਆਪਾਂ ਹਮੇਸ਼ਾ ਦਿਮਾਗ ਦੇ ਵਿੱਚ ਬੈਕਅਪ ਲੈ ਕੇ ਚੱਲੀਏ ਵੀ ਯਾਰ ਜੇ ਮੈਂ ਆਹ ਕੀਤਾ ਅਤੇ ਆਹ ਨਾ ਚੱਲਿਆ ਤਾਂ ਫਿਰ ਮੈਂ ਆਹ ਕਰ ਸਕਦਾ। ਹਮੇਸ਼ਾ ਕੋਈ ਨਾ ਕੋਈ ਚੀਜ਼ ਜ਼ਿਹਨ ਦੇ ਵਿੱਚ ਜ਼ਰੂਰ ਰੱਖੋ। ਜੇ ਮੈਂ ਕੱਲ੍ਹ ਨੂੰ ਬਾਹਰ ਗਿਆ ਅਤੇ ਮੈਂ ਜਾ ਕੇ ਆਹ ਕੀਤਾ, ਜੇ ਨਹੀਂ ਕੀਤਾ ਤਾਂ ਉੱਥੇ ਮੈਂ ਕੀ ਸਿੱਖ ਕੇ ਆਵਾਂ ਜਿਹੜਾ ਮੈਂ ਵਾਪਸ ਜਾ ਕੇ ਕਰ ਸਕਾਂ। ਆਪਣੇ ਆਪ ਨੂੰ ਆਪਾਂ ਪੋਜ਼ਿਟਿਵ ਜ਼ਰੂਰ ਰੱਖੀਏ ਅਤੇ ਬਸ ਇਹੀ ਜ਼ਿੰਦਗੀ ਆ। ਚਲਦੇ ਹਾਂ ਕਾਲ ਦੇ ਵੱਲ ਜੀ। ਨਵਰੂਪ ਸਤਿ ਸ਼੍ਰੀ ਅਕਾਲ।
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਰ ਕੀ ਹਾਲ ਚਾਲ ਹੈ ਜੀ?
5: ਬਸ ਠੀਕ ਹੈ ਜੀ। ਭਾਜੀ ਮੈਂ ਵੀ ਜਵਾਬ ਭਾਜੀ ਵਾਂਗੂ ਦਊਂਗਾ।
0: ਅੱਛਾ ਆਣ ਦੋ ਫਿਰ ਇਰਸ਼ਾਦ।
5: ਹੁੰਦੇ ਰਹਿਣਗੇ ਕੰਮ ਕਰ, ਪਹਿਲਾਂ ਸਿਹਤ ਨੂੰ ਸੁਧਾਰ। ਹਾਂਜੀ ਜੇ ਪੈ ਗਏ ਬਿਮਾਰ ਗਏ ਨੇ ਕਰਨਾ ਨੀ ਪਿਆਰ,
0: ਕਿਸੇ ਨੇ ਨੀ ਕਰਨਾ, ਸਭ ਦੂਰੋਂ ਲੰਘਣਗੇ।
5: ਹਾਂਜੀ ਫਿਰ ਪੀ ਆਰ ਦੇ ਪਿਆਰ ਦੋਵੇਂ ਦੂਰ ਹੋ ਜਾਣੇ ਭਾਜੀ।
0: ਓਏ ਹੋਏ ਹੋਏ ਗੱਲਾਂ ਹੈ, ਸ਼ਬਦ ਇੱਕੋ ਜਿਹੇ ਨੇ, ਚੀਜ਼ਾਂ ਬੜੀ ਵੱਖਰੀ ਵੱਖਰੀਆਂ ਪਰ ਜੁੜੀਆਂ ਨਾਲੋ ਨਾਲ ਨੇ।
5: ਬਿਲਕੁਲ ਜੀ ਬਿਲਕੁਲ। ਇਹ ਭਾਜੀ ਕੀ ਕਹਿੰਦੇ ਹੁੰਦੇ ਆ, ਹੈਲਥ ਇਜ਼ ਵੈਲਥ।
0: ਹੈਲਥ ਇਜ਼ ਵੈਲਥ ਤੇ ਬਹੁਤ ਜ਼ਰੂਰੀ ਹੈ ਵੀਰੇ, ਪਰ ਉਹੀ ਹੈ ਪਿਆਰ, ਜੇ ਪਿਆਰ ਹੈ ਤੇ ਪੀ ਆਰ ਹੈ, ਪੀ ਆਰ ਤੇ ਪਿਆਰ ਹੈ, ਪਤਾ ਨਹੀਂ ਹੁਣ ਕਿਹੜੀ ਚੀਜ਼ ਪਹਿਲਾਂ, ਪਰ ਜੁੜੀਆਂ ਬੜੀਆਂ ਖਾਸ ਹੋ ਜਾਣੇ ਆਪਸ ਦੇ ਵਿੱਚ।
5: ਜੁੜੀਆਂ ਬੜੀਆਂ ਖਾਸ ਹੈ ਤੇ ਭਾਜੀ ਇੱਕ ਗਾਣਾ ਸੀਗਾ ਇਹਦਾ ਹੀ, ਤੁਸੀਂ ਸੁਰਜੀਤ ਭੁੱਲਰ ਸਾਹਿਬ ਦਾ ਗਾਣਾ ਲਾਇਆ ਭਾਜੀ, ਪਹਿਲੇ ਗਾਣਾ ਜੋ ਗਾਣਾ ਵਾ
0: ਹਾਂਜੀ,
5: ਉਹ ਮੈਨੂੰ ਲੱਭਦਾ ਨਹੀਂ ਹੈ, ਸ਼ਾਇਦ ਤੁਹਾਡੇ ਕੋਲ ਹੋਵੇ ਯੂਟਿਊਬ ਤੇ, ਮੈਂ ਸਰਚ ਮਾਰਿਆ ਨਹੀਂ ਲੱਭਿਆ।
0: ਹਾਂਜੀ
5: ਉਹ ਗਾਣੇ ਦਾ ਟਾਈਟਲ ਹੈਗਾ ਬੁੱਲੀਆਂ।
0: ਬੁੱਲੀਆਂ
5: ਜੇ ਵੇਖਿਓ ਜੇ ਤੁਹਾਨੂੰ ਲੱਭ ਜੇ ਤੇ,
0: ਸੁਰਜੀਤ ਭੁੱਲਰ ਜੀ ਦਾ।
5: ਹਾਂਜੀ ਹਾਂਜੀ, ਮੈਨੂੰ ਲੱਗਦਾ ਪਹਿਲੀ ਐਲਬਮ ਚੋਂ ਹੀ ਇਹਨਾਂ ਦੀ ਜੋ।
0: ਅੱਛਾ ਆਪਾਂ ਦੇਖ ਲੈਣੇ ਆ ਜੀ, ਜੇ ਸਿਸਟਮ ਦੇ ਵਿੱਚ ਪਿਆ ਤੇ ਆਪਾਂ ਜ਼ਰੂਰ ਲੱਭ ਲੈਣੇ ਆ। ਸੁਰਜੀਤ ਖਾਨ ਇਹ ਕਿੰਨੇ ਕੁ ਸਾਲ, 6 ਸਾਲ ਪਹਿਲਾਂ ਆਇਆ?
5: ਨਹੀਂ ਨਹੀਂ ਨਹੀਂ ਨਹੀਂ ਭਾਜੀ, ਇਹ ਘੱਟੋ ਘੱਟ 20-25 ਸਾਲ ਪੁਰਾਣਾ ਗਾਣਾ ਹੋਣਾ।
0: ਅੱਛਾ
5: ਸੁਰਜੀਤ ਭੁੱਲਰ ਜੀ ਦਾ ਪਹਿਲੀ ਐਲਬਮ ਸੀਗੀ।
0: ਤੇ ਤੁਹਾਨੂੰ ਮਿਊਜ਼ਿਕ ਪਤਾ ਕਿਹਨੇ ਦਿੱਤਾ ਹੈ ਗੀਤ ਨੂੰ?
5: ਇਹ ਨਹੀਂ ਭਾਜੀ, ਉਹਦਾ ਛੋਟਾ ਜਿਹਾ ਹੁੰਦਾ ਸੀਗਾ ਉਹਦਾ ਕੀ ਗਾਣਾ ਟਾਈਟਲ, ਏਦਾਂ ਹੀ ਬੁੱਲੀਆਂ ਨੀ ਤੇਰੀਆਂ ਬੁੱਲੀਆਂ, ਪਤਾ ਨੀ ਫਿਰ ਜਦੋਂ ਸਜਾ ਦੇਣ ਨੂੰ ਖੁੱਲੀ, ਟੱਪੇ ਟਾਈਪ ਗਾਣਾ ਸੀ ਭਾਜੀ।
0: ਅੱਛਾ ਤੇ ਤੁਸੀਂ ਕਿੰਨੇ ਕੁ ਛੋਟੇ ਸੀ ਮਤਲਬ ਕਿ
5: ਉਦੋਂ? ਭਾਜੀ ਮੈਂ ਹੈਗਾ ਸੀਗਾ 7ਵੀਂ ਜਾਂ 6ਵੀਂ ਚ।
0: 7ਵੀਂ ਕੇ 6ਵੀਂ ਚ?
5: ਹਾਂਜੀ।
0: ਤੇ ਇੰਨੀ ਪਹਿਲਾਂ ਦਾ ਗੀਤ ਤੁਹਾਨੂੰ ਯਾਦ ਆ? ਦੇਖਦੇ ਆ ਜੀ ਬਾਈ ਜੀ, ਜੇ ਸਾਨੂੰ ਲੱਭ ਜਾਂਦਾ।
5: ਕਿਉਂਕਿ ਕੈਸਟ ਭਾਜੀ ਮੈਨੂੰ ਬਹੁਤ ਵਧੀਆ ਲੱਗੀ ਸੀ ਤੇ ਮੈਂ ਬਹੁਤ ਜ਼ਿਆਦਾ ਲੜ ਲੁੜ ਕੇ ਲਿਆਂਦੀ ਸੀ ਘਰਦਿਆਂ ਨਾਲ।
0: ਅੱਛਾ
5: ਉਹ ਮੈਨੂੰ ਯਾਦ ਤੇ ਮੈਂ ਸੁਣਨਾ ਚਾਹੁੰਦਾ ਸੀਗਾ ਉਹ ਗਾਣਾ, ਤੇ ਯੂਟਿਊਬ ਤੇ ਹੈਗਾ ਨੀ ਹੁਣ।
0: ਤੁਸੀਂ ਆਹ ਸੁਣਿਓ ਆਹ ਤਾਣੀ? ਅਗਲੀ ਕਾਲ ਦੇ ਵੱਲ ਚਲਦੇ ਆ ਜੀ। ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ ਕਿਵੇਂ ਹੋ?
6: ਠੀਕ ਹੈ ਜੀ, ਠੀਕ ਹੈ। ਕਹਿੰਦਾ ਕੋਈ ਸਮਾਂ ਹੁੰਦਾ ਸੀ ਜਦੋਂ ਫਿਕਰ ਕਰਦੇ ਸੀ ਸਾਰੇ ਯਾਰ ਤੇ ਪਰਿਵਾਰ,
0: ਹਾਂ
6: ਕਹਿੰਦਾ ਹੁਣ ਦੇ ਸਮੇਂ ਦਾ ਕਹਿੰਦਾ ਰਿਸ਼ਤਿਆਂ ਦਾ ਬਣਾਤਾ ਵਪਾਰ।
0: ਵਪਾਰ? ਹਾਂ
6: ਰਿਸ਼ਤਿਆਂ ਦਾ ਵਪਾਰ ਚੱਲ ਰਿਹਾ ਜੀ, ਕਹਿੰਦਾ ਰਿਸ਼ਤਿਆਂ
0: ਦਾ ਵਪਾਰ। ਹਾਂ ਕਿਆ ਬਾਤ ਹੈ, ਮੇਰੇ ਦਿਮਾਗ ਚ ਰਾਈਮ ਆਈ ਸੀ ਹੁਣ, ਯਾਰਾਂ ਦਿਲਦਾਰਾਂ ਦੇ ਕੋਲ ਜਾ ਕੇ ਲੁਕ ਗਈ ਆ, ਭੁੱਲ ਗਿਆ ਮੈਂ। ਆ ਜੇ ਘਰ ਵਿਚ ਨਾ ਲੱਭੇ ਸਬਜ਼ੀ ਤੇ ਖਾਓ ਰੋਟੀ ਨਾਲ। ਕਿਆ ਬਾਤ ਹੈ, ਲੱਭ ਯਾਦ ਆਈ ਡੇਲਿਆਂ ਦਾ, ਹਾਏ ਹਾਏ ਬੜਾ ਚਿਰ ਹੋ ਗਿਆ ਖਾਧੇ ਨੂੰ। ਤੇ ਯਾਰਾ ਉਹ ਦਿਲਦਾਰਾ ਜ਼ਰੂਰ ਵੀਰੇ, ਹਰਭਜਨ ਮਾਨ ਜੀ ਦਾ ਜ਼ਰੂਰ ਲਾ ਦੇਣੇ ਗੀਤ। ਥੈਂਕ ਯੂ ਸੋ ਮਚ ਵੀਰ, ਕਿਆ ਬਾਤ ਹੈ, ਵੈਰੀ ਨਾਈਸ। 905-673-3337 905-673-3337 ਨੰਬਰ ਸਟੂਡੀਓ ਦਾ। ਇੱਕ ਕਾਲ ਵਾ ਚੱਲਦੇ ਹਾਂ ਫਿਰ ਗੀਤ ਲਾਉਂਦੇ ਹਾਂ ਅੱਗੇ ਚੱਲ ਕੇ। 7284 ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ।
0: ਜੀ ਸਰ ਕਿਵੇਂ ਹੋ?
7: ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਬਹੁਤ ਵਧੀਆ। ਬਾਗੋ ਬਾਗ ਗਾਰਡਨ ਗਾਰਡਨ
7: ਵਧੀਆ ਵਧੀਆ ਚਾਹੀਦੇ
0: ਜੀ।
7: ਭਾਈ ਮੈਂ ਇੱਕ ਥੋੜਾ ਇਸ਼ੂ ਜਿਹਾ ਸੀਗਾ ਉਹਨਾਂ ਰਿਲੇਟਡ ਗੱਲ ਕਰਨੀ ਸੀਗੀ, ਨਾਲੇ ਆਪਾਂ ਨੂੰ ਕਿਸੇ ਲਾਇਰ ਦਾ ਨੰਬਰ ਚਾਹੀਦਾ ਸੀਗਾ।
0: ਲਾਇਰ ਦਾ ਨੰਬਰ ਜੀ ਹੁਣ ਕਿਹੜੇ ਹਿਸਾਬ ਦਾ? ਮੈਂ ਤੁਹਾਨੂੰ ਨਾ ਮੈਂ ਤੁਹਾਡਾ ਨੋਟ ਕਰ ਲਿਆ 7284 ਤੇ ਤੁਹਾਨੂੰ ਆਪਾਂ ਫਿਰ ਨੰਬਰ ਲਾਇਰ ਦਾ, ਕਿਹੜੇ ਲਾਇਰ ਦਾ ਲੱਭ ਰਹੇ ਇੱਕ ਵਾਰ ਬਸ ਮੋਟਾ ਜਿਹਾ ਆਈਡੀਆ ਦੇ ਦਿਓ, ਫਿਰ ਆਪਾਂ ਉਸ ਹਿਸਾਬ ਨਾਲ ਨੰਬਰ ਤੁਹਾਨੂੰ ਭੇਜ ਦਿੰਦੇ।
7: ਥੋੜੀ 2 ਮਿੰਟ ਦੀ ਗੱਲ ਇਹ ਤੁਹਾਨੂੰ ਦੱਸ ਦਿੰਦਾ ਆ।
0: ਹਾਂਜੀ,
7: ਮੇਰੇ ਭਾਬੀ ਆ ਉਹ ਡੇ ਕੇਅਰ ਸੈਂਟਰ 'ਚ ਕੰਮ ਕਰਦੇ ਆ
0: ਜੀ,
7: ਤੇ ਉਹਨਾਂ ਤੇ ਕਿਸੇ ਨੇ ਫੇਕ ਕੰਪਲੇਂਟ ਇੱਦਾਂ ਹੀ ਨਾਲ ਜਿਹੜੇ ਕੰਮ ਕਰਦੇ ਉਹਨਾਂ ਨੇ ਨਾ ਜਿਵੇਂ ਕਹਿੰਦੇ ਨਾ ਕਿ ਆਪਸ 'ਚ ਲੱਗਦੀਆਂ ਉਹਦੀਆਂ।
0: ਹਾਂ ਠੀਕ ਹੈ। ਹਾਂਜੀ,
7: ਤੇ ਉਹਨਾਂ ਨੇ ਫੇਕ ਕੰਪਲੇਂਟ ਕੀਤੀ ਕਿ ਇਹ ਬੱਚਿਆਂ ਨੂੰ ਕੁੱਟਦੇ ਆ ਮਾਰਦੇ ਆ।
0: ਅੱਛਾ,
7: ਚਲੋ ਉਹ ਇਸ ਰਿਗਾਰਡਿੰਗ ਉਹਨਾਂ ਨੇ ਕੀ ਕੀਤਾ, ਮਿਨਿਸਟਰੀ ਆਈ, ਉਹਨਾਂ ਨੇ ਇਹਨਾਂ ਨੂੰ ਵੀ ਸਸਪੈਂਡ ਕੀਤਾ ਥੋੜੇ ਟਾਈਮ ਵਾਸਤੇ ਪਹਿਲਾਂ।
0: ਅੱਛਾ ਜੀ,
7: ਕਹਿੰਦੇ ਕਿ ਜੇ ਤੁਹਾਡਾ ਫੋਲਟ ਨਿਕਲਿਆ ਤੇ ਫਿਰ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਊਗਾ।
0: ਅੱਛਾ ਜੀ ਜੀ,
7: ਚਲੋ ਓਵਰਆਲ ਕੀ ਹੋਇਆ ਐਟ ਐਂਡ ਆਫ ਦਾ ਡੇ ਕਿ ਉਹਨਾਂ ਦਾ ਕੋਈ ਫੋਲਟ ਨਹੀਂ ਨਿਕਲਿਆ, ਮਿਨਿਸਟਰ ਨੇ ਕਿਹਾ ਯੂ ਆਰ ਗੁੱਡ ਟੂ ਗੋ, ਤੁਸੀਂ ਕੰਮ ਕਰ ਸਕਦੇ ਹੋ।
0: ਅੱਛਾ ਠੀਕ ਹੈ,
7: ਬਟ ਮੈਨੇਜਰ ਨੇ ਉਹਨਾਂ ਨੂੰ ਕੀ ਕੀਤਾ, ਟਰਮੀਨੇਸ਼ਨ ਲੈਟਰ ਦੇ ਦਿੱਤੀ।
0: ਅੱਛਾ, ਕਿਹੜੇ ਬੇਸਿਸ ਦੇ ਉੱਤੇ, ਕੁਝ ਰੀਜ਼ਨ ਦਿੱਤਾ ਹੋਣਾ?
7: ਰੀਜ਼ਨ ਇਹੀ ਕਿ ਤੁਸੀਂ ਬੱਚਿਆਂ ਨੂੰ ਕੁੱਟਦੇ ਮਾਰਦੇ, ਪਰ ਇਹਦੇ ਦਾ ਕੁਝ ਹੈ ਹੀ ਨਹੀਂ। ਉਹਨਾਂ ਨੇ ਪੇਰੈਂਟਸ ਨੇ ਵੀ, ਪੇਰੈਂਟਸ ਤੋਂ ਵੀ ਇਨਕੁਆਇਰੀ ਕੀਤੀ ਉਹਨਾਂ ਨੇ।
0: ਹਾਂ, ਜਿਹੜੇ ਵੀ ਸੀਸੀਟੀਵੀ ਕੈਮਰੇ ਹੁੰਦੇ ਆ ਸਾਰਾ ਉਹਨਾਂ ਨੇ ਚੈੱਕ ਕੀਤਾ ਹੀ ਹੋਣਾ ਨਾ, ਏ ਟੂ ਜ਼ੈਡ, ਤਾਂ ਹੀ ਕਲੀਨ ਚਿੱਟ ਦਿੱਤੀ ਆ।
7: ਭਾਜੀ ਜਿਹੜੇ ਨਾ ਡੇ ਕੇ ਸੈਂਟਰ ਹੁੰਦੇ, ਉਹਨਾਂ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਹੁੰਦੇ ਹੈਗੇ।
0: ਅੱਛਾ, ਅੰਦਰਲੇ ਪਾਸੇ
7: ਜੀ, ਬੱਚਿਆਂ ਦੀ ਪ੍ਰਾਈਵੇਸੀ ਕਰਕੇ
0: ਪ੍ਰਾਈਵੇਸੀ। ਓਕੇ ਓਕੇ ਓਕੇ, ਲਾਇਰ ਦਾ ਨੰਬਰ ਤੁਸੀਂ ਫਾਈਟ ਕਰਨੀ ਚਾਹ ਰਹੇ ਹੋ ਮੈਨੇਜਰ ਦੇ ਨਾਲ, ਵੀ ਇਹ ਕਿਸ ਰਿਗਾਰਡਿੰਗ। ਮੈਂ ਤੁਹਾਡਾ ਨੰਬਰ ਨੋਟ ਕਰ ਲਿਆ ਤੇ ਮੈਂ ਤੁਹਾਨੂੰ ਇੱਥੇ ਟੈਕਸਟ ਕਰ ਦਾਂਗਾ, ਠੀਕ ਹੈ ਸਰ? ਤੁਹਾਡਾ ਨਾਮ ਜੀ?
7: ਠੀਕ ਹੈ, ਮੇਰਾ ਨਾਮ ਹਰਜੋਤ ਹੈ ਜੀ।
0: ਹਰਜੋਤ, ਠੀਕ ਹੈ ਹਰਜੋਤ, ਮੈਂ ਤੁਹਾਨੂੰ ਇੱਥੇ ਟੈਕਸਟ ਕਰ ਦਾਂਗਾ, ਠੀਕ ਹੈ ਸਰ?
7: ਠੀਕ ਹੈ ਜੀ,
0: ਚਲੋ, ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ ਜੀ ਜੀ, ਥੈਂਕ ਯੂ। ਲਓ ਜੀ, ਚੱਲਦੇ ਹਾਂ ਆਪਾਂ ਹੁਣ ਇੱਕ ਗੀਤ ਦੇ ਵੱਲ। ਹੁਣ ਗੀਤ ਆਪਾਂ ਲਾਈਨਾਂ ਬੜੇ ਕੀਤੇ ਆ, ਪਹਿਲਾਂ ਇੱਕ ਗੀਤ ਲਾ ਲਈਏ। ਇਹ ਹੈ ਤੇ ਰਿਮਿਕਸ, ਪਰ ਰਿਮਿਕਸ ਵੀ ਬੜਾ ਸੋਹਣਾ ਗੀਤ ਆ। ਇਹ ਕੁਲਦੀਪ ਮਾਣਕ ਤੇ ਅਮਰਜੋਤ ਕੌਰ ਦਾ ਹੀ ਗੀਤ ਗਾਇਆ ਹੋਇਆ, ਜਿੰਦ ਕੱਢ ਕੇ, ਐਡਾ ਕੁ ਸ਼ਾਨਦਾਰ ਰਿਮਿਕਸ ਆ। ਉਮੀਦ ਹੈ ਤੁਹਾਨੂੰ ਵੀ ਪਸੰਦ ਆਏਗਾ। ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597

ਬਿਲਕੁਲ ਜੀ, ਸਾਰਿਆਂ ਦਾ ਹੁਣ ਅਗਲੇ ਘੰਟੇ ਦੇ ਵਿੱਚ ਸਵਾਗਤ ਹੈ। 7:04 ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ। ਇੱਦਾਂ ਹੀ ਸਾਥ ਤੁਹਾਡਾ ਤੇ ਸਾਡਾ ਬਣਿਆ ਰਹੇਗਾ ਪੂਰੇ 9 ਤੱਕ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਹੋਸਟ ਸਰਵਜੀਤ ਸਿੰਘ ਦੇ ਨਾਲ। ਤੇ ਆਪਾਂ ਪਹਿਲੇ ਘੰਟੇ ਦੇ ਵਿੱਚ ਗੱਲਬਾਤ ਕਰ ਰਹੇ ਸੀ, ਸ਼ਬਦ ਵਰਡ ਤੁਹਾਡੇ ਕੋਲ ਪੁੱਛ ਰਹੇ ਸੀ ਵੀ ਜਿਹਦੇ ਪਿੱਛੇ ਆਉਂਦਾ ਹੋਵੇ ਆਰ। ਹੁਣ ਬੜੇ ਸ਼ਾਨਦਾਰ ਬੜੇ ਸੋਹਣੇ ਸੋਹਣੇ ਵਰਡ ਦੱਸੇ ਆ, ਤੁਸੀਂ ਸਿੱਧਾ ਵੀ ਦੱਸ ਸਕਦੇ ਆ ਨੋਰਮਲ, ਜੇ ਕਿਤੇ ਰਾਈਮ ਬਣ ਜੇ, ਕਿਤੇ ਗੀਤ ਛੋਟਾ ਜਿਹਾ ਬਣ ਜੇ, ਤੇ ਮੈਂ ਕਹਿੰਦਾ ਕਿਆ ਹੀ ਬਾਤਾਂ। ਤੇ ਨੰਬਰ ਸਟੂਡੀਓ ਦਾ 905-673-3337-9056-733-3337। ਤੇ ਕੋਈ ਵੀ ਵਿਆਹ ਸ਼ਾਦੀ, ਤੁਸੀਂ ਕੋਈ ਈਵੈਂਟ, ਕੁਛ ਕੋਈ ਪਾਰਟੀ ਕਰਨੀ ਚਾਹ ਰਹੇ ਹੋ, ਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਆਈਕੋਨ, ਪੰਜਾਬੀ ਬਾਏ ਨੇਚਰ ਦਾ ਆਈਕੋਨ, ਜਿਹੜਾ ਕਿ ਬੜਾ ਇੱਕ ਸ਼ਾਨਦਾਰ ਬੈਂਕਟ ਹਾਲ ਹੈ। ਕੋਈ ਵੀ ਤੁਸੀਂ ਪੰਜਾਬੀ ਔਥੈਂਟਿਕ ਪੰਜਾਬੀ ਕੁਜ਼ੀਨ ਅਤੇ ਫਰੈਸ਼ ਇਨਗਰੀਡੀਐਂਟਸ ਦੇ ਨਾਲ ਤੁਹਾਡੇ ਲਈ ਫੂਡ ਸਰਵ ਕਰਦੇ ਨੇ, ਤੇ ਜ਼ਰੂਰ ਗੱਲਬਾਤ ਕਰੋ ਆਈਕੋਨ, ਜਿਹੜਾ ਨਵਾਂ ਖੁੱਲ੍ਹਿਆ ਬ੍ਰੈਂਡ ਨਿਊ, ਬੜਾ ਸ਼ਾਨਦਾਰ ਮੈਰਿਜ ਪਾਰਟੀਜ਼ ਫੰਕਸ਼ਨਸ ਦੇ ਲਈ। ਅਤੇ ਸੰਪਰਕ ਕਰੋ ਕੋਈ ਵੀ ਤੁਸੀਂ ਬੁਕਿੰਗ ਕਰਵਾਉਣਾ ਚਾਹ ਰਹੇ ਹੋ, ਅਤੇ 416-937-2061 'ਤੇ 416-937-2061 416-937-2061 'ਤੇ ਕਾਲ ਕਰ ਸਕਦੇ ਹੋ ਆਈਕੋਨ ਦੀ ਟੀਮ ਦੇ ਨਾਲ।

ਐਦਾਂ ਵੈਸੇ ਹੋ ਨਹੀਂ ਸਕਦਾ ਵੀ ਕਿਤੇ ਸਾਡੇ ਕੋਲ ਸ਼ਬਦ ਮੁੱਕ ਜਾਣ, ਵਰਡ ਮੁੱਕ ਜਾਣ, ਅਤੇ ਖਾਸ ਕਰਕੇ ਜਿਹਦੇ ਪਿੱਛੇ ਆਉਂਦਾ ਹੋਵੇ ਆਰ, ਅਤੇ ਹਜੇ ਵੀ ਬਹੁਤ ਵਰਡ ਪਏ ਆ ਆਰ, ਅਤੇ ਦੇਖਦੇ ਹਾਂ ਤੁਹਾਡਾ ਕੀ ਕਹਿਣਾ। ਹੁਣ ਜੇ ਬੰਦਾ ਬੈਠਾ ਕੁਛ ਕਰ ਰਿਹਾ, ਕੋਈ ਡਰਾਈਵ ਕਰ ਰਿਹਾ, ਕੁਛ ਵੀ ਜ਼ਹਿਨ ਦੇ ਵਿੱਚ ਤਾਂ ਆਉਂਦਾ ਵੀ ਯਾਰ ਆ ਆਰ ਆਰ ਮਾਰ, ਹੈ ਨਾ, ਕਿੰਨਾ ਕੁਛ ਹੀ ਆਪਣੇ ਦਿਮਾਗ ਦੇ ਵਿੱਚ ਚੱਲਦਾ। ਅਤੇ ਸੋਚ ਕੇ ਦੇਖੋ ਜਿਹੜੇ ਵਰਡ ਹੋ ਗਏ ਆ ਅਤੇ ਉਹਨੂੰ ਨਾ ਰਿਪੀਟ ਕਰੀਏ ਤਾਂ ਵਧੀਆ, ਕੋਈ ਨਵੇਂ ਜੇ ਸ਼ਬਦ ਨਾਲ ਕਰੀਏ ਗੱਲਬਾਤ। 905-673-3337 9056733337

ਤੇ ਨਾਲ ਦੀ ਨਾਲ ਕਰਜ਼ਾ ਬਹੁਤ ਹੋ ਗਿਆ ਤੇ ਡੈਟ ਦੇ ਬਾਰੇ ਸੋਚ ਰਹੇ ਹੋ ਵੀ ਯਾਰ ਕੀ ਕੀਤਾ ਜਾਵੇ, ਤੇ ਆਪਣੇ ਡੈਟ ਨੂੰ ਤੁਸੀਂ ਮੇਨਟੇਨ ਕਰਵਾਓ ਤੇ ਮੈਨੇਜ ਕਰਵਾਓ, ਤੇ ਹਮੇਸ਼ਾ ਗੱਲਬਾਤ ਕਰੋ ਜਿਹੜੇ ਇਸ ਇੰਡਸਟਰੀ ਦੇ ਵਿੱਚ ਬੜੇ ਹੀ ਪ੍ਰੋਫੈਸ਼ਨਲ ਨੇ, ਤੇ ਆਲ ਡੈਟ ਦੀ ਟੀਮ ਜੋ ਕਿ ਬੜੀਆਂ ਸ਼ਾਨਦਾਰ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ, ਕੌਨਫੀਡੈਂਸ਼ੀਅਲ ਐਡਵਾਈਸ ਹੋਏਗੀ ਉਹਨਾਂ ਦੀ ਤੇ ਫਾਈਨੈਂਸ਼ੀਅਲ ਸਲਿਊਸ਼ਨਸ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਆਲ ਡੈਟ ਤੋਂ। ਤੇ ਸੰਪਰਕ ਨੰਬਰ 416-671-0577 416-671-0577 416-671-0577 ਆਲ ਡੈਟ। ਤੇ ਨਾਲ ਦੀ ਨਾਲ ਅੱਗੇ ਚੱਲ ਕੇ ਦੇਖਦੇ ਹਾਂ, ਬੜੇ ਹੀ ਇੰਟਰਸਟਿਡ ਇੱਕ ਸਿੰਗਰ ਨੇ ਜੋ ਕਿ ਅੱਜ ਕੱਲ੍ਹ ਤਾਂ ਬਹੁਤ ਵਧੀਆ ਨਾਮ ਚੱਲ ਰਿਹਾ, ਭਾਵੇਂ ਉਹ ਪੰਜਾਬ ਲੈਵਲ 'ਤੇ ਹੋਵੇ ਜਾਂ ਬਾਲੀਵੁੱਡ ਲੈਵਲ 'ਤੇ ਵੀ ਹੋਵੇ, ਧੁੰਮਾਂ ਪਈਆਂ ਸਾਰੇ ਪਾਸੇ। ਅਤੇ ਥੋੜ੍ਹੀ ਦੇਰ ਦੇ ਵਿੱਚ ਅੱਗੇ ਚੱਲ ਕੇ ਦੇਖਦੇ ਹਾਂ ਅਤੇ ਗੱਲਬਾਤ ਕਰਾਂਗੇ ਅਤੇ ਜੈਸਮੀਨ ਸੈਂਡਲਸ ਦੇ ਨਾਲ, ਅਤੇ ਦੇਖਦੇ ਹਾਂ ਕਿਵੇਂ ਆਪਾਂ ਕਦੋਂ ਤੱਕ ਲਾਈਨ 'ਤੇ ਜੁੜਦੇ ਹਾਂ ਅਤੇ ਗੱਲਬਾਤ ਹੋਏਗੀ, ਅਤੇ ਦੇਖਦੇ ਹਾਂ ਕੀ ਲੈ ਕੇ ਆਉਣਗੇ ਸਾਡੇ ਸਰੋਤਿਆਂ ਦੇ ਲਈ।

0: ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ, ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-7960-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
1: ਵੈਰੀ ਨਾਈਸ, ਤੁਸੀਂ ਜ਼ਰੂਰ ਗੱਲਬਾਤ ਕਰੋ। ਅਤੇ ਇੱਕ ਜਿਹੜਾ ਆਪਾਂ ਸ਼ਬਦ ਪੁੱਛਿਆ ਨਾ ਪਿੱਛੇ, ਆਵੇ ਆਰ, ਕਹਿੰਦੇ ਆ ਆਹ ਚੀਜ਼ ਨਾ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ ਹੈ, ਭਾਵੇਂ ਉਹ ਘਰ ਪਰਿਵਾਰ ਯਾਰ ਦੋਸਤ ਹੈ, ਭਾਵੇਂ ਇਨਸਾਨ ਵੀ ਨਹੀਂ ਜੇ ਜਾਨਵਰ ਵੀ ਹੈ, ਕਹਿੰਦੇ ਆਹ ਚੀਜ਼ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਉਹ ਸ਼ਬਦ ਤੁਹਾਨੂੰ ਕੀ ਲੱਗਦਾ ਕੀ ਹੋਏਗਾ? ਪਿੱਛੇ ਉਹਦੇ ਆਉਂਦਾ ਆਰ ਹੀ ਆ, ਉਹ ਘਰ ਆ, ਪਰਿਵਾਰ ਆ, ਬੱਚੇ ਆ, ਬਜ਼ੁਰਗ ਹੈ, ਕੁਛ ਵੀ ਆ। ਅਤੇ ਵਰਡ ਬੜਾ ਨਿੱਕਾ ਜਿਹਾ, ਮੈਂ ਪਿੱਛੇ ਤੁਹਾਡੀ ਹੈਲਪ ਕਰਦਾ, ਉਹਦੇ ਆਉਂਦਾ ਪਿੱਛੇ ਆਰ ਹੀ ਹੈ, ਅਤੇ ਉਹ ਰਿਸ਼ਤੇ ਕਿਹਦੇ ਆਧਾਰ 'ਤੇ ਨੇ ਸੋਚ ਕੇ ਦੇਖਿਓ। 905-673-33-37। ਫਟਾਫਟ ਸੋਚ ਕੇ ਦੇਖੋ। ਹੁਣ ਯਾਰ ਦੀ ਗੱਲ ਵੀ ਹੋ ਗਈ, ਅਤੇ ਵਾਰ ਵਾਰ ਹਾਰ, ਜਾਂ ਆਪਾਂ ਕਹਿ ਲਈਏ ਕਾਰ ਦੀ ਵੀ ਗੱਲ ਹੋ ਗਈ। ਅਤੇ ਬੰਦਾ ਕਹਿੰਦਾ ਯਾਰ ਮੈਂ ਨਾ ਬਹੁਤ ਕੁਛ ਖਾ ਲਿਆ, ਅਤੇ ਪਤਾ ਨਹੀਂ ਕਿੰਨੇ ਦਿਨ ਤੋਂ ਮੈਂ ਖਾ ਹੀ ਜਾਂਦਾ, ਅਤੇ ਖਾ ਖਾ ਕੇ ਕੀ ਹੋ ਗਿਆ, ਖਾ ਖਾ ਕੇ ਵੱਧ ਗਿਆ ਮੇਰਾ 2516। ਜੀ ਸਤਿ ਸ਼੍ਰੀ ਅਕਾਲ। 2516 ਜੀ, ਮਾਫ ਕਰਨਾ ਤੁਹਾਡੀ ਕਾਲ ਕੱਟੀ ਗਈ ਹੈ। ਤੇ ਕਮਲ ਜੀ,
2: ਹਾਂਜੀ, ਲੋਹਾਰ,
1: ਲੋਹਾਰ,
2: ਹਾਂਜੀ
1: ਲੋਹਾਰ ਵੀ ਹੋ ਗਿਆ। ਪਰ ਜਿਹੜਾ ਘਰ ਪਰਿਵਾਰ ਹੋਵੇ, ਰਿਸ਼ਤੇਦਾਰ ਹੋਣ, ਯਾਰ ਦੋਸਤ ਹੋਵੇ, ਭਾਵੇਂ ਉਹ ਜਾਨਵਰ ਵੀ ਹੋਣ, ਇੱਕ ਇਨਸਾਨ ਤਾਂ ਜ਼ਰੂਰ ਉਹਦੇ ਵਿੱਚ ਹੁੰਦਾ ਹੀ ਹੁੰਦਾ। ਪਿੱਛੇ ਆਉਂਦਾ ਆਰ, ਉਹ ਕੀ ਹੋ ਸਕਦਾ? ਆਪਾਂ ਘਰਦਿਆਂ ਨਾਲ ਕੀ ਕਰਦੇ ਹਾਂ?
2: ਪਿਆਰ,
1: ਪਿਆਰ ਬੁੱਝ ਲਿਆ ਕਮਲ ਜੀ, ਤੁਸੀਂ ਕਮਾਲ ਆ। ਮੈਂ ਉਹੀ ਆ ਵੀ ਭਾਵੇਂ ਯਾਰ ਦੋਸਤ ਪਰਿਵਾਰ ਹੋਵੇ, ਜਾਨਵਰ ਵੀ ਹੋਵੇ, ਘਰ ਰੱਖਿਆ ਹੋਵੇ ਜਾਂ ਬਾਹਰ ਵੀ, ਤੇ ਬੰਦਾ ਜ਼ਰੂਰ ਕਰਦਾ ਉਹਦੇ ਨਾਲ ਪਿਆਰ। ਕਮਲ ਜੀ ਨੰਬਰ ਲੈ ਗਏ ਤੁਸੀਂ ਫੁੱਲ,
2: ਪਿਆਰ ਤੇ ਕਰੋ ਯਾਰਾਂ ਦੇ ਨਾਲ ਯਾਰ।
1: ਹਾਂ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਕੁਛ ਨਹੀਂ।
2: ਬਿਲਕੁਲ,
1: ਇਹ ਤੇ ਹੋਣਾ ਹੀ ਚਾਹੀਦਾ, ਬਸ ਇੱਦਾਂ ਹੀ ਪਿਆਰ ਬਣਿਆ ਰਹੇ ਸਾਰਿਆਂ ਦਾ। ਜੀ ਕਮਲ ਜੀ ਬਹੁਤ ਧੰਨਵਾਦ ਸਰ,
2: ਥੈਂਕ ਯੂ, ਮਾਰਾ ਸ਼ੁਕਰ ਰੱਖੇ ਸਭ ਨੂੰ।
1: ਕੀ ਬਾਤ ਹੈ, ਬਹੁਤ ਧੰਨਵਾਦ ਸਰ, ਥੈਂਕ ਯੂ,
2: ਥੈਂਕ ਯੂ।
1: ਹੁਣ ਜਦੋਂ ਆਪਾਂ ਫੋਨ ਤੇ ਗੱਲਬਾਤ ਕਰਦੇ ਹਾਂ ਨਾ, ਤੇ ਇਹਦੇ ਵਿੱਚ ਵੀ ਪਿੱਛੇ ਆਰ ਆਉਂਦਾ। ਹੁਣ ਤੁਸੀਂ ਕੁਛ ਕਹਿ ਰਹੇ ਹਾਂ, ਮੈਂ ਕੁਛ ਕਹਿ ਰਹੇ ਹਾਂ, ਤੇ ਉਹ ਅਸੀਂ ਆਪਸ ਦੇ ਵਿੱਚ ਗੱਲਾਂ ਕਰਕੇ ਕੀ ਕਰਦੇ ਹਾਂ, ਆਉਂਦਾ ਪਿੱਛੇ ਉਹਦੇ ਵੀ ਆਰ ਹੀ ਆ। ਸੋਚ ਕੇ ਦੇਖਿਓ, ਥੋੜ੍ਹਾ ਜਿਹਾ ਹੁਣ ਟਫ ਹੋ ਗਿਆ ਕੰਮ, ਥੋੜ੍ਹਾ ਜਿਹਾ ਮੈਨੂੰ ਲੱਗਦਾ ਔਖਾ ਕਰ ਲਿਆ, ਪਰ ਆਪਾਂ ਚੱਲਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਡੇਲ ਮੁੰਡੀ ਸਾਹਿਬ। ਜੀ ਡੇਲ ਜੀ, ਸਤਿ ਸ਼੍ਰੀ ਅਕਾਲ
3: ਜੀ, ਬੜਾ ਸ਼ੁਕਰੀਆ ਜੀ ਤੁਹਾਡਾ, ਆਪ ਜੀ ਨੂੰ ਅਤੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਪ੍ਰਵਾਨ ਹੋਵੇ। ਕਾਫੀ ਕਹਿ ਲਓ ਕਿ ਟੌਪਿਕ ਜਿਹੜਾ ਤੁਸੀਂ ਇਸ ਤਰੀਕੇ ਨਾਲ ਜੋੜ ਕੇ ਰੱਖਿਆ, ਬੰਦਾ ਸੋਚਦਾ ਹੈ, ਨਾਲ ਨਾਲ ਸੁਣਦਾ, ਨਾਲ ਨਾਲ ਸੋਚਦਾ ਵੀ ਹੁਣ ਇਹਦਾ ਕੀ ਜਵਾਬ ਹੋਵੇ, ਜੇ ਪੁਰਾਣੀ ਇੱਕ ਹਫ਼ਤਾ ਚ ਜਾਵੇ ਜਾਂ ਚੁਟਕਲੇ ਚ ਜਾਵੇ, ਯੂਨੀਅਨ ਸਰਟੀਫਿਕੇਟ ਜਾਓ।
1: ਕਿਆ ਬਾਤ ਹੈ, ਥੈਂਕ ਯੂ ਸੋ ਮਚ ਡੇਲ ਜੀ। ਇਹ ਕੁਐਸਚਨ ਵੈਸੇ ਬੜਾ ਸੌਖਾ, ਹੁਣ ਤੁਸੀਂ ਵੀ ਗੱਲ ਕਰਨੀ ਹੈ, ਮੈਂ ਵੀ। ਜਦੋਂ ਕਹਿੰਦੇ ਇਨਸਾਨ ਗੱਲਬਾਤ ਕਰੇ ਨਾ, ਤੇ ਉਹਨੂੰ ਕਹਿੰਦੇ ਬੰਦਾ ਸ਼ੇਅਰ ਕਰ ਰਿਹਾ ਵਿਚਾਰ, ਮੈਂ ਹੁਣ ਦੱਸਦਾ ਇਹ ਵਿਚਾਰ ਦੀ ਸਾਂਝ ਹੀ ਹੈ ਸਾਡੀ ਸਾਰਿਆਂ ਦੀ, ਪਿੱਛੇ ਆਰ ਵੀ ਆਉਂਦਾ।
3: ਹਾਂ
1: ਇਹ ਥੋੜਾ ਮੈਨੂੰ ਲੱਗ ਰਿਹਾ ਸੀ, ਮੈਂ ਕਿਹਾ ਔਖਾ, ਪਰ ਚਲੋ ਆਪਾਂ ਤੁਹਾਡੇ ਜ਼ਰੀਏ ਸ਼ੇਅਰ ਕਰ ਲਿਆ ਡੇਲ ਜੀ, ਤੇ ਜ਼ਰੂਰ, ਥੈਂਕ ਯੂ ਸਰ, ਥੈਂਕ ਯੂ।
3: ਤੁਸੀਂ ਵਧੀਆ ਜਿਸ ਤਰੀਕੇ ਨਾਲ ਤੁਸੀਂ ਕੁਐਸਚਨ ਕਰਦੇ ਆ, ਫਿਰ ਉਹਦਾ ਮੁੜ ਕੇ ਆਨਸਰ ਆਉਂਦਾ, ਇਸ ਵੇਲੇ ਇੱਕ ਇੱਕ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦਾ, ਫਿਰ ਬੰਦਾ ਮੁੜ ਕੇ ਭੁੱਲਦਾ ਨੀ। ਨਹੀਂ ਤਾਂ ਕਿੱਥੋਂ ਤੁਹਾਡੇ ਥਾਟ ਉਹਨਾਂ ਤੇ ਇੱਕ ਦੂਸਰੇ ਨਾਲ ਗੱਲ ਕਰਦੇ ਆ ਤਾਂ ਉਹ ਪਿੱਛੇ
1: ਸਾਂਝੇ ਕਰਦੇ ਆ ਵਿਚਾਰ। ਹਾਂ ਬਿਲਕੁਲ, ਕਹਿੰਦੇ ਬੰਦਾ ਦਿਮਾਗ ਦੀਆਂ ਟੱਲੀਆਂ ਤਾਂ ਵੱਜਦੀਆਂ ਨੇ, ਕਹਿੰਦੇ ਜ਼ੋਰ ਦਿਮਾਗ ਤੇ ਵੀ ਪਾਓ ਤੇ ਗੋਡਿਆਂ ਤੇ ਵੀ ਪਾਓ। ਇੱਕ ਫਨੀ ਵੇ ਹੋ ਗਈ। ਪਰ ਡੇਲ ਜੀ ਜ਼ਰੂਰ, ਆਪਾਂ ਕਿਸ ਚੀਜ਼ ਬਾਰੇ ਅੱਜ ਗੱਲਬਾਤ ਕਰ ਲੈਂਦੇ ਆ ਸਰ?
3: ਆਪਾਂ ਥੋੜੀ ਜਿਹੀ ਨਾਇਗਰਾ ਫਾਲ ਦੀ ਗੱਲ ਕਰਨੀ ਆ। ਜੇ ਸੋ ਨਾਇਗਰਾ ਫਾਲ ਦੇ ਵਿੱਚ ਆਪਣੇ ਕੋਲ ਇੱਕ ਇਹੋ ਜਿਹਾ ਪ੍ਰੋਜੈਕਟ ਹੈਗਾ ਜਿਹੜਾ ਇਹ ਲਾਂਚ ਹੋਣਾ ਅਗਲੀ ਵੀਕ ਦੇ ਵਿੱਚ, ਇਹਦਾ ਲਾਂਚ ਹੋਣਾ ਅਗਲੀ ਵੀਕ ਦੇ ਵਿੱਚ, ਇਹਦੀਆਂ ਸੇਲਸ ਲਿਖੀਆਂ ਜਾਣੀਆਂ। ਇਹ ਜੇ ਮੈਂ ਗੱਲ ਕਰਾਂ, ਪੂਰਾ ਕੈਨੇਡਾ ਤੁਸੀਂ ਘੁੰਮਿਓ, ਇਹੋ ਜਿਹਾ ਪ੍ਰੋਡਕਟ ਕਿਤੇ ਹੈ ਹੀ ਨਹੀਂ। ਤੁਹਾਨੂੰ ਇੱਕ ਘਰ ਮਿਲਣਾ, ਇੱਕ ਘਰ ਦੇ ਵਿੱਚ ਤਿੰਨ ਘਰ ਮਿਲਣੇ, ਇੱਕ ਤਿੰਨ ਬੈਡਰੂਮ ਦਾ ਮਿਲ ਜਾਣਾ, ਇੱਕ ਦੋ ਬੈਡਰੂਮ ਦਾ ਮਿਲ ਜਾਣਾ, ਇੱਕ ਇੱਕ ਬੈਡਰੂਮ ਦਾ ਮਿਲ ਜਾਣਾ।
1: ਕੀ ਬਾਤ ਹੈ!
3: ਤੇ ਜੇ ਤੁਸੀਂ ਪੂਰਾ ਬਲਾਕ ਲੈਣਾ, ਬਲਾਕ ਦੇ ਵਿੱਚ ਚਾਰ ਆ, ਚਾਰਾਂ ਦੇ ਤੁਹਾਨੂੰ 12 ਮਿਲਦੇ।
1: ਵਾਹ ਜੀ ਵਾਹ, ਤਾਂ ਬੜੀ ਸ਼ਾਨਦਾਰ ਡੀਲ ਹੈ।
3: ਹਾਂਜੀ, ਤੇ ਇਹਦੀ ਬਿਊਟੀ ਇੱਕ ਹੋਰ ਆ ਜੀ, ਇੱਥੇ CMSC ਦੀ ਫੰਡਿੰਗ ਜਿਹੜੀ ਆ ਨਾ, CHMC ਦੀ ਫੰਡਿੰਗ ਆ, ਉਹ ਅਪਰੂਵਡ ਆ। ਤੁਹਾਨੂੰ ਆਪਣੇ ਪਰਸਨਲ ਲੈਵਲ ਤੇ ਕੁਆਲੀਫਾਈ ਹੋਣ ਦੀ ਲੋੜ ਆ। ਰੈਸਟ ਬਿਲਡਰ ਦੇ ਵੱਲੋਂ ਆਲਰੇਡੀ ਇਹ ਸਾਰਾ ਅਪਰੂਵ ਕਰਾ ਕੇ ਰੱਖਿਆ ਹੋਇਆ ਪ੍ਰੋਡਕਟ ਦੇ ਉੱਤੇ। ਹੁਣ ਜੇ CMSC ਦੀ ਫੰਡਿੰਗ ਜਿਹੜੀ CHMC ਦੀ ਫੰਡਿੰਗ ਆ, ਜੇ ਤੁਹਾਨੂੰ 10% ਤੇ ਮਿਲਦੀ ਆ ਤੇ ਤੁਹਾਨੂੰ 13% HST ਦਾ ਰੀਬੇਟ ਆ ਇਹਦੇ ਤੇ
1: ਜੀ।
3: ਸੋ ਕਲੋਜ਼ਿੰਗ ਤੇ ਤੁਸੀਂ $0 ਦੇ ਚੁ ਦਿੱਤੇ ਆ, ਪ੍ਰੋਜੈਕਟ ਨੂੰ ਕਲੋਜ਼ ਕਰ ਸਕਦੇ ਆ। ਹੁਣ ਇੱਥੇ 45 ਈਅਰ ਦੀ ਐਮੋਟਾਈਜੇਸ਼ਨ ਆ, 45 ਸਾਲ ਦੀ ਐਮੋਟਾਈਜੇਸ਼ਨ ਨਾਲ ਜਿਹੜੀ ਤੁਹਾਡੀ 4000 ਕਿਸ਼ਤ ਬਣੀ ਆ, ਤੁਹਾਡੀ 2600 ਬਣਦੀ ਆ। ਸੋ ਇਹ ਜੇ ਮੈਂ ਓਵਰਆਲ ਸਾਰੀ ਸਿਚੁਏਸ਼ਨ ਤੁਹਾਡੇ ਨਾਲ ਸਾਂਝੀ ਕਰਾਂ, ਜੇ ਤੁਸੀਂ 4 ਯੂਨਿਟ ਰਹਿੰਦੇ ਹੋ ਤੁਹਾਨੂੰ 12 ਮਿਲਦੇ ਆ, ਤੇ ਜੇ ਇਹਦਾ 1 ਯੂਨਿਟ ਦਾ ਕੈਸ਼ ਫਲੋ ਮਿਨੀਮਮ ਆ ਨੰਬਰ, ਤੁਸੀਂ ਇੱਕ ਵਾਰੀ ਮੈਂ ਦੱਸ ਦਵਾਂ, ਮਿਨੀਮਮ ਨੰਬਰ ਦੱਸਦੇ ਆ, ਥੋੜੇ ਤੋਂ ਥੋੜੇ ਨੰਬਰ, ਜਿਵੇਂ ਕਿ ਇੱਧਰ ਦੀ ਦੁਨੀਆ ਆਉਂਦੀ ਹੈ ਹੋ ਜਾਏ ਤਾਂ ਇੰਨੇ ਤੁਹਾਨੂੰ $1500 ਮਹੀਨੇ ਦਾ ਕੈਸ਼ ਬਲੋ ਤੁਹਾਡੀ ਜੇਬ ਦੇ ਵਿੱਚ ਡਿੱਗਣਾ। ਤੇ ਜੇ ਤੁਸੀਂ ਸੋਚਦੇ ਹੋ ਆਪ ਉੱਥੇ ਰਹਿ ਲਈਏ, 1 ਬੈਡਰੂਮ ਵਾਲੇ, 2 ਬੈਡਰੂਮ ਵਾਲੇ ਜਾਂ 3 ਬੈਡਰੂਮ ਵਾਲੇ ਚ, ਤੇ ਤੁਸੀਂ 2 ਹਿੱਸੇ ਇਹਦੇ ਰੈਂਟ ਕਰ ਸਕਦੇ ਹੋ ਸੈਪਰੇਟ ਆ, ਸੈਪਰੇਟ ਪਾਰਕਿੰਗ ਆ, ਸੈਪਰੇਟ ਇੱਕ ਗਰਾਜ ਆ ਇਹਦੇ ਨਾਲ, ਤੇ ਇਹਦੇ ਵਿੱਚ ਸੈਪਰੇਟ ਐਂਟਰੈਂਸ ਆ, ਕੋਈ ਕਿਸੇ ਦਾ ਇੱਕ ਦੂਜੇ ਨਾਲ ਲੈਣਾ ਦੇਣਾ ਨਹੀਂ। ਇਸ ਹਿਸਾਬ ਦੇ ਨਾਲ ਜਿਹੜਾ ਪ੍ਰੋਡਕਟ ਡਿਜ਼ਾਇਨ ਕੀਤਾ ਗਿਆ ਅਵਾਰਡ ਵਿਨਿੰਗ ਫਰਮ ਦੇ ਵੱਲੋਂ, ਇੱਕ ਕਹਿ ਲਓ ਕਿ ਫਿਊਚਰ ਜਨਰੇਸ਼ਨ ਨੂੰ ਫਿਊਚਰ ਰੀਅਲ ਸਟੇਟ ਦਾ ਕੀ ਹੋਣਾ, ਇਹ ਉਸ ਤਰੀਕੇ ਦਾ ਇੱਕ ਪ੍ਰੋਡਕਟ ਡਿਜ਼ਾਇਨ ਕੀਤਾ ਗਿਆ। ਚਾਹੇ ਤੁਸੀਂ ਇਨਵੈਸਟਰ ਹੋ ਜੀ, ਚਾਹੇ ਤੁਸੀਂ ਫਸਟ ਟਾਈਮ ਬਾਹਰ ਹੋ, ਚਾਹੇ ਤੁਸੀਂ ਆਪਣੇ ਲਈ ਲੈਣਾ ਸੋਚਦੇ ਹੋ, ਚਾਹੇ ਤੁਸੀਂ ਰਿਟਾਇਰਮੈਂਟ ਲਈ ਸੋਚਦੇ, ਯਾਰ ਅਸੀਂ ਘਰ ਲੈਂਦੇ ਹਾਂ ਪਾਣੀ ਦੇ ਕੰਢੇ ਤੇ ਲੈਂਦੇ, ਤੁਹਾਡੇ ਘਰ ਦੇ ਮੂਹਰੇ ਕਿਸ਼ਤੀਆਂ ਚੱਲਣ, ਵੱਡਾ ਸਾਰਾ ਪਾਰਕ ਹੋਵੇ, ਮੌਜਾ ਕਰੋ, ਤੇ ਨਾਲੇ ਤੁਹਾਡਾ ਰੈਂਟ ਵੀ ਕਿਸ਼ਤਾਂ ਵੀ ਕੋਈ ਹੋਰ ਦੂਜਾ ਬੰਦਾ ਪੇ ਕਰੇ, ਇਹ ਪ੍ਰੋਡਕਟ ਉਹਨਾਂ ਭੈਣਾਂ ਭਰਾਵਾਂ ਲਈ ਨੰਬਰ 1 ਆ। ਔਰ ਕਿਸੇ ਵੀ ਅੱਜ ਦੀ ਮਾਰਕੀਟ ਦੇਖ ਲਓ, ਇਸ ਤੋਂ 20 ਗੁਣਾ ਵੀ ਮਾਰਕੀਟ ਥੱਲੇ ਡਿੱਗ ਜਾਏ ਤੇ ਫਿਰ ਵੀ ਤੁਹਾਨੂੰ ਜਿਹੜਾ ਪ੍ਰੋਡਕਟ ਪੈਸੇ ਦਿੰਦਾ। ਤੇ ਜਿਵੇਂ ਅੱਜ ਤੋਂ ਮਾਰਕੀਟ ਚੱਲੇ ਤਾਂ ਮੈਂ ਕਹਿੰਦਾ ਕਿ ਜਦ ਤੁਸੀਂ ਪ੍ਰੋਡਕਟ ਲਿਆ, ਤੁਹਾਡੇ ਪ੍ਰੋਡਕਟ ਦੇ ਵਿੱਚ $1-1.5 ਲੱਖ ਇਕੁਇਟੀ ਪਈ ਆ, ਮੈਂ ਇੱਥੇ ਲੈ ਕੇ ਦੇ ਦੇਣਾ, ਕਿਉਂਕਿ 13% ਦਾ ਤੁਹਾਨੂੰ HST ਦਾ ਸਿੱਧਾ ਕ੍ਰੈਡਿਟ ਹੀ ਮਿਲਦਾ ਇਹਦੇ ਤੇ। ਬਾਕੀ ਜੇ ਹਿਸਾਬ ਨਾਲ ਇਹਦੀ ਪ੍ਰਾਈਸ ਸੈਟਅਪ ਕੀਤੀ ਗਈ, 3 ਕਿਚਨਾਂ ਤੁਹਾਨੂੰ ਮਿਲਣੀਆਂ, 6-7 ਬਾਥਰੂਮ ਮਿਲਦੇ ਆ, ਬਿਊਟੀਫੁਲੀ ਡਿਜ਼ਾਈਨਡ। ਜਿਵੇਂ ਦੇਖਾ ਫਾਈਨੈਂਸ਼ਲੀ ਇਕਨੋਮਿਕਲੀ ਇਹਨੂੰ ਦੇਖਿਆ ਜਾਵੇ ਤਾਂ ਬੈਸਟ ਪ੍ਰੋਡਕਟ ਆ, ਤੁਹਾਡੀਆਂ ਜਿਹੜੀਆਂ ਲੋੜਾਂ ਦੇ ਵਿੱਚ ਫਿੱਟ ਹੁੰਦਾ। ਇਹਦੀ ਜ਼ਿਆਦਾ ਇਨਫੋਰਮੇਸ਼ਨ ਲਈ ਸਾਨੂੰ ਭੈਣ ਭਰਾ ਫੋਨ ਕਰ ਸਕਦੇ, ਆਪਾਂ ਆਫਿਸ ਦੇ ਵਿੱਚ ਐਕਸਪਲੇਨ ਕਰ ਦਾਂਗੇ ਉਹਨਾਂ ਨੂੰ ਪ੍ਰੋਡਕਟ। 416-313-1313 4163131313 ਸਾਡਾ ਫੋਨ ਨੰਬਰ ਆ ਜੀ। ਔਰ ਦੂਸਰੀ ਇਹ ਗੱਲ ਆ, ਮੈਂ ਕਹਿੰਦਾ ਜਿੰਨੇ ਵੀ ਭੈਣ ਭਰਾ ਸੁਣਦੇ ਨੇ, ਤੁਸੀਂ ਆਵੋ, ਪ੍ਰੋਡਕਟ ਸੰਭੋ ਸਮਝੋ, ਲੋਕੇਸ਼ਨ ਦੇਖ ਕੇ ਆਵੋ, ਫਿਰ ਤੁਸੀਂ ਗੱਲ ਕਰਿਓ ਕਿ ਜੋ ਅਸੀਂ ਕਹਿੰਦੇ ਹਾਂ ਪੂਰਾ ਪ੍ਰੋਪਰ ਸਹੀ ਤੁਹਾਨੂੰ ਸਮਝਾਉਂਦੇ ਹਾਂ, ਸਹੀ ਕਹਿੰਦੇ ਹਾਂ, ਤਾਂ ਤੁਸੀਂ ਇਹ ਚੀਜ਼ ਨੂੰ ਇੰਜੋਏ ਕਰੋਗੇ, ਚਾਹੇ ਇਨਵੈਸਟਮੈਂਟ ਆ, ਚਾਹੇ ਤੁਹਾਡੀ ਇਹ ਰੈਂਟਲ ਪ੍ਰੋਪਰਟੀ ਆ, ਤੁਸੀਂ ਫਾਈਨੈਂਸ਼ੀਅਲ ਇਹਦੇ ਤੋਂ ਕਾਫੀ ਬੈਨੀਫਿਟ ਲੈਣਾ, ਤੇ ਜੇ ਤੁਸੀਂ ਮੂਵ ਹੋਣਾ ਤਾਂ ਬਿਲਕੁਲ ਮੌਜੇ ਮੌਜਾਂ। ਤੇ ਇਹਦੇ ਤੋਂ ਆਲਮੋਸਟ 1 ਕਿਲੋਮੀਟਰ ਦੇ ਉੱਤੇ ਨਵਾਂ ਜਿਹੜਾ ਨਾਗਰਾ ਦਾ ਸਭ ਤੋਂ ਵੱਡਾ ਹੋਸਪਿਟਲ ਆ ਉਹ ਬਣ ਰਿਹਾ। ਸੋ ਬਿਊਟੀਫੁਲ ਪ੍ਰੋਡਕਟ, ਕੋਈ ਨਰਸ ਆ ਤੁਹਾਡੀ ਭੈਣ, ਕੋਈ ਤੁਸੀਂ ਡਾਕਟਰ ਹੋ, ਤੁਸੀਂ ਉਸ ਏਰੀਏ 'ਚ ਮੂਵ ਹੋਣਾ ਚਾਹੁੰਦੇ ਹੋ, ਤਾਂ ਡੈਫੀਨੇਟਲੀ ਆਹ ਜਿਹੜੀ ਅਪਰਚੁਨਿਟੀ ਹੈ ਕੰਸਿਡਰ ਕੀਤੀ ਜਾ ਸਕਦੀ ਆ। 416-313-1313 ਬਹੁਤ ਸ਼ੁਕਰੀਆ ਸਾਹਿਬ ਜੀ ਤੁਹਾਡਾ, ਧੰਨਵਾਦ।
1: ਕਿਆ ਬਾਤ ਹੈ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। ਤੇ ਨਾਇਗਰਾ ਫਾਲਸ ਵਾਲੇ ਪਾਸੇ ਜਿਹੜਾ ਸਾਡਾ ਫਿਊਚਰ ਅਨਾਊਂਸ ਕੀਤਾ ਗਿਆ ਵੀ ਇਹ LA ਬਣ ਜਾਣਾ ਓਨਟੈਰੀਓ ਦਾ, ਤੇ ਜ਼ਰੂਰ ਤੁਸੀਂ ਵੀ ਉੱਥੇ ਓਪਰਚੁਨਿਟੀ ਮਿਲਦੀ ਹੈ ਵਧੀਆ ਘਰ
3: ਦੀ। ਮੈਂ ਥੋੜਾ ਜਿਹਾ ਇੱਥੇ ਮੈਂ ਐਡ ਆਨ ਕਰਦਾ
1: ਜੀ ਜੀ।
3: ਸੋ ਜਿਹੜੇ ਬੀਗਸ ਤੋਂ 5 ਕਸੀਨੋ ਆ ਆਲਰੇਡੀ, ਸੋ ਵੇਟ ਸਿਰਫ ਇੱਕੋ ਚੀਜ਼ ਦੀ ਹੋ ਰਹੀ, ਜਿਹੜਾ ਨਾਇਗਰਾ ਫਾਲ ਵਾਲਾ ਏਅਰਪੋਰਟ ਆ ਉਹ ਇੰਟਰਨੈਸ਼ਨਲ ਏਅਰਪੋਰਟ ਬਣਨ ਜਾ ਰਿਹਾ, ਸੋ ਉਹਦੀ ਇਨੋਗਰੇਸ਼ਨ ਹੋ ਚੁੱਕੀ ਆ। ਉਸ ਤੋਂ ਬਾਅਦ 5 ਜਿਹੜੇ ਬੇਗਸ ਤੋਂ ਜਿਹੜੇ ਕਸੀਨੋ ਆਉਣੇ ਉਹ ਨਾਗਰਾ ਫਾਲ ਦੇ ਵਿੱਚ ਆਉਣੇ। ਬਹੁਤ ਸਾਰਾ ਇਸ ਦਾ ਇਨਫਰਾਸਟ੍ਰਕਚਰ ਜਿਹੜਾ ਅਪਡੇਟ ਹੋ ਰਿਹਾ, ਮੈਂ ਵੀ ਉਸੇ ਕਮੇਟੀ ਦੇ ਵਿੱਚ ਹੈਗਾ ਜੀ। ਔਰ ਕਾਫੀ ਕੁਝ ਜਿਹੜਾ ਇੱਥੇ ਨਵਾਂ ਹਫੜਾ ਦਫੜੀ ਜਿਹੜੀ ਹੁਣ ਤਾਂ ਨੀ 2 ਸਾਲਾਂ ਤੱਕ ਲੋਕਾਂ ਨੂੰ ਦੇਖਣੀ ਸ਼ੁਰੂ ਹੋ ਜਾਣੀ ਆ, ਤੇ 2 ਸਾਲਾਂ ਤੱਕ ਜਿਹੜੇ ਭੈਣਾਂ ਭਰਾਵਾਂ ਨੇ ਉੱਥੇ ਕੁਛ ਵੀ ਇਨਵੈਸਟ ਕੀਤਾ, ਦੇ ਗੋਇੰਗ ਟੂ ਮੇਕ ਗੁੱਡ ਮਨੀ। ਇਹਦੀਆਂ ਇਹ ਸਾਰੇ ਜਿਹੜੇ ਬੇਗਸ ਦੀ ਤੁਸੀਂ ਗੱਲ ਕੀਤੀ ਆ, ਉਹ ਪ੍ਰੋਡਕਟ ਦੀਆਂ ਵੀ ਸਾਰੀਆਂ ਡਿਟੇਲਸ ਮੇਰੇ ਕੋਲ ਹੈਗੀਆਂ, ਆਪਾਂ ਸਾਂਝੀਆਂ ਕਰ ਲਾਂਗੇ ਕਿਸੇ ਨੂੰ ਰੇਡੀਓ ਸ਼ੋਅ ਦੇ ਉੱਤੇ, ਪਰ ਮੈਨੂੰ ਭੈਣ ਭਰਾ ਕੋਂਟੈਕਟ ਕਰ ਸਕਦੇ ਨੇ 416-313-1313। ਬੜਾ ਸ਼ੁਕਰੀਆ ਤੁਹਾਡਾ, ਧੰਨਵਾਦ।
1: ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮੱਚ, ਬਹੁਤ ਸ਼ੁਕਰੀਆ। ਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਡੇਲ ਮੁੰਡੀ ਸਾਹਿਬ ਨੂੰ, ਬਹੁਤ ਧੰਨਵਾਦ, ਥੈਂਕ ਯੂ। ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣ ਰਹੇ ਹੋ ਤੁਸੀਂ ਅੱਜ ਸਰਵਜੀਤ ਸਿੰਘ ਦੇ ਨਾਲ, ਤੇ ਗੀਤ ਸੁਣਦੇ ਹਾਂ, ਤੇ ਗੀਤ ਤੋਂ ਬਾਅਦ ਯੂਨੀ ਗਲੋਬਲ ਐਡਵਾਈਜ਼ਰੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਤੇ ਜਿਵੇਂ ਕਿ ਕਿਹਾ, 2 ਆਰ ਦੀਆਂ 2 ਪਾਰ ਦੀਆਂ, ਤੇ ਆਓ ਫਿਰ ਕਰੀਏ ਗੀਤ ਨੂੰ ਇੰਜੋਏ। ਪ੍ਰੋਗਰਾਮ ਪੰਜਾਬੀ ਲਹਿਰਾਂ

0: ਸਾਰੇ ਗਾਮਾ ਕਾਰਵਾਂ
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਕਿਆ ਬਾਤ ਹੈ, ਬੜਾ ਸ਼ਾਨਦਾਰ ਗੀਤ ਸੰਗੀਤ ਸੁਣ ਕੇ ਉਮੀਦ ਹੈ ਤੁਹਾਨੂੰ ਵੀ ਵਧੀਆ ਲੱਗਿਆ ਹੋਣਾ। ਯਾਰ ਬੜਾ ਚੱਕਮਾ ਜਿਹਾ ਗੀਤ ਸੀ, ਬੰਦਾ ਨਾਲੋਂ ਨਾਲ ਜੀ ਆਉਂਦਾ ਹੋਵੇ ਗੀਤ ਬੰਦਾ ਗਾ ਕੇ ਬੜਾ ਇੰਜੋਏ ਕਰਦਾ। ਅਗਲੀ ਕਾਲ ਦੇ ਵੱਲ ਚੱਲਦੇ ਹਾਂ। 2516 ਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਸਰਬਜੀਤ ਜੀ, ਦਿਸ ਇਜ਼ ਸੁਜੋਕ ਹੋਮਿਓ ਕਲੀਨਿਕ ਐਂਡ ਡਾਕਟਰ ਪਰਮਿੰਦਰ
2: ਜੀ। ਡਾਕਟਰ ਪਰਮਿੰਦਰ ਜੀ ਕੀ ਹਾਲ ਚਾਲ ਹੈ?
3: ਬਿਲਕੁਲ ਜੀ, ਐਵਰੀਥਿੰਗ ਇਜ਼ ਆਲ ਗੁੱਡ ਐਂਡ ਤੁਹਾਨੂੰ ਤੇ ਸੁਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ, ਤੇ ਕੀ ਅੱਜ ਆਪਾਂ ਆਪਣੇ ਸਰੋਤਿਆਂ ਨੂੰ ਇਨਫੋਰਮੇਸ਼ਨ ਦੇ ਰਹੇ ਹਾਂ ਜੀ?
3: ਅੱਜ ਮੋਰ ਜੁਆਇੰਟ ਪੇਨ ਔਰ ਬਾਡੀ ਏਕਸ ਬਾਰੇ ਗੱਲ ਕਰਾਂਗੇ ਸਰਬਜੀਤ
2: ਜੀ। ਜੀ ਜੀ ਪਲੀਜ਼।
3: ਆਈ ਥਿੰਕ ਇਹ ਇੱਕ ਇਹੋ ਜਿਹਾ ਮਸਲਾ ਹੈ ਜਿਹਦੇ ਵਾਸਤੇ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੇਨ ਕਿਲਰਸ ਕੰਜ਼ਿਊਮ ਕੀਤੇ ਜਾਂਦੇ ਨੇ
2: ਜੀ।
3: ਨਾ ਹੀ ਸਿਰਫ ਐਲਡਰਲੀ ਭਾਵ ਘਰ ਦੇ ਅੰਦਰ ਬਜ਼ੁਰਗਾਂ ਵੱਲੋਂ, ਬਟ ਅਸੀਂ ਜੇ ਆਪਣੀ ਏਜ ਗਰੁੱਪ ਗੱਲ ਕਰੀਏ ਫਰੋਮ 30 to 50 ਐਜ ਵੈਲ, ਤਾਂ ਐਜ ਗਰੁੱਪ ਦੇ ਅੰਦਰ ਵੀ ਕੰਮ ਤੋਂ ਥੱਕੇ ਆ ਕੇ ਘਰ ਦਾ ਕੰਮ ਕਰਕੇ ਟਾਇਰਡ ਹੋ ਕੇ ਨੀਂਦ ਨਹੀਂ ਆ ਰਹੀ, ਤਾਂ ਫਿਰ ਵੀ ਜ਼ਿਆਦਾ ਏਕਸ ਐਂਡ ਪੇਨ ਲਈ ਜਿਹੜੇ ਅਸੀਂ ਪੇਨ ਕਿਲਰਸ ਕੰਜ਼ਿਊਮ ਕਰਦੇ ਹਾਂ।
2: ਬਿਲਕੁਲ।
3: ਐਡਵਿਲ ਐਂਡ ਟਾਇਨੋਲ, ਬਹੁਤ ਜ਼ਿਆਦਾ OTC ਡਰੱਗਸ ਜਿਹੜੀਆਂ ਅਸੀਂ ਐਕਸੈਸਿਵਲੀ ਕੰਜ਼ਿਊਮ ਕਰਦੇ ਹਾਂ ਫਰ ਦੀਸ ਪਰਪਸ, ਸਾਡੇ ਕਿਡਨੀ ਐਂਡ ਲਿਵਰ ਨੂੰ ਪ੍ਰੋਸੈਸ ਕਰਨੀਆਂ ਪੈਂਦੀਆਂ, ਜਿਹੜਾ ਕਿ ਆਰਗਨ ਫੰਕਸ਼ਨ ਲਈ ਅੱਛਾ ਨਹੀਂ ਹੈ। ਸੋ ਜੇ ਅਸੀਂ ਸਮਝਣਾ ਹੋਵੇ ਕਿ ਜ਼ਿਆਦਾਤਰ ਪੇਸ਼ੈਂਟਸ ਦੇ ਅੰਦਰ ਆਫਟਰ ਏਜ 40 ਤੁਹਾਡੇ ਜੁਆਇੰਟਸ ਦੇ ਅੰਦਰ ਵੇਅਰ ਐਂਡ ਟੇਅਰ ਹੁੰਦਾ, ਜਿਸ ਨੂੰ ਕਿ ਅਸੀਂ ਆਸਟੀਓਆਰਥਰਾਈਟਿਸ ਕਹਿੰਦੇ ਹਾਂ। ਪਰ ਮੈਜੋਰਿਟੀ ਆਫ ਦ ਪੇਸ਼ੈਂਟ, ਜਦੋਂ ਮੈਂ ਆਪਣੇ ਕਲੀਨਿਕ ਦੇ ਅੰਦਰ ਪੇਸ਼ੈਂਟਸ ਨੂੰ ਦੇਖਦੀ ਹਾਂ, ਏਕਸ ਐਂਡ ਪੇਨ ਸਾਲਾਂ ਤੋਂ ਹੋ ਰਿਹਾ, 50 ਦੀ ਉਮਰ ਚ, 60 ਦੀ ਉਮਰ ਚ, ਤੇ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਏਕਸ ਐਂਡ ਪੇਨਸ ਦਾ ਤੁਹਾਨੂੰ ਡਾਇਗਨੋਸਿਸ ਕੀ ਮਿਲਿਆ, ਤਾਂ ਇੱਕ ਵਰਡ ਹੁੰਦਾ, ਡਾਕਟਰ ਕਹਿੰਦਾ ਤੁਹਾਨੂੰ ਆਰਥਰਾਈਟਿਸ ਹੈ।
2: ਅੱਛਾ।
3: ਡੈਫੀਨੇਟਲੀ ਵੇਅਰ ਐਂਡ ਟੇਅਰ ਸਰਬਜੀਤ ਜੀ ਸਾਰਿਆਂ ਨੂੰ ਹੋਏਗਾ, ਕਿਸੇ ਨੂੰ 40, ਕਿਸੇ ਨੂੰ 50, ਕਿਸੇ ਨੂੰ 60 ਸਾਲ ਦੀ ਉਮਰ ਚ ਹੋਏਗਾ, ਡਿਪੈਂਡਿੰਗ ਆਨ ਉਹ ਕਿਹੜੇ ਜੋੜ ਉਹਨੂੰ ਕਿੰਨਾ ਵਰਤ ਰਹੇ ਨੇ। ਦੈਟ ਇਜ਼ ਆਸਟੀਓਆਰਥਰਾਈਟਿਸ। ਪਰ ਮਰੀਜ਼ ਨੂੰ ਇਸ ਤੋਂ ਅੱਗੇ ਕੁਝ ਨਹੀਂ ਪਤਾ ਹੁੰਦਾ। ਆਰਥਰਾਈਟਿਸ 100 ਕਿਸਮ ਦਾ ਹੈ, ਮੋਰ ਦੈਨ 100 ਕਾਇੰਡ। ਕੀ ਮਤਲਬ? ਇੱਕ ਤਾਂ ਅਸੀਂ ਕਿਹਾ ਕਿ ਉਮਰ ਦੇ ਨਾਲ, ਵਰਤਨ ਨਾਲ, ਘਸਾਵਟ ਦੇ ਨਾਲ ਹੋਣ ਵਾਲਾ ਆਰਥਰਾਈਟਿਸ। ਬਹੁਤ ਕਾਮਨ ਸੈਕਿੰਡ ਕਾਇੰਡ ਆਫ ਆਰਥਰਾਈਟਿਸ ਇਜ਼ ਰੂਮੇਟਡ ਆਰਥਰਾਈਟਿਸ, ਸ਼ਾਇਦ ਤੁਸੀਂ ਸੁਣਿਆ ਹੋਏਗਾ RA। ਰੂਮੇਟਡ ਆਰਥਰਾਈਟਿਸ 60% ਪੇਸ਼ੈਂਟ ਦੇ ਅੰਦਰ ਉਹਨਾਂ ਨੂੰ ਤੰਗ ਕਰਦਾ, ਔਰ ਇਹਦੇ ਅੰਦਰ ਕੋਈ ਵੇਅਰ ਐਂਡ ਟੇਅਰ ਨਹੀਂ ਹੈ। ਮਰੀਜ਼ ਨੇ ਕੋਈ ਜ਼ਿਆਦਾ ਵਰਤੋਂ ਨਹੀਂ ਕੀਤੀ ਆਪਣੇ ਗੋਡਿਆਂ ਦੀ, ਇਹ 35 ਸਾਲ, 40 ਸਾਲ, 25 ਸਾਲ, 20 ਸਾਲ ਦੀ ਉਮਰ ਚ ਵੀ ਹੋ ਸਕਦਾ। ਇੱਥੇ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਜੋੜ ਤੇ ਅਟੈਕ ਕਰ ਰਿਹਾ। ਇਮਿਊਨ ਸਿਸਟਮ ਨੂੰ ਤੁਹਾਡੇ ਜੋੜ ਹੀ ਐਨਮੀ ਲੱਗ ਰਹੇ ਨੇ, ਤੇ ਇਮਿਊਨ ਸਿਸਟਮ ਖਰਾਬ ਕੰਮ ਕਰ ਰਿਹਾ। ਮੇਰੇ ਸਰੀਰ ਨੂੰ ਬਚਾਉਣ ਦੀ ਜਗ੍ਹਾ, ਬਿਮਾਰੀ ਨਾਲ ਲੜਨ ਦੀ ਜਗ੍ਹਾ, ਸਰੀਰ ਤੇ ਅਟੈਕ ਕਰ ਰਿਹਾ। ਸੋ ਇੱਥੇ ਕੋਈ ਦਿੱਤਾ ਹੋਇਆ ਪੇਨ ਕਿਲਰ ਕੀ ਕਰੇਗਾ? ਇਮਿਊਨ ਸਿਸਟਮ ਤਾਂ ਦੀ ਖਰਾਬੀ ਤਾਂ ਵੱਧ ਹੀ ਜਾਏਗੀ। ਥਰਡ ਕਾਮਨ ਕਾਇੰਡ ਆਫ ਆਰਥਰਾਈਟਿਸ ਇਜ਼ ਗਾਊਟ, ਸ਼ਾਇਦ ਇਹਦੇ ਬਾਰੇ ਵੀ ਤੁਸੀਂ ਸੁਣਿਆ ਹੋਵੇ, ਲੋਕ ਇਸ ਨੂੰ ਗਠੀਆ ਕਹਿੰਦੇ ਨੇ, ਜਿਸ ਦੇ ਅੰਦਰ ਉਹਨਾਂ ਦੇ ਸਰੀਰ ਦੇ ਅੰਦਰ ਯੂਰਿਕ ਐਸਿਡ ਡਿਵੈਲਪ ਹੋ ਰਿਹਾ, ਔਰ ਇਹ ਵਧਿਆ ਹੋਇਆ ਪ੍ਰੋਟੀਨ ਦਾ ਬਾਈ ਪ੍ਰੋਡਕਟ ਸਰੀਰ ਦੇ ਅੰਦਰ ਕ੍ਰਿਸਟਲਸ ਬਣ ਕੇ ਉਹਨਾਂ ਦੇ ਜੋੜਾਂ ਚ ਇਕੱਠਾ ਹੋਣਾ ਸ਼ੁਰੂ ਹੁੰਦਾ, ਤੇ ਇੱਕ ਰਾਤ ਮਰੀਜ਼ ਚੰਗਾ ਭਲਾ ਸੌਂਦਾ ਤੇ ਸਵੇਰ ਨੂੰ ਉੱਠਦਾ ਤੇ ਪੈਰ ਦਾ ਅੰਗੂਠਾ ਜਾਂ ਗਿੱਟਾ ਲਾਲ ਕੁੱਪਾ ਸੁੱਜਿਆ ਹੁੰਦਾ, ਔਰ ਪੇਸ਼ੈਂਟ ਮੂਵ ਅਰਾਊਂਡ ਨਹੀਂ ਕਰ ਪਾਉਂਦਾ। ਔਰ ਇਸ ਪੇਸ਼ੈਂਟ ਨੂੰ ਸਭ ਤੋਂ ਜ਼ਿਆਦਾ ਜ਼ਿਆਦਾ ਪ੍ਰੋਟੀਨ ਇਨਟੇਕ ਜਾਂ ਫਿਰ ਲਿਕਰ ਇਨਟੇਕ ਦੇ ਨਾਲ ਅਟੈਕਸ ਆਉਂਦੇ ਹੈਗੇ ਆ। ਦੈਨ ਦੇਰ ਕੁੱਡ ਬੀ ਬੈਕਟੀਰੀਅਲ ਐਂਡ ਵਾਇਰਲ ਆਰਥਰਾਈਟਿਸ ਐਸ ਵੈਲ, ਜ਼ਿਆਦਾਤਰ ਛੋਟੇ ਬੱਚਿਆਂ ਚ ਹੁੰਦਾ। ਬੁਖਾਰ ਚੜਿਆ ਨੀ ਤੇ ਬੁਖਾਰ ਦੇ ਨਾਲ ਗੋਡਾ ਸੁੱਜ ਗਿਆ, ਇਸ ਤਰ੍ਹਾਂ ਕਿ ਹੁਣ ਗੋਡੇ ਤੇ ਭਾਰ ਹੀ ਨੀ ਆਉਂਦਾ, ਬੱਚਾ ਚੰਗੀ ਤਰ੍ਹਾਂ ਤੁਰ ਫਿਰ ਨੀ ਪਾ ਰਿਹਾ। ਦੇਰ ਕੁੱਡ ਬੀ ਸਰੈਟਿਕ ਆਰਥਰਾਈਟਿਸ, ਚਮੜੀ ਰੋਗ, ਸਰੀਰ ਦੇ ਉੱਤੇ ਚਮੜੀ ਦੇ ਉੱਤੇ ਜ਼ਖਮ ਸੀਗੇ, ਉਹਨਾਂ ਦੇ ਲੀਜ਼ਨ ਸੀਗੇ, ਸੋਰਾਇਸਿਸ ਜਿਸ ਨੂੰ ਕਿਹਾ ਜਾਂਦਾ ਪੰਜਾਬੀ ਚ, ਅਸੀਂ ਉਸਨੂੰ ਚੰਬਲ ਵੀ ਕਹਿੰਦੇ ਹਾਂ, ਤਾਂ ਘਿਨਾਉਣਾ ਤੇ ਲੌਂਗ ਟਰਮ ਹੋਣ ਨਾਲ ਉਹ ਤੁਹਾਡੇ ਜੋੜਾਂ ਚ ਬਹਿ ਕੇ ਜੋੜਾਂ ਦੇ ਅੰਦਰ ਆਰਥਰਾਈਟਿਸ ਤੇ ਜੋੜ ਨੂੰ ਤੋੜਨਾ ਸ਼ੁਰੂ ਕਰਦਾ। ਬਹੁਤ ਮਰੀਜ਼ ਇਹ ਕਹਿੰਦੇ ਨੇ, ਸ਼ਾਇਦ ਤੁਸੀਂ ਵੀ ਸੁਣਿਆ ਹੋਏਗਾ ਕਿਸੇ ਕੋਲੋਂ ਸਰਬਜੀਤ ਜੀ, ਠੰਡ ਪੈਂਦਿਆਂ ਸਾਰ ਜੋੜ ਜੁੜ ਜਾਂਦੇ ਆ। ਬਹੁਤ ਸਾਰੇ ਪੇਸ਼ੈਂਟ ਬਜ਼ੁਰਗ ਆ ਕੇ ਮੈਨੂੰ ਕਹਿਣਗੇ, ਜੀ ਕੱਲ ਮੀਂਹ ਪੈਣਾ ਹੈ ਨਾ, ਅੱਜ ਮੈਂ ਦੱਸ ਸਕਦੀ ਹਾਂ, ਅੱਧੀ ਰਾਤ ਮੈਨੂੰ ਨੀ ਪਤਾ ਹਾਲੇ ਮੀਂਹ ਨੀ ਪਿਆ, ਪਰ ਬੱਦਲਵਾਈ ਹੋਈ ਹੈ, ਮੇਰੇ ਜੋੜ ਜੁੜ ਜਾਂਦੇ ਆ। ਸੋ ਜਦੋਂ ਹੀ ਹਵਾ ਦਾ ਦਬਾਅ ਜਾਂ ਬੈਰੋਮੈਟ੍ਰਿਕ ਪ੍ਰੈਸ਼ਰ ਚੇਂਜ ਹੁੰਦਾ ਹੈ ਤਾਂ ਜੋੜ ਇਕੱਠੇ ਹੋ ਜਾਂਦੇ ਆ, ਟਾਈਟ ਹੋ ਜਾਂਦੇ ਆ, ਕਿਉਂਕਿ ਤੁਹਾਡੀਆਂ ਬਲੱਡ ਵੈਸਲ ਸੁੰਗੜ ਜਾਂਦੀਆਂ। ਸੋ ਮੈਂ ਇੱਥੇ ਲਿਸਟ ਆਫ 100 ਕਾਇੰਡ ਆਫ ਆਰਥਰਾਈਟਿਸ ਗਿਣਾ ਸਕਦੀ ਹਾਂ, ਜਿਸ ਕਰਕੇ ਮਰੀਜ਼ ਨੂੰ ਜੋੜਾਂ ਚ ਜਾਂ ਮਾਸਪੇਸ਼ੀਆਂ ਚ ਦਰਦ ਆਉਂਦਾ ਹੈ।
2: ਜੀ ਬਿਲਕੁਲ।
3: ਇੱਥੇ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਪੇਨ ਕਿਲਰ ਤੁਹਾਡਾ ਇਲਾਜ ਕਿਵੇਂ ਕਰ ਸਕਦੇ ਨੇ? ਉਹ ਤਾਂ ਸਿਰਫ ਪੇਨ ਨੂੰ ਬਲੌਕ ਕਰ ਰਹੇ ਆ, ਗੋਇੰਗ ਟੂ ਯੋਰ ਬ੍ਰੇਨ।
2: ਜੀ ਬਿਲਕੁਲ।
3: ਸੋ ਇਹ ਦਾ ਮਤਲਬ ਵਟ ਵੀ ਨੀਡ ਟੂ ਡੂ ਹੇਅਰ ਇਜ ਸਰਬਜੀਤ ਜੀ ਟੂ ਵਰਕ ਔਨ ਦਾ ਰੀਜ਼ਨ ਵਾਈ ਯੂ ਹੈਵ ਇਟ, ਤੁਹਾਨੂੰ ਪੇਨ ਆ ਕਿਉਂ ਰਹੀ ਹੈ? ਮੇਰਾ ਸਰੀਰ ਠੰਡ ਤੋਂ ਸੈਂਸਿਟਿਵ ਹੈ, ਠੰਡੀ ਤਸੀਰ ਹੈ, ਤੇ ਠੰਡ ਮੈਨੂੰ ਸਿਖਾਉਂਦੀ ਨੇ ਮੇਰੀਆਂ ਜਿਹੜੀਆਂ ਬਲੱਡ ਵੈਸਲ ਸੁੰਗੜ ਜਾਂਦੀਆਂ, ਤਾਂ ਉਹਦੇ ਤੇ ਕੰਮ ਕੀਤਾ ਜਾਏ। ਜੇ ਮੇਰਾ ਇਮਿਊਨ ਸਿਸਟਮ ਠੀਕ ਨਹੀਂ, ਮੇਰੇ ਜੋੜਾਂ ਤੇ ਅਟੈਕ ਕਰ ਰਿਹਾ, ਉਹਦੇ ਤੇ ਕੰਮ ਕੀਤਾ ਜਾਏ। ਗਾਊਟ ਦੇ ਪੇਸ਼ੈਂਟ ਦੇ ਅੰਦਰ ਉਸਨੂੰ ਸਿਰਫ ਯੂਰਿਕ ਐਸਿਡ ਸਰੀਰ ਚੋਂ ਬਾਹਰ ਕੱਢਣ ਵਾਲੀ ਗੋਲੀ ਨਹੀਂ ਚਾਹੀਦੀ, ਮਰੀਜ਼ ਨੂੰ ਦਵਾਈ ਚਾਹੀਦੀ ਹੈ। ਮੇਰੀ ਕਿਡਨੀ ਕੰਮ ਨਹੀਂ ਕਰ ਰਹੀ, ਉਸਦਾ ਕਿਡਨੀ ਫੰਕਸ਼ਨ ਥੱਲੇ ਜਾ ਰਿਹਾ। ਕਿਸੇ ਗਾਊਟ ਦੇ ਮਰੀਜ਼ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦਾ ਕਿਡਨੀ ਫੰਕਸ਼ਨ ਖਰਾਬ ਹੋ ਰਿਹਾ। ਹੰਡਰਡ ਆਫ ਪੇਸ਼ੈਂਟ ਆਈ ਹੈਵ ਟਾਕਡ ਟੂ ਐਂਡ ਆਸਕਡ ਤੁਹਾਡਾ ਜੀ ਕਿਡਨੀ ਫੰਕਸ਼ਨ ਕਿੱਦਾਂ, ਉਹ ਤਾਂ ਠੀਕ ਹੋਣਾ, ਉਹਦੇ ਬਾਰੇ ਤਾਂ ਡਾਕਟਰ ਨੇ ਕਦੀ ਦੱਸਿਆ ਨਹੀਂ। ਜਿਹਨੂੰ ਵੀ ਗਾਊਟ ਹੈ ਉਸਦੀ ਕਿਡਨੀ ਸਹੀ ਕੰਮ ਨਹੀਂ ਕਰ ਰਹੀ, ਉੱਥੇ ਕੰਮ ਕਰਨਾ ਜ਼ਰੂਰੀ ਹੈ। ਸੋ ਹੇਅਰ ਇਜ਼ ਐਕਸਪਰਟੀਜ਼ ਆਫ ਆਰ ਕਲੀਨਿਕ। ਸੁਜੋਕ ਹੋਮਿਓ ਕਲੀਨਿਕ ਦੇ ਅੰਦਰ ਅਸੀਂ ਥੋਰੋ ਅਸੈਸਮੈਂਟ ਤੋਂ ਬਾਅਦ ਇਹ ਸਮਝ ਕੇ ਕਿ ਤੁਹਾਨੂੰ ਜੋੜਾਂ, ਮਾਸਪੇਸ਼ੀਆਂ ਚ, ਸਰੀਰ ਚ, ਸਿਰ ਚ, ਪੇਟ ਚ ਕਿਉਂ ਦਰਦ ਹੋ ਰਿਹਾ, ਉਸ ਦਰਦ ਦੇ ਕਾਰਨ ਤੇ ਕੰਮ ਕਰਕੇ ਮਰੀਜ਼ ਨੂੰ ਇਲਾਜ ਦਿੱਤਾ ਜਾਂਦਾ। ਸੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਾਡੀ ਏਕਸ ਤੋਂ ਸਫ਼ਰ ਕਰ ਰਹੇ ਹੋ ਔਰ ਤੁਸੀਂ ਉਸਦਾ ਹੱਲ ਚਾਹੁੰਦੇ ਹੋ, ਪੇਨ ਕਿਲਰ ਤੋਂ ਛੁਟਕਾਰਾ ਚਾਹੁੰਦੇ ਹੋ, ਸੁਜੋਕ ਹੋਮਿਓ ਕਲੀਨਿਕ ਇਜ਼ ਦ ਡੈਸਟੀਨੇਸ਼ਨ। 145 ਕਲੈਰੈਂਸ ਸਟਰੀਟ, ਯੂਨਿਟ ਨੰਬਰ 26 ਇਨ ਬ੍ਰੈਂਪਟਨ, ਐਂਡ ਨੰਬਰ ਟੂ ਰੀਚ ਅਸ
2: 646-256-2516 ਤੇ ਤੁਸੀਂ ਜਰੂਰ ਗੱਲਬਾਤ ਕਰ ਸਕਦੇ ਹੋ। ਤੇ ਥੈਂਕ ਯੂ ਸੋ ਮਚ ਜੀ।
3: ਥੈਂਕ ਯੂ ਸੋ ਮਚ ਸਰਬਜੀਤ ਜੀ। ਬਾਕੀ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨ ਦੇ ਨਾਲ ਜੁੜਨ ਲਈ ਤੁਸੀਂ ਸੁਜੋਕ ਹੋਮਿਓ ਕਲੀਨਿਕ ਦਾ ਇੰਸਟਾਗ੍ਰਾਮ ਐਂਡ ਟਿਕਟੋਕ ਵੀ ਫੋਲੋ ਕਰ ਸਕਦੇ ਹੋ, ਜਿੱਥੇ ਹਜ਼ਾਰਾਂ ਹੀ ਆਲਮੋਸਟ 100,000 ਦੇ ਲਾਗੇ ਅਸੀਂ ਪਹੁੰਚ ਰਹੇ ਹਾਂ। ਲਿਸਨਰਸ ਐਂਡ ਵਿਊਅਰਸ ਸਾਡੇ ਨਾਲ ਜੁੜੇ ਨੇ ਐਂਡ ਵੀ ਅਪਰੀਸ਼ੀਏਟ ਯੂਅਰ ਕੰਟਰੀਬਿਊਸ਼ਨ। ਥੈਂਕ ਯੂ ਸੋ ਮਚ ਸਰਬਜੀਤ।
2: ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ। ਜ਼ਰੂਰ ਕਾਲ ਕਰ ਸਕਦੇ ਹੋ, 647-256-2516। ਬਹੁਤ ਸ਼ੁਕਰੀਆ, ਥੈਂਕ ਯੂ। ਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

0: ਤੇ ਬਿਲਕੁਲ ਜੀ, ਨਾਲ ਦੀ ਨਾਲ ਅਗਰ ਤੁਸੀਂ ਘਰ ਦੇ ਲਈ ਫਰਨੀਚਰ ਲੱਭ ਰਹੇ ਹੋ ਬੜਾ ਸ਼ਾਨਦਾਰ, ਕੋਈ ਇਟਾਲੀਅਨ ਮੇਡ, ਕੋਈ ਸੋਫਾ ਬੈੱਡ, ਕੋਈ ਡਾਇਨਿੰਗ ਟੇਬਲ, ਤੇ ਜ਼ਰੂਰ ਤੁਸੀਂ ਇੱਕ ਵਾਰੀ ਗੱਲਬਾਤ ਕਰੋ ਸੁਖ ਬਾਈ ਨਾਲ। ਹੁਣ ਸੁਖ ਬਾਈ ਕੌਣ ਹੈ? ਸੁਖ ਬਾਈ ਤੁਹਾਨੂੰ ਹੈਲਪ ਕਰਨਗੇ ਵਧੀਆ ਫਰਨੀਚਰ ਤੇ ਬੜੇ ਹੀ ਸ਼ਾਨਦਾਰ, ਅਫੋਰਡੇਬਲ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਤੇ ਸੁਖ ਬਾਈ ਨੂੰ ਕਾਲ ਕਰੋ, ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਤੇ ਤੁਹਾਨੂੰ ਸਰਵ ਕਰ ਰਹੇ ਨੇ ਦੋ ਲੋਕੇਸ਼ਨਾਂ ਤੋਂ। ਤੇ ਗ੍ਰੈਂਡ ਹੋਮ ਫਰਨੀਚਰ 6685 ਟੌਮਕਨ ਰੋਡ ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਹੁੰਚੋ, ਜਾ ਕੇ ਦੇਖੋ, ਕਿਉਂਕਿ ਦੇਖਣ ਦੇ ਨਾਲ ਹੀ ਬੰਦੇ ਨੂੰ ਆਈਡੀਆ ਹੁੰਦਾ ਵੀ ਯਾਰ ਵਾਕਈ ਬੜੀ ਸ਼ਾਨਦਾਰ ਚੀਜ਼ ਹੈ ਤੇ ਵਧੀਆ ਫਰਨੀਚਰ ਲਈ। ਤੇ ਦੂਸਰੀ ਲੋਕੇਸ਼ਨ 294 ਵਾਕਰ ਡਰਾਈਵ ਇਨ ਬ੍ਰੈਂਪਟਨ, ਗ੍ਰੈਂਡ ਹੋਮ ਫਰਨੀਚਰ। ਤੇ ਕਾਲ ਦੇ ਵੱਲ ਚੱਲਦੇ ਹਾਂ ਜੀ, ਸਾਡੇ ਨਾਲ ਜੁੜੇ ਇੱਕ ਵਾਰੀ ਫਿਰ ਜੀ ਚਰਨ ਜੀ, ਸਤਿ ਸ੍ਰੀ ਅਕਾਲ।
1: ਓਹਨੇ ਇੱਕ ਗੀਤ ਗਾਇਆ ਸੀਗਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਪਰ ਓਹਦਾ ਉਹ ਨਾ ਲਾਇਓ, ਹੋਰ ਜਿਹੜਾ ਮਰਜ਼ੀ ਕੋਈ ਲਾ ਦਿਓ। ਓਹਨੇ ਕਈ ਗੀਤ ਗਾਇਆ ਸੀ, ਇੱਕ ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ।
0: ਤੁਸੀਂ ਫਿਰ ਧਰਤੀ ਹਿਲਾ ਕੇ ਮੰਨੋਗੇ ਅੱਜ? ਜਰੂਰ ਲਾ ਦੇਣਾ, ਬਹੁਤ ਸ਼ੁਕਰੀਆ।
1: ਛੋਟਾ ਹੀ ਆ ਪਰ ਗੀਤ ਬਹੁਤ ਸੋਹਣੇ ਗਾਉਂਦਾ।
0: ਕਦ ਕੋਈ ਮਾਇਨੇ ਨੀ ਰੱਖਦਾ ਜੀ, ਬੰਦੇ ਦਾ ਦਿਲ ਵੱਡਾ ਚਾਹੀਦਾ। ਕਿਆ ਬਾਤ ਹੈ, ਬਹੁਤ ਸ਼ੁਕਰੀਆ ਜੀ।
1: ਸਤਿ ਸ੍ਰੀ ਅਕਾਲ।
0: ਉਹ ਜਿਵੇਂ ਦੀ ਗੀਤ ਦੀ ਫਰਮਾਇਸ਼ ਕੀਤੀ ਹੈ ਨਾ, ਜਦੋਂ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ, ਤੇ ਧਰਤੀ ਹਿੱਲਣ ਤੋਂ ਮੈਨੂੰ ਯਾਦ ਆ ਗਏ ਆ ਯੂਥ ਕਾਲਜ। ਜਦੋਂ ਕਾਲਜ ਦੇ ਵਿੱਚ ਪ੍ਰੋਗਰਾਮ ਹੁੰਦੇ ਸੀ ਨਾ, ਯੂਥ ਫੈਸਟੀਵਲ ਹੁੰਦੇ ਸੀ, ਤੇ ਜਦੋਂ ਹੁਣ ਕਹਿੰਦੇ ਬੜਾ ਫਰਕ ਆ ਗਿਆ। ਪਹਿਲਾਂ ਜਦੋਂ ਭੰਗੜੇ ਪੈਂਦੇ ਸੀ ਤੇ ਅੱਡੀਆਂ ਦੇ ਨਾਲ ਜ਼ੋਰ ਤੇ ਭੰਗੜੇ ਪੈਂਦੇ ਸੀ ਤੇ ਸਾਰੇ ਪਾਸੇ ਧਮਕ ਦਾ ਪਤਾ ਲੱਗਦਾ ਸੀ, ਪਰ ਅੱਜ ਕੱਲ੍ਹ ਹੁਣ ਅੱਡੀਆਂ ਤੋਂ ਆ ਗਏ ਆ ਪੰਜੇ, ਜਿਵੇਂ ਸ਼ੌਕਰ ਲੱਗੇ ਹੁੰਦੇ ਆ ਨਾ, ਪਰ ਉਹ ਵੀ ਭੰਗੜਾ ਦੇਖ ਕੇ ਸਵਾਦ ਬੜਾ ਆਉਂਦਾ। ਤੇ ਬਾਕੀ ਇਹ ਗੀਤ ਵੀ ਬੜਾ ਸ਼ਾਨਦਾਰ ਹੈ, ਗਰਾਊਂਡ ਸ਼ੇਕਰ, ਤੇ ਜੇ ਇਹ ਗੀਤ ਨਾ ਲਾਇਆ ਤੇ ਫਿਰ ਤਾਂ ਕੋਈ ਫਾਇਦਾ ਹੀ ਨਹੀਂ। ਤੇ ਜ਼ਰੂਰ ਆਪਾਂ ਇਸ ਗੀਤ ਨੂੰ ਵੀ ਲਾਈਨ ਅਪ ਕੀਤਾ, ਤੇ ਇਹ ਗੀਤ ਵੀ ਆਪਾਂ ਜ਼ਰੂਰ ਲਾਉਂਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ।

0: और थाली स्वीट्स एंड रेस्टोरेंट के प्योर वेजिटेरियन लजीज खाने जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए। मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
1: आस दी किरण रे ऑफ होप नशा छुड़ाओ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकता है। आस दी किरण दा मनोरथ है कि नशे दी एडिक्शन करन वाले व्यक्ति अते परिवार नू इस मानसिक बीमारी तो छुटकारा दवाउणा। आधुनिक सहूलतां नाल लैस नशा छुड़ाओ केंद्र आस दी किरण भारत सरकार वालों मंजूर शुदा है। तुहाडे परिवार दा कोई व्यक्ति या दोस्त नशे दी एडिक्शन विच है तां जल्द इलाज लई 99-151-54-548 लखबीर सिंह संधू MD नू कॉल करो 9915154548।
2: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ? ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655-1984। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ।

0: ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
1: ਤੇ ਬਿਲਕੁਲ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਤੇ ਨਾਲ ਦੀ ਨਾਲ ਜਿਹੜਾ ਆਪਾਂ ਅੱਜ ਵਿਸ਼ਾ ਤੇ ਟੌਪਿਕ ਦੇ ਬਾਰੇ ਗੱਲਬਾਤ ਕਰ ਰਹੇ ਸੀ ਤੇ ਆਪਾਂ ਪੁੱਛਿਆ ਵੀ ਯਾਰ ਕਿਹੜੇ ਇਹੋ ਜਿਹੇ ਸ਼ਬਦ ਨੇ ਕਿਹੜੇ ਇਹੋ ਜਿਹੇ ਵਰਡ ਨੇ ਪਿੱਛੇ ਆਉਂਦਾ ਹੋਵੇ ਆਰ ਤੇ ਕਾਲਾਂ ਤਾਂ ਬੜੀਆਂ ਆਈਆਂ ਤੇ ਮੈਨੂੰ ਲੱਗਦਾ ਹਜੇ ਵੀ ਬੜਾ ਕੁਛ ਪਿਆ ਸਾਡੇ ਕੋਲ ਬੰਦਾ ਕਹਿੰਦਾ ਜੀ ਜੇ ਹੁਣ ਮੈਂ 5 ਜੇ ਰੇਲ ਬਣਾਉਣੀ ਹੋਵੇ ਕਹਿੰਦੇ ਯਾਰ ਕਿਹਦੇ ਪਿੱਛੇ ਆਰ ਆਉਂਦਾ ਸੇਵਾਦਾਰ ਪਹਿਰੇਦਾਰ ਚੌਂਕੀਦਾਰ ਹਵਲਦਾਰ ਸਰਕਾਰ ਇਹ ਤਾਂ ਸਾਰੇ ਸਰਕਾਰ ਦੇ ਮੁਲਾਜ਼ਮ ਹੋ ਗਏ ਪਰ ਉਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਯਾਰ ਆਰ ਕਿਹਦੇ ਮਗਰ ਆ ਸਕਦਾ ਤੇ ਪੁੱਛਦੇ ਹਾਂ ਸਾਡੇ ਨਾਲ ਐਕਸਪਰਟ ਜੁੜ ਚੁੱਕੇ ਨੇ ਐਕਸਪਰਟ ਦੀ ਐਡਵਾਈਸ ਲੈ ਲਈਏ ਫਿਰ ਦੇਖਦੇ ਹਾਂ ਸਾਡੇ ਐਕਸਪਰਟ ਦਾ ਕੀ ਕਹਿਣਾ ਭਰਾ ਵੀਰੇ ਆ ਜਾਓ
2: ਜੀ ਸਤਿ ਸ਼੍ਰੀ ਅਕਾਲ ਪੰਜਾਬੀ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤਾਂ ਮਹਿਫਲਾਂ ਲਾਈਆਂ ਹੋਈਆਂ ਨੇ ਸਰਬ ਨੇ ਸੋ ਸਰਬ ਸਭ ਤੋਂ ਪਹਿਲਾਂ ਤਾਂ ਬਹੁਤ ਬਾਕਮਾਲ ਆਵਾਜ਼ ਬਈ ਤੇਰੀ ਆਵਾਜ਼ ਸੁਣ ਕੇ ਮੈਂ ਗੱਡੀ ਮੋੜ ਲਈ
1: ਕੀ ਬਾਤ ਹੈ ਆਇਆ ਮੈਂ ਗੱਡੀ ਮੋੜ ਕੇ
2: ਆਇਆ ਮੈਂ ਗੱਡੀ ਮੋੜ ਕੇ ਮੈਂ ਕਿਹਾ ਵੀ ਹੁਣ ਸਟੂਡੀਓ ਜਾਣਾ ਲੇਟ ਸੀਗਾ ਬਸ ਸਰਬ ਦੀ ਆਵਾਜ਼ ਨੇ ਮੈਨੂੰ ਖਿੱਚ ਲਿਆ
1: ਕੀ ਬਾਤ ਸੋ
2: ਬਹੁਤ ਅਮੇਜ਼ਿੰਗ ਬਹੁਤ ਖੂਬਸੂਰਤ ਔਰ ਵਿਸ਼ਾ ਵੀ ਬਹੁਤ ਅਮੇਜ਼ਿੰਗ ਹੈ ਬਈ ਅੱਜ ਦਾਰ ਔਰ ਕਿਹਦੇ ਪਿੱਛੇ ਦਾਰ
1: ਪਿੱਛੇ ਆਪਾਂ ਆਰ ਲਾ ਦਈਏ
2: ਆਰ ਲਾਉਣਾ
1: ਦਾਰ ਕਾਰ ਸਭ ਚੱਲਣਗੇ ਪਰ ਇਹ ਵੀ ਸ਼ਬਦ ਕਿਹੜੇ ਸੋਚਦੇ ਆ ਨਾ ਹੁਣ ਐਕਸਪਰਟ ਨੂੰ ਬੁਲਾਇਆ ਸੀ ਤੇ ਐਕਸਪਰਟ ਤਾਂ ਫਿਰ ਐਕਸਪਰਟ ਹੀ ਹੁੰਦੇ ਆ ਕਿਹੜੀ ਪ੍ਰਭ
2: ਨਹੀਂ ਬਿਲਕੁਲ ਐਕਸਪਰਟ ਤਾਂ ਹੁਣ ਇਹ ਨਾ ਕਿ ਜੇ ਇਹ ਸਭ ਤੋਂ ਖੂਬਸੂਰਤ ਵਿਸ਼ਾ ਤਾਂ ਆਪਾਂ ਕਹਿੰਦੇ ਹਾਂ ਕਿਉਂਕਿ ਪੰਜਾਬੀ ਦੀ ਜਿਹੜੀ ਆਪਾਂ ਪੰਜਾਬੀ ਕੋਸ਼ ਦੀ ਗੱਲ ਕਰਦੇ ਹਾਂ ਜਦੋਂ ਇਹ ਬਹੁਤ ਖੂਬਸੂਰਤ ਗੱਲ ਆ ਕਿ ਪੰਜਾਬੀ ਅੱਖਰਾਂ ਦੀ ਪੰਜਾਬੀ ਸ਼ਬਦਾਂ ਦੀ ਗੱਲ ਕਰਨੀ ਮੇਰਾ ਤਾਂ ਵਿਸ਼ਾ ਹੈ ਖਾਸ ਕਰਕੇ ਸੋ ਮੈਂ ਵੀ ਸੋਚੀ ਪੈ ਗਿਆ ਹਾਂ ਸੋ ਪਹਿਲਾਂ ਮੈਂ ਤੁਹਾਨੂੰ ਇੱਕ ਹਿੰਟ ਦੇ ਦੇਣਾ ਕਿ ਜੈਲਦਾਰ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਰਖੂਸ ਵਾਲਾ ਨਾਮ ਰਸੂਖ ਵੀ ਕਹਿ ਦਿੰਦੇ ਆ ਰਖੂਸ ਵੀ ਕਹਿ ਦਿੰਦੇ ਆ ਸੋ ਇਹ ਜੈਲਦਾਰ ਹੁਣ ਤਾਂ ਗਾਇਬ ਹੋ ਗਏ
1: ਜੈਲਦਾਰ ਇੱਕ ਉਹ ਨੰਬਰ ਕੀ ਅੱਗੇ
2: ਨੰਬਰਦਾਰ ਸੋ ਇੱਥੇ ਤਾਂ ਇੱਥੇ ਰੱਖ ਕਹਿਣਾ ਬਣਦਾ ਸੀ ਜੇ ਤੁਸੀਂ
1: ਵੈਰੀ ਗੁੱਡ ਦੇ ਤੁਸੀਂ ਪ੍ਰਭ ਬਾਈ ਨੂੰ ਵੀ ਸੁਣਦੇ ਹੋ 9 to 10 ਹਰ ਰੋਜ਼ ਬੜੀ ਸ਼ਾਨਦਾਰ ਬੜਾ ਮਿੱਠਾ ਪ੍ਰੋਗਰਾਮ ਜਦੋਂ ਵੀ ਆਪਾਂ ਲੰਘਦੇ ਵੜਦੇ ਹੋਈਦਾ ਨਾ ਤੇ ਸੁਣ ਕੇ ਸਾਨੂੰ ਵੀ ਬੜਾ ਚਾਅ ਚੜਦਾ ਬੜੀ ਐਨਰਜੀ ਵਾਲਾ ਪ੍ਰੋਗਰਾਮ ਪ੍ਰਭ ਬਾਈ ਪੇਸ਼ ਕਰਦੇ ਆ ਤੇ ਅਸੀਂ ਵੀ ਪੂਰੇ ਫੈਨ ਆ ਬਾਈ ਦੇ ਤੇ ਸੁਣੀਦਾ ਨਜ਼ਾਰੇ ਅਸੀਂ ਵੀ ਕਰੀਦੇ ਆ ਤੁਸੀਂ ਵੀ ਨਜ਼ਾਰੇ ਕਰਦੇ ਹੋ ਹੱਸਦੇ ਹੋ ਤੇ ਨਾਲ ਅਸੀਂ ਵੀ ਤੁਹਾਡੇ ਨਾਲ ਹੀ ਹੁੰਦੇ
2: ਹਾਂ ਇਹ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਰੇਡੀਓ ਪ੍ਰੋਗਰਾਮ ਆ ਨਾ ਇਹ ਇੱਕ ਪਰਿਵਾਰ ਆ ਜਦੋਂ ਅਸੀਂ ਗੱਡੀ ਚਲਾਉਣੇ ਆ ਔਰ ਰੇਡੀਓ ਹੋਸਟ ਬੋਲਦਾ ਨਾ ਨਾਲ ਬੈਠਾ ਤੇ ਫਿਰ ਇਦਾਂ ਲੱਗਦਾ ਕਿ ਜਿਵੇਂ ਨਾਲ ਦੀ ਸੀਟ ਤੇ
1: ਸਾਡੇ ਨਾਲ ਦੇ ਪਰਿਵਾਰ 'ਚ ਹੀ ਬੈਠੇ ਆ
2: ਹਾਂ ਹੁਣ ਆਪਾਂ ਗੱਲਾਂ ਲੰਬੀਆਂ ਨਾ ਕਰੀਏ ਦਾਰ ਤੇ ਆ ਜਾਓ ਆਰ ਤੇ ਆ ਜਾਓ ਤੁਸੀਂ ਸਰਦਾਰ ਕਹਿ ਦੇਣਾ ਤੁਸੀਂ ਮੱਕਾਰ ਕਹਿ ਦੇਣਾ ਤੁਸੀਂ ਬਹੁਤ ਸਾਰੇ ਸ਼ਬਦ ਨੇ ਉਹ ਸਾਰੇ ਤੁਹਾਡੇ ਵਾਸਤੇ ਵੀ ਛੱਡ ਦਈਏ ਮੇਰੇ ਕੋਲ ਤਾਂ 25-30 ਸ਼ਬਦ ਮੇਰੇ ਦਿਮਾਗ ਦੇ ਆਲੇ ਦੁਆਲੇ ਘੁੰਮ ਰਹੇ ਜਿਵੇਂ ਤਾਰੇ ਜ਼ਮੀਨ ਕੇ ਵਾਲੇ ਮੁੰਡੇ ਦੇ ਆਲੇ ਦੁਆਲੇ ਘੁੰਮਦੇ ਆ ਸੋ ਹੁਣ ਬਾਕੀ ਤੁਹਾਡੇ ਵਾਸਤੇ ਛੱਡਣੇ ਆ ਸੋ 905-673-33-37
1: ਇੱਕ ਆਪਾਂ ਗੀਤ ਲਾ ਕੇ ਹਟੇ ਆ ਹੁਣੇ ਮੁਹੰਮਦ ਸਦੀਕ ਜੀ ਦਾ ਦੋ ਆਰ ਦੀਆਂ ਦੋ ਪਾਰ ਦੀਆਂ ਤੇ ਇਹਦੇ ਵਿੱਚ ਨਾ ਗੀਤ ਬੜੇ ਬਣੇ ਆ
2: ਉਹਦੇ ਵਿੱਚ ਸ਼ਾਹੂਕਾਰ ਵੀ ਆਉਂਦਾ
1: ਸ਼ਾਹੂਕਾਰ ਤੇ ਆ ਗਿਆ ਦੋ ਧੀਆਂ ਸ਼ਾਹੂਕਾਰ ਦੀਆਂ ਇਹਦੇ ਵਿੱਚ ਹੋਰ ਵੀ ਬੜਾ ਕੁਛ ਆ ਦੋ ਆਰ ਦੀਆਂ ਦੋ ਪਾਰ ਦੀਆਂ ਤੇ ਉਹ ਦੋ ਗੱਲਾਂ ਤੇ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਗੱਲਾਂ ਮੇਰੇ ਪਿਆਰ ਦੀਆਂ ਇਹ ਵੀ ਹੈਗਾ
2: ਮੈਂ ਤਾਂ ਕਹਿੰਦਾ ਖਾਲੀ ਤਾਂ
1: ਨਜ਼ਾਰਾ ਹੀ ਆ ਚਲੋ ਵੀ ਆਪਾਂ ਹੁਣ ਇੱਥੇ ਐਡ ਕਰ ਦਿੰਦੇ ਆ ਪ੍ਰਭ ਵੀਰ ਆਇਆ ਤੇ ਹੁਣ ਹੋਰ ਐਨਰਜੀ ਪ੍ਰੋਗਰਾਮ ਦੇ ਵਿੱਚ ਦੋ ਆਰ ਦੀਆਂ ਦੋ ਪਾਰ ਦੀਆਂ ਅੱਗੇ ਦੱਸੋ ਕੀ ਵਿੱਚ ਤੁਸੀਂ ਆਰ ਜੋੜਦੇ ਹੋ ਇੱਕ ਰਾਈਮ ਬਣ ਜਾਣੀ ਹੈ ਤੇ ਦੇਖੋ ਫਿਰ ਜਿਵੇਂ ਬੋਲੀਆਂ ਪੈਂਦੀਆਂ ਨਾ ਪ੍ਰਭ ਤੇ ਓਦਾਂ ਹੀ ਇੱਕ ਰਾਈਮ ਵਾਲਾ ਸਵਾਦ ਹੋਣਾ ਤੇ ਆਓ ਫਿਰ ਲਾਓ ਕੌਲਾਂ ਖੜਕਾਓ ਘੰਟੀਆਂ ਨੰਬਰ 905-673-33-37 ਤੇ ਚੱਲਦੇ ਆ ਕਾਲ ਦੇ ਵੱਲ ਕੁਲਜੋਤ ਦੀ ਜੁੜੇ ਨੇ ਜੀ ਕੁਲਜੋਤ ਜੀ ਸਤਿ ਸ਼੍ਰੀ ਅਕਾਲ
3: ਭਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ
1: ਬਹੁਤ ਵਧੀਆ ਸਰ ਤੁਸੀਂ ਸੁਣਾਓ ਕਿਵੇਂ ਹੋ
3: ਚੜ੍ਹਦੀਆਂ ਗੱਲਾਂ ਭਾਜੀ ਵੀਕਐਂਡ ਔਨ ਦ ਐਜ ਬਿਲਕੁਲ
1: ਬਿਲਕੁਲ ਮੈਂ ਕਹਿੰਦਾ ਚਾਹ ਚੜਿਆ ਕਿ ਨਹੀਂ ਲੌਂਗ ਵੀਕਐਂਡ ਦਾ
3: ਲੌਂਗ ਵੀਕਐਂਡ ਆ ਭਾਜੀ ਐਤਕੀ
1: ਉਹ ਲੈ ਬਾਈ ਜੀ ਹੁਣ ਤੇ ਡਬਲ
2: ਅੱਛਾ ਮੈਨੂੰ ਵੀ ਹੋਣੀ ਪਤਾ ਲੱਗਾ ਕਰਦਾ
3: ਹੋਰ ਚਾਹਦੇ
1: ਜੀ ਜੀ ਕੀ ਬਾਤ ਹੈ ਹੋਰ ਠੀਕ ਠਾਕ ਹੋ ਕੀ ਕੁਛ ਬਣੀ ਕੋਈ ਰਾਈਮ ਜੀ ਕੋਈ ਲੱਭੇ ਸ਼ਬਦ ਸ਼ੁਬਦ ਕਿਦੋਂ
3: ਭਾਜੀ ਵਾਧੂ ਆਰ ਪਾਰ ਯਾਰ ਕਾਰ ਮਾਰ ਚਿੱਤਰਕਾਰ ਪੱਤਰਕਾਰ ਕਲਾਕਾਰ
2: ਇੱਥੇ ਰੱਖ
1: ਬੱਲੇ ਬੱਲੇ ਨੇਰੀਆਂ।

0: ਉਹ ਇੱਕ ਗਾਣਾ ਬਣਿਆ ਸੀ ਬੜਾ ਸ਼ਾਨਦਾਰ, ਹੈਨਾ, ਕਹਿੰਦਾ ਨੇਰੀਆਂ ਲਿਆ ਦੂ ਬਿੱਲੋ ਨੇਰੀਆਂ, ਇਹ ਤੁਸੀਂ ਉਹ ਕੰਮ ਕਰਦਾ ਹਾਂ? ਨਹੀਂ ਵੀਰੇ ਤੁਸੀਂ ਬਹੁਤ ਵਧੀਆ ਦੱਸਿਆ, ਕੋਈ ਹੋਰ ਆਉਂਦਾ ਜ਼ਿਹਨ ਦੇ ਵਿੱਚ ਦੱਸਿਓ ਜ਼ਰੂਰ, ਕੋਈ ਪੰਜਾਬੀ ਦੇ ਵਿੱਚੋਂ ਹੈ ਤਾਂ ਸਾਰੇ ਪੰਜਾਬੀ ਦੇ ਅੱਖਰ, ਕੋਈ ਇੱਕ ਇੱਦਾਂ ਦਾ ਕੋਈ ਵੀ ਕਹਿੰਦਾ ਯਾਰ ਮੈਂ ਗ੍ਰਾਮਰ 'ਚ ਪੜ੍ਹਿਆ ਸੀ ਪਹਿਲਾਂ ਜਾਂ ਸਕੂਲ ਦੇ ਟਾਈਮ ਦਾ ਮੈਨੂੰ ਯਾਦ ਆ ਗਿਆ, ਮੈਂ ਬੜੀ ਚਿਰ ਹੋ ਗਿਆ ਇਹ ਕਦੇ ਸ਼ਬਦ ਕਿਹਾ ਹੀ ਨਹੀਂ ਸੀ, ਪਰ ਇੱਕਦਮ ਜ਼ਿਹਨ ਦੇ ਵਿੱਚ ਆਇਆ ਬੰਦਾ ਕਹਿੰਦਾ ਯਾਰ ਆਹ ਵੀ ਅੱਖਰ ਹੈ, ਸੋਚ ਕੇ ਦੇਖੋ।
1: 10 ਮਿੰਟ ਦੋ ਭਾਜੀ, ਫਿਰ ਮੈਂ ਸੋਚ ਕੇ ਤੁਹਾਨੂੰ ਫਿਰ ਬੈਕ ਕਾਲ ਕਰਦਾ।
0: ਹਾਂ, ਜਿਹੜਾ ਬੰਦਾ ਕਹਿੰਦਾ ਯਾਰ ਇਹ ਬੰਦਾ ਨਾ ਬੜੀਆਂ ਬਹੁਤ ਚੀਜ਼ਾਂ ਸਮੇਟੀ ਬੈਠਾ, ਇੱਕ ਬੰਦਾ ਕਹਿੰਦਾ ਕੀ ਕਹਿੰਦਾ ਇਹ ਬੰਦਾ ਨੇ ਵਿੱਚ ਬੜੇ ਗੁਣ ਹੈ ਤੇ ਇਹ ਕੀ ਹੈ ਗੁਣਕਾਰ, ਹੈਨਾ
1: ਗੁਣਕਾਰ।
0: ਹਾਂ, ਆਉਣ ਤੋਂ ਬਾਈ ਜੀ ਆਪਾਂ ਫਿਰ ਵੇਟ ਕਰਦੇ ਹਾਂ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਕਾਲ ਦੇ ਲਈ। ਸਤਿ ਸ਼੍ਰੀ ਅਕਾਲ, ਕਿਆ ਬਾਤ। 905-673-3337 ਸ਼ਰਨਜੀਤ ਜੀ, ਸਤਿ ਸ਼੍ਰੀ ਅਕਾਲ।
2: ਲਾਣੇਦਾਰ
3: ਕਿਆ ਬਾਤ,
0: ਸਮਝਦਾਰ, ਲਾਣੇਦਾਰ ਸਮਝਦਾਰ ਹੁੰਦਾ ਹੈ ਨੀ, ਤਾਂ ਹੀ ਲਾਣੇਦਾਰ ਹੁੰਦਾ,
3: ਮਗਰਲਾ ਜਿਹੜਾ ਮੈਂ ਨੀ ਹੈਗਾ ਉਹ ਹੀ ਆ।
0: ਕਿਆ ਬਾਤ ਹੈ, ਕੋਈ ਹੋਰ?
2: ਹੋਰ ਕੱਲਾ ਰਾਰਾ ਹੀ ਲਾਉਣਾ
0: ਪਿੱਛੇ, ਲਾਣਾ ਆਪਾਂ ਆਰ, ਇਹ ਅੰਗਰੇਜ਼ੀ ਵਾਲਾ ਕੱਲਾ ਆਰ ਨਹੀਂ, ਪਿੱਛੇ ਆਰ ਅਦਾਕਾਰ, ਹੁਣ ਪਿੱਛੇ ਆਰ ਆ ਗਿਆ ਨਾ, ਦਿਲਦਾਰ ਨੰਬਰਦਾਰ ਇਹ ਸਾਰੇ ਹੁਣ ਆਪਾਂ ਕਹਿ ਰਹੇ ਹਾਂ,
2: ਬਦਕਾਰ ਵੀ ਹੋ ਜਾਂਦਾ,
0: ਬਦਕਾਰ, ਹਾਂ ਜਿੱਥੇ ਜੈ ਜੈਕਾਰ ਹੈ ਤੇ ਕਿਤੇ ਬਦਕਾਰ ਵੀ ਆ,
2: ਹਾਂਜੀ ਹਾਂਜੀ ਜਿੱਥੇ ਰਾਰ ਹੀ ਹੈ।
0: ਹਾਂ, ਕਿਆ ਬਾਤ ਹੈ, ਚਲੋ ਬਹੁਤ ਸ਼ੁਕਰੀਆ ਸ਼ਰਨਜੀਤ ਜੀ, ਧੰਨਵਾਦ ਸਰ ਕਾਲ ਦੇ ਲਈ,
2: ਥੈਂਕ ਯੂ ਵੈਰੀ ਮੱਚ,
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਸਰ, ਥੈਂਕ ਯੂ। ਰਿਸ਼ਤੇਦਾਰ, ਪਰਿਵਾਰ ਤੇ ਖੇਤਕਾਰ,
3: ਖੇਤਕਾਰ
0: ਬਾਜ਼ਾਰ ਵਿੱਚ ਹੈ ਤੇ ਆ ਰਹੀ ਹੈ। ਹੁਣ ਬਾਈ ਨੇ ਪਹਿਲਾਂ ਕਿਹਾ ਅਖਬਾਰ, ਮੈਂ ਕਿਹਾ ਯਾਰ ਨਿਊਜ਼ ਤੇ ਕਹੀਦਾ ਸੀ ਅਖਬਾਰ, ਬੜੇ ਟਾਈਮ ਬਾਅਦ ਸੁਣਿਆ
3: ਜੀ
0: ਅਖਬਾਰ, ਕਈ ਸ਼ਬਦ ਇਹੋ ਜਿਹੇ ਆਪਾਂ ਬੜੇ ਟਾਈਮ ਬਾਅਦ ਸੁਣਦੇ ਆ ਕਿ ਨਹੀਂ। ਜੈਕਾਰ ਬਾਈ, ਇੱਕ ਬਾਈ ਨੇ ਕਿਹਾ ਓਂਕਾਰ, ਮੈਂ ਕਿਹਾ ਵਾਹ ਜੀ ਮੇਲਾ ਲੁੱਟ ਲਿਆ ਤੁਸੀਂ ਨਜ਼ਾਰੇ। ਤੇ ਪਰ ਬਾਈ ਚੱਲੀਏ ਆਪਾਂ ਇਹ ਗੀਤ ਦੇ ਵੱਲ, ਤੇ ਗੀਤ ਸੁਣਦੇ ਆ, ਰਿਕਵੈਸਟਿਡ ਗੀਤ ਆਪਣੇ ਕੋਲ ਹੁਣ ਇਕੱਠੇ ਹੋਏ ਪਏ ਆ, ਤੇ ਮੇਰਾ ਦਿਲ ਕਰ ਰਿਹਾ ਸੀ ਵੀ ਅੱਜ ਸਿੱਧੂ ਮੂਸੇਵਾਲੇ ਦਾ ਵੀ ਗੀਤ ਆਪਾਂ ਜ਼ਰੂਰ ਲਾਈਏ, ਉਹ ਵੀ ਆਪਾਂ ਲਾਈਨਅਪ ਕੀਤਾ। ਪਹਿਲਾਂ ਸੁਣਦੇ ਹਾਂ ਹਰਭਜਨ ਮਾਨ ਜੀ ਦਾ ਗੀਤ, ਹੈ ਬੜਾ ਸੁਣਿਆ ਯਾਰ ਇਹ, ਬੜਾ ਮਿੱਠਾ, ਅੱਜ ਮਿੱਠਾ ਵਰਡ ਬੜਾ ਜ਼ਹਿਨ ਦੇ ਵਿੱਚ ਚੜਿਆ, ਤੇ ਹਰਭਜਨ ਮਾਨ ਜੀ ਦਾ ਯਾਰਾ ਉਹ ਦਿਲਦਾਰਾ। ਹੁਣ ਇਹ ਦਿਲਦਾਰਾ ਆ ਗਿਆ ਨਾ ਸਾਡੇ ਉਹਦੇ ਨਾਲ ਹੀ ਜੁੜ ਗਿਆ, ਬਾਈ ਨੇ ਕਿਹਾ ਯਾਰਾ ਉਹ ਦਿਲਦਾਰਾ ਤੈਨੂੰ ਚੰਨ ਕਹਾਂ ਕੇ
3: ਤਾਰਾ
0: ਆਰਾ ਆਰਾ ਹੋ ਗਈ। ਚਲੋ ਵੀ ਸੁਣਦੇ ਹਾਂ ਗੀਤ ਪੰਜਾਬੀ ਲਹਿਰਾ, ਤੁਹਾਡੇ ਹੋਸਟ ਸਰਬਜੀਤ ਤੇ ਪ੍ਰਭ ਦੇ ਨਾਲ। ਇਹ ਆਪਾਂ ਲਾਨੇ ਆ ਸਹੀ ਗੀਤ, ਇਹ ਕਿਤੇ ਉੱਤੇ ਥੱਲੇ ਹੋ ਗਿਆ ਪਰ ਕੋਈ ਚੱਕਰ ਨਹੀਂ, ਕਹਿੰਦੇ ਆ ਬੜੇ ਬੜੇ ਸ਼ਹਿਰੋਂ ਮੈਂ, ਹਾਂ ਬੜੇ ਬੜੇ ਸ਼ਹਿਰੋਂ ਮੈਂ ਛੋਟੀ ਛੋਟੀ ਬਾਤੇਂ ਹੋਤੀ ਰਹਤੀ ਹੈ ਸੈਨਿਓਰੀਟਾ, ਆਏ ਹਾਏ
3: ਨੀਚੇ ਹੋਇਆ ਮੇਰੇ ਤੋਂ, ਕਹਿੰਦੇ ਗਾਣੇ ਦੋ ਚੱਲ ਪੈਂਦੇ।
0: ਚਲੋ ਆਓ ਸੁਣਦੇ ਆ ਜੀ ਗੀਤ ਯਾਰਾ ਉਹ ਦਿਲਦਾਰਾ, ਹੁਣ ਸਹੀ ਚੱਲ ਪਈ ਯਾਰ।

0: ਕਿਆ ਬਾਤ ਹੈ, ਗੀਤ ਸ਼ਾਨਦਾਰ ਇਹ ਵੀ ਯਾਰ ਆ ਉਹ ਦਿਲਦਾਰਾ, ਪਰ ਜਿਹੜਾ ਅਸੀਂ ਲੱਭ ਰਹੇ ਸੀ ਉਹਨੂੰ ਅਸੀਂ ਲੱਭ ਕੇ ਲਿਆਉਂਦੇ ਹਾਂ ਅਤੇ ਉਦੋਂ ਤੱਕ ਲਈ ਸਾਡੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ, ਜੋ ਕਿ ਤੁਹਾਡੀ ਹੈਲਪ ਕਰਦੇ ਆ, ਮਦਦ ਕਰਦੇ ਆ। ਤੁਸੀਂ ਅਗਰ ਸੈਕਿੰਡ ਕਰੀਅਰ ਦੇ ਵਿੱਚ ਕੁਛ ਕਰਨਾ ਚਾਹ ਰਹੇ ਹੋ ਅਤੇ ਸਟੱਡੀ ਕਰਨਾ ਚਾਹ ਰਹੇ ਹੋ, ਉਸ ਸਟੱਡੀ ਲਈ ਤੁਹਾਨੂੰ ਕੀ ਗ੍ਰਾਂਟ ਹੋ ਸਕਦੀ ਹੈ ਜਾਂ ਕੀ ਉਹਦੇ ਵਿੱਚ ਸਾਨੂੰ ਗੌਰਮੈਂਟ ਵੱਲੋਂ ਲੋਨ ਮਿਲ ਸਕਦਾ, ਉਹਦੇ ਬਾਰੇ ਜਾਣਕਾਰੀ ਦੇਣਗੇ ਸਾਰਾਂਸ਼ ਜੀ। ਸਾਰਾਂਸ਼ ਜੀ, ਪਹਿਲਾਂ ਤਾਂ ਵੈਲਕਮ ਹੈ ਪੰਜਾਬੀ ਲਹਿਰਾਂ ਦੇ।
1: ਥੈਂਕ ਯੂ, ਸਭੀ ਕੋ ਮਾਈ ਤੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ
0: ਜੀ। ਨਮਸਤੇ ਸਾਰਾਂਸ਼ ਜੀ, ਕਿਵੇਂ ਠੀਕ ਠਾਕ ਹੋ?
1: ਵਧੀਆ ਜੀ, ਵਧੀਆ ਜੀ। ਅੱਜ ਲਾਈਕ ਕਹਿ ਸਕਤੇ ਕਿ ਗ੍ਰਾਂਟਸ ਕਾ ਆਲਮੋਸਟ ਲਾਸਟ ਮੈਸੇਜ ਹੈ, ਕਿਉਂਕਿ ਅਬ ਨੈਕਸਟ 1 ਅਗਸਤ ਕੇ ਬਾਅਦ ਗ੍ਰਾਂਟਸ ਬੰਦ ਹੋ ਰਹੀ ਹੈ, ਰਾਈਟ? ਸੋ ਮਤਲਬ
0: ਪਹਿਲਾਂ ਤੁਸੀਂ ਫਾਇਦਾ ਜਿਹੜਾ ਲੈਣਾ ਲੈ ਲਓ, ਪਰ ਹਜੇ ਮੈਨੂੰ ਲੱਗਦਾ ਨੈਕਸਟ ਅਨਾਊਂਸਮੈਂਟ ਹੋਈ ਨਹੀਂ, ਤੁਸੀਂ ਕੁਆਲੀਫਾਈ ਕਰ ਰਹੇ ਹੋ। ਤੇ ਸਰਾਂ ਜੀ, ਹੁਣ ਦੇਖੋ ਹਰ ਇੱਕ ਨੂੰ ਹੁੰਦਾ ਵੀ ਯਾਰ ਸਾਡਾ ਫਾਇਦਾ ਹੋਵੇ, ਪਰ ਫਾਇਦੇ ਲਈ ਸਾਡੀ ਐਲੀਜੀਬਿਲਿਟੀ ਕੀ ਹੋਣੀ ਚਾਹੀਦੀ ਹੈ ਤੇ ਬੰਦਾ ਰਾਈਟ ਵੇ ਸੋਚੇ ਵੀ ਹਾਂ ਯਾਰ ਮੇਰਾ, ਮੈਂ ਤੇ ਕੁਆਲੀਫਾਈ ਕਰ ਰਿਹਾ, ਤੇ ਉਹਦੇ ਲਈ ਕੀ ਕੁਛ ਹੋ ਸਕਦਾ?
1: ਹਾਂਜੀ, ਸੋ ਉਸ ਲਈ ਆਪ ਓਨਟਾਰੀਓ ਮੈਂ ਰੈਜੀਡੈਂਟ, ਓਨਟਾਰੀਓ ਕੇ ਕਹੀਂ ਵੀ ਰਹਤੇ ਆਪ ਕਿਸੀ ਵੀ ਸਿਟੀ ਮੇਂ ਆਪ ਰਹਤੇ ਹੈ, ਔਰ ਆਪਕੀ ਜੋ ਨੋਟਿਸ ਆਫ ਅਸੈਸਮੈਂਟ 2024 ਕੀ ਫੈਮਿਲੀ ਇਨਕਮ ਲੈਸ ਦੈਨ $70,000 ਹੈ
0: ਜੀ,
1: ਔਰ ਆਪ ਪੀ ਆਰ ਹੈ, ਸਿਟੀਜ਼ਨ ਹੈ ਜਾਂ ਪ੍ਰੋਟੈਕਟਿਡ ਪਰਸਨ ਹੈ, ਤੋ ਹੀ ਆਪਕੋ ਇਸਕਾ ਫਾਇਦਾ ਹੈ ਸਿਰਫ ਅਗਰ ਆਪ ਇਸ ਕ੍ਰਾਈਟੀਰੀਆ ਕੋ ਮੀਟ ਕਰਤੇ ਹੈ। ਬਾਕੀ ਯੈਸ, 30 to 100,000 ਯੇ ਫੰਡਿੰਗ ਆਪਕੇ ਖਾਤੇ ਮੇਂ ਆਤੀ ਹੈ, ਜਿਸਕਾ ਹਾਫ ਪੋਰਸ਼ਨ ਆਜ ਕੀ ਰੇਟ ਮੇਂ ਗ੍ਰਾਂਟਸ ਹੈ, ਔਰ ਮਤਲਬ 1 ਅਗਸਤ ਕੇ ਬਾਅਦ ਨੋ ਗ੍ਰਾਂਟਸ ਓਨਲੀ ਲੋਨ, ਕਿਉਂਕਿ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਯਹਾਂ ਪੇ, ਗਵਰਨਮੈਂਟ ਗ੍ਰਾਂਟਸ ਮੇਂ ਕੱਟ ਕਰ ਰਹੀ ਹੈ
0: ਜੀ। ਜੀ ਸਰ, ਤੇ ਇਹ ਤਾਂ ਸਾਨੂੰ ਫਿਰ ਫਾਇਦਾ ਪਹਿਲਾਂ ਹੀ ਚੁੱਕਣਾ ਪੈਣਾ, ਕਿਉਂਕਿ ਅੱਜ 30-31 ਅਗਸਤ, ਕਿਉਂਕਿ ਵੈਸੇ ਲੌਂਗ ਵੀਕਐਂਡ ਆ, ਤੇ ਅੱਜ ਹੀ ਰਾਈਟ ਟਾਈਮ ਹੈ, ਕਿਉਂਕਿ ਤੁਸੀਂ ਡਾਕੂਮੈਂਟ ਇਕੱਠੇ ਕਰੋਗੇ, ਸਬਮਿਟ ਕਰੋਗੇ, ਉਹਦੇ ਵਿੱਚ ਵੀ ਟਾਈਮ ਚਾਹੀਦਾ ਹੁੰਦਾ। ਤਾਂ ਹੀ ਸਾਰਾਂਸ਼ ਜੀ ਵੀ ਜ਼ੋਰ ਲਾ ਰਹੇ ਆ ਵੀ ਤੁਹਾਡਾ ਜਿੰਨਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਗ੍ਰਾਂਟ ਦੇ ਰੂਪ ਵਿੱਚ, ਉਹਦੇ ਲਈ ਤੁਸੀਂ ਜ਼ਰੂਰ ਕਾਲ ਕਰੋ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਜੀ ਨਾਲ। ਤੇ ਸਾਰਾਂਸ਼ ਜੀ, ਹੋਰ ਕੀ ਕਹੋਗੇ?
1: ਹਾਂਜੀ, ਉਹੀ ਹੈ, ਲਾਈਕ ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਜ਼ੀਰੋ ਵੀ ਅਗਰ ਆਪਕਾ ਸਕੋਰ ਹੈ, ਕ੍ਰੈਡਿਟ ਸਕੋਰ ਆਪ ਐਲੀਜੀਬਲ ਹੈ, ਫੰਡਿੰਗ ਕੋਲੈਟਰਲ ਫਰੀ ਹੋਤੀ ਹੈ, ਸਿਕਿਉਰਿਟੀ ਫਰੀ, ਗਰੰਟਰ ਫਰੀ ਹੋਤੀ ਹੈ, ਆਪ ਆਸਾਨ ਸੇ ਕੋਰਸਿਸ ਕਰਕੇ ਜੋ ਕਿ ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਔਰ ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਆਪਕੇ ਲਾਈਕ ਕੋਰਸ ਕੀ, ਔਰ ਸਾਥ ਮੇਂ ਅਲੱਗ ਸੇ ਆਪਕੋ ਆਪਕੇ ਅਕਾਊਂਟ ਮੇਂ ਡਾਇਰੈਕਟ ਫੰਡਿੰਗ ਦੇਤੀ ਹੈ $30,000-$100,000, ਇਸਕਾ ਮੇਜਰ ਪੋਰਸ਼ਨ ਆਜ ਕੀ ਰੇਟ ਮੇਂ ਗ੍ਰਾਂਟਸ ਹੈ। ਸਿਰਫ 2 to 3 ਘੰਟੇ ਆਪਣੇ ਕਲਾਸ ਲਗਾਉਣੀ ਹੈ ਮੰਡੇ ਟੂ ਫਰਾਈਡੇ, ਫੋਨ ਪੇ, ਲੈਪਟੋਪ ਪੇ ਆਪਕੀ ਇੱਛਾ ਹੈ, ਸਾਰਾ ਸਾਫ ਕਾਮ ਹੈ, 8 ਸਾਲ ਸੇ ਸਾਫ ਤਰੀਕੇ ਸੇ ਕਰ ਰਹੇ ਹੈ, ਕੋਈ ਕੁੰਡੀ ਕੋਈ ਕੈਚ ਨਹੀਂ ਹੈ, ਲਾਈਕ ਮਿੱਠੀ ਬਾਤੇ ਕੁਛ ਵੀ ਨਹੀਂ ਹੈ ਇਸਕੇ ਅੰਦਰ। ਹਮ ਥਾਕ ਕਰਕੇ ਆਪਣੀ ਫੀਸ ਵੀ ਏਅਰ ਮੇਂ ਬਤਾਤੇ, ਕਿਤਨੀ $199 ਫੀਸ ਹੈ, ਫਲੈਟ ਵਨ ਟਾਈਮ ਫੀਸ, $200 ਕਾਮ ਹੋਣੇ ਬਾਅਦ ਦੇਣੀ ਹੈ, ਸ਼ੁਰੂ ਮੇਂ ਵੀ ਨਹੀਂ ਦੇਣੀ, ਕੋਈ ਚਾਬੀ ਨਹੀਂ ਹੈ, ਫੰਡਿੰਗ ਆਪਕੇ ਖਾਤੇ ਮੇਂ ਆਤੀ, ਹਮਾਰੇ ਖਾਤੇ ਮੇਂ ਨਹੀਂ ਆਤੀ,
0: ਕੋਈ
1: ਗੇਮ ਨਹੀਂ ਹੈ ਨਾ
0: ਜੀ, ਬਿਲਕੁਲ। ਤੇ ਸਰਾਂਸ਼ ਜੀ, ਇੱਕ ਗੱਲ ਹੋਰ ਦੱਸੋ, ਤੇ ਜਿਹੜੀ ਫੰਡਿੰਗ ਆਉਂਦੀ ਹੈ ਉਹ ਕਿਹੜੇ ਕਿਹੜੇ ਫੈਕਟਰਸ ਹੁੰਦੇ ਆ ਜਿਹੜਾ ਡਿਪੈਂਡ ਕਰਦਾ ਹੈ ਵੀ ਫੰਡਿੰਗ ਕਿੰਨੀ ਆਏਗੀ, ਉਹਦੇ ਬਾਰੇ ਵੀ ਦੱਸੋ?
1: ਹਾਂਜੀ, 3 ਫੈਕਟਰ ਹੀ ਹੈ ਇਸਕੇ ਮੇਨ। ਪਹਿਲਾ ਆਪਕੀ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਇਨਕਮ ਕਿਤਨੀ ਰਹੀ ਹੈ, ਨੰਬਰ 1, ਜਿਤਨੀ ਕਮ ਉਤਨਾ ਜ਼ਿਆਦਾ ਜ਼ਿਆਦਾ ਜ਼ਿਆਦਾ ਫਾਇਦਾ, ਮੁਝੇ ਨਹੀਂ, ਆਪਕੋ ਆਪਕੋ ਆਪਕੋ, ਹਮ ਆਪਕੇ ਲਈ ਕਾਮ ਕਰਤੇ, ਹਮਾਰਾ ਫਾਇਦਾ ਆਪਣਾ ਬੁਝਾਤਾ ਹੈ
0: ਜੀ।
1: ਔਰ ਅਗਰ ਬੱਚੇ ਜ਼ਿਆਦਾ ਹੈ, ਆਪਕੇ ਫੈਮਿਲੀ ਸਾਈਜ਼ ਜ਼ਿਆਦਾ ਹੈ, ਤੋ ਅੱਛਾ ਬੈਨੀਫਿਟ ਹੈ। ਅਗਰ ਆਪ ਮੈਰਿਡ ਵੀ ਹੈ, ਲਾਈਕ ਯੰਗ ਓਲਡ ਕਪਲ ਬੜੇ ਆਤੇ ਹਮਾਰੇ ਕਲਾਇੰਟਸ, ਰਾਈਟ, ਓਲਡ ਅੰਕਲ ਆਂਟੀ ਬੜੇ ਹਮਾਰੇ ਕਲਾਇੰਟਸ, ਤੋ ਉਨਕੋ ਵੀ ਅੱਛਾ ਐਡਵਾਂਟੇਜ ਹੈ। ਅਗਰ ਆਪ ਸਿੰਗਲ ਹੈ ਤੋ ਕਾਲ ਨਾ ਕਰੇ, ਆਪਕੋ ਫਾਇਦਾ ਇਤਨਾ ਜ਼ਿਆਦਾ ਨਹੀਂ ਹੈ।
0: ਕਿਆ ਬਾਤ ਹੈ, ਤੇ ਇਹਦੇ ਲਈ ਜ਼ਰੂਰ 218 ਐਕਸਪੋਰਟ ਬੁਲੇਵਰਡ ਮਿਸੀਸਾਗਾ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਰੈਕਮੈਂਡ ਕਰਾਂਗੇ ਤੁਸੀਂ ਇੱਕ ਵਾਰੀ ਜ਼ਰੂਰ ਸਾਰਾਂਸ਼ ਜੀ ਨਾਲ ਗੱਲਬਾਤ ਕਰੋ, ਉਹਨਾਂ ਨੂੰ ਕਾਲ ਕਰੋ, ਕੋਈ ਚੀਜ਼ ਡਿਸਕਸ ਕਰਨੀ ਹੈ ਡਿਸਕਸ ਕਰਕੇ, ਅਤੇ ਆਫਿਸ ਜਾ ਕੇ ਤੁਸੀਂ ਆਪਣੀ ਫਾਈਲ ਲੈ ਕੇ ਪਹੁੰਚੋ, ਅਤੇ ਜਿਹੜੀ ਗ੍ਰਾਂਟ ਮਿਲ ਰਹੀ ਹੈ ਉਹਦਾ ਪੂਰਾ ਫਾਇਦਾ ਚੱਕੋ, ਇਸ ਤੋਂ ਪਹਿਲਾਂ ਕਿ ਉਹ ਗ੍ਰਾਂਟ ਲੋਨ ਦੇ ਰੂਪ ਵਿੱਚ ਬਦਲ ਜਾਵੇ, ਤੁਸੀਂ ਆਪਣਾ ਫਾਇਦਾ ਚੱਕੋ ਅਤੇ ਕਾਲ ਕਰੋ ਸਾਰਾਂਸ਼ ਜੀ ਨੂੰ 437-264-3175 ਤੇ, 437-264-3175, 437-264-3175 ਤੇ। ਕੁਛ ਲਾਸਟ ਵਿੱਚ ਕਹਿਣਾ ਚਾਹੋਗੇ ਜੀ?
1: ਹਾਂਜੀ ਬਿਲਕੁਲ ਜੀ, ਬਸ ਅਸਲੀ ਡਾਕੂਮੈਂਟਸ ਲਗਤੇ ਹੈ, ਕੋਈ ਸੈਟਿੰਗ ਨਹੀਂ ਹੈ, ਕੋਈ ਕਮਿਸ਼ਨ ਨਹੀਂ ਹੈ, ਗਵਰਨਮੈਂਟ ਜੈਸੇ ਇਤਨਾ ਪੈਸਾ ਆਪਕੋ ਚਾਈਲਡ ਕੇਅਰ ਮੇਂ ਦੇਤੀ ਹੈ, ਚਾਈਲਡ ਸਪੋਰਟ ਮੇਂ ਦੇਤੀ ਹੈ, ਡੈਂਟਲ ਬੈਨੀਫਿਟ ਮੇਂ ਦੇਤੀ ਹੈ, ਸੇਮ ਮੇਂ ਗਵਰਨਮੈਂਟ ਆਪੇ ਐਜੂਕੇਸ਼ਨ ਪੇ ਇਨਵੈਸਟ ਕਰਤੀ ਹੈ, ਅਸਲੀ ਕਾਗਜ਼ ਲਗਤੇ ਹੈ, ਆਪਕਾ NOA, ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਕੋਈ ਸੈਟਿੰਗ ਨਹੀਂ ਹੈ ਸਰ, ਕੋਈ ਸੈਟਿੰਗ ਨਹੀਂ, ਸਾਫ਼ ਕਾਮ ਹੈ, ਕੋਈ ਸੈਟਿੰਗ ਨਹੀਂ ਹੈ, 70,000 ਸੇ ਇਨਕਮ ਕਮ ਹੈ, ਤੋ ਹੀ ਕਾਲ ਕਰੇ, ਕਿਉਂਕਿ ਹਮਾਰੇ ਹੱਥ ਮੇਂ ਨਹੀਂ, ਹਮੇਂ ਜ਼ਰੀਆ ਹੀ ਹੈ ਬਸ। ਨੰਬਰ 437-264-3175, 4 437 234 3175 4 3 7 2 6 4 3 1 7 5 फैमिली ऑफ फोर को अप टू $80,000 40,000 ग्रांट फैमिली फाइव को अप टू $100,000 50,000 उसमें से ग्रांट है 50,000 उसमें से 0% पे ऑप्शनल लोन है मेरे खाते में नहीं आपके खाते में कॉल करें
0: जी, जी.
1: कल लास्ट दिन है नंबर 437 234 3175 4 3 7 2 6 4 3 1 7 5
0: क्या बात है बहुत शुक्रिया सारांश जी यूनी ग्लोबल एडवाइजरी 437 234 3175 4 3 7 2 6 4 3 1 7 5 ते कॉल कर सकते हो थैंक यू सो मच ते कॉल लेने हैं प्रभ ते उस तो बाद एक गाने वाल चलते हैं गाना हुण सानू राइट वाला लभ गया ते 3540 सत श्री अकाल जी
2: सत श्री अकाल भाजी दोने भाइयों नु जी
0: बी बिल्कुल हाथ जोड़ के प्यार भरी सत श्री अकाल
2: की हाल
0: बस जी तुहाडी कॉल आ गई ते हुण साडे वधिया हो गए विचार
2: वाह जी भाई जी मैं दो तीन वर्ड कहने सी फर्स्ट वर्ड अदाकार
0: किरदार जी
2: और बरखरदार
0: आए हाय हाय हाय हाय क्या बात
2: तुसी दोने जाने प्रोग्राम इधर रखो बरकरार
0: ठीक है जरूर रख दे बरकरार वाह बन गई राइम तुसी एन नेरिया ले आती हैं चलो बहुत शुक्रिया सर तुहाडा नाम
2: मेरा नाम अमन जी
0: अमन
2: जी
0: अमन जी तुहानू साडे वालों नमन जी आमद होंदी आ
3: आमद
0: जदो रब वालों आमद हो जाए ना फिर झड़ियां आपे लगदियां ते होनी चाहीदी है ना कदे कदे चीज बंदा बैठा लिख जे कदे तुसी लिखदे हो लिखण दा है शौक मैनूं लगदा वी प्रभ है कलाकार ही है
3: बन्ना पवे ना वालमार्ट तो राशन लिया के लिखीदा
0: किदा राइम च लिखीदा है चलो ठीक
3: है रह गईयां केड़ियां आ गईयां
0: चलो हुण आपां एक गाना सुणदे आं ते फिर जुड़ांगे दोबारा प्रोग्राम पंजाबी लहरां

0: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 905-204-1313, 905-204-1313। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1405-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498- ਦੂਰ ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ, ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-7960-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
1: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
2: ਫਸਟ, ਸੈਕਿੰਡ, ਥਰਡ ਮੋਰਗੇਜ, ਹੋਮ ਇਕਵਿਟੀ, ਬਿਜ਼ਨਸ ਲੋਨ, ਡੈਟ ਕੰਸੋਲੀਡੇਸ਼ਨ, ਰੀਫਾਈਨਾਂਸ, ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 647-988-8731-647-988-8731।
1: ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
2: ਦਵਿੰਦਰ ਪਵਾਰ।
1: ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ। ਲਾਇਸੈਂਸ ਨੰਬਰ 10845, ਇੰਡੀਪੈਂਡੈਂਟਲੀ ਓਨ।

0: multiple locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: AM530.ca.
1: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਲਹਿਰ ਦੇ ਵਿੱਚ ਤੇ ਸਰਵ ਤੇ ਪ੍ਰਭ ਦੇ ਨਾਲ ਆਏ ਹਾਇਆ ਹੈ ਇਹ ਜੁਗਲਬੰਦੀ ਸਾਡੀ ਪਹਿਲਾਂ ਨਹੀਂ ਹੈ ਜੀ ਫਸਟ ਟਾਈਮ ਸਾਰੇ ਆਪਾਂ ਦੋਵੇਂ ਇਕੱਠੇ ਹੋਏ ਹਾਂ ਉੱਦਾਂ ਤਾਂ ਅਸੀਂ ਬੜੀ ਵਾਰ ਮਿਲੇ ਹਾਂ ਮਿਲਦੇ ਰਹਿੰਦੇ ਹਾਂ ਪਰ ਰੇਡੀਓ ਦੇ ਉੱਤੇ ਇਸ ਤਰੀਕੇ ਨਾਲ ਤੇ ਸਾਨੂੰ ਵੀ ਬੜਾ ਵਧੀਆ ਲੱਗ ਰਿਹਾ ਤੇ ਜਿਵੇਂ ਚਾਹ ਚੜ੍ਹਦਾ ਭਰਾਵਾਂ ਨਾਲ ਬਹਿ ਕੇ ਤੇ ਇੱਦਾਂ ਹੀ ਵਧੀਆ ਲੱਗ ਰਿਹਾ ਕਿ ਨਹੀਂ ਪ੍ਰਭ
2: ਮੈਨੂੰ ਲੱਗਦਾ ਕਿ ਸਰਬ ਇੱਦਾਂ ਆ ਕਿ ਜਿਹੜਾ ਰੇਡੀਓ ਆ ਨਾ ਜਿੱਦਾਂ ਅਸੀਂ ਇਕੱਲੇ ਬੈਠੇ ਗੱਡੀ 'ਚ ਬੋਰ ਹੁੰਦੇ ਹਾਂ ਸੋ ਇੱਦਾਂ ਹੀ ਜਿਹੜਾ ਰੇਡੀਓ ਹੋਸਟ ਦੇ ਨਾਲ ਜੇ ਸੰਗੀ ਸਾਥੀ ਹੈ ਨਾ ਹੁੰਗਾਰਾ ਭਰਨਾ ਬਹੁਤ ਜ਼ਰੂਰੀ ਆ ਅਤੇ ਜੇ ਹੁੰਗਾਰਾ ਭਰਨਾ ਜ਼ਿੰਦਗੀ ਦੇ ਵਿੱਚ ਵੀ ਕੋਈ ਸਾਥੀ ਹੁੰਗਾਰੇ ਵਾਲਾ ਹੋਵੇ ਤਾਂ ਜ਼ਿੰਦਗੀ ਖੂਬਸੂਰਤ ਹੋ ਜਾਂਦੀ ਆ
1: ਇੱਕ ਤਾਂ
2: ਹਾਂ 11
1: ਵਾਲਾ ਕੰਮ ਹੋ ਜਾਂਦਾ ਅਤੇ ਇਹ ਚੀਜ਼ ਹੋਣੀ ਚਾਹੀਦੀ ਹੈ ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਅਤੇ ਨਾਲ ਦੀ ਨਾਲ ਇੱਕ ਗੱਲਬਾਤ ਕਰ ਰਹੇ ਸੀ ਪ੍ਰਭ ਦੇ ਨਾਲ ਅਤੇ ਹੁਣ ਪ੍ਰਭ ਹੀ ਡਿਸਕਸ ਕਰਨਗੇ ਪ੍ਰਭ ਜੀ ਆਣ ਦਿਓ ਫਿਰ
2: ਹਾਂ ਮੈਂ ਗੱਲਬਾਤ ਕਰ ਰਿਹਾ ਸੀਗਾ ਕਿ ਆਪਾਂ ਹੁਣ ਜਿਵੇਂ ਸਮਰ ਆ ਗਈ ਹੈ ਅਤੇ ਬਹੁਤ ਸਾਰੇ ਕੰਸਰਟਸ ਹੁੰਦੇ ਆ
1: ਬਹੁਤ ਜ਼ਿਆਦਾ
2: ਮੇਲੇ ਲੱਗਦੇ ਆ ਲਾਈਵ ਖੁੱਲ੍ਹੇ ਅਖਾੜੇ ਸੋ ਕਿਹੜੇ ਕਿਹੜੇ ਸੈਲੀਬ੍ਰਿਟੀ ਨੂੰ ਆਪਾਂ ਮਿਸ ਕਰ ਰਹੇ ਹਾਂ ਕਿਹੜੇ ਕਿਹੜੇ ਸਿੰਗਰਸ ਨੂੰ ਪਿਛਲੇ ਦਿਨੀ ਚਲੋ ਅਮਰਤ ਮਾਨ ਜੀ ਵੀ ਆ ਗਏ ਗੁਰਨਾਮ ਭੁੱਲਰ ਵੀ ਆ ਗਏ ਰਣਜੀਤ ਬਾਵਾ ਜੀ ਵੀ ਲਾ ਗਿਆ ਗੁਰਦਾਸ ਮਾਨ ਸਾਹਿਬ ਰੀਸੈਂਟਲੀ ਸ਼ੋਅ ਕਰਕੇ ਗਏ ਆ ਬੱਬੂ ਮਾਨ ਸਾਹਿਬ ਕਰਕੇ ਗਏ ਆ ਬਹੁਤ ਸਾਰੇ ਸੈਲੀਬ੍ਰਿਟੀ ਆਲਰੇਡੀ ਸ਼ੋਅ ਡਨ ਕਰਕੇ ਚਲੇ
1: ਗਏ
2: ਮਾਸਟਰ ਸਲੀਮ ਜੀ ਸੋ ਤੁਸੀਂ ਕਿਹੜੇ ਐਸੇ ਸਿੰਗਰ ਨੂੰ ਮਿਸ ਕਰ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਯਾਰ ਉਹਨੂੰ ਬਹੁਤ ਟਾਈਮ ਹੋ ਗਿਆ ਉਸ ਸਿੰਗਰ ਨੂੰ ਲੰਬਾ ਸਮਾਂ ਹੋ ਗਿਆ ਤੁਹਾਡੀ ਨਜ਼ਰ ਦੇ ਵਿੱਚ ਕੋਈ ਐਸਾ ਸਿੰਗਰ ਕੋਈ ਐਸਾ ਵਧੀਆ ਫਨਕਾਰ ਹੈ ਜਿਹਦੇ ਗਾਣੇ ਤੁਹਾਨੂੰ ਵਧੀਆ ਲੱਗਦੇ ਹੋਣ ਪਰ ਤੁਹਾਨੂੰ ਲੰਬਾ ਸਮਾਂ ਹੋ ਗਿਆ ਤੁਸੀਂ ਉਹਦਾ ਲਾਈਵ ਨਾ ਵੇਖਿਆ ਹੋਵੇ
1: ਨਾਲੇ ਇੱਕ ਗੱਲ ਹੋਰ ਹੈ ਪ੍ਰਭ ਕਈ ਵਾਰ ਕਈ ਇਨਸਾਨ ਕਈ ਸਿੰਗਰ ਨਾ ਬੰਦੇ ਦੇ ਫੇਵਰਟ ਹੁੰਦੇ ਆ
2: ਹਾਂ
1: ਬੰਦਾ ਕਹੇ ਯਾਰ ਭਾਵੇਂ ਮੈਂ ਜਿੰਨੀ ਮਰਜ਼ੀ ਦੂਰ ਰਹਿਣਾ ਪਰ ਇਹ ਸ਼ੋਅ ਮੈਂ ਦੇਖਣ ਆਵਾਂਗਾ ਇਹ ਪਿਆਰ ਬਣਿਆ ਹੁੰਦਾ ਸਾਰਿਆਂ ਦਾ ਨਾ ਇੱਕ ਆਡੀਅੰਸ ਦਾ ਪਿਆਰ
2: ਆਪਣੇ
1: ਇੱਕ ਸਿੰਗਰ ਦੇ ਨਾਲ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਤੁਹਾਨੂੰ ਕੀ ਹੈ ਵੀ ਆਹ ਤੁਹਾਡੀ ਟਿਕਟ ਹੈ ਟਿਕਟ ਤੇ ਤੁਹਾਡੇ ਫੇਵਰਟ ਸਿੰਗਰ ਦਾ ਨਾਮ ਹੈ ਤੇ ਤੁਸੀਂ ਕਿਹਨੂੰ ਦੇਖਣ ਜਾਓਗੇ ਕਿਹਨੂੰ ਸੁਣਨ ਜਾਓਗੇ ਬੇਝਿਜਕ ਵੀ ਇਹ ਨਹੀਂ ਮੈਨੂੰ ਕੰਮ ਆ ਯਾਰ ਮੈਂ ਨਹੀਂ ਜਾ ਸਕਦਾ ਸਿੱਧਾ ਹੀ ਕਿ ਬਾਈ ਜੀ ਆਹ ਨਾਮ ਹੈ ਜਾਓਗੇ ਤੇ ਦੇਖਦੇ ਹਾਂ ਫਿਰ ਅੱਜ ਪੁੱਛਦੇ ਹਾਂ ਸਾਰਿਆਂ ਨੂੰ ਇਹੀ ਵੀ ਤੁਹਾਡਾ ਫੇਵਰੇਟ ਸਿੰਗਰ ਫੇਵਰੇਟ ਅਖਾੜਾ ਤੁਸੀਂ ਕਿਹਦਾ
2: ਵੇਖਣਾ ਚਾਹੋਗੇ
1: ਸੁਣਨਾ ਪਸੰਦ ਕਰੋਗੇ 905
2: 6